0: Personal Sakdev, Allkind Insurance Office, Airport Road and Queen Street, the main intersection, Home Depot Valley Plaza, Debar Kulnal. Or mera number again at CMHG 416-994-7272.
1: A quick number at the airport and Queen, te bahut hi kamal da, bada state of the art office hai. The number once again 416-994-7272. Anytime. Sir, to number tusi simran da lao, and bade sade listeners hamesha lende hai, te assi bade pyar naal te bade maan naal simran da number pass on karde hai. So 416-994-7272. Simran, thank you so much. Bahut shukriya.
0: Thank you.
1: Thank you so much.
2: ਭਾਜੀ ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਭਾਜੀ. ਅੱਛਾ, ਮੈਂ ਇੱਕ ਗੱਲ ਕਰਨੀ ਸੀਗੀ ਭਾਜੀ ਤੁਹਾਡੇ ਨਾਲ.
1: ਗੱਲ ਕਰਨੀ? ਹੈਲੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557. ਹਾਂਜੀ ਵੀਰੇ.
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਭਾਜੀ. ਅੱਛਾ, ਮੈਂ ਇੱਕ ਗੱਲ ਕਰਨੀ ਸੀਗੀ ਭਾਜੀ ਤੁਹਾਡੇ ਨਾਲ. ਅਸਲ 'ਚ ਨਾ ਮੇਰੀ ਵਾਈਫ ਨੇ ਕੰਮ ਸ਼ੁਰੂ ਕੀਤਾ ਸੀ ਫੋਟੋਗ੍ਰਾਫੀ ਦਾ, ਤੇ ਮੈਂ ਤੁਹਾਨੂੰ ਕਾਲ ਕਰਾਂ ਬਾਅਦ 'ਚ ਜਾਂ ਕੀ ਹਿਸਾਬ ਕਿਤਾਬ, ਮਤਲਬ ਐਡ ਊਡ ਦੇ ਕਰਕੇ.
1: ਐਡ ਕਰਕੇ ਕਦੋਂ ਸ਼ੁਰੂ ਕੀਤਾ ਵਾਈਫ ਨੇ ਕੰਮ?
2: ਭਾਜੀ ਅਸਲ 'ਚ ਹੈ ਤੇ ਮਤਲਬ 7 ਸਾਲ ਪਹਿਲਾਂ ਕੀਤਾ ਸੀਗਾ, ਬਟ ਬੇਬੀ ਹੋ ਗਿਆ ਸੀ, 2 ਸਾਲ ਕੰਮ ਨੀ ਆਪਾਂ ਇਹਨਾਂ ਨੇ ਕੀਤਾ ਹੈਗਾ.
1: ਅੱਛਾ, ਕੀ ਉਹਨਾਂ ਦੀ ਕੰਪਨੀ ਦਾ ਕੀ ਨਾਮ ਹੈ? ਕੋਈ ਨਾ, ਨੰਬਰ ਦੇ ਦਿੰਦੇ ਯਾਰ ਤੁਹਾਡੀ ਵਾਈਫ ਦਾ, ਜੇ ਕੋਈ ਬਿਜ਼ਨਸ ਮਿਲੀ ਤਾਂ ਵਧੀਆ ਗੱਲ ਹੈ. ਹਾਂਜੀ, ਦੇ ਦੋ ਨੰਬਰ ਲਿਖ ਲਓ ਆਪਣਾ, ਸੋਰੀ ਅਨਾਊਂਸ ਕਰ ਦੋ. 6 4 7 3 0 8 4 7 9 1 6 4 7 3 0 8 4 7 9 1. ਰੈਵ ਕੌਰ ਫੋਟੋਗ੍ਰਾਫੀ ਇਹਨਾਂ ਦਾ ਪੇਜ ਹੈ, ਤੇ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ. ਮੈਨੂੰ ਬੜੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਕਿ ਨਵੀਂ ਯਾਰ ਅਸੀਂ ਫੋਟੋਗ੍ਰਾਫੀ ਕਰਵਾਉਣੀ ਹੈ, ਕਿੱਥੋਂ ਕਰਵਾਈਏ? ਸੋ ਨੰਬਰ ਹੈ ਇਹਨਾਂ ਦਾ 6 4 7 3 0 8 4 7 9 1. ਕੋਈ ਪ੍ਰੀ ਵੈਡਿੰਗ ਸ਼ੂਟ ਹੈ, ਕੋਈ ਬੱਚਾ ਹੋਇਆ, ਫੈਮਲੀ ਦੀਆਂ ਪਿਕਚਰਸ ਕਰਵਾਉਣੀਆਂ ਨੇ, ਕੋਈ ਤੁਸੀਂ ਹੈੱਡ ਸ਼ਾਟ ਕਰਵਾਉਣੇ ਆ, ਤਾਂ ਨੰਬਰ ਹੈ ਇਹਨਾਂ ਦਾ 6 4 7 3 0 8 4 7 9 1. ਦੋ ਬੋਲ ਲਾ ਦਈਏ ਫਿਰ ਵਾਪਸ ਆਉਣੇ ਆ. ਨੰਬਰ ਹੈ ਆਪਣਾ 905-673-3373-9053-673-3337. ਜੈਸਮਿਨ ਸੈਂਡਲੈਸ ਆ ਰਹੀ ਹੈ ਤੁਹਾਡੇ ਸ਼ਹਿਰ, ਕਿਉਂ ਨਾ ਜੈਸਮਿਨ ਦਾ ਇੱਕ ਗਾਣਾ ਤੁਹਾਨੂੰ ਸੁਣਾ ਦਈਏ. ਆ ਜਾਓ ਫਿਰ ਸੁਣਦੇ ਆ, ਤੇ ਵਿਲ ਬੀ ਰਾਈਟ ਬੈਕ. 8 ਅਗਸਤ ਨੂੰ ਜੈਸਮਿਨ ਸੈਂਡਲੈਸ ਲਾਈਵ, CA ਸੈਂਟਰ ਗਰਾਊਂਡ ਬਰੈਂਪਟਨ ਸਟੀਲਸ ਐਂਡ ਕੈਨੇਡੀ ਦੇ ਬਿਲਕੁਲ ਨਾਲ. ਤੇ ਵੈਬਸਾਈਟ ਹੈ ਟਿਕਟਾਂ ਲਈ heritagesounds.ca,

0: ਵਾਹ ਬਈਵਾ ਜਸਮਨ ਜੀ 2118 ਹੈਲੋ
1: ਜੀ ਭਾਈ ਸਤਿ ਸ੍ਰੀ ਅਕਾਲ ਦੁਆਰਾ
0: ਹਾਂਜੀ ਸਰ
1: ਉਹ ਫੈਨ ਜੀ ਨੇ ਪੁੱਛਿਆ ਕਿੰਨੇ ਬਦਾਮ ਖਾਣੇ ਦੀ ਜੌਬ ਤਾਂ ਬੜਾ ਸੋਹਣਾ ਦੇਤਾ ਵਾ ਪਰ ਉਹਨੂੰ ਕਿਹਾ ਵੀ ਇੱਕ ਮੁੱਠ ਮੈਂ ਖਾਣਾ ਹੁੰਦਾ
0: ਚਲੋ ਠੀਕ ਕੋਈ ਨਾ
1: ਨਾਲ ਨਾਲ ਉਹਨੂੰ ਚਾਰ ਖਜੂਰਾਂ ਵੀ ਖਾ ਲਿਆ ਕਰੋ ਬਹੁਤ ਵਧੀਆ ਹੁੰਦੀਆਂ
0: ਠੀਕ ਹੈ ਹੁੰਦੀਆਂ ਵਧੀਆ ਬਿਲਕੁਲ
1: ਅਤੇ ਦੋ ਗੱਲਾਂ ਮੈਂ ਹੋਰ ਕਹਿਣੀਆਂ ਸੀਗੀਆਂ ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਰਿਹਾ ਹੈ ਉਸਸੇ ਇਨਕਾਰ ਕਿਉਂ ਹੈ ਬੜਾ ਮੁਸ਼ਕਿਲ ਹੈ ਸਮਝਾਨਾ ਖੁਦ ਕੋ ਜਿਸੇ ਫਿਕਰ ਨਹੀਂ ਹਮਾਰੀ ਉਸਕੇ ਲਈ ਇਤਨਾ ਪਿਆਰ ਕਿਉਂ
0: ਹੈ ਮੈਂ ਤੈਨੂੰ ਗੱਲ ਦੱਸਾਂ
1: ਹਾਂਜੀ
0: ਤੁਸੀਂ ਭੁੱਲ ਜਾਂਦੇ ਹੋ ਇੱਕ ਚੀਜ਼
1: ਬੋਲੋ
0: ਇਹ ਤੁਸੀਂ ਸੁਣਾ ਚੁੱਕੇ ਹੋ ਆਲਰੇਡੀ ਬਦਾਮ ਖਾਂਦਾ ਨੀ ਹੈ ਤੁਸੀਂ ਤਾਂ ਬਦਾਮ ਖਾਂਦੇ ਹੋ ਤੁਹਾਨੂੰ ਤਾਂ ਯਾਦ ਹੋਣਾ ਚਾਹੀਦਾ ਵੀ ਇੱਕ ਇੱਕ ਗੱਲ ਮੈਂ ਕਹੀ ਕਿਹੜੀ ਹੈ ਨਹੀਂ ਸੋ ਓਕੇ ਇੱਕ ਤੁਸੀਂ ਰਾਈਨੋ ਫੈਂਸ ਅਤੇ ਡੈਕ ਵਾਲਿਆਂ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਲਗਵਾਉਣੀ ਹੈ ਰਾਈਨੋ ਫੈਂਸ ਐਂਡ ਡੈਕ ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ 647-804-3220 ਨੰਬਰ ਹੈ 6478043220 6478043220 ਤੇ ਕਾਲ ਕਰੋ ਰਾਈਨੋ ਫੈਂਸ ਐਂਡ ਡੈਕ ਦੀ ਟੀਮ ਨੂੰ ਮੱਲੀ ਟੈਂਟ ਸਰਵਿਸਿਜ਼ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਤੁਸੀਂ ਅਗਰ ਟੈਂਟ ਟੇਬਲ ਚੇਅਰ ਲਵਾਉਣੇ ਨੇ ਡਾਂਸ ਫਲੋਰ ਹੋ ਗਿਆ ਬਾਰ ਮੱਲੀ ਟੈਂਟ ਸਰਵਿਸਿਜ਼ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ
1: 6479-9922569
0: ਤੁਸੀਂ ਹਰੇਕ ਨਾਂ ਭੁੱਲ ਜਾਂਦੇ ਹੋ ਜੂਨੀਅਰ ਚਿਕਨ ਟਕੀਲਾ
1: ਮੈਨੂੰ ਤਾਂ ਬਾਈ ਪਤਾ ਨੀ ਝੂਠ ਬੋਲਿਆ ਮੈਨੂੰ
0: ਚਲੋ ਠੀਕ ਹੈ ਦੇਖੋ ਆਪਾਂ ਦੇਸੀ ਬੰਦੇ ਆਪਾਂ ਤਾਂ ਸਿਰ ਹੀ ਘੁਮਾਉਣਾ ਹੁੰਦਾ ਆਪਾਂ ਨੂੰ ਕੀ ਲੋੜ ਟਕੀਲਾ ਹੋਵੇ ਪਕੀਲਾ ਹੋਵੇ ਚਕੀਲਾ ਹੋਵੇ ਜਿਹੜੀ ਮਰਜ਼ੀ ਹੋਵੇ ਕਿ ਨਹੀਂ ਹਾਂ ਕਿਆ ਬਾਤ ਤੁਸੀਂ ਤਾਂ ਮੁੰਡੇ ਖੁੰਡੇ ਵਾਂਗੂ ਟਕੀਲਾ ਦੀਆਂ ਸ਼ੋਟਾਂ ਲਾਉਂਦੇ ਹੋ ਹੈ
1: ਬਿਲਕੁਲ
0: ਠੀਕ ਹੈ ਨੂਣ ਵੀ ਚਾਹੀਦਾ ਕਹਿੰਦੇ ਨਾਲ ਨਿੰਬੂ ਵੀ ਚਾਹੀਦਾ ਇਹ ਯੰਗਸਟਰਸ ਪੀਂਦੇ ਹੁੰਦੇ ਆ ਹੁਣ ਤਾਂ ਜਿਹਦੀ ਥੋੜੀ ਜਿਹੀ ਜਿਹਦਾ ਐਕਸਪੀਰੀਅੰਸ ਹੋ ਜਾਂਦਾ ਉਹ ਤਾਂ ਬੰਦਾ ਸਿੱਧੀ ਖਿੱਚ ਲੈਂਦਾ ਫਿਰ ਸੋ ਸਾਡੇ ਨਾਲ ਜੁੜ ਚੁੱਕੇ ਆ ਡਾਕਟਰ ਕੁਲਦੀਪ ਡਾਕਟਰ ਕੁਲਦੀਪ ਕੇ ਡੀ ਹੋਮਿਓਪੈਥੀ 50 ਸਾਲਾਂ ਤੋਂ ਹੋਮਿਓਪੈਥ ਦੇ ਮਾਹਰ ਡਾਕਟਰ ਕੁਲਦੀਪ ਕੁਲਦੀਪ ਜੀ ਕਿਵੇਂ ਹੋ
2: ਹਾਂਜੀ ਠੀਕ ਹੈ ਥੈਂਕ ਯੂ ਨਵੀ ਜੀ ਬਸ ਕਿਰਪਾ ਮਹਾਰਾਜ ਦੇ ਲੋਕਾਂ ਦੀ ਸੇਵਾ ਕਰੀਦੀ ਹੈ ਕੋਸ਼ਿਸ਼ ਕਰੀਦੀ ਹੈ ਹਰ ਬੰਦੇ ਨੂੰ ਠੀਕ ਕਰੀਏ ਮੈਂ ਕਹਿੰਦਾ ਹੁੰਦਾ ਕੋਈ ਵੀ ਇਸ਼ੂ ਹੈਗਾ ਕਿਸੇ ਤਰ੍ਹਾਂ ਦਾ ਇਸ਼ੂ ਹੈ ਆਪਣੇ ਦੋਸਤ ਮਿੱਤਰਾਂ ਨੂੰ ਮੇਰਾ ਨੰਬਰ ਲਓ ਆਪਣਾ ਕੁਝ ਵੀ ਆਓ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਪੇਟ ਦਾ ਇਸ਼ੂ ਹੈ ਅਸਥਮਾ ਐਲਰਜੀ ਕੋਲੈਸਟਰੋਲ ਥਾਇਰਾਇਡ ਡਾਇਬਟੀਜ਼ ਮਾਈਗ੍ਰੇਨ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਇਟਿਸ ਸਕਿਨ ਦੇ ਇਸ਼ੂ ਹਰ ਬਿਮਾਰੀ ਆਟੋਮੋਬਾਈਲ ਡਿਜ਼ੀਜ਼ ਮਲਟੀਪਲਸਕਲੋਸਿਸ ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ ਕੋਈ ਜਲਦੀ ਕੋਈ ਦੇਰ ਜ਼ਰੂਰ ਬਿਮਾਰੀ ਠੀਕ ਹੁੰਦੀ ਹੈ ਜਿਹਨਾਂ ਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈ ਕੰਮ ਨਹੀਂ ਕਰਦੀ ਜ਼ਰੂਰ ਮੇਰੇ ਕੋਲ ਵਿਜ਼ਿਟ ਕਰਨਾ ਮੈਂ ਪਰੂਫ ਕਰਾਂਗਾ ਹੋਮਿਓਪੈਥੀ ਤਾਂ ਬੈਸਟ ਕੋਈ ਰਾਏ ਨਹੀਂ ਹੈਗੀ ਠੀਕ ਹੈ ਜੀ ਹੁਣ ਮੈਂ ਤਾਂ ਦੱਸਦਾ ਇਸ ਕਹਿੰਦੇ ਨਵੀਂ ਜੀ ਮੈਨੂੰ ਬੜਾ ਅਫਸੋਸ ਹੁੰਦਾ ਜਿਵੇਂ ਕੁੜੀਆਂ ਨੇ ਐਕਨੀ ਉਹਨਾਂ ਨੂੰ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਸਪੈਸ਼ਲਿਸਟ ਹੋ ਕੇ ਕਈ ਵਾਰੀ ਲੋਕ ਮੇਰੇ ਕੋਲ ਆਉਂਦੇ ਨੇ ਮੇਰੇ ਕੋਲ ਮੋਸਟ ਆਫ ਦੀ ਰਿਜ਼ਲਟ ਮੈਂ 15 ਡੇਜ਼ ਦੇ ਅੰਦਰ ਸ਼ੋਅ ਕਰਦਾ ਹੁੰਦਾ ਐਕਨੀ ਹੋ ਗਿਆ ਐਗਜ਼ਮਾ ਹੋ ਗਿਆ ਸੋਰਾਇਸਿਸ ਠੀਕ ਹੈ ਔਰ ਸਰ ਵਿਟਲ ਕਰੋ ਫੁਲਵੈਰੀ ਜਿਹਨੂੰ ਕਹਿੰਦੇ ਆ ਹਾਈਵਸ ਫੰਗਲ ਇਨਫੈਕਸ਼ਨ ਐਲੋਪੇਸ਼ੀਆ ਰੇਟਿਕਾ ਇਹ ਬਹੁਤ ਕਾਮਨ ਹੈਗਾ ਲੋਕਾਂ ਦੇ ਵਿੱਚ ਹੋਰ ਵੀ ਹੇਅਰ ਫਾਲ ਹੁੰਦੇ ਨੇ ਹੋਮਿਓਪੈਥੀ ਦਾ ਬੈਸਟ 6478180055 647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂ ਰੇਵਲ ਅਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਆਪਣੇ ਬੈਨੀਫਿਟ ਚੈੱਕ ਕਰ ਲਓ, ਬੈਨੀਫਿਟ ਵੀ ਯੂਜ ਕਰ ਸਕਦੇ ਆਪਾਂ। ਥੈਂਕ ਯੂ ਵੈਰੀ ਮਚ।
0: ਨੰਬਰ ਇੱਕ ਵੀ ਕਹਿ 647-818-0055 647-818-0055 ਕਾਲ ਕਰੋ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ। ਦੋ ਮੈਸੇਜ ਯਾਨੀ ਕਿ ਦੋ ਮੈਨੂੰ ਸੋਰੀ ਕਾਲਾਂ ਆ ਰਹੀਆਂ ਸੀ, ਉਹ ਵੀ ਲੈ ਲਈਏ ਏਅਰ ਦੇ ਉੱਤੇ, ਫਿਰ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ ਕਿ ਨਹੀਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ, ਤੇ ਮਨਜੀਤ ਹੋਣਾ ਤੋਂ ਵਧੀਆ ਟੋਪ ਦੀਆਂ ਡੀਲਾਂ ਲੈ ਲਈਏ। ਤੇ ਮਨਜੀਤ ਕਰੋ ਬਈ ਫੋਨ ਨੂੰ ਅਟੈਂਡ। ਮਨਜੀਤ ਵੈਸੇ ਚੱਕ ਲੈਂਦੇ ਹੁੰਦੇ ਆ, ਮਿੰਟ ਲਾਉਂਦੇ ਹੁੰਦੇ ਆ। ਲੈਟਸ ਸੀ, ਹਾਂ ਮਨਜੀਤ ਹੁਣੇ ਆ ਗਏ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਬੋਕਸਿੰਗ ਵੀਕ ਇਨ ਜੁਲਾਈ ਸੇਲ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,699 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬੋਕਸਿੰਗ ਵੀਕ ਇਨ ਜੁਲਾਈ ਦੀ ਸੇਲ ਦੇ ਉੱਪਰ। ਸੋ ਜਿਹੜੇ ਵੀ ਕਲਾਇੰਟ ਕਿਚਨ ਰੀਡੂ ਕਰ ਰਹੇ ਨੇ ਜਾਂ ਕਲੋਜ਼ਿੰਗ ਹੈ ਜੁਲਾਈ, ਅਗਸਤ ਤੇ ਸਪਟੈਂਬਰ, ਤੇ ਇਹ ਲੋਵੈਸਟ ਪ੍ਰਾਈਸਿਸ ਆਫ ਦਾ ਈਅਰ ਦਾ ਫਾਇਦਾ ਜ਼ਰੂਰ ਚੱਕੋ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-950-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-470-2040। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹਾਂ ਆਈ ਸਰਜਰੀ ਕਲੀਨਿਕ ਦਾ, ਉਹ ਨੋਟ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: हनेरी से क्या बात है जी? राशि जी वेलकम।
1: हाँ जी, तो लिसनर टकीला दी गल करन दे सन। मैक्सिको विच इन द अर्ली इन द मॉर्निंग दे डू फ्रेश काउज मिल्क राइट फ्रॉम द काउ एंड दे ऐड टकीला विद इट।
0: अच्छा,
1: इट्स अमेजिंग ड्रिंक।
0: अच्छा, राइट इन द मॉर्निंग सवेरे सवेरे फ्रेश काउ मिल्क ते टकीला है। क्या बात है,
1: मैं
0: नाल ब्रेकफास्ट टैकोस है। तुसी कदों चलने हो फिर मैक्सिको
1: जी?
0: तुसी कदों जाना मैक्सिको?
1: दिसंबर 31।
0: अच्छा, सो सारी समर तुसी इत्थे होने हो?
1: सारी समर इत्थे।
0: क्या बात है, वेरी गुड। सो मैक्सिको जाके तुसी टकीला रोज पीने हो या कदे कदे?
1: No, one tequila, two tequila, three tequila down.
0: ठीक है, चलो ठीक है राशि जी, थैंक यू। थोड़ी गर्लफ्रेंड का की हाल है?
1: ओ बिल्कुल ठीक ठाक है, ओ गई है न्यूफाउंडलैंड।
0: ओ वाह, तुसी नहीं गए ना?
1: आई विल लेट हर टॉक टू यू।
0: चलो सर, वेलकम, थैंक यू सो मच, बहुत शुक्रिया। सो ये ना साडे राशिद जी ने, मैं हमेशा इन्हां दी स्टोरी दसदा हुंदा, इन्होंने ना मैनू आई थिंक 2 साल दी गल है कॉल कीती थे, मैनू फोन आ रहा है ते मैं क्या मैं पिक कर देखा कितों दी कॉल है, ते ਕਹਿੰਦੇ ਜੀ ਮੈਂ ਮੈਕਸੀਕੋ ਤੋਂ ਬੋਲ ਰਿਹਾ। ਮੈਂ ਕਿਹਾ ਯਾਰ ਮੈਕਸੀਕੋ ਤੋਂ? ਤੇ ਕਹਿੰਦੇ ਹਾਂ, ਮੈਂ ਇਹਨਾਂ ਦੀ ਏਜ 76 ਖਨੀ ਸਮਥਿੰਗ ਲਾਈਕ ਦੈਟ। ਤੇ ਕਹਿੰਦੇ ਕਿ ਮੈਂ ਯੂ ਨੋ ਮੈਕਸੀਕੋ ਤੋਂ ਕਾਲ ਕਰ ਰਿਹਾ। ਤੇ ਮੈਂ ਕਿਹਾ ਅੱਛਾ ਜੀ, ਤੁਸੀਂ ਮੈਕਸੀਕੋ ਕੀ ਕਰ ਰਹੇ ਹੋ? ਚਲੋ ਸਾਡੀ ਗੱਲਬਾਤ ਹੋਈ। ਤੇ ਕਹਿੰਦੇ ਮੈਂ ਇੱਥੇ ਆਪਣੀ ਗਰਲਫ੍ਰੈਂਡ ਨਾਲ ਆਇਆ ਹੋਇਆ। ਮੈਂ ਸੋਚਾਂ, ਮੈਂ ਕਿ ਯਾਰ 76 ਈਅਰ ਦੀ ਏਜ ਗਰਲਫ੍ਰੈਂਡ, ਤੇ ਉੱਤੋਂ ਦੀ ਕਹਿੰਦੇ ਗੋਰੀ ਆ। ਤੇ ਕਹਿੰਦੇ ਅਸੀਂ ਮੈਕਸੀਕੋ ਆਉਂਦੇ ਹਾਂ ਹਰ ਸਾਲ 6 ਮਹੀਨੇ ਇੱਥੇ, ਉਹਨਾਂ ਨੇ ਉੱਥੇ ਇੱਕ ਅਪਾਰਟਮੈਂਟ ਲਈ ਹੋਈ ਆ, 6 ਮਹੀਨੇ ਉੱਥੇ ਰਹਿੰਦੇ ਆ ਤੇ ਫਿਰ ਬਾਕੀ 6 ਮਹੀਨੇ ਇੱਥੇ। ਹੁਣ ਕਹਿੰਦੇ ਨਾ ਵੀ 31 ਨੂੰ ਜਾਊਂਗਾ, 31 ਦਸੰਬਰ ਨੂੰ। ਸੋ ਮੈਂ ਕਿਹਾ ਵਾਹ ਰਾਸ਼ਦ ਜੀ, ਜ਼ਿੰਦਗੀ ਤਾਂ ਤੁਹਾਡੀ ਹੈ, ਹੈ ਵੈਰੀ ਗੁੱਡ। ਸੋ ਵਧੀਆ ਯਾਰ, ਲਾਈਫ ਲਿਵ ਕਰਨੀ ਹੈ ਤਾਂ ਥੋੜ੍ਹੀ ਜਿਹੀ ਇੱਦਾਂ ਦੀ ਲਿਵ ਕਰੋ, ਕਦੇ ਇੱਥੇ ਕਦੇ ਉੱਥੇ, ਤੇ ਵਧੀਆ ਬੰਦਾ ਨਾਲੇ ਯੰਗ ਰਹਿੰਦਾ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਜੀ ਨੂੰ ਕਾਲ ਕਰ ਲਓ। ਲੋਵੈਸਟ ਪ੍ਰਾਈਸਿਸ ਤੇ ਬੈਸਟ ਸਰਵਿਸ ਦੁਆਬਾ ਟਰੈਵਲ, 9057967800, 9057967800, ਦੁਆਬਾ ਦੁਆਬਾ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋਰਗੇਜਸ ਤੋਂ। ਪਵਾਰ ਸਾਹਿਬ ਵੈਲਕਮ।
2: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੈਵਾਂ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਆ। ਕੋਈ ਪਰਚੇਜ ਹੈ, ਰੀਸੇਲ ਹੈ ਜਾਂ ਕਰਨ ਨੂੰ ਰੀਫਾਈਨਾਂਸ ਕਰਨਾ, ਜਾਂ ਕਿਸੇ ਭੈਣ ਭਰਾ ਦੀ ਕਈ ਦਫ਼ਾ ਹੁੰਦਾ ਕਿ ਅਪਰੇਜ਼ਲ ਬਹੁਤ ਘੱਟ ਆ ਰਹੀ ਆ, ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6479888731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਆ, ਮੋਰਗੇ ਸਾਡੀ ਕਿਸੇ ਵੀ ਬੈਂਕ ਤੋਂ ਹੋਈ ਹੋਈ ਆ ਪਰ ਆਪਾਂ ਨੂੰ ਪੈਸੇ ਢਿੱਲੇ ਲੋੜ ਪੈ ਗਈ ਹੈ, ਮੋਰਗੇਜ ਆਪਾਂ ਤੋੜਨਾ ਨਹੀਂ ਚਾਹੁੰਦੇ, ਉੱਥੇ ਤੁਹਾਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ ਜੀ, ਉਹ ਲੈ ਕੇ ਕਿਸੇ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਗੱਲ ਕਿ ਜਦੋਂ ਤੇ ਜਿੰਨੀ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਯੂਜ਼ ਕਰਾਂਗੇ ਉਹਦੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਕੋਈ ਇੰਟਰਸਟ ਨਹੀਂ ਪੈਂਦਾ ਜੀ, ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਹਾਂ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ, 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹਾਂ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731, 647-988-8731। ਤੇ ਹਮੇਸ਼ਾ ਗੱਲ ਕਹੀ ਦੀ, ਇੱਕ ਵਾਰੀ ਕਾਲ ਮਾਰਗੇ ਤੇ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ।
0: ਬਹੁਤ ਧੰਨਵਾਦ ਸਰ ਥੈਂਕ ਯੂ। 647-988-8731 ਮਿਸਟਰ ਦਵਿੰਦਰ ਪਵਾਰ ਸਾਹਿਬ ਦੇ ਨਾਲ ਗੱਲਬਾਤ ਕਰੋ, 647-988-8731। ਸੋ ਦੇਖੋ, ਕੱਲ ਨੂੰ ਸ਼ੁਰੂ ਨੇ ਫੀਫਾ ਵਰਲਡ ਕੱਪ ਦੇ ਕੁਆਟਰ ਫਾਈਨਲਸ, ਕੱਲ ਨੂੰ ਫਰਾਂਸ ਅਤੇ ਮੋਰਾਕੋ ਦਾ ਮੈਚ ਹੋਊਗਾ, ਤੇ ਫਿਰ ਪਰਸੋਂ ਨੂੰ ਸਪੇਨ ਅਤੇ ਬੈਲਜੀਅਮ ਵਾਲੇ ਖੇਡਣਗੇ, ਤੇ ਉਸ ਤੋਂ ਬਾਅਦ ਫਿਰ ਸੈਟਰਡੇ ਨੂੰ ਦੋ ਗੇਮਸ ਨੇ ਨਾਰਵੇ ਇੰਗਲੈਂਡ ਤੇ ਫਿਰ ਅਰਜਨਟੀਨਾ ਸਵਿਟਜ਼ਰਲੈਂਡ। ਅੱਠ ਟੀਮਾਂ ਰਹਿ ਗਈਆਂ ਤੇ ਫਿਰ ਉਸ ਤੋਂ ਬਾਅਦ ਅਗਲੇ ਹਫ਼ਤੇ ਸੈਮੀ ਫਾਈਨਲਸ ਤੇ ਫਿਰ 19 ਤਰੀਕ ਨੂੰ ਜਾ ਕੇ ਫਾਈਨਲ ਹੋਵੇਗਾ। ਤੁਹਾਡੀ ਕਿਹੜੀ ਪਿੱਕ ਹੈ ਯਾਰ? ਆਈ ਥਿੰਕ ਇੱਕ ਮਿੰਟ ਮੈਨੂੰ ਮਾੜਾ ਜਿਹਾ ਜਿਹੜਾ ਟੇਬਲ ਹੈ ਇਹਨਾਂ ਦਾ ਸੋਰੀ ਉਹ ਕੱਢ ਲੈਣ ਦਿਓ ਬ੍ਰੈਕਿਟ। ਓਕੇ ਮੈਨੂੰ ਲੱਗ ਰਿਹਾ ਜਿਹੜੀ ਟੀਮ ਫਰਾਂਸ ਅਤੇ ਸਪੇਨ ਵਿੱਚੋਂ ਪਹੁੰਚਦੀ ਆ ਅੱਗੇ, ਆਈ ਥਿੰਕ ਦੇ ਵਿਲ ਵਿਨ। ਪਤਾ ਨਹੀਂ ਹੁੰਦਾ, ਅੰਡਰਡੋਗ ਬੜਾ ਵਧੀਆ ਖੇਡ ਰਿਹਾ, ਬਟ ਆਈ ਥਿੰਕ ਫਰਾਂਸ ਜਿੱਤੇਗਾ, ਸਪੇਨ ਵਿਲ ਵਿਨ ਤੇ ਅਰਜਨਟੀਨਾ। ਤੇ ਯਾਰ ਨਾਰਵੇ ਇੰਗਲੈਂਡ ਦਾ ਮੈਂ ਥੋੜ੍ਹਾ ਕਨਫਿਊਜ਼ਡ ਆ, ਮੈਨੂੰ ਲੱਗ ਰਿਹਾ ਇੰਗਲੈਂਡ, ਬਟ ਨਾਰਵੇ ਯਾਰ ਬੜਾ ਵਧੀਆ ਖੇਡ ਰਿਹਾ। ਹਾਲੈਂਡ ਉਹਨਾਂ ਦਾ ਜਿਹੜਾ ਮੇਨ ਸੁਪਰਸਟਾਰ ਹੈ ਉਹ ਫੱਟੇ ਚੱਕੀ ਜਾ ਰਿਹਾ। ਸੋ ਲੈਟਸ ਸੀ, ਆਈ ਥਿੰਕ ਸਪੇਨ ਜਾਂ ਫਰਾਂਸ ਵਿਲ ਵਿਨ ਦ ਵਰਲਡ ਕੱਪ, ਬਟ ਬਾਕੀ ਸਮਾਂ ਦੱਸੇਗਾ। ਤੇ ਸਪੋਰਟਸ ਨੇ, ਸਪੋਰਟਸ ਦੇ ਵਿੱਚ ਤਾਂ ਬੜੀ ਕਹਿੰਦੇ ਨੇ ਕਿ ਬੜੇ ਸਰਪ੍ਰਾਈਜ਼ ਵੀ ਆ ਜਾਂਦੇ ਆ, ਇਹੀ ਤਾਂ ਫਿਰ ਸਵਾਦ ਹੈ। ਹੁਣ ਆਪਾਂ ਦੇਖਿਆ ਆਲਮੋਸਟ ਅਰਜਨਟੀਨਾ ਹਾਰੇ ਈਜਿਪਟ ਤੋਂ ਯਾਰ, ਉਹ ਵੀ ਬਟ ਨਹੀਂ ਈਜਿਪਟ ਵਾਲੇ ਜਿੱਤ ਚੁੱਕੇ, ਵਾਜ਼ ਵਨ ਆਫ ਦਾ ਬੈਸਟ ਗੇਮਸ, ਬਟ ਲੈਟਸ ਸੀ ਦੇਖਦੇ ਆ ਕੀ ਬਣਦਾ। ਤੁਹਾਨੂੰ ਦੋ ਕੁ ਮੈਸੇਜ ਦੇ ਦਈਏ ਤੇ ਫਿਰ, ਕਾਫੀ ਸਾਰੇ ਸਾਡੇ ਸਪੋਂਸਰਸ ਵੀ ਜੁੜ ਰਹੇ ਅੱਜ, ਬਿਜ਼ੀ ਬਿਜ਼ੀ। ਅੱਛਾ ਸਮਾਂ ਵੀ ਦੇਖੋ ਕੀ ਹੋ ਗਿਆ ਯਾਰ, ਸਮਾਂ ਭੱਜੀ ਜਾ ਰਿਹਾ। ਇੱਕ ਤਾਂ ਤੁਸੀਂ ਜਸਪਾਲ ਰਾਏ ਭਾਅ ਜੀ ਨੂੰ ਯਾਦ ਰੱਖੋ, ਨਵੀਂ ਕਿਚਨ ਰੈਡੀ ਕਰਾਉਣੀ ਆਪਣੇ ਮਨਪਸੰਦ ਦੀ ਟੌਪ ਆਫ ਦਾ ਲਾਈਨ ਕਿਚਨ ਦੇ ਲਈ ਜਸਪਾਲ ਰਾਏ ਜੀ ਨੂੰ ਕਾਲ ਕਰੋ। ਨਿਊ ਹਾਈਟਸ ਕਿਚਨ 416-859-1920, 416-859-1920। ਕਿਚਨ ਕੈਬਨਿਟਸ, ਕਾਊਂਟਰ ਟੌਪ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਆਦਿ ਰੈਡੀ ਕਰਵਾਉਣਾ, 416-859-1920 ਨੰਬਰ ਹੈ। ਉਸੇ ਨਾਲ ਨਾਲ ਗੁਰਕਰਮ ਢੀਂਡਸਾ, ਤੁਹਾਡੇ ਆਟੋ ਹੋਮ ਇੰਸ਼ੋਰੈਂਸ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਧੀਆ ਟੌਪ ਦਾ ਡਿਸਕਾਊਂਟ ਮਿਲੇ ਤਾਂ ਗੁਰਕਰਮ ਢੀਂਡਸਾ ਨੂੰ ਕਾਲ ਕਰ ਲਓ, 416-876-4605। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ, 416-876-4605। ਇਹਨਾਂ ਨੂੰ ਇੱਕ ਕੀਤੀ ਕਾਲ, ਤੁਹਾਡੇ ਹਜ਼ਾਰਾਂ ਡਾਲਰ ਬਸ ਸੱਦੇ ਆ, ਥਾਊਜ਼ੰਡਸ ਐਂਡ ਥਾਊਜ਼ੰਡਸ ਆਫ ਡਾਲਰਸ। ਸੋ 416-876-4605।

0: ਯੂਰੋਗੁਏ ਦੇ ਅਗੇਂਸਟ ਸਿਰਫ ਇੱਕ ਗੋਲ ਕੀਤਾ ਤੇ ਪੋਰਚੁਗਲ ਨੂੰ ਵੀ ਮਸਾਂ ਹਰਾਇਆ। ਸੋ ਸਪੇਨ ਵੀ ਭਾਵੇਂ, ਚਲੋ ਮੈਂ ਵੀ ਕਹਿ ਰਿਹਾ ਸਪੇਨ ਫਾਈਨਲ ਚ ਜਾ ਸਕਦਾ, ਬਟ ਕਿਤੇ ਨਾ ਕਿਤੇ ਇਹ ਵੀ ਹੈ ਕਿ ਸਪੇਨ ਵੀ ਆਪਣੀ ਬੈਸਟ ਫੁੱਟਬਾਲ ਨਹੀਂ ਖੇਡ ਰਹੀ।
1: ਨਹੀਂ ਬਟ ਕਾਪੋ ਵਰਡੇ ਵੇਖੋ ਨਾ, ਗੋਲੀ ਤਕੜੇ ਨਾ, ਅਰਜਨਟੀਨਾ ਮਹਾ ਜਿੱਤੀ ਆ ਕਾਪੋ ਵਰਡ ਦੇ ਜਿਹੜਾ ਹੋਇਆ ਇਹਨਾਂ ਦਾ,
0: ਉਹਨਾਂ ਦੀ ਗੋਲੀ ਨਾਲ
1: ਉਹ ਟੀਮ ਹੀ ਬੜੀ ਤਕੜੀ ਸੀ। ਉਹਨਾਂ ਨੇ ਗੋਲੀ ਨੇ ਗੋਲ ਹੀ ਨੀ ਦਿੱਤਾ ਤੇ ਉਧਰ ਅਰਜਨਟੀਨਾ ਨੂੰ ਪੂਰੇ ਪਸੀਨੇ ਕਢਾਏ, ਪਲੱਸ ਅਰਜਨਟੀਨਾ ਇਜਿਪਟ ਇਜਿਪਟ ਨੇ ਕਿੰਨੀ ਟਫ ਫਾਈਟ ਦਿੱਤੀ ਆ ਨਾ, ਥੋੜੀ ਜਿਹੀ ਉਹਨਾਂ ਲੱਗਦਾ ਵੀ ਜਿਵੇਂ ਫੇਵਰ ਜੀ ਹੁੰਦੀ ਆ, ਕਿਉਂਕਿ ਜਿਵੇਂ ਇਜਿਪਟ ਦਾ ਸੇਮ ਫਾਉਲ ਸੇਮ ਗੋਲ ਉਹਨਾਂ ਰਿਵਿਊ ਕਰਤਾ ਵਾ ਜਿਹੜਾ ਕਾਪੋ ਵਰਡ ਦੇ ਗਏ ਸਹੀ, ਸੇਮ ਗੋਲ ਸੇਮ ਫਾਉਲ ਉਹਨਾਂ ਰਿਵਿਊ ਨੀ ਕੀਤਾ ਨਾ ਅਰਜਨਟੀਨਾ ਨੇ ਜਦੋਂ ਗੋਲ ਕੀਤਾ ਸੀ।
0: ਹਾਂ ਉਹ ਥੋੜੀ ਜਿਹੀ ਲੱਗੀ ਹੈਰਾ ਫੇਰੀ ਜੀ ਇਜਿਪਟ ਦੇ ਖਿਲਾਫ।
1: ਹਾਂਜੀ, ਕਿਉਂਕਿ ਸੇਮ ਸੇਮ ਸੀਕੁਐਂਸ ਹੋਇਆ ਨਾ, ਡਿਫਰੈਂਟ ਗੇਮ ਦੇ ਵਿੱਚ ਹੋਇਆ, ਸੇਮ ਗੋਲ ਗੋਲ ਹੋਇਆ ਵਾ, ਸੇਮ ਫਾਉਲ ਹੋਇਆ ਵਾ। ਇੱਕ ਅਰਜਨਟੀਨਾ ਵਾਲਾ ਜਿਹੜਾ ਗੋਲ ਅਗੇਂਸਟ ਹੋਇਆ ਉਹ ਰਿਵਿਊ ਕਰ ਲਿਆ ਵਾ, ਜਿਹੜਾ ਅਰਜਨਟੀਨਾ ਨੇ ਕੀਤਾ ਉਹ ਰਿਵਿਊ ਨੀ ਕੀਤਾ ਹਨਾ। ਤੇ ਬਾਕੀ ਦੇਖੋ, ਬਾਕੀ ਆਪਾਂ ਆਪਣੀ ਪਿਕ ਦੱਸਤੀ ਆ ਵੀ ਸਪੇਨ ਐਂਡ ਫਰਾਂਸ ਦੇ ਵਿੱਚ ਚਲਾ।
0: ਨਹੀਂ ਚਲੋ ਮੈਂ ਵੀ ਇਹੀ ਸੋਚ ਰਿਹਾ ਤੇ ਸਪੇਨ ਐਂਡ ਫਰਾਂਸ, ਬਟ ਬਾਕੀ ਯਾਰ ਇੰਗਲੈਂਡ ਨਾਰਵੇ ਦਾ ਮੈਚ ਬੜਾ ਮੈਨੂੰ ਲੱਗਦਾ ਫਸਮਾ ਹੋਵੇਗਾ।
1: ਉਹ ਹਾਂ ਉਹ ਟਫ ਟਫ ਮੈਚ ਆ। ਬਾਕੀ ਅਰਜਨਟੀਨਾ ਨੂੰ ਥੋੜੀਆਂ ਟੀਮਾਂ ਵੀ ਈਜ਼ੀ ਈਜ਼ੀ ਮਿਲ ਰਹੀਆਂ, ਉਹ ਟਫ ਫਾਈਟ ਦੇ ਰਹੀਆਂ ਵਾ। ਤੇ ਬਾਕੀ ਜਿਹੜਾ ਇੰਗਲੈਂਡ ਵਾਲਾ ਤੇ ਜਿਹੜਾ ਨਾਰਵੇ ਵਾਲਾ ਨਾ, ਉਹ ਮੈਚ ਦੇਖਣ ਦਾ ਮਜ਼ਾ ਆਊਗਾ।
0: ਮੈਨੂੰ ਯਾਰ ਸੱਚੀ ਲੱਗਿਆ ਕਿ ਅਰਜਨਟੀਨਾ ਹਾਰੇਗਾ, ਤਿੰਨ ਗੋਲ ਇੰਨੀ ਛੇਤੀ ਕਰਨੇ ਯਾਰ ਬਹੁਤ ਕਮਾਲ ਦੀ ਗੱਲ ਹੈ ਵੈਸੇ, ਜੋ ਮਰਜ਼ੀ ਆ।
1: ਹਾਂ ਉੱਥੇ ਉੱਥੇ ਜੋ ਵੀ ਉਹਨਾਂ ਬਣਦੀ ਪ੍ਰਸ਼ੰਸਾ, ਕਹੋਗੇ ਚਾਰ ਮਿੰਟ ਦੇ ਵਿੱਚ ਵਿੱਚ ਤਿੰਨ ਗੋਲ ਹਨਾ ਕਰਕੇ ਆ।
0: ਰੋਨਾਲਡੋ ਬਣਦਾ ਸੀ ਵਰਲਡ ਕੱਪ ਵਿਚਾਰੇ ਦਾ ਖੀਰਲਾ
1: ਸੀ, ਪਰ ਟੀਮ ਹੀ ਨੀ, ਜਦੋਂ ਵੇਖੋ ਕੱਲੇ ਬੰਦਾ ਜਿੱਡਾ ਮਰਜ਼ੀ ਤਕੜਾ ਹੋਵੇ
0: ਹਨਾ,
1: ਟੀਮ ਤੁਹਾਡਾ ਸਾਥ ਨੀ ਦਿੰਦੀ ਓਨਾ ਚਿਰ, ਨਹੀਂ ਉਹ ਕੱਲਾ ਬੰਦਾ ਕਿੱਥੋਂ ਤੱਕ ਲੈ ਜੂਗਾ ਤੁਹਾਨੂੰ। ਚਲੋ ਹੁਣ ਇੰਨਾ ਵਾ ਵੀ ਯੂਰੋ ਕੱਪ ਹੈਗਾ ਬੰਦੇ ਕੋਲ, ਵਰਲਡ ਕੱਪ ਨਹੀਂ ਉਹਦਾ ਸੁਪਨਾ ਪੂਰਾ ਹੋ ਪਾਇਆ।
0: ਜੀ ਜੀ ਚਲੋ ਲੈਟਸ ਸੀ,
1: ਪਲੇਅਰ ਤਾਂ ਤਗੜਾ ਹੀ ਆ।
0: ਠੀਕ ਹੈ ਸਰ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਥੈਂਕ ਯੂ ਫॉर योर कॉल।
1: ਓਕੇ ਥੈਂਕ,
0: ਦੇਖਦੇ ਹਾਂ ਲੈਟਸ ਸੀ, ਦੇਖਦੇ ਹਾਂ ਕੀ ਬਣਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 647-504-1557। ਕਿਆ ਬਾਤ ਹੈ, ਵੈਰੀ ਗੁੱਡ। ਓਕੇ ਸੋ ਇੱਕ ਡੀਲ ਲੈ ਲਈ ਆਪਾਂ ਸੁਖ ਭਾਈ ਤੋਂ, ਗ੍ਰੈਂਡ ਗ੍ਰੈਂਡ ਗ੍ਰੈਂਡ ਆਫਰ ਜੇ ਤੋਂ, ਤੇ ਫਿਰ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਸੋ ਸੁਖ ਭਾਈ ਨੂੰ ਕਹਾਂਗੇ ਕਿ ਸੁਖ ਭਾਈ ਦਿਓ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਦਿਓ ਡਿੰਨੀਆਂ ਰੀਲਾਂ ਦੇਣੀਆਂ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਵੀਕਐਂਡ ਦੇ ਉੱਪਰ ਜਿਹੜੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ ਤੇ ਕੜਾਕੇ ਕੱਢਣੀਆਂ ਜਿਹੜੀਆਂ ਤੁਹਾਨੂੰ ਪਰਿਵਾਰਾਂ ਨੂੰ ਪ੍ਰਾਈਸ ਦਿੱਤੀਆਂ ਜਾਣੀਆਂ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਲੈਣਾ, ਜੀ ਹਾਂ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 700-800 ਸੀ, ਸਿਰਫ 199 ਦਾ, ਜੀ ਹਾਂ ਪਲੈਟਫਾਰਮ ਵਾਲਾ ਬੈੱਡ 199 ਦਾ ਮਿਲੂਗਾ। ਤੇ ਜਾਂਦੇ ਹੋਏ ਤੁਸੀਂ ਪਰਚੀ ਜਿਹੜੀ ਆ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹੜੀ ਤੁਹਾਨੂੰ $1100 ਕੈਸ਼ ਵੀ ਮਿਲ ਸਕਦਾ, $500 ਮਿਲ ਸਕਦਾ, 85 ਇੰਚ ਦਾ ਟੈਲੀਵਿਜ਼ਨ ਮਿਲ ਸਕਦਾ, ਮਾਈਕ੍ਰੋਵੇਵ ਮਿਲ ਸਕਦਾ, ਐਪਲ ਦੀ ਸਮਾਰਟ ਵਾਚ ਮਿਲ ਸਕਦੀ ਆ। ਸੋ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 199 ਦਾ ਮਿਲੂਗਾ। ਤੇ ਪਰਚੀ ਤੁਸੀਂ ਕੱਟ ਕੇ ਨਾਲ ਦੀ ਨਾਲ ਆਪਣਾ ਤੋਹਫਾ 85 ਇੰਚ ਦਾ ਟੀਵੀ ਵੀ ਲਿਜਾ ਸਕਦੇ ਹੋ, $1100 ਕੈਸ਼ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ ਨਵੀ ਭਾਜੀ।

0: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ, seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ residential, commercial ਜਾਂ farm house ਦਾ ਕੰਮ. ਅੱਜ ਹੀ ਕਾਲ ਕਰੋ 437-655-1984 437-655-1984.
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
2: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000.
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਸੀ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ.

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਲੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ

मेन प्रोडक्ट लुम्बड़ी का गुरबाणी रेडियो इंडिया लैके जाने वास्ते बेस्ट गिफ्ट जिस विच संपूर्ण पाठ है श्री गुरु ग्रंथ साहिब जी का नितनेम दियां सारियां बाणियां। ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ।

ਉਮੀਦ ਕਰਦੇ ਹਾਂ ਕਿ ਅੱਜ ਦੀ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਠੀਕ ਠਾਕ ਹੋ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ।

क्या बात है जी। सो 905-673-3905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਤੇ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਸੋ ਖਬਰਾਂ ਦੇ ਨਾਲ ਜੁੜਦੇ ਹਾਂ ਔਰ ਖਬਰਾਂ ਤੋਂ ਬਾਅਦ ਫਿਰ ਰਾਈਟ ਬੈਕ ਤੁਹਾਡੇ ਨਾਲ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਸਟੇ ਟਿਊਨ।

0: ਸੋ ਸਮਾਂ ਹੋ ਗਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣੇ ਆ। ਸੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਤੋਂ ਬਾਅਦ AM 530 ਦੇ ਉੱਪਰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10। ਸਟੇ ਟਿਊਨਡ। ਸੋ ਹੁਣ ਚੱਲਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਸਿੱਧੀਆਂ ਖਬਰਾਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
1: ਬੀਤੀ ਸ਼ਾਮ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਸਥਾਨ ਹਰੀਕੇ ਪੱਤਣ ਦੇ ਕੰਢੇ ਉੱਤੇ ਇੱਕ ਬਹੁਤ ਹੀ ਇਤਿਹਾਸਕ ਅਤੇ ਭਾਵੁਕ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ੇਸ਼ ਧਾਰਮਿਕ ਇਕੱਤਰਤਾ 1980 ਅਤੇ 1990 ਦੇ ਦਹਾਕੇ ਦੌਰਾਨ ਕਥਿਤ ਪੁਲਿਸ ਜਬਰ, ਗੈਰ ਕਾਨੂੰਨੀ ਹਿਰਾਸਤਾਂ ਅਤੇ ਜਾਲੀ ਮੁਕਾਬਲਿਆਂ ਵਿੱਚ ਮਾਰੇ ਗਏ ਜਾਂ ਲਾਪਤਾ ਕੀਤੇ ਗਏ ਨਿਰਦੋਸ਼ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੀ ਆਤਮਿਕ ਸ਼ਾਂਤੀ ਨਮਿਤ ਕਰਵਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੀੜਿਤ ਪਰਿਵਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਉਸ ਦੌਰ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਉੱਥੇ ਇੱਕ ਸ਼ਹੀਦੀ ਸਮਾਰਕ ਸਥਾਪਿਤ ਕੀਤਾ ਜਾਵੇਗਾ। ਯਾਨੀ ਕਿ ਹਰੀਕੇ ਪੱਤਣ ਵਿਖੇ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਇੱਕ ਯਾਦਗਾਰ ਤਿਆਰ ਕੀਤੀ ਜਾਵੇਗੀ। ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਸਾਲ 1982 ਤੋਂ ਲੈ ਕੇ 1995 ਦਰਮਿਆਨ ਹੋਏ ਸਾਰੇ ਵੱਡੇ ਹਾਦਸਿਆਂ ਅਤੇ ਕਤਲੇਆਮ ਦੀ ਰਿਪੋਰਟ ਅਤੇ ਦਸਤਾਵੇਜ਼ ਤਿਆਰ ਕਰੇ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਰਿਕਾਰਡ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਧਾਰਮਿਕ ਸਮਾਗਮ ਉਸ ਵੇਲੇ ਕਰਵਾਇਆ ਗਿਆ ਜਦੋਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਸਤਲੁਜ ਦੇ ਰਿਲੀਜ਼ ਹੋਣ ਅਤੇ ਫਿਰ ਉਸਨੂੰ 2 ਦਿਨ ਬਾਅਦ ਹੀ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਦਰਦਨਾਕ ਇਤਿਹਾਸ ਉੱਤੇ ਗੱਲ ਇੱਕ ਵਾਰ ਫੇਰ ਹੋ ਰਹੀ ਹੈ। ਬੀਤੀ ਸ਼ਾਮ ਹੋਏ ਇਸੇ ਪ੍ਰੋਗਰਾਮ ਬਾਰੇ ਤੁਹਾਨੂੰ ਹੋਰ ਦੱਸੀਏ ਤਾਂ ਹਰੀਕੇ ਪੱਤਣ ਦੇ ਦਰਿਆਈ ਕੰਢੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਕ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ। ਸ਼ਾਮ 6 ਵਜੇ ਸ਼ੁਰੂ ਹੋਏ ਇਸ ਧਾਰਮਿਕ ਪ੍ਰੋਗਰਾਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਜਿਸ ਤੋਂ ਬਾਅਦ ਰਾਗੀ ਜਥਿਆਂ ਵੱਲੋਂ ਵਿਰਾਗਮਈ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਾਜ਼ਰੀ ਵਿੱਚ ਸਮੂਹ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ। ਜਥੇਦਾਰ ਨੇ ਕੌਮ ਦੇ ਨਾਂ ਜਾਰੀ ਸੰਦੇਸ਼ ਵਿੱਚ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਦੋਸ਼ ਮਾਨਵਤਾ ਦੇ ਕਾਂਡ ਦੇ ਸ਼ਿਕਾਰ ਹੋਏ ਲੋਕਾਂ ਲਈ ਦਰਿਆ ਦੇ ਕੰਢੇ ਉੱਤੇ ਸਮੂਹਿਕ ਅਰਦਾਸ ਕੀਤੀ ਗਈ ਹੈ, ਕਿਉਂਕਿ ਇਹ ਉਹੀ ਸਥਾਨ ਹੈ ਜਿੱਥੇ ਉਸ ਦੌਰਾਨ ਅਨੇਕਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਰਾਸ਼ਟਰੀ ਮਾਰਗਾਂ ਯਾਨੀ ਕਿ ਨੈਸ਼ਨਲ ਹਾਈਵੇਜ਼ ਉੱਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਦੀ ਜੇਬ ਉੱਤੇ ਵਾਧੂ ਬੋਝ ਪੈਣ ਜਾ ਰਿਹਾ ਹੈ। ਦਰਅਸਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ NHAI ਨੇ ਦੋਹਾਂ ਸੂਬਿਆਂ ਦੇ 8 ਪ੍ਰਮੁੱਖ ਟੋਲ ਪਲਾਜ਼ਿਆਂ ਉੱਤੇ ਟੋਲ ਟੈਕਸ ਦੀਆਂ ਦਰਾਂ ਵਿੱਚ ਸੋਧ ਕਰਦਿਆਂ ਕੀਮਤਾਂ ਵਧਾ ਦਿੱਤੀਆਂ। ਇਹ ਨਵੀਆਂ ਕੀਮਤਾਂ 14 ਜੁਲਾਈ ਤੋਂ ਪੂਰੇ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਦਿੱਤੀਆਂ ਗਈਆਂ। ਅਥਾਰਟੀ ਦੇ ਅਧਿਕਾਰੀਆਂ ਮੁਤਾਬਕ ਇਸ ਵਾਧੇ ਨਾਲ ਆਮ ਕਾਰ ਅਤੇ ਪ੍ਰਾਈਵੇਟ ਵਾਹਨ ਚਾਲਕਾਂ ਨੂੰ ਪ੍ਰਤੀ ਗੇੜ ਯਾਨੀ ਕਿ ਸਿੰਗਲ ਜਰਨੀ ਲਗਭਗ 5 ਤੋਂ 10 ਰੁਪਏ ਤੱਕ ਵਾਧੂ ਅਦਾ ਕਰਨੀ ਪਵੇਗੀ। ਇਹ ਬਦਲਾਅ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਫਰੀਦਕੋਟ, ਬਠਿੰਡਾ, ਅਬੋਹਰ ਅਤੇ ਮੌੜ ਵਰਗੇ ਪ੍ਰਮੁੱਖ ਰੂਟਾਂ ਤੋਂ ਲੰਘਣ ਵਾਲੇ ਹਾਈਵੇਜ਼ ਤੇ ਲਾਗੂ ਹੋਵੇਗਾ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਉਹੀ ਨੀਤੀ ਹੈ ਜਿਸ ਦਾ ਕਿਸਾਨਾਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ ਸੀ, ਪਰ ਹੁਣ ਇਸ ਨੂੰ ਇੱਕ ਨਵੇਂ ਰੂਪ ਵਿੱਚ ਸਾਹਮਣੇ ਲਿਆਉਣ ਦੀ ਗੱਲ ਲਗਾਤਾਰ ਆ ਰਹੀ ਹੈ। ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਐਤਕੀ ਕਾਮਯਾਬ ਕਰਨ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਤੋਗਾ ਵੀ ਪਾਇਆ। 1 ਜੁਲਾਈ 2026 ਨੂੰ ਪੰਜਾਬ ਸਰਕਾਰ ਦੀ ਕੈਬਨਿਟ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਜਿਸ ਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਸ ਨੋਟੀਫਿਕੇਸ਼ਨ ਮੁਤਾਬਕ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਐਕੁਆਇਰ ਹੋਵੇਗੀ, ਉਹਨਾਂ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਟਿਊਬਵੈੱਲ ਕਨੈਕਸ਼ਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜਿਉਂ ਹੀ ਕਿਸਾਨ ਲੈਂਡ ਪੂਲਿੰਗ ਨੀਤੀ ਤਹਿਤ ਐਕੁਆਇਰ ਹੋਈ ਜ਼ਮੀਨ ਬਾਰੇ ਸਰਟੀਫਿਕੇਟ ਪਾਵਰਕੌਮ ਕੋਲ ਅਰਜ਼ੀ ਨਾਲ ਦੇਵੇਗਾ ਤਾਂ ਉਸ ਨੂੰ ਤੁਰੰਤ ਅਤੇ ਪਹਿਲ ਦੇ ਆਧਾਰ ਉੱਤੇ ਟਿਊਬਵੈੱਲ ਕਨੈਕਸ਼ਨ ਜਾਰੀ ਕੀਤਾ ਜਾਵੇ। ਪੰਜਾਬ ਵਿੱਚ ਸਾਲ 2017-18 ਤੋਂ ਨਵੇਂ ਖੇਤੀ ਮੋਟਰਾਂ ਉੱਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਕਨੈਕਸ਼ਨ ਲੈਣ ਦੇ ਚਾਹਵਾਨ ਕਿਸਾਨਾਂ ਲਈ ਨਵਾਂ ਖੇਤੀ ਮੋਟਰ ਕਨੈਕਸ਼ਨ ਲੈਣਾ ਇੱਕ ਵੱਡੀ ਸਮੱਸਿਆ ਹੈ। ਹੁਣ ਜਦੋਂ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇ ਰਹੀ ਹੈ ਤਾਂ ਠੀਕ ਉਸੇ ਸਮੇਂ ਹੀ ਨਵੇਂ ਖੇਤੀ ਕਨੈਕਸ਼ਨਾਂ ਦਾ ਰਾਹ ਵੀ ਖੋਲ ਦਿੱਤਾ ਗਿਆ। ਸੂਬਾ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹੋਰ ਫਾਇਦਿਆਂ ਦੇ ਨਾਲ ਟਿਊਬਵੈੱਲ ਕਨੈਕਸ਼ਨ ਦੇਣ ਦਾ ਫੈਸਲਾ ਕੀਤਾ, ਕਿਉਂਕਿ ਇਹ ਕਿਸਾਨਾਂ ਦੀ ਇੱਕ ਵੱਡੀ ਲੋੜ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਆਪਣੇ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਉੱਥੇ ਵਸਦੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰੋਪ ਵੇ ਪ੍ਰੋਜੈਕਟ ਦਾ ਜ਼ਿਕਰ ਕੀਤਾ ਹੈ, ਜਿਸ ਉਪਰੰਤ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਨਿਊਜ਼ੀਲੈਂਡ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਸੀ ਕਿ ਭਾਰਤ ਸਰਕਾਰ ਵੱਲੋਂ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੂਆਂ ਦੀ ਸਹੂਲਤ ਵਾਸਤੇ, ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ 2,730 ਕਰੋੜ ਰੁਪਏ ਦੀ ਲਾਗਤ ਨਾਲ ਇਹ ਰੋਪ ਵੇ ਬਣਾਇਆ ਜਾਵੇਗਾ। ਕੁੱਲ 2,730 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤਹਿਤ 12.4 ਕਿਲੋਮੀਟਰ ਲੰਮਾ ਰੋਪ ਵੇ ਮਾਰਗ ਤਿਆਰ ਹੋਵੇਗਾ। ਇਸ ਨਾਲ ਲਗਭਗ ਸ੍ਰੀ ਹੇਮਕੁੰਟ ਸਾਹਿਬ ਦਾ 19 ਕਿਲੋਮੀਟਰ ਦਾ ਰਸਤਾ ਸਿਰਫ 36 ਮਿੰਟ ਵਿੱਚ ਪੂਰਾ ਕੀਤਾ ਜਾ ਸਕੇਗਾ, ਜਦਕਿ ਹੁਣ ਇਸ ਰਸਤੇ ਉੱਤੇ 2 ਦਿਨ ਤੱਕ ਯਾਤਰੂਆਂ ਨੂੰ ਚੱਲਣਾ ਪੈਂਦਾ ਹੈ। ਇਸ ਰੋਪਵੇ ਦੇ ਨਾਲ ਲਗਭਗ 11 ਸ਼ਰਧਾਲੂ ਰੋਜ਼ ਸ੍ਰੀ ਹੇਮਕੁੰਟ ਸਾਹਿਬ ਜਾ ਸਕਣਗੇ ਅਤੇ ਲਗਭਗ 15,000 ਫੁੱਟ ਦੀ ਉਚਾਈ ਉੱਤੇ ਸਥਾਪਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਧਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਪ੍ਰਧਾਨ ਮੰਤਰੀ ਅਤੇ ਉੱਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੋਪਵੇ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇ। ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਦਾ ਐਲਾਨ ਲਗਭਗ 3 ਸਾਲ ਪਹਿਲਾਂ ਕੀਤਾ ਗਿਆ ਸੀ। ਦੇਸ਼ ਅੰਦਰ ਪਾਸਪੋਰਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇੱਕ ਬਹਿਸ ਛਿੜੀ ਹੋਈ ਹੈ। ਪਾਸਪੋਰਟ ਦਾ ਕਿੰਨਾ ਫਾਇਦਾ ਹੈ ਅਤੇ ਕਿੱਥੇ ਫਾਇਦਾ ਹੈ, ਇਸ ਨੂੰ ਲੈ ਕੇ ਗੱਲ ਲਗਾਤਾਰ ਚੱਲ ਰਹੀ ਹੈ ਤੇ ਹੁਣ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਇਸ ਸੰਬੰਧੀ ਇੱਕ ਹੋਰ ਬਿਆਨ ਆਇਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਭਾਵ ਰਵਾਨਗੀ ਨੂੰ ਰੈਗੂਲਰ ਕਰਦਾ ਹੈ। ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਦੇਸ਼ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਕਿ ਕੀ ਪਾਸਪੋਰਟ ਨੂੰ ਨਾਗਰਿਕਤਾ ਦੀ ਪਛਾਣ ਸਾਬਤ ਕਰਨ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਪਾਸਪੋਰਟ ਇੱਕ ਤੈਅਸ਼ੁਦਾ ਪ੍ਰਕਿਰਿਆ ਤਹਿਤ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ ਅਤੇ ਮੌਜੂਦਾ ਸਮੇਂ ਵਿੱਚ 8% ਤੋਂ ਵੀ ਘੱਟ ਭਾਰਤੀ ਨਾਗਰਿਕਾਂ ਕੋਲ ਇਹ ਦਸਤਾਵੇਜ਼ ਮੌਜੂਦ ਹੈ। ਇਸ ਤੋਂ ਪਹਿਲਾਂ ਬੀਤੀ 24 ਜੂਨ ਪਾਸਪੋਰਟ ਸੇਵਾ ਦਿਵਸ ਦੇ ਮੌਕੇ ਉੱਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਸਿਰਫ ਇੱਕ ਯਾਤਰਾ ਦਸਤਾਵੇਜ਼ ਯਾਨੀ ਕਿ ਟਰੈਵਲ ਡਾਕੂਮੈਂਟ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਵਿੱਚ ਆਈ ਸੀ ਜਿਸ ਵਿੱਚ ਇਹ ਪੁੱਛਿਆ ਗਿਆ ਸੀ ਕਿ ਕੀ ਚੋਣ ਕਮਿਸ਼ਨ ਵੱਲੋਂ ਕਈ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਪਾਸਪੋਰਟ ਨੂੰ ਨਾਗਰਿਕਤਾ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਇਸ ਉੱਤੇ 24 ਜੂਨ ਇਹ ਸਪਸ਼ਟ ਕੀਤਾ ਗਿਆ ਸੀ ਕਿ ਪਾਸਪੋਰਟ ਨਾਗਰਿਕਤਾ ਦਾ ਸਬੂਤ ਨਹੀਂ ਹੈ, ਜਦਕਿ ਹੁਣ ਕੇਂਦਰੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਸਪੋਰਟ ਉਹ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਨੂੰ ਨਿਯਮਿਤ ਯਾਨੀ ਕਿ ਰੈਗੂਲਰ ਕਰਦਾ ਹੈ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਮੌਸਮ ਦੀ ਇਸ ਵੇਲੇ ਦੀ ਤਾਜ਼ਾ ਸਥਿਤੀ। ਮੌਨਸੂਨ ਕਹਿਣ ਨੂੰ ਤਾਂ ਉੱਤਰੀ ਭਾਰਤ ਅਤੇ ਪੰਜਾਬ ਵਿੱਚ ਆਇਆ ਹੋਇਆ ਪਰ ਮੀਂਹ ਨਹੀਂ ਪੈ ਰਹੇ ਤੇ ਮੌਸਮ ਵਿਭਾਗ ਨੇ ਹੁਣ ਲੋਕਾਂ ਨੂੰ ਕੁਝ ਦਿਨ ਉਡੀਕ ਕਰਨ ਲਈ ਕਿਹਾ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਪੱਛਮੀ ਭਾਰਤ ਵਿੱਚ ਮੌਨਸੂਨ ਦੀ ਸਰਗਰਮੀ 18 ਜੁਲਾਈ ਤੋਂ ਬਾਅਦ ਜ਼ੋਰ ਫੜਨ ਦੀ ਉਮੀਦ ਹੈ, ਜਿਸ ਨਾਲ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਇਸ ਤਰੀਕ ਯਾਨੀ ਕਿ 18 ਜੁਲਾਈ ਦੇ ਆਸ ਪਾਸ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਮੌਸਮ ਬੁਲੇਟਿਨ ਮੁਤਾਬਕ ਪੰਜਾਬ ਅਤੇ ਹਰਿਆਣੇ ਦੇ ਬਹੁਤੇ ਹਿੱਸਿਆਂ ਵਿੱਚ ਮੌਨਸੂਨ ਥੋੜਾ ਢਿੱਲਾ ਪਿਆ ਹੈ ਅਤੇ ਜਿਸ ਤਰੀਕੇ ਨਾਲ ਮੌਨਸੂਨ ਦੀ ਆਮਦ ਉੱਤੇ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਉਸ ਤਰੀਕੇ ਦਾ ਮੀਂਹ ਨਹੀਂ ਪਿਆ। ਪੰਜਾਬ ਅਤੇ ਹਰਿਆਣਾ ਦੇ ਦੱਖਣੀ ਹਿੱਸਿਆਂ ਵਿੱਚ 16 ਜੁਲਾਈ ਤੱਕ ਗਰਮ ਅਤੇ ਨਮੀ ਵਾਲੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਵੈਸੇ ਤਾਂ ਮੌਨਸੂਨ 9 ਜੁਲਾਈ ਨੂੰ ਪੂਰੇ ਖੇਤਰ ਵਿੱਚ ਫੈਲ ਗਿਆ ਸੀ ਪਰ ਹੁਣ ਤੱਕ ਹਰਿਆਣਾ ਦੇ 12 ਜ਼ਿਲ੍ਹਿਆਂ ਅਤੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੀ ਮੀਂਹ ਪਿਆ, ਜਦਕਿ ਬਾਕੀ ਇਲਾਕੇ ਹਾਲੇ ਮੀਂਹ ਦੀ ਉਡੀਕ ਹੀ ਕਰ ਰਹੇ ਨੇ ਤੇ ਮੌਸਮ ਵਿਭਾਗ ਨੇ ਹੁਣ ਕਿਹਾ ਕਿ ਇਸ ਬੰਨੇ 3 ਦਿਨ ਹੋਰ ਯਾਨੀ ਕਿ 18 ਜੁਲਾਈ ਤੱਕ ਦੀ ਉਡੀਕ ਕਰਨੀ ਪਵੇਗੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਜੰਤਰ ਮੰਤਰ ਤੇ ਸੋਨਮ ਵਾਂਗ ਚੁੱਕ ਦੀ ਭੁੱਖ ਹੜਤਾਲ 17 ਦਿਨ ਮੁਕੰਮਲ ਕਰ ਚੁੱਕੀ ਹੈ ਅਤੇ ਉਹਨਾਂ ਦੀਆਂ ਸਰੀਰਕ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਨੇ। ਕਈ ਪ੍ਰਮੁੱਖ ਹਸਤੀਆਂ ਵੱਲੋਂ ਉਹਨਾਂ ਨੂੰ ਆਪਣਾ ਵਰਤ ਤੋੜਨ ਦੀ ਅਪੀਲ ਕੀਤੀ ਗਈ ਹੈ। ਤੁਹਾਨੂੰ ਚੇਤੇ ਕਰਾ ਦਈਏ ਕਿ ਸੋਨਮ ਵਾਂਗ ਚੁੱਕ ਕਾਕਰੋਚ ਜਨਤਾ ਪਾਰਟੀ ਦੇ ਨਾਲ ਮਿਲ ਕੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇੰਗਲੈਂਡ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਉੱਥੇ ਆਪਣਾ ਪਹਿਲਾ ਮੈਚ ਜਿੱਤਣ ਵਿੱਚ ਕਾਮਯਾਬ ਰਹੀ ਹੈ। T20 ਮੈਚਾਂ ਦੀ ਲੜੀ ਹਾਰਨ ਤੋਂ ਬਾਅਦ ਇੱਕ ਰੋਜ਼ਾ ਮੈਚਾਂ ਦੀ ਜੋ ਲੜੀ ਸ਼ੁਰੂ ਹੋਈ ਹੈ ਉਸ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਅਗੇਤ ਹਾਸਲ ਕਰ ਲਈ ਹੈ ਅਤੇ ਫੀਫਾ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਹੁਣ ਮੁਕਾਬਲਾ ਇਤਿਹਾਸਕ ਤੌਰ ਤੇ ਕਈ ਵਾਰ ਆਹਮੋ ਸਾਹਮਣੇ ਹੋ ਚੁੱਕੇ ਇੰਗਲੈਂਡ ਅਤੇ ਅਰਜਨਟੀਨਾ ਦਾ ਹੋਣਾ ਹੈ ਅਤੇ ਇਸ ਮੈਚ ਉੱਪਰ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।

0: ਮਿਲਣਾ ਇਵੈਂਟਸ ਲਈ
1: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
2: ਤੈਨੂੰ ਇਹ ਸਭ ਕਿਵੇਂ ਪਤਾ
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
2: ਅੱਛਾ ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ
1: saveonenergy.ca/eap
3: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
5: This is AM 530 CHLO AM serving Brampton, Mississauga, Toronto, the GTA and the world at am530.ca
0: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
6: ਮੈਂ ਕਿਹਾ ਚੰਨ ਜੀ ਸਲਾਮ
0: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਮਿਲਣਾ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪੌਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਾਹੂੰ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਕੀ ਹਾਲ ਚਾਲ ਹੈ ਦੋਸਤ? ਠੀਕ ਠਾਕ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸ਼।

ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਟੂਡੀਓ ਦੀ ਘੜੀ ਦੇ ਮੁਤਾਬਕ 9:08 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਜੇ ਗੱਲਾਂ ਬਾਤਾਂ ਤੋਂ ਉੱਪਰ ਤਾਂ ਕੁਛ ਹੈ ਹੀ ਨਹੀਂ ਆ, ਜੇ ਗੱਲਾਂ ਬਾਤਾਂ ਕਰ ਲਈਆਂ ਫਿਰ ਪਿੱਛੇ ਰਹਿ ਕੀ ਗਿਆ। ਸੋ 905-673-33-37 ਅਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ 905-673-33-37। ਕਿਆ ਬਾਤ ਆ, ਆਈ ਤੇਰਾ ਕਾ

0: ਬਾਈ ਜੀ ਹੁਣਾਂ ਦੀ ਹੁਣੇ ਕਾਲ ਆਈ, ਕਹਿੰਦੇ ਬਾਈ ਜੀ ਮਤਲਬ ਸਟਾਰਟ ਹੋਇਆ ਨਹੀਂ ਪ੍ਰੋਗਰਾਮ, ਕਹਿੰਦੇ ਬਾਈ ਜੀ ਜਿਹੜੀ ਪਹਿਲਾਂ ਟਿਊਨ ਜੀ ਲਾਉਣੇ ਆ ਨਾ ਉਹ ਗਾਣਾ ਲਾ ਦਿਓ, ਉਹ ਵੀ ਲਾਵਾਂਗੇ ਬਾਈ ਜੀ। ਕਿਆ ਬਾਤ ਆ, ਅੱਜ ਥੋੜ੍ਹਾ ਜਿਹਾ ਮਿਊਜ਼ੀਕਲੀ ਮਾਹੌਲ ਰੱਖਾਂਗੇ ਕਿਉਂਕਿ ਅੱਜ ਥੋੜ੍ਹਾ ਜਿਹਾ ਮਾਹੌਲ ਰੰਗੀਨ ਆ, ਸੋ ਬਾਹਰ ਥੋੜ੍ਹੀ ਜਿਹੀ ਭਾਵਾਂ ਗਰਮੀ ਆ ਅਤੇ ਆਪਾਂ ਫਿਰ ਸਟੂਡੀਓ 'ਚ ਵੀ ਗਰਮੀ ਕਰਦੀ ਥੋੜ੍ਹੀ ਜਿਹੀ। ਸੋ 905-673-3339-05-673-3337 ਸਟੂਡੀਓ ਦੇ ਇੱਕ ਇੱਕ ਨੰਬਰ ਅਤੇ ਗੱਲਾਂ ਬਾਤਾਂ। ਅੱਜ ਫਿਰ ਫਰਮਾਇਸ਼ੀ ਪ੍ਰੋਗਰਾਮ ਰੱਖਦੇ ਹਾਂ, ਫਰਮਾਇਸ਼ਾਂ ਤੁਹਾਡੀਆਂ ਅਤੇ ਗੀਤ ਵੀ ਤੁਹਾਡੇ। ਸੋ 905-673-3337 ਦੇਖਦੇ ਹਾਂ ਕਿ ਬਈ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਉਹ ਕਿੱਦਾਂ ਕਿੱਦਾਂ ਦੀਆਂ ਅੱਜ ਆਉਂਦੀਆਂ, ਆਉਂਦੀਆਂ ਵੇ ਕਿ ਨਹੀਂ ਆਉਂਦੀਆਂ, ਨਹੀਂ ਤਾਂ ਫਿਰ ਮੇਰੇ ਫਰਮਾਇਸ਼ੀ ਤਾਂ ਗੀਤ ਹੈਗੇ ਹੀ ਆ। ਮੈਨੂੰ ਪਤਾ ਕਿ ਅੱਜ ਬਾਹਰ ਬਹੁਤ ਗਰਮੀ ਆ ਯਾਰ, ਅੱਜ ਤਾਂ ਚੰਗਿਆੜੇ ਕੱਢ ਗਰਮੀ ਸੀ। ਅੱਛਾ, ਜਦੋਂ ਇੱਦਾਂ ਦੀ ਗਰਮੀ ਹੁੰਦੀ ਆ ਜਦੋਂ ਇੱਦਾਂ ਦਾ, ਫਿਰ ਆਪਾਂ ਕਿਹੜੇ ਕਿਹੜੇ ਸ਼ਬਦ ਵਰਤਦੇ ਹਾਂ? ਬਾਈ ਅੱਜ ਤਾਂ ਪਟਾਕੇ ਪਾਤੇ, ਅੱਜ ਤਾਂ ਮਾਸਟਰ ਸਲੀਮ ਜੀ ਨਾਲ ਸੀ ਬਾਹਰ ਅਤੇ ਮਾਸਟਰ ਸਲੀਮ ਜੀ ਅੱਜ ਕਹਿੰਦੇ ਕਿ ਅੱਜ ਤਾਂ ਬਈ ਚਿਰੜ ਭੁੰਡੀਆਂ ਕੱਢਤੀਆਂ। ਸੋ ਬੜਾ ਅੱਛਾ, ਵੱਖੋ ਵੱਖਰੇ ਸ਼ਬਦ ਆ ਹੈ ਨਾ ਆਪਣੇ, ਜਦੋਂ ਆਪਾਂ ਆਪਣੀ ਚੀਜ਼ ਨੂੰ ਜ਼ਿਆਦਾ ਕਹਿ ਕੇ ਸੰਬੋਧਿਤ ਕਰਨਾ ਹੋਵੇ, ਬੜੇ ਵੱਖਰੀਆਂ ਵੱਖਰੀਆਂ ਗੱਲਾਂ ਆ। ਅਤੇ ਕੀ ਕਹਿੰਦੇ ਹਾਂ ਆਪਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਕਹਿੰਦੇ ਹਾਂ ਜਦੋਂ ਆਪਾਂ ਕਿਸੇ ਨੂੰ ਬਹੁਤ ਵਧਾ ਚੜ੍ਹਾ ਕੇ ਕਹਿਣਾ ਹੋਵੇ, ਕਿਸੇ ਦਾ ਵਿਆਹ ਹੋਵੇ ਅਤੇ ਕਹਿਣਾ ਬਈ ਅੱਜ ਤਾਂ ਬੰਬ ਕੱਢ ਦਿਓ ਬਈ, ਅੱਜ ਤਾਂ ਬਈ ਫੱਟੇ ਚੱਕ। ਅਤੇ ਕਿਹੜੇ ਕਿਹੜੇ ਹੋਰ ਸ਼ਬਦ ਹੈ ਜੀ, ਜਿਵੇਂ ਅੱਜ ਗਰਮੀ ਸੀ ਤਾਂ ਗਰਮੀ ਨੂੰ ਫਿਰ ਤੁਸੀਂ ਕੀ ਕਹੋਗੇ? ਅੱਜ ਬਈ ਗਰਮੀ ਨੇ ਫਿਰ ਕੜਲ ਕੱਢਤੇ, ਕੀ ਕਹੋਗੇ ਤੁਸੀਂ ਅੱਜ ਦੀ ਗਰਮੀ ਬਾਰੇ? ਸੋ 905-673-3337 ਅਤੇ ਨਾਲ ਦੀ ਨਾਲ ਫਰਮਾਇਸ਼ਾਂ ਕਰਨੀਆਂ ਨਾ ਭੁੱਲਿਓ, ਕਿਉਂਕਿ ਰੇਡੀਓ ਉਡਾਨ AM 530 ਦਾ ਪ੍ਰਾਪਤ ਸੰਧੂ ਦੇ ਨਾਲ। ਯਾਰ ਇਸ ਗਾਣੇ 'ਤੇ ਵੀ ਬੜਾ ਨੱਚੇ ਆ, ਹੈ ਨਾ? ਇਹ ਮੈਨੂੰ ਲੱਗਦਾ ਕਿ ਜਿਹੜਾ ਇਹ ਗਾਣਾ ਸੀ ਨਾ ਹੰਸ ਰਾਜ ਹੰਸ ਸਾਹਿਬ ਭਾਈ ਹੋਣਾਂ ਦਾ, ਇਹ ਐਸਾ ਗਾਣਾ ਸੀ ਕਿ ਇਹਦੇ ਬਿਨਾਂ ਵਿਆਹ ਨਾ ਸੰਪੰਨ ਹੀ ਨਹੀਂ ਹੁੰਦਾ ਸੀਗਾ, ਇਹ ਗਾਣਾ ਤਾਂ ਚੱਲਣਾ ਹੀ ਚੱਲਣਾ ਹੁੰਦਾ। ਕਿਆ ਬਾਤ ਆ, ਪਰ ਮੇਰੀ ਇੱਕ ਤਰਾਸ ਦੀ ਰਹੀ ਹੈ, ਮੈਨੂੰ ਇਸ ਗਾਣੇ 'ਤੇ ਅੱਜ ਤੱਕ ਭੰਗੜਾ ਹੀ ਨਹੀਂ ਪਾਉਣਾ ਆਇਆ। ਹਾਏ ਹਾਏ, ਜੀ ਸਤਿ ਸ਼੍ਰੀ ਅਕਾਲ ਰਜਤ, ਕੀ ਹਾਲ ਚਾਲ? ਬਸ ਕਮਾਲ ਆ ਜੀ, ਕਮਾਲ ਆ ਜੀ। ਥੋੜਾ ਜਿਹਾ ਮਾਹੌਲ ਰੰਗੀਨ ਆ ਤੇ ਅੱਜ ਸਟੂਡੀਓ ਚ ਵੀ ਮੈਂ ਕਿਹਾ ਥੋੜਾ ਜਿਹਾ ਨੱਚਣਾ ਗਾਉਣਾ ਹੋ ਜੇ।
1: ਮੈਂ
0: ਤਾਂ ਕਹੂੰਗਾ, ਤੁਸੀਂ ਸਹੀ ਪਕੜ ਗਏ, ਬਹੁਤ ਸ਼ੁਕਰੀਆ। ਇਹ ਬਈ ਅੱਜ ਉਹ ਗਰਮੀ ਸੀ ਜਿਹੜੀ ਨੂੰ ਤੁਸੀਂ ਮੇਜਰ ਫਾਇਰ ਕਹਿ ਸਕਦੇ ਆ। ਕਿਆ ਬਾਈ ਰਜਤ, ਕਿਆ ਬਾਤ ਆ, ਕਮਾਲ ਕਰਦੀ ਤੁਸੀਂ। ਸੋ 905-673-3337 ਕੁਛ ਨਹੀਂ ਸੁਣਨਾ ਤੁਸੀਂ ਅੱਜ, ਫਿਰ ਮੈਂ ਕਰਾਂ ਆਪਦੀ ਪਸੰਦ, ਫਿਰ ਮੈਂ ਤੁਹਾਨੂੰ ਬੋਰ ਕਰ ਦੇਣਾ, ਮੈਂ ਕਹਿਣਾ ਕਿ ਯਾਰ ਮੈਂ ਚੱਕ ਕੇ ਰੱਖਾਂ ਕੰਮ। ਸੋ 905-673-3337 ਮੈਂ ਫਿਰ ਥੋੜ੍ਹਾ ਜਿਹਾ ਰੂਹਾਨੀ ਵਾਲੇ ਕੰਮ 'ਚ ਚੱਲ ਜਾਂਦਾ, ਜੇ ਤੁਸੀਂ ਅੱਜ ਕੁਛ ਤੜਕਦਾ ਭੜਕਦਾ ਆਪਣੇ ਸਫ਼ਰ ਨੂੰ ਖੂਬਸੂਰਤ ਬਣਾਉਣਾ, ਆਪਣੀ ਸਹੇਲੀ ਨੂੰ, ਆਪਣੀ ਵਾਈਫ ਨੂੰ, ਆਪਣੇ ਮਾਂ ਬਾਪ ਨੂੰ, ਆਪਣੇ ਭੈਣ ਭਰਾ ਨੂੰ, ਕਿਸੇ ਨੂੰ ਗਾਣਾ ਡੈਡੀਕੇਟ ਕਰਨਾ, ਕਿਸੇ ਨੂੰ ਵਿਸ਼ ਕਰਨਾ। ਯਾਰ ਮੈਂ ਪ੍ਰੋਗਰਾਮ ਸੁਣਦਾ ਹੁੰਦਾ ਸੀ ਨਿੱਕਾ ਹੁੰਦਾ, ਅਤੇ ਉਦੋਂ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੇ ਭਰਾ ਨੂੰ ਆ ਗਾਣਾ ਡੈਡੀਕੇਟ ਕਰਨਾ ਅਤੇ ਰੇਡੀਓ ਹੋਸਟ ਜੀ ਲਾ ਦਿਓ, ਅਤੇ ਜਦੋਂ ਅਸੀਂ ਰੇਡੀਓ ਹੋਸਟ ਬਣ ਗਏ ਸਾਨੂੰ ਕੋਈ ਕਹਿੰਦਾ ਹੀ ਨਹੀਂ ਆ ਵੀ ਮੈਂ ਆਪਣੀ ਆ ਵਹੁਟੀ ਨੂੰ ਗਾਣਾ ਡੈਡੀਕੇਟ ਕਰਨਾ, ਮੈਂ ਆਪਣੇ ਮਾਂ ਪਿਓ ਨੂੰ ਕਰਨਾ। ਯਾਰ ਕਿੱਧਰ ਗਈਆਂ ਤੁਹਾਡੀਆਂ ਚੁਆਇਸਾਂ, ਕਿ ਬਿਜ਼ੀ ਹੋ ਗਏ ਹੋ ਬਸ, ਕੰਮ ਤੋਂ ਘਰੇ, ਘਰ ਤੋਂ ਕੰਮ, ਕੰਮ ਹੀ ਕੰਮ, ਕੰਮ ਕੰਮ ਕੰਮ ਕੰਮ ਕਰੋ ਜੀ, ਕੰਮ ਕਰੋ ਜੀ, ਨਹੀਂ ਤਾਂ ਫਿਰ ਤੁਸੀਂ ਭੁੱਖੇ ਮਰੋ ਜੀ।

ਅੱਛਾ, ਇਸ ਗਾਣੇ ਤੇ ਕਿੰਨੇ ਕਿੰਨੇ ਭੰਗੜਾ ਪਾਇਆ ਬਈ? ਇਹ ਜਿਹੜਾ ਇਹ ਗਾਣਾ ਹੈ, ਕੋਈ ਐਸਾ ਇਨਸਾਨ ਹੈਗਾ ਜਿਹਨੇ ਇਸ ਗਾਣੇ ਤੇ ਭੰਗੜਾ ਨਾ ਪਾਇਆ ਹੋਵੇ ਵੀ ਨੱਚਣੇ ਤੋਂ ਪਹਿਲਾਂ ਹੋਕਾ ਦਿਆਂਗੇ? ਇਹ ਕਿਸੇ ਕੋਈ ਐਸਾ ਇਨਸਾਨ ਧਰਤੀ ਤੇ ਹੈ ਜੀਵ ਪ੍ਰਾਣੀ, ਕੋਈ ਸਾਡੀ ਭੈਣ, ਕੋਈ ਸਾਡੀ ਆਂਟੀ, ਕੋਈ ਸਾਡੀ ਐਸੀ ਲੇਡੀਜ਼, ਐਸਾ ਕੋਈ ਜੈਂਟਲਮੈਨ, ਐਸਾ ਕੋਈ ਗੱਭਰੂ, ਐਸਾ ਕੋਈ ਅੰਕਲ ਜਿਹਨੇ ਇਸ ਗਾਣੇ 'ਤੇ ਭੰਗੜਾ ਨਾ ਪਾਇਆ ਹੋਵੇ? ਮੈਂ ਮੰਨ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਸਭ ਨੇ ਕਿਤੇ ਨਾ ਕਿਤੇ ਠੁਮਕਾ ਲਾਇਆ ਹੋਣਾ ਇਸ ਗਾਣੇ 'ਤੇ। ਸੋ 905-673-3337 ਓਕੇ। ਸੋ ਵੇਲਾ ਹੋ ਗਿਆ ਭਾਈ ਫਰਮਾਇਸ਼ ਦਾ, ਫਰਮਾਇਸ਼ ਲਾ ਦਈਏ। ਸੋ ਤੁਸੀਂ ਫਰਮਾਇਸ਼ਾਂ ਨਹੀਂ ਕਰਨੀਆਂ, ਜਿਹੜੇ ਵੀਰ ਦੀ ਬਲਵਿੰਦਰ ਬਾਈ ਜੀ ਦੀ ਫਰਮਾਇਸ਼ ਆਈ ਸੀ ਅਤੇ ਉਹਨਾਂ ਦੀ ਤਾਂ ਲਾਈਏ। ਚਲੋ ਮਾਨ ਸਾਹਿਬ, ਕੀ ਹੋ ਗਿਆ ਮਾਨ ਸਾਹਿਬ? ਡੋਂਟ ਡੂ ਡੈਟ। ਹਾਂ, ਕਿਆ ਬਾਤ ਆ।

905-673-33-37 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਗੱਲਾਂ ਬਾਤਾਂ ਆਪਾਂ ਅੱਜ ਤੁਹਾਡੀ ਫਰਮਾਇਸ਼ੀ 'ਤੇ ਰੱਖ ਰਹੇ ਸੀਗੇ, ਸੋ ਫਰਮਾਇਸ਼ਾਂ ਮੈਨੂੰ ਆ ਨਹੀਂ ਰਹੀਆਂ ਅਤੇ ਫਿਰ ਆਪਾਂ ਕੋਈ ਗੱਲਬਾਤ

0: ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ 4133।
1: ਹਾਂਜੀ ਬੇਟੇ
0: ਜੀ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਜੀ ਠੀਕ ਠਾਕ ਹੋ ਜੀ?
1: ਹਾਂਜੀ ਵਧੀਆ। ਮੈਂ ਕਿਆ ਕਹਿ ਰਹੇ ਕੜਾਕੇ ਕੱਢ ਤੇ ਗਰਮੀ,
0: ਹਾਂ ਕੜਾਕੇ ਕੱਢ ਤੇ। ਸੋ ਅੱਜ ਕੜਾਕੇ ਵਾਕਈ ਕੱਢ ਤੇ,
1: ਹਾਂ ਕੜਾਕੇ ਕੱਢ ਤੇ, ਪਟਾਕੇ ਪੈਂਦੇ ਜਿੱਦਾਂ।
0: ਹਾਂ ਅੱਜ ਮਾਸਟਰ ਸਲੀਮ ਜੀ ਵੀ ਕਹਿੰਦੇ ਕਿ ਅੱਜ ਤਾਂ ਯਾਰ ਚਿਹਰੇ ਢੂੰਡੀਆਂ ਕੱਢਦੀਆਂ। ਬਸ ਆਪਾਂ ਜਦੋਂ ਕੋਈ ਬਹੁਤੀ ਚੀਜ਼ ਹੋ ਜਾਂਦੀ ਹੈ ਨਾ, ਫਿਰ ਆਪਾਂ ਕਿਹੜੇ ਕਿਹੜੇ ਸ਼ਬਦ ਹੋਰ ਵਰਤਦੇ? ਇੱਕ ਤਾਂ ਕੜਾਕੇ ਕੱਢ ਤੇ, ਇੱਕ ਆਪਾਂ ਬਸ ਚਿਹਰੇ ਢੂੰਡੀਆਂ ਨਿਕਲ ਗਈਆਂ, ਤੇ ਅੱਜ ਤਾਂ ਫੱਟੇ ਚੱਕ ਤੇ। ਸੋ ਜਦੋਂ ਵੀ ਕੋਈ ਬਹੁਤੀ ਚੀਜ਼ ਹੁੰਦੀ ਹੈ ਆਪਾਂ ਪੰਜਾਬੀ ਸੰਬੋਧਿਤ ਕਰਦੇ ਹਾਂ ਐਸੇ ਸ਼ਬਦਾਂ ਦੇ ਨਾਲ, ਉਹ ਪੁਰਾਣੇ ਜਿਹੜੇ ਤਖੱਲਸ ਸੀਗੇ। ਸੋ ਮੈਂ ਹੁਣ ਜ਼ਿਆਦਾ ਪੰਜਾਬੀ ਨਾ ਬੋਲਾਂ ਕਿਉਂਕਿ ਸਾਡੇ ਸੀਨੀਅਰ ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਆ ਗਏ, ਉਹ ਮੈਂ ਉਹਨਾਂ ਅੱਗੇ ਫਿਰ ਮੇਰੇ ਤੋਂ ਕੁਛ ਨਾ ਕੁਛ ਨਿਕਲ ਜਾਂਦਾ, ਇੱਦਾਂ ਬਾਅਦ 'ਚ ਫਿਰ ਉਹ ਕਰੈਕਟ ਕਰਦੇ ਮੈਨੂੰ। ਹਾਂਜੀ ਹਾਂ, ਬਹਿ ਜਾ ਬਹਿ ਜਾ, ਕਰਾਤੀ ਯਾਰ, ਬਿਲਕੁਲ ਜੀ, ਕਿਆ ਖੂਬ ਤੁਸੀਂ ਯਾਦ ਕਰਵਾਇਆ। ਹਾਂ ਕਿਆ ਬਾਤ ਆ, ਨਹੀਂ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਜੀ ਸਤਿ ਸ਼੍ਰੀ ਅਕਾਲ ਜੀ, ਅਗਲੀ ਕਾਲ ਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸੁਰੰਤ ਸਾਹਿਬ ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ ਆਲ ਗੁੱਡ, ਤੁਸੀਂ ਸੁਣਾਓ ਠੀਕ ਹੋ?
2: ਗਰਮੀ ਜਾ ਰਹੀ ਪਈ ਅੱਜ,
0: ਗਰਮੀ ਤਾਂ ਤੁਸੀਂ ਦੱਸੋ ਵੀ ਕੀ ਸੀ ਅੱਜ?
2: ਮੈਂ ਸਾਰਾ ਦਿਨ ਬਾਹਰ ਹੀ ਰਿਹਾ ਜੀ।
0: ਕਿੱਦਾਂ ਸੀ ਅੱਜ ਫਿਰ ਦੱਸੋ?
2: ਗਰਮੀ ਤਾਂ ਇਹੀ ਪਰ ਗੱਲ ਮਹਿਸੂਸ ਕਰਦੀ ਹੈ।
0: ਅੱਛਾ ਤੁਹਾਨੂੰ ਮਹਿਸੂਸ ਹੋਈ ਨਹੀਂ, ਤੁਸੀਂ ਫਿਰ ਕੋਈ ਠੰਡੀਆਂ ਚੀਜ਼ਾਂ ਜ਼ਿਆਦੀਆਂ ਖਾਂਦੇ ਹੋ? ਸਾਨੂੰ ਤਾਂ ਗਰਮੀ ਮਹਿਸੂਸ ਵੀ ਹੋਈ ਤੇ ਹਰਜਿੰਦਰ ਗਿੱਲ ਸਾਹਿਬ ਹੁਣਾਂ ਨੇ ਚੰਗੀ ਤਰ੍ਹਾਂ ਮਹਿਸੂਸ ਕਰਵਾ ਦਿੱਤੀ ਅੱਜ।
2: ਨਹੀਂ
0: ਬਿਲਕੁਲ, ਮੈਨੂੰ ਮੈਸੇਜ ਵੀ ਆ ਰਿਹਾ, ਮੈਨੂੰ ਬਾਈ ਜੀ ਕਹਿੰਦੇ ਕਿ ਬਾਈ ਨੇਰੀ ਨਹੀਂ ਨੇਰ ਠਾਤਾ, ਕਹਿੰਦਾ ਬਾਈ, ਕਹਿੰਦਾ ਅੱਜ ਤਾਂ। ਬਹੁਤ ਸ਼ੁਕਰੀਆ ਜੀ ਜੀ,
2: ਲਾਓ ਆਪਣੇ ਇਹਨਾਂ ਦਾ
0: ਮਨਮੋਹਨ ਵਾਸਤੇ ਵੀ ਲਾਉਣੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ, ਬੜਾ ਖੂਬ ਯਾਦ ਕਰਵਾਇਆ ਤੁਸੀਂ। ਕਿਹੜਾ ਜੀ? ਸੱਜਰੇ ਚੱਲੇ ਮਕਲਾਵੇ ਜੀ, ਬਿਲਕੁਲ। ਚਲੋ ਇਹ ਆਪਾਂ ਗਿੱਲ ਸਾਹਿਬ ਤੋਂ ਪੁੱਛਦੇ ਹਾਂ, ਗਿੱਲ ਸਾਹਿਬ ਦੀ ਫਰਮਾਇਸ਼ ਲਾਉਣੇ ਆ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕੁਲਦੀਪ ਜੀ, ਬਾਈ ਬਹੁਤ ਸ਼ੁਕਰੀਆ। ਸੋ 905-673-3337 ਬਾਕੀ ਸੱਜਣਾ ਨੂੰ ਕਹਿੰਦਾ ਕਿ ਥੋੜ੍ਹਾ ਹੋਲਡ ਰੱਖੋ ਕਿਉਂਕਿ ਅਸੀਂ ਤੁਹਾਨੂੰ ਥੋੜ੍ਹੀ ਜਿਹੀ ਵਿਰਸੇ ਦੀ ਗੱਲਬਾਤ ਕਰੀਏ। ਸੋ ਵਿਰਸੇ ਦੀਆਂ ਗੱਲਾਂ ਬਾਤਾਂ ਸੁਣਾਈਏ ਕਿਉਂਕਿ ਪੰਜਾਬੀ ਵਿਰਸਾ 2026 25 ਜੁਲਾਈ ਨੂੰ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਹੋਣ ਜਾ ਰਿਹਾ ਆ, ਅਤੇ ਟਿਕਟਾਂ ਤੁਹਾਨੂੰ ਅਸੀਂ ਹੋਕਾ ਦੇ ਰਹੇ ਹਾਂ, ਅਤੇ ਉਹ ਨਾ ਹੋਵੇ ਕਿਤੇ ਤੁਸੀਂ ਸੋਚਦੇ ਹੀ ਰਹਿ ਜਾਓ ਅਤੇ ਬਾਅਦ ਵਿੱਚ ਯੂਟਿਊਬ 'ਤੇ ਮੇਲਾ ਵੇਖਣਾ ਪਵੇ, ਕਿਉਂਕਿ ਇਹ ਪੰਜਾਬੀ ਵਿਰਸਾ ਇੱਕ ਐਸਾ ਸ਼ੋਅ ਆ, ਇਹ ਆਪਣੇ ਆਪ ਜਿਹੜੀਆਂ ਪਰਿਵਾਰ ਫੈਮਲੀਆਂ ਨਾ, ਉਹਨਾਂ ਨੂੰ ਆਪਣੇ ਆਪ ਹੀ ਚਿੰਤਾ ਹੋ ਜਾਂਦੀ ਵੀ ਲੈ ਲਈਏ, ਬਾਅਦ ਵਿੱਚ ਥੋੜ੍ਹੇ ਜਿਹੇ ਦੂਰ ਨਾ ਸੀਟਾਂ ਮਿਲ ਜਾਣ। ਸੋ ਦੂਰ ਨੇੜੇ ਜਿੱਥੇ ਮਿਲਦੀਆਂ ਲੈ ਲਓ ਭਾਈ, ਕਿਉਂਕਿ ਇਹ ਟਿਕਟਾਂ ਐਨ ਮੌਕੇ 'ਤੇ, ਜੇ ਤੁਸੀਂ ਸੋਚਦੇ ਹੋ ਕਿ ਮੌਕੇ 'ਤੇ ਲੈ ਲਓਗੇ, ਮੌਕੇ 'ਤੇ ਚੌਕਾ ਨਹੀਂ ਵੱਜਣਾ, ਕਿਉਂਕਿ ਇਹ ਪੰਜਾਬੀ ਵਿਰਸਾ ਆ, ਸੁਣਿਓ। ਸੋ ਟਿਕਟਾਂ ਟਾਈਮ ਨਾਲ ਆਪਣੀਆਂ ਆਪਣੀਆਂ ਲੈ ਲਓ, ਪੰਜਾਬੀ ਵਿਰਸਾ 25 ਜੁਲਾਈ ਨੂੰ, ਅਤੇ ਵਿਰਸੇ ਦੀਆਂ ਗੱਲਾਂ ਬਾਤਾਂ ਫਿਰ ਹੋਣ ਨਾ ਹੋ ਨਹੀਂ ਸਕਦਾ। ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ ਆਇਆਂ ਨੂੰ?
3: ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸੰਧੂ ਬਾਈ, ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ, ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਸਾਡੇ ਲਈ ਸੱਚੀ ਬੜੀ ਇੱਕ ਐਕਸਾਈਟਮੈਂਟ ਵਾਲੀ ਤੇ ਗਰਮੀ ਵਧਾਉਣ ਵਾਲੀ ਇਹ ਮੂਮੈਂਟ ਹੁੰਦੀ ਹੈ।
0: ਤੁਸੀਂ ਵਧਾਤੀ ਅੱਜ ਗਰਮੀ,
3: ਨਾ ਵੀ ਪੈਂਦੀ ਹੁੰਦੀ ਤਾਂ ਆਪਾਂ ਆਪਣੇ ਸ਼ੋਅ ਨਾਲ ਜਾਂ ਇਹਦੇ ਨਾਲ ਸੰਬੰਧਿਤ ਜੋ ਇਸ ਵੇਲੇ ਐਕਟੀਵਿਟੀਜ਼ ਜਾਂ ਗਤੀਵਿਧੀਆਂ ਚੱਲ ਰਹੀਆਂ ਨੇ, ਆਪਾਂ ਹੋਰ ਗਰਮੀ ਵਧਾ ਦੇਣੀ ਹੈ।
0: ਕੀ ਬਾਤ ਹੈ ਜੀ,
3: ਜੀ ਜੀ ਜੀ, ਤੇ ਉਹ ਜਿਹੜਾ ਪਿਆਰ ਹੈ, ਨਿੱਘ ਹੁੰਦਾ, ਇੱਕ ਤਾਂ ਆਪਾਂ ਜਿੱਥੇ ਗਰਮੀ ਕਹਿੰਦੇ ਆ, ਇੱਕ ਬੰਦਾ ਨਿੱਘ
0: ਮੰਨਣਾ,
3: ਅਸੀਂ ਨਿੱਘ ਮੰਨਣਾ ਤੁਹਾਡਾ ਜਿਹੜਾ ਫੀਲ ਹੈ, ਤੁਹਾਡਾ ਪਿਆਰ ਹੈ, ਉਹਦੇ ਲਈ ਅਸੀਂ ਇੰਤਜ਼ਾਰ ਕਰ ਰਹੇ ਹਾਂ। ਸੋ ਬਸ ਰਿਮਾਈਂਡਰ ਹੀ ਹੈ, ਵੈਸੇ ਹੁਣ ਸਾਰੇ ਸ਼ਹਿਰ ਨੂੰ ਪਤਾ ਕਿ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ ਜੀ, ਮਨਮੋਹਨ ਵਾਰਿਸ, ਕਮਲਹੀਰ ਸੰਗਤਾਰ, ਉਹਨਾਂ ਦੀ ਗਾਇਕੀ ਨੂੰ ਆਪਾਂ ਜਿੱਥੇ ਅਪਰੀਸ਼ੀਏਟ ਕਰਦੇ ਹਾਂ, ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿੱਥੇ ਉਹਨਾਂ ਨੂੰ ਆਪਣਾ ਜਿਹੜਾ ਇਸ ਫੀਲਡ ਦੇ ਵਿੱਚ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਲਈ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਆਪਾਂ ਸਾਰੇ ਜਾਣੇ ਇਕੱਠੇ ਹੋਣਾ। ਔਰ ਖਾਸ ਗੱਲ ਇਹ ਆ ਕਿ ਇਹ ਵਾਰੀ ਇਸ ਵਾਰੀ ਫੇਰ ਪੰਜਾਬੀ ਵਿਰਸਾ ਸ਼ੋਅ ਜਿਹੜਾ ਟੋਰਾਂਟੋ ਵਾਲਾ ਸ਼ੋਅ ਰਿਕਾਰਡ ਵੀ ਕੀਤਾ ਜਾਣਾ। ਉਹਦੇ ਲਈ ਵੀ ਆਪਾਂ ਕਹਿੰਦੇ ਵੀ ਨਵੇਂ ਨਵੇਂ ਵਧੀਆ ਵਧੀਆ ਕੱਪੜੇ ਵਧੀਆ ਵਧੀਆ ਸੂਟ ਤੇ ਪੂਰਾ ਟੋਰ ਸ਼ੋਰ ਲਾ ਕੇ ਐਨ ਜਿਵੇਂ ਕਹਿੰਦੇ ਹੁੰਦੇ ਆ ਵੀ ਤੁਰਲੇ ਛੱਡ ਕੇ ਪੰਜਾਬੀ ਵਿਰਸੇ ਦੀ ਰੈਪ੍ਰੈਜੈਂਟੇਸ਼ਨ ਕਰਨ
0: ਸਾਡੀ ਫਿਰ ਫੋਟੋ ਲਵਾਂਗੇ ਗਿੱਲ ਸਾਹਿਬ, ਫਿਰ ਤਾਂ ਅਸੀਂ ਕੁੜਤੇ ਪਜਾਮੇ ਸਵਾਲੇ ਸਾਡੀਆਂ ਫੋਟੋਆਂ ਆਉਣਗੀਆਂ ਵਿੱਚ।
3: ਪ੍ਰਭ ਤੁਸੀਂ ਨੋਟਿਸ ਕੀਤਾ ਹੋਣਾ ਜਦੋਂ ਕਿਸੇ ਗੇਮ ਦੇ ਵਿੱਚ ਜਾਂ ਕਿਸੇ ਸ਼ੋਅ ਦੇ ਵਿੱਚ ਜਦੋਂ ਕਿਸੇ ਨੇ ਕੋਈ ਇਸ ਤਰੀਕੇ ਦੇ ਨਾਲ ਵੱਖਰਾ ਯੂਨੀਕ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੁੰਦਾ
0: ਸਾਹਮਣੇ ਆ ਜਾਂਦਾ,
3: ਕੈਮਰੇ ਦੀ ਅੱਖ ਫਿਰ ਬੰਦ ਹੋ ਜਾਂਦੀ ਹੈ ਉੱਥੇ।
0: ਕੀ ਬਾਤ ਹੈ, ਫਿਰ ਤਾਂ ਮੋਰਨਿੰਗ ਵਾਲੀਆਂ ਚਾਦਰਾਂ ਸਵਾਲ ਹੀ ਹੈ ਸੀ।
3: ਇਸ ਕਰਕੇ ਇਹ ਤਾਂ ਹੁਣ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਕਿਵੇਂ ਆਪਣੇ ਕੈਮਰੇ ਨੂੰ ਆਪਣੇ ਵੱਲ ਨੂੰ ਖਿੱਚਣਾ। ਸੋ ਇਹ ਵੀ ਇੱਕ ਐਲੀਮੈਂਟ ਹੋਣਾ। ਦੂਸਰਾ, ਜਦੋਂ ਆਪਾਂ ਪਰਿਵਾਰਾਂ ਦੇ ਨਾਲ ਬੈਠ ਕੇ ਗਾਇਕੀ ਦਾ ਆਨੰਦ ਮਾਣਨਾ, ਹੁਣ ਵੀ ਬੜਾ ਇਸ ਗੱਲ ਦਾ ਮਾਣ ਹੈ, ਸਕੂਨ ਹੈ ਕਿ ਆਪਾਂ ਅੱਗੇ ਵੀ ਪ੍ਰਭ ਗੱਲ ਕਰਦੇ ਹੁੰਦੇ ਹਾਂ ਕਿ ਇਹ ਇਸ ਤਰ੍ਹਾਂ ਦਾ ਸ਼ੋਅ ਹੈ ਜਿਹਨੂੰ ਆਪਾਂ ਜੇ ਨਾ ਵੀ ਬਹੁਤਾ
0: ਕਹੀਏ ਜ਼ਿੰਮੇਵਾਰੀ ਹੈ,
3: ਬੰਦੇ ਦੀ ਇੱਕ ਜ਼ਿੰਮੇਵਾਰੀ ਹੈ।
0: ਮੈਨੂੰ ਅੱਜ ਹੀ ਕਾਲਸ ਆਈਆਂ, ਮੈਂ ਐਕਚੁਅਲੀ ਚਲੋ ਐਨੀਵੇ ਮੈਂ ਕੋਈ ਹੋਰ ਗੱਲ ਕਰਨ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਬਾਈ ਉਹਦਾ ਕੀ ਬਣ ਰਿਹਾ, ਕੋਈ ਟਿਕਟਾਂ ਡਿਸਕਾਊਂਟ ਮਿਲੂਗਾ। ਲੰਡਨ ਤੋਂ ਕਾਲ ਆਈਆਂ ਸਪੈਸ਼ਲ, ਤੇ ਉਹ ਇੱਥੋਂ ਬੰਦੇ ਆਪਣੇ ਪਰਿਵਾਰ ਮੂਵ ਹੋਏ ਆ ਤੇ ਉਹ ਫਿਰ ਜੀਪਾਂ ਜੂਪਾਂ ਤਿਆਰ ਕਰੀ ਬੈਠੇ, ਲਸ਼ਕਾਈ ਬੈਠੇ ਇੱਧਰ ਆਉਣ ਨੂੰ, ਤੇ ਮੈਂ ਕਿਹਾ ਵੀ ਆਉਣਾ ਬਣਦਾ ਆ। ਸੋ ਸਾਰੇ ਸੱਜਣ ਮੇਲੀ ਮਿੱਤਰ ਉੱਥੇ ਇਕੱਠੇ ਹੋਣਗੇ। ਸੋ ਪੰਜਾਬੀ ਵਿਰਸੇ ਤੇ ਸੱਜਣ ਮੇਲੀ ਇਕੱਠੇ ਹੋਣ, ਇਹਦੇ ਪੈ ਵਧੀਆ ਤਾਂ ਚੀਜ਼ ਹੋਣੀ ਨਹੀਂ ਆ, ਕਿਉਂਕਿ ਇੱਕ ਸੱਭਿਆਚਾਰਕ ਪਰਿਵਾਰਕ ਸ਼ੋਅ ਤੁਸੀਂ ਆਪਣੇ ਪਰਿਵਾਰਾਂ ਨਾਲ ਆਪਣੇ ਸੱਜਣਾ ਮਿੱਤਰਾਂ ਨਾਲ। ਇੱਕ ਦੇਖੋ ਦਿਨ ਬੜਾ ਵਧੀਆ ਆ, ਤੁਸੀਂ ਸ਼ਨੀਵਾਰ ਨੂੰ ਇੰਜੋਏ ਕਰੋ ਅਤੇ ਸੰਡੇ ਨੂੰ ਕਰੋ ਰੈਸਟ। ਅਤੇ ਬਾਈ ਜੀ ਦੇ ਦਿਓ ਇੱਕ ਵਾਰੀ ਪਿਆਰਾ ਜਿਹਾ ਹੋਕਾ, ਟਿਕਟਾਂ ਦਾ ਇੱਕ ਵਾਰੀ ਹੋਕਾ ਦੇ ਦਈਏ। ਅਤੇ ticketmaster.ca ਤੋਂ ਟਿਕਟਾਂ ਮਿਲਣੀਆਂ। ਅਤੇ ਜੇ ਤੁਸੀਂ ਜ਼ਿਆਦਾ ਫੈਮਿਲੀ ਆ, ਵੱਡੇ ਫਰੈਂਡ ਸਰਕਲ 'ਚ ਆਉਣਾ ਆ, ਅਤੇ ਤੁਸੀਂ ਹਰਜਿੰਦਰ ਗਿੱਲ ਬਾਈ ਜੀ ਨੂੰ ਡਾਇਰੈਕਟ ਕਾਲ ਕਰ ਲਿਓ, ਮੈਨੂੰ ਕਾਲ ਕਰ ਲਿਓ, ਆਪਾਂ ਵੱਧ ਤੋਂ ਵੱਧ ਤੁਹਾਨੂੰ ਡਿਸਕਾਊਂਟ ਦਵਾਵਾਂਗੇ। ਪਰ ਇਹ ਵੇਖੋ ਕਿ ਡਿਸਕਾਊਂਟ ਦੇ ਚੱਕਰ 'ਚ ਰਹਿ ਨਾ ਜਾਓ, ਕਿਉਂਕਿ ਟਿਕਟਾਂ ਐਨ ਮੌਕੇ 'ਤੇ ਮਿਲਣੀਆਂ ਵੀ ਨਹੀਂ ਤੁਹਾਨੂੰ। ਸੋ ਜਲਦੀ ਕਰੋ, ਜਲਦੀ ਨਾਲੋਂ ਛੇਤੀ ਕਰ ਲਓ ਪਹਿਲਾਂ। ਜੀ ਬਾਈ ਜੀ,
3: ਹਾਂਜੀ ਭਰਾ, ਇਹਦੇ 'ਚ ਨਾ ਡਿਸਕਾਊਂਟ ਦਾ ਵੀ ਚਲੋ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਸ਼ਾਇਦ ਸ਼ੋਅ ਵੇਖ ਨਹੀਂ ਰਿਹਾ ਤਾਂ ਡਿਸਕਾਊਂਟ ਦੇ ਰਹੇ, ਇੱਦਾਂ ਦੀ
0: ਬਿਲਕੁਲ ਜੀ ਗੱਲ
3: ਨਹੀਂ ਹੈ। ਮੈਂ ਦਿਲੋਂ ਇਹ ਗੱਲ ਰਿਸਪੈਕਟ ਨਾਲ ਕਹਿੰਦਾ, ਉਹ ਡਿਸਕਾਊਂਟ ਅਸੀਂ ਇਸ ਤਰ੍ਹਾਂ ਕਰ ਸਕਦੇ ਹੁੰਦੇ ਵੀ ਜਿਵੇਂ ਤਾਂ ਹੀ ਕਹਿੰਦੇ ਵੀ ਜੇ ਗਰੁੱਪ ਦੇ ਵਿੱਚ 10 ਜਾਂ 10
0: ਲੈਣੇ
3: ਤਾਂ ਅਸੀਂ ਤੁਹਾਡੀ ਇੱਕ ਸੇਵਿੰਗ ਕਰਵਾ ਸਕਦੇ ਹੋ। ਕਿੱਦਾਂ ਕਰਵਾ ਸਕਦੇ ਹਾਂ? ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਲਿਓ। ਅਦਰਵਾਈਜ਼ ਜੇ ਤੁਸੀਂ ticketmaster.ca ਤੇ ਵੀ ਜਾਓਗੇ ਤਾਂ ਸਾਰੇ ਸੈਕਸ਼ਨ ਉੱਥੇ ਅਵੇਲੇਬਲ ਨੇ। ਟਿਕਟਾਂ ਕੋਈ ਬਹੁਤੀਆਂ ਮਹਿੰਗੀਆਂ ਨਹੀਂ ਆ। ticketmaster.ca ਤੇ ਜਾ ਕੇ ਪੰਜਾਬੀ ਵਿਰਸਾ ਮਨਮੋਹਨ ਵਾਰਸ ਜਾਂ ਕਮਲਹੀਰ ਸਰਚ ਕਰ ਲਿਓ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਇੱਕ ਪੂਰੇ ਦਾ ਪੂਰਾ ਮੈਪ ਖੁੱਲ ਜਾਂਦਾ। ਉਹਨੂੰ ਥੋੜਾ ਜ਼ੂਮ ਇਨ ਕਰਕੇ ਦੇਖੋਗੇ ਤੇ ਇਸ ਵੇਲੇ ਬਾਲਕਨੀ ਦੇ ਵਿੱਚ ਗਿਣਤੀ ਦੀਆਂ ਟਿਕਟਾਂ ਨੇ। ਜਿਹੜਾ ਗ੍ਰੈਂਡ ਸਟੈਂਡ, ਜਿਹੜਾ ਮਿਡਲ ਵਾਲਾ ਸੈਕਸ਼ਨ ਹੁੰਦਾ ਜਿੱਥੇ ਸਟੈਂਡ ਬਣੇ ਹੁੰਦੇ ਜਾਂ ਬਲੀਚਰ ਟਾਈਪ ਸਟੈਪਸ ਬਣੇ ਹੁੰਦੇ ਆ, ਉਹ ਸੈਕਸ਼ਨ ਦੇ ਵਿੱਚ ਵੀ ਤੁਸੀਂ ਦੇਖੋਗੇ ਬਹੁਤ ਲਿਮਿਟਡ ਸੀਟਸ ਬਾਕੀ ਰਹਿ ਗਈਆਂ ਨੇ। ਫਲੋਰ ਦੇ ਉੱਤੇ ਸਾਡੇ ਕੋਲ ਕੁਝ ਟਿਕਟਸ ਰਿਜ਼ਰਵਡ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਸਪੌਂਸਰਸ ਨੂੰ ਜਾਂ ਮੀਡੀਆ ਲਈ ਜਾਂ ਫਰੈਂਡਸ ਲਈ ਜਾਂ ਫੈਮਿਲੀਜ਼ ਦੇ ਲਈ ਅਸੀਂ ਹੋਲਡ ਕੀਤੀਆਂ ਹੁੰਦੀਆਂ ਨੇ। ਉਹਦੇ ਵਿੱਚ ਵੀ ਹੁਣ ਇਸ ਵੇਲੇ ਗਿਣਤੀ ਜਿਹੜੀ ਆ ਬਹੁਤ ਲਿਮਿਟਡ ਰਹਿ ਗਈ ਹੈ। ਸੋ ਫਸਟ ਕਮ ਫਸਟ ਸਰਵ ਬੇਸਿਸ ਦੇ ਉੱਪਰ ਜਿਵੇਂ ਜਿਵੇਂ ਤੁਸੀਂ ਸਾਡੇ ਸ਼ੋਅ ਦੇ ਸਪੌਂਸਰ ਬਣ ਰਹੇ ਹੋ ਉਵੇਂ ਉਵੇਂ ਉਹ ਟਿਕਟਸ ਅਸੀਂ ਐਲੋਕੇਟ ਕਰੀ ਜਾ ਰਹੇ ਹਾਂ। ਸੋ ਬੇਸਡ ਔਨ ਦਾ ਪੈਕੇਜ, ਬੇਸਡ ਔਨ ਦਾ ਰਿਕੁਆਇਰਮੈਂਟ, ਜਿੰਨੀਆਂ ਵੀ ਟਿਕਟਸ ਚਾਹੀਦੀਆਂ ਨੇ ਆਪਣੇ ਪਰਿਵਾਰ ਲਈ, ਆਪਣੇ ਦੋਸਤਾਂ ਲਈ, ਆਪਣੇ ਕਲਾਇੰਟਸ ਲਈ ਤੁਸੀਂ ਫਰੈਂਡ ਸਰਕਲ ਦੇ ਵਿੱਚ ਡਿਸਟ੍ਰੀਬਿਊਟ ਕਰਨੀ ਆ ਜਾਂ ਆਪਣੇ ਤੌਰ ਦੇ ਉੱਤੇ ਪੂਲ ਕਰਕੇ ਵੀ ਬਹੁਤ ਸਾਰੇ ਗਰੁੱਪ ਇੱਦਾਂ ਦੇ ਵੀ ਪ੍ਰਭ ਆਪਣੇ ਕੋਲੋਂ 15-15, 20-20 ਟਿਕਟਾਂ ਲੈ ਰਹੇ ਨੇ ਜਿਹੜੇ ਕਹਿੰਦੇ ਯਾਰ ਵੀ ਅਸੀਂ ਸਾਡੇ ਅਸੀਂ ਇਕੱਠੇ ਕੰਮ ਕਰਦੇ ਹਾਂ। ਅਸੀਂ ਸਾਰਿਆਂ ਨੇ ਗੱਲ ਕਰਕੇ ਵੀ ਇੱਕ ਬੰਦੇ ਦੀ ਜ਼ਿੰਮੇਵਾਰੀ ਲਾਤੀ, ਉਹਨੇ ਸਾਰਿਆਂ ਤੋਂ ਪੈਸੇ ਕਲੈਕਟ ਕਰਕੇ ਤਾਂ ਉਹ ਨਾਲੇ ਤਾਂ ਉਹਨਾਂ ਨੇ ਡਿਸਕਾਊਂਟ ਦਾ ਫਾਇਦਾ ਲੈ ਲਿਆ
0: ਤੇ
3: ਨਾਲੇ ਇੱਕ ਗਰੁੱਪ ਦੇ ਵਿੱਚ ਇਕੱਠੇ ਬਹਿਣ ਦਾ ਮੌਕਾ ਮਿਲ ਗਿਆ। ਅਦਰਵਾਈਜ਼ ਇਕੱਲਾ ਬੰਦਾ ਟਿਕਟ ਮਾਸਟਰ ਤੇ ਹੋ ਸਕਦਾ ਕਿਸੇ ਨੇ ਕਿਤੇ ਬੁੱਕ ਕਰ ਲਈ, ਕਿਸੇ ਨੇ ਕਿਤੇ ਬੁੱਕ ਕਰ ਲਈ। ਸੋ ਇਉਂ ਤੁਸੀਂ ਇਕੱਠੀਆਂ ਟਿਕਟਾਂ ਬੁੱਕ ਕਰਨ ਲਈ ਸਾਨੂੰ ਕਾਲ ਕਰ ਲਿਓ 647-4-6462 ਜਾਂ 416-316-3-44-44 ਤੇ ਫਰੈਂਡਸ ਵੀਡੀਓ ਸਟੀਲ ਐਂਡ ਮੈਲੀ ਦੇ ਨੇੜੇ ਆਪਣਾ ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ ਹੈੱਡ ਆਫਿਸ ਵੀ ਹੈ। ਉੱਥੇ ਕੁਛ ਇੱਕ ਪ੍ਰਿੰਟਡ ਟਿਕਟਸ ਵੀ ਅਵੇਲੇਬਲ ਨੇ, ਪਰ ਉਹ ਜਿਹੜੇ ਦੋਸਤ ਕੋਈ ਆਪਣਾ ਫੋਨ ਸਮਾਰਟਫੋਨ ਵਗੈਰਾ ਯੂਜ਼ ਨਹੀਂ ਕਰਦੇ, ਜਿਹਨਾਂ ਕੋਲ ਐਪ ਦਾ ਐਕਸੈਸ ਨਹੀਂ ਹੈ, ਉਹ ਪ੍ਰਿੰਟਡ ਟਿਕਟਸ ਪਿੱਕ ਕਰ ਸਕਦੇ। ਅਦਰਵਾਈਜ਼ ਔਨਲਾਈਨ ਦਾ ਜਾਂ ਈ ਟਿਕਟਸ ਦਾ ਅੱਜ ਜ਼ਮਾਨਾ, ਤੇ ਉਹਦੇ ਵਿੱਚ ਤੁਹਾਨੂੰ ਅਸੀਂ ਟਿਕਟਸ ਪ੍ਰੋਵਾਈਡ ਕਰ ਦਿਆਂਗੇ। ਬਸ ਕਾਲ ਕਰ ਲਿਓ ਸਪੌਂਸਰ ਬਣਨ ਲਈ ਵੀ ਜਾਂ ਗਰੁੱਪ ਟਿਕਟਸ ਲਈ 647-4-6-8-6-2। 25 ਜੁਲਾਈ ਸ਼ਨੀਵਾਰ ਦਾ ਦਿਨ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣੀ ਹੈ। ਸਹੀ ਸਮੇਂ ਤੇ ਠੀਕ ਟਾਈਮ ਦੇ ਉੱਤੇ ਪਹੁੰਚਿਓ ਤਾਂ ਕਿ ਆਪਾਂ 8:15-8 ਵਜੇ ਤੱਕ ਸ਼ੋਅ ਨੂੰ ਸ਼ੁਰੂ ਕਰੀਏ ਤੇ ਫਿਰ ਲਗਾਤਾਰ 2.5-3 ਘੰਟੇ ਆਪਾਂ ਮਨਮੋਹਨ ਵਾਰਿਸ, ਕਮਲਹੀਰ ਸਿੰਘ ਤਾਰਹੁਣਾ ਦੀ ਗਾਇਕੀ ਦਾ ਆਨੰਦ ਮਾਣੀਏ। ਔਰ ਥੀਏਟਰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਵੁੱਡਬਾਈਨ ਮਾਲ ਦੇ ਬਿਲਕੁਲ ਨੇੜੇ ਹੈ। ਬੜਾ ਪ੍ਰਾਈਮ ਲੋਕੇਸ਼ਨ ਹੈ, ਬਹੁਤ ਕਨਵੀਨੀਅੰਟ ਲੋਕੇਸ਼ਨ ਹੈ, ਹਾਈਵੇ 427 ਐਂਡ ਰੈਕਸਡੇਲ ਦੇ ਬਿਲਕੁਲ ਨੇੜੇ, ਔਰ ਖੁੱਲ੍ਹੀ ਡੁੱਲੀ ਪਾਰਕਿੰਗ, ਫ੍ਰੀ ਪਾਰਕਿੰਗ। ਸੋ ਉਹ ਵੀ ਕੋਈ ਟੈਂਸ਼ਨ ਨਹੀਂ ਹੈ। ਤੇ ਰੇਸ ਟਰੈਕ ਦੇ ਬਿਲਕੁਲ ਨਾਲ ਨਾਲ ਹੀ ਉਹਦੇ ਨਾਲ ਲੱਗਦਾ ਇਹ ਜਿਹੜਾ ਹਾਲ ਬਣਿਆ ਹੋਇਆ ਔਰ ਬਣਿਆ ਹੀ ਇਸ ਤਰ੍ਹਾਂ ਦੇ ਕਾਨਸਰਟਸ ਨੂੰ ਕੇਟਰ ਕਰਨ ਲਈ ਹੈ। ਸੋ ਆਜੋ ਆਪਾਂ ਸਾਰੇ ਜਾਣੇ ਜਿਵੇਂ ਕਹਿੰਦੇ ਹੁੰਦੇ ਵੀ ਰੌਣਕਾਂ ਲਾਵਾਂਗੇ ਤੇ ਪਰਿਵਾਰਾਂ ਸਮੇਤ ਦੋਸਤਾਂ ਸਮੇਤ ਆਪਣੇ ਸਾਰੇ ਜਾਣੇ ਰਲ ਮਿਲ ਕੇ ਇਸ ਮੇਲੇ ਨੂੰ ਇਸ ਸ਼ੋਅ ਨੂੰ ਪੰਜਾਬੀ ਵਿਰਸਾ ਸ਼ੋਅ ਨੂੰ ਕਾਮਯਾਬ ਕਰੀਏ। ਜੀ ਬ੍ਰਾ
0: ਜੀ ਬਹੁਤ ਸ਼ੁਕਰੀਆ ਜੀ ਔਰ ਮੈਂ ਇੱਕ ਵਾਰ ਫਿਰ ਹੋਕਾ ਦੇ ਦਾਂ ਕਿ ਜੇ ਤੁਸੀਂ ਸੱਜਣਾ ਮਿੱਤਰਾਂ ਨੇ ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ ਤਾਂ ਤੁਸੀਂ ਇੱਕ ਨੰਬਰ ਮੈਂ ਦਿੰਦਾ ਬਾਈ ਜੀ ਉਹਨਾਂ ਦਾ ਡਾਇਰੈਕਟ ਕਾਲ ਕਰ ਲਿਓ 647-464-0060862 ਜਾਂ ਤੁਸੀਂ ਮੈਨੂੰ ਰੇਡੀਓ ਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ। ਜਿੱਦਾਂ ਕੱਲ੍ਹ ਇੱਕ ਬਜ਼ੁਰਗਾਂ ਦੀ ਕਾਲ ਆਈ ਸੀ ਅਤੇ ਤੁਸੀਂ ਬੜਾ ਸੋਹਣਾ ਦੱਸਤਾ ਆ ਕਿ ਤੁਸੀਂ ਜੇ ਟਿਕਟ ਫਿਜ਼ੀਕਲ ਟਿਕਟ ਪ੍ਰਿੰਟ ਟਿਕਟਾਂ ਚੱਕਣੀਆਂ ਤੁਹਾਨੂੰ ਉਹਦੇ ਬਾਰੇ ਫਰੈਂਡਸ ਵੀਡੀਓ ਦਾ ਮੈਂ ਤੁਹਾਨੂੰ ਐਡਰੈਸ ਦੇ ਦੂੰਗਾ ਟੈਕਸ ਮੈਨੂੰ ਕਰ ਦਿਓ ਅਤੇ ਤੁਸੀਂ ਉੱਥੋਂ ਪ੍ਰਿੰਟਡ ਟਿਕਟਾਂ ਚੱਕ ਸਕਦੇ ਹੋ। ਜੇ ਤੁਸੀਂ ਔਨਲਾਈਨ ਲੈ ਸਕਦੇ ਹੋ ਤਾਂ ticketmaster.co ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ। ਇਹ ਬਹੁਤ ਹੀ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ ਲਿਓ, ਕੱਲ੍ਹ ਨੂੰ ਮੈਂ ਇੱਕ ਵੀਡੀਓ ਬੜੀ ਪਿਆਰੀ ਜੀ ਪੋਸਟ ਕਰੂੰਗਾ, ਤੁਸੀਂ ਮੇਰਾ ਇੰਸਟਾਗ੍ਰਾਮ ਜ਼ਰੂਰ ਚੈੱਕ ਕਰ ਲਿਓ। ਕੱਲ੍ਹ ਬਹੁਤ ਸਾਰੇ ਵੀਰਾਂ ਨੇ ਮੈਂ ਮਾਸਟਰ ਸਲੀਮ ਦਾ ਹੈਪੀ ਬਰਥਡੇ ਵਾਸਤੇ ਮੈਂ ਮੈਸੇਜ ਕੀਤਾ, ਤੁਸੀਂ ਮੇਰਾ ਇੰਸਟਾਗ੍ਰਾਮ ਹੀ ਭਰਤਾ ਯਾਰ। ਸੋ ਹੁਣ ਮੈਂ ਇੱਕ ਆਪਾਂ ਫਿਰ ਇੱਕ ਕੁਇਕ ਖੇਡਾਂਗੇ ਕਿਸੇ ਨੇ ਪੰਜਾਬੀ ਵਿਰਸਾ 'ਤੇ। ਸੋ ਬਹੁਤ ਸ਼ੁਕਰੀਆ ਤੁਹਾਡਾ ਇੰਨੇ ਪਿਆਰ ਦੇ ਲਈ ਔਰ ਤੁਸੀਂ 25 ਜੁਲਾਈ ਨੂੰ ਬਸ ਇੱਕ ਡੇਟ ਨੋਟ ਕਰ ਲਓ, ਅਲਾਰਮ ਲਾ ਲਓ, ਮਿਸ ਨਾ ਕਰਿਓ। ਬਾਅਦ ਵਿੱਚ ਯੂਟਿਊਬ 'ਤੇ ਤਾਂ ਫਿਰ ਉਹ ਸਵਾਦ ਨਹੀਂ ਆਉਣਾ ਜਿਹੜਾ ਲਾਈਵ ਗਾਇਕੀ ਦਾ ਸਵਾਦ ਆਉਣਾ ਆ, ਉਹ ਤਾਂ ਫਿਰ ਪੰਜਾਬੀ ਵਿਰਸੇ ਦਾ ਲਾਈਵ ਦੇਖ ਕੇ ਆਉਣਾ ਆ। ਸੋ ਨੰਬਰ ਬਾਈ ਜੀ ਇੱਕ ਵਾਰੀ ਫਿਰ ਤੁਸੀਂ ਦੇ ਦਿਓ, ਉਸ ਤੋਂ ਬਾਅਦ ਮੈਂ ਅਸੀਂ ਤਾਂ ਹੁੱਕਾ ਦਿੰਦੇ ਰਹਿਣਾ।
3: ਸੋ ਨਾਈਸ ਆਫ ਯੂ ਪ੍ਰਭ, ਥੈਂਕ ਯੂ ਸੋ ਮਚ। ਸੋ 647-464-6862 ਤੇ ਪ੍ਰਭ ਜਾਂਦੇ ਜਾਂਦੇ ਮੈਂ ਇੱਕ ਵਾਰੀ ਮੈਂ ਲਿਟਰਲੀ ਅੱਜ ਜਿੱਥੇ ਆਪਾਂ ਮਾਸਟਰ ਸਲੀਮ ਹੋਣਾ ਨਾਲ ਆਪਣੇ ਸਟੂਡੀਓ ਦੇ ਵਿੱਚ ਇੰਟਰਵਿਊ ਵੀ ਕੀਤੀ ਸੀ, ਮੈਨੂੰ ਪਹਿਲਾਂ ਯਾਦ ਵੀ ਸੀ ਵੀ ਬਾਈ ਦਾ ਕੱਲ੍ਹ ਬਰਥਡੇ ਸੀ, ਮੈਂ ਵਿਸ਼ ਕਰਨਾ ਭੁੱਲ ਗਿਆ। ਸੋ ਮਾਸਟਰ ਸਲੀਮ ਬਾਈ ਨੂੰ ਬਹੁਤ ਬਹੁਤ ਪਿਆਰ, ਉਹਨਾਂ ਲਈ ਬਹੁਤ ਦੁਆਵਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ, ਹੈਪੀ ਬਿਲੇਟਡ ਬਰਥਡੇ। ਤੇ 24 ਤਰੀਕ ਨੂੰ ਆਪਾਂ ਮਾਸਟਰ ਸਲੀਮ ਦੇ ਸ਼ੋਅ ਦੇ ਲਈ ਵੀ ਐਜ਼ ਏ ਟੀਮ ਅਸੀਂ ਸਾਰੇ ਜਣੇ ਤੁਹਾਨੂੰ ਇਨਕਰੇਜ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਸਾਰੇ ਸ਼ੋਅਜ਼ ਨੂੰ ਅਸੀਂ ਸਪੋਰਟ ਕਰੀਏ, ਪ੍ਰਮੋਟ ਕਰੀਏ, ਜਿਸ ਤਰੀਕੇ ਦੇ ਨਾਲ ਵੀ ਜਦੋਂ ਵੀ ਕਿਤੇ ਸਾਨੂੰ ਸਮਾਂ ਮਿਲਦਾ। ਆਪਾਂ ਜਿਵੇਂ ਕਹਿੰਦੇ ਹੁੰਦੇ ਵੀ ਸਾਡੀ ਸਾਰਿਆਂ ਦੀ ਆਪੋ ਆਪਣੀ ਰਿਸਪੋਂਸਿਬਿਲਟੀ ਅਤੇ ਜ਼ਿੰਮੇਵਾਰੀ ਹੈ, ਉਹਨੂੰ ਨਿਭਾਉਂਦੇ ਹੋਏ ਅਸੀਂ ਔਰਗਨਾਈਜ਼ਰਸ ਨੇ ਜਾਂ ਰੇਡੀਓ ਦੇ ਉੱਤੇ ਜਿਹੜੇ ਜਿਹੜੇ ਤਰੀਕੇ ਦੇ ਨਾਲ ਵੀ ਮੈਸੇਜ ਪਹੁੰਚਦਾ ਕਰਨਾ ਉਹ ਕਰ ਦਿੱਤਾ। ਬਾਕੀ ਪਰਿਵਾਰ ਹੁਮ ਹੁਮਾ ਕੇ ਪਹੁੰਚੋ। 24 ਤਰੀਕ ਨੂੰ ਮਾਸਟਰ ਸਲੀਮ ਹੋਰਾਂ ਦਾ ਸ਼ੋਅ ਹੈ ਆਪਣੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਫਿਰ 25 ਨੂੰ ਆਪਾਂ ਸ਼ਾਮ ਨੂੰ ਮਨਮੋਹਨ ਵਾਰਿਸ ਉਹਨਾਂ ਦੇ ਸ਼ੋਅ ਨੂੰ ਵੀ ਮਾਨਣਾ। ਸੋ ਜਦੋਂ ਵੀ ਜਿਹੜੇ ਵੀ ਟਾਈਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਇਹਨਾਂ ਇਵੈਂਟਸ ਨੂੰ, ਸਪੋਰਟ ਜ਼ਰੂਰ ਕਰੋ। ਪਰ ਬਹੁਤ ਮਿਹਰਬਾਨੀ, ਤੁਹਾਨੂੰ ਵੀ, ਤੁਹਾਡੇ ਸਾਰੀ ਟੀਮ ਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ।
0: ਬਹੁਤ ਸ਼ੁਕਰੀਆ ਭਾਅ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
3: ਥੈਂਕ ਯੂ।

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਸੋ 905-673-3337-3333-37 ਐਸ ਬਸ ਸਮਰ ਦੇ ਵਿੱਚ ਨਾ ਬਸ ਘੈਂਟ ਘੈਂਟ ਸ਼ੋਅ ਆ ਰਹੇ ਆ। ਬਸ ਮਾਸਟਰ ਸਲੀਮ ਜੀ ਦਾ ਸ਼ੋਅ 24 ਜੁਲਾਈ ਨੂੰ, 24th of July ਨੂੰ ਮਾਸਟਰ ਸਲੀਮ ਲਾਉਣਗੇ ਹੇਕਾਂ। ਇਹ ਕਿਆ ਬਾਤ ਆ ਯਾਰ, ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ 437-870-0001 ਮਾਸਟਰ ਸਲੀਮ। ਅਤੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਕੱਲ੍ਹ ਮੈਸੇਜ ਕੀਤੇ, ਅਸੀਂ 2 ਦਿਨ ਹੋਰ ਵੇਟ ਕਰਨੀ ਆ। ਜਿਹੜੇ ਜਿਹੜੇ ਮੈਨੂੰ ਮੈਸੇਜ ਆਏ ਫਿਰ ਉਹਨਾਂ ਦੇ ਵਿੱਚੋਂ ਆਪਾਂ ਟਿਕਟਸ ਗਿਵ ਅਵੇ ਕਰਾਂਗੇ। ਅਤੇ ਬਹੁਤ ਸਾਰੇ ਸੱਜਣ ਨਾਰਾਜ਼ ਹੋ ਗਏ, ਉਹਨਾਂ ਨੂੰ ਐਂ ਹੁੰਦਾ ਕਿ ਰਾਈਟ ਵੇ ਮੈਂ ਟਿਕਟ ਦੇ ਦੂੰਗਾ। ਸੋ ਮੈਨੂੰ ਕੁਛ ਕੁ ਨਾਮ ਚਾਹੀਦੇ ਆ, ਹੁਣ 10 ਟਿਕਟਾਂ ਕੱਢਣੀਆਂ ਅਤੇ ਤੁਸੀਂ ਮੈਨੂੰ ਮੈਸੇਜ 5 ਕਰੋਗੇ ਕਿੱਦਾਂ ਹੋਊਗਾ? ਸੋ ਮੈਨੂੰ 4-5 ਦਿਨ ਦਿਓ, ਹਜੇ ਸ਼ੋਅ ਬਹੁਤ ਦੂਰ ਆ। ਸੋ ਟਿਕਟਾਂ ਕੱਢਾਂਗੇ ਆਪਾਂ, ਜਿਹੜੇ ਵਧੀਆ ਜਿਹੇ ਮੈਸੇਜ, ਜਿਹੜੇ ਪਿਆਰ ਪੇਸ਼ੈਂਸ ਵਾਲੇ ਸੱਜਣ ਹੋਏ ਸਾਰੇ, ਉਹਨੂੰ ਟਿਕਟਾਂ ਕੱਢਾਂਗੇ ਆਪਾਂ ਗਿਵ ਅਵੇ ਕਰਾਂਗੇ ਮਾਸਟਰ ਸਲੀਮ ਦੇ ਸ਼ੋਅ ਦੀਆਂ 24 ਜੁਲਾਈ ਦੀਆਂ। ਅਤੇ ਟਿਕਟਾਂ ਕੱਢਣ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸੀਏ, ਇੱਕ ਪਿਆਰਾ ਜਿਹਾ ਮੈਸੇਜ ਦਈਏ ਕਿ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਤੁਹਾਨੂੰ ਕਿਵੇਂ ਮਿਲ ਸਕਦੀ ਆ। ਪਰ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਤੁਸੀਂ ਸੋਚ ਰਹੇ ਸੀਗੇ ਵੀ ਕੋਈ ਨਹੀਂ ਲੈ ਲਾਂਗੇ, ਕਰ ਲਾਂਗੇ ਅਪਲਾਈ, ਪਰ ਹੁਣ ਸਮਾਂ ਨਹੀਂ ਆ। ਹੁਣ ਜਮ੍ਹਾਂ ਐਂਡ ਡੈਡ ਐਂਡ ਹੋ ਚੁੱਕਿਆ ਆ, ਐਨ ਡੇਟਾ ਨੇੜੇ ਆ ਚੁੱਕੀਆਂ ਆ। ਉਸ ਤੋਂ ਬਾਅਦ ਸਿਰਫ ਤੁਹਾਨੂੰ ਲੋਨ ਮਿਲਣਾ ਆ, ਜਿਹੜੀ ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ। ਇੱਕ ਤਰ੍ਹਾਂ ਦੀ ਜਿਹੜੀ ਉਹ ਮਨੀ ਜਿਹੜੀ ਤੁਸੀਂ ਗ੍ਰਾਂਟ ਉਹ ਲੈ ਸਕਦੇ ਹੋ ਜਿਹੜੀ ਤੁਸੀਂ ਵਾਪਸ ਨਹੀਂ ਕਰਨੀ, ਉਹ ਬਈ ਬੰਦ ਹੋਣ ਜਾ ਰਹੀ ਆ। 8 ਸਾਲ ਤੋਂ ਤੁਹਾਨੂੰ ਐਜੂਕੇਸ਼ਨ ਕੰਸਲਟੈਂਟ ਦੀਆਂ ਸੇਵਾਵਾਂ ਦਵਾ ਰਹੇ ਨੇ ਯੂਨੀ ਗਲੋਬਲ ਐਡਵਾਈਜ਼ਰੀ। ਤੁਸੀਂ 437-264-3175-218 ਐਕਸਪਰਟ ਬੁਲਵਰਡ ਦੇ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਲੈ ਲਓ। ਜੇ ਤੁਹਾਡੀ ਉਮਰ 30, 40, 50, 60, 70 ਕਿੰਨੀ ਵੀ ਆ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਸਕਿੱਲ ਡਿਵੈਲਪ ਕਰਨਾ ਚਾਹੁੰਦੇ, ਇਹ ਗ੍ਰਾਂਟ ਦਾ ਫਾਇਦਾ ਲੈ ਲਓ। ਕਿਉਂਕਿ ਭਾਈ ਬਹੁਤ ਜਲਦੀ ਇਹ ਗ੍ਰਾਂਟਸ ਬੰਦ ਹੋਣ ਵਾਲੀਆਂ, ਅੱਜ ਹੋ ਜਾਣ, ਕੱਲ੍ਹ ਹੋ ਜਾਣ, ਪਰਸੋਂ ਹੋ ਜਾਣ, ਇਹਦੀ ਜਾਣਕਾਰੀ ਆਪਾਂ ਨਾਗਪਾਲ ਸਰ ਤੋਂ ਲੈਂਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਸਾਰਿਆਂ ਨੂੰ। ਐਂਡ ਦੈਨ ਹਾਂਜੀ, ਅਭੀ ਲਾਈਕ ਲਾਸਟ ਵੀਕ ਕੀ ਨਿਊਜ਼ ਹੈ
2: ਜੀ
3: ਕਿ ਇੱਕ ਬੰਦਾ ਕੈਨੇਡਾ ਮੇ ਵਰਕ ਪਰਮਿਟ ਆਇਆ ਥਾ 20 ਸਾਲ ਪਹਿਲੇ, ਔਰ ਉਸਕੀ ਲਾਈਕ 20 ਸਾਲ ਸੇ ਵੋ ਕੈਸ਼ ਪੇ ਕਾਮ ਕਰ ਰਹਾ ਹੈ ਔਰ ਇਲੀਗਲ ਹੈ, ਇਲੀਗਲ ਠੀਕ। ਤੋ ਉਸਕੋ ਜੋਬ ਨਹੀਂ ਮਿਲੀ, ਲਾਈਕ 2023 ਮੇਂ ਉਸਕੀ ਜੋਬ ਚਲੀ ਗਈ। ਤੋ ਉਹਨੇ ਬੈਨੀਫਿਟ ਅਪਲਾਈ ਕਰਾ ਓਨਟਾਰੀਓ ਵਰਕਸ ਕਾ, ਬੈਨੀਫਿਟ ਮਸਤ ਆ ਰਹਾ ਹੈ। ਮਤਲਬ ਜੋ ਬੰਦਾ ਕੈਨੇਡਾ ਮੇਂ ਇਲੀਗਲ ਹੈ, ਵਰਕ ਪਰਮਿਟ ਤਾਂ ਆਇਆ ਥਾ 20 ਸਾਲ ਸੇ, ਵੋ ਵੀ ਬੈਨੀਫਿਟ ਲੈ ਰਹਾ ਔਰ ਬੈਨੀਫਿਟ ਆ ਰਹਾ ਹੈ ਉਨਕੋ, ਜਬ ਗਵਰਨਮੈਂਟ ਵਹਾਂ ਪੈਸੇ ਲਗਾ ਰਹੀ।

ਤੁਸੀਂ ਕੀ ਕਹਿੰਦੇ ਹੋ ਜਦੋਂ ਬਹੁਤ ਕੋਈ ਚੀਜ਼ ਹੱਦ ਤੋਂ ਵੱਧ ਹੋ ਜਾਵੇ, ਫਿਰ ਤੁਸੀਂ ਕੀ ਕਹਿੰਦੇ ਹੋ ਕਿ ਜਿਵੇਂ ਅੱਜ ਗਰਮੀ ਸੀ ਬਹੁਤ ਜ਼ਿਆਦਾ, ਅਤੇ ਤੁਸੀਂ ਕੀ ਕਹੋਗੇ ਵੀ ਅੱਜ ਤਾਂ ਗਰਮੀ ਨੇ ਕੀ ਕਰਤਾ, ਅੱਜ ਤਾਂ ਬਈ ਉਹ ਸੀ, ਅੱਜ ਤਾਂ ਆਹ ਕਰਤਾ ਰੱਬ ਨੇ। ਸੋ ਕੀ ਕਹੋਗੇ ਤੁਸੀਂ, ਕਿਹੜੇ ਕਿਹੜੇ ਸ਼ਬਦ ਯੂਜ਼ ਕਰਦੇ ਹੋ ਯਾਰਾਂ ਦੋਸਤਾਂ ਨਾਲ, ਬੇਲੀਆਂ ਮਿੱਤਰਾਂ ਨਾਲ ਜਦੋਂ ਤੁਸੀਂ ਮਿਲਦੇ ਹੋ ਕਿ ਅੱਜ ਤਾਂ ਬਈ ਫੱਟੇ ਚੱਕਦੇ ਰੱਬ ਨੇ ਗਰਮੀ ਵਾਲੇ। ਸੋ ਕਿਹੜੇ ਕਿਹੜੇ ਤੁਸੀਂ ਸ਼ਬਦ ਮੋਸਟਲੀ ਯੂਜ਼ ਕਰਦੇ ਹੋ? 905-673-3337 ਪਰ ਸਭਿਅਕ ਸੋ 905-673-3337।

0: ਬਿਲਕੁਲ ਜੀ, ਗਾਨੀ ਵਾਲੇ ਕਾਲੇ ਬਣ ਕੇ ਬਾਅਦ 'ਚ ਆਪਾਂ ਗਿਣਾਂਗੇ, ਪਰ ਸਭ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਰਸ਼ਮੀਤ ਜੀ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੌਰਗੇ ਦੇ ਬਾਬਾ ਸੁਹਾਵਾਂ ਦਿੰਦੇ ਨੇ। ਮੌਰਗੇ ਦੀ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦੀਆਂ ਉਲਝਣ 'ਚ ਫਸੇ ਹੋਏ ਹੋ, ਤੁਹਾਡੇ ਭੈਣ ਭਰਾ, ਯਾਰ ਦੋਸਤ, ਸੱਜਣ ਮਿੱਤਰ, ਕੋਈ ਵੀ ਮੌਰਗੇਜ ਵਾਲੇ ਕਿਸੇ ਚੰਗੇ ਵਧੀਆ ਪ੍ਰਿੰਸੀਪਲ ਬ੍ਰੋਕਰ ਦਾ ਨੰਬਰ ਲੱਭ ਰਹੇ ਸੀ ਤਾਂ ਤੁਹਾਡੀ ਜਿਹੜੀ ਭਾਲ ਆ ਉਹ ਖਤਮ ਕਰ ਦਿੰਦੇ ਹਾਂ। ਤੁਸੀਂ ਇਹ ਨੰਬਰ ਜ਼ਰੂਰ ਪਾਸ ਔਨ ਕਰਿਆ ਕਰੋ ਫੈਮਿਲੀ ਫਰੈਂਡ ਦੇ ਵਿੱਚ। ਰਸ਼ਮੀਤ ਕੌਰ ਅਕਾਲ ਮੌਰਗੇ ਤੋਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਹਾਂ, ਸਮੇਂ ਸਿਰ ਪਹੁੰਚੋ। ਉਹ ਨਾ ਹੋਵੇ ਕਿ ਪਹਿਲਾਂ ਹੀ ਪੇਪਰ ਆਪਣੇ ਕਾਲੇ ਕਰਾ ਕੇ ਅਤੇ ਜਦੋਂ ਕੋਈ ਜਮ੍ਹਾਂ ਤੁਹਾਡੇ ਫਾਈਲ ਤੁਹਾਡੀ ਆਈ ਸੀ ਯੂ 'ਚ ਹੋਵੇ ਅਤੇ ਫਿਰ ਤੁਸੀਂ ਆਓ, ਫਿਰ ਆਖਰੀ ਸਾਹਾਂ 'ਤੇ ਤਾਂ ਰਿਸਕੀ ਕੰਮ ਹੋ ਜਾਂਦਾ। ਸੋ ਪਹਿਲਾਂ ਹੀ ਪਹੁੰਚ ਜਿਓ, ਆਪਣਾ ਜੇ ਵਧੀਆ ਟ੍ਰੀਟਮੈਂਟ ਲੈਣਾ ਤਾਂ ਤੁਸੀਂ ਆਪਣੀ ਫਾਈਲ ਨੂੰ ਪਹਿਲਾਂ ਇੱਧਰ ਉੱਧਰੋਂ ਖਰਾਬ ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਵਿੰਡੋ ਸ਼ੋਪ ਕਰਦੇ ਕਰਦੇ ਆਪਣੇ ਕ੍ਰੈਡਿਟ ਦੀ ਸਾਰੀ ਅਸੀਂ ਨਾ ਐਡਜਸਟਮੈਂਟ ਹਿਲਾ ਲੈਂਦੇ ਹਾਂ। ਸੋ ਰਸ਼ਮੀਤ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਤੁਸੀਂ ਫਸਟ ਟਾਈਮ ਹੋਮ ਬਾਇਰ ਦੇ ਨਾਲ ਨਾਲ ਪ੍ਰੀ ਅਪਰੂਵਲ ਤੁਸੀਂ ਲੱਭ ਰਹੇ ਹੋ, ਤਾਂ ਤੁਸੀਂ 647-5449-44-9449-9। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਬਹੁਤ ਬਹੁਤ ਧੰਨਵਾਦ ਸਾਹਿਬ ਜੀ। ਮੈਂ ਤੇ ਪਹਿਲਾਂ ਇਹ ਗੱਲ ਕਰਾਂਗੀ, ਆਈ ਥਿੰਕ ਲਿਸਨਰਸ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ, ਜਿਹੜੇ ਤੁਹਾਨੂੰ ਸਵੇਰੇ ਵੀ ਸੁਣਦੇ ਨੇ
0: ਜੀ।
1: ਸਵੇਰੇ ਅਸੀਂ ਸੁਣਨੇ ਸੀਰੀਅਸ ਪ੍ਰੋਬਲਮ
0: ਜੀ,
1: ਸ਼ਾਮੀ ਰੌਣਕਾਂ ਲਾ ਕੇ ਤੁਸੀਂ ਬੈਠੇ ਹੁੰਦੇ ਹੈਗੇ।
0: ਹਾਂਜੀ, ਉਹ ਫਿਰ

0: ਆਤਮਾ ਸ਼ਾਮ ਹੋਰ ਆਤਮਾ ਹੁੰਦੀ, ਸਵੇਰੇ ਹੋਰ ਰਹਿੰਦੀ। ਸਵੇਰੇ ਮੈਂ
1: ਮੈਨੂੰ ਸਵੇਰੇ ਨਿਊਜ਼ ਖਬਰਾਂ ਚੱਲ ਰਹੀਆਂ ਹੁੰਦੀਆਂ ਹੈਗੀਆਂ
0: ਜੀ, ਉਸ ਸਵੇਰੇ ਉਹ ਸੰਦਰਭ ਉਦਾਂ ਦਾ ਹੋ ਜਾਂਦਾ ਜੀ। ਤੇ ਔਰ ਆਉਣ ਦੇ ਦਿਨ ਢਲਦਿਆਂ ਢਲਦਿਆਂ ਕੁਛ ਘੰਟੇ ਪੈ ਜਾਂਦੇ, ਫਿਰ ਹੋਰ ਹੌਲੀ ਹੌਲੀ ਆਪਣੇ ਵਾਪਸ ਅਸਲੀ ਰੂਪ 'ਚ ਆ ਜਾਈਦਾ।
1: ਅਸਲੀ ਰੂਪ ਚੱਲ ਰਿਹਾ
0: ਜੀ,
1: ਠੀਕ ਹੈ ਜੀ, ਤੇ ਅਸਲੀ ਰੂਪ ਸਾਨੂੰ ਵਧੀਆ ਲੱਗਦਾ ਹੈਗਾ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
1: ਜਿੱਦਾਂ ਤੁਸੀਂ ਪਬਜੀ ਗੱਲ ਕਰ ਰਹੇ ਹੋ ICU ਦੀ, ਲਿਟਰਲੀ ਆਈ ਸਵੇਅਰ ਅੱਜ ਦੀ ਇੱਕ ਫਾਈਲ ਇਹੋ ਜਿਹੀ ਸੀਗੀ, ਕਾਲ ਇਹੋ ਜਿਹੀ ਸੀਗੀ। ਕਲਾਇੰਟ ਨੇ ਪਹਿਲਾਂ ਵੀ ਮੇਰੇ ਨਾਲ ਗੱਲ ਕੀਤੀ ਸੀਗੀ ਕਲੋਜ਼ਿੰਗ ਦੇ ਟਾਈਮ ਤੇ, ਬਈ ਕਲੋਜ਼ਿੰਗ ਆ ਰਹੀ ਹੈਗੀ ਹੈ, ਬਿਲਡਰ ਪ੍ਰੋਪਰਟੀ ਹੈ, ਸਾਰਾ ਕੁਛ ਸਮਝਾਇਆ ਸੀਗਾ, ਮਿਲੇ ਵੀ ਸੀਗੇ, ਤੇ ਮੈਂ ਦੱਸਿਆ ਸੀਗਾ ਕਿ ਵੀ ਤੁਸੀਂ ਕ੍ਰੈਡਿਟ ਯੂਨੀਅਨ ਜਾਂ ਟਰੱਸਟ ਕੰਪਨੀ ਜਿਹਨਾਂ ਨੂੰ ਅਸੀਂ ਬੀ ਲੈਂਡਰ ਵੀ ਕਹਿ ਦਿੰਦੇ ਹੈਗੇ ਆ, ਵੀ ਉੱਥੇ ਕੁਆਲੀਫਾਈ ਕਰਾਂਗੇ ਕਿ ਪਹਿਲੀ ਤੁਹਾਡੀ ਮੋਰਗੇਜ ਜਿਹੜੀ ਐਗਜ਼ਿਸਟਿੰਗ ਘਰ ਦੀ ਮੋਰਗੇਜ ਬਹੁਤ ਵੱਡੀ ਹੈਗੀ ਹੈ, ਤੇ ਦੂਜੇ ਵਾਸਤੇ ਅਸੀਂ ਬੈਂਕ ਕੋਲ ਨਹੀਂ ਜਾ ਸਕਦੇ। ਹੁਣ ਇਹ ਚੀਜ਼ ਮੈਂ ਪਹਿਲੇ ਦਿਨ ਦੱਸੀ ਸੀਗੀ, ਤੇ ਮੁੜ ਕੇ ਉਹ ਵਾਪਿਸ ਨਹੀਂ ਆਏ, ਮਤਲਬ ਅਗੇਨ ਅਨਫੋਰਚੁਨੇਟਲੀ, ਬਟ ਐਟ ਦ ਸੇਮ ਟਾਈਮ ਕਿਸੇ ਹੋਰ ਨੇ ਕਿਹਾ ਹੋਣਾ ਕਿ ਬੈਂਕ ਤੋਂ ਕਰਾ ਦਾਂਗੇ। ਅੱਜ ਜਦੋਂ ਉਹਨਾਂ ਦੀ ਕਾਲ ਆਈ ਤੇ ਕਹਿੰਦੇ ਵੀ ਮੇਰੀ ਤੁਸੀਂ ਏਦਾਂ ਕਿਹਾ ਸੀਗਾ ਬੀ ਲੈਂਡਰ ਤੋਂ ਵੀ ਹੋ ਜਾਏਗੀ, ਮੈਂ ਕਿਹਾ ਬਿਲਕੁਲ ਹੋ ਜਾਏਗੀ, ਤੁਸੀਂ ਮੈਨੂੰ ਪੇਪਰ ਵਰਕ ਨਹੀਂ ਦਿੱਤਾ, ਤੇ ਕਦੋਂ ਹੈ ਕਲੋਜ਼ਿੰਗ, ਕਹਿੰਦੇ ਕਲੋਜ਼ਿੰਗ ਤੇ ਅੱਜ ਸੀਗੀ। ਸੋ ਅੱਜ ਕਲੋਜ਼ਿੰਗ ਸੀਗੀ ਜਦੋਂ ਕਾਲ ਕਰ ਰਹੇ ਸੀ, ਤੇ ਮੋਰਗੇਜ ਨਹੀਂ ਅਰੇਂਜ ਹੋ ਪਾਈ। ਦੇਖੋ ਜਦੋਂ ਇਹੋ ਜਿਹੀ ਚੀਜ਼ਾਂ ਹੋ ਜਾਂਦੀਆਂ ਨੇ, ਕੋਈ ਕਹਿ ਰਿਹਾ ਹੈਗਾ, ਫਸਟ ਆਫ ਆਲ ਮੇਰੇ ਕੋਲ ਕੋਈ ਆਉਂਦਾ ਹੈ ਤੇ ਮੇਰੇ ਲਈ ਤੇ ਬਿਜ਼ਨਸ ਹੈ, ਮੇਰੇ ਲਈ ਤੇ ਵਧੀਆ ਚੀਜ਼ ਹੈਗੀ ਹੈ, ਮੈਂ ਕਿਸੇ ਨੂੰ ਮਨਾ ਕਿਉਂ ਕਰਾਂਗੀ, ਕਿਉਂਕਿ ਮੈਂ ਐਜ਼ ਅ ਬ੍ਰੋਕਰ ਸਾਰੀ ਤਰ੍ਹਾਂ ਦੇ ਬੈਂਕਾਂ ਨਾਲ ਕੰਮ ਕਰਦੀ ਹਾਂ, ਮੇਜਰ ਬੈਂਕ, ਬੀ ਲੈਂਡਰ, ਪ੍ਰਾਈਵੇਟ ਲੈਂਡਰ। ਸੋ ਅਗਰ ਆਪਸ਼ਨ ਬਣਦੀ ਹੈ ਤੇ ਵਾਈ ਨੋਟ, ਬਟ ਐਟ ਦ ਸੇਮ ਟਾਈਮ ਅਗਰ ਕੋਈ ਤੁਹਾਨੂੰ ਮਨਾ ਕਰ ਰਿਹਾ ਤੇ ਦੂਜਾ ਬੰਦਾ ਹਾਂ ਕਹਿ ਰਿਹਾ, ਹਮੇਸ਼ਾ ਉਹਨੂੰ ਕੁਸ਼ਚਨ ਜ਼ਰੂਰ ਕਰੋ ਕਿ ਕਿੱਦਾਂ ਕਿੱਦਾਂ ਹੋ ਸਕਦੀ ਹੈ ਜੇ ਮੈਨੂੰ ਕਿਸੇ ਨੇ ਮਨਾ ਕੀਤਾ, ਤੇ ਕਿ ਕੋਈ ਤੁਸੀਂ ਪੇਪਰ ਵਰਕ ਤੇ ਨਹੀਂ ਲਗਾਓਗੇ, ਜਾਂ ਕੀ ਹੱਲ ਹੈ ਜਾਂ ਕੀ ਆਪਸ਼ਨਸ ਨੇ। ਰੀਜ਼ਨ ਬੀਇੰਗ, ਬਹੁਤ ਵਾਰੀ ਕੀ ਹੁੰਦਾ ਹੈਗਾ ਕਿ ਕਲਾਇੰਟ ਨੇ, ਬ੍ਰੋਕਰ ਨੇ ਜਾਂ ਏਜੰਟ ਨੇ ਕਮਿਟ ਤੇ ਕਰਤਾ, ਬਟ ਕਲਾਇੰਟ ਨੂੰ ਨਹੀਂ ਪਤਾ, ਕਲਾਇੰਟ ਨੂੰ ਨਹੀਂ ਪਤਾ ਕਿ ਕੀ ਸਿਚੁਏਸ਼ਨ ਹੈਗੀ ਹੈ, ਜਾਂ ਉਹਨਾਂ ਨੂੰ ਲੱਗਦਾ ਕਿ ਉਹਦੇ ਕੋਲ ਕੋਈ ਡਿਫਰੈਂਟ ਪ੍ਰੋਡਕਟ ਹੋਣਗੇ। ਏਦਾਂ ਨਹੀਂ ਹੈਗਾ ਜੀ, ਰੂਲਸ ਐਂਡ ਰੈਗੂਲੇਸ਼ਨ ਸਾਰਿਆਂ ਵਾਸਤੇ ਸੇਮ ਨੇ। ਤੇ ਹੁਣ ਜਦੋਂ ਕਲਾਇੰਟ ਅੱਜ ਦੇ ਦਿਨ ਚਾਹੇ, ਮੈਂ ਕਿਹਾ ਪਹਿਲਾਂ ਤੇ ਹੁਣ ਇਹ ਪਤਾ ਕਰੋ ਕਿ ਬਿਲਡਰ ਕਿੰਨੀ ਐਕਸਟੈਂਸ਼ਨ ਦਿੰਦਾ, ਉਹਦੇ ਹਿਸਾਬ ਦੇ ਨਾਲ ਅਸੀਂ ਦੇਖਾਂਗੇ ਕਿ ਬੈਂਕ ਕੋਲ ਜਾਣਾ ਕਿ ਨਿਰੀ ਪ੍ਰਾਈਵੇਟ ਮੋਰਗੇਜ ਕਲੋਜ਼ ਕਰਨੀ ਹੈ। ਕਿਉਂਕਿ ਖੜੇ ਪੈ ਜਦੋਂ ਅਸੀਂ ਆਉਂਦੇ ਹਾਂ, ਸਿਰਫ ਪ੍ਰਾਈਵੇਟ ਦੀ ਆਪਸ਼ਨ ਰਹਿ ਜਾਂਦੀ ਹੈ, ਜੋ ਕਿ ਬਹੁਤ ਮਹਿੰਗੀ ਪੈ ਜਾਂਦੀ ਹੈ। ਸੋ ਜਿੱਦਾਂ ਪ੍ਰਭ ਜੀ ਨੇ ਕਿਹਾ ਕਿ ICU ਵੇਲੇ ਨਹੀਂ ਆਉਣਾ ਹੈਗਾ, ਜਦੋਂ ਅਗਰ ਕਿਸੇ ਨੂੰ ਫਾਈਲ ਦਿੱਤੇ ਹਫ਼ਤਾ 10 ਦਿਨ ਹੋ ਗਏ, ਕੋਈ ਜਵਾਬ ਨਹੀਂ ਮਿਲ ਰਿਹਾ, ਹਮੇਸ਼ਾ ਜਿਹੜਾ ਹੈਗਾ ਸੈਕਿੰਡ ਓਪੀਨੀਅਨ ਜ਼ਰੂਰ ਲਓ, ਲਾਸਟ ਮਿੰਟ ਤੱਕ ਵੇਟ ਨਾ ਕਰੋ। ਅਗਰ ਤੁਸੀਂ ਐਸੀ ਸਿਚੁਏਸ਼ਨ 'ਚ ਹੈਗੇ ਹੋ ਜਾਂ ਕੋਈ ਪ੍ਰੀ ਕੰਸਟਰਕਸ਼ਨ ਦੀ ਪ੍ਰੋਪਰਟੀ ਕਲੋਜ਼ਿੰਗ ਤੇ ਆ ਰਹੀ ਹੈਗੀ ਹੈ, ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਰਸ਼ਮੀਤ ਜੀ। ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੋਵੇ, ਫਿਰ ਤੁਸੀਂ ਅੱਕ ਕੇ ਕੀ ਕਹੋਗੇ ਵੀ ਅੱਜ ਤੱਕ ਕੀ ਹੋਇਆ ਸੀ?
1: ਮੈਂ ਕੁਐਸਚਨ ਸੁਣਿਆ, ਮੈਨੂੰ ਆਨਸਰ ਆਇਆ ਨਹੀਂ।
0: ਮਤਲਬ ਤੁਹਾਨੂੰ ਬਹੁਤ ਗਰਮੀ ਲੱਗਦੀ ਹੋਵੇ, ਬਸ ਬੁਰਾ ਹਾਲ ਹੋਵੇ, ਏਸੀ ਚੱਲਦੇ ਨਾ ਹੋਵੇ।
1: ਮੈਂ ਨਾ ਗਰਮੀ ਬਹੁਤ ਪਸੰਦ ਕਰਦੀ ਹਾਂ ਐਕਚੁਅਲੀ, ਬਹੁਤ ਖੁਸ਼ ਸੀਗੀ ਅੱਜ, ਤੇ ਮੇਰੇ ਕੋਲ ਹੈ ਨਹੀਂ ਜਵਾਬ ਇਹਦਾ, ਸੀਰੀਅਸਲੀ।
0: ਤੁਸੀਂ ਮੈਨੂੰ ਚੁੱਪ ਹੀ ਕਰਾਤਾ, ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਸੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ 905-673-3337, ਬਹੁਤ ਸਾਰੇ ਦੋਸਤਾਂ ਦੀ ਕਾਲ ਆਈ ਸੀ ਵੀ ਦੁਬਾਰਾ ਕਾਲ ਕਰ ਲਓ। ਸੋ ਕਈ ਵਾਰੀ ਸਾਡੇ ਕਾਲਰ ਸਾਹਿਬਾਨ ਲੰਬਾ ਹੋ ਜਾਂਦਾ ਕੰਮ, ਅਤੇ ਫਿਰ ਤੁਸੀਂ ਵੇਟ ਨਹੀਂ ਕਰ ਪਾਉਂਦੇ, ਸਬਰ ਤਾਂ ਸਾਡੇ ਕੋਲ ਹੈ ਹੀ ਨਹੀਂ ਆ। ਸੋ 905-673-3337 ਸਾਡੇ ਸਟੂਡੀਓ ਦੇ ਵਿਹੜੇ ਵਿਕ ਮਠਾਰੂ ਜੀ ਪਹੁੰਚੇ ਨੇ। ਵਿਕ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
2: ਸਤਿ ਸ਼੍ਰੀ ਅਕਾਲ ਪ੍ਰਭ ਵੀਰੇ,
0: ਠੀਕ ਠਾਕ ਹੋ?
2: ਬਹੁਤ ਵਧੀਆ ਜੀ,
0: ਚੜ੍ਹਦੀ ਕਲਾ,
2: ਪੂਰੀ ਚੜ੍ਹਦੀ ਕਲਾ ਜੀ,
0: ਬੱਲੇ ਬੱਲੇ
2: ਬੱਲੇ ਬੱਲੇ ਹੋਈ।
0: ਰੀਅਲ ਸਟੇਟ ਚੱਲ ਰਹੀ ਵਧੀਆ?
2: ਰੀਅਲ ਸਟੇਟ ਚੱਲ ਰਹੀ ਹੈ ਜੀ,
0: ਵਧੀਆ ਚੱਲ ਰਹੀ,
2: ਮਾਲਕ ਦੀ ਕਿਰਪਾ, ਵਧੀਆ ਚੱਲ ਰਹੀ।
0: ਕੀ ਹੁਣ ਵੈਸੇ ਤਾਂ ਡਰ ਜਾਂਦੇ ਲੋਕ, ਹੁਣ ਰੀਅਲ ਸਟੇਟ ਨੂੰ ਵੇਖ ਲੁੱਕ ਜਾਂਦੇ ਵੀ ਸਾਨੂੰ ਘਰ ਨਾ ਦੇ ਦੇ,
2: ਇਹ ਤੁਸੀਂ ਹੁਣ।
0: ਪਰ ਤੁਹਾਨੂੰ ਲੱਗਦਾ ਕਿ ਹੁਣ ਸਹੀ ਟਾਈਮ ਆ?
2: ਭਾਜੀ ਦੇਖੋ, ਰੀਅਲ ਸਟੇਟ ਕਦੀ ਮਾੜੀ ਟਾਈਮ ਨਹੀਂ ਹੁੰਦਾ, ਹੁੰਦਾ ਵੀ ਆਪਾਂ ਨੇ ਕਰਨਾ ਕੀ ਹੈ, ਜਿਹਨਾਂ ਨੇ ਪ੍ਰੋਪਰਟੀਆਂ ਲੈਣੀਆਂ
0: ਉਹਨਾਂ
2: ਵਾਸਤੇ ਬਹੁਤ ਵਧੀਆ ਟਾਈਮ ਹੈ। ਹਾਂ ਵੀ ਜਿਹਨਾਂ ਨੇ,
0: ਮੈਂ ਵੀ ਇਹੀ ਕਹਿਣਾ, ਕਿਉਂਕਿ ਇਹ ਜਿਹੜਾ ਟਾਈਮ ਹੈ ਨਾ, 6-7 ਸਾਲ ਪਹਿਲਾਂ ਆਇਆ ਸੀਗਾ।
2: ਹਾਂਜੀ ਹਾਂਜੀ,
0: ਉੱਥੇ ਬੈਕਸ ਬੈਕ ਆ ਗਿਆ, ਜਿਹੜੇ ਤੁਸੀਂ ਲੈਣਾ ਲੈ ਲਓ, ਇਨਵੈਸਟਮੈਂਟ ਨਾ ਕਰੋ।
2: ਹਾਂ, ਫੇਰ ਨਾ ਵੇਸਟ ਕਰੋ ਨਾ, ਸੋਰੀ ਵੇਟ ਕਰੋ, ਵੀ ਜੇ ਤੁਸੀਂ ਲੈਣਾ ਚਾਹੁੰਦੇ ਆ, ਦਿਸ ਇਜ਼ ਅ ਰਾਈਟ ਟਾਈਮ
0: ਜੀ। ਤੁਸੀਂ 2 ਮਿੰਟ ਮੈਂ ਗੱਲ ਕੀਤੀ, ਫੋਨ ਹੀ ਕੱਟ ਗਿਆ। ਉਹ ਨਹੀਂ, ਲੰਬੀ ਇੰਟਰਵਿਊ ਨਹੀਂ ਕਰ ਰਿਹਾ, ਮੈਂ ਗੱਲਬਾਤ ਕਰ ਰਿਹਾ, ਵੈਸੇ ਸ਼ੁਗਰ ਲਾ ਰਿਹਾ। ਸੋ 0186, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
3: ਸਤਿ ਸ਼੍ਰੀ ਅਕਾਲ ਰਵੀਰ
0: ਜੀ,
3: ਸਤਿ ਸ਼੍ਰੀ ਅਕਾਲ। ਪੁੱਛਿਆ ਨਾ ਵੀ ਬਾਨੂੰ ਬਈ, ਜੇ ਗਰਮੀ ਹੋ ਜਾਏ ਤਾਂ ਕੀ ਕੀ ਕਰੋਗੇ
0: ਜੀ?
3: ਬਹੁਤ ਜ਼ਿਆਦਾ ਮੈਂ ਨਾ ਇੰਡੀਆ ਗਿਆ ਸੀ ਹੁਣ ਪਿਛਲੇ ਹਫ਼ਤੇ ਮੁੜ ਕੇ ਆਇਆ
0: ਜੀ
3: ਬੜਾ ਸਭ ਕੁਛ ਸੀਗਾ ਪਰ ਇੱਕ ਦਿਨ ਬਿਜਲੀ ਚਲੀ ਗਈ ਮੇਰੀਆਂ ਗੋਡੀਆਂ ਲਵਾ ਤੀਆਂ
0: ਇੰਡੀਆ ਦੇ ਵਿੱਚ
3: ਹਾਂਜੀ ਤੇ ਫਿਰ ਕੀ ਕੀਤਾ ਤੇ 15-20 ਮਿੰਟਾਂ ਬਾਅਦ ਬਾਅਦ ਬਾਥਰੂਮ ਚ ਠੰਡਾ ਪਾਣੀ ਉੱਤੇ ਪਾਓ ਫੇਰ ਬਹਿ ਜਾਓ ਠੰਡਾ ਪਾਣੀ ਪੀਓ ਬਹਿ ਜਾ
0: ਪਰ ਅੱਜ ਵੀ ਓਦਾਂ ਦਾ ਮਾਹੌਲ ਸੀ ਜੇ ਤੁਸੀਂ ਬਾਹਰ ਹੁੰਦੇ ਤਾਂ
3: ਮੈਂ ਗਿਆ ਸੀ ਬਾਹਰ ਵੈਸੇ ਇੱਥੇ ਨਾ ਕੈਨੇਡਾ ਚ ਹਜੇ ਫੇਰ ਠੀਕ ਆ ਤੇ ਮੈਂ ਇੰਨਾ ਚਿਰ ਬਾਹਰ ਜਾਂਦਾ ਨੀ ਗਾ ਪਰ ਜਦੋਂ ਤੁਸੀਂ ਨਾ ਸੁੱਤੇ ਪਏ ਰਾਤ ਨੂੰ 1 ਵਜੇ ਬਿਜਲੀ ਚਲੀ ਜਾਵੇ ਫੇਰ ਬੜਾ ਔਖਾ
0: ਪਰ ਤੁਸੀਂ ਇੰਡੀਆ ਦੇ ਵਿੱਚ ਤਾਂ ਜਿਹੜੀ ਆਪਾਂ ਗੱਲਬਾਤ ਕਰ ਰਹੇ ਇੰਡੀਆ ਨਾਲ ਹੀ ਰਿਲੇਟਡ ਆ ਪਰ ਜਦੋਂ ਏਦਾਂ ਪੂਰੀ ਗਰਮੀ ਪੈਂਦੀ ਹੋਵੇ ਤੇ ਲਾਈਟ ਨਾ ਹੋਵੇ ਤੇ ਬੰਦਾ ਪਸੀਨੋ ਪਸੀਨੀ ਹੋਇਆ ਤੇ ਫਿਰ ਕੋਈ ਸੱਜਣ ਮਿੱਤਰ ਮਿਲ ਜਾਂਦੇ ਫਿਰ ਕੀ ਕਹਿੰਦੇ ਆ
3: ਸੱਜਣ ਮਿੱਤਰ ਮਿਲਦੇ ਕੀ ਕਹਿੰਦੇ ਉਹ ਤਾਂ ਚਲੋ ਦਿਲੇ ਤਾਂ ਔਖਾ ਵੈਸੇ ਪਤਾ ਨੀ ਕੀ ਕਹਿਣਗੇ ਚੀਕਾਂ ਮਾਰਦੇ ਆ ਪਰ ਮੈਂ ਤਾਂ ਰਾਤ ਨੂੰ ਸੀ ਮੈਂ ਤਾਂ 10-15-20 ਮਿੰਟਾਂ ਬਾਅਦ ਜਿਹਦੇ ਉੱਠ ਕੇ ਵਾਸ਼ ਨੀ ਹੁੰਦਾ ਠੰਡੇ ਪਾਣੀ ਦੇ ਦੋ ਉੱਥੇ ਪਾਣੀਆਂ ਵਧੀਆ
0: ਔਖਾ ਆ ਵਾਕੇ ਜਿਹੜੇ ਇੱਥੋਂ ਜਾਂਦੇ ਉਹਨਾਂ ਵਾਸਤੇ ਤਾਂ ਬਹੁਤ
3: ਇਹਨਾਂ ਗਰਮੀ ਹੋਵੇ ਬਹੁਤ ਔਖਾ ਆਪਾਂ ਕਹਿ ਦਿੰਦੇ ਹਾਂ ਕਿਉਂਕਿ ਆਪਣਾ ਜਿਹੜਾ ਇਮਿਊਨ ਸਿਸਟਮ ਆ ਨਾ ਉਹ ਟੋਲਰੇਟ ਨਹੀਂ ਕਰਦਾ ਉਸ ਤੋਂ ਬਾਅਦ ਗਰਮੀ
0: ਹਾਂ ਆਪਾਂ ਯੂਜ਼ ਟੂ ਹੋ ਗਏ ਨਾ ਅੰਦਰ ਰਹਿ ਰਹਿ ਕੇ ਸਾਡੇ ਸਰੀਰ ਵੀ ਉਦੋਂ ਸੋਲ ਹੋ ਗਏ
3: ਪਹਿਲਾਂ ਮੈਂ ਜਿੱਥੇ ਪੜਿਆ ਨਾ ਪਿੰਡ ਦੇ ਵਿੱਚ ਸਾਡੇ ਬਿਜਲੀ ਹੁੰਦੀ ਨਹੀਂ ਸੀਗੀ
0: ਜੀ
3: ਅਸੀਂ ਲਾਈਟਰਾਂ ਨਾਲ ਹੀ ਪੜੇ ਹੋਏ ਹਾਂ
0: ਹੁਣ ਦੇਖ ਲੋ ਹੁਣ ਸੋਲ ਹੋ ਗਏ
3: ਪੱਖੇ ਹੁੰਦੇ ਸੀ ਨਾ ਬਿਜਲੀ ਹੁੰਦੀ ਸੀ ਨਾ ਕੁਛ ਨਹੀਂ ਸੀ ਹੁੰਦਾ ਉਦੋਂ ਮਹਿਸੂਸ ਨਹੀਂ ਸੀ ਹੁੰਦਾ
0: ਜੀ
3: ਹੁਣ ਮੈਂ ਤਕਰੀਬਨ 55 ਸਾਲ ਹੋ ਗਿਆ ਇਹਨੂੰ
0: ਜੀ
3: ਤੇ ਲੇਕਿਨ ਹੁਣ ਇੱਥੇ ਸਾਡਾ ਜਿਹੜਾ ਮਿਊਨ ਸਿਸਟਮ ਬਦਲੀ ਹੋ ਗਿਆ ਬਾਡੀ ਦਾ ਸਾਰਾ ਸਿਸਟਮ ਹੀ ਹੋ ਰਹੇਗਾ
0: ਜੀ
3: ਇਫ ਜੀ ਅਸੀਂ ਉਹਨੂੰ ਨਾ ਮੇਨਟੇਨ ਨਹੀਂ ਰੱਖਦੇ ਤਾਂ ਸਾਡਾ ਫਿਰ ਗਲਤੀ ਹੈ ਸਾਡੀ
0: ਜੀ ਬਿਲਕੁਲ ਜੀ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਥੈਂਕ ਯੂ ਸੋ ਮਚ ਬਹੁਤ ਮੁਹੱਬਤ ਬਹੁਤ ਪਿਆਰ 905-673-3337 ਦਾ ਕਾਲ ਪਤਾ ਨਹੀਂ ਮਿਸ ਕਰ ਲਾ ਮਾਰ ਮਿਸ ਕਰਨ ਵਾਲਾ ਜ਼ਮਾਨਾ ਗਿਆ ਹੁਣ ਭਾਈ ਕਰ ਲਿਆ ਕਰੋ ਕਾਲ ਪੈਸੇ ਨਹੀਂ ਲੱਗਦੇ ਆਊਟ ਗੋਇੰਗ ਦੇ ਸੋ 905-673-3337 ਵੇਖ ਭਾਈ ਜੀ ਫਟੇ ਚੱਕੀ ਜਾ ਰਹੇ ਸ਼ੋ ਦੇ ਮਾੜਾ ਜਿਹਾ ਦੱਸੋ ਕਿ ਮਾਸਟਰ ਸਲੀਮ ਸਾਹਿਬ ਆ ਰਿਹਾ ਜੀ ਫਟੇ ਚੱਕ ਤੇ ਮੈਂ ਤਾਂ ਕਿਹਾ ਤੁਸੀਂ ਚਾਰੇ ਪਾਸੇ ਬੱਲੇ ਬੱਲੇ ਹੋਏ
2: ਜੀ ਮਾਸਟਰ ਸਲੀਮ ਆ ਨਹੀਂ ਰਹੇ ਉਹ ਆਏ ਹੋਏ ਨੇ
0: ਆਏ ਹੋਏ ਨੇ ਉਹ ਕੀ ਬਾਦਲ ਆਏ ਹੋਏ ਨੇ ਮੈਂ ਵੀ ਫੋਟੋ ਖਿਚਾਈ ਸੀ ਅੱਜ ਮੈਂ ਭੁੱਲ ਗਿਆ
2: ਰਾਤ ਦਾ ਟਾਈਮ ਹੋ ਗਿਆ ਨਾ ਹੁਣ ਥੋੜਾ
0: ਸੋ ਦੇਖੋ ਮਾਸਟਰ ਸਲੀਮ ਇੱਕ ਉਹ ਗਾਇਕ ਆ ਜਿਹੜਾ ਛੋਟੀ ਜਿਹੀ ਉਮਰ ਤੋਂ ਗਾਉਣ ਲੱਗ ਗਿਆ
2: ਬਿਲਕੁਲ
0: ਅੱਜ ਕਿਸੇ ਨੇ ਸਵਾਲ ਪੁੱਛਿਆ ਸੀਗਾ ਕਹਿੰਦਾ ਮੈਂ ਤਾਂ ਮਾਂ ਦੇ ਢਿੱਡ 'ਚ ਗਾਉਣ ਲੱਗਿਆ ਅੱਛਾ ਗੱਲਾਂ ਅੱਛਾ ਉਹ ਗਾਉਣਗੇ ਵੀ ਕੱਲ ਮੈਨੂੰ ਕਾਲ ਆਈ ਇੱਕ ਕਹਿੰਦੇ ਵੀ ਗਾਉਣਗੇ ਕਿ ਸੌਣਗੇ ਮੈਂ ਕਿਹਾ ਦੋਨੋਂ ਹੀ ਕਰਨਗੇ
2: ਹਾਂ ਦੋਨੋਂ ਕਰਨਗੇ ਦੋਨੋਂ ਜੌਨਰ ਹੈ ਮਸ਼ਹੂਰ ਨਾ ਉਹ ਸੌਂਦੇ ਵੀ ਹੈ ਤੇ ਗਾਉਂਦੇ ਤਾਂ ਚਲੋ ਹੈਗੇ ਹੀ ਹੈਗੇ
0: ਹਾਂ ਕੀ ਬਾਤ ਹੈ ਜੀ ਸੋ 24 ਜੁਲਾਈ ਨੂੰ ਤੁਸੀਂ ਟਿਕਟਾਂ ਲੈ ਲਓ ਮਾਸਟਰ ਸਲੀਮ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਜਾਣਗੇ ਸੋ ਐਸੀ ਗਾਇਕੀ ਚੰਗੀ ਗਾਇਕੀ ਰੂਹਦਾਰੀ ਵਾਲੀ ਗਾਇਕੀ ਦਾ ਜੇ ਤੁਸੀਂ ਆਨੰਦ ਲੈਣਾ ਤਾਂ ਤੁਸੀਂ ਬਸ ਟਿਕਟਾਂ ਲੈ ਲਓ ਤੁਸੀਂ ਮਿਲਣਾ tix.com ਤੋਂ ਜਾ ਕੇ ਵੀ ਟਿਕਟਾਂ ਲੈ ਸਕਦੇ ਹੋ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਔਰ MC ਰੋਹਨ ਸ਼ਰਮਾ ਦੇ ਪੇਜ 'ਤੇ ਜਾ ਕੇ ਵੀ DM ਕਰ ਸਕਦੇ ਹੋ ਜਾਂ ਤੁਸੀਂ ਮਿਲਣਾ ਦੇ ਪੇਜ 'ਤੇ ਜਾ ਕੇ ਵੀ milna.com ਦੇ ਪੇਜ 'ਤੇ ਜਾ ਕੇ ਵੀ ਇੰਸਟਾਗ੍ਰਾਮ ਦੇ ਪੇਜ 'ਤੇ ਵੀ DM ਕਰ ਸਕਦੇ ਹੋ ਜਾਂ ਤੁਸੀਂ 437-870-0001 'ਤੇ ਮੈਨੂੰ ਕਾਲ ਕਰ ਲਿਓ ਅਤੇ ਤੁਹਾਨੂੰ ਇੱਕ ਡਿਸਕਾਊਂਟ ਕੋਡ ਦਿੰਦੇ ਹਾਂ ਤੁਹਾਨੂੰ ਤੁਸੀਂ ਜੇ ਟਿਕਟਾਂ milna.com ਤੋਂ ਲੈਣੀਆਂ ਨਾ ਤਾਂ ਤੁਸੀਂ UDAAN10 ਉਡਾਨ 10 ਕੋਡ ਪਾ ਦਿਓ ਤੁਹਾਨੂੰ $10 ਐਵਰੀ ਟਿਕਟ ਦੇ ਉੱਪਰ ਡਿਸਕਾਊਂਟ ਮਿਲ ਜਾਣਾ ਜੇ ਤੁਹਾਨੂੰ 5 ਟਿਕਟਾਂ ਲੈਣੀਆਂ $50 ਬੋਤਲ ਜੋਗੇ ਪੈਸੇ ਤੁਹਾਡੇ ਬਚ ਗਏ ਸੋ ਹੋਰ ਕੀ ਚਾਹੀਦਾ ਸੋ 5-7 ਮਿੱਤਰ ਜਾਓ ਅਤੇ ਬੋਤਲ ਜੋਗੇ ਪੈਸੇ ਬਚਾਓ ਸ਼ਾਮ ਨੂੰ ਆਉਂਦੇ ਹੁੰਦੇ ਹਾੜਾ ਲਾਓ ਨਜ਼ਾਰੇ ਲਾਓ ਜ਼ਿੰਦਗੀ ਜ਼ਿੰਦਾਬਾਦ ਹੈ 905-673-3337 ਪਰ ਗੱਡੀ ਨਹੀਂ ਚਲਾਉਣੀ ਦਾਰੂ ਪੀ ਕੇ ਸੋ 905-673-3337 ਜੀ ਸਰ ਸਤਿ ਸ਼੍ਰੀ ਅਕਾਲ 06-9 1 ਤੁਸੀਂ ਆਨਰ ਹੋ ਸਤਿ ਸ਼੍ਰੀ ਅਕਾਲ ਜੀ ਕਬੂਤਰ ਸਹਿ ਜਾਂਦੇ ਗਰਮੀ
4: ਇਹ ਤਾਂ ਕੁਛ ਵੀ ਨਹੀਂ ਜੀ ਘੱਟ ਸੀ ਕਬੂਤਰਾਂ ਵਿੱਚ ਗਰਮੀ
0: ਓਕੇ ਅੱਛਾ ਇਦੋਂ ਵੀ ਜ਼ਿਆਦਾ ਗਰਮੀ ਚ ਉਹ ਡਰ ਭਰ ਲੈਂਦੇ ਆ
4: ਜਾਣੀ ਆਪਣੇ ਜਦੋਂ 45-46 ਡਿਗਰੀ ਤਾਪਮਾਨ ਹੁੰਦਾ ਲੋਆਂ ਵਗਦੀਆਂ ਹੁੰਦੀਆਂ
0: ਜੀ
4: ਉਦੋਂ ਵੀ 10-10 ਘੰਟੇ ਉੱਡ ਜਾਂਦੇ ਲਗਾਤਾਰ ਬਿਨਾਂ ਖਾਧੇ ਪੀਤੇ
0: ਅੱਛਾ ਫਿਰ ਉਹ ਕਬੂਤਰ ਇੰਨੀ ਗਰਮੀ ਸਾਰ ਲੈਂਦੇ ਜਿਹੜੀਆਂ ਬਾਜੀਆਂ ਲੱਗਦੀਆਂ ਪਰ ਗਰਮੀ 'ਚ ਹੁੰਦੀਆਂ ਜ਼ਿਆਦੀਆਂ ਤਾਈਆਂ
4: ਹਾਂਜੀ ਤਾਂ ਹੀ ਫਿਰ ਸਰਦੀ ਤਾਂ ਬਹਿੰਦੀ ਨਹੀਂ ਜੀ ਇਹ ਫਿਰ
0: ਜੀ ਬਹੁਤ ਸ਼ੁਕਰੀਆ ਵੈਸੇ ਕੜਾਲ ਕੱਢਤੇ ਅੱਜ ਵਾਕਈ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਸੋ 905-673-3337 ਸਾਡੇ ਨਾਲ ਗੁਰਜੀਤ ਕੌਰ ਸੂਰੀ ਜੀ ਵੀ ਜੁੜ ਚੁੱਕੇ ਨੇ ਪਰ ਉਸ ਤੋਂ ਪਹਿਲਾਂ ਮੈਂ ਦੋ ਮੈਸੇਜ ਤੁਹਾਨੂੰ ਦੇ ਦਿਆਂ ਲਵਾਨਾ ਵੈਲਨੈਸ ਸਪਾ ਦਾ ਜੇ ਤੁਸੀਂ ਘਰੇ ਬਹਿ ਕੇ ਵਰਕ ਫਰੋਮ ਹੋਮ ਕਰਕੇ ਤੁਸੀਂ ਲੱਕ ਆਪਣਾ ਪੀੜ ਕਰਨ ਲਾ ਲਿਆ ਡਰਾਈਵਿੰਗ ਕਰਕੇ ਲੱਕ ਨੂੰ ਤੁਹਾਡੇ ਨੂੰ ਕੋਈ ਐਸੇ ਮਸਲ ਪੁੱਲ ਹੋ ਗਏ ਆ ਤੁਸੀਂ ਜਿੰਮ ਕਰਦੇ ਹੋ ਮਸਲ ਪੁੱਲ ਕਰਾ ਲਿਆ ਪੁਰਾਣੀ ਕੋਈ ਬੈਕ ਪੇਨ ਆ, ਸਿਆਟਕਾ ਪੇਨ ਆ, ਤਾਂ ਲਿਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ। ਇਕੱਲੀਆਂ ਪੇਨਾਂ ਹੀ ਨਹੀਂ, ਇਹ ਬਿਊਟੀ ਸਰਵਿਸ ਵੀ ਦਿੰਦੇ ਨੇ। ਟੌਪ ਦਾ ਇੱਕ ਸਪਾ ਖੁੱਲ੍ਹ ਚੁੱਕਿਆ, ਪ੍ਰੋਫੈਸ਼ਨਲ ਇਨਵਾਇਰਮੈਂਟ ਦੇ ਵਿੱਚ ਆ, ਅਤੇ ਰਜਿਸਟਰਡ ਥੈਰਾਪਿਸਟ ਨੇ ਇਹਨਾਂ ਕੋਲ। ਤੁਸੀਂ ਬਸ ਜਾਣਾ ਆ ਅਤੇ ਰੇਡੀਓ ਉਡਾਣ ਦਾ ਰੈਫਰੈਂਸ, ਇਹਦੇ ਨਾਲ 20% ਡਿਸਕਾਊਂਟ ਮਿਲ ਜਾਣਾ। ਇਹ ਜਿਹੜੇ ਰਜਿਸਟਰਡ ਥੈਰਾਪਿਸਟ, ਮੈਂ ਇਸ ਕਰਕੇ ਕਿਹਾ, ਤੁਹਾਡੀ ਪੇਨ ਦੇ ਅਸਲੀ ਕੌਜ਼ ਨੂੰ ਲੱਭ ਕੇ ਤੁਹਾਡੀ ਪੇਨ ਦਾ ਹੱਲ ਕਰਨਗੇ। ਸੋ ਲਿਵਾਨਾ ਵੈਲਨੈਸ ਸਪਾ, 416-881-5585, 416-881-5388, ਤੇ ਤੁਸੀਂ ਲਿਵਾਨਾ ਵੈਲਨੈਸ ਸਪਾ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਡੇਰੀ ਐਂਡ ਏਅਰਪੋਰਟ ਦੇ ਨਾਲ ਜਾਂਦਿਆਂ ਜਾਂਦਿਆਂ ਵਾਉ ਈਟ ਦੇ ਮੋਮੋ ਖਾ ਲਿਓ, ਬਿਲਕੁਲ ਪਿਓਰ ਵੈਜ ਮੋਮੋ, ਓਨਲੀ $3.99 ਦੇ ਦਿੱਲੀ ਨਾਲੋਂ, ਅਤੇ ਪੰਜਾਬ ਨਾਲੋਂ ਵੀ ਸਸਤੇ ਮੋਮੋ, ਅਤੇ ਪਿਓਰ ਵੈਜ ਹਾਈਜੀਨਿਕ। ਸੋ $10 ਤੋਂ ਘੱਟ ਇਹਨਾਂ ਦਾ ਸਾਰਾ ਹੀ ਮੈਨਿਊ ਆ, ਅਤੇ ਇੱਕ ਟੋਕਰੀ ਭਰ ਕੇ ਦੇ ਦੇਣਗੇ ਤੁਹਾਨੂੰ $3.99 ਦੇ ਵਿੱਚ ਪਿਓਰ ਵੈਜ ਕੀਮਾ ਮੋਮੋ। ਅਤੇ ਐਸੇ ਖੂਬਸੂਰਤ ਅੰਦਾਜ਼ ਦੇ ਵਿੱਚ ਬਣਾਉਂਦੇ ਆ ਨਾ, ਇੰਨੀ ਸਫਾਈ ਦੇ ਵਿੱਚ ਬਣਾਉਂਦੇ, ਤੁਸੀਂ ਕਹਿਣਾ ਯਾਰ $10 ਚੱਕ ਲਓ। ਤੁਸੀਂ ਇੱਕ ਵਾਰੀ ਜ਼ਰੂਰ ਜਾਓ WOW ਵਾਓ ਈਟਸ, ਅਤੇ ਵੈਜ ਮੋਮੋ ਖਾ ਕੇ ਆਇਓ $3.99 ਦੇ। ਸੋ ਵਾਓ ਈਟਸ ਦਾ ਆਰਡਰ ਕਰ ਲਿਓ, ਕਿਉਂਕਿ ਭੀੜ ਬਹੁਤ ਹੁੰਦੀ ਹੈ ਉੱਥੇ। 905-677-0090, 905-677-0090, ਵਾਓ ਈਟਸ।

0: ਉਧਰ ਕੋਕਾ ਕਰਕੇ ਦੇ ਲੈ ਗਿਆ ਨਾਲ ਦੀ ਨਾਲ। ਤੁਹਾਨੂੰ ਦੱਸਿਆ ਕਿ ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚੇ ਹੋਏ ਨੇ। ਬਾਈ ਜੀ ਕਿਵੇਂ ਆ, ਤੁਹਾਨੂੰ ਲੱਗਦਾ ਕਿ ਸੋਲਡ ਆਊਟ ਹੋ ਜਾਣਾ ਜਲਦੀ ਹੈ?
1: ਬਿਲਕੁਲ ਭਾਜੀ ਬਿਲਕੁਲ, ਬਹੁਤ ਜ਼ਿਆਦਾ ਜ਼ਬਰਦਸਤ ਡਿਮਾਂਡ ਹੈ ਭਾਜੀ ਦੀ, ਤੁਹਾਨੂੰ ਪਤਾ ਹੀ ਹੈ।
0: ਕੀ ਬਾਤ ਹੈ,
1: ਬਹੁਤ ਸਾਨੂੰ ਡੇਲੀ ਦੇ ਇੰਨੀਆਂ ਕਾਲਸ ਆਉਂਦੀਆਂ, ਮੈਸੇਜ ਆਉਂਦੇ ਆ ਭਾਜੀ ਨੂੰ ਮਿਲਣ ਵਾਸਤੇ, ਬਹੁਤ ਕਾਲਸ ਆਉਣੀਆਂ ਅਤੇ ਅਸੀਂ ਸਭ ਨੂੰ ਕਹਿੰਦੇ ਹਾਂ ਜੀ ਮਿਲ ਲਓ, ਪਰ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ, ਸ਼ਾਮ ਨੂੰ 7 ਵਜੇ ਡੋਰ ਖੁੱਲ੍ਹ ਜਾਣੇ ਆ ਜੀ। 7 ਵਜੇ ਹੋਰ ਐਂਟਰਟੇਨਮੈਂਟ ਦੇ ਪ੍ਰੋਗਰਾਮ ਚੱਲਣਗੇ ਅਤੇ 9 ਵਜੇ ਮਾਸਟਰ ਸਲੀਮ ਜਾਬ ਸਟੇਜ 'ਤੇ ਆ ਜਾਣਗੇ। ਤੁਸੀਂ ਉਹਦੀ ਗਾਇਕੀ ਅਤੇ ਉਸ
0: ਮਾਸਟਰ ਸਲੀਮ ਦੀ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਲੋਕ ਮਿਲਣ ਆਉਂਦੇ ਆ, ਦੇਖੋ ਵੀ 12,000 ਦਾ ਇਕੱਠ ਹੋ ਗਿਆ ਸੀਗਾ ਇੱਕ ਛੋਟੇ ਜਿਹੇ ਸੱਦੇ 'ਤੇ ਹਿੰਦੂ ਸਭਾ ਮੰਦਿਰ ਦੇ ਵਿੱਚ।
1: ਬਿਲਕੁਲ ਬਿਲਕੁਲ, ਅਤੇ
0: ਕਮਾਲ ਹੋ ਗਈ ਸੀ। ਫਿਰ ਤੁਸੀਂ ਐਸੀ ਖੂਬਸੂਰਤ ਗਾਇਕੀ ਨੂੰ ਜੇ ਸੁਣਨਾ ਆ, ਰੂਹਦਾਰੀ ਵਾਲੀ ਗਾਇਕੀ ਨੂੰ ਸੁਣਨਾ ਆ, ਤਾਂ ਤੁਸੀਂ ਟਿਕਟਾਂ ਲੈ ਲਓ milnatickets.com ਤੋਂ ਜਾ ਕੇ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਜਾਂ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਦੇ ਪੇਜ 'ਤੇ DM ਕਰ ਦਿਓ, ਜਾਂ ਮਿਲਣਾ ਦੇ ਜਿਹੜੇ ਇੰਸਟਾਗ੍ਰਾਮ ਪੇਜ 'ਤੇ ਉੱਥੇ DM ਕਰ ਦਿਓ, ਅਤੇ ਟਿਕਟਾਂ ਲੈ ਲਓ। ਬਾਅਦ 'ਚ ਯੋਜਨਾ ਹੋਣ ਕਿ ਤੁਸੀਂ ਉਹਨੂੰ YouTube 'ਤੇ ਵੇਖਣਾ ਪਵੇ ਸਾਰਾ।

0: ਜੀ ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਜੀ ਮਾਫ਼ ਕਰਨਾ ਲੰਬਾ ਸਮਾਂ ਹੋਲਡ ਵਾਸਤੇ, ਸੋ ਗੁਰਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ, ਕ੍ਰਿਟੀਕਲ ਲਾਈਫ ਡਿਸਬਿਲਟੀ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਦੀ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਗੁਰਜੀਤ ਕੌਰ ਸੂਰੀ ਦੇ ਨਾਲ ਤੁਸੀਂ ਰਾਬਤਾ ਕਰ ਲੈਣਾ ਜੀ, 416-627-1111। ਜੀ ਗੁਰਜੀਤ ਜੀ।
1: ਜੀ ਪ੍ਰਭ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਅੱਜ ਦਾ ਜਿਹੜਾ ਸਪੈਸ਼ਲੀ ਮੈਸੇਜ ਦੇਣਾ ਚਾਹੂੰਗੀ ਪ੍ਰਭ ਜੀ ਕਿ ਹੁਣ ਸਮਰ ਦਾ ਟਾਈਮ ਹੈਗਾ, ਬਹੁਤ ਸਾਰੇ ਸਾਡੇ ਵੀਰ ਹੈਗੇ ਆ ਕਿ ਜਿਹੜਾ ਕੰਸਟਰਕਸ਼ਨ ਦਾ ਕੰਮ ਕਰਦੇ ਹੈਗੇ ਆ, ਕਿ ਹਾਰਡ ਜੋਬ ਕਰਦੇ ਆ, ਟ੍ਰੈਕਿੰਗ ਦੇ ਵਿੱਚ ਹੈਗੇ ਆ, ਉਬਰ ਦਾ ਕੰਮ ਹੈਗਾ, ਟੈਕਸੀ ਦਾ ਕੰਮ ਹੈਗਾ, ਕਿ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਜੋਬ ਬਹੁਤ ਹਾਰਡ ਹੈਗੀ ਆ। ਹੁਣ ਨਾਲ ਦੀ ਨਾਲ ਇਹ ਹੈਗਾ ਕਿ ਰਿਸਕ ਵੀ ਓਨਾ ਹੀ ਹੋ ਜਾਂਦਾ ਹੈਗਾ, ਇਸ ਲਈ ਜ਼ਰੂਰੀ ਹੈਗਾ ਕਿ ਜ਼ਰੂਰ ਤੇ ਜ਼ਰੂਰ ਆਪਣੀ ਡਿਸਬਿਲਟੀ ਦੀ ਕਵਰੇਜ ਲੈ ਕੇ ਰੱਖੋ, ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖਣ, ਕਿਉਂਕਿ ਜਦੋਂ ਅਸੀਂ ਸੈਲਫ ਇੰਪਲਾਇਡ ਹੈਗੇ ਹਾਂ, ਨਾ ਤੇ ਸਾਡੇ ਕੋਈ EI ਦੀ ਕਹਿ ਲਓ ਕਿ ਕੋਈ ਬੈਨੀਫਿਟ ਹੈਗੀ ਆ, ਨਾ ਕੋਈ WSIB ਦੀ ਕਵਰੇਜ ਹੈਗੀ ਹੈ, ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਇਨਕੇਸ ਕਿਤੇ ਕੋਈ ਇੰਜਰੀ ਹੋ ਜਾਏ, ਕਿਤੇ ਕੋਈ ਸੱਟ ਚੋਟ ਲੱਗ ਜਾਏ, ਕੰਮ ਤੇ ਜਾਣਾ ਸਟੋਪ ਹੋ ਗਿਆ ਤੇ ਸਾਡੀ ਇਨਕਮ ਸਟੋਪ ਹੋ ਜਾਣੀ ਹੈਗੀ ਆ। ਅੱਜ ਦੇ ਟਾਈਮ ਦੇ ਵਿੱਚ ਆਲਰੇਡੀ ਜਿੱਥੇ ਕਹਿ ਲਓ ਕਿ ਥੋੜਾ ਹਾਰਡ ਟਾਈਮ ਚੱਲ ਰਿਹਾ ਹੈਗਾ, ਉੱਥੇ ਹੋਰ ਵੀ ਜ਼ਰੂਰੀ ਹੋ ਜਾਂਦਾ, ਸਪੈਸ਼ਲੀ ਸਾਡੇ ਉਹ ਲਿਸਨਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹ ਮੇਨ ਅਰਨਰ ਹੈਗੇ ਆ, ਕਿ ਸਾਰਾ ਘਰ ਹੀ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਹੈਗਾ, ਉਹਨਾਂ ਦੀ ਇਨਕਮ ਦੇ ਉੱਪਰ ਡਿਪੈਂਡ ਕਰਦਾ। ਇਸ ਲਈ ਕਿ ਜਿੰਨੇ ਵੀ ਸਾਡੇ ਲਿਸਨਰ ਹੈਗੇ ਆ, ਕ੍ਰਿਟੀਕਲ ਦੀ ਆਪਣੀ ਕੋਈ ਕਵਰੇਜ ਲੈਣੀ ਚਾਹੁੰਦੇ ਆ, ਲਾਈਫ ਡਿਸਬਿਲਟੀ ਤਿੰਨਾਂ ਦਾ, ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਵੀ ਲੈਣਾ ਚਾਹੁੰਦੇ ਆ, ਤੇ ਨੰਬਰ ਜੀ 416-627-1111। ਜਿਹੜੇ ਵੀ ਲੋਕਲ ਡਰਾਈਵ ਕਰਦੇ ਆ, ਡਿਸਬਿਲਟੀ ਦਾ ਪਲਾਨ ਲੈਣਾ ਚਾਹੁੰਦੇ ਆ, 2000 ਮੰਥਲੀ ਬੈਨੀਫਿਟ ਵਾਲਾ ਪਲਾਨ ਹੈਗਾ, 30 ਡੇਜ਼ ਵੇਟਿੰਗ ਦੇ ਨਾਲ ਲੈਣਾ, ਤੇ $34 ਤੋਂ ਪਲਾਨ ਸਟਾਰਟ ਹੋ ਜਾਂਦੇ ਆ, 24 ਘੰਟੇ ਕਵਰੇਜ ਆ, ਘਰ ਸੱਟ ਲੱਗੇ ਬਾਹਰ ਸੱਟ ਲੱਗੇ 100% ਕਵਰ ਹੈ। ਪਲੱਸ ਇਹ ਹੈਗਾ ਕਿ ਇਹਦੇ ਵਿੱਚ ਇੱਕ $10,000 ਦਾ ਐਕਸੀਡੈਂਟ ਮੈਡੀਕਲ ਟ੍ਰੀਟਮੈਂਟ ਬੈਨੀਫਿਟ ਵੀ ਇਨਕਲੂਡ ਹੈਗਾ, ਕਿ ਇਨਕੇਸ ਕਿਤੇ ਕੋਈ ਇੰਜਰੀ ਹੋ ਜਾਂਦੀ ਹੈ, ਡਾਕਟਰ ਤੁਹਾਨੂੰ ਕੋਈ ਫਿਜ਼ੀਓ ਕਾਰੀਓ ਮਸਾਜ ਰਿਕਮੈਂਡ ਕਰਦਾ, 100% ਉਹ ਐਕਸਪੈਂਸ ਵੀ ਕਵਰ ਹੁੰਦੇ ਆ। ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਵੀਰ ਭੈਣ US ਨੂੰ ਡਰਾਈਵ ਕਰਦੇ ਆ, ਮੇਕ ਸ਼ੋਰ ਕਿ ਡਿਸਬਿਲਟੀ ਦੇ ਨਾਲ ਆਪਣੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਐਡ ਆਨ ਕਰਨੀ ਨੀ ਭੁੱਲਣੀ, ਕਿਉਂਕਿ US ਦੇ ਵਿੱਚ ਸਾਡਾ ਹੈਲਥ ਕਾਰਡ ਕਵਰ ਨਹੀਂ ਕਰਦਾ। ਇਨਕੇਸ ਕਿਤੇ ਕੋਈ ਇੰਜਰੀ ਹੋ ਜਾਵੇ, ਸਾਨੂੰ ਪੇ ਵੀ ਉੱਥੇ ਪ੍ਰਾਜੀ US ਡਾਲਰ ਦੇ ਵਿੱਚ ਕਰਨਾ ਪੈਂਦਾ। ਔਰ ਸਭ ਤੋਂ ਵੱਡਾ ਜਿਹੜਾ ਬਿੱਲ ਬਣਦਾ ਹੈਗਾ ਨਾ, ਕਿ ਜਦੋਂ ਕਈ ਵਾਰੀ ਏਅਰ ਐਂਬੂਲੈਂਸ ਕਰਕੇ ਵਾਪਸ ਲੈ ਕੇ ਆਉਣਾ ਪੈਂਦਾ ਹੈਗਾ, ਇਸ ਲਈ ਮੇਕ ਸ਼ੋਰ ਕਿ ਆਪਣੀ ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਤੁਸੀਂ ਐਡ ਆਨ ਕਰਨਾ ਹੈਗਾ। ਤੁਹਾਡੀ ਕੋਈ ਟਰੱਕਿੰਗ ਕੰਪਨੀ ਹੈਗੀ ਹੈ, ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰਸ ਦੇ ਲਈ ਤੁਸੀਂ ਹੈਲਥ ਐਂਡ ਡੈਂਟਲ ਦੇ, ਡਿਸਬਿਲਟੀ ਦੇ, ਟਰੈਵਲ ਦੇ ਪਲਾਨ ਲੈਣੇ ਆ, ਜਾਂ ਆਪਣੇ ਲਈ ਕੋਈ ਇਨਵੈਸਟਮੈਂਟ ਵਾਲਾ ਪਲਾਨ ਲੈਣਾ ਹੈਗਾ, ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੀ ਹੈਗੀ ਹੈ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਕੋਈ ਮੋਰਗੇਜ ਇੰਸ਼ੋਰੈਂਸ ਨੂੰ ਲੈ ਕੇ ਕੁਐਸਚਨ ਹੈਗਾ, ਜਾਂ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ, ਤੇ ਨੰਬਰ ਜੀ 416-627-3111। ਵਿਕ ਜੀ ਸਾਡੇ ਨਾਲ ਬੈਠੇ ਨੇ। ਵਿਕ ਜੀ, ਰੀਅਲ ਸਟੇਟ ਦੀ ਆਪਾਂ ਗੱਲਬਾਤ ਕਰ ਰਹੇ ਸੀ, ਪਰ ਜੇ ਆਪਾਂ ਜੇ ਤੁਸੀਂ ਵੱਡੇ ਪੰਗੇ ਨਹੀਂ ਲੈਂਦੇ ਤੇ ਮੈਨੂੰ ਲੱਗਦਾ ਕਿ ਰੀਅਲ ਸਟੇਟ ਅਜੇ ਵੀ ਤੁਹਾਡੇ ਵਾਸਤੇ ਸਹਾਈ ਹੋ ਸਕਦੀ ਆ, ਜਿਵੇਂ ਫਸਟ ਟਾਈਮ ਹੋਮ ਬੈਰ ਦੀ ਗੱਲ ਕੀਤੀ ਆ, ਤੇ ਤੁਹਾਡੇ ਕੋਲ ਕੋਈ ਐਸੀਆਂ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਅਫੋਰਡੇਬਲ ਹੋਣ, ਕਿਉਂਕਿ ਹੁਣ ਜੇ ਅੱਜ ਕੱਲ੍ਹ ਜੇ ਆਪਾਂ ਅੱਜ ਦੇ ਹਾਲਾਤ ਵੇਖੀਏ, $1,000,000 ਦਾ ਘਰ ਲੈਣਾ ਤਾਂ ਬਹੁਤ ਮੁਸ਼ਕਲ ਅੱਜ ਦੇ ਹਾਲਾਤ ਦੇ ਹਿਸਾਬ ਨਾਲ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਫਸਟ ਟਾਈਮ ਹੋਮ ਬਾਇਰ ਆ, ਕਿੰਨੇ ਕੁ ਜ਼ਿਆਦਾ ਪਹਿਲਾਂ ਜਦੋਂ ਪਹਿਲਾ ਕਦਮ ਪੁੱਟਣਾ ਤੇ ਕਿੱਡਾ ਕੁ ਪੁੱਟੇ, ਤੇ ਤੁਹਾਡੇ ਕੋਲ ਕੀ ਉਸ ਰੇਂਜ ਦੇ ਘਰ ਹੁੰਦੇ ਆ?
2: ਭਾਈ ਤੁਸੀਂ ਬਹੁਤ ਵਧੀਆ ਪੁੱਛਿਆ ਮੈਨੂੰ। ਅੱਜ ਦੀ ਡੇਟ 'ਚ ਜਿਹੜੇ ਮੇਰੇ ਜ਼ਿਆਦਾ ਕਲਾਇੰਟ ਇਹ ਫਸਟ ਟਾਈਮ ਹੋਮ ਬਾਇਰ ਹੀ ਨੇ ਜੀ, ਕਿਉਂਕਿ ਹੁਣ ਪਤਾ ਵੀ ਤਾਂ ਗਵਰਨਮੈਂਟ ਜਿਹੜੀ HST ਰਿਬੇਟ ਦੇ ਰਹੀ ਹੈ ਬਿਲਡਰਾਂ ਵੱਲੋਂ, ਉਹਦੇ ਕਰਕੇ। ਅਤੇ ਜਿਹੜਾ ਤੁਸੀਂ ਪੁੱਛਿਆ ਵੀ ਪਹਿਲਾਂ ਜਿਹੜਾ ਘਰ ਲੈਣਾ ਉਹ ਕੀ ਬਜਟ 'ਚ ਹੋਣਾ ਚਾਹੀਦਾ, ਦੇਖੋ ਘਰ ਤਾਂ ਕੋਂਡੋਮੀਨੀਅਮ ਸ਼ੁਰੂ ਹੋ ਜਾਂਦੇ 3-4 ਲੱਖ ਤੋਂ, ਪਰ ਜੇ ਅਸੀਂ ਘਰ ਲੈਣਾ ਟਾਊਨ ਹਾਊਸ ਬਹੁਤ ਵਧੀਆ ਮਿਲ ਜਾਂਦਾ 6 ਲੱਖ ਦੀ ਰੇਂਜ 'ਚ, ਜਿਹੜਾ ਕਿ ਫਸਟ ਟਾਈਮ ਹੋਮ ਬਾਇਰ ਦੀ ਪਕੜ 'ਚ ਹੁੰਦਾ। ਤਾਂ ਮੈਂ ਤਾਂ ਇਹੀ ਰੈਕਮੈਂਡ ਕਰਦਾ, ਜੇ ਕੋਈ ਮੇਰੇ ਕੋਲ ਫਸਟ ਟਾਈਮ ਬਾਇਰ ਆਉਂਦਾ ਕਹਿੰਦੀ ਸਾਨੂੰ ਭਾਅ ਜੀ ਅਸੀਂ 8 ਲੱਖ ਦਾ ਘਰ ਲਏ, ਮੈਂ ਕਿਹਾ ਨਾ, ਤੁਸੀਂ ਪਹਿਲਾਂ ਘਰ ਲੈਣਾ ਭਾਵੇਂ ਟਾਊਨ ਹਾਊਸ ਤੋਂ ਸਟਾਰਟ ਕਰੋ, ਕਿ ਹਰੇਕ ਬੰਦਾ ਟਾਊਨ ਹਾਊਸ ਤੋਂ ਸੈਮੀ ਡਿਟੈਚ, ਉਸ ਤੋਂ ਬਾਅਦ ਇੱਦਾਂ ਅੱਗੇ ਵੱਧਦਾ। ਅਤੇ ਬਾਕੀ ਇਹ ਜਿਹੜਾ ਟਾਈਮ ਹੈ ਜੀ ਭਾਅ ਜੀ ਫਸਟ ਟਾਈਮ ਹੋਮ ਬਾਇਰ ਵਾਸਤੇ ਤਾਂ ਬਹੁਤ ਹੀ ਵਧੀਆ, ਕਿ ਗਵਰਨਮੈਂਟ ਵੱਲੋਂ ਰਿਬੇਟ ਮਿਲਦੀ ਹੈ ਅਤੇ ਬਹੁਤ ਕੁਛ ਵਧੀਆ ਟਾਈਮ ਹੈ ਫਸਟ ਟਾਈਮ ਹੋਮ ਬਾਇਰ ਵਾਸਤੇ।
0: ਸੋ ਨੰਬਰ ਆਪਣਾ ਦੇ ਦਿਓ ਅਤੇ ਇੱਕ ਮਿੰਟ ਦੱਸੋ ਕਿ ਭਾਅ ਜੀ ਫਸਟ ਟਾਈਮ ਹੋਮ ਬਾਇਰ ਨੂੰ ਕਿੱਡਾ ਕੁ ਵੱਡਾ ਪੰਗਾ ਲੈਣਾ ਚਾਹੀਦਾ। ਜੇ ਹੁਣ ਮੰਨ ਲਓ ਕਿ ਤੁਸੀਂ ਕਹੋਗੇ ਫਸਟ ਟਾਈਮ ਹੋਮ ਮੇਰੇ ਘਰ ਤੇ ਲੈਣਾ ਹੀ ਆ, ਹੁਣ ਇਹ ਕਿ ਹੁਣ ਜੁਰੀ ਮਿਲੀ ਨਾਲ ਕੋਈ ਘਰ ਸਸਤੇ ਵੀ ਹੈਗੇ ਆ ਕਿ ਬਸ ਇਹੀ ਆ ਉਹ ਮਿਲੀਅਨ 12-13 ਵਾਲੇ ਆ?
2: ਨਹੀਂ ਭਾਜੀ, ਬਿਲ ਘਰ ਤੋਂ ਦੇਖੋ 2-2 ਮਿਲੀਅਨ ਦੇ ਹੈਗੇ, ਪਰ ਆਪਾਂ ਫਸਟ ਟਾਈਮ ਦੀ ਗੱਲ ਕਰਦੇ ਹਾਂ। ਫਸਟ ਟਾਈਮ ਵਾਸਤੇ ਜਿਹੜਾ ਸਵੀਟ ਸਪੋਟ ਹੈ ਨਾ ਜੀ, ਉਹ ਲੈਗਾ 5 ਲੱਖ ਤੋਂ 7 ਲੱਖ ਦੇ ਵਿੱਚ ਵਿੱਚ।
0: ਕੀ 5 ਲੱਖ 'ਚ ਘਰ ਮਿਲ ਸਕਦਾ?
2: ਬਿਲਕੁਲ ਜੀ ਬਿਲਕੁਲ। ਹਾਂ ਮੈਨੂੰ ਕਾਲ ਕਰ ਲਓ, ਮੈਂ ਤੁਹਾਨੂੰ ਉਹਨਾਂ ਨੂੰ ਲਿਸਟਿੰਗ ਦਿਖਾਊਂਗਾ, ਭੇਜ ਦੂੰਗਾ, ਸਭ ਕੁਝ ਕਰਾਂਗੇ।
0: 5 ਲੱਖ 'ਚ ਘਰ ਮਿਲ ਜੂ?
2: ਮਿਲਦਾ ਬਿਲਕੁਲ, ਪਰ ਏਰੀਆ ਦੇਖਣਾ ਪੈਂਦਾ, ਏਰੀਆ ਦੱਸਾਂਗੇ ਵੀ ਕਿਹੜੇ ਏਰੀਆ 'ਚ ਉਹ ਜਾ ਸਕਦੇ ਨੇ, ਉਹ ਸਾਡੇ ਕੋਲ ਲਿਸਟਿੰਗ ਬਹੁਤ ਨੇ ਭਾਜੀ।
0: ਮਹਾਰਾਜ 5 ਲੱਖ ਟਾਊਨ ਹਾਲ, ਟਾਊਨ ਹਾਊਸ ਮਿਲ ਜੂ ਵੀ ਬਹੁਤ ਵਧੀਆ,
2: ਬਹੁਤ ਵਧੀਆ।
0: ਕਿਸ ਕੋਈ ਟਾਈਮ ਸੀ 9 ਲੱਖ 'ਚ ਵੀ ਨਹੀਂ ਗੱਲ ਕਰਦੇ,
2: ਨਹੀਂ ਬਣਦਾ ਸੀ ਬਿਲਕੁਲ, ਤਾਂ ਨਹੀਂ ਕਰਦਾ ਸੀ।
0: 4 ਲੱਖ ਦਾ ਮਤਲਬ ਕਿੱਥੇ ਆ ਗਏ ਆਪਾਂ?
2: ਹਾਂਜੀ ਬਿਲਕੁਲ, ਹਾਂ ਤਾਂ ਹੀ ਕਹਿੰਦਾ ਵੀ ਇਹ ਰਾਈਟ ਟਾਈਮ ਹੈ।
0: ਚਲੋ ਹੁਣ ਬਹੁਤ ਸਾਰੇ ਸਾਡੇ ਦੋਸਤ ਇਸ ਨੂੰ ਸੁਣ ਰਹੇ ਆ, ਉਹ ਬੇਸਮੈਂਟਾਂ 'ਚ ਰਹਿੰਦੇ ਆ, ਘਰ ਰੈਂਟ 'ਤੇ ਲਏ ਆ। ਜੇ 5 ਲੱਖ ਦੀ ਆਪਾਂ ਮੋਰਗੇਜ ਕੈਲਕੂਲੇਟ ਕਰਨੀ ਅੱਜ ਦੇ ਸਮੇਂ ਨਾਲ, ਵੀ ਕੀ ਆਪਾਂ ਜੇ ਹੁਣ ਮੰਨ ਲਓ ਮੈਂ ਕਿਰਾਏ 'ਤੇ ਰਹਿ ਰਿਹਾ, ਮੈਂ $3400 ਕਿਰਾਇਆ ਦਿੰਦਾ,
2: ਹਾਂਜੀ,
0: ਸੋ ਕਿੰਨੀ ਕੁ ਬਣਦੀ 5 ਲੱਖ ਦੀ ਮੋਰਗੇਜ?
2: ਕਿਉਂ ਭਾਈ 5 ਲੱਖ ਦਾ ਆਪਾਂ ਪਰਚੇਸ ਪ੍ਰਾਈਜ਼ ਹੁੰਦਾ, 5 ਲੱਖ ਦਾ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, 5% ਨਾਲ ਘਰ ਲੈ ਸਕਦਾ, 5% ਬਣਿਆ 25,000। 25,000 ਬੰਦੇ ਕੋਲ ਡਾਊਨ ਚਾਹੀਦਾ, ਪਲੱਸ ਕਲੋਜ਼ਿੰਗ ਕੋਸਟ ਤੁਸੀਂ 10,000 ਉੱਪਰ ਲਾ ਲਓ, ਕਿਉਂਕਿ 35,000 ਹੈਗਾ ਉਹ 5 ਲੱਖ ਦਾ ਘਰ ਅਫੋਰਡ ਕਰ।
0: ਮੋਰਗੇਜ ਕਿੰਨੀ ਕੁ ਬਣੂਗੀ?
2: ਮੋਰਗੇਜ ਭਾਜੀ ਬਣੂਗੇ ਆਹੀ 2500 ਦੇ ਨੇੜੇ।
0: 2500?
2: ਹਾਂ 5 ਲੱਖ ਦੀ।
0: 5 ਲੱਖ ਦੀ?
2: ਹਾਂਜੀ ਬਿਲਕੁਲ।
0: ਤੇ ਫਿਰ ਜਿਹੜੇ ਮੇਰੇ ਵਰਗੇ 3400 ਘਰ ਆਉਂਦੇ ਰਹੇ ਆ,
2: ਹਾਂਜੀ ਮੈਂ ਤਾਂ ਹੀ ਤਾਂ ਕਹਿੰਦਾ ਕਿ ਸਾਨੂੰ ਕਾਲ ਕਰੋ, ਅਸੀਂ ਦੱਸਾਂਗੇ, ਗਾਈਡ ਕਰਾਂਗੇ ਕਿੱਦਾਂ ਰੈਂਟ ਨਾਲੋਂ ਘਰ ਲੈਣਾ ਅੱਜ ਦੀ ਰੇਟ 'ਚ ਜ਼ਿਆਦਾ ਠੀਕ ਹੈ।
0: ਮਹਾਰਾਜ 5-6 ਲੱਖ ਦੀ ਰੇਂਜ ਦੇ ਵਿੱਚ ਘਰ ਲੈਣਾ, ਤੇ ਵਿੱਕ ਭਾਜੀ ਨੂੰ ਕਾਲ ਕਰ ਲਓ, ਤੁਹਾਡੇ ਸੁਪਨੇ ਪੂਰੇ ਹੋ ਜਾਣੇ ਆ। ਫਸਟ ਟਾਈਮ ਹੋਮ ਬਾਇਰ, ਇਦੋਂ ਬਿਹਤਰ ਸਮਾਂ ਨਹੀਂ ਆ, ਕਦੇ ਵੀ ਕੁਛ ਵੀ ਹੋ ਸਕਦਾ। ਸੋ ਕੱਲ ਨੂੰ ਇਹ ਵੇਲਾ ਜਿਵੇਂ 2018 'ਚ ਮੈਂ ਪਛਤਾਉਂਦਾ ਸੀ ਕਿ ਲੈ ਲੈਂਦਾ, ਬਾਅਦ 'ਚ ਬੂਮ ਆ ਗਿਆ, ਸੋ ਅੱਜ ਫਿਰ ਉਹ ਮੌਕਾ ਆਇਆ, ਅੱਜ ਫਿਰ ਨਾ ਮੌਕਾ ਉੱਥੋਂ ਨਿਕਲ ਜੇ। ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਦੇਖੋ ਇਨਵੈਸਟਮੈਂਟ ਜੇ ਤੁਸੀਂ ਇੰਨੀ ਕੁ ਇਨਵੈਸਟਮੈਂਟ ਵੀ ਕਰਨੀ ਤਾਂ ਮੈਨੂੰ ਲੱਗਦਾ ਕੋਈ ਬੁਰੀ ਗੱਲ ਨਹੀਂ ਆ, ਕਿਉਂਕਿ $2500-2600 ਤਾਂ ਅਸੀਂ ਬੇਸਮੈਂਟ ਦੇ ਕਿਰਾਏ ਦੇਈ ਜਾਂਦੇ, 3-3 ਬੇਸਮੈਂਟ ਦੇ, 3 ਬੈਡਰੂਮ ਵਾਲੀ ਦੇ। ਭਾਜੀ ਨੰਬਰ ਬੋਲੋ।
2: ਨੰਬਰ ਹੈ ਜੀ ਮੇਰਾ 905-975-8080, 905-975-8080।
0: ਸੋ
2: 905-975-8080
0: ਸੋ 905-975-8080 ਜੇ ਤੁਸੀਂ ਵਾਜਬ ਕੀਮਤਾਂ ਦੇ ਵਿੱਚ ਘਰ ਲੈਣਾ ਨਾ, ਜੇ ਅੱਡੀਆਂ ਚੁੱਕੇ ਫਾਏ ਨਹੀਂ ਲੈਣੇ, ਤਾਂ ਵਿੱਕ ਭਾਜੀ ਨਾਲ ਗੱਲ ਕਰ ਲਿਓ, ਤੁਹਾਨੂੰ ਸਲਾਹ ਵੀ ਬੜੀ ਬਿਹਤਰ ਦੇਣਗੇ, ਤੁਹਾਡੇ ਬਜਟ ਦੇ ਅਕੋਰਡਿੰਗ ਤੁਹਾਨੂੰ ਪ੍ਰੋਪਰਟੀ ਲੱਭ ਕੇ ਦੇਣਗੇ। ਆਹ ਹੁਣ ਕਿਉਂ ਕਿਰਾਏ ਭਰ ਭਰ ਪਰੇਸ਼ਾਨ ਹੋ ਰਹੇ ਹੋ, ਆਪਣੀ ਜਿਹੜੀ ਪ੍ਰਿੰਸੀਪਲ ਅਮਾਊਂਟ ਇਕੱਠੀ ਕਰੋ, ਆਪਣੇ ਕਿਰਾਇਆਂ ਨੂੰ ਵੇਸਟ ਨਾ ਕਰੋ, ਸੋ ਘਰ ਲੈ ਲਓ। ਵਿੱਕ ਭਾਜੀ ਨੂੰ ਕਾਲ ਕਰ ਲਓ। ਭਾਈ ਜੀ ਨੰਬਰ ਇੱਕ ਵਾਰੀ ਹੋਰ।
2: ਨੰਬਰ ਹੈ ਜੀ ਮੇਰਾ 905-975-8080, 9758080।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਸਮਾਂ ਹੋ ਚੁੱਕਿਆ ਜੀ, ਨਾਲ ਦੀ ਨਾਲ ਫੈਸ਼ਨ ਆਈਕ ਨੂੰ ਯਾਦ ਰੱਖਣਾ, ਫੈਸ਼ਨ ਆਈਕ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਓ। ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈਕਿਊ। $905-453-2200 ਦੀ ਸ਼ੋਪਿੰਗ ਦੇ ਉੱਤੇ ਸਾਡੇ ਵੱਲੋਂ ਇੱਕ ਬਹੁਤ ਪਿਆਰਾ ਜਿਹਾ ਗਿਫਟ ਆ। ਸੋ ਜਦੋਂ ਵੀ ਫੈਸ਼ਨ ਆਈਕਿਊ 'ਤੇ ਜਾਓ, ਸਾਡਾ ਸੁਨੇਹਾ ਜ਼ਰੂਰ ਦੇ ਦਿਓ ਕਿ ਰੇਡੀਓ ਡਾਂਸ ਸੁਣ ਕੇ ਆਏ ਹਾਂ। ਸੋ 905-453-2225 ਤੁਸੀਂ ਲਹਿੰਗੇ, ਗਰਾਰੇ, ਸ਼ਰਾਰੇ, ਕੋਟ ਪੈਂਟ, ਸੂਟ, ਬਲੇਜ਼ਰ ਲੈਣੇ ਆ ਜਾਂ ਸ਼ੇਰਵਾਨੀਆਂ, ਵਿਆਹਾਂ ਦੀ ਸ਼ੋਪਿੰਗ ਲਈ ਇੰਡੀਆ ਜਾਣ ਦੀ ਜ਼ਰੂਰਤ ਨਹੀਂ, ਬਸ ਇੱਕੋ ਵਨ ਸਟੋਪ ਸ਼ੋਪ ਫੈਸ਼ਨ ਆਈਕਿਊ। 905-453-2225 ਤੇ ਤੁਸੀਂ ਕਾਲ ਕਰ ਲੈਣੀ ਆ। ਨਾਲ ਦੀ ਨਾਲ ਇੱਕ ਵਾਰ ਫਿਰ ਜਾਂਦੇ ਜਾਂਦੇ ਫਰੈਸ਼ ਹੇਅਰ ਟੌਨਿਕ, ਵਾਲ ਝੜ ਰਿਹਾ, ਵਾਲ ਪਤਲੇ ਹੋ ਗਿਆ, ਤਾਂ ਫਰੈਸ਼ ਹੇਅਰ ਟੌਨਿਕ ਵਾਲਿਆਂ ਦਾ ਨੰਬਰ ਤੁਹਾਨੂੰ ਦੇ ਦਈਏ, 647-521-5959। ਅਤੇ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਸਵੇਰੇ 7-8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਸੋ ਖੁਸ਼ ਰਹੋ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ

ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਜਿਹੜੇ ਜਿਹੜੇ ਦੋਸਤ, ਮਿੱਤਰ, ਭੈਣ ਭਰਾ ਜਿਨ੍ਹਾਂ ਨੇ ਸਾਡਾ ਰੇਡੀਓ ਟਿਊਨ ਕਰ ਲਿਆ, ਦੋਸਤ ਮਿੱਤਰ ਭੈਣ ਭਰਾ ਜਿਹੜੇ ਸਾਡੇ ਨਾਲ ਰੋਜ਼ ਜੁੜਦੇ ਨੇ, ਉਹਨਾਂ ਦਾ ਵੀ, ਔਰ ਜਿਨ੍ਹਾਂ ਨੇ ਪਹਿਲੀ ਵਾਰ ਸਾਨੂੰ ਅੱਜ ਜੁਆਇਨ ਕੀਤਾ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਪਿਆਰ ਭਰੀ ਤੁਹਾਨੂੰ ਸਤਿ ਸ਼੍ਰੀ ਅਕਾਲ। ਅਤੇ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਤੋਂ 5:30 AM ਦੀ ਫ੍ਰੀਕੁਐਂਸੀ ਲਗਾਤਾਰ ਸਵੇਰੇ 4 ਵਜੇ ਤੋਂ ਲੈ ਕੇ ਤੁਹਾਡਾ ਮਨੋਰੰਜਨ ਕਰਦੀ ਹੈ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੀ ਹੈ, ਔਰ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਤੁਸੀਂ ਸੁਣਦੇ ਹੋ, ਆਪਣਾ ਮਨੋਰੰਜਨ ਵੀ ਕਰਦੇ ਹੋ। ਸੋ ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, ਐਪ ਡਾਊਨਲੋਡ ਕਰਕੇ, VPS24.CA 24 ਘੰਟੇ ਚੱਲਣ ਵਾਲਾ, 7 ਦਿਨ ਚੱਲਣ ਵਾਲਾ IPTV ਚੈਨਲ ਦੇ ਨਾਲ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਗਰ ਕਿਸੇ ਕਾਰਨ ਇਸ ਵੇਲੇ ਸਾਡੇ ਨਾਲ ਨਹੀਂ ਜੁੜ ਸਕੇ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਫਿਰ ਇਸ ਪ੍ਰੋਗਰਾਮ ਨੂੰ IPTV ਦੇ ਉੱਪਰ ਅਪਲੋਡ ਕਰ ਦਿੰਦੇ ਹਾਂ, ਤੁਸੀਂ ਉੱਥੇ ਸੁਣ ਸਕਦੇ ਹੋ। IPTV ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ VPS24.HD ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਪੰਜਾਬੀ ਦੀਆਂ ਫਿਲਮਾਂ, ਪੰਜਾਬੀ ਦੀਆਂ ਹੋਰ ਗਤੀਵਿਧੀਆਂ, ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਜੋ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਉੱਥੇ ਅਪਲੋਡ ਕੀਤਾ ਹੋਇਆ ਤੁਸੀਂ ਦੇਖਦੇ ਹੋ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ਵ ਪੰਜਾਬੀ ਭਵਨ ਜਿਹੜਾ ਗਤੀਵਿਧੀਆਂ ਇੱਥੇ ਹੋਣ ਜਾ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਰਿਕਾਰਡ ਕਰਕੇ ਅਤੇ ਉਹਨਾਂ ਨੂੰ IPTV ਚੈਨਲ ਦੇ ਉੱਪਰ ਵੀ ਅਸੀਂ ਅਪਲੋਡ ਕਰਾਂਗੇ। ਅਤੇ ਤੁਹਾਨੂੰ ਸਾਰਿਆਂ ਨੂੰ ਵੈਸੇ ਉੱਥੇ ਆਉਣ ਦਾ ਵੀ ਖੁੱਲ੍ਹਾ ਸੱਦਾ ਹੈ। ਇੱਕ ਮੈਂ ਤੁਹਾਡੇ ਨਾਲ ਪਹਿਲੇ ਵੀ ਸ਼ੇਅਰ ਕੀਤਾ, 18 ਜੁਲਾਈ ਦਾ ਦਿਨ ਤੁਸੀਂ ਰੱਖੋ ਇਸ ਸੈਟਰਡੇ ਨੂੰ, ਬੜਾ ਖੂਬਸੂਰਤ ਸ਼ਾਮ ਨੂੰ 7 ਵਜੇ ਜਿਹੜਾ ਪ੍ਰੋਗਰਾਮ ਉੱਥੇ ਹੋ ਰਿਹਾ, ਸੂਫੀ ਨਾਈਟ ਇੱਕ ਅਸੀਂ ਆਯੋਜਨ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਨੀਨਾ ਫਿਦਾ ਕਰਾਚੀ ਤੋਂ ਇੱਕ ਬਹੁਤ ਅੱਛੀ ਸਿੰਗਰ ਹੈ, ਲਹਿੰਦੇ ਪੰਜਾਬ ਪਾਕਿਸਤਾਨ ਤੋਂ, ਔਰ ਇੱਕ ਸਾਡੇ ਹੁਸਨੈਨ ਅਕਬਰ ਜੀ ਜਿਨ੍ਹਾਂ ਦੀ ਆਵਾਜ਼ ਤੁਸੀਂ ਮੇਰੇ ਨਾਲ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਸੁਣ ਵੀ ਚੁੱਕੇ ਹੋ, ਲੇਕਿਨ ਲਾਈਵ ਤੁਸੀਂ ਉਹਨਾਂ ਦਾ ਪ੍ਰੋਗਰਾਮ ਸੁਣਨਾ ਹੋਏ, ਉਹਨਾਂ ਦੀ ਆਵਾਜ਼ ਸੁਣਨੀ ਹੋਏ, ਉਹਨਾਂ ਦੇ ਦਰਸ਼ਨ ਕਰਨੇ ਹੋਣ, ਤਾਂ ਤੁਸੀਂ 18 ਜੁਲਾਈ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡਾ ਪ੍ਰੋਗਰਾਮ ਹੋਏਗਾ। ਬਹੁਤ ਰੰਗਾਰੰਗ ਪ੍ਰੋਗਰਾਮ ਹੈ, ਬੜਾ ਖੂਬਸੂਰਤ ਪ੍ਰੋਗਰਾਮ ਹੈ, ਅਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ 18 ਨੂੰ। ਲੇਕਿਨ ਉਸ ਤੋਂ ਪਹਿਲੇ 17 ਜੁਲਾਈ ਨੂੰ ਵੀ ਹੁਸਨੈਨ ਅਕਬਰ ਜੀ ਦੀ ਬੁਕਿੰਗ ਹੈ, ਮਲਾਈ ਰੈਸਟੋਰੈਂਟ 4525 ਗੋਰ ਐਂਡ ਐਬਨੀਜ਼ਰ ਰੋਡ ਦੇ ਉੱਪਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲੇ ਪਲਾਜ਼ਾ ਦੇ ਵਿੱਚ, ਸ਼ਾਮ ਨੂੰ 8 ਵਜੇ ਤੋਂ ਆਨਵਰਡ 10-11 ਵਜੇ ਤੱਕ ਉੱਥੇ ਹੁਸਨੈਨ ਅਕਬਰ ਜੀ ਦਾ ਪ੍ਰੋਗਰਾਮ ਹੈ। ਉੱਥੇ ਵੀ ਉਹਨਾਂ ਨੇ ਇੱਕ ਸੂਫੀ ਨਾਈਟ ਦਾ ਆਯੋਜਨ ਕੀਤਾ ਹੈ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਉਹਨਾਂ ਦਾ ਪ੍ਰੋਗਰਾਮ ਸੁਣ ਲਈ ਉੱਥੇ ਜਾਓ। ਮਲਾਈ ਰੈਸਟੋਰੈਂਟ ਦੇ ਖਾਣੇ ਦਾ ਵੀ ਆਨੰਦ ਮਾਣੋ, ਬਹੁਤ ਵਧੀਆ ਨਾਮ ਹੈ ਮਲਾਈ ਰੈਸਟੋਰੈਂਟ ਦਾ, ਵੈੱਜ ਔਰ ਨੌਨ ਵੈੱਜ ਦੋਨੋਂ ਤਰ੍ਹਾਂ ਦੀਆਂ ਡਿਸ਼ਿਜ਼ ਤੁਹਾਨੂੰ ਉੱਥੇ ਬਹੁਤ ਹੀ ਸਵਾਦਿਸ਼ਟ ਮਿਲਦੀਆਂ ਨੇ, ਤੁਸੀਂ ਉੱਥੇ ਜਾ ਸਕਦੇ ਹੋ, ਹੁਸਨੈਨ ਅਕਬਰ ਜੀ ਨੂੰ ਵੀ ਸੁਣ ਸਕਦੇ ਹੋ 17 ਜੁਲਾਈ ਨੂੰ, ਸ਼ੁੱਕਰਵਾਰ ਨੂੰ। ਇੱਕ ਹੋਰ ਪ੍ਰੋਗਰਾਮ ਹੈ, ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ ਹੈ, ਬਹੁਤ ਹੀ ਵੰਡਰਫੁਲ, ਤੁਸੀਂ ਕਿਤੇ ਯੂਟਿਊਬ 'ਤੇ ਭਰ ਕੇ ਦੇਖ ਲਓ ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ, ਅਤੇ ਉੱਥੇ 4 ਦੋਸਤ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ, ਬੜਾ ਖੂਬਸੂਰਤ, ਔਰ ਬਹੁਤ ਪਿਆਰੇ ਪਿਆਰੇ ਗਾਣੇ ਉਹਨਾਂ ਦੇ ਯੂਟਿਊਬ ਦੇ ਉੱਪਰ ਅਪਲੋਡ ਨੇ, ਤੁਸੀਂ ਸੁਣ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਔਰ ਅਗਰ ਉਹਨਾਂ ਦਾ ਤੁਸੀਂ ਲਾਈਵ ਪ੍ਰੋਗਰਾਮ ਦੇਖਣਾ ਹੈ ਤਾਂ 7 ਅਗਸਤ ਨੂੰ ਰੋਜ਼ ਥੀਏਟਰ ਬ੍ਰਮਟਨ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਸ਼ਾਮ ਨੂੰ 7:30 ਵਜੇ ਫਿਕਸ ਕੀਤਾ ਗਿਆ, ਅਤੇ ਤੁਸੀਂ ਉਸ ਪ੍ਰੋਗਰਾਮ ਦੇ ਬਾਰੇ, ਉੱਥੇ ਟਿਕਟਾਂ ਬੁੱਕ ਕਰਵਾਉਣ ਦੇ ਬਾਰੇ, ਜਾਂ ਉੱਥੇ ਕੋਈ ਤੁਸੀਂ ਸਪੋਂਸਰਸ਼ਿਪ, ਜਾਂ ਕੋਈ ਉੱਥੇ ਸਪੋਂਸਰਸ਼ਿਪ ਦੇ ਤੌਰ 'ਤੇ, ਸਪੋਂਸਰ ਦੇ ਤੌਰ 'ਤੇ ਉਸ ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਨੰਬਰ ਨੋਟ ਕਰੋ, 6476256396 ਗੁਰਜੋਤ ਦਾ ਨੰਬਰ ਹੈ ਜੀ, ਔਰ 2892057326 ਜਸਪ੍ਰੀਤ ਹੈਰੀ ਦਾ ਨੰਬਰ ਹੈ, 6476256396 ਗੁਰਜੋਤ ਦਾ ਨੰਬਰ ਹੈ, ਔਰ 2992053726 ਜਸਪ੍ਰੀਤ ਹੈਰੀ ਦਾ ਨੰਬਰ ਹੈ। ਅਤੇ ਤੁਸੀਂ ਰੰਗਲੇ ਸਰਦਾਰ ਗਰੁੱਪ, ਜਿਹਦੇ ਵਿੱਚ ਆਜ਼ਮ ਖਾਨ, ਮਨਿੰਦਰ ਬਰਾੜ, ਜਸਕਰਨ ਗਿੱਲ ਅਤੇ ਸਾਬਰ ਸਿੰਘ ਖੋਕਰ, ਬਹੁਤ ਹੀ ਖੂਬਸੂਰਤ ਇਹਨਾਂ ਦੀ ਕੋਆਰਡੀਨੇਸ਼ਨ ਹੈ ਤੇ ਖੂਬਸੂਰਤ ਆਵਾਜ਼ ਹੈ ਇਹਨਾਂ ਦੀ ਤੇ ਖੂਬਸੂਰਤ ਅੰਦਾਜ਼ ਵੀ ਹੈ ਇਹਨਾਂ ਦਾ। ਬਿਲਕੁਲ ਪੰਜਾਬੀ ਫੋਕ ਔਰ ਪਰਿਵਾਰਕ ਜਿਹੜਾ ਇਹ ਪ੍ਰੋਗਰਾਮ ਹੋਏਗਾ, ਉਹਨਾਂ ਦੇ ਜਿੰਨੇ ਗਾਣੇ ਤੁਸੀਂ ਯੂਟਿਊਬ ਤੋਂ ਸੁਣੋਗੇ ਸਾਰੇ ਦੇ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਦੇ ਯੋਗ ਨੇ। ਸੋ ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ ਦਾ ਆਨੰਦ ਮਾਨਣ ਲਈ 7 ਅਗਸਤ ਰੋਜ਼ ਥੀਏਟਰ ਸ਼ਾਮ ਨੂੰ 7:30 ਵਜੇ। ਸੋ ਜੁੜ ਚੁੱਕੇ ਹੋ ਤੁਸੀਂ ਸਾਡੇ ਪ੍ਰੋਗਰਾਮ ਨਾਲ। ਪ੍ਰੋਗਰਾਮ ਦਾ ਜੋ ਨੰਬਰ ਸਾਡਾ ਇੱਕੋ ਇੱਕ ਉਹ ਹੀ ਹੈ ਪੱਕਾ ਹੀ, 647-367-5353, 647-367-5353, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਅੱਜ ਮੌਸਮ ਬਹੁਤ ਖੂਬਸੂਰਤ ਹੈ ਜੀ, 14 ਜੁਲਾਈ। ਖੂਬਸੂਰਤ ਕਹਿਣ ਤੋਂ ਮੇਰਾ ਮਤਲਬ ਇਹ ਸੀ ਕਿ ਅੱਜ ਐਕਸਪੀਰੀਅੰਸ ਤੁਸੀਂ ਆਪਣਾ ਸ਼ੇਅਰ ਕਰ ਸਕਦੇ ਹੋ ਕਿ ਕਿੰਨਾ ਕੁ ਖੂਬਸੂਰਤ ਮੌਸਮ ਸੀ ਅੱਜ। ਮੈਕਸੀਮਮ ਮੇਰਾ ਖਿਆਲ ਹੈ ਇਹ ਸੀਜ਼ਨ ਦੀ ਜੋ ਮੈਨੂੰ ਲੱਗਦਾ ਨਾ ਕਿ ਅੱਜ ਜਿਹੜੀ ਹੀਟ ਜਿਹੜੀ ਨਾ ਉਹ ਮੈਕਸੀਮਮ ਸੀ ਕਿ 36 ਡਿਗਰੀ ਟੈਂਪਰੇਚਰ ਅੱਜ ਰਿਹਾ, 36 ਤੋਂ 38 ਡਿਗਰੀ ਤੱਕ। ਇਸ ਵੇਲੇ 29 ਡਿਗਰੀ ਟੈਂਪਰੇਚਰ ਹੈ। ਕੱਲ ਨੂੰ 15 ਤਰੀਕ ਨੂੰ 32 ਡਿਗਰੀ ਟੈਂਪਰੇਚਰ ਰਹੇਗਾ। 5:51 ਤੇ ਸੂਰਜ ਨੇ ਦਰਸ਼ਨ ਦੇਣੇ ਤੇ 8:58 ਤੇ ਉਸਨੇ ਸ਼ਾਮ ਨੂੰ ਆਪਣੇ ਘਰ ਵਾਪਸ ਚਲੇ ਜਾਣਾ। 25 ਤੋਂ 30 ਕਿਲੋਮੀਟਰ ਦੀ ਹਵਾ ਚਲੇਗੀ, ਇਹ ਜਿਹੜੀ ਥੋੜੀ ਜਿਹੀ ਰਾਹਤ ਹੈ। ਕੱਲ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਫਰਾਈਡੇ ਤੱਕ ਇਹ ਥੋੜਾ ਜਿਹਾ ਹੀਟ ਦਾ ਜਿਹੜੀ ਵਾਰਨਿੰਗ ਹੈ, ਬਚਾਅ ਰੱਖੋ ਆਪਣਾ ਵੀ, ਦੋਸਤਾਂ ਮਿੱਤਰਾਂ ਦਾ ਵੀ, ਆਪਣੇ ਪਰਿਵਾਰ ਦਾ ਵੀ, ਬੱਚਿਆਂ ਦਾ ਵੀ, ਤੇ ਇਹਦੇ ਨਾਲ ਹੀ ਤੰਦਰੁਸਤੀ ਦੇ ਨਾਲ ਹੀ ਸਾਰਾ ਕੁਝ ਹੈ। ਉਹ ਕਹਿੰਦੇ ਕਿ ਹੈਲਦੀ ਮਾਈਂਡ ਇਨ ਅ ਹੈਲਦੀ ਬੋਡੀ, ਜੇ ਸਾਡੀ ਬੋਡੀ ਹੈਲਦੀ ਰਹੇਗੀ ਨਾ ਤੇ ਸਾਡਾ ਮਾਈਂਡ ਆਪਣੇ ਆਪ ਹੀ ਤੰਦਰੁਸਤ ਜਿਹੜਾ ਰਹੇਗਾ, ਕਿਉਂਕਿ ਸਰੀਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਅੱਗੇ ਕਈ ਵਾਰੀ ਦੱਸਦਾ ਹੁੰਦਾ ਕਿ ਅਸੀਂ ਅਕਸਰ ਜਾਂਦੇ ਹਾਂ ਨਾ ਮਾਲਸ ਦੇ ਵਿੱਚ, ਜਾਂਦੇ ਹਾਂ ਵਾਲਮਾਰਟ ਤੇ ਜਾਂਦੇ ਜਾਂ ਹੋਰ ਕਿਸੇ ਵੀ ਸਟੋਰ ਦੇ ਉੱਪਰ ਜਾਂਦੇ ਆਉਂਦੇ ਹਾਂ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਨਾ ਇੱਕ ਮੈਂਡੇਟਰੀ ਹੈ ਗਵਰਨਮੈਂਟ ਵੱਲੋਂ ਹੀ ਕਿ ਚਾਹੇ ਤੁਸੀਂ 2 ਰੁਪਏ ਦੀ ਕੋਈ ਟੋਫੀ ਵੀ ਖਰੀਦੋ ਨਾ ਉਹਦੇ ਉੱਪਰ ਵੀ ਡੇਟ ਆਫ ਮੈਨੂਫੈਕਚਰਿੰਗ ਅਤੇ ਡੇਟ ਆਫ ਐਕਸਪਾਇਰੀ ਲਿਖੀ ਹੁੰਦੀ ਹੈ ਹਰ ਇੱਕ ਚੀਜ਼ ਦੇ ਉੱਪਰ। ਸੋ ਸਾਡੀ ਜ਼ਿੰਦਗੀ ਦੇ ਵਿੱਚ 3 ਚੀਜ਼ਾਂ ਨਾ ਬਹੁਤ ਇੰਪੋਰਟੈਂਟ ਹੈ। 1 ਸਭ ਤੋਂ ਸਿਹਤ ਜਿਹੜੀ ਹੈਗੀ ਹੈ, ਉਸ ਤੋਂ ਬਾਅਦ ਸਾਡਾ ਸਮਾਂ ਅਤੇ ਉਸ ਤੋਂ ਬਾਅਦ ਸਾਡੀ ਸੰਤਾਨ। ਇਹ 3 ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਹੈ। ਸੋ ਜਿਹੜੀ ਚੀਜ਼ ਦੀ ਕੋਈ ਐਕਸਪਾਇਰੀ ਡੇਟ ਨਾ ਹੋਵੇ ਉਹ ਬਹੁਮੁੱਲੀ ਹੁੰਦੀ ਹੈ। ਸੋ ਸਿਹਤ ਵੀ ਉਹਨਾਂ ਬਹੁਮੁੱਲੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੈ। ਧਿਆਨ ਰੱਖੋ ਇਹਦਾ, ਆਪਣਾ ਵੀ ਰੱਖੋ, ਆਪਣੇ ਪਰਿਵਾਰ ਦਾ ਵੀ ਰੱਖੋ, ਅਤੇ ਜੇ ਤੁਹਾਡਾ ਪਰਿਵਾਰ ਖੁਸ਼ ਹੈ ਨਾ ਤਾਂ ਤੁਸੀਂ ਆਪਣੇ ਆਪ ਹੀ ਖੁਸ਼ ਹੋ। ਸਤਿ ਸ਼੍ਰੀ ਅਕਾਲ ਜੀ, 2825 ਸਾਡੇ ਕਾਲਰ ਨੇ ਜੀ ਇੱਕ।
1: ਹੈਲੋ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਜੀ?
0: ਵਧੀਆ ਜੀ, ਵਧੀਆ, ਬਿਲਕੁਲ ਠੀਕ ਠਾਕ ਹੈ।
1: ਹਾਂਜੀ ਹਾਂਜੀ, ਮੈਂ ਨਾ ਤੁਸੀਂ ਗਰਮੀ ਦੀ ਗੱਲ ਕੀਤੀ, ਅੱਜ ਤਾਂ ਪੂਰਾ ਕੀ ਕਹਿੰਦੇ ਕੜਲ ਕੱਢਣ ਵਾਲੀ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਕੜਲ ਕੱਢਣ ਵਾਲੀ ਗਰਮੀ ਹੈ ਸੀ ਅੱਜ, ਇਹਦੇ ਕੋਈ ਸ਼ੱਕ ਨਹੀਂ। ਤੇ ਇੰਜੋਏ ਕੀਤਾ ਫਿਰ ਤੁਸੀਂ ਅੱਜ ਗਰਮੀ ਚ?
1: ਨਹੀਂ, ਮੈਂ ਡਾਕਟਰ ਸਾਹਿਬ ਐਵੇਂ ਕਹਿੰਦਾ ਥੋੜਾ ਸਿੱਕ ਹੋ ਗਿਆ ਜ਼ਿਆਦਾ ਗਰਮੀ ਕਰਕੇ।
0: ਅੱਛਾ ਅੱਛਾ ਅੱਛਾ, ਚਲੋ ਵੈਸੇ ਨਾ ਮੈਂ ਕੱਲ ਵੀ ਦੋਸਤਾਂ ਨੂੰ ਕਿਹਾ ਸੀ ਵੀ ਕੋਈ ਜ਼ਰੂਰੀ ਅਰਜੈਂਸੀ ਹੈ, ਕੰਮ ਕਰ ਹੈ ਤਾਂ ਬਾਹਰ ਜ਼ਰੂਰ ਜਾਓ ਕਿਉਂਕਿ ਕੰਮ ਕਰ ਤਾਂ ਜਾਣਾ ਹੀ ਪੈਂਦਾ। ਤੇ ਅਦਰਵਾਈਜ਼ ਨਾ ਇਹ ਇੱਕ ਦੋ ਦਿਨ, ਅੱਜ ਦਾ ਦਿਨ ਖਾਸ ਤੌਰ ਤੇ ਸੀ, ਮੈਕਸੀਮਮ ਮੇਰਾ ਖਿਆਲ ਅੱਜ ਸੀਗੀ ਹੀਟ ਜਿਹੜੀ।
1: ਹਾਂਜੀ ਹਾਂਜੀ, 45-47 ਡਿਗਰੀ ਹੋ ਗਿਆ।
0: ਹਾਂ ਚਲੋ ਕੋਈ ਗੱਲ ਨੀ, ਕਮਾਈਆਂ ਹੁੰਦੀਆਂ ਰਹਿੰਦੀਆਂ ਜੀ।
1: ਕੀ ਕਹਿੰਦੇ ਹੁੰਦੇ ਆ, ਰਹਿੰਦੇ ਇੱਥੇ ਚੜਦੇ ਆ, ਪਤਾ ਨੀ ਉਹ ਨਾ ਤਾਂ ਜ਼ਿਆਦਾ ਠੰਡ ਸਹੀ ਜਾਂਦੀ ਹੈ ਸਿਆਲ ਨੂੰ, ਜਦੋਂ ਜਨਵਰੀ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇੱਥੇ। ਜਨਵਰੀ ਜਿੱਦਾਂ ਫਰਵਰੀ ਜ਼ਿਆਦਾ ਠੰਡੇ ਹੁੰਦੇ, ਸ਼ਾਇਦ ਤੁਸੀਂ ਵੀ ਆਪਣਾ ਇੱਥੇ ਐਕਸਪੀਰੀਅੰਸ ਕੀਤਾ 2-3 ਸਾਲਾਂ ਦਾ।
0: ਜੀ ਜੀ ਜੀ ਜੀ,
1: ਤੇ ਪਲੱਸ ਹੁਣ ਆਹ ਵੀ ਗਰਮੀ ਹੋਈ ਇੰਡੀਆ ਦੇ ਵਿੱਚ, ਤੁਸੀਂ ਰਾਤ ਹੋਵੋਗੇ, ਮਾੜੀ ਜੀ ਗੱਲ ਮੈਂ ਕਰਦਾ, ਇੰਡੀਆ ਵਿੱਚ ਡਾਕਟਰ ਸਾਹਿਬ ਕਣਕਾਂ ਕੁਣਕਾਂ ਕੁਤਰਦੇ ਰਹੇ ਆ ਉੱਥੇ ਆਪਣੇ ਘਰਾਂ ਦੀਆਂ।
0: ਹਾਂ ਬਿਲਕੁਲ ਬਿਲਕੁਲ,
1: ਮਤਲਬ ਵੱਢਦੇ ਜ ਰਹੇ ਆ, ਆਪਣੇ ਮੰਮੀ ਡੈਡੀ ਦੇ ਨਾਲ ਕੰਮ ਕਰਦੇ ਰਹੇ ਖੇਤਾਂ ਚ।
0: ਵੈਸੇ ਤੁਸੀਂ ਇੱਕ ਚੀਜ਼ ਮਹਿਸੂਸ ਨਹੀਂ ਕੀਤੀ ਕਿ ਇੱਥੇ ਟੈਂਪਰੇਚਰ ਜਿਹੜਾ 36-37 ਵੀ ਹੈ, ਉੱਥੇ ਆਪਾਂ 45-46 ਵੀ, ਉਹ ਇੱਥੇ ਜਿਹੜੀ ਹੀਟ ਜਿਹੜੀ ਜ਼ਿਆਦਾ ਲੱਗਦੀ ਹੈ ਕੰਪੈਰੀਟਿਵਲੀ? ਦੂਸਰਾ ਇੱਕ ਮੈਂ ਦੇਖਿਆ ਵੀ ਇੱਥੇ ਪੋਲਿਊਸ਼ਨ ਨੀ ਹੈਗਾ ਅਸਮਾਨ ਦੇ ਵਿੱਚ। ਸੋ ਰੇਜ਼ ਜਿਹੜੀਆਂ ਸਿੱਧੀਆਂ ਨਾ ਆਪਣੇ, ਉਹ ਅੱਧੀ ਇੱਕ ਹੀਟ ਦਾ ਜਿਹੜੀ ਪੋਲਿਊਸ਼ਨ ਹੀ ਰਾਹ ਚ ਰੋਕ ਲੈਂਦਾ, ਥੱਲੇ ਪਹੁੰਚਦੀ ਘੱਟ ਹੈ ਹੀਟ ਆਪਣੀ। ਤੇ ਇੱਥੇ ਡਾਇਰੈਕਟ ਸਿੱਧੀਆਂ ਪਹੁੰਚਦੀਆਂ ਤੇ ਹੀਟ ਜਿਹੜੀ ਜ਼ਿਆਦਾ ਹੁੰਦੀ ਹੈ ਕੰਪੈਰੀਟਿਵਲੀ। ਚਲੋ ਕੋਈ ਗੱਲ ਨੀ, ਵੈਸੇ ਫਿਰ ਹੈ ਤਾਂ 2 ਕੁ ਮਹੀਨੇ ਹੀ ਆ ਨਾ ਇੱਥੇ। ਉੱਥੇ ਤਾਂ ਮੇਰਾ ਖਿਆਲ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਅਗਸਤ ਸਤੰਬਰ ਤੱਕ ਚੱਲਦੀ ਹੈ ਗਰਮੀ।
1: ਹਾਂਜੀ ਹਾਂਜੀ ਹੁਣ ਵੀ ਇੱਥੇ ਵੀ ਜਿੱਦਾਂ ਤੁਸੀਂ ਗੱਲ ਕੀਤੀ 2 ਮਹੀਨੇ ਉਹ ਸਤੰਬਰ ਦੇ ਕਈ ਵਾਰ ਤਾਂ ਪਹਿਲੇ ਹਫ਼ਤੇ ਠੰਡੀ ਹਵਾ ਚੱਲਣ ਲੱਗ ਪੈਂਦੀ ਇੱਥੇ
0: ਜਿੱਦਾਂ ਹਾਂ ਤੇ ਵੈਸੇ ਤਾਂ ਅਗਸਤ ਦੇ ਵਿੱਚ ਹੀ ਮੌਸਮ ਠੀਕ ਹੋ ਜਾਂਦਾ ਸਵੇਰ ਸ਼ਾਮ ਦਾ ਪਲੇਜ਼ੈਂਟ ਹੋ ਜਾਂਦਾ ਹੈ
1: ਹਾਂਜੀ ਹਾਂਜੀ ਦਿਨ ਛੋਟੇ ਹੋਣ ਲੱਗ ਪੈਂਦੇ ਆ
0: ਚਲੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਗੱਲਬਾਤ ਆਪਾਂ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਸ਼ੁਕਰੀਆ ਸ਼ੁਕਰੀਆ ਸੋ ਦੋਸਤੋ ਤੁਸੀਂ ਵੀ ਜੁੜਿਓ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਸ਼ੁਰੂ ਕਰਦੇ ਹਾਂ ਆਪਾਂ ਪ੍ਰੋਗਰਾਮ ਦੀ ਅੱਜ ਤੇ ਇੱਕ ਗਾਣਾ ਤੁਹਾਨੂੰ ਮੈਂ ਸੁਣਾਉਣਾ ਇਸ ਗਾਣੇ ਦੇ ਵਿੱਚੋਂ ਹੀ ਆਪਾਂ ਕੋਈ ਨਾ ਕੋਈ ਅੱਜ ਦਾ ਵਿਸ਼ਾ ਜਿਹੜਾ ਲੱਭਾਂਗੇ ਤੇ ਸੁਣੋ ਪਹਿਲੇ ਪਿਆਰ ਦੇ ਨਾਲ ਥੋੜਾ ਜਿਹਾ ਗੀਤ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਸਾਡੇ ਇੱਕ ਪ੍ਰਹਾਰ ਸਾਹਿਬ ਚਰਨ ਪ੍ਰਹਾਰ ਜੀ ਭਾਜੀ ਆ ਗਏ ਕਾਫੀ ਦਿਨਾਂ ਬਾਅਦ ਆਏ ਸਤਿ ਸ਼੍ਰੀ ਅਕਾਲ ਜੀ ਆਪਣੇ ਉਧਰ ਦੀ ਗੱਲ ਕਰ ਰਹੇ ਹੋ
1: ਪੰਜਾਬ ਦੀ ਗੱਲ ਕਰਦਾ
0: ਅੱਛਾ ਮੈਂ ਉਹੀ ਬੈਕ ਹੋਮ ਦਾ ਮਤਲਬ ਆਪਣੇ ਪੰਜਾਬ ਦੇ ਵਿੱਚ ਕਿਹਨੂੰ ਹਾਰਟ ਅਟੈਕ ਹੋਏ ਤੁਹਾਡੇ ਕਿਸੇ ਰਿਲੇਟਿਵ ਦੀ ਗੱਲ ਕਰ
1: ਅੱਛਾ
0: ਅੱਛਾ ਘੋੜੀ ਨੂੰ ਤੇ ਮਤਲਬ ਸਵਰਗ ਸੁਧਾਰ ਗਈ ਵਿਚਾਰੀ
1: ਬਿਲਕੁਲ ਜੀ
0: ਗਰਮੀ ਵੈਸੇ ਨਾ ਜਾਨਵਰਾਂ ਨੂੰ ਵੀ ਗਰਮੀ ਕਹਿੰਦੇ ਇਨਸਾਨ ਨਾਲੋਂ ਜਾਨਵਰ ਜ਼ਿਆਦਾ ਗਰਮੀ ਫੀਲ ਕਰਦੇ ਮਹਿਸੂਸ ਕਰਦੇ ਆ ਫੀਲ ਲਾਈਕ ਇੱਥੇ 40 ਤੋਂ ਉੱਪਰ ਹੈ ਸੀ ਜੀ ਅੱਜ ਫੀਲ ਲਾਈਕ ਜਿਹੜਾ
1: ਮੇਰੀ ਨਾ ਅਪਾਇੰਟਮੈਂਟ ਸੀਗੀ ਫੈਮਿਲੀ ਡਾਕਟਰ ਦੀ ਮੈਂ ਗਿਆ ਤੇ ਬਾਹਰ ਨਿਕਲ ਨਹੀਂ ਸੀ ਹੁੰਦਾ
0: ਵਾਕਿਆ ਅੱਜ ਬਹੁਤ ਗਰਮੀ ਸੀ ਚਲੋ ਕੋਈ ਗੱਲ ਨੀ ਇਹ ਵੀ ਕੁਦਰਤ ਦੀ ਨਿਮਤ ਹੈਗੀ ਇਸ ਨੂੰ ਵੀ ਸਾਨੂੰ ਐਕਸੈਪਟ ਕਰਨਾ ਹੀ ਪੈਣਾ ਆਪਾਂ
1: ਕੁਛ ਵੀ ਨਹੀਂ ਕਰ ਸਕਦੇ
0: ਕੁਛ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਬਸ ਬਸ ਬਸ ਚਲੋ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ
1: ਗੀਤ ਸੁਣਨਾ ਜੀ ਇੱਕ ਮੈਂ
0: ਦੱਸੋ ਦੱਸੋ ਹੁਕਮ ਕਰੋ
1: ਕੁਲਦੀਪ ਮਾਨਗੋਣੀ ਗਾਉਂਦੇ ਹੁੰਦੇ ਆ ਬੰਦਾ ਸਿੰਘ ਬਹਾਦਰ ਦੀ ਵਾਰ
0: ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਬੰਦ ਵਾਰ ਬਾਬਾ ਬੰਦਾ ਬਹਾਦਰ ਜਿੱਥੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੁੰਦੇ ਸੀ ਹਰ ਪ੍ਰੋਗਰਾਮ ਦੀ
1: ਅੱਜ
0: ਦਾ ਫਿਰ ਮੈਚ ਹੋ ਗਿਆ ਸੈਮੀ ਫਾਈਨਲ ਇੱਕ
1: ਹਾਂਜੀ ਹਾਂਜੀ ਫਰਾਂਸ ਦਾ ਤਾਂ ਬੁਰਾ ਹੀ ਹਾਲ ਹੋਇਆ
0: ਅੱਛਾ ਅੱਛਾ ਅੱਛਾ ਸਪੇਨ ਜਿੱਤ ਗਿਆ ਇਹਦਾ ਮਤਲਬ ਅੱਜ ਉਹ ਜਿਹੜਾ ਫਰਾਂਸ ਦਾ ਉਹ ਐਮਬਾਪੇ ਕੀ ਨਾ ਪਲੇਅਰ ਇੱਕ ਸੁਪਰ ਜਿਹੜਾ ਉਹ ਉੱਥੋਂ ਦਾ ਹੀ ਹੈ ਨਾ ਫਰਾਂਸ ਦਾ ਹੀ ਲਾਸਟ ਈਅਰ ਬੜਾ ਚਮਕਿਆ ਸੀ ਉਹ ਪਿਛਲੇ ਵਰਲਡ ਕੱਪ ਦੇ ਵਿੱਚ ਹਨਾ ਲਾਸਟ ਫਾਈਨਲ ਚ ਆਏ ਸੀ ਨਾ ਉਹ ਲਾਸਟ ਈਅਰ ਉਹ
1: ਤੁਹਾਨੂੰ ਮੈਂ ਦੱਸਿਆ ਕਿ ਜਿਹੜੇ ਇਹ ਵਰਲਡ ਕੱਪ ਦੇ ਵਿੱਚ ਇੱਕ ਰੋਨਾਲਡੋ ਉਹਦਾ ਵੀ ਕੰਮ ਖਤਮ ਹੋ ਗਿਆ ਇਹ ਮੋਬਾਪੇ ਦਾ ਹੁਣ ਖਤਮ ਹੋ ਗਿਆ ਕੱਲ ਨੂੰ ਹੋਣਾ ਵਾ ਅਰਜਨਟਾਈਨਾ ਦਾ ਤੇ ਕੱਲ ਨੂੰ ਦੇਖ ਲਿਓ ਕਿ ਇੰਗਲੈਂਡ ਨੇ ਉਹਨੂੰ ਹਰਾ ਦੇਣਾ
0: ਅੱਛਾ ਵੈਸੇ ਮੈਂ ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਨਾ ਆਮ ਲੋਕ ਉਹ ਕਹਿੰਦੇ ਵੀ ਇਹ ਨਾ ਇੱਕ ਅੱਧਾ ਸਟਾਰ ਇਹਨਾਂ ਨੇ ਐਂਡ ਤੱਕ ਰੱਖਣਾ ਹੀ ਹੁੰਦਾ ਫਾਈਨਲ ਤੱਕ ਅਦਰਵਾਈਜ਼ ਇਹਨਾਂ ਨੇ ਟਿਕਟਾਂ ਬਹੁਤ ਘੱਟ ਵੇਖਦੀਆਂ ਹੁਣ ਮੈਸੀ ਸਟਾਰ ਹੈ ਵਰਲਡ ਦਾ ਮੈਸੀ ਸਟਾਰ ਹੈ ਵਰਲਡ ਦਾ ਨੰਬਰ 1 ਹੈ ਇਸ ਵੇਲੇ ਤੇ ਜੇ ਉਹਨੂੰ ਨਾ ਰੱਖਣਗੇ ਫਾਈਨਲ ਤੱਕ ਤੇ ਇਹਨਾਂ ਦੀਆਂ ਟਿਕਟਾਂ ਕਿਵੇਂ ਵਿਕਣਗੀਆਂ ਜਿਹੜਾ ਕੱਲ ਦੂਸਰੇ ਸੈਮੀ ਫਾਈਨਲ ਚ ਹਰੂਗਾ ਤੇ ਇੱਕ ਜਿਹੜਾ ਫਰਾਂਸ ਹਾਰ ਗਿਆ ਜਿਹੜਾ ਇਹਨਾਂ ਦਾ ਹੋਊਗਾ ਫਿਰ
1: ਬਿਲਕੁਲ ਬਿਲਕੁਲ ਬਿਲਕੁਲ
0: ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਬੀਰ ਸਿੰਘ ਚੌਹਾਨ ਜੀ ਤੁਹਾਨੂੰ ਅਪਡੇਟ ਦਿੰਦੇ ਨੇ ਰੋਜ਼ ਫੀਫਾ ਵਰਲਡ ਕੱਪ ਦੇ ਵਿੱਚ ਜੋ ਕੁਝ ਹੋ ਰਿਹਾ ਮੈਚ ਜਿਹੜਾ ਜਿਹੜਾ ਕੋਈ ਜਿੱਤ ਰਿਹਾ ਔਰ ਡਾਕਟਰ ਜਸਬੀਰ ਸਿੰਘ ਚੌਹਾਨ ਜੀ ਹੋਮਿਓਪੈਥੀ ਦੇ ਬੜੇ ਮਾਹਰ ਨੇ ਬੜਾ ਲੰਬਾ ਤਜਰਬਾ ਇਹਨਾਂ ਦਾ ਤੁਹਾਨੂੰ ਕੋਈ ਕਿਸੇ ਕਿਸਮ ਦੀ ਛੋਟੀ ਮੋਟੀ ਕੋਈ ਸਰੀਰਕ ਤਕਲੀਫ ਹੋਏ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਫੋਨ ਨੰਬਰ ਇਹਦਾ 647-993-1484 6479934 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ,
1: ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ, ਥੈਂਕ ਯੂ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ।

ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ਲੈਂਦੇ ਨੇ ਸਕੀਮ ਲਾ ਕੇ ਪੱਟ ਕੁੜੀਏ। ਜੁਗਾੜ ਸ਼ਬਦ ਇਹਦੇ ਵਿੱਚ ਆਇਆ ਯਾਰ ਇੱਕ, ਤੇ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ। ਉਹ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨਾ, ਉਹ ਜਦੋਂ ਆਉਂਦੀਆਂ ਨਾ ਇਨਸਾਨ ਦੇ, ਤੇ ਮੁਸ਼ਕਲਾਂ ਕੋਈ ਹਰਡਲ ਨਹੀਂ ਕ੍ਰੀਏਟ ਕਰਦੀਆਂ ਇਨਸਾਨ ਦੇ ਅੱਗੇ, ਸਗੋਂ ਉਹਦਾ ਹੌਸਲਾ ਵਧਾਉਣ ਵਾਸਤੇ ਆਉਂਦੀਆਂ। ਕਹਿੰਦੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਜਾਂ ਜ਼ਿੰਦਗੀ ਦੇ ਵਿੱਚ ਚੈਲੰਜਸ ਜਿਹੜੇ ਆ ਨਾ, ਉਹ ਆਉਂਦੇ ਰਹਿਣੇ ਚਾਹੀਦੇ ਆ। ਜੇਕਰ ਮੁਸ਼ਕਲਾਂ ਆਉਣਗੀਆਂ, ਜੇਕਰ ਹਰਡਲ ਆਉਣਗੀਆਂ, ਅਸੀਂ ਜ਼ਿਆਦਾ ਮਿਹਨਤ ਕਰਾਂਗੇ, ਜ਼ਿਆਦਾ ਐਫਰਟਸ ਕਰਾਂਗੇ, ਤੇ ਸਾਡਾ ਤਜਰਬਾ ਜਿਹੜਾ ਨਾ ਜ਼ਿਆਦਾ ਵਧੂਗਾ ਜ਼ਿੰਦਗੀ ਨੂੰ ਜਿਉਣ ਦਾ, ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੇ ਉੱਪਰ ਓਵਰਕਮ ਕਰਨ ਦਾ। ਸੋ ਜੁਗਾੜ ਸ਼ਬਦ ਆਇਆ। ਆਪਣੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹੁੰਦੇ ਸੀ ਸਾਰੇ, ਉੱਥੇ ਬੜਾ ਬੜਾ ਲੰਬਾ ਸਮਾਂ ਆਪਾਂ ਗੁਜ਼ਾਰ ਕੇ ਆਏ ਹਾਂ। ਜਦੋਂ ਵੀ ਕਿਤੇ ਕਿਸੇ ਨਾ ਕਿਸੇ ਕੰਮ ਦਾ ਕੋਈ ਅੜਦਾ ਸੀ ਨਾ ਕਿਤੇ, ਤੇ ਪਿੰਡੂ ਆਪਣੇ ਨਾ ਕਿਸੇ ਨਾ ਕਿਸੇ ਉਸ ਕੰਮ ਨੂੰ ਕਰਨ ਦਾ ਕੋਈ ਨਾ ਕੋਈ ਜੁਗਾੜ ਲੱਭ ਲੈਂਦੇ ਸੀ। ਸੋ ਜੁਗਾੜ ਸ਼ਬਦ ਬੜਾ ਆਮ ਚੱਲਦਾ ਆਪਣੇ ਪਿੰਡਾਂ ਦੇ ਵਿੱਚ, ਛੋਟੇ ਛੋਟੇ ਕੰਮਾਂ ਦੇ ਵਿੱਚ ਮੈਂ ਦੇਖਦਾ ਰਿਹਾ। ਮੈਨੂੰ ਇਸ ਵਾਰ ਜਾਣ ਦਾ ਮਿਲਿਆ, ਮੈਨੂੰ ਗੱਲ ਯਾਦ ਕਿਉਂ ਆਈ, ਕਿਉਂਕਿ ਮੈਂ ਕਿਹਾ ਕਿਉਂ ਇਹ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰੀਏ। ਮੈਂ ਨਾ ਇਸ ਵਾਰ ਜਦੋਂ ਅਸੀਂ ਪਿੰਡ ਗਏ ਤੇ ਉੱਥੇ ਗਿਆ, ਤੇ ਪਿੰਡ ਦੇ ਵਿੱਚ ਨਾ ਸਾਡੇ ਉੱਥੇ ਜਿਹੜੇ ਉਹ ਗੈਸ ਸਿਲੰਡਰ ਨੇ ਘਰਾਂ ਦੇ ਵਿੱਚ, ਜਿਹੜੇ ਅੱਜ ਕੱਲ੍ਹ ਗੈਸ ਕਨੈਕਸ਼ਨ ਤਾਂ ਸਾਰਿਆਂ ਦੇ ਕੋਲ ਹੈ ਪਿੰਡਾਂ ਦੇ ਵਿੱਚ ਵੀ। ਸੋ ਜਿਹੜਾ ਨੇੜੇ ਇੱਕ ਕਸਬਾ ਹੈ ਸੀ, ਉੱਥੋਂ ਉਹ ਕੀ ਕਰਿਆ ਕਰੇ, ਇੱਕ ਆਦਮੀ ਜਿਹੜਾ ਗੈਸ ਡਿਲੀਵਰ ਕਰਦਾ ਸੀ ਪਿੰਡ ਦੇ ਵਿੱਚ ਘਰਾਂ ਨੂੰ, ਉਹਨੇ ਕੀ ਕੀਤਾ, ਸਕੂਟਰ ਲੈ ਕੇ ਨਾ, ਇੱਕ ਸਕੂਟਰ ਉਹਦੇ ਪਿੱਛੇ ਇੱਕ ਰੇਹੜੀ ਜਿਹੜੀ ਉਹਨੇ ਬਣਾ ਲਈ ਹੋਈ, ਦੋ ਟਾਇਰ ਲਗਾ ਕੇ ਨਾ ਉਹਦੇ 'ਤੇ ਪਿੱਛੇ ਇੱਕ ਟਰਾਲੀ ਜੀ ਟਾਈਪ ਛੋਟੀ ਜੀ, ਜਿਹਦੇ ਵਿੱਚ 5-7 ਸਿਲੰਡਰ ਨਾ 8 ਸਿਲੰਡਰ ਉਹ ਰੱਖ ਲੈਂਦਾ ਸੀ, ਅਤੇ ਸਕੂਟਰ ਦੀ ਅੱਗੇ ਉਹਨੇ ਉਹਨੂੰ ਜੋੜ ਲਿਆ ਪਿੱਛੇ ਉਹਦੇ ਬੈਕ ਸਾਈਡ 'ਤੇ, ਅਤੇ ਉਹ ਸਕੂਟਰ ਦੇ ਉੱਪਰ ਹੀ ਵੇਖੋ ਜੀ ਉਹ ਪਿੰਡ ਦੇ ਵਿੱਚ ਘਰ ਘਰ ਉਹ ਸਿਲੰਡਰ ਆਪਣੇ ਚੁੱਪ ਕਰਕੇ ਵੰਡਦਾ ਫਿਰਿਆ ਕਰੇ। ਸੋ ਇਸ ਤਰ੍ਹਾਂ ਹੋਰ ਛੋਟੇ ਛੋਟੇ ਕੰਮਾਂ ਨੂੰ ਕਰਨ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਅਕਸਰ ਹੀ ਨਾ ਜੁਗਾੜ ਬਣਾ ਲਿਆ ਕਰਦੇ ਸੀ। ਇੱਕ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ, ਇੱਕ ਮੈਨੂੰ ਉੱਥੇ ਬੜਾ ਯਾਦ ਹੈ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਦੋਂ ਸ਼ਾਮ ਨੂੰ ਵਾਹਗਾ ਬਾਰਡਰ ਦੇਖਣ ਜਾਈਦਾ ਨਾ, ਰੀਟਰੀਟ ਸੈਰੇਮਨੀ ਹੁੰਦੀ ਉੱਥੇ, ਉੱਥੇ ਇੱਕ ਨਾ ਉਹਨਾਂ ਨੇ ਹੋਰ ਹੀ ਤਰ੍ਹਾਂ ਦਾ ਇੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਸਵਾਰੀ ਜਿਹੜੀ ਤਿਆਰ ਕੀਤੀ, ਉਹਨੂੰ ਨਾਮ ਉਹਦਾ ਲੈਂਦੇ ਹੁੰਦੇ ਸੀ ਮਰੂਤਾ। ਉਹ ਮਗਰ ਉਹ ਟਾਇਰ ਜੇ ਪਾਏ ਹੁੰਦੇ, ਉਹਦੇ ਜੀਪ ਦੇ ਟਾਇਰ ਜੇ ਪਾਏ ਹੁੰਦੇ, ਅਤੇ ਉੱਤੇ ਉਹਦੇ ਸੀਟਾਂ ਜੀਆਂ ਆਪਣੇ ਆਪ ਹੀ ਲਾ ਕੇ ਨਾ, ਅਤੇ ਅੱਗੇ ਉਹਦੇ ਸਟੇਅਰਿੰਗ ਉਹਨੇ ਲਾਇਆ ਜੀਪ ਜੀ ਵਾਲਾ, ਅਤੇ ਉਹਨੂੰ ਮਰੂਤਾ ਸ਼ਬਦ ਉਸਦੇ ਵਾਸਤੇ ਇਸਤੇਮਾਲ ਕੀਤੇ ਹੁੰਦੇ ਸੀ। ਉਹ ਚੱਲਦੇ ਉੱਥੇ ਹੁੰਦੇ ਸੀ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵਾਘੇ ਬਾਰਡਰ ਤੱਕ ਚੱਲਦੇ ਹੁੰਦੇ ਸੀ, ਹੁਣ ਨਹੀਂ ਚੱਲਦੇ, ਇਹ ਮੈਂ ਗੱਲ ਪੁਰਾਣੀ ਕਰਦਾ। ਸੋ ਇੱਦਾਂ ਜੁਗਾੜ ਬਣਾਉਣ ਦੇ ਵਿੱਚ ਨਾ ਅਸੀਂ ਲੋਕ ਬਹੁਤ ਮਾਹਰ ਹਾਂ, ਛੋਟੀਆਂ ਛੋਟੀਆਂ। ਇੱਕ ਹੋਰ ਮੈਨੂੰ ਯਾਦ ਹੈ, ਅਸੀਂ ਪਿੰਡ ਹੁੰਦੇ ਸੀ ਨਾ, ਅਤੇ ਸਾਡੇ ਕੋਲ ਇੱਕ ਦੋਸਤ ਦੇ ਕੋਲ ਟਰੈਕਟਰ ਹੁੰਦਾ ਸੀ, ਆਸ਼ਾ ਟਰੈਕਟਰ, ਜਿਹੜਾ ਆਈਸ਼ਰ ਟਰੈਕਟਰ ਜਿਹਨੂੰ ਕਹਿੰਦੇ। ਸੋ ਪਿੰਡ ਦੇ ਵਿੱਚ ਇੱਕ ਵਾਰੀ ਨਾ ਗੋਲਾ ਬੰਨਣਾ ਸੀ, ਸਾਡੇ ਪਿੰਡ ਦੀ ਸੜਕ ਜਿਹੜੀ ਸੀ ਕੱਚੀ, ਉਹ ਕੱਚੀ ਸੜਕ ਜਦੋਂ ਸਰਕਾਰੀ ਦਰਬਾਰੇ ਅਪਰੋਚ ਕੀਤੀ ਨਾ, ਇਲਾਕੇ ਦੇ MLA ਨੂੰ ਅਪਰੋਚ ਕੀਤੀ, ਉਹ ਕਹਿੰਦਾ ਵੀ ਜਿਹੜਾ ਪਿੰਡ ਦਾ ਉਹ ਅੱਧਾ ਕੁ ਕਿਲੋਮੀਟਰ ਦਾ ਏਰੀਆ ਹੈਗਾ ਨਾ ਪਿੰਡ ਦੇ ਵਿੱਚੋਂ ਦੀ ਲੰਘਦਾ, ਉਹ ਬੜਾ ਨੀਵਾਂ, ਜਿੱਥੇ ਪਿੰਡ ਦਾ ਪਾਣੀ ਪੂਣੀ ਸਾਰਾ ਰਿੜ ਕੇ ਆਉਂਦਾ ਸੀ, ਉਹ ਕਹਿੰਦਾ ਵੀ ਉੱਥੇ ਤੁਸੀਂ ਗੋਲਾ ਬੰਨ ਦਿਓ ਮਿੱਟੀ ਭਰ ਕੇ, ਅਤੇ ਉਸ ਤੋਂ ਬਾਅਦ ਸੜਕ ਜਿਹੜੀ ਨਾ ਮੈਂ ਤੁਹਾਡੀ ਬਣਵਾ ਦੂੰਗਾ। ਸੋ ਸਾਰੇ ਪਿੰਡ ਨੇ ਇੱਕ ਦਿਨ ਵੰਗਾਰ ਪਾਈ ਕਿ ਪਿੰਡ ਦੇ ਜਿੰਨੇ ਟਰੈਕਟਰ ਸਨ ਸਾਰੇ ਟਰਾਲੀਆਂ ਲੈ ਕੇ ਆਓ ਭਾਈ, ਸਾਰਾ ਪਿੰਡ ਨਾਲ ਲੱਗਿਆ, ਅਤੇ ਉਹ ਗੋਲਾ ਇੱਕ ਦੋ ਦਿਨ ਲਾ ਕੇ ਨਾ ਉੱਥੋਂ ਗੋਲਾ ਬੰਨਿਆ। ਸੋ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਵੀ ਇੱਕ ਦੋਸਤ ਦੇ ਕੋਲ ਆਸ਼ਾ ਟਰੈਕਟਰ ਸੀ, ਸੋ ਆਸ਼ਾ ਟਰੈਕਟਰ ਨਾ ਟਰਾਲੀ ਜਦੋਂ ਜ਼ਿਆਦਾ ਭਰ ਲਿਆ ਕਰੇ ਨਾ, ਉਹ ਆਸ਼ਾ ਟਰੈਕਟਰ ਛੋਟਾ ਹੁੰਦਾ, ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਅੱਗੋਂ ਚੱਕਿਆ ਜਾਂਦਾ ਹੁੰਦਾ ਸੀ, ਜਦੋਂ ਜ਼ਿਆਦਾ ਭਾਰ ਹੋਣਾ ਟਰਾਲੀ ਦੇ ਵਿੱਚ ਉਹਨੇ ਖਿੱਚਣਾ ਅਤੇ ਅੱਗੋਂ ਚੁੱਕਿਆ ਜਾਣਾ। ਉਹਨਾਂ ਨੇ ਕੀ ਕਰਿਆ ਕਰਨਾ ਉਹ ਦੋਸਤ ਨੇ ਕਿ ਅੱਗੇ ਦੋ ਤਿੰਨ ਬੰਦੇ ਅੱਗੇ ਚੜਾ ਲਿਆ ਕਰਨੇ ਆਸ਼ਾ ਟਰੈਕਟਰ ਦੇ, ਵੀ ਭਾਈ ਟਰਾਲੀ ਮੈਂ ਇੰਨੀ ਭਰ ਕੇ ਜਾਣੀ, ਕਿਉਂਕਿ ਜਿੱਦ ਹੁੰਦੀ ਇੱਕ ਦੂਸਰੇ ਦੇ ਨਾਲ, ਕਿ ਉਹ ਇੰਨੀ ਭਰ ਕੇ ਲਗਿਆ, ਉਹ ਇੰਨੀ ਭਰ ਕੇ ਲਗਿਆ, ਅਤੇ ਬੰਦੇ ਉਹਨੇ ਦੋ ਤਿੰਨ ਅੱਗੇ ਚੜਾ ਲੈਣੇ ਟਰੈਕਟਰ ਦੇ, ਭਾਈ ਵੀ ਚੱਕਿਆ ਨਾ ਜਾਵੇ ਅੱਗੋਂ, ਇਹ ਨਾ ਕੁਛ ਪ੍ਰੋਬਲਮ ਆਵੇ, ਲੇਕਿਨ ਟਰਾਲੀ ਭਰ ਕੇ ਲੈ ਕੇ ਜਾਣੀ ਜਾਣੀ ਹੈ। ਸੋ ਇੱਦਾਂ ਦੇ ਜੁਗਾੜ ਜਿਹੜੇ ਆ ਨਾ, ਉਹ ਅਸੀਂ ਲੋਕ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ। ਤੁਹਾਡੀ ਨਜ਼ਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆਏ ਕਿ ਜਿਹੜੀਆਂ ਗੱਲਾਂ ਬਾਤਾਂ ਨੂੰ ਅਸੀਂ ਆਸਾਨ ਬਣਾਉਣ ਵਾਸਤੇ ਆਪਣੇ ਤਰੀਕੇ ਲੱਭ ਲੈਂਦੇ ਸੀ ਨਵੇਂ ਨਵੇਂ, ਉਹਨਾਂ ਗੱਲਾਂ ਬਾਤਾਂ ਆਪਾਂ ਗੱਲਬਾਤ ਕਰਾਂਗੇ ਅੱਜ। 647-5753-53 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਗਾਣੇ ਨੂੰ ਮੈਂ ਪੂਰਾ ਕਰਦਾ, ਉਸ ਤੋਂ ਬਾਅਦ ਗੱਲਬਾਤ ਆਪਾਂ ਕਰਾਂਗੇ ਫਿਰ।

0: ਜੁਗਾੜ ਸ਼ਬਦ ਦੀ ਮੈਂ ਗੱਲ ਕੀਤੀ ਅੱਜ। ਜੁਗਾੜ ਹੁੰਦਾ ਹੈ ਕਿ ਜਿਹੜਾ ਕਿਸੇ ਕੰਮ ਨੂੰ ਕਰਨ ਵਾਸਤੇ ਅਸੀਂ ਕੋਈ ਅਸਥਾਈ ਜਿਹਾ ਅਰੇਂਜਮੈਂਟ ਕਰ ਲਈਏ ਕਿ ਸਾਡਾ ਉਹ ਕੰਮ ਜਿਹੜਾ ਹੋ ਜਾਵੇ, ਲੇਕਿਨ ਉਹ ਅਸੀਂ ਆਪਣੇ ਲੈਵਲ ਤੇ ਹੀ ਉਸ ਦਾ ਕੋਈ ਇੰਤਜ਼ਾਮ ਕਰਕੇ ਨਾ ਉਹਨੂੰ ਕੋਈ ਕੋਸ਼ਿਸ਼ ਕਰਕੇ ਉਹਨੂੰ ਕੰਮ ਨੂੰ ਕਰ ਲਈਏ। ਉਸ ਸ਼ਬਦ ਨੂੰ ਅਸੀਂ ਜੁਗਾੜ ਕਹਿ ਦਿੰਦੇ, ਭਾਈ ਆਪਣਾ ਕੋਈ ਇੰਤਜ਼ਾਮ ਕਰ ਲਿਆ ਉਸਨੇ ਕੰਮ ਨੂੰ ਚਲਾਉਣ ਦਾ। ਪਰ ਕੋਸ਼ਿਸ਼ ਕਰਿਓ ਵੀ ਅਸੀਂ ਇੱਕ ਕੋਈ ਨੈਗੇਟਿਵ ਜੁਗਾੜ ਵੀ ਜਿਹੜੇ ਹੁੰਦੇ ਵੀ ਕਿਸੇ ਦੇ ਖਿਲਾਫ ਕੋਈ ਸਾਜਿਸ਼ ਕਰਕੇ ਕਿਸੇ ਨੂੰ ਕੋਈ ਫਸਾ ਦਿਓ, ਕਿਸੇ ਦੇ ਕੋਈ ਝੂਠਾ ਇਲਜ਼ਾਮ ਲਾ ਕੇ ਕੋਈ ਜੁਗਾੜ ਕਰਕੇ ਵੀ ਜਿਹੜਾ ਕੋਈ ਪਿੰਡ ਦੇ ਵਿੱਚ ਕਿਸੇ ਨਾਲ ਨਹੀਂ ਬਣਦੀ, ਆਪਾਂ ਉਹ ਗੱਲਾਂ ਨਹੀਂ ਕਰ ਰਹੀਆਂ। ਜਿਹੜੇ ਨੈਗੇਟਿਵ ਕਿਸਮ ਦੀਆਂ ਕਿਸੇ ਦਾ ਕੋਈ ਨੁਕਸਾਨ ਕਰਨ ਵਾਲੇ ਜਿਹੜੇ ਜੁਗਾੜ ਕਰਦੇ ਨਾ ਪਿੰਡਾਂ ਦੇ ਵਿੱਚ, ਅਕਸਰ ਲਾਗਦਾਟ ਹੁੰਦੀ ਇੱਕ ਦੂਸਰੇ ਦੇ ਨਾਲ, ਐਵੇਂ ਕਿਸੇ ਦੇ ਝੂਠਾ ਪਰਚਾ ਦੇਤਾ, ਐਵੇਂ ਕਿਸੇ ਤੇ ਝੂਠੀ ਕੋਈ ਚੀਜ਼ ਰੱਖ ਕੇ ਐਵੇਂ ਇਲਜ਼ਾਮ ਲਾਤਾ ਵੀ ਉਹ ਚੱਕ ਕੇ ਲੈ ਗਿਆ, ਇਦਾਂ ਦੀ ਗੱਲਬਾਤ ਆਪਾਂ ਨਹੀਂ ਕਰਨੀ। ਅਸਾਂ ਗੱਲਬਾਤ ਕਰਨੀ ਕਿ ਜਿਹੜੇ ਹਾਸੋ ਹੀਣੇ ਜੇ ਛੋਟੇ ਛੋਟੇ ਅਸੀਂ ਇੰਤਜ਼ਾਮ ਕਰਦੇ ਹੁੰਦੇ ਸੀ, ਤੇ ਉਹਨਾਂ ਦੀ ਗੱਲਬਾਤ ਆਪਾਂ ਅੱਜ ਕਰਾਂਗੇ। ਤੇ ਜਸਵਿੰਦਰ ਜੀ ਮੇਰਾ ਖਿਆਲ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ?
0: ਵਧੀਆ ਵਧੀਆ ਵਧੀਆ, ਬਿਲਕੁਲ ਠੀਕ। ਤੁਹਾਡਾ ਨੰਬਰ ਠੀਕ ਪਹਿਚਾਣਿਆ ਨਾ ਅੱਜ ਮੈਂ?
1: ਅੱਜ ਤੁਸੀਂ ਪਹਿਚਾਣਿਆ ਜੀ ਸਹੀ, ਅੱਜ ਤੁਸੀਂ
0: ਨਹੀਂ ਨਹੀਂ ਮੈਨੂੰ ਤੁਹਾਡਾ ਨੰਬਰ ਯਾਦ ਹੋ ਗਿਆ, ਤੁਹਾਡਾ 1972 ਨੰਬਰ ਆ ਜਾਂਦਾ, ਮੈਨੂੰ ਪਤਾ ਲੱਗ ਜਾਂਦਾ ਜਸਵਿੰਦਰ ਹੋਣਾ ਦਾ ਨੰਬਰ ਹੈ। ਜੀ ਜੀ ਜੀ ਜੀ ਜੀ
1: ਭਾਜੀ, ਬਹੁਤ ਸੋਹਣਾ ਟੌਪਿਕ ਤੁਸੀਂ ਚੁਣਿਆ, ਇਹ ਸਾਡੇ ਪੰਜਾਬੀ ਦੇ ਵਿੱਚ ਬਹੁਤ ਮਸ਼ਹੂਰ ਹੈ, ਈਵਨ ਮੇਰੇ ਕੈਨੇਡੀਅਨ ਫੋਰਨ ਬੱਚਿਆਂ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ।
0: ਅੱਛਾ,
1: ਤੇ ਉਹਨਾਂ ਨੂੰ ਪਤਾ ਹੈਗਾ ਵੀ ਜਦੋਂ ਕੋਈ ਚੀਜ਼ ਨਹੀਂ ਸੂਤ ਆਉਂਦੀ ਤੇ ਮੇਰਾ ਡੈਡੀ ਕੋਈ ਨਾ ਕੋਈ ਪੰਜਾਬੀ ਜੁਗਾੜ ਲਾ ਹੀ ਲੈਂਦਾ।
0: ਕਿਆ ਬਾਤ ਹੈ, ਮੈਂ ਗਾਣਾ ਵੀ ਤਾਂ ਹੀ ਲਾਇਆ ਨਾ, ਹੁੰਦੇ ਪੰਜਾਬੀ ਜਿਹੜੇ ਜੁਗਾੜੀ ਹੁੰਦੇ, ਕੋਈ ਨਾ ਕੋਈ ਜੁਗਾੜ ਕਿਸੇ ਨਾ ਕਿਸੇ ਕੰਮ ਕਰਦਾ।
1: ਆਪਣਾ ਤਾਂ ਜੀ ਪੰਜਾਬ ਦੇ ਵਿੱਚ ਤਾਂ ਤੁਸੀਂ ਪੁੱਛੋ ਨਾ, ਚੰਗਿਆਂ ਕੰਮਾਂ ਚ ਵੀ ਮਾੜਿਆਂ ਚ ਵੀ ਜੁਗਾੜ ਤਾਂ ਆਪਣੇ ਲੱਗਦਾ ਹੀ ਲੱਗਦਾ 100%। ਮੈਂ ਕਹਿੰਦਾ ਵੀ ਚੱਲ ਚੰਗਿਆਂ ਚ ਰਹੋ, ਮਾੜਿਆਂ ਦੀ ਮੈਂ ਸਿਰਫ ਐਗਜ਼ਾਮਪਲ ਤੁਹਾਨੂੰ ਇਹ ਦੇ ਰਿਹਾ ਵੀ ਜਿਵੇਂ ਉੱਥੇ ਗਲਤ ਕੰਮ ਕੋਈ ਚੋਰੀ ਪਜੱਕਾ ਹੋਵੇ, ਹੋਰ ਕੰਮ ਕਰਦੇ ਆ ਗੁੰਡੀਆਂ ਕੱਟਕਿਆਂ ਵਾਲਾ।
0: ਨਹੀਂ ਉਹ ਮੈਂ ਵੈਸੇ ਪਹਿਲਾਂ ਹੀ ਤਾਂ ਹੀ ਰਿਕੁਐਸਟ ਕਰਤੀ ਕਿ ਆਪਾਂ ਕੋਈ ਨੈਗੇਟਿਵ ਵਾਲੀ ਗੱਲ ਨਹੀਂ ਕਰਨੀ। ਨੈਗੇਟਿਵ ਜੁਗਾੜ ਬਹੁਤ ਲੱਗਦੇ, ਨੈਗੇਟਿਵ ਵੀ ਉੱਥੇ ਇੱਕ ਦੂਸਰੇ ਨੂੰ ਬਹਾਨ ਨੂੰ ਆਉਂਦੇ,
1: ਨੈਗੇਟਿਵ ਬਹੁਤ ਲੱਗਦੇ ਆ। ਘਰੇ ਵੀ ਮੈਂ ਜੀ ਕਾਫੀ ਹੈਂਡੀਮੈਨ ਹੈਗਾ, ਜਦੋਂ ਕੋਈ ਨਹੀਂ ਕੰਮ ਸੂਤ ਆਉਂਦਾ ਫਿਰ ਲਾ ਹੀ ਲਈਦਾ ਕੁਝ ਨਾ ਕੁਝ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਹੁਣ ਸਾਡੇ ਵੀ ਕਰਦੇ ਨੇ। ਹਾਂਜੀ
1: ਹਾਂਜੀ, ਮੈਂ ਤੁਹਾਨੂੰ ਮਾੜੀ ਜਿਹੀ ਐਗਜ਼ਾਮਪਲ ਇਹ ਦੇਣ ਲੱਗਾ ਜੀ, ਵੀਕਐਂਡ ਤੇ ਮੇਰੇ ਕੋਲ ਇੱਕ ਜੀ ਹੈਗਾ ਮਸਾਜਰ ਪੈਰਾਂ ਵਾਲਾ, ਤੇ ਉਹਦੀ ਤਾਰ ਪਹੁੰਚਦੀ ਨਹੀਂ ਸੀ ਜੀ ਪਲੱਗ ਤੇ।
0: ਜੀ ਜੀ,
1: ਤੇ ਮੇਰੀ ਬੇਟੀ ਕਹਿੰਦੀ ਡੈਡੀ ਕੋਈ ਜੁਗਾੜ ਲਾਓ, ਇਹਦੀ ਤਾਰ ਵਧਾਓ। ਮੈਂ ਕਿਹਾ ਮੈਂ ਹੁਣੇ ਲਾਇਆ, ਜਿਹੜੇ ਆਪਾਂ ਪਲੈਸਿਸ ਵਗੈਰਾ ਭਾਜੀ ਬਾਹਰ ਛੱਡ ਦਿੰਦੇ ਹੁੰਦੇ ਨਾ, ਪਾਣੀ ਬੁੱਟੇ,
0: ਬਿਲਕੁਲ ਬਿਲਕੁਲ,
1: ਉਹ ਮੈਂ ਛੱਡ ਦਿੰਦਾ ਉਹਨਾਂ ਦੀ ਤਾਰ ਕੱਟ ਕੇ ਰੱਖ ਲੈਂਦਾ ਆਪਦੇ ਕੋਲੇ।
0: ਬਿਲਕੁਲ ਬਿਲਕੁਲ,
1: ਤੇ ਜਦੋਂ ਫਿਰ ਲੋੜ ਪੈਂਦੀ ਹੈ ਤੇ ਉਹ ਤਾਰ ਯੂਜ਼ ਹੋ ਜਾਂਦੀ, ਉਹਨੂੰ ਮੂਹਰੋਂ ਛਿੱਲ ਲਓ, ਜਿਹੜੇ ਆਪਣੇ ਪਲੱਗ ਹੁੰਦੇ ਇਹਦੇ ਵਿੱਚ ਦੋ ਮੋਰੀਆਂ ਹੁੰਦੀਆਂ,
0: ਬਸ ਬਸ,
1: ਤੇ ਉਹਦੀ ਤਾਰ ਫਿਰ ਉਹ ਮੋਰੀਆਂ ਚ ਪਾ ਕੇ ਤੇ ਇਲੈਕਟ੍ਰਿਕ ਟੇਪ ਲਾ ਦੇ ਤੇ ਪੰਜਾਬੀ ਜੁਗਾੜ ਲੱਗ ਗਿਆ ਉੱਥੇ, ਤੇ ਤੁਹਾਨੂੰ 2-3 ਫੁੱਟ 4 ਫੁੱਟ ਜਿਹੜੀ ਚਾਹੀਦੀ ਹੈਗੀ ਐਕਸਟੈਂਸ਼ਨ ਉਹ ਤੁਹਾਨੂੰ ਵਧੀਆ ਮਿਲ
0: ਜਾਊ। ਬਸ ਤੁਹਾਨੂੰ ਬਾਜ਼ਾਰੋਂ ਐਕਸਟੈਂਸ਼ਨ ਲਿਆਉਣ ਦੀ ਜ਼ਰੂਰਤ ਹੀ ਨਹੀਂ, ਉਹ ਤਾਰ ਕੱਟ ਕੇ
1: ਐਕਸਟੈਂਸ਼ਨ ਲਾਉਣ ਦੀ ਲੋੜ ਨਹੀਂ। ਹਾਂ ਜੇ ਉਹਦੇ ਤੇ ਇਲੈਕਟ੍ਰਿਕ ਟੇਪ ਲੱਗੀ ਹੋਊਗੀ ਕੋਈ ਪ੍ਰੋਬਲਮ ਨਹੀਂ ਉਹਨੂੰ ਜੀ।
0: ਹਾਂ ਬਿਲਕੁਲ ਬਿਲਕੁਲ,
1: ਹੋਰ ਵੀ ਬੜੀਆਂ ਐਗਜ਼ਾਮਪਲਾਂ ਘਰੇ ਇੱਧਰ ਉੱਧਰ ਜੁਗਾੜ ਕੋਈ ਨਾ ਕੋਈ ਲੱਗਦਾ ਹੀ ਰਹਿੰਦਾ ਜੀ, ਬਸ ਆਪਣੇ ਪੰਜਾਬੀ ਮਸ਼ਹੂਰ ਹੀ ਹੈ ਇਸ ਕੰਮ ਤੇ।
0: ਲਾ ਲੈਂਦੇ ਲਾ ਲੈਂਦੇ, ਵੈਸੇ ਵੈਸੇ ਇਹ ਕੋਈ ਇਹ ਵਧੀਆ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈਗੀ।
1: ਨਹੀਂ ਜੀ, ਬਹੁਤ ਵਧੀਆ ਗੱਲ ਹੈ, ਮਨੀ ਸੇਵਿੰਗ ਵੀ ਹੈਗੀ ਹੈ, ਕਈ ਵਾਰੀ ਦੋਸਤੋ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਚੋਂ ਨਹੀਂ ਸੂਤ ਆਉਂਦਾ ਕੰਮ, ਸਸਤਾ ਹੀ ਸਰ ਜਾਂਦਾ ਤੁਹਾਡਾ ਕੰਮ।
0: ਬਿਲਕੁਲ ਸਹੀ,
1: ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੁਗਾੜ ਕੋਈ ਮਹਿੰਗੇ ਤਰੀਕੇ ਨਾਲ ਹੀ ਆਪਾਂ ਲਾਉਣਾ, ਕਈ ਵਾਰੀ ਬਥੇਰੇ ਘਰੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵੀ ਬਈ ਆਏ ਨਹੀਂ ਆਪਾਂ ਆਏ ਕਰ ਲੈਂਦੇ ਹਾਂ, ਤਾਂ ਹੋ ਵੀ ਜਾਂਦਾ ਇਹ ਜੀ ਕੋਈ ਗੱਲ।
0: ਸਾਡੇ ਨਾ ਇੱਥੇ ਸਾਡੇ ਅਸੀਂ ਪਾਰਕ ਚ ਬਹਿੰਦੇ ਆ, ਸਾਡੇ ਦੋ ਦੋਸਤ ਆ, ਉਹਨਾਂ ਨੇ ਨਾ ਸਾਈਕਲ ਲਏ, ਸਾਈਕਲ ਨਹੀਂ ਆਪਾਂ ਇੱਥੇ ਲੈ ਲੈਂਦੇ ਆ ਕੇ, ਤੇ ਉਹ ਨਾ ਜਦੋਂ ਉਹਨਾਂ ਨੇ ਕੀ ਕਰਨਾ, ਜਦੋਂ ਘੁੰਮਦੇ ਫਿਰਦੇ ਨੇ ਜਿੱਥੇ ਕੋਈ ਸਾਈਕਲ ਕਿਸੇ ਦਾ ਕੋਈ ਬਾਹਰ ਸਿੱਟਿਆ ਪਿਆ ਹੋਇਆ ਕਰੇ ਨਾ ਵੀ ਜਿਹੜਾ ਕਿਸੇ ਨੇ ਬਾਹਰ ਸੁੱਟਤਾ, ਉਹਨਾਂ ਨੇ ਉਹਨੂੰ ਚੁੱਕ ਲੈਣਾ ਤੇ ਉਹਦਾ ਜਿਹੜਾ ਸਹੀ ਪੁਰਜਾ ਆਪਣੇ ਸਾਈਕਲ ਦਾ ਖਰਾਬ ਕੱਢ ਕੇ ਤੇ ਉਹਦਾ ਸਹੀ ਪੁਰਜਾ ਉਹ ਸਾਈਕਲ ਦਾ ਪਾ ਲੈਣਾ, ਉਹਨਾਂ ਨੇ ਨਵੇਂ ਬਣਾ ਲਿਆ ਆਪਣਾ ਸਾਈਕਲ ਹਿਸਾਬ ਲੈ ਲਓ।
1: ਓਕੇ ਓਕੇ, ਹੁਣ ਮੈਂ ਤੁਹਾਨੂੰ ਦਰਸ਼ਕ ਜੀ ਇਹਦੀ ਗੱਲ ਦੱਸਣ ਲੱਗਾ, ਇਹ ਹਾਸੇ ਵਾਲੀ ਗੱਲ ਹੈ ਜਿਹੜੀ ਤੁਸੀਂ ਗੱਲ ਦੱਸੀ ਨਾ ਵੀ ਲੋਕਾਂ ਦੇ ਘਰੋਂ ਚੱਕ ਲੈਣਾ। ਮੈਂ ਵੀ ਦੋ ਵਾਰੀ ਕੀ ਕੀਤਾ ਜੀ, ਜਦੋਂ ਘਰ ਵਿੱਚ ਜਾਂਦਾ ਤੇ ਮੈਂ ਜੀ ਉੱਥੋਂ ਲੋਕਾਂ ਦੇ ਪੱਖੇ ਚੱਕ ਲਿਆ, ਜਿਹੜੇ ਆ ਟੇਬਲ ਫੈਨ ਪੱਖੇ ਹੁੰਦੇ ਜਿਹੜੇ ਨਹੀਂ ਲੋਕੀ ਯੂਜ਼ ਕਰਦੇ ਅੱਜ ਕੱਲ, ਫੈਂਸੀ ਬਹੁਤ ਆ ਗਏ ਨਾ ਰਿਮੋਟ ਕੰਟਰੋਲ।
0: ਜੀ ਜੀ ਜੀ ਜੀ ਜੀ,
1: ਤੇ ਉਹ ਜੀ ਮੈਂ ਪੱਖੇ ਲਿਆ ਘਰੇ ਤੇ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਉਹ ਮੈਂ ਘਰ ਦੇ ਸੱਟਤਾ, ਤੇ ਜਿਹੜਾ ਪੱਖਾ ਕੱਲੇ 2-3 ਫੁੱਟ ਦਾ ਡੰਡੇ ਵਾਲਾ ਰਹਿ ਗਿਆ ਉਹ ਮੈਂ ਜੀ ਉਹਨੂੰ ਜਿੱਥੇ ਆਪਣਾ ਗਰਾਜ ਡੋਰ ਓਪਨਰ ਲੱਗੇ ਹੁੰਦੇ ਮੈਂ ਉਹਨਾਂ ਦੇ ਨਾਲ ਢੰਗਦੇ ਜੀ ਗਰਾਜ ਦੇ ਉੱਤੇ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਤੇ ਉਹ ਹੁਣ ਮੇਰੇ ਜੀ ਦੋਨੇ ਟਾਈਆਂ ਨਾਲ ਕੱਸੇ ਹੋਏ ਆ, ਪਲੱਗ ਉਹਨਾਂ ਦੇ ਲੱਗੇ ਆ, ਤੇ ਜਦੋਂ ਲੋੜ ਪੈਂਦੀ ਹੈ ਜੀ ਉਹਦਾ ਸਟਿੱਕ ਦੇ ਨਾਲ ਬਟਨ ਪ੍ਰੈਸ ਕਰ ਦੇਈਦਾ,
0: ਜਦੋਂ ਗਰਾਜ ਬਹਿਣਾ ਹੋਵੇ ਪੱਖੇ ਚੱਲਦੇ ਰਹਿੰਦੇ ਆਰਾਮ ਨਾਲ,
1: ਪੱਖੇ ਚੱਲਦੇ ਰਹਿੰਦੇ ਆ ਜੀ ਉੱਤੇ।
0: ਚਲ ਸ਼ੁਕਰੀਆ ਜੀ ਜਸਵਿੰਦਰ ਜੀ, ਬਹੁਤ ਬਹੁਤ
1: ਸ਼ੁਕਰੀਆ ਜੀ। ਇਹ ਹੁਣ ਪੰਜਾਬੀ ਜੁਗਾੜ ਹੀ ਹੈ ਜੀ, ਦੱਸੋ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਹਾਂਜੀ ਹਾਂਜੀ, ਅਗਲੇ ਨੇ ਤਾਂ ਕੈਨੇਡਾ ਦੇ ਵਿਚ ਨਾ ਜਿਹੜੀ ਬਿਜਲੀ ਆ ਇਲੈਕਟ੍ਰੀਸਿਟੀ ਇਹਦੇ ਪੈਰਾਮੀਟਰ ਤੋਂ ਆਪਾਂ ਨੂੰ ਪਰੇ ਨੀ ਜਾਣਾ ਚਾਹੀਦਾ
0: ਜੀ,
1: ਇਹ ਜੁਗਾੜ ਗਲਤ ਨੇ, ਉਹ ਮਹਿੰਗੇ ਪੈ ਜਾਂਦੇ ਆ ਜੀ ਬਹੁਤ ਵਾਰੀ।
0: ਚਲੋ ਜੇ ਇਹਤਿਆਤ ਕਰਕੇ ਕੁਝ ਕੀਤਾ ਜਾਵੇ ਤਾਂ ਖੈਰ, ਜਿਵੇਂ ਉਹ ਤਾਰ ਤੂਰ ਲੈਣੀ ਤਾਂ ਕੋਈ ਮਾੜੀ ਗੱਲ ਨੀ ਹੈਗੀ,
1: ਤਾਰ ਉਹ ਪਲੱਗ ਚ ਫਸਾ ਦੇਣੀ ਸਿੱਧੀ ਜਾਂ ਹੋਰ, ਉਹ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਪੈਰਾਮੀਟਰ ਤੋਂ ਦੂਰ ਨੇ। ਉਹਦੇ ਮਤਲਬ ਮੈਂ ਹੱਕ ਚ ਨੀ, ਬਾਕੀ ਤਾਂ ਪਤਾ ਨੀ, ਮੈਨੂੰ ਨੀ ਪਤਾ, ਬਾਕੀ ਲੋਕ ਵੀ ਤੁਹਾਨੂੰ ਦੱਸਣਗੇ।
0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਦੋਸਤ ਮਿੱਤਰ ਆਪਾਂ ਨੂੰ ਗੱਲ ਕਰਨਗੇ। ਵੈਸੇ ਮੈਂ ਤੇ ਅੱਜ ਜੁਗਾੜ ਹੀ ਲਾਇਆ ਵੀ ਏਦਾਂ ਦਾ ਟੋਪਿਕ ਰੱਖ ਕੇ, ਮੈਂ ਕਿਹਾ ਵੀ ਲੋਕਾਂ ਦੀ ਡਿਸਕਸ਼ਨ ਵਧੀਆ ਹੋ ਜਾਊਗੀ।

0: ਗਾਣਾ ਗਾਣਾ ਜੀ ਸੁਰਿੰਦਰ ਸੋਨੀਆ
1: ਅੱਛਾ
0: ਤੇ ਨਜ਼ੀਰ ਮੁਹੰਮਦ ਬਹੁਤ ਸੋਹਣਾ ਗਾਣਾ
1: ਅੱਛਾ ਗਰਮੀ ਗਰਮੀ ਨੇ ਜਿੰਦ ਗਰਮੀ ਨੇ ਜਿੰਦ ਕੱਢ ਲਈ ਤੇ ਆ ਜਾਣਾ ਮੇਰਾ
0: ਹਾਂਜੀ ਹਾਂਜੀ ਮਕਬੂਲ ਹੋਇਆ ਸੀ ਇਹ ਗਾਣਾ ਬਹੁਤ
1: ਚਲੋ ਮੈਂ ਹੁਣੇ ਹੁਣੇ ਕੱਢ ਕੇ ਤੇ ਤੁਹਾਨੂੰ ਸੁਣਾਉਣਾ
0: ਔਰ ਉਹ ਸਾਫ ਸੁਥਰੀ ਵਾਸਤੇ ਹੈ ਜੇ ਤੁਹਾਨੂੰ ਮਿਲ ਗਿਆ ਉਹ
1: ਠੀਕ ਹੈ ਜੀ ਥੈਂਕ ਯੂ ਸ਼ੁਕਰੀਆ
0: ਓਕੇ ਥੈਂਕ ਯੂ ਓਕੇ
1: ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
2: ਵੈਸੇ ਤਾਂ ਉਹ ਕਹਿੰਦਾ ਮੱਛਰ ਰਾਣੀ ਡੈਰੀ ਵੀ ਮੱਛਰ ਨੇ ਖਾ ਲਈ
1: ਹੈ ਨਾ ਉਹ ਵੇਖੋ ਜੀ ਮੱਛਰਦਾਨੀ ਵੀ ਆਪਾਂ ਤੋਂ ਮੱਛਰ ਤੋਂ ਬਚਣ ਦਾ ਜੁਗਾੜ ਹੀ ਸੀ ਨਾ
2: ਹਾਂਜੀ ਤੇ ਜਿਹੜੀ ਮੈਂ ਗੱਲ ਕਰ ਰਹੀ ਨਾ ਉਹ ਕਹਿੰਦੇ ਜਿਹੜੀ ਖਾਲਸਾ ਦੀ ਮੂਵੀ ਦਿਖਾ ਰਹੀ ਨੀ ਨਾ ਮੈਂ ਆਪਣੇ ਪਿੰਡ ਤੇ ਸੋਰੀ ਆਪਣੇ ਘਰ ਤੇ ਫੋਨ ਕੀਤਾ ਬੱਚਾ ਕਹਿੰਦੇ ਸਾਡੇ ਪਿੰਡ ਸਾਰੇ ਇਕੱਠੇ ਕਰਕੇ ਬੱਚਿਆਂ ਨੇ ਨਾ ਮੁੰਡਿਆਂ ਨੇ ਇਕੱਠੇ ਕਰਕੇ ਉੱਥੇ ਗੱਭੇ ਵੱਡੀ ਸਕਰੀਨ ਲਾ ਕੇ ਦਿਖਾ ਲਈ ਆ ਸਗੋਂ ਹੁਣ ਸਾਰੇ ਪਿੰਡਾਂ ਪਿੰਡਾਂ ਚ ਲੋਕੀ ਦਿਖਾ ਲੈਣਗੇ ਬੱਚਾ ਬੱਚਾ ਜਾਣੂਗਾ ਜੇ ਬੰਦ ਨਾ ਕਰੋਗੇ ਲੋਕਾਂ ਨੇ ਇੰਨਾ ਦੇਖਣਾ ਹੀ ਨਹੀਂ
1: ਸੀ ਬਿਲਕੁਲ ਜਿਹੜੀ ਚੀਜ਼ ਕਰ ਤੁਸੀਂ ਬੈਨ ਕਰੋਗੇ ਨਾ ਉਨੀ ਜ਼ਿਆਦਾ ਉਹ ਹਾਈਲਾਈਟ ਹੋਣੀ ਇਹ ਤਾਂ ਦੁਨੀਆ ਦੀ ਸੱਚਾਈ ਹੈ ਜੀ
2: ਜਿੰਨਾ ਬਾਲ ਨੂੰ ਦਬਾਓਗੇ ਉਨੀ ਜ਼ਿਆਦਾ ਉੱਪਰੋਂਗੇ ਜੋ ਉੱਪਰ ਜਾਓਗੇ ਵੈਸੇ ਇਹ ਜਿਹੜੇ ਮੈਂ ਕਹਿਣਾ ਨੀ ਚਾਹੁੰਦੀ ਪਤਾ ਨੀ ਕੀ ਗਵਰਨਮੈਂਟ ਨੂੰ ਕੋਈ ਦੱਸ ਨੀ ਪਹਿਲਾਂ ਜੀ ਸੱਚਾਈ ਨੂੰ ਬਾਹਰ ਕਰਾਉਣਾ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 4171 ਸਤਿ ਸ਼੍ਰੀ ਅਕਾਲ ਜੀ ਬਸ ਆਪਣਾ ਕੰਮ ਪੂਰਾ ਕਰੋ ਵੀ ਤੁਹਾਡਾ ਕੰਮ ਕੋਈ ਅੜਿਆ ਤੇ ਤੁਹਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਉਹ ਨਹੀਂ ਲੱਭਦੀ ਕਿਤੇ ਤੇ ਤੁਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟੈਂਪਰਰੀ ਅਰੇਂਜਮੈਂਟ ਕਰਕੇ ਨਾ ਆਪਣਾ ਕੰਮ ਕੱਢ ਲਓ ਕਿਸੇ ਤਰੀਕੇ
3: ਹਾਂਜੀ ਸਾਡੇ ਕੋਲ ਦਕਸ਼ਦੀਪ ਜੀ ਟਰੈਕਟਰ ਹੁੰਦਾ ਹੈ ਐਸਕੋਰਟ 35 ਚਲਾਇਆ ਮੇਰੇ ਪਾਪਾ ਜੀ ਨੇ
1: ਜੀ
3: ਤੇ ਉਹਦੀ ਜਦੋਂ ਬੈਟਰੀ ਖਤਮ ਹੋ ਗਈ ਨਾ ਆਪਾਂ ਨੂੰ ਧੱਕਾ ਲਾ ਕੇ ਸਟਾਰਟ ਕਰਨਾ ਪੈਂਦਾ ਹੁੰਦਾ ਹੈ
1: ਹਾਂ ਹਾਂ
3: ਤੇ ਮੇਰੇ ਲਾਗੇ ਬਟਾਲਾ ਜੀ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਬਟਾਲੇ ਇੱਕ ਮਿਸਤਰੀ ਹੁੰਦਾ ਹੈਗਾ ਬੜਾ ਸਿਆਣਾ ਉਹਨੇ ਕੀ ਕੀਤਾ ਉਹਨੇ ਇੱਕ ਤਰੀਕਾ ਲੱਭ ਲਿਆ
1: ਜੀ
3: ਉਹਨੇ ਨਾ ਇੱਕ ਟਰੈਕਟਰ ਦੇ ਅਗਲੇ ਬੰਨੇ ਰੋਡ ਪਾ ਕੇ ਉਹਦੇ ਪੁਲੀ ਬਣਾ ਲਈ ਉਹਦੇ ਤੇ ਰੱਸਾ ਵਲ ਕੇ ਨਾ ਅਸੀਂ ਚਾਰ ਬੰਦੇ ਤਿੰਨ ਖਿੱਚਣਾ ਤੇ ਸਟਾਰਟ ਹੋ ਜਾਣਾ ਟਰੈਕਟਰ
1: ਅੱਛਾ ਅੱਛਾ ਅੱਛਾ ਕੀ ਬਾਤ
3: ਤੇ ਉਹ ਮਿਸਤਰੀ ਦਾ ਨਾਂ ਸੀਗਾ ਜੁਗਾੜ ਉਹਨੂੰ ਕਹਿੰਦੇ ਪੁਲੀ ਅਗਲੇ ਬੰਨੇ ਪੁਲੀ ਪਾ ਕੇ ਨਾ ਜੀ ਰੱਸੇ ਨਾਲ ਖਿੱਚਦੇ ਟਰੈਕਟਰ ਸਟਾਰਟ ਹੋ ਜਾਂਦਾ ਹੈਗਾ ਪ੍ਰੋਬਲਮ ਕੀ ਹੁੰਦੀ ਸੀ ਧੱਕੇ ਨਾਲ ਤੇ ਆਪਾਂ ਪੱਧਰੇ ਥਾਂ ਤੇ ਸਟਾਰਟ ਕਰ ਲਈਦਾ ਪਰ ਜਦੋਂ ਝੋਨਾ ਲਾਉਣ ਨੂੰ ਕੱਦੂ ਵਗੈਰਾ ਕਰੀਦੇ ਸੀ ਨਾ ਤੇ ਉੱਥੇ ਕੱਦੂ ਵਿੱਚ ਫਿਰ ਧੱਕਾ ਨੀ ਲੱਗ ਸਕਦਾ ਪੁਲੀ ਬੜੀ ਕਾਮਯਾਬ ਸੀ
1: ਬਿਲਕੁਲ ਬਿਲਕੁਲ
3: ਤੇ ਉਹ ਮਿਸਤਰੀ ਨੂੰ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਉਹਦਾ ਨਾਂ ਇਹਨਾਂ ਜੁਗਾੜ ਪਾਤਾ
1: ਮਿਸਤਰੀ ਦਾ ਨਾਂ ਜੁਗਾੜ ਪਾਤਾ ਫਿਰ
3: ਹਾਂਜੀ ਨਾਂ ਇਹਨਾਂ ਜੁਗਾੜ ਪਾਤਾ ਉਸ ਤੋਂ ਬਾਅਦ ਦਕਸ਼ਨਦੀਪ ਪ੍ਰੋਫੈਸਰ ਸਾਹਿਬ ਉਸ ਤੋਂ ਬਾਅਦ ਜਿੱਦਾਂ ਪਿੰਡਾਂ ਵਿੱਚ ਨਾ ਲੋਡ ਸ਼ੇਅਰਿੰਗ ਹੁੰਦੀ ਆ ਜਿਹੜੀ ਥ੍ਰੀ ਫੇਸ ਸਪਲਾਈ ਨਾ ਟਿਊਬ ਵਾਲੀ ਇਹਨੂੰ 8 ਘੰਟੇ ਤੋਂ ਬਾਅਦ ਨਾ ਸਿੰਗਲ ਫੇਸ ਕਰ ਦਿੰਦੇ ਹੈਗੇ ਤਾਂ ਕਿ ਮੋਟਰਾਂ ਨਾਲ ਚੱਲਣ ਤੇ ਪਿੰਡਾਂ ਦੀ ਬਿਜਲੀ ਆਉਂਦੀ ਰਹੇ ਤੇ ਲੋਕਾਂ ਦਾ ਕੀ ਕੀਤਾ ਲੋਕਾਂ ਨੇ ਉਹਦੇ ਨਾਲ ਕੈਪੈਸਿਟਰ ਲਾ ਕੇ ਤੇ ਉਹਦੇ 3 ਫੇਸ ਬਣਾ ਤੇ ਉਹ ਵੀ ਇੱਕ ਜਗਾਰ ਹੀਗਾ
1: ਇੱਕ ਫੇਸ ਸਿੰਗਲ ਫੇਸ ਦਾ ਵੀ 3 ਫੇਸ ਬਣਾ ਲਿਆ ਨਾ ਕੰਮ ਕਰਿਆ ਕਰੋ ਤੇ ਸਾਡੇ ਪੰਜਾਬ ਚ ਦੇਖੋ ਵੀ ਸਿੰਗਲ ਫੇਸ ਨੂੰ 3-3 ਫੇਸ ਬਣਾਉਣ ਦੀ
3: ਉੱਥੇ ਟੈਕਨੋਲੋਜੀ ਬਹੁਤ ਆਪੇ ਘਰ ਘਰ ਮਿਸਤਰੀ ਹੈ ਜੀ
1: ਸਹੀ ਗੱਲ ਹੈ ਸਹੀ ਗੱਲ ਹੈ
3: ਬਾਕੀ ਪ੍ਰੋਫੈਸਰ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ
1: ਤੁਸੀਂ
3: ਨਾ ਇੱਕ ਏਦਾਂ ਦਾ ਮੁੱਦਾ ਲਿਆਂਦਾ ਜਿਹਦੇ ਬਾਰੇ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਬੱਚਿਆਂ ਨੂੰ ਬਹੁਤ ਅੱਛਾ
1: ਚਲੋ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ 4133
4: ਵਾਰੀ ਵਾਰੀ ਪੌੜੀਆਂ ਚੜ੍ਹਨ ਦਾ ਸਾਨੂੰ ਪ੍ਰੋਬਲਮ ਆਉਣੀ ਸੀ ਪਾਣੀਆਂ ਭਰ ਭਰ ਕੇ ਚੁੱਕ ਤੇ ਫਿਰ ਅਸੀਂ ਨਾ ਰੱਸੀ ਬੰਨ ਲੈਂਦੇ ਹੁੰਦੇ ਬਾਲਟੀ
1: ਨੂੰ
4: ਮਤਲਬ ਸੁਬਹ ਥੱਲੇ ਬਾਲਟੀ ਚ ਪਾਣੀ ਕੱਪੜੇ ਨੂੰ ਚੋੜ ਚੋੜ ਕੇ ਬਾਲਟੀ

0: ਫੜ ਫੜ ਕੇ ਕਮਰ
1: ਰੱਸੀ ਬੰਨੀ ਹੁੰਦੀ ਸੀ ਥੱਲੇ ਨੀ ਕਦੇ ਉਤਰਨਾ ਉਤੋਂ ਹੀ ਰੱਸੀ ਲਮਕਾ ਦੇਣੀ ਡੋਲਣਾ ਉਹਨੇ ਦੁੱਧ ਪਾ ਲੈਣਾ ਤੇ ਉੱਤੇ ਖਿੱਚ ਲੈਣਾ ਜੀ ਜੀ ਚਲੋ ਸ਼ੁਕਰੀਆ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਸੋ ਦੋਸਤੋ ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ ਤੇ ਹੁਣ ਮੈਂ ਥੋੜੀ ਜਿਹੀ ਇੱਕ ਬ੍ਰੇਕ ਲਵਾਂਗਾ ਸਾਡੇ ਜਿਹੜੇ ਸਪਾਂਸਰ ਨੇ ਉਹਨਾਂ ਦੀ ਗੱਲ ਕਰ ਲਈਏ ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ ਤੇ ਇਹਦੇ ਮੇਨ ਪ੍ਰਾਊਡ ਸਪਾਂਸਰ ਵਿਲੇਜ ਆਫ ਇੰਡੀਆ ਵਿਲੇਜ ਆਫ ਇੰਡੀਆ ਨੇ ਅੱਜ ਕੱਲ੍ਹ ਇੱਕ ਨਵਾਂ ਸੈਟਅਪ ਜਿਹੜਾ ਲਗਾਇਆ ਮੈਂ ਤੁਹਾਡੇ ਨਾਲ ਕੱਲ੍ਹ ਵੀ ਗੱਲ ਸ਼ੇਅਰ ਕੀਤੀ ਸੀ ਕਿ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਦੇ ਬਿਲਕੁਲ ਸਾਹਮਣੇ ਓਪਨ ਖੁੱਲ੍ਹੀ ਜਗ੍ਹਾ ਉੱਥੇ ਤੁਸੀਂ ਆਰਾਮ ਨਾਲ ਆਓ ਆਪਣੀ ਗੱਡੀ ਤੇ ਗੱਡੀ ਪਾਰ ਕਰੋ ਗਰਮਾ ਗਰਮ ਜਲੇਬੀਆਂ ਟਿੱਕੀਆਂ ਗੋਲ ਗੱਪੇ ਨੂਡਲਸ ਬਰਗਰ ਤੇ ਹੋਰ 6-7 ਆਈਟਮਾਂ ਜਿਹੜੀਆਂ ਸਟਰੀਟ ਫੂਡ ਦੇ ਵਿੱਚ ਆਉਂਦੀਆਂ ਨੇ ਗਰਮਾ ਗਰਮ ਤੁਹਾਨੂੰ ਉੱਥੇ ਮਿਲਣਗੀਆਂ ਤੇ ਨਾਲ ਲਾਈਵ ਮਿਊਜ਼ਿਕ ਉੱਥੇ ਚੱਲਦਾ ਹੈ ਮਾਈਕ ਲੱਗਿਆ ਹੋਇਆ ਤੁਹਾਡਾ ਆਪਣਾ ਮਨ ਕਰੇ ਗੁਣਗਣਾਉਣ ਦਾ ਤਾਂ ਵੀ ਗਾ ਸਕਦੇ ਹੋ ਬਾਕੀ ਸਾਡੇ ਹੁਸਨੈਨ ਅਕਬਰ ਜੀ ਉੱਥੇ ਨੇ ਤੁਸੀਂ ਉਹਨਾਂ ਦੀ ਆਵਾਜ਼ ਵੀ ਸੁਣ ਸਕਦੇ ਹੋ ਗਰਮਾ ਗਰਮ ਜਲੇਬੀਆਂ ਅੱਜ ਮੈਂ ਤਾਂ ਉੱਥੇ ਸ਼ੁਰੂਆਤ ਕੀਤੀ ਮੈਂ ਤਾਂ ਖਾ ਕੇ ਵੀ ਆਇਆ ਉੱਥੇ 2 ਜਲੇਬੀਆਂ ਭਾਈ ਗਰਮਾ ਗਰਮ ਜਲੇਬੀਆਂ ਟਿੱਕੀਆਂ ਬਰਗਰ ਨੂਡਲਸ ਗੋਲ ਗੱਪੇ ਤੇ ਆਨੰਦ ਮਾਣੋ ਤੁਸੀਂ ਉੱਥੇ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਆ ਕੇ ਟਾਈਮ ਉਹਦਾ 5 ਵਜੇ ਤੋਂ ਲੈ ਕੇ ਰਾਤ

0: ਟਰਾਈ ਕਰ ਸਕਦੇ ਹੋ। ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕਾ, ਅੱਜ ਬਿਲਕੁਲ ਉੱਥੇ ਪੰਜਾਬੀ ਮਾਹੌਲ ਹੈ। ਵਾਨ ਦੇ ਮੰਜੇ ਲਗਾਏ ਗਏ ਨੇ ਉੱਥੇ ਔਰ ਓਪਨ ਟੇਬਲ ਲਗਾਏ ਗਏ ਨੇ, ਕੁਰਸੀ ਕੋਈ ਨਹੀਂ, ਬੈਠਣਾ ਨਹੀਂ, ਜੇ ਬੈਠਣਾ ਮੰਜਿਆਂ 'ਤੇ ਬੈਠੋ ਅਤੇ ਆਓ ਤੁਸੀਂ ਆਨੰਦ ਮਾਣੋ। ਟਿਫਨ ਵਗੈਰਾ ਦਾ ਤੁਸੀਂ ਲਗਵਾਉਣਾ ਚਾਹੁੰਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤੁਸੀਂ ਲਗਵਾ ਸਕਦੇ ਹੋ ਮੈਨਿਊ ਡਿਸਾਈਡ ਕਰਕੇ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਅਤੇ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ ਤੁਹਾਡੇ ਘਰ ਦੇ ਗੇਟ ਦੇ ਉੱਪਰ ਗਰਮਾ ਗਰਮ ਚੀਜ਼ ਜਿਹੜੀ ਪਹੁੰਚੇਗੀ। ਕੋਈ 100-125 ਆਦਮੀ ਦੇ ਲਈ ਹਾਲ ਬੁੱਕ ਕਰਵਾਉਣਾ ਹੈ ਤਾਂ ਇਹਨਾਂ ਦਾ ਹਾਲ ਵੀ ਤੁਹਾਨੂੰ ਮਿਲ ਸਕਦਾ ਹੈ। ਲਾਈਟ, ਸਾਊਂਡ, ਡੀ ਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ। 100 ਤੋਂ ਲੈ ਕੇ 125 ਗੱਡੀਆਂ ਦੀ ਉੱਥੇ ਪਾਰਕਿੰਗ ਹੈ। ਵਿਆਹ ਸ਼ਾਦੀ ਹੈ, ਘਰ ਦੀ ਭਾਜੀ ਕੋਈ ਬਣਵਾਉਣੀ ਹੈ ਜਾਂ ਮਿਠਾਈ ਲੈਣੀ ਹੈ ਤਾਂ ਬੜੀ ਵਧੀਆ ਡਿਲੀਸ਼ੀਅਸ ਤੁਹਾਨੂੰ ਇੱਥੋਂ ਮਿਠਾਈ ਮਿਲੇਗੀ। ਵਿਆਹ ਦੀ ਭਾਜੀ ਬਣੀ ਬਣਾਈ ਵੀ ਮਿਲ ਸਕਦੀ। ਤੁਸੀਂ ਆਰਡਰ ਦੇ ਉੱਪਰ ਜੋ ਜੋ ਚੀਜ਼ ਬਣਾਉਣੀ ਹੈ ਉਹ ਵੀ ਤੁਸੀਂ ਬਣਾ ਸਕਦੇ ਹੋ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ A to Z, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ। ਕੋਈ ਛੋਟੀ ਮੋਟੀ ਤੁਹਾਨੂੰ ਦਵਾਈ ਚਾਹੀਦੀ ਹੋਏ, ਕੋਈ ਤੁਹਾਨੂੰ ਡਿਸਪੋਜ਼ੇਬਲ ਦਾ ਸਮਾਨ ਚਾਹੀਦਾ ਹੋਏ, ਘਰ ਦੀ ਗਰੋਸਰੀ ਚਾਹੀਦੀ ਹੋਏ, ਬਰਤਨ ਚਾਹੀਦੇ ਹੋਏ, ਰੈਸਟੋਰੈਂਟ ਲਈ ਗਰੋਸਰੀ ਚਾਹੀਦੀ ਹੋਏ, ਰੈਸਟੋਰੈਂਟ ਦਾ ਕੋਈ ਵੱਡਾ ਬਰਤਨ ਚਾਹੀਦਾ ਹੋਏ, ਕੋਈ ਪੰਜਾਬੀ ਥੀਮ ਉਸਾਰਨਾ ਘਰ ਦੇ ਵਿੱਚ, ਵਿਆਹ ਸ਼ਾਦੀ ਹੈ ਤਾਂ ਕੋਈ ਵੀ ਪੰਜਾਬੀ ਕਲਚਰ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ, ਮਿੱਟੀ ਦੇ ਬਰਤਨ ਚਾਹੀਦੇ ਹੋਣ। ਗਰਮੀਆਂ 'ਚ ਅਕਸਰ ਅਸੀਂ ਘੜੇ ਯੂਜ ਕਰਦੇ ਹਾਂ, ਪਾਣੀ ਦੇ ਲਈ ਟੂਟੀਆਂ ਲੱਗੀਆਂ ਹੋਈਆਂ, ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-230-4848 905-230-4888 ਨੰਬਰ ਹੈ। ਗਰਮੀਆਂ ਆ ਗਏ ਨੇ, ਘਰ ਨੂੰ ਤੁਸੀਂ ਅਗਰ ਕੋਈ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ। ਫੋਨ ਨੰਬਰ 416-473-4458, ਤੁਸੀਂ ਘਰ ਦੀ ਛੱਤ ਅਗਰ ਤੁਹਾਡੀ ਪੌਪਕੋਰਨ ਸਟਾਈਲ ਹੈ ਉਸਨੂੰ ਉਤਾਰਨ ਵਾਸਤੇ ਕੋਈ ਗੰਦ ਪਿਲ ਨਹੀਂ ਪਏਗਾ, ਕੋਈ ਡੈਮੇਜ ਨਹੀਂ ਹੋਏਗਾ, ਨਵੀਂ ਟੈਕਨੀਕ ਹੈ ਇਹਨਾਂ ਕੋਲੇ। ਤੇ ਤੁਸੀਂ ਅਗਰ ਕੋਈ ਘਰ ਦੀ ਫੈਂਸ ਨੂੰ, ਡੈਕ ਨੂੰ ਜਾਂ ਤੁਹਾਡਾ ਕੋਈ ਕਮਰਸ਼ੀਅਲ ਯੂਨਿਟ ਹੈ ਕਿਚਨ ਦੀ ਕੈਬਨਿਟ ਨੂੰ ਪੇਂਟ ਕਰਵਾਉਣਾ ਹੋਵੇ, ਇੱਕੋ ਇੱਕ ਨਾਮ ਯਾਦ ਰੱਖੋ ਗਿੱਲ ਪੇਂਟਿੰਗ। 416-473-4458, ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 4791, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ,
0: ਕੀ ਹਾਲ ਚਾਲ ਨੇ ਜੀ? ਜੁਗਾੜ ਵਾਲੇ ਇੱਕ ਸੁਣਾਤਾ ਮੈਂ, ਹੋਰ ਵੀ 2-3 ਗਾਣੇ ਜੁਗਾੜ ਵਾਲੇ ਰੱਖੇ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੁਣੇ, ਕੋਈ ਗੱਲ ਨੀ।
1: ਇੱਥੇ ਮੇਰੇ ਨਾ ਪੋਤੀ ਜੀ ਛੁੱਟੀ ਤੇ ਉਹਦੇ ਨਾ ਸਿਰ ਵੱਜਦਾ ਆਈਲੈਂਡ ਦਾ ਸਟੋਰੀ ਦੇ ਵਿੱਚ ਛੁੱਟੀ ਜੀ।
0: ਅੱਛਾ,
1: ਉੱਥੇ ਉਹਨੇ ਜੁਗਾੜ ਲਾਇਆ ਰਿਹਾ ਜੈਕ।
0: ਅੱਛਾ
1: ਬੇਟਾ, ਕਹਿੰਦਾ ਮੈਂ ਮਿਸਤਰੀ ਨੂੰ ਪੁੱਛਿਆ, ਕਹਿੰਦਾ 18-2 ਹਜ਼ਾਰ ਦਾ ਖਰਚਾ ਵਾ।
0: ਅੱਛਾ,
1: ਤੂੰ ਰੁਕ ਯਾਰ, ਮੈਂ ਜੁਗਾੜ ਲਾਉਣਾ ਕੋਈ। ਮੈਂ ਫ੍ਰੀ ਜੀ, ਕੰਮ ਸਾਰਤਾ ਜੀ,
0: ਮਸਲਾ ਹੱਲ ਹੋ ਗਿਆ। ਪਿਆਰਾ ਜਿਹੜਾ ਗੀਤ ਸੁਣਦੇ, ਫਿਰ ਕੋਈ ਗੱਲ ਕਰਦੇ ਆ।

ਇੱਕ ਨਾ ਅਸੀਂ ਮੈਨੂੰ ਯਾਦ ਹੈ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਕਈ ਵਾਰੀ ਨਾ ਸਾਡੇ ਜਿਹੜਾ ਬੱਸ ਸਟਾਪ ਸੀ ਉੱਥੇ ਬੱਸ ਵਾਲੇ ਨੇ ਬੱਸ ਨਾ ਰੋਕਣੀ, ਉਹ ਡਰਾਈਵਰ ਨੇ ਆਉਣਾ ਤੇ ਅਸੀਂ ਉੱਥੇ ਤਿਆਰ ਤੂਰ ਹੋ ਕੇ ਖੜੇ ਹੋਇਆ ਕਰਨਾ, ਮੁੰਡੇ 10-15 ਕਾਲਜ ਜਾਣ ਵਾਲੇ, ਤੇ ਉਹਨੇ ਬੱਸ ਨਾ ਰੋਕਿਆ ਕਰਨੀ ਤੇ ਅਸੀਂ ਫਿਰ ਉੱਥੇ ਜੁਗਾੜ ਲਾਇਆ ਅਸੀਂ ਕਈ ਵਾਰੀ ਕਿ ਜਦੋਂ ਉਹਨੇ ਬੱਸ ਆਇਆ ਕਰਨਾ ਅਸੀਂ ਉੱਥੇ ਕੋਈ ਖੰਭਾ ਖੁੰਭਾ ਜਾਂ ਝਾਪੇ ਝੁਪੇ ਖਿੱਚ ਕੇ ਤੇ ਅੱਗੇ ਰੱਖ ਦਿਆ ਕਰਨੇ ਤੇ ਫਿਰ ਤੁਹਾਨੂੰ ਰੋਕਣੀ ਪੈਣੀ ਹੈ। ਉਹਨੇ ਰੋਕ ਲਿਆ ਕਰਨੀ, ਅਸੀਂ ਉਹ ਪਾਸੇ ਕਰ ਦਿਆ ਕਰਨੇ, ਬੱਸ ਦੇ ਪਿੱਛੇ ਲਮਕ ਜਾਣਾ ਤੇ ਛੱਤੇ ਚੜ ਕੇ ਬਹਿ ਜਾਣਾ। ਸੋ ਐਦਾਂ ਦੇ ਜੁਗਾੜ ਵੀ ਜਿਹੜੇ ਲੱਗਦੇ। ਇੱਕ ਵਾਰੀ ਮੈਨੂੰ ਇਹ ਯਾਦ ਹੈ ਕਿ ਸਾਡੇ ਪਿੰਡ ਨਾ ਇੱਕ ਵਾਰੀ ਫਲੱਡ ਆਇਆ, ਉਦੋਂ ਸ਼ੁਰੂ ਸ਼ੁਰੂ ਦੇ ਵਿੱਚ, ਇਹ ਕੋਈ ਗੱਲ ਹੈਗੀ ਆ 80 ਤੋਂ ਪਹਿਲਾਂ ਦੀ ਗੱਲ, ਕੋਈ 75-76 ਜੇ ਦੀ ਗੱਲ, ਫਲੱਡ ਆਇਆ ਤੇ ਉੱਥੇ ਸਾਡੇ ਸੇਮਨ ਵਾਲਾ ਸੀ ਪਿੰਡ ਦੇ ਨਾਲ, ਤੇ ਉਹ ਪੁਲ ਜਿਹੜਾ ਸੀ ਨਾ ਉਹ ਰੁੜ ਗਿਆ ਪਾਣੀ ਵਗੇ ਉੱਥੋਂ ਪੂਰਾ, ਤੇ ਲੋਕਾਂ ਦਾ ਕਨੈਕਸ਼ਨ ਹੀ ਕੱਟਿਆ ਗਿਆ। ਉਹ ਸੜਕ ਦੇ ਉੱਤੋਂ ਪੁਲ ਬਣਿਆ ਜਿਹੜਾ ਆਉਣ ਜਾਣ ਉਧਰ ਨੂੰ ਸ਼ਹਿਰ ਵੱਲ ਨੂੰ ਜਾਣਾ, ਉਹ ਕਨੈਕਸ਼ਨ ਕੱਟਿਆ ਗਿਆ। ਤੇ ਫਿਰ ਕੀ ਕੀਤਾ ਪਿੰਡ ਵਾਲਿਆਂ ਨੇ, ਕੀ ਕੀਤਾ, ਉਹਦੇ ਬਿਜਲੀ ਦੇ ਖੰਭੇ ਪਏ ਸੀ, ਬਿਜਲੀ ਦੇ ਖੰਭੇ ਚੱਕ ਕੇ ਨਾ, ਤੇ ਇੱਕ ਉਹ ਲੰਬੇ ਸੀ ਖੰਭੇ, ਉਧਰ ਇੱਕ ਉਧਰ ਨੂੰ ਪਤਲਾ ਪਾਸਾ, ਉਧਰ ਨੂੰ ਚੌੜੇ ਵਾਲਾ ਪਾਸਾ, ਦੂਜੇ ਪਾਸੇ ਨੇ ਤੇ ਦੂਜਾ ਖੰਭਾ ਲਿਆ, ਉਹਦੇ ਚੌੜੇ ਵਾਲਾ ਪਾਸਾ ਪਤਲੇ ਵਾਲੇ ਪਾਸੇ ਕਰਤਾ, ਲੰਬਾ ਦੂਜੇ ਪਾਸੇ, ਉਹ ਵਧੀਆ ਇੱਕ ਪਲੇਟਫਾਰਮ ਜਿਹਾ ਵਾਲਾ ਰਸਤਾ ਬਣ ਗਿਆ। ਤੇ ਆਰਾਮ ਦੇ ਨਾਲ ਜਿੰਨੀ ਦੇਰ ਤੱਕ, ਕਿਉਂਕਿ ਪਿੰਡਾਂ ਦੇ ਵਿੱਚ ਇਦਾਂ ਥੋੜਾ ਵੀ ਜੇ ਸੇਵਨ ਵਾਲੇ ਦਾ ਪੁਲ ਟੁੱਟ ਗਿਆ ਤੇ ਦੂਜੇ ਚੌਥੇ ਦਿਨ ਹੀ ਬਣ ਜਾਣਾ, ਉਹ 2-2, 4-4 ਮਹੀਨੇ ਲੰਘ ਜਾਂਦੇ ਹੁੰਦੇ ਸੀ ਇਹਨਾਂ ਕੰਮਾਂ ਵਾਸਤੇ। ਉਹ ਜੋ 2-4 ਮਹੀਨੇ ਉੱਥੇ ਖੰਭਾ ਹੀ ਰੱਖਿਆ, ਖੰਭੇ ਦੇ ਉੱਤੋਂ ਹੀ ਨਾਲ ਲੋਕ ਆਪਣੇ ਸਕੂਟਰ ਵੀ ਜਾਇਆ ਕਰਨਾ ਤੇ ਨਾਲ ਨਾਲ ਰੇੜ ਕੇ ਹੌਲੀ ਹੌਲੀ ਹੌਲੀ ਹੌਲੀ ਸਕੂਟਰ ਵੀ ਖੰਭਿਆਂ ਦੇ ਉੱਤੋਂ ਦੀ ਟਪਾਲਿਆ ਕਰਨਾ, ਤੇ ਪੈਦਲ ਤਾਂ ਸਾਰਾ ਜੁਗਾੜ ਜਿਹੜਾ ਲੋਕਾਂ ਨੇ ਬਣਾਇਆ ਹੀ ਬਣਾਇਆ ਸੀ। ਸੋ ਇਦਾਂ ਦੇ ਬਹੁਤ ਸਾਰੇ ਜੁਗਾੜ ਛੋਟੇ ਛੋਟੇ ਪਿੰਡਾਂ ਦੇ ਵਿੱਚ ਅਸੀਂ ਛੋਟੇ ਛੋਟੇ ਮਸਲਿਆਂ ਨੂੰ ਹੱਲ ਕਰਦੇ ਹੁੰਦੇ ਸੀ। ਮੈਨੂੰ ਇਹ ਵੀ ਯਾਦ ਹੈ ਕਿ ਛੋਟੇ ਛੋਟੇ ਹੁੰਦੇ ਸੀ ਨਾ, ਕਈ ਵਾਰ ਪਾਣੀ ਨੂੰ ਕਿਸੇ ਕ੍ਰੋਸ ਕਰਨਾ, ਪਾਣੀ ਉਹ ਡੂੰਘਾ ਹੋਣਾ ਤੁਹਾਡੇ ਬੱਚਿਆਂ ਦੇ ਮਤਲਬ ਲੈਵਲ ਤੋਂ ਡੂੰਘਾ ਹੋਇਆ ਕਰਨਾ, ਤੇ ਮੱਝਾਂ ਮੁੱਝਾਂ ਚਾਰਦੇ ਹੋਣ ਤੇ ਕਈਆਂ ਨੂੰ ਮਹੀਆਂ ਦੇ ਉੱਤੇ ਬਿਠਾ ਲੈਣਾ, ਤੇ ਮਹੀਆਂ ਨੇ ਤਰਕੇ ਜਾਂ ਪੂਛ ਫੜ ਲੈਣੀ, ਚੁੱਪ ਕਰਕੇ ਉਹ ਪਾਣੀ ਨਾਲ ਨਿਕਲ ਜਾਣਾ। ਸੋ ਇਦਾਂ ਦੇ ਛੋਟੇ ਛੋਟੇ ਵਧੀਆ ਵਧੀਆ ਜਿਹੜੇ ਜੁਗਾੜ ਅਸੀਂ ਪਿੰਡਾਂ 'ਚ ਕਰਦੇ ਨੇ ਬਚਪਨ ਦੇ ਵਿੱਚ, ਤੇ ਜਿਨ੍ਹਾਂ ਨੂੰ ਅੱਜ ਯਾਦ ਕਰੀਦਾ ਨਾ ਤੇ ਹਾਸਾ ਆਉਂਦਾ ਹੈ, ਮਨ ਬੜੀ ਖੁਸ਼ੀ ਹੁੰਦੀ ਕਿ ਯਾਰ ਜ਼ਿੰਦਗੀ ਇਦਾਂ ਦੀ ਖੂਬਸੂਰਤ ਜ਼ਿੰਦਗੀ ਸੀ, ਨਾ ਕੋਈ ਫਿਕਰ ਹੁੰਦਾ ਸੀ, ਨਾ ਕੋਈ ਫਾਕਾ ਹੁੰਦਾ ਸੀ, ਨਾ ਕੋਈ, ਦੇਖੋ ਉਦੋਂ ਯੰਗ ਏਜ ਦੇ ਵਿੱਚ ਕੋਈ ਇਹ ਵੀ ਡਰ ਨਹੀਂ ਹੁੰਦਾ ਸੀ ਯਾਰ ਨੁਕਸਾਨ ਹੋ ਸਕਦਾ ਇਸ ਚੀਜ਼ ਦਾ। ਉਹ ਏਜ ਹੀ ਇੱਦਾਂ ਦੀ ਹੁੰਦੀ ਹੈ ਕਿ ਤੁਸੀਂ ਕੰਮ ਜਿਹੜਾ ਕਰਨਾ ਨਾ ਉਹਨੂੰ ਕਰ ਗੁਜ਼ਰਨਾ, ਉਹਦਾ ਰਿਜ਼ਲਟ ਕੀ ਹੋਣਾ, ਇਹ ਯਾਦ ਚੇਤੇ ਕਿਸੇ ਨੂੰ ਨਹੀਂ ਹੁੰਦਾ ਸੀ। ਹੁਣ ਦੇਖੋ ਜਿਸ ਸਟੇਜ ਦੇ ਉੱਪਰ ਆਪਾਂ ਹੋ ਗਏ ਨਾ, ਹੁਣ ਤਾਂ ਕੰਮ ਕਰਨ ਤੋਂ ਪਹਿਲਾਂ 10 ਵਾਰੀ ਸੋਚੀਦਾ ਯਾਰ ਜੇ ਕੰਮ ਇਹ ਕਰਤਾ ਤਾਂ ਇਹ ਹੋ ਗਿਆ, ਫਿਰ ਕੀ ਕਰਾਂਗੇ, ਇਹ ਹੋ ਗਿਆ, ਅਸੀਂ ਉਹਦੇ ਕੌਨਸੀਕੁਐਂਸਸ ਪਹਿਲਾਂ ਸੋਚਦੇ ਹਾਂ। ਲੇਕਿਨ ਉਹ ਜਿਹੜੀ ਏਜ ਸੀ ਨਾ, ਉਦੋਂ ਕੌਨਸੀਕੁਐਂਸਸ ਦੀ ਪਰਵਾਹ ਹੁੰਦੀ ਨਹੀਂ ਸੀ, ਕੋਈ ਸਿੱਟਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਸੀ ਵੀ ਹੋਣਾ ਕੀ ਹੈ। ਉਦੋਂ ਤਾਂ ਇਹ ਵੀ ਆ ਕੰਮ ਚੰਗਾ ਲੱਗਦਾ ਯਾਰ, ਸੋਹਣਾ ਲੱਗਦਾ, ਕਰ ਲਓ ਇਹਨੂੰ, ਵੇ ਮਨ ਕਰਦਾ ਇਹਨੂੰ ਕੰਮ ਨੂੰ ਕਰਨ ਤੋਂ, ਬਸ ਚੱਲ ਸੁਚੱਲ ਹੋ ਜਾਂਦੀ ਸੀ। ਸੋ 647-367 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਸੀਂ ਕੋਈ ਗੱਲਬਾਤ ਕਰ ਸਕਦੇ ਹੋ। ਤੁਸੀਂ ਵੀ ਕੋਈ ਬਚਪਨ ਦੇ ਵਿੱਚ ਜਾਂ ਯੰਗ ਏਜ ਦੇ ਵਿੱਚ ਕੋਈ ਨਾ ਕੋਈ ਜੁਗਾੜ ਜਗੂੜ ਜਿਹੜਾ ਲਾਉਂਦੇ ਹੋਏ ਸੀ ਕਿਸੇ ਕੰਮ ਨੂੰ ਆਸਾਨ ਕਰਨ ਵਾਸਤੇ, ਈਜ਼ੀ ਕਰਨ ਵਾਸਤੇ, ਜਿਸ ਤਰ੍ਹਾਂ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਆਪਣੇ ਆਪਣੇ ਵਿਚਾਰ ਸ਼ੇਅਰ ਕੀਤੇ ਹੈ ਕਿ ਕਿਸ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅੜੇ ਉੜੇ ਕੰਮ ਆਪਣੇ ਕਿੱਦਾਂ ਆਪਣੇ ਜੁਗਾੜ ਲਾ ਕੇ ਕਰ ਲਏ, ਜਿਨ੍ਹਾਂ ਨੂੰ ਖਰਚਾ 1,000-1,000, 2,000-2,000 ਰੁਪਏ ਵੀ ਸੀ ਜਿਹੜੇ ਲੋਕ ਮੰਗਦੇ, ਮਿਸਤਰੀ ਮੰਗਦੇ ਸਨ, ਜਾਂ ਇਸ 'ਤੇ ਵੀ ਤੁਸੀਂ ਛੋਟਾ ਮੋਟਾ ਘਰ ਦੇ ਵਿੱਚ ਕੰਮ ਜਿਹੜਾ ਤੁਸੀਂ ਇੱਥੇ ਕਿਸੇ ਨੂੰ ਆਵਾਜ਼ ਮਾਰ ਕੇ ਦੇਖੋ, ਇੱਥੇ ਤਾਂ ਮਕੈਨਿਕ ਨੂੰ ਬੁਲਾਓ ਨਾ ਤੁਸੀਂ, ਉਹ ਘੱਟੋ ਘੱਟ ਆਏਗਾ, ਪਹਿਲਾਂ ਵੇਖਣ ਦੇ ਘਰ ਆਉਣ ਦੇ $100-150 ਲੈਣਾ। ਸੋ ਜੇ ਛੋਟਾ ਮੋਟਾ ਕੰਮ ਆਪਣੇ ਆਪ ਮਿਹਨਤ ਕਰਕੇ ਕੋਈ ਜੁਗਾੜ ਲਾ ਕੇ ਹੋ ਸਕਦਾ ਤਾਂ ਉਹ ਕਰਨ 'ਚ ਕੋਈ ਹਰਜ ਨਹੀਂ। ਹਾਂ, ਸਾਡੇ ਦੋਸਤ ਉਹਨਾਂ ਦੀ ਵੀ ਗੱਲ ਠੀਕ ਹੈ, ਢੀਂਡਸਾ ਸਾਹਿਬ ਦੀ ਵੀ, ਕਿ ਪ੍ਰਕੋਸ਼ਨ ਮਈਅਰ ਲੈ ਕੇ, ਪ੍ਰਕੋਸ਼ਨਰੀ ਮਈਅਰ ਲੈ ਕੇ, ਜੇ ਕੋਈ ਬਿਜਲੀ ਬੁਜਲੀ ਦਾ ਕੰਮ ਹੈ ਨਾ ਉਹਦੇ ਵਾਸਤੇ ਜਿਹੜਾ ਪ੍ਰਕੋਸ਼ਨਰੀ ਮਈਅਰ ਲੈਣੇ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਖਤਰਾ ਵੀ ਹੋ ਸਕਦਾ ਹੈ। ਬਾਕੀ ਹੋਰ ਕੋਈ ਛੋਟੇ ਮੋਟੇ ਕੋਈ ਔਜ਼ਾਰ ਹੈ, ਕੋਈ ਖਰਾਬ ਹੋ ਜਾਏ, ਕੋਈ ਉਹਨੂੰ ਠੀਕ ਕਰਨਾ ਹੋਏ, ਉਹ ਅਸੀਂ ਘਰੇ ਛੋਟਾ ਮੋਟਾ ਆਪ ਮਾੜਾ ਮੋਟਾ ਜੁਗਾੜ ਲਾ ਕੇ ਕਰਦੇ ਹਾਂ, ਬੱਚੇ ਦਾ ਕੋਈ ਖਲੋਣਾ ਖਲੋਣਾ ਜਾਂ ਕੋਈ, ਅਤੇ ਉਹਨੂੰ ਠੀਕ ਕਰਨ ਦੇ ਵਿੱਚ ਕੋਈ ਹਰਜ਼ ਨਹੀਂ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਇੱਕ ਹੋਰ ਗੀਤ ਸੁਣਦੇ ਹਾਂ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ।

0: ਸਤਿ ਸ਼੍ਰੀ ਅਕਾਲ ਜੀ 4171 ਸਤਿ ਸ਼੍ਰੀ ਅਕਾਲ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨਦੀਪ ਜੀ ਨਾਲ ਗੱਲ ਕਰਨੀ ਚਾਹੁੰਦਾ ਪ੍ਰੋਫੈਸਰ ਸਾਹਿਬ ਨਾਲ
0: ਜੀ ਜੀ ਜੀ ਜੀ ਜੀ ਬੋਲ ਰਿਹਾ ਚੀਮਨ ਸਾਹਿਬ
1: ਹਾਂਜੀ ਹਾਂਜੀ ਮੈਂ ਕਿਹਾ ਦੁਬਾਰਾ ਫੇਰ ਮੈਂ ਆ ਗਿਆ
0: ਕੋਈ ਗੱਲ ਨਹੀਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ
1: ਇੱਕ ਮੈਂ ਤੁਹਾਨੂੰ ਨਵਾਂ ਜਗਾਰ ਲੱਗਾ ਦੱਸਣ
0: ਹਾਂਜੀ
1: ਉਹ ਪਹਿਲਾਂ ਨਾ ਆਪਾਂ ਇਹਨੂੰ ਪੱਠੇ ਵਰਦੇ ਹੁੰਦੇ ਜਿੱਦਾਂ ਬਰਸਨ ਵਗੈਰਾ ਬਰਸੀਨ ਲਾਦੇ ਅਸੀਂ ਬਹਿ ਕੇ ਦਾਤਰੀ ਨਾਲ ਵਰਦੇ ਹੁੰਦੇ ਸੀ ਨਾ
0: ਹਾਂ ਹਾਂ
1: ਤੇ ਅੱਜ ਕੱਲ ਜਾਂ ਤੇ ਲੋਕਾਂ ਦੇ ਉੱਥੇ ਗੋਡੇ ਦਿਖਣ ਡੈ ਪਏ ਜਾਂ ਉਹਨਾਂ ਨੇ ਥੋੜੀ ਲਾਈਫ ਆਸਾਨ ਬਣਾ ਲਈ ਆ ਉਹ ਇੱਕ ਪ੍ਰੋਫੈਸਰ ਸਾਹਿਬ ਇੱਕ ਨਾ ਉਹ ਲੰਮਾ ਜਿਹਾ ਰੋਡ ਆ ਲੋਹੇ ਦੀ ਤੇ ਉਹਦੇ ਥੱਲੇ ਛੁਰੀ ਜੀ ਲੱਗੀ ਆ
0: ਅੱਛਾ
1: ਉਹ ਉਹ ਖਲੋਤਿਆਂ ਦੇ ਨਾਲ ਪੱਠੇ ਵੱਢੀ ਜਾਂਦੇ ਆ
0: ਅੱਛਾ ਪੈਰਾਂ ਪੈਰਾਂ ਭਾਰ ਬੈਠਣ ਦੀ ਲੋੜ ਨਹੀਂ ਹੈ
1: ਨਾ ਨਾ ਨਾ ਨਾ ਖੜੇ ਖੜੇ ਨਾ ਉਹ ਤੁਹਾਨੂੰ ਹੋਰ ਕੋਈ ਸਰੋਤਾਂ ਦੱਸੂਗਾ ਉਹ ਪਾਈਪ ਦੇ ਥੱਲੇ ਉਹਨਾਂ ਲੈ ਕੇ ਛੁਰਾ ਜਿਹਾ ਲਾ ਦਿੱਤਾ ਵਾ ਜਿੱਦਾਂ ਉਹਦੀ ਨੀ ਹੁੰਦੀ ਟੋਕੇ ਦੀ ਛੁਰੀ ਹੁੰਦੀ ਜਿੱਦਾਂ
0: ਸਮਝ ਗਿਆ ਸਮਝ ਗਿਆ
1: ਹਾਂਜੀ ਤੇ ਉਤੋਂ ਖਲੋਤੇ ਨਾ ਉਹਨੂੰ ਐ ਮਾਰੀ ਜਾਂਦੇ ਆ ਤੇ ਉਹ ਪੱਠੇ ਜਦੋਂ ਇਕੱਠੇ ਹੋ ਜਾਂਦੇ ਤੇ ਉਹਨੂੰ ਦਾਤਰੀ ਜਿੱਦਾਂ ਇੱਦਾਂ ਇਕੱਠਾ ਇਕੱਠੇ ਕਰਕੇ
0: ਅੱਛਾ ਅੱਛਾ ਉਹ ਫਿਰ ਨਾ ਮਤਲਬ ਜਿੱਦਾਂ ਉਹ ਘਾਕੂ ਜਾਂ ਕੱਟਦੇ ਹੁੰਦੇ ਨਾ ਦੂ ਮਾਰ ਮਾਰ ਕੇ ਤਲਵਾਰ ਦੇ ਵਾਰ ਨਾਲ ਇੱਦਾਂ ਕੱਟ ਲੈਂਦੇ ਉਹਨੇ ਬਾਅਦ ਚ ਇਕੱਠੇ ਕਰ ਲੈਂਦੇ ਹੋਣੇ
1: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਇਹ ਨਾ ਜੀ ਇੱਕ ਜਿੱਦਾਂ ਮੈਂ ਖਾਣਾ ਦੇ ਮੇਰੇ ਮਤਲਬ ਛਾਤੀ ਦੇ ਲੈਵਲ ਤੱਕ ਇੱਕ ਇੰਚ ਮੋਟਾ ਪਾਈਪ ਆ ਉਹਦੇ ਥੱਲੜੇ ਬੰਨੇ ਛੁਰਾ ਜਿਹਾ ਲੱਗਾ ਛੁਰੀ ਜੀ ਤੇ ਉਹਨੂੰ ਐ ਮਾਰੀ ਜਾਂਦੇ ਆ ਉਹ ਅਗਲੇ ਬੰਦੇ ਨਾ ਪੱਠੇ ਡਿੱਗੀ ਜਾਂਦੇ ਬਾਅਦ ਚ ਉਹਨੂੰ ਇਕੱਠੇ ਕਰ ਲੈਂਦੇ ਆ ਇਹ ਨਵਾਂ ਜਗਾਰ ਇੱਥੇ ਮੈਂ ਦੇਖ ਕੇ
0: ਆਇਆ ਸੌਖ ਵਾਸਤੇ ਹੋ ਗਿਆ ਨਾ ਵੀ ਪੈਰਾਂ ਪਾਰ ਅੱਜ ਕਿਸੇ ਤੋਂ ਬੈਠਾ ਨੀ ਜਾਂਦਾ
1: ਹਾਂ ਫਿਰ ਜੁਗਾੜ ਬਣਾਤਾ ਨਾ ਉਹਨਾਂ ਨੇ ਬਹਿਣ ਦੀ ਜਗ੍ਹਾ ਉਹਨਾਂ ਨੇ ਫਿਰ ਖੜੇ ਹੋ ਕੇ ਕੰਮ ਕਰਨਾ
0: ਵੈਸੇ ਕਿੱਡਾ ਇਹ ਸਹੂਲਤ ਸੀ ਨਾ ਕਿ ਆਪਣੇ ਗੋਡਿਆਂ ਗੁੱਡਿਆਂ ਨੂੰ ਮਜ਼ਬੂਤ ਰੱਖਣ ਵਾਸਤੇ ਉਹ ਕਿੱਡੀ ਵਧੀਆ ਐਕਸਰਸਾਈਜ਼ ਸੀ ਕਿ ਪੈਰਾਂ ਪਰ ਬਹਿ ਕੇ ਪੱਠੇ ਵੱਢਣੇ ਹਾੜੀ ਵੱਢਣੀ ਲੋਕ ਵੱਢਦੇ ਹੁੰਦੇ ਸੀ ਤੇ ਹੌਲੀ ਹੌਲੀ ਇਹ ਬਿਮਾਰੀਆਂ ਸੀ ਆਪ ਹੀ ਸੇੜੀਆਂ ਨਾ ਸਾਰੇ ਕੰਮ ਮਸ਼ੀਨਾਂ ਤੋਂ ਲੈਣ ਲੱਗ ਪਏ
1: ਮੈਨੂੰ ਯਾਦ ਆ ਸਕੂਲੋਂ ਆਉਣਾ ਤੇ ਕਮਾਤ ਨੂੰ ਬਮੂੜੀਆਂ ਨਾਲ ਗੋੜਦੇ ਹੁੰਦੇ ਕੇ ਬਹਿ ਕੇ ਨਾ ਬਮੂੜੀਆਂ ਹੀ ਨਾ ਗੋੜਦੇ ਗਾਹ ਨਿਕਲ ਜਾਣਾ ਬੈਠਿਆ ਕਣਕ ਵੀ ਬਹਿ ਕੇ ਵੱਢਣੀ ਹਨਾ ਹੁਣ ਤੇ ਸਾਰਾ ਕੰਮ ਹੀ ਆਟੋਮੈਟ ਹੋ ਗਿਆ ਤਾਹੀਓ ਤੇ ਇਹ ਹੋ ਗਿਆ ਨਾ ਵੀ ਮਤਲਬ ਜਿੱਦਾਂ ਗੋਡਿਆਂ ਦੀਆਂ ਬਿਮਾਰੀਆਂ ਹੋਰ ਬਿਮਾਰੀਆਂ
0: ਬਿਲਕੁਲ ਫਿਜ਼ੀਕਲ ਕੰਮ ਨਾ ਕਰਨਾ ਹੀ ਬਿਮਾਰੀਆਂ ਦੀ ਜਿਹੜੀ ਜੜ ਹੈ
1: ਮੈਨੂੰ ਮੈਂ ਥੋੜਾ ਲੇਟ ਆਨ ਕੀਤਾ ਸੀ ਉਸ ਵੇਲੇ ਤੁਹਾਡੇ ਸ਼ੁਰੂਤੇ ਤੁਹਾਨੂੰ ਦੱਸ ਗਿਆ ਹੁਣ ਜਿੱਦਾਂ ਅੱਜ ਦਾ ਫੁੱਟਬਾਲ ਮੈਚ ਜਿਹੜਾ ਸੀਗਾ ਸਪੇਨ ਨੇ 2-0 ਨਾਲ ਜਿੱਤ ਲਿਆ ਸੀਗਾ
0: ਹਾਂ ਉਹਦੀ ਅਪਡੇਸ਼ਨ ਆ ਗਈ ਹੈ ਜੀ ਕਿ ਸੈਮੀਫਾਈਨਲ ਪਹਿਲਾਂ ਇੱਕ ਹੋ ਗਿਆ ਦੂਸਰਾ ਕੱਲ ਨੂੰ ਹੋਣਾ ਹੈ ਤੇ ਫਿਰ ਉਸ ਤੋਂ ਬਾਅਦ ਸੈਟਰਡੇ ਨੂੰ ਫਾਈਨਲ ਜਿਹੜਾ ਹੋਊਗਾ
1: ਹਾਂਜੀ ਅੱਜ ਜਿਹੜਾ ਇੰਡੀਆ ਦਾ ਓਡੀਆਈ ਨਾ ਵਨ ਡੇ ਇੰਟਰਨੈਸ਼ਨਲ ਮੈਚ ਉਹਦੇ ਵਿੱਚ ਇੰਡੀਆ ਨੇ ਇੰਗਲੈਂਡ ਨੂੰ ਹਰਾ ਦਿੱਤਾ 6 ਵਿਕਟਾਂ ਨਾਲ
0: ਚਲੋ ਬਹੁਤ ਵਧੀਆ
1: ਇੰਗਲੈਂਡ ਦੀ ਪੂਰੀ ਟੀਮ ਜਿਹੜੀ ਸੀ 258 ਰਨ ਬਣਾ ਕੇ ਆਊਟ ਹੋ ਗਈ ਸੀ ਤੇ ਇੰਡੀਆ ਨੇ ਉਹ 4 ਵਿਕਟਾਂ ਉੱਪਰ ਹੀ ਉਹ ਟੀਚਾ ਹਾਸਲ ਕਰ ਲਿਆ ਸੀਗਾ 45
0: ਬਹੁਤ ਵਧੀਆ ਜੀ ਢੀਂਡਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਅਪਡੇਸ਼ਨ ਦਿੱਤੀ ਇਹਨਾਂ ਚੀਜ਼ਾਂ ਦੀ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ
1: ਓਕੇ ਥੈਂਕ ਯੂ ਵੈਲਕਮ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਆਪਣੇ ਦੋ ਜੁਗਾੜ ਦੱਸਣ ਲੱਗਾ ਜੀ
0: ਹਾਂ ਦੱਸ ਦਿਓ ਜੀ ਥੋੜਾ ਜਲਦੀ ਟਾਈਮ ਆਪਣੇ ਕੋਲ 5 ਮਿੰਟ ਹੈ ਬਸ ਹੁਣ ਸਿਰਫ 4 ਮਿੰਟ
2: ਮੈਂ 30 ਸੈਕਿੰਡ ਤੋਂ ਵੱਧ ਨਹੀਂ ਲੈਣਾ ਹੈ
0: ਹਾਂਜੀ ਨਹੀਂ 1 ਮਿੰਟ ਲਾਓ ਜੀ ਤੁਸੀਂ ਕੋਈ ਗੱਲ ਨਹੀਂ
2: ਇੱਕ ਤਾਂ ਮੇਰੇ ਕੋਲ ਹਮੇਸ਼ਾ ਮੇਰੀ ਕਾਰ 'ਚ ਪੋਰਟੇਬਲ ਚਾਰਜਰ ਪਿਆ ਹੁੰਦਾ ਹੈ
0: ਜੀ
2: ਔਰ ਦੂਜਾ 에ਅਰ ਕੰਪਰੈਸ਼ਰ ਹਮੇਸ਼ਾ ਜਿਹੜਾ ਹਵਾ ਵਾਲਾ ਕਦੇ ਪੈਂਚਰ ਹੋ ਜਾਵੇ ਨਾ
0: ਹਾਂ ਹਾਂ ਹਾਂ
2: ਇਹ ਹਮੇਸ਼ਾ ਮੇਰੀ ਗੱਡੀ 'ਚ ਹੁੰਦੇ ਇੱਕ ਤੁਹਾਨੂੰ ਸ਼ੁਗਰ ਆਪਣਾ ਹਾਰਟ ਬੀਟ ਦੱਸੂ ਜਾਣਾ ਹੈ
0: ਜੀ ਜੀ
2: ਇੱਧਰ ਇੱਧਰ ਸਾਰਨੀਆਂ ਵੱਲੋਂ ਮੈਂ ਇੱਕ ਵਾਰੀ ਜਾ ਰਿਹਾ ਮੇਰਾ ਮੇਰੇ ਸਵਾਰੀ ਸੀ ਮੇਰੀ ਗੱਡੀ ਦੇ ਵਿੱਚ
0: ਜੀ ਜੀ
2: ਰੀਅਰ ਟਾਇਰ ਇੱਕ ਫਲੈਟ ਹੋ ਗਿਆ ਜੀ
0: ਅੱਛਾ ਜੀ
2: ਮੈਂ ਟਾਇਰ ਚੇਂਜ ਕੀਤਾ ਤੇ ਚੇਂਜ ਕੀਤਾ ਜਿਹੜੀ ਸਟੇਪਨੀ ਸੀ ਉਹ 'ਚ ਵੀ ਹਵਾ ਨਹੀਂ ਸੀਗੀ
0: ਜੀ ਜੀ ਜੀ
2: ਉਹਦੇ ਤੋਂ ਮੈਂ ਕੀ ਮੇਰੇ ਕੋਲ ਹੈਂਡ ਪੰਪ ਜਿੱਦਾਂ ਆਪਾਂ ਇੰਡੀਆ ਸਾਈਕਲਾਂ ਦੀ ਹਵਾ ਉਹਨੇ ਹਵਾ ਨਹੀਂ ਭਰਦੇ
0: ਜੀ ਜੀ ਜੀ
2: ਮੈਂ ਉਹਨੂੰ ਯੂਜ਼ ਕੀਤਾ ਉਹ 300 ਪੰਪ ਮਾਰਿਆ ਆਪਣੇ ਆਪਣਾ ਟਾਇਰ ਪਾਸ ਭਰ ਕੇ ਤੁਰਦਾ ਹੈ ਇਹ ਜਿਹੜਾ
0: ਕੀ ਬਾਤ ਕੀ ਬਾਤ ਮਤਲਬ ਤੁਸੀਂ ਟਾਈਮ ਵੀ ਸੇਵ ਕਰ ਲਿਆ ਤੇ ਆਪਣਾ ਜਿਹੜਾ ਕੋ ਨੁਕਸਾਨ ਹੋਣ ਵਾਲਾ ਉਹਦਾ ਵੀ ਮਸਲਾ ਹੱਲ ਕਰ ਲਿਆ ਤੁਸੀਂ ਸਾਰਾ ਹੀ ਮਸਲਾ
2: $150-$250 ਵੀ ਸੇਵ
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਮਿਹਰਬਾਨੀ ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਤੇ ਸਾਡੇ ਕੋਲੇ ਹੁਸਨੈਨ ਜੀ ਹਾਜ਼ਰ ਹੋ ਗਏ ਨੇ ਹੁਸਨੈਨ ਜੀ ਤੁਸੀਂ ਆਏ ਹੋ ਬਿਲਕੁਲ ਲਾਸਟ ਮੂਮੈਂਟ ਤੇ ਜਾਂਦੇ ਜਾਂਦੇ ਹੁਣ ਟਾਈਮ ਸਾਡੇ ਕੋਲੇ ਰਹਿ ਗਏ 2 ਮਿੰਟ ਤੇ ਤੁਸੀਂ ਦਰਸ਼ਕਾਂ ਦੇ ਨਾਲ ਕੋਈ ਚੀਜ਼ ਸ਼ੇਅਰ ਕਰੋ ਸਾਡੇ ਇੱਕ ਕਾਲਰ ਆ ਗਏ ਨੇ ਪਹਿਲਾਂ ਇਹਨਾਂ ਦੀ ਕਾਲ ਲੈ ਲਈਏ ਫਿਰ ਹਾਂਜੀ ਖਲੀਲ ਜੀ ਕੀ ਹਾਲ ਚਾਲ
3: ਜੀ ਬਿਲਕੁਲ ਠੀਕ ਹੂੰ ਆਪ ਕੈਸੇ ਹੈਂ ਦਰਸ਼ਕ
0: ਬਹੁਤ ਬੜੀਆ ਅੱਜ ਟਾਈਮ ਸ਼ਾਰਟ ਹੈ ਆਪਨੇ ਲੇਟ ਫੋਨ ਕੀਆ
3: ਜੀ ਮੈਂ ਕਾਫੀ ਦੇਰ ਸੇ ਟ੍ਰਾਈ ਕਰ ਰਹਾ ਪਤਾ ਨਹੀਂ ਥਰੋ ਨਹੀਂ ਹੋ ਰਹੀ ਲਾਈਨ ਆਪਕੀ
0: ਅੱਜ ਕਾਲਰ ਬਹੁਤ ਜੁੜੇ ਹੋਏ ਨਾ ਦੋਸਤ ਮੈਂ ਪਿਆਰ ਕਰਨ ਲੱਗੇ ਆਪਕੀ ਤਰ੍ਹਾਂ
3: हाँ तो फिर यही तो बोल रहा हूँ, जब प्यार करने वालों की लाइन में हम भी तो खड़े हुए, इसलिए देर लग गई।
0: चलो शुक्रिया।
3: एनीवे मैं कहना चाह रहा था कि ये जो रेडिएटर में जो हाउस पाइप आता, देखिए रबर का रहता, वो कभी पट जाए आप ट्रैवल कर रहे हैं वगैरह, तो उसका आसान तरीका ये है, साबुन जो होता अपना उसे कच्चा करके उस जगह जहाँ पटा हुआ लगा दीजिए, 10 मिनट तक ठहरिए, साबुन सूखते ही सीमेंट के जैसा हो जाएगा।
0: चलो
3: ये बड़ी चंगी जुगाड़ है।
0: बढ़िया जी, आपने जुगाड़ बता दिया, बहुत बहुत शुक्रिया, थैंक यू वेरी मच।
3: आपका भी जनाब, सत श्री अकाल।
0: सो दोस्तों साडा तुहाडा साथ, बस हुण रह गए 2 मिंट ते मैं एक छोटा जिहा मैसेज दे दिया, ते जांदे जांदे उसने एंड जी अज असीं गाणा नहीं सुनाउणा, अज तुहाडा एक शेर सुन के ना ते समाप्ति करनी प्रोग्राम
4: जी जी।
0: सो ਸਾਡੇ ਇੱਕ ਪ੍ਰਾਊਡ ਸਪਾਂਸਰ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ 905-399-510-9053-99-6110। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ, ਕੋਈ ਪ੍ਰੋਪਰਟੀ ਲੈਣੀ ਹੈ ਵੇਚਣੀ ਹੈ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 416-525-7400 416-525-7400। ਘਰ ਨੂੰ ਪੇਂਟ ਕਰਵਾਉਣਾ ਚਾਹੁੰਦੇ ਹੋ ਗਿੱਲ ਪੇਂਟਿੰਗ ਦਾ ਨੰਬਰ ਯਾਦ ਰੱਖੋ 416-473-4258। ਕੱਲ ਮਿਲਾਂਗੇ, ਹੁਣ ਜਾਂਦੇ ਜਾਂਦੇ ਹੁਸਨੈਨ ਜੀ ਟਾਈਮ 1-1.5 ਮਿੰਟਾਂ ਤੇ ਵਧੀਆ ਜੀ ਖੂਬਸੂਰਤ ਜੀ ਕੋਈ ਇੱਕ ਅੱਧਾ ਰਬਾਈ ਜਾਂ ਇੱਕ ਅੱਧਾ ਸ਼ੇਅਰ ਸਾਡੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੁਸੀਂ ਅੱਜ ਫਿਰ।
5: ਅੱਖੀਆਂ ਨੂੰ ਅੱਖੀਆਂ ਵੇਖਣ ਆਇਆਂ, ਕਿਸ ਕਜ਼ੀਏ ਨੂੰ ਫੜੀਆਂ, ਪਾਣੀ ਦੇ ਵਿੱਚ ਜਾਲ ਜਨਾਂ ਦੇ, ਉਹ ਵੀ ਆਖਣ ਸੜੀਆਂ ਸੜੀਆਂ।
0: ਵਾਹ ਵਾਹ
5: ਸਜਣ ਜਿਨ੍ਹਾਂ ਦੇ ਨਿੱਤ ਪਰਦੇਸ,
0: ਵਾਹ
5: ਪਈਆਂ ਰਾਉਡੀਕਣ ਖੜੀਆਂ, ਗੁਲਾਮ ਫਰੀਦਾ ਉਹ ਸੜ ਜਾਣ ਅੱਖੀਆਂ, ਉਹ ਜਿਹੜੀਆਂ ਲੱਗੀਆਂ ਤੇ ਤੋੜਨਾ ਚੜੀਆਂ।
0: ਲਓ ਜੀ ਦੋਸਤੋ ਬਹੁਤ ਬਹੁਤ ਸ਼ੁਕਰੀਆ, ਤੇ ਹੁਣ ਟਾਈਮ ਸਾਡਾ ਹੋ ਗਿਆ ਤੇ ਹੁਣ
6: ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
7: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
8: This is AM 530, CHLO AM, serving Brampton, Mississauga, Toronto, the GTA, and the world at am530.ca.
9: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
12: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਿਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
13: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
14: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
15: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-8

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, hajde tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ

0: ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਥੋੜਾ ਸਾਥ ਰਹੇਗਾ ਬਈ। ਤੇ ਗਰਮਾ ਗਰਮ ਪ੍ਰੋਗਰਾਮ ਨਹੀਂ ਨਵੀਂ, ਨਹੀਂ ਨਹੀਂ ਨਹੀਂ ਨਹੀਂ ਇਹ ਗਰਮ ਸ਼ਬਦ ਛੱਡੋ, ਬਥੇਰੀ ਗਰਮੀ ਹੋ ਗਈ, ਬਥੇਰੀ ਗਰਮੀ ਸਾਰਿਆਂ ਨੇ ਦੇਖ ਲਈ, ਹੁਣ ਹੋਰ ਵੀ ਸਾਰਿਆਂ ਨੂੰ ਗਰਮ ਕਰਤਾ ਤਾਂ ਬਸ ਪਤਾ ਨਹੀਂ ਖਬਰ ਕੀ ਹੋਊਗਾ। ਵੈਦਰ ਐਪ ਵੀ ਬੰਦਾ ਖੋਲ ਕੇ ਦੇਖਦਾ ਨਾ ਤਾਂ ਸੂਈ ਜਿਹੜੀ ਆ ਲਾਲ ਵੱਲ ਨੂੰ ਆ, ਕਦੇ ਨੀ ਲਾਲ ਵੱਲ ਨੂੰ ਹੁੰਦੀ ਹੈ, ਨਹੀਂ ਤਾਂ ਹੁੰਦੀ ਹੈ ਯੈਲੋ ਜੀ ਜਾਂ ਹਲਕੀ ਫੁਲਕੀ ਜੀ ਔਰੇਂਜ ਹੋ ਜਾਂਦੀ ਹੈ, ਬਟ ਅੱਜ ਤਾਂ ਪੂਰਾ ਮੀਟਰ ਐਨ ਟੋਪ ਦੇ ਆ। ਸੋ ਸਟੇ ਹਾਈਡਰੇਟਿਡ, ਵੱਧ ਤੋਂ ਵੱਧ ਦੇਖੋ, ਪਹਿਲੀ ਗੱਲ ਤਾਂ ਅੰਦਰ ਰੋਜ਼ ਰਹਿ ਸਕਦੇ ਹੋ, ਦੂਜੀ ਗੱਲ ਹਾਈਡਰੇਸ਼ਨ ਇਸ ਕੀ, ਪਾਣੀ ਪੀ ਚਲੋ ਪੀ ਚਲੋ ਪੀ ਚਲੋ ਐਂਡ ਵਧੀਆ ਯਾਰ। ਆਪਾਂ ਤਾਂ ਇੱਥੇ ਲੱਕੀ ਆ, ਇੰਡੀਆ 'ਚ ਤਾਂ ਵੱਖਰੀ ਗੱਲ ਆ, ਬਹੁਤ ਸਾਰੇ ਘਰਾਂ 'ਚ ਏ ਸੀ ਹੈ ਨਹੀਂ ਗੇ, ਬਾਹਰ ਤਾਂ ਕੰਮ ਕਰਨੇ ਪੈਂਦੇ ਆ, ਇੱਥੇ ਗੱਡੀ ਚਲ ਜਾਓ ਤਾਂ ਏ ਸੀ ਹੈ, ਦਫ਼ਤਰ ਚਲ ਜਾਓ ਤਾਂ ਏ ਸੀ ਹੈ, ਘਰਾਂ 'ਚ ਵੜ ਜਾਓ ਤਾਂ ਏ ਸੀ ਹੈ, ਅਤੇ ਘਰੇ ਵਧੀਆ ਯਾਰ ਬੈਠੋ ਆਰਾਮ ਨਾਲ, ਕੋਈ ਠੰਡੀ ਜਿਹੀ ਡਰਿੰਕ ਬਣਾ ਲਓ ਆਪਣੇ ਮਨ ਪਸੰਦ ਦੀ ਅਤੇ ਹੈਵ ਅ ਗੁੱਡ ਟਾਈਮ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ, ਅਤੇ ਨੰਬਰ ਹੈ ਆਪਣਾ 905-673-3337। ਕਿਵੇਂ ਇੰਜੋਏ ਕਰ ਰਹੇ ਹੋ ਯਾਰ ਇੱਥੋਂ ਦੀ ਗਰਮੀ ਨੂੰ? ਦੇਖੋ ਬੜੇ ਲੋਕ ਕਹਿੰਦੇ ਆ ਕਿ ਨਾ ਵੀ ਜਿਹੜੀ ਇੰਡੀਆ ਦੀ ਗਰਮੀ ਹੈ ਭਾਵੇਂ ਟੈਂਪਰੇਚਰ ਹੁੰਦਾ ਜ਼ਿਆਦੇ ਆ, ਬਟ ਉੱਥੇ ਗਰਮੀ ਇੰਨੀ ਚੁੱਭਦੀ ਨਹੀਂ ਜਿੰਨੀ ਇੱਥੇ ਚੁੱਭਦੀ ਆ। ਪਤਾ ਨਹੀਂ ਗਰਮੀ ਚੁੱਭਦੀ ਵੀ ਹੁੰਦੀ ਹੈ, ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਇਫੈਕਟ ਕਰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਆਪਾਂ ਉਨੇ ਯੂਜ਼ ਟੂ ਨਹੀਂ ਹੁੰਦੇ, 2 ਮਹੀਨੇ ਗਰਮੀ ਪੈਂਦੀ ਹੈ ਫਿਰ ਬੰਦਾ ਭੁੱਲ ਜਾਂਦਾ ਕਿ ਗਰਮੀ ਕਿੰਨੀ ਕੁ ਹੁੰਦੀ ਹੈ, ਅਤੇ ਫਿਰ ਵੰਸ ਅਗੈਨ ਜਦੋਂ ਸਮਰ ਆਉਂਦੀ ਹੈ ਫਿਰ ਹੁੰਦਾ ਯਾਰ ਇਹ ਕਿੱਥੋਂ ਆ ਗਈ। ਇੰਡੀਆ ਚਲੋ ਫਿਰ ਵੀ ਸਾਲ 'ਚ 5-6 ਮਹੀਨੇ ਤਾਂ ਗਰਮੀ ਰਹਿੰਦੀ ਰਹਿੰਦੀ ਹੈ, ਸੋ ਉੱਥੇ ਥੋੜ੍ਹਾ ਜਿਹਾ ਮੇ ਬੀ ਹੋ ਸਕਦਾ ਲਾਈਫ ਸਟਾਈਲ ਦੇ ਮੁਤਾਬਕ ਆਪਾਂ ਯੂਜ਼ ਟੂ ਵੀ ਹੋ ਜਾਂਦੇ ਹਾਂ। ਸੋ ਕਾਰਨ ਕੀ ਹੈ ਕਿ ਇੱਥੋਂ ਦੀ ਗਰਮੀ ਥੋੜ੍ਹੀ ਜਿਹੀ ਆਪਾਂ ਨੂੰ ਹੋਰ ਵੀ ਅਫੈਕਟ ਕਰਦੀ ਹੈ, ਕਿਤੇ ਨਾ ਕਿਤੇ ਆਪਾਂ ਕਹਿੰਦੇ ਹਾਂ, ਹੁਣ ਬੜੇ ਲੋਕ ਯਾਰ ਕਹਿੰਦੇ ਯਾਰ ਉੱਥੋਂ ਦੀ ਗਰਮੀ ਤੰਗ ਨਹੀਂ ਸੀ ਕਰਦੀ, ਇੱਥੋਂ ਦੀ ਗਰਮੀ ਤੰਗ ਬਹੁਤ ਕਰਦੀ ਹੈ। ਵਟ ਡੂ ਯੂ ਥਿੰਕ ਕਾਰਨ ਕੀ ਹੈ? ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਯਾਦ ਰੱਖੋ ਫੀਨਿਕਸ ਮਿਲਵਰਕ ਵਾਲਿਆਂ ਨੂੰ, ਕਹਿੰਦੇ ਰਹਿੰਦੇ ਹੋ ਨਾ ਭਾਜੀ ਕੰਮ ਨਹੀਂ ਮਿਲਦਾ, ਭਾਜੀ ਵਿਹਲੇ ਬੈਠੇ ਆ, ਉਹ ਹੁਣ ਤੁਹਾਡੇ 'ਤੇ ਆ, ਮੈਂ ਤਾਂ ਕਿੰਨੀਆਂ ਜੋਬਾਂ ਤੁਹਾਨੂੰ ਅਨਾਊਂਸ ਕਰਦਾ। ਸੋ ਜੋਬ ਅਵੇਲੇਬਲ ਹੈ, ਇੱਕ ਤਾਂ ਕੁਝ ਇੱਕ ਮਿਲ ਵਰਕਰਾਂ ਦੀ ਲੋੜ ਹੈ, ਯਾਨੀ ਕਿ ਜਿਹਨਾਂ ਨੂੰ ਟੂਲਸ ਦਾ ਕੰਮ ਆਉਂਦਾ, ਟੇਬਲ ਸੌ ਦਾ ਕੰਮ ਆਉਂਦਾ, ਕੈਬਨਟਰੀ ਜਾਂ ਕਾਰਪੈਂਟਰੀ ਦਾ ਕੋਈ ਕੰਮ ਆਉਂਦਾ, ਸਟੀਲ ਅਤੇ ਟੋਮਕਨ 'ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਕਾਲ ਕਰੋ, ਟੋਪ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਨਾਲ ਦੀ ਨਾਲ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਵੀ ਚਾਹੀਦੇ ਆ, ਸੋ ਕੰਸਟਰਕਸ਼ਨ ਦਾ ਵੀ ਕੰਮ ਜੇ ਆਉਂਦਾ 416-822-2239 ਕੰਮ ਵਾਧੂ ਹੈ, ਪੇ ਵੀ ਵਾਧੂ ਹੈ 416-822-2239 ਜੀ 0420 ਹਾਂਜੀ ਕਿਵੇਂ ਹੋ?
1: ਹਾਂਜੀ ਨਵੀਂ ਜੀ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
1: ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ ਜੀ ਗਰਮੀ ਦੇ।
0: ਅੱਛਾ ਨਜ਼ਾਰੇ, ਤੁਸੀਂ ਪਹਿਲੇ ਬੰਦੇ ਹੋ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਨਜ਼ਾਰੇ, ਨਹੀਂ ਤਾਂ ਸਾਰੇ ਲਾਂਭੇ ਹੀ ਦੇ ਰਹੇ ਆ।
1: ਨਵੀਂ ਜੀ ਇਹ ਇੰਡੀਆ ਵੀ ਰੋਂਦੇ ਰਹੇ, ਸਨੋਹ ਚ ਵੀ ਰੋਂਦੇ ਰਹਿਣਾ, ਗਰਮੀ ਦੇ ਤਾਂ ਖੁਸ਼ ਹੋਵੋ।
0: ਗੱਲ ਤੁਹਾਡੀ ਠੀਕ ਹੈ, ਹੁਣ ਜੇ ਬਸ ਰੋਈ ਜਾਣਾ ਰੋਈ ਜਾਣਾ, ਉਹਦਾ ਕੀ ਫਾਇਦਾ ਹੈ?
1: ਰੋਈ ਜਾਣਾ ਸਾਰੇ ਮਿਲ ਜਾਣਾ, ਤਾਂ ਕਰਕੇ ਵਧੀਆ ਇੰਜੋਏ ਕਰੋ।
0: ਬਿਲਕੁਲ ਗੱਲ ਤੁਹਾਡੀ ਸਹੀ ਹੈ। ਸੋ ਕਿਵੇਂ ਕਿਵੇਂ ਇੰਜੋਏ ਕਰ ਰਹੇ ਹੋ, ਕਿਵੇਂ ਆਨੰਦ ਲੈ ਰਹੇ ਹੋ ਗਰਮੀ ਦਾ?
1: ਕਿਹੜੀ
0: ਬੀਅਰ ਪੀ ਰਹੇ ਹੋ ਫਿਰ?
1: ਅੱਜ ਮੌਲਸਨ ਪੀਣੀ ਹੈ ਜੀ।
0: ਮੌਲਸਨ ਕੈਨੇਡੀਅਨ ਹੈ?
1: ਮੌਲਸਨ ਕੈਨੇਡੀਅਨ ਹੀ ਅੱਜ ਹੈ।
0: ਕੀ ਬਾਤ ਹੈ, ਚਲੋ ਕੈਨੇਡੀਅਨ ਕੈਨੇਡਾ 'ਚ ਰਹਿ ਰਹੇ ਹੈ, ਸਪੋਰਟ ਕਰਨਾ ਚਾਹੀਦਾ।
1: ਵਧੀਆ ਵੈਦਰ ਆ, ਵਧੀਆ ਵਾ,
0: ਅਸੀਂ
1: ਹੋਰ ਚੀਜ਼ਾਂ ਨੂੰ ਲੈ ਕੇ ਨਾ ਸਟ੍ਰੈਸ 'ਤੇ ਆ, ਅਸੀਂ ਕੱਢਣਾ ਹੁੰਦਾ ਕਿਸੇ 'ਤੇ, ਅਸੀਂ ਗਰਮੀ 'ਚ ਕੱਢ ਦੇਈਦਾ ਤੇ ਸਿਆਲ 'ਤੇ ਕੱਢ ਦੇਈਦਾ, ਹੋਰ ਕੋਈ ਕਾਰਨ ਨਹੀਂ।
0: ਅੱਛਾ ਤੁਹਾਨੂੰ ਲੱਗਦਾ ਕਿ ਆਪਾਂ ਇੰਨਾ ਕੰਪਲੇਂਟ ਤਾਂ ਕਰਦੇ ਆ ਕਿ ਆਪਾਂ ਸਟ੍ਰੈਸ 'ਚ ਹੀ ਆ ਇੱਥੇ?
1: ਭਾਜੀ ਇੱਥੇ ਹਰ ਦੂਜਾ ਬੰਦਾ ਸਟ੍ਰੈਸ ਆ, ਹਰ ਦੂਜਾ ਬੰਦਾ ਤੁਸੀਂ ਵੇਖ ਲਿਓ ਕੋਈ ਨਾ ਕੋਈ ਚੀਜ਼ ਨੂੰ ਕੰਪਲੇਨ ਕਰੂਗਾ, ਸੋਲੂਸ਼ਨ ਖੁਸ਼ ਹੋ ਜਾਓ, ਗਰਮੀ ਹੈ ਤਾਂ ਕੀ ਇਹ ਕੀ ਕਰ ਦੋਗੇ ਪੰਜਾਬ ਵਿੱਚ।
0: ਪਰ ਸੋ ਇੰਡੀਆ ਨਹੀਂ ਸੀ ਤੁਸੀਂ ਗਰਮੀ ਬਾਰੇ ਕੰਪਲੇਨ ਕਰਦੇ ਹੈ,
1: ਇੰਡੀਆ ਕੌਣ ਕਰਦਾ ਭਾਜੀ ਤੁਹਾਨੂੰ ਪਤਾ ਹੀ, ਇੱਥੇ ਹੀ ਦੇਖਿਆ ਇੰਡੀਆ ਦਾ
0: ਸਹੀ ਗੱਲ ਹੈ। ਹੁਣ ਦੇਖੋ ਜਾਂ ਤਾਂ ਹੋਵੇ ਨਾ, ਹੁਣ ਮੈਂ ਵੈਸੇ ਮੈਂ ਕਹਿ ਰਿਹਾ ਹੁਣ ਮੈਂ ਤਾਂ ਇੱਥੇ ਜੰਮਿਆ ਪੜਿਆ, ਮੈਂ ਕਦੇ ਗਰਮੀ ਚ ਬੜਾ ਰਿਹਾ ਨੀ, ਸੋ ਜੇ ਮੈਂ ਕੰਪਲੇਨ ਕਰਦਾ ਚਲੋ ਮੈਂ ਨੀ ਕਹਿੰਦਾ ਵੀ ਠੀਕ ਹੈ, ਬਟ ਫਿਰ ਵੀ ਚਲੋ ਓਕੇ। ਬਟ ਹੁਣ ਜੇ ਮੈਂ ਠੰਡ ਦੀ ਕੰਪਲੇਨ ਕਰਾਂ ਫਿਰ ਵੱਖਰੀ ਗੱਲ ਹੈ, ਫਿਰ ਅਗਲੇ ਕਹਿਣਗੇ ਨਾ ਵੀ ਯਾਰ ਤੂੰ ਤਾਂ ਠੰਡ ਚ ਸਾਰੀ ਉਮਰ ਰਿਹਾ। ਬਟ ਹੁਣ ਜੇ ਆਪਾਂ ਗਰਮੀ ਚੋਂ ਆਏ ਹਾਂ ਫਿਰ ਯੂਜ਼ ਟੂ ਤਾਂ ਥੋੜਿਆ ਆਪਾਂ ਨੂੰ ਹੋਣਾ ਚਾਹੀਦਾ ਹੀ ਹੈ,
1: ਹੋਣਾ ਚਾਹੀਦਾ ਸਾਰੇ ਯੂਜ਼ ਟੂ ਭਾਜੀ। ਬਸ ਹੁਣ ਸੁਣਾ ਕੇ ਕਹਿ ਦਿੰਦੇ ਗਰਮੀ ਬੜੀ ਹੈਗੀ ਆ,
0: ਚਲੋ ਕਰੋ ਇੰਜੋਏ ਤੁਸੀਂ ਆਪਣੀ ਬੀਅਰ ਨੂੰ ਤੇ ਬੈਸਟ ਵਿਸ਼ਸ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਨਹੀਂ ਹੁਣ ਭਾਜੀ ਨੇ ਵਧੀਆ ਇੱਕ ਦੇਖੋ ਪੁਆਇੰਟ ਰੇਜ਼ ਕੀਤਾ ਵੀ ਆਪਾਂ ਕੰਪਲੇਨ ਤਾਂ ਕਰਦੇ ਹਾਂ ਕਿਉਂਕਿ ਸਟ੍ਰੈਸ ਦੇ ਵਿੱਚ ਆ, ਕਹਿੰਦੇ ਨਾ ਵੀ ਹੋਰ ਕੋਈ ਗੱਲ ਨੀ, ਬਸ ਗੱਲ ਇਹ ਹੈ ਕਿ ਆਪਾਂ ਟੈਨਸ਼ਨ ਚ ਤੇ ਸਟ੍ਰੈਸ ਦੇ ਵਿੱਚ ਆ, ਸੋ ਆਪਾਂ ਨੂੰ ਆਪਾਂ ਬਸ ਲੱਭਦੇ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜਾਂਬੇ ਦਈਏ। ਸੋ ਸਵਾਲ ਮੈਂ ਬਸ ਇਹੀ ਕਰ ਰਿਹਾ ਕਿ ਭਾਵੇਂ ਆਪਾਂ ਇੰਨੇ ਇੱਕ ਗਰਮ ਕੰਟਰੀ ਚੋਂ ਆਏ ਹਾਂ, ਉੱਥੇ ਸਾਰੀ ਉਮਰ ਗਰਮੀ ਆਪਾਂ ਦੇਖੀ ਹੈ, 45-45, 50-50 ਡਿਗਰੀ ਟੈਂਪਰੇਚਰ ਦੇਖਿਆ, ਬਟ ਇੱਥੇ ਆ ਕੇ ਆਪਾਂ ਗਰਮੀ ਜਦੋਂ ਹੁੰਦੀ ਹੈ ਤਾਂ ਕੰਪਲੇਨ ਕਰਦੇ ਹਾਂ, ਕਿਉਂ ਕਾਰਨ ਕੀ ਹੈ? ਕੀ ਤੁਸੀਂ ਸਹਿਮਤ ਹੋ ਭਾਜੀ ਨਾਲ ਕਿ ਕਾਰਨ ਯਾਰ ਬਸ ਇਹੀ ਹੈ ਕਿ ਇੱਥੇ ਸਟ੍ਰੈਸ ਦੇ ਵਿੱਚ ਬੰਦਾ ਰਹਿੰਦਾ ਤੇ ਬਸ ਕੋਈ ਨਾ ਕੋਈ ਕੰਪਲੇਨ ਕਰਨ ਲਈ ਐਕਸਕਿਊਸ ਲੱਭਦਾ ਰਹਿੰਦਾ? ਸੋ 905-673-3337 ਜਾਂ ਵੈਸੇ ਕਿਸੇ ਨੂੰ ਪਤਾ ਹੋਵੇ ਵੀ ਸਾਇੰਟੀਫਿਕਲੀ ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਇੰਨੀ ਇਫੈਕਟ ਕਰਦੀ ਹੈ। ਸੋ 905-673-3337 ਗਰਮੀ ਹੈ, ਗਰਮੀ 'ਚ ਤਾਂ ਬਹੁਤ ਜ਼ਰੂਰੀ ਹੈ ਕਿ ਦੇਖੋ ਪਸੀਨਾ ਆਉਂਦਾ ਜਿੱਥੇ ਵੀ ਜਾਣਾ, ਵਧੀਆ ਜੇ ਪਰਫਿਊਮ ਲਾ ਕੇ ਜਾਓ ਤੇ ਅਗਲਾ ਵੀ ਕਵੇ ਬੱਲੇ ਬੱਲੇ ਯਾਰ ਇੰਨੀ ਗਰਮੀ ਹੈ, ਫਿਰ ਵੀ ਇਸ ਬੰਦੇ ਚੋਂ ਕਿੰਨੀ ਸੋਹਣੀ ਸਮੈਲ ਆਉਂਦੀ ਹੈ। ਸੋ ਰੋਇਲ ਪਰਫਿਊਮਸ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋਈ ਹੈ 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ ਤੁਹਾਨੂੰ ਸਿਰਫ $50 ਚ ਮਿਲ ਰਿਹਾ, ਪਰਫਿਊਮ ਸਿਰਫ 50 ਚ। ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਫਰੈਗਰੈਂਸ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿਹੜੀਆਂ ਫੈਕਟਰੀ ਚੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ, ਤੇ ਸਾਡਾ ਨਾਂ ਲੈ ਦਿਓ, 2 ਪਰਫਿਊਮ ਖਰੀਦੋ ਇੱਕ ਫ੍ਰੀ ਆ, ਠੀਕ ਹੈ, 2 ਪਰਫਿਊਮ ਖਰੀਦੋ ਇੱਕ ਫ੍ਰੀ, ਤੇ ਦੁਬਈ ਅਤੇ ਦੁਬਈ ਦੇ ਊਦ ਤੇ ਇਤਰ ਵੀ ਮਿਲ ਰਹੇ ਆ ਸਿਰਫ $25 ਤੋਂ। royalperfumes.co royalperfumes.co ਵੈਬਸਾਈਟ 4373150701 ਨੰਬਰ ਇਹਨਾਂ ਦਾ, 437-315-0701 5092 ਹੈਲੋ ਜੀ, ਵੈਲਕਮ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ ਆ।
0: ਹਾਂਜੀ,
2: ਗਰਮੀ ਸਮਰ ਲਾਈਕ ਕਰਦਾ, ਸਮਰ ਮੇਰੀ ਫੇਵਰੇਟ ਸੀਜ਼ਨ ਹੁੰਦਾ ਹੈ।
0: ਸਮਰ, ਅੱਛਾ ਸਮਰ ਤੁਹਾਡਾ ਫੇਵਰੇਟ ਸੀਜ਼ਨ ਹੈ?
2: ਹਾਂ, ਮੈਂ ਬਰਥਡੇ ਵੀ ਹੁੰਦਾ ਨਾਲੇ ਮੇਰਾ।
0: ਓ ਵੈਰੀ ਗੁੱਡ, ਕਦੋਂ ਬਰਥਡੇ ਤੁਹਾਡਾ?
2: 26 ਜੁਲਾਈ
0: ਨੂੰ, ਬਸ ਰਹਿ ਗਏ 10 ਦਿਨ ਹੈ।
2: ਹਾਂ
0: ਚਲੋ, ਵੈਰੀ ਗੁੱਡ, ਹੋਰ ਸੁਣਾਓ?
2: ਹੋਰ ਠੀਕ ਠਾਕ।
0: ਠੀਕ ਹੈ, ਕੋਈ ਗਾਣਾ ਗੁਣਾ ਸੁਣਨਾ?
2: ਲਾ ਦੋ ਯਾਰ।
0: ਕਿਹੜਾ ਗਾਣਾ ਲਾਈਏ?
3: ਬੇਸ਼ਕ ਸਰੋ ਪੈਂਦੀ ਆ, ਪਰ ਮੈਂ ਵੈਦਰ ਨੂੰ ਬੜਾ ਇੰਜੋਏ ਕਰਦਾ, ਕੋਈ ਵੀ ਵੈਦਰ ਹੋਵੇ। ਕੱਲ ਗਰਮੀ ਕਰਕੇ ਬਿਮਾਰ ਹੋ ਗਿਆ ਮੈਂ ਟਰਮੈਡੀਸਨ ਲਈ, ਫਿਰ ਮੈਂ ਸੋਚਿਆ ਮੈਂ ਪਾਣੀ ਘੱਟ ਪੀਤਾ ਜਾਂਦਾ, ਫਿਰ ਮੈਂ ਅੱਜ ਪਾਣੀ ਕਾਫੀ ਪੀਤਾ।
0: ਗਰਮੀ ਕਰਕੇ ਬਿਮਾਰ ਹੋ ਗਏ ਮਤਲਬ?
3: ਕੱਲ ਪਤਾ ਨੀ, ਕੱਲ ਗਰਮੀ ਲੱਗ ਗਈ, ਕੱਲ ਕੋਈ ਗੱਡੀ ਵਿੱਚ ਮੈਂ ਡਿਲੀਵਰੀ ਕਰਦਾ ਜ਼ਿਆਦਾਤਰ ਹਨਾ, ਤੇ ਨਿਕਲਦੇ ਆ ਬਾਹਰ ਉਦੋਂ ਇਕਦਮ ਹੌਟ ਵੈਦਰ ਚ ਨਿਕਲਦੇ ਹਨਾ, ਏਸੀ ਬੈਠੇ ਆ, ਤੇ ਮੈਂ ਕੰਮ ਕਰਦਾ ਮੂਸ ਹੈਡ ਲਈ, ਬੀਅਰ ਫੈਕਟਰੀ ਹੈ ਨਾ ਮੂਸ ਹੈਡ।
0: ਹਾਂਜੀ ਹਾਂਜੀ, ਮੂਸ ਹੈਡ ਬੜੀ ਵਧੀਆ ਬੀਅਰ ਹੈ।
3: ਅੱਛਾ, ਬੜੀ ਵਧੀਆ ਬੀਅਰ ਹੈ। ਜੀ ਉਹਨਾਂ ਲਈ ਮੈਂ ਕੰਮ ਕਰਦਾ, ਬਟ ਮੈਂ ਖੁਦ ਬੀਅਰ ਪੀਂਦਾ ਨੀਗਾ ਤੇ ਸਾਨੂੰ ਲਾਈਕ ਜਦੋਂ ਹੁੰਦਾ ਛੁੱਟੀ ਹੁੰਦੀ ਸਾਨੂੰ ਬੀਅਰ ਮਿਲਦੀ ਆ ਤੇ ਬੜੇ ਫਰੈਂਡਸ ਨੂੰ ਬੀਅਰ ਦੇ ਉਹਨਾਂ ਨੂੰ, ਮੈਂ ਤਾਂ ਪੀਂਦਾ ਨੀ, ਪੇਟੀ ਮਿਲ ਜਾਂਦੀ ਪੂਰੀ
0: 24 ਦੀ। ਤੁਹਾਨੂੰ ਅੱਛਾ ਪੂਰਾ 24 ਦਾ ਪੈਕ ਜਦੋਂ ਗਰਮੀ ਹੁੰਦੀ ਆ ਉਦੋਂ ਦਿੰਦੇ ਆ?
3: ਮੈਨੂੰ ਕੋਈ ਮਿਲਦਾ ਨੀ, ਹੁਣ ਮੇਰੇ ਕੋਲ ਪਈ ਆ ਤੂੰ ਚਿੱਟੀ ਤੇ ਮੈਂ ਕਿਹਾ ਯਾਰ ਪੀ ਪੂ ਲਿਆ ਕਰੋ, ਹੁਣ ਮੈਂ ਜਿਹੜੇ ਮੇਰੇ ਦੋਸਤ ਆ ਪੇਟੀ ਦੇ ਉਹਨਾਂ ਕੋਈ ਮੈਂ ਖੁਦ ਤਾਂ ਪੀਣਾ ਨੀ ਹੈਗਾ, ਤਾਂ ਬੜੇ ਖੁਸ਼ ਹੁੰਦੇ ਆ, ਕਹਿੰਦਾ ਯਾਰ ਸਾਨੂੰ ਮੌਜ ਆ ਕਹਿੰਦੇ।
0: ਅੱਛਾ ਉਹ ਜਿਹੜੀ ਟਵਿਸਟਡ ਟੀ ਆ ਉਹ ਆਪਣੇ ਮੂਸੇ ਵਾਲੇ ਬਣਾਉਂਦੇ ਆ?
3: ਤੁਸੀਂ
0: ਦੱਸੋ ਭਾਜੀ, ਹੁਣ ਤੁਸੀਂ ਇੰਡੀਆ ਚ ਰਹੇ ਹੋ, ਉੱਥੋਂ ਦੀ ਵੀ ਗਰਮੀ ਦੇਖੀ ਆ, ਕੀ ਇੱਥੋਂ ਦੀ ਗਰਮੀ ਉੱਥੋਂ ਦੀ ਗਰਮੀ ਨਾਲੋਂ ਜ਼ਿਆਦਾ ਤੰਗ ਕਰਦੀ ਆ?
3: ਆਪਣੇ ਉੱਥੇ ਪੋਲੂਸ਼ਨ ਕਰਕੇ ਤੇ ਉਸ ਕਰਕੇ ਸ਼ਾਮ ਨੂੰ ਠੰਡਾ ਨੀ ਹੁੰਦਾ ਮੌਸਮ, ਤੇ ਇੱਥੇ ਜਿੱਦਾਂ ਹੁਣ ਤੁਹਾਨੂੰ ਹੁਣ ਕੁਛ ਟਾਈਮ ਲਈ ਹੁੰਦਾ, 10-15 ਦਿਨਾਂ ਬਾਅਦ ਫਿਰ ਮੌਸਮ ਵਧੀਆ ਹੋ ਜਾਣਾ ਵਾ।
0: ਜ਼ਿਆਦਾਤਰ ਲੋਕ ਕੰਪਲੇਨ ਕਰਦੇ ਆ ਕਿ ਇੱਥੋਂ ਦੀ ਗਰਮੀ ਜ਼ਿਆਦਾ ਤੰਗ ਕਰਦੀ ਆ, ਜਾਂ ਮੈਨੂੰ ਹੀ ਲੱਗਦਾ
3: ਇੱਥੇ ਨਾ ਵੈਦਰ ਜ਼ਿਆਦਾ ਸਾਫ ਆ ਨਾ, ਮਤਲਬ ਪ੍ਰੋਪਰ ਕਲੀਨ ਵੈਦਰ ਆ ਨਾ, ਉਹ ਜਿਹੜੀ ਸਨਲਾਈਟ ਦੀ ਰੇਸ ਆ ਤੁਹਾਨੂੰ ਪ੍ਰੋਪਰ ਸਾਰੀਆਂ ਥੱਲੇ ਨੀਚੇ ਆਉਂਦੀਆਂ ਨੇ, ਉੱਥੇ ਆਪਣੀ ਇੰਡੀਆ ਵਿੱਚ ਪੋਲੂਸ਼ਨ ਹੋਣ ਕਰਕੇ ਪ੍ਰੋਪਰ ਸਨਲਾਈਟ ਨੀਚੇ ਪਹੁੰਚ ਨੀ ਪਾਉਂਦੀ, ਬਟ ਉੱਥੇ ਏਸੀ ਇੰਨੇ ਚੱਲਦੇ ਆ ਕਾਫੀ ਕੁਛ ਆ ਉੱਥੇ, ਉਹਦੇ ਕਰਕੇ ਹੀਟ ਆ ਬਹੁਤ ਹੋ ਜਾਂਦਾ ਡੇ ਬਾਏ ਡੇ, ਹਨਾ ਪੋਲੂਸ਼ਨ ਵੱਧ ਰਹੀ ਆ, ਗੱਡੀਆਂ ਵੱਧ ਰਹੀਆਂ, ਏਸੀ ਵੱਧ ਰਹੇ ਆ, ਬਟ ਟ੍ਰੀਜ਼ ਪਲਾਂਟ ਨੀ ਕਰਦੇ ਲੋਕ, ਉਹਦੇ ਕਰਕੇ ਬਹੁਤ ਫੈਕਟ ਆ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ, ਤੁਹਾਡਾ ਸ਼ੁਕਰੀਆ। ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕ ਐਨੀਵਰਸਰੀ ਵੀਕ ਦੀਆਂ ਸੇਲਾਂ ਚੱਲ ਰਹੀਆਂ ਐਟ ਗ੍ਰੈਂਡ ਹੋਮ ਫਰਨੀਚਰ। ਜੀ ਭਾਜੀ ਵੈਲਕਮ,
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਇਸ ਵੀਕਡ ਦੇ ਉੱਪਰ ਜਿਹੜੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਪਰਿਵਾਰਾਂ ਵਾਸਤੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵੀਕਡ ਦੇ ਉੱਪਰ, ਤਾਂ ਸਪੈਸ਼ਲ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਵੀਕਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਲ ਰੋਡ ਦੇ ਉੱਪਰ, 6685 ਟੋਮਗਲ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ 1100 ਡਾਲਰ ਸੀ, ਐਨੀਵਰਸਰੀ ਸਪੈਸ਼ਲ ਲੋਐਸਟ ਪ੍ਰਾਈਸ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ ਜਸਟ ਫੋਰ 199, ਜੀ ਹਾਂ 199 ਡਾਲਰ 199 ਦੇ ਵਿੱਚ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਜਦੋਂ ਤੁਸੀਂ ਡਾਇਨਿੰਗ ਟੇਬਲ ਬਾਏ ਕਰ ਲਿਆ ਫਰੰਟ ਤੇ ਇੱਕ ਬਾਕਸ ਪਿਆ, ਉਹਦੇ ਵਿੱਚ ਤੁਸੀਂ ਆਪਣੀ ਪਰਚੀ ਕਰਨੀ ਆ, ਸੋ ਜੀਓ ਤੁਹਾਨੂੰ 1100 ਡਾਲਰ ਕੈਸ਼, 500 ਡਾਲਰ ਕੈਸ਼, 100 ਡਾਲਰ ਕੈਸ਼ ਵੀ ਮਿਲ ਸਕਦਾ, ਐਪਲ ਦੀ ਸਮਾਰਟ ਵਾਚ, 85 ਇੰਚ ਦਾ ਟੈਲੀਵਿਜ਼ਨ, ਬਹੁਤ ਸਾਰੇ ਤੋਹਫੇ ਮਿਲ ਸਕਦੇ ਨੇ। ਹਰੇਕ ਬਾਇੰਗ ਦੇ ਨਾਲ ਤੁਸੀਂ ਫਰੰਟ ਤੋਂ ਬਾਕਸ ਦੇ ਵਿੱਚੋਂ ਪਰਚੀ ਆਪਣੀ ਕੱਢਣੀ ਹੈ, ਤੇ ਜਿਹੜਾ ਇਨਾਮ ਤੁਹਾਡਾ ਨਿਕਲਦਾ ਰਾਈਡ ਵੀ ਆਪਣੀ ਗੱਡੀ ਦੇ ਵਿੱਚ ਗਿਫਟ ਰੱਖ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ, ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਇਸ ਵੀਕਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਅੰਦਰ ਜੋ ਕੂਪਨ ਲੱਗਣ ਜਾ ਰਹੀ ਆ, ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀਆਂ ਗ੍ਰੈਂਡ ਗ੍ਰੈਂਡ ਡੀਲਾਂ, GTA ਕ੍ਰੈਡਿਟ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਾ ਲਓ ਨਾ ਲਓ ਨਾ ਲਓ, GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 20 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ ਯਾਰ ਸਾਰਿਆਂ ਦਾ, ਚਾਹੇ ਕੋਈ ਲਾਈਨ ਆਫ ਕ੍ਰੈਡਿਟਸ ਨੇ, ਕੋਈ ਸਟੂਡੈਂਟ ਲੋਨ ਨੇ, ਕੋਈ ਵੈਸੇ ਕ੍ਰੈਡਿਟ ਕਾਰਡ ਦੇ ਬਿੱਲ ਬੁੱਲ ਜ਼ਿਆਦਾ ਹੋ ਗਏ ਤਾਂ 416-650-1100 416-650-1100 416-650 1100 ਤੇ ਤੁਹਾਡੇ ਸ਼ਹਿਰ ਆਪਣੇ ਸ਼ਹਿਰ ਦ ਵਨ ਐਂਡ ਓਨਲੀ ਮਾਸਟਰ ਮਾਸਟਰ ਮਾਸਟਰ ਸਲੀਮ ਜੀ ਪਰਫਾਰਮ ਕਰਨ ਲਈ ਪਹੁੰਚ ਰਿਹਾ 24 ਜੁਲਾਈ।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700001 ਤੇ।

0: ਕਿਆ ਬਾਤ ਹੈ। ਸੋ ਟਿਕਟਾਂ ਲੈ ਲਓ ਯਾਰ, ਬਹੁਤ ਪਿਆਰੀ ਸ਼ਾਮ ਹੋਊਗੀ, ਸੂਫੀ ਸੂਫੀ ਸ਼ਾਮ। ਤੇ ਜਦੋਂ ਸੂਫੀ ਗਾਇਕੀ ਤੇ ਨਾਲ ਸ਼ਾਮ, ਤੇ ਮੈਂ ਕਹਿੰਦਾ ਅਨਫੋਰਗੇਟੇਬਲ ਇੱਕ ਰਾਤ ਹੋਵੇਗੀ, ਜਦੋਂ ਸਲੀਮ ਸਾਹਿਬ ਆਪਣੇ ਖੁਦ ਦੇ ਬੜੇ ਯਾਰ ਮਸ਼ਹੂਰ ਗੀਤ, ਜਿਹੜੇ ਆਪਾਂ ਸਭ ਨੇ ਯੰਗ ਏਜ ਦੇ ਵਿੱਚ ਸੁਣੇ ਆ, ਤੂੰ ਬਦਲੀ ਸੌ ਵਾਰ, ਦੁੱਖ ਦੇਣੀ ਏ ਨੀ ਕਿਹੜਾ ਦੁੱਖ ਦੇਣ ਆਈ ਏ, ਤੇ ਫਿਰ ਜਦੋਂ ਕਵਾਲੀਆਂ ਗਾਈਆਂ ਜਾਣਗੀਆਂ ਹੈ, ਤੁਸੀਂ ਆਪ ਕਹੋਗੇ ਯਾਰ ਇੰਨੀ ਵਰਸਟੈਲਿਟੀ ਬਸ ਸਲੀਮ ਸਾਹਿਬ ਕੋਲ ਹੀ ਹੈ। ਸੋ ਟਿਕਟਾਂ ਲੈ ਲਓ ਯਾਰ, ਇੰਨੀ ਦੇਰ ਨਾ ਕਰਿਆ ਕਰੋ, ਏਡੇ ਵੱਡੇ ਕਲਾਕਾਰ, ਏਡੀ ਵੱਡੀ, ਏਡੀ ਖੂਬਸੂਰਤ ਆਵਾਜ਼। ਤੇ 6477839873 ਉਹ ਵੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਚ ਯਾਰ, ਵਾਹ। 6477839873 ਜੀ 6986 ਹਾਂਜੀ
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕੀ ਬਣਦਾ?
1: ਡਿਲੀਵਰੀਆਂ ਕਰੀ ਜਾਂਦੇ ਆ,
0: ਕਿਆ ਬਾਤ ਹੈ, ਚੱਕੀਆਂ ਨੇ
1: ਗਰਮੀ ਦੇ ਨਜ਼ਾਰੇ।
0: ਗਰਮੀ ਦੇ ਨਜ਼ਾਰੇ ਜਾਂ ਗਰਮੀ ਨੇ ਤੰਗ ਕੀਤਾ?
1: ਨਹੀਂ ਨਹੀਂ ਨਹੀਂ, ਤੰਗ ਤਾਂ ਕੀ ਕੀਤਾ ਵੀਰੇ, ਮਸਾਂ ਤਾਂ ਗਰਮੀ ਆਈ ਹੈ ਯਾਰ,
0: ਮਸਾਂ ਆਈ ਹੈ, ਸਹੀ ਗੱਲ ਹੈ।
1: ਬਾਕੀ ਜਿਵੇਂ ਆਪਾਂ ਗੱਲ ਕਰਦੇ ਇੰਡੀਆ ਦੀ ਗਰਮੀ ਤੇ ਉਰੇ ਦੀ ਗਰਮੀ ਦੇ, ਤਾਂ ਬਹੁਤ ਫਰਕ ਆ। ਉਰੇ ਤਾਂ ਯਾਰ ਆਪਣੇ ਲਾਈਕ ਥੋੜੇ ਦਿਨ ਤਾਂ ਗਰਮੀ ਪੈਂਦੀ ਆ, ਆਪਣਾ ਇੰਜੋਏ ਕਰਨਾ ਚਾਹੀਦਾ। ਇੰਡੀਆ ਤਾਂ ਗਰਮੀ ਲਾਈਕ ਬਹੁਤ ਜ਼ਿਆਦਾ ਹਾਰਡ ਹੁੰਦੀ ਆ। ਇੱਕ ਚੀਜ਼ ਜਿਵੇਂ ਆਪਣੇ ਉਰੇ ਆ, ਠੀਕ ਹੈ, ਉਰੇ ਜਿਵੇਂ ਆਪਣੇ ਚੱਲ ਅੱਜ ਜਿਵੇਂ ਗਰਮੀ ਹੈਗੀ ਆ ਕਾਫੀ ਜ਼ਿਆਦੇ ਆ, ਪਰ ਜਿਹੜੀ ਹਵਾ ਉਹ ਕਾਫੀ ਹੱਦ ਤੱਕ ਠੰਡੀ ਹੋਈ ਆ, ਯਾਨੀ ਕਿ ਆਪਾਂ ਕਹਿ ਨੀ ਸਕਦੇ ਵੀ ਹਵਾ ਵਾਲੀ ਗਰਮ ਆ। ਇੰਡੀਆ ਦੇ ਵਿੱਚ ਤਾਂ ਵੀਰੇ ਇਹ ਹਾਲ ਹੁੰਦਾ, ਜਿਹਾ ਜਿਹਾ ਡਰਾਇਲ ਚਲਾਤੀ ਮੂੰਹ ਤੇ, ਜਿਹੋ ਜਿਹੀ ਹਵਾ ਚੱਲਦੀ ਹੁੰਦੀ ਗਰਮੀ ਬਹੁਤ ਜ਼ਿਆਦੇ ਆ।
0: ਅੱਛਾ ਅੱਛਾ, ਉੱਥੋਂ ਦੀ ਗਰਮੀ ਤੁਸੀਂ ਕਹਿੰਦੇ ਹੋ ਕਿ ਨਹੀਂ ਉਨੀ ਬਰਦਾਸ਼ਤ ਹੁੰਦੀ ਜਿੰਨੀ ਇੱਥੋਂ ਦੀ ਹੁੰਦੀ ਹੈ? ਹਾਂ
1: ਹਾਂ ਹਾਂ ਹਾਂ, ਉੱਥੇ ਗਰਮੀ ਕਾਫੀ ਜ਼ਿਆਦਾ ਪੈਂਦੀ ਆ, ਤੇ ਨੰਬਰ 2 ਦੇ ਉੱਤੇ ਪੈਂਦੀ ਵੀ ਲੰਬੇ ਟਾਈਮ ਲਈ ਪੈਂਦੀ ਆ, ਤੇ ਹਵਾ ਵੀ ਗਰਮ ਹੁੰਦੀ ਆ ਆਪਣੇ ਵਾਲੀ, ਐਟਲੀਸਟ ਹਵਾ ਤਾਂ ਨੀ ਗਰਮ ਹੁੰਦੀ ਹੈਗੀ, ਗਰਮੀ ਹੁੰਦੀ ਵੀ। ਹੁਣ ਜਿਵੇਂ ਆਪਣੇ ਆ 2-3 ਦਿਨ ਗਰਮੀ ਪਈ ਆ, ਤੁਸੀਂ ਯਕੀਨ ਨੀ ਕਰਨਾ ਨਾ, ਮੈਂ ਗੱਡੀ ਚ ਏਸੀ ਬੰਦ ਕਰ ਦਿੰਦਾ ਵਾ, ਮੈਂ ਕਿਹਾ ਚੱਲ ਨਜ਼ਾਰੇ ਲੈਂਦੇ ਆ ਗਰਮੀ ਗੁਰਮੀ ਸਰੀਰ ਨੂੰ ਆਉਣ ਦੀ।
0: ਏਸੀ ਬੰਦ, ਏਸੀ ਬੰਦ ਕਰ ਦਿੰਦੇ ਹੋ?
1: ਏਸੀ ਬੰਦ ਕਰਕੇ ਵਿੰਡੋ ਆ
0: ਬੱਲੇ ਬੱਲੇ ਬੱਲੇ। ਅੱਛਾ, ਵਿੰਡੋਆਂ ਡਾਊਨ ਤਾਂ ਯਾਰ, ਇੱਥੋਂ ਦੀ ਵਿੰਡੋ ਡਾਊਨ ਕਰਕੇ ਤਾਂ ਹਵਾ ਹੀ ਬੜੀ ਗਰਮ ਹੈ, ਡਾਊਨ ਕਿਵੇਂ ਕਰ ਲੈਂਦੇ ਤੁਸੀਂ?
1: ਹਵਾ ਕਿੱਥੇ ਗਰਮ ਹੈ ਵੀਰੇ, ਉਹ ਤਾਂ ਠੀਕ ਹੈ, ਇੰਨੀ ਗਰਮ ਤਾਂ ਨੀ ਹੈਗੀ ਜੇ ਆਪਾਂ ਇੰਡੀਆ ਨਾਲ ਕੰਪੈਰੀਜ਼ਨ ਕਰੀਏ।
0: ਗਰਮੀ
1: ਤਾਂ ਹੁਣ ਜਿਵੇਂ ਆਪਣੇ ਹੁਣ ਉਰੇ ਲਾ ਲੋ, ਅੱਜ ਆਪਣੇ ਹੋਇਆ 36 ਡਿਗਰੀ ਟੈਂਪਰੇਚਰ ਹੋਇਆ, ਉੱਥੇ ਤਾਂ ਵੀਰੇ 40-44-44 ਡਿਗਰੀ ਟੈਂਪਰੇਚਰ ਆਮ ਰਹਿੰਦਾ, ਇੰਨਾ ਆਪਣਾ ਫੀਲਡ ਲਾਈਕ ਹੁੰਦਾ, ਉੱਥੇ ਇੰਨਾ ਆਮ ਹੁੰਦਾ। ਹਾਂ, ਯੂਸ ਟੂ ਤਾਂ ਬੰਦਾ ਹੋ ਜਾਂਦਾ, ਆਹੀ ਤਾਂ ਫਿਰ ਜਿਵੇਂ ਹੁਣ ਵਿਚਾਰੇ ਕਈ ਨੇ ਜਿਹਨਾਂ ਕੋਲੇ ਲਾਈਕ ਸਹੂਲਤਾਂ ਨਹੀਂ ਹੈਗੀਆਂ, ਏ ਸੀ ਵਗੈਰਾ ਨਹੀਂ ਹੈਗੇ ਨਾ, ਲੋਕ ਓਦਾਂ ਹੀ ਸਰਵਾਈਵ ਕਰਦੇ ਹੀ ਨੇ, ਪਿਛਲੇ 10 ਸਾਲਾਂ ਚ ਏ ਸੀ ਉਸੀ ਵਧਣ ਦੇ ਨਾਲ ਗਰਮੀ ਦਾ ਵੀ ਫਰਕ ਪਿਆ, ਤੇ ਬਾਕੀ ਸਰੀਰ ਓਦਾਂ ਦੇ ਹੋ ਗਏ, ਆਪਾਂ ਨੂੰ ਸਹੂਲਤਾਂ ਮਿਲਣ ਲੱਗ ਗਈਆਂ। ਨਹੀਂ ਪਹਿਲਾਂ ਤਾਂ ਜਿਵੇਂ ਆਪਾਂ ਲਾਉਂਦੇ ਹੁੰਦੇ ਸੀਗੇ ਆਪਣਾ
0: ਕੂਲਰ
1: ਲਾ ਕੇ ਵਿਹੜੇ ਦੇ ਵਿੱਚ ਪਾਣੀ ਪੂਣੀ ਛੱਡ ਕੇ,
0: ਕੂਲਰ ਚ ਬਸ ਉਹਦੇ ਵਿੱਚ ਪਾਣੀ ਪਾ ਦੇਣਾ, ਤੇ ਕੀ ਕਿਵੇਂ ਚੱਲਦਾ ਸੀਗਾ ਉਹ?
1: ਉਹਦੇ ਵਿੱਚ ਮੋਟਰ ਲੱਗੀ ਹੁੰਦੀ ਸੀ ਮਗਰ ਕੂਲਰ ਦੇ, ਤੇ ਉਹਨੇ ਨਾ ਉਹ ਪਾਣੀ ਚੱਕ ਕੇ ਲਾਈਕ ਸਾਈਡ ਤੇ ਜਿਵੇਂ ਕੂਲਰ ਦੀਆਂ ਵਿੰਡੋਆਂ ਲਾ ਲਓ ਨਾ, ਉੱਥੇ ਪਾਣੀ ਸਿੱਟਣਾ, ਤੇ ਉੱਥੇ ਇੱਕ ਜਾਲੀ ਟਾਈਪ ਦੀ ਲੱਗੀ ਹੁੰਦੀ ਸੀਗੀ, ਫਿਰ ਉਹ ਗਿੱਲੀ ਹੋ ਜਾਂਦੀ ਸੀਗੀ, ਤੇ ਉਹਨੇ ਹਵਾ ਮਗਰੋਂ ਖਿੱਚ ਕੇ ਠੰਡੀ ਕਰਕੇ ਛੱਡਣੀ ਹਵਾ, ਤੇ ਉਹਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ।
0: ਚਲੋ ਦੇਖਦੇ ਹਾਂ ਯਾਰ, ਸਾਰੇ ਨਾਲ ਕਰਦੇ ਗੱਲਾਂ ਬਾਤਾਂ। ਤੇ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ, ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਨੰਬਰ ਨੋਟ ਕਰ ਲਓ। ਬਹੁਤ ਸੋਹਣਾ ਬਾਈ ਜੀ ਹੁਣੇ ਕੰਮ ਕਰਦੇ ਆ,
2: 6477-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437-804-3220-6437 ਬਿਲਕੁਲ ਜੀ, ਪੰਜਾਬ ਵੀ ਟਪਾ ਦੇਣਾ ਆਪਾਂ ਨਵੀਂ ਜੀ, ਇਹੋ ਜਿਹੀ ਆਫਰਾਂ ਲੈ ਕੇ ਆਏ ਹਾਂ ਸਾਰਿਆਂ ਲਈ। ਸੋ ਜਿਹੜੇ ਵੀ ਸਾਡੇ ਲਿਸਨਰਸ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਆ ਜਾਂ ਚਾਹੇ ਯੂਜ਼ਡ ਗੱਡੀ ਲੈਣ ਬਾਰੇ ਵੀ ਸੋਚ ਰਹੇ ਆ, ਕੈਲਡਨ ਮਿਤਸੂਬਿਸ਼ੀ ਤੇ ਬਹੁਤ ਸਾਰੀ ਡੀਲਸ ਇਸ ਟਾਈਮ ਤੇ ਚੱਲਦੀਆਂ ਪਈਆਂ, ਮੇਡ ਇਨ ਜਪਾਨ ਗੱਡੀਆਂ ਹੁੰਦੀਆਂ ਜੀ ਮਿਤਸੂਬਿਸ਼ੀ ਦੀ ਸਾਰੀਆਂ। 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਗੱਡੀ ਦੇ ਨਾਲ ਸਟੈਂਡਰਡ। 24,998 ਤੋਂ ਗੱਡੀਆਂ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। ਸੋ ਜਿਹੜੀ 24,998 ਵਾਲੀ ਗੱਡੀ ਹੈਗੀ ਹੈ, ਹੈਗੀ ਆਰ ਵੀ ਆਰ ਜਿਹੜੀ ਕਿ 5-seater ਆਪਸ਼ਨ ਆ। ਜੇ ਤੁਸੀਂ ਫਾਈਨਾਂਸ ਕਰਾਉਣੀ ਆ 3 ਸਾਲਾਂ ਦੇ ਉੱਤੇ 0% ਇਸ ਟਾਈਮ ਤੇ ਅਵੇਲੇਬਲ ਹੈਗਾ। ਜੇ ਤੁਸੀਂ 7 ਸਾਲਾਂ ਤੱਕ ਫਾਈਨਾਂਸ ਕਰਾਉਣੀ ਹੈ ਤਾਂ 1.99% ਵੀ ਅਵੇਲੇਬਲ ਹੈਗਾ। ਸੋ ਵਾਰੰਟੀ ਸੇਮ ਰਹੂਗੀ ਚਾਹੇ 24,998 ਦੀ ਗੱਡੀ ਆ, 10 ਸਾਲ 1,60,000 ਕਿਲੋਮੀਟਰ। ਜਿਹੜਾ ਸਾਡਾ ਸਭ ਤੋਂ ਜ਼ਿਆਦਾ ਸੈੱਲ ਹੁੰਦੀ ਹੈ ਗੱਡੀ ਉਹ ਹੈਗੀ ਆਊਟਲੈਂਡਰ ਜੀ, ਤੁਸੀਂ ਆਮ ਸੜਕਾਂ ਤੇ ਚੱਲਦੀ ਦੇਖੀ ਹੋਊਗੀ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। 5+2-seater ਆਪਸ਼ਨ ਇਹ, ਸੋ ਬੇਸਿਕਲੀ 7-seater ਆਪਸ਼ਨ ਆ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ, ਵਾਰੰਟੀ ਸੇਮ ਰਹਿਣੀ ਆ 10 ਸਾਲ 1,60,000 ਕਿਲੋਮੀਟਰ। ਸੋ ਇੱਕ ਵਾਰੀ ਤੁਸੀਂ ਆਓ, ਗੱਡੀਆਂ ਚੈੱਕ ਕਰੋ ਸਾਡੇ ਕੋਲ ਆ ਕੇ, ਫੀਚਰ ਸਾਰੇ ਮਿਲ ਜਾਣਗੇ, ਵਾਰੰਟੀ ਸਟੋਪ ਨੋਚ ਆ, ਤੇ ਇੰਟਰਸਟ ਰੇਟਸ ਜਿਹੜੇ ਆ ਮਾਰਕੀਟ ਨਾਲੋਂ ਕਿਸੇ ਵੀ ਹੋਰ ਬ੍ਰਾਂਡ ਦੇ ਵਿੱਚ ਤੁਸੀਂ ਕੰਪੇਅਰ ਕਰੋਗੇ ਸਾਰਿਆਂ ਨਾਲੋਂ ਘੱਟ ਮਿਲੂਗਾ। ਪੰਜਾਬੀ ਲਹਿਰਾਂ ਦੇ ਸਪੈਸ਼ਲੀ ਜਿਹੜੇ ਵੀ ਲਿਸਨਰਸ ਹੈਗੇ ਉਹਨਾਂ ਲਈ ਸਪੈਸ਼ਲ ਆਫਰ ਹੈਗੀ ਆ ਸਾਡੇ ਕੋਲ। ਤੁਸੀਂ ਇੱਕ ਵਾਰੀ ਆ ਕੇ ਨਵੀਂ ਭਾਈ ਦਾ ਨਾਮ ਲੈ ਦੇਣਾ ਜਾਂ ਪੰਜਾਬੀ ਲਹਿਰਾਂ ਦਾ ਨਾਮ ਲੈ ਦੇਣਾ,
0: ਕਿਆ ਬਾਤ,
2: ਤੁਹਾਨੂੰ ਵਿੰਟਰ ਟਾਇਰਸ ਦੇ ਨਾਲ ਅਲੋਏ ਵੀਲ ਆਪਾਂ ਬਿਲਕੁਲ ਫ੍ਰੀ ਦੇਵਾਂਗੇ। ਸੋ ਇਹ ਸਿਰਫ ਲਿਮਿਟਡ ਟਾਈਮ ਦਾ ਆਫਰ ਆ, ਤੁਸੀਂ ਇੱਕ ਵਾਰੀ ਆ ਕੇ ਨਾਮ ਜ਼ਰੂਰ ਮੈਂਸ਼ਨ ਕਰਨਾ
0: ਜੀ।
2: ਸੋ ਜੇ ਕਿਸੇ ਕੋਲ ਪੁਰਾਣੀ ਗੱਡੀ ਹੈਗੀ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ, ਪੁਰਾਣੀ ਗੱਡੀ ਦੀ ਕੀਜ਼ ਦੇਣੀ ਆ ਤੁਸੀਂ ਸਿਰਫ ਸਾਨੂੰ, ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਜਿਹੜਾ ਮਰਜ਼ੀ ਈਅਰ ਹੋਵੇ, ਜਿੰਨੀ ਮਰਜ਼ੀ ਤੁਹਾਡੀ ਗੱਡੀ ਚੱਲੀ ਹੋਵੇ, ਸੋ ਗੱਡੀਆਂ ਆਪਾਂ ਟ੍ਰੇਡਿੰਗ ਲੈਂਦੇ ਹਾਂ, ਜਿਹੜੀ ਮਰਜ਼ੀ ਗੱਡੀ ਆ ਤੁਸੀਂ ਲੈ ਕੇ ਆਓ, ਨਵੀਂ ਗੱਡੀ ਆਪਾਂ ਤੁਹਾਨੂੰ ਦੇ ਕੇ ਹੀ ਭੇਜਾਂਗੇ। ਸੋ 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਹੈਗਾ ਜੀ, ਕੈਨੇਡੀ ਤੇ ਹਾਈਵੇ 9 ਦੇ ਇੰਟਰਸੈਕਸ਼ਨ ਤੇ ਡੀਲਰਸ਼ਿਪ ਪੈਂਦੀ ਹੈ ਸਾਡੀ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 519-942-0101।
0: ਕਿਆ ਬਾਤ ਹੈ, ਸੋ ਤੁਸੀਂ ਨੰਬਰ ਨੋਟ ਕਰ ਲਓ 6476782754 ਤੇ ਕਾਲ ਕਰੋ, ਡੀਲਾ 6476782754। ਥੈਂਕ ਯੂ ਅਭਿਸ਼ੇਕ, ਬਹੁਤ ਸ਼ੁਕਰੀਆ,
2: ਥੈਂਕ ਯੂ ਨਵੀ ਭਾਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਰਾ ਜੀ 0647। ਹੈਲੋ,
3: ਹਾਂਜੀ ਸਿੱਧਵਾਂ ਸਾਹਿਬ,
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਸਿੱਧਵਾਂ ਸਾਹਿਬ ਠੀਕ ਹੋ?
0: ਬਹੁਤ ਵਧੀਆ ਜੀ, ਕੀ ਬਣਦਾ?
3: ਬਸ ਤੁਹਾਡੀ ਸਭ ਦੇ ਬੋਲੇ ਜੀ, ਤੇ ਜਿਹੜਾ ਟੌਪਿਕ ਚੱਲ ਰਿਹਾ ਤੁਹਾਡਾ ਬਹੁਤ ਵਧੀਆ। ਬਾਕੀ ਗਰਮੀ ਜਿਹੜੀ ਹੈਗੀ ਆ ਸਿੱਧਵਾਂ ਸਾਹਿਬ ਦੀ, ਇੰਡੀਆ ਚ ਤਾਂ ਬਹੁਤ ਜ਼ਿਆਦਾ ਤਲਾਅ ਚ ਪੈਂਦੀ ਆ, ਇਹ ਸਾਡੇ ਸੁਭਾਅ ਹੀ ਬਣ ਗਏ, ਮਤਲਬ ਕਿ ਵੀ ਉਹ ਕਰਨ ਦੇ, ਠੀਕ ਆ। ਇਹ ਜਿਹੜਾ ਹੈਗਾ ਵੀ ਇੰਡੀਆ ਚ ਤਾਂ ਬਹੁਤ ਜ਼ਿਆਦਾ, ਤੋਂ ਮਤਲਬ ਕਈ ਗੁਣਾ ਜ਼ਿਆਦਾ ਪੈ,
0: ਠੀਕ
3: ਆ। ਆਪਾਂ ਤਾਂ ਜਿਹੜਾ ਹੈਗਾ ਮਤਲਬ ਕਿ ਇਹ ਗੁਰੂਆਂ ਨੂੰ ਵੀ ਪਰਮਾਤਮਾ ਨੂੰ ਵੀ ਦੇਈ ਜਾਂਦੇ ਆ ਲਾਂਭੇ, ਤਾਂ ਵੀ ਜਿਹੜਾ ਹੈਗਾ ਤੁਸੀਂ ਪਹਿਲਾਂ ਤਾਂ ਨੱਕ ਰਗੜਦੇ ਇੱਥੇ ਆਉਣ ਲਈ, ਫਿਰ ਮੁੜ ਕੇ ਲਾਂਭੇ ਦੇਣੇ ਸ਼ੁਰੂ ਕਰ ਦਿੰਦੇ, ਤੇ
0: ਮੇਰੀ ਅੱਜ 2-4 ਜਣੇ ਨਾਲ ਗੱਲ ਹੋਈ, ਕਹਿੰਦੇ ਨਵੀਂ ਯਾਰ ਪਤਾ ਨੀ ਇੱਥੋਂ ਦੀ ਤੇ ਜ਼ਿਆਦਾ ਤੰਗ ਕਰਦੀ, ਇੱਥੋਂ ਦੀ ਨਹੀਂ ਸੀ ਨੀ ਤੰਗ ਕਰਦੀ।
3: ਦੇਖੋ ਕੁਛ ਜਿਹੜੇ ਬੋਰਨ ਨੇ ਇੱਥੋਂ ਦੇ ਉਹਨਾਂ ਨੂੰ ਤਾਂ ਹੋ ਸਕਦਾ ਹੋਵੇ, ਪਰ ਜਿਹੜੇ ਇੰਡੀਆ ਤੋਂ ਆਏ ਆ ਉਹਨਾਂ ਲਈ ਨਹੀਂ ਕੋਈ ਖਾਸ ਇਹਨੂੰ ਕਿਹਾ ਜਾ ਸਕਦਾ।
0: ਗਰਮੀ
3: ਮਾੜੀ ਮੋਟੀ ਹੈਗੀ ਤਾਂ ਹਵਾ ਨਾਲ ਠੰਡੀ ਚੱਲਦੀ ਆ, ਕੋਈ ਬੜਾ ਉਹ ਨੀ ਹੈਗਾ, ਠੀਕ ਆ। ਇੱਥੇ ਸਹੂਲਤਾਂ ਜ਼ਿਆਦਾ ਹੋਣ ਕਰਕੇ ਲੋਕ ਜ਼ਿਆਦਾ ਮੰਨਣ ਲੱਗ ਗਏ,
0: ਉੱਥੇ
3: ਇੰਨੀਆਂ ਸਹੂਲਤਾਂ ਵੀ ਹੈ ਨੀ ਗੀਆਂ, ਜਿੱਥੇ ਰਹੋ ਤੇ ਪਰਮਾਤਮਾ ਦਾ ਸ਼ੁਕਰ ਕਰੋ, ਤੇ ਮੈਨੂੰ ਲੱਗਦਾ ਸਾਰਾ ਕੁਛ ਵਧੀਆ ਹੀ ਹੋ ਜਾਵੇ।
0: ਚਲੋ ਠੀਕ ਹੈ ਸਰ, ਬਹੁਤ ਧੰਨਵਾਦ ਤੁਹਾਡਾ।

0: ਗੋਪਾਲ ਭਾਜੀ ਨੂੰ ਫੋਨ ਕਰ ਲਓ ਫਟਾਫਟ 647-919-9413। ਗੁਰਲਾਲ ਬਾਈ ਜੀ ਹਾਜ਼ਰ ਨੇ ਤੁਹਾਡੇ ਲਈ ਪੈਸ਼ਨ ਰੂਫਿੰਗ ਤੋਂ, ਤੇ ਨੰਬਰ ਹੈ 6479199413 6479199413। ਸਮਰ ਤੋਂ ਬਾਅਦ ਵਿੰਟਰ ਆ ਗਈ ਨਾ, ਸਨੋ ਪੈ ਗਈ, ਫਿਰ ਛੱਤ ਲੀਕ ਹੋ ਗਈ, ਪਤਾ ਕਿੱਡਾ ਵੱਡਾ ਨੁਕਸਾਨ ਹੈ ਘਰ ਨੂੰ। ਡਿਲੇ ਨਾ ਕਰਿਆ ਕਰੋ, ਜਿਹੜੇ ਕੰਮ ਕਰਾਉਣ ਵਾਲੇ ਕਰਾ ਲਓ, ਲੱਗ ਜੂ ਥੋੜੇ ਜਿਹੇ ਪੈਸੇ ਲੱਗ ਜਾਣਗੇ। ਇਨਵੈਸਟਮੈਂਟ ਆਇਆ ਤੁਹਾਡੇ ਘਰ ਲਈ, ਮਿਲੀਅਨ ਡਾਲਰ ਦਾ ਘਰ ਲਿਆ, ਤੁਸੀਂ ਥੋੜੇ ਬਹੁਤੇ ਪੈਸੇ ਰੂਫ ਤੇ ਨਹੀਂ ਲਾ ਸਕਦੇ, ਪੰਗਾ ਇੱਥੇ ਪੈਂਦਾ ਆਪਣਾ। ਗਿੱਲ ਫਾਰਮ, ਵਧੀਆ ਔਰਗੈਨਿਕ ਚੀਜ਼ਾਂ ਲਓ ਗਿੱਲ ਫਾਰਮ ਤੋਂ। ਗਿੱਲ ਫਾਰਮ ਦਾ ਚੱਕੀ ਦਾ ਆਟਾ, ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਗਿੱਲ ਫਾਰਮ, ਤੇ ਨਾਲ ਇੱਥੇ ਸਬਜ਼ੀਆਂ, ਮੇਥੇ, ਧਨੀਆ, ਪਾਲਕ ਸਾਗ, ਬਾਥੂ ਸਾਰਾ ਕੁਛ ਅਵੇਲੇਬਲ ਹੈ, ਤੇ ਦੇਸੀ ਆਂਡੇ, ਦੇਸੀ ਸ਼ਹਿਦ, ਫਾਰਮ ਦਾ ਦੁੱਧ। 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ ਤੇ ਪਹੁੰਚ ਜਾਓ। 3651 ਹੈਲੋ
1: ਜੀ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ ਜੀ, ਵਧੀਆ।
0: ਕੀ ਬਣਦਾ?
1: ਅੱਛਾ ਭਾਜੀ, ਮੈਨੂੰ ਕਾਰ ਇੰਸ਼ੋਰੈਂਸ ਦਾ ਕੋਈ ਨੰਬਰ ਦਿਓਗੇ ਤੁਸੀਂ? ਦਿੰਦੇ ਹੁੰਦੇ ਅੱਗੇ ਵੀ
0: ਦੇ ਦਿੰਦੇ ਆ, ਲਿਖ ਲਓ ਜੀ।
1: ਹਾਂਜੀ,
0: ਨੰਬਰ ਹੈ 416।
1: ਠੀਕ ਹੈ ਜੀ।
0: 876।
1: ਠੀਕ ਹੈ ਜੀ।
0: 4605।
1: 4605।
0: ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਨੀ, ਨਾ ਤੁਹਾਨੂੰ ਕੋਈ ਆਨਲਾਈਨ ਸੋਸ਼ਲ ਮੀਡੀਆ ਦੇਖਣ ਦੀ ਲੋੜ ਹੈ, ਸਾਨੂੰ ਪੁੱਛੋ। ਮੈਂ ਦੱਸ ਦਊਨਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN। ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਕਿ ਆਹ ਨੰਬਰ ਚਾਹੀਦਾ, ਉਹ ਨੰਬਰ ਚਾਹੀਦਾ, ਤੇ ਅਸੀਂ ਤੁਹਾਨੂੰ ਭੇਜ ਦਿਆਂਗੇ, ਠੀਕ ਹੈ? ਸੋ PUNJABILEHRAN ਇੰਸਟਾਗ੍ਰਾਮ। ਸੋ ਕਿਸੇ ਨੂੰ ਵੀ ਅਗਰ ਆਟੋ ਇੰਸ਼ੋਰੈਂਸ ਦੀ ਨੰਬਰ ਚਾਹੀਦਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਤਾਂ ਤੁਸੀਂ ਨੰਬਰ ਨੋਟ ਕਰਨਾ, ਗੁਰਕਰਮ ਢੀਂਡਸਾ ਦਾ। ਗੁਰਕਰਮ ਦਾ ਫੋਨ ਨੰਬਰ ਹੈ 416-876-4605, 416-876-4605, ਤੇ ਘੁਮਾ ਲਓ ਨੰਬਰ ਤੇ ਕਰੋ ਇਹਨਾਂ ਨਾਲ ਗੱਲਬਾਤ। ਉਸ ਤੋਂ ਇਲਾਵਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਨਵੀਂ ਕਿਚਨ ਰੈਡੀ ਕਰਵਾਉਣੀ ਹੈ, ਜਸਪਾਲ ਭਾਜੀ ਨਾਲ ਗੱਲਬਾਤ ਤੁਸੀਂ ਕਰੋ। ਐਂਡ ਜਸਪਾਲ ਰਾਏ ਜੀ ਅੰਡਰਮਾਊਂਟ ਡਬਲ ਸਿੰਕ ਫਰੀ ਦੇ ਰਹੇ ਆ, ਮੇਰਾ ਨਾਲ ਦੇ ਬਹੁਤ ਵੱਡਾ ਡਿਸਕਾਊਂਟ ਹੈ, ਤੇ ਇਹਨਾਂ ਦਾ ਕੰਮ ਦੇਖੋਗੇ ਤੁਸੀਂ, ਆਪ ਕਹੋਗੇ ਵੀ ਵਾਹ। ਮੈਂ ਨਾ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਆਹ ਆਪਣੇ ਨਵੇਂ ਕਲਾਇੰਟ ਨੇ, ਨਵੇਂ ਨਹੀਂ, ਚਲੋ ਪਹਿਲਾਂ ਵੀ ਕਰਦੇ ਰਹੇ, ਮੈਂ ਕਿਹਾ ਵੀ ਆਹ ਸਾਡੇ ਕਲਾਇੰਟ ਨੇ ਆਪਣੇ, ਤੇ ਇਹਨਾਂ ਦਾ ਕੰਮ ਦੇਖੋ। ਉਹਨੇ ਦੇਖਿਆ, ਕਹਿੰਦੀ ਨਵੀ ਯਾਰ ਇੰਨੀ ਸੋਹਣੀ ਕਿਚਨ, ਇੰਨਾ ਸੋਹਣਾ ਕੈਬਨਿਟਰੀ ਦਾ ਕੰਮ ਵੀ, ਲਿਸਨਰਸ ਨੂੰ ਤੂੰ ਕਹੀ ਜ਼ਰੂਰ ਕਿ ਦੇਖਣ ਉਹਨਾਂ ਦਾ ਕੰਮ। ਸੋ ਵਾਕਈ ਦੇਖ ਕੇ ਬੰਦਾ ਕਹੂਗਾ ਹਾਂ ਯਾਰ ਕਰਾਉਣਾ ਕੰਮ, ਤਾਂ ਇਹਨਾਂ ਤੋਂ ਕਰਾਉਣਾ। ਸੋ ਨੰਬਰ ਹੈ 416-859-1920 ਦੇ ਉੱਤੇ ਕਾਲ ਕਰੋ। ਨਿਊ ਹਾਈਟਸ ਕਿਚਨ ਟੀਵੀ ਯੂਨਿਟ, ਕੋਈ ਇੰਟਰਟੇਨਮੈਂਟ ਯੂਨਿਟ ਟੀਵੀ ਦੇ ਆਲੇ ਦੁਆਲੇ, ਕੋਈ ਬਾਰ, ਕੋਈ ਕੈਬਨਿਟ, ਕੋਈ ਐਸਾ ਕੰਮ ਕਰਾਉਣਾ ਕਿਚਨ ਦਾ, 416-859-1920। ਹਾਂ ਜੀ, 7362। ਹਾਂਜੀ
2: ਹਾਂਜੀ ਜਿਹੜੀ ਰੇਂਜ ਹੈਗੀ ਆ ਨਾ, ਬਿਲਕੁਲ ਤੁਹਾਡੇ ਆਪ ਤੇ ਆਉਂਦੀ ਹੈਗੀ। ਦੈਟ ਇਜ਼ ਦ ਰੀਜ਼ਨ ਕਿ ਇੱਥੇ ਦੀ ਜਿਹੜੀ ਗਰਮੀ ਹੈ ਨਾ, ਤੁਹਾਨੂੰ ਬਹੁਤ ਜ਼ਿਆਦਾ ਕਰਦੀ ਹੈ।
0: ਤੁਹਾਨੂੰ ਵੀ ਲੱਗਦਾ ਹੈ ਕਿ ਇੱਥੋਂ ਦੀ ਗਰਮੀ ਇੰਡੀਆ ਦੀ ਗਰਮੀ ਨਾਲੋਂ ਜ਼ਿਆਦਾ ਬਦਲ ਕਰਦੀ ਹੈ?
2: ਇੰਡੀਆ ਦੀ, ਮੇਰੇ ਪੇਰੈਂਟਸ ਵਗੈਰਾ ਜਦੋਂ ਉਹਨਾਂ ਦੀ ਡੈਥ ਹੋਈ ਹੈ, ਮੈਂ ਗਈ ਹਾਂ, ਇਟ ਵਾਸ 40 ਟੈਂਪਰੇਚਰ, ਪਰ ਉੱਥੇ ਦੀ ਗਰਮੀ ਹੋਰ ਹੈ, ਇੱਥੇ ਦੀ ਗਰਮੀ ਹੋਰ ਤਰ੍ਹਾਂ ਦੀ ਹੈ।
0: ਬੜੇ ਲੋਕ ਕੰਪੇਅਰ ਜਦੋਂ ਕਰਦੇ ਆ ਨਾ, ਤਾਂ ਕਹਿੰਦੇ ਆ ਕਿ ਜਦੋਂ ਇੱਥੇ ਅੱਜ ਵਰਗਾ ਮੌਸਮ ਹੈ, ਤੇ ਉੱਥੇ ਨਾਲੋਂ ਥੋੜੇ ਜਿਹਾ ਵਰਸ ਹੈ।
2: ਕਿ ਕਿ ਆਈ ਡੋਨਟ ਨੋ, ਪਰ ਕਿਉਂਕਿ ਤੁਸੀਂ ਦੇਖੋ ਇੱਥੇ ਇੰਨੀ ਗਰਮੀ ਪੈ ਰਹੀ ਹੈ, ਸਟਿਲ ਪੀਪਲ ਆਰ ਟਰੈਵਲਿੰਗ ਟੂ ਮੈਕਸੀਕੋ ਐਂਡ ਦਿਸ ਐਂਡ ਦੈਟ।

0: ਤੁਸੀਂ ਤੁਸੀਂ ਉੱਥੇ ਬਾਹਲਾ ਜਾਂਦੇ ਨਹੀਂ ਹੈ?
1: ਹਾਂਜੀ ਨਹੀਂ ਮੈਂ ਜਾਂਦੇ ਇੰਡੀਆ ਤੇ ਜਦੋਂ ਪੇਰੈਂਟਸ ਵਗੈਰਾ ਹੈਗੇ ਸੀ ਜਾਂਦੇ ਹੈਗੇ ਸੀ, ਐਸੀ ਗੱਲ ਨਹੀਂ ਹੈ, ਪਰ ਮੈਨੂੰ ਹੁਣ 65 ਇਅਰਸ ਤੇ ਹੋ ਗਏ ਇੱਥੇ ਆਇਆ ਨੂੰ।
0: ਵਾਹ 65
1: ਹੋ ਗਏ।
0: ਵਾਹ ਵਾਹ ਕਿਆ ਬਾਤ ਹੈ, ਤੁਸੀਂ 61 ਦੇ ਆਏ ਹੋਏ ਹੋ?
1: ਹਾਂਜੀ।
0: ਅੱਛਾ ਉਦੋਂ ਤਾਂ ਆਪਣੇ ਕੋਈ ਬਹੁਤ ਘੱਟ ਲੋਕ ਸੀਗੇ।
1: ਹਾਂਜੀ ਇਹ ਤੇ ਬ੍ਰੈਂਪਟਨ ਵਗੈਰਾ ਸਾਰਾ ਸਾਡੇ ਹੁੰਦੇ ਹੀ ਬਣਿਆ ਹੈਗਾ। ਹਾਂ ਹਾਂ ਹਾਂ ਆਲ ਦੋਸ ਪਲੇਸਸ
0: ਅਮੇਜ਼ਿੰਗ ਹੈ। 61 ਤੇ ਹੁਣ 61 ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਵੇਂ ਕੀ ਡਿਫਰੈਂਟ ਹੈ?
1: ਡਿਫਰੈਂਟ ਜਿਸਾਂ ਜਿਸਾਂ ਮੇਰੇ ਖਿਆਲ ਹੈ ਜਨਰੇਸ਼ਨ ਵਗੈਰਾ ਦੇ ਗੈਪਸ ਵਗੈਰਾ ਆ ਜਾਂਦੇ ਹੈਗੇ।
0: ਹਾਂ
1: ਦੈਟਸ ਵਾਟ ਇਟ ਮੇਕਸ ਡਿਫਰੈਂਸ। ਅਦਰਵਾਈਜ਼ ਐਸੇ ਜਿੱਥੇ ਆ ਕੇ ਬੱਚੇ ਨੂੰ ਬੰਦੇ ਨੂੰ ਵੈਸੇ ਹੀ ਸ਼ੁਕਰ ਕਰਨਾ ਚਾਹੀਦਾ ਉਸ ਮਾਲਕ ਦਾ, ਸ਼ੁਕਰ
0: ਹੈਗਾ।
1: ਤੇ ਅਗਰ ਅਸੀਂ ਆਪਣੇ ਛੋਟੇ ਜਾਂ ਕਿਸੇ ਨੀਵੇਂ ਬੰਦੇ ਨੂੰ ਦੇਖੀਏ
0: ਜੀ, ਤੁਸੀਂ ਤੁਹਾਡੀ ਕੀ ਉਮਰ ਸੀ ਜਦੋਂ ਇੱਥੇ ਆਏ ਹੋ? ਓਨਲੀ 10 ਇਅਰਸ। ਅੱਛਾ ਵਾਹ, ਚਲੋ ਜੀ, ਵੈਰੀ ਨਾਈਸ, ਨਾਈਸ ਟਾਕਿੰਗ ਟੂ ਯੂ ਜੀ, ਬਹੁਤ ਤੁਹਾਡਾ ਸ਼ੁਕਰੀਆ ਐਂਡ ਥੈਂਕਸ ਫੋਰ ਯੂਰ ਕਾਲ।
1: Yeah, I'm 72 right now.
0: You're very young.
1: It's very young.
0: ਨਹੀਂ ਠੀਕ ਹੈ, ਦੇਖੋ ਇਹ ਕਹਿੰਦੇ ਹੁੰਦੇ ਨਾ ਵੀ ਯੂ ਏਜ ਲਾਈਕ ਫਾਈਨ ਵਾਈਨ।
1: Yeah, because I still drive my car.
0: Very good.
1: And tonight we are just going to watch movie and with my friends and eating out.
0: Very nice. Nahi dekho chahida hai, you need to enjoy. Tusi inna kam kita, retirement enjoy karni bahut zaruri hai.
1: Nahi navi baithe main kaam kita.
0: Tusi retire nahi kita je?
1: Nahi main retire, I am a retired person.
0: Ha.
1: But main
0: ਜ਼ਿੰਦਗੀ ਜਿਉਣ ਦਾ ਵੱਖਰਾ ਤਰੀਕਾ ਹੁੰਦਾ। ਚਲੋ ਬੈਸਟ ਵਿਸ਼ਸ, ਇੰਜੋਏ ਯਰ ਮੂਵੀ,
1: ਇੰਜੋਏ,
0: ਬਹੁਤ ਧੰਨਵਾਦ, ਸ਼ੁਕਰੀਆ। ਸੋ ਸੋਰੀ ਯਾਰ, ਕੁਝ ਕਾਲਾਂ ਕੱਟੀਆਂ ਗਈਆਂ, ਮੈਨੂੰ ਪਤਾ ਕਿ ਕਈ ਵਾਰ ਗੱਲਬਾਤ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਹੈ, ਬਟ ਕੋਈ ਨਾ, ਕਰ ਲਓ ਦੁਬਾਰਾ ਤੋਂ ਫੋਨ ਤੇ ਤੁਹਾਡੇ ਨਾਲ ਵੀ ਕਰ ਲਾਂਗੇ ਗੱਲ। ਐਚ ਕੇ ਮੂਵਰਸ, ਵਾਹ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਬੜੀ ਟੌਪ ਦੀ ਬੜੀ ਕਮਾਲ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ। ਇਹਨਾਂ ਨੂੰ ਤੁਸੀਂ ਫੋਨ ਕਰ ਲਓ 416-524-6704, 416-524-6704, ਤੁਹਾਡੇ ਸਮਾਨ ਨੂੰ ਬੜਾ ਕੇਅਰਫੁਲੀ ਮੂਵ ਕਰਦੇ ਆ। 416-524-6704। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੀ 6100, ਹੈਲੋ,
2: ਸਤਿ ਸ਼੍ਰੀ ਅਕਾਲ।
0: ਵਧੀਆ ਵਧੀਆ ਬਾਈ ਜੀ, ਕਿਵੇਂ ਹੋ?
2: ਵਧੀਆ ਬਾਈ, ਹਫ਼ਤਾ ਬਾਈ ਪਹਿਲਾਂ ਲਾਂਬਾ ਕੋਈ ਨੀ ਗਾ, ਪਰ ਫਰਕ ਤਾਂ ਬਾਈ ਹੈਗਾ, ਹੁਣ ਇੱਥੋਂ ਦੀ ਵਿੰਟਰ ਤੇ ਇੰਡੀਆ ਦੀ ਵਿੰਟਰ ਦਾ ਫਰਕ ਹੈਗਾ, ਉਵੇਂ ਸਮਰ ਦਾ ਫਰਕ ਹੈਗਾ।
0: ਬਿਲਕੁਲ,
2: ਆਪਾਂ ਜੋ ਸੱਚ ਸੱਚ ਹੈ ਨਾ, ਉੱਥੋਂ ਦੀ ਫਿਰ ਗਰਮੀ ਆ, ਇੱਥੇ ਆਪਾਂ ਕਿਹੜਾ ਬਾਹਰ ਤੇ ਘੱਟ ਹੀ ਨਿਕਲਦੇ ਹਾਂ, ਗੱਡੀਆਂ ਚ ਬਹੁਤ ਕੰਫਰਟ ਆਪਾਂ ਇੱਥੇ, ਘਰ ਚ ਵੀ ਸਾਰਾ ਫੁੱਲ AC ਆ ਹਨਾ, ਤੇ ਜਿੱਦਣ ਗਰਮੀ ਅਸਲ ਗਰਮੀ ਉਹਦੇ ਪੈਂਦੀ ਨੀ, ਦੋ ਦਿਨ ਪੈਂਦੀ ਪਰ ਮੀਂਹ ਪੈ ਜਾਂਦਾ ਹਨਾ, ਠੀਕ ਹੈ। ਜਿਵੇਂ ਪੂਰੀ ਗਰਮੀ ਹੁੰਦੀ ਹੈ ਉਹ ਦਿਨ ਕੰਪੇਅਰ ਕਰੀਏ ਇੰਡੀਆ ਨਾਲ ਤਾਂ ਇੱਥੇ ਵੱਧ ਪੈਂਦੀ, ਇੱਥੇ ਸੂਲਾਂ ਚੁੱਭਦੀਆਂ ਜੀ। ਘੁਮਾਉਣ ਵਾਸਤੇ ਉਹਨਾਂ ਨੂੰ ਤਾਂ ਬਹੁਤ ਫੀਲ ਹੋਈ, ਉਹ ਤਾਂ ਕਹਿੰਦੇ ਵੀ ਇੱਥੇ ਗਰਮੀ ਬਹੁਤ, ਹਾਲਾਂਕਿ ਉਹ ਇੰਨਾ ਉੱਥੇ ਰਹੇ, ਉਹ ਉਹਨਾਂ ਨੇ ਥੋੜੀ ਲਾਂਭਾ ਕਿੰਨਾ ਕਿਸੇ ਚੀਜ਼ ਦਾ।
0: ਅੱਛਾ, ਉਹਨਾਂ ਨੇ ਇੱਥੇ ਜ਼ਿਆਦਾ ਮਹਿਸੂਸ ਕੀਤੀ ਉੱਥੇ ਨਾਲੋਂ, ਹੈ?
2: ਹਾਂਜੀ ਹਾਂਜੀ ਹਾਂਜੀ, ਜਿੱਦਣ ਗਰਮੀ ਪੂਰੀ ਹੋਵੇ ਉਹ ਉੱਦਾਂ ਨੋਰਮਲ ਡੇ ਨੀ ਗੱਲ ਕਰ ਰਿਹਾ ਮੈਂ, ਜਿੱਦਣ ਜਿਵੇਂ ਅੱਜ ਪੂਰੀ ਗਰਮੀ ਫੁੱਲ ਹੈ, ਜੇ ਬਾਹਰ ਜਾਣਾ ਹੋਵੇ ਫਿਰ ਗਰਮੀ ਹੈਗੀ ਹੈ ਜੀ, ਗਰਮੀ ਨੀ ਪੈਂਦੀ, ਗਰਮੀ ਉੱਥੇ ਵੀ ਪੈਂਦੀ ਆ, ਹੁਣ ਵਿੰਟਰ ਵੀ ਆ ਤੇ ਉਹਦਾ ਵੀ ਫਰਕ ਕਿੰਨਾ ਫਰਕ ਹੈ, ਇੰਡੀਆ ਵੀ ਠੰਡ ਤਾਂ ਇੰਡੀਆ ਵੀ ਬਹੁਤ ਪੈਂਦੀ ਹੈ
0: ਜੀ ਜੀ,
2: ਪਰ ਇੱਥੋਂ ਠੰਡ ਹੋਰ ਹਿਸਾਬ ਦੀ, ਉੱਥੋਂ ਦੀ ਹੋਰ ਹਿਸਾਬ ਦੀ, ਉਹ ਵੀ ਗਰਮੀ ਇੱਥੋਂ ਦੀ ਗਰਮੀ ਹੋਰ ਹਿਸਾਬ ਦੀ ਹੈ, ਇੰਡੀਆ ਦੀ ਗਰਮੀ ਹੋਰ ਹਿਸਾਬ ਦੀ ਹੈ,
0: ਹੋਰ ਹਿਸਾਬ ਦੀ ਹੈ। ਚਲੋ ਠੀਕ ਹੈ, ਦੇਖਦੇ ਹਾਂ, ਥੈਂਕ ਯੂ ਵੀਰੇ ਤੇ ਚਲੋ ਬਹੁਤ ਸ਼ੁਕਰੀਆ ਤੁਹਾਡਾ। ਸੋ ਕਹਿੰਦੇ ਡੈਡੀ ਨੂੰ ਡਾਊਨ ਟਾਊਨ ਲੈ ਗਏ, ਉਹ ਵੀ ਕਹਿੰਦੇ ਕਿ ਬੱਲੇ ਯਾਰ ਕਿੱਥੇ ਲੈ ਆਏ, ਇੱਥੇ ਤਾਂ ਗਰਮੀ ਬਹੁਤ ਜ਼ਿਆਦਾ ਹੈ। ਮਿਸਟਰ ਸਿੰਘ ਪੀਜ਼ੇ ਤੇ ਵੀ ਗਰਮੀ ਹੋਈ ਪਈ ਹੈ ਪੂਰੀ। ਮਿਸਟਰ ਸਿੰਘ ਪੀਜ਼ਾ ਮੈਗਾ ਡੀਲ, ਦੋ ਲਾਰਜ ਪੀਜ਼ੇ, ਚਾਰ ਚਾਰ ਟੌਪਿੰਗ, ਚਾਰ ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ। ਵਾਹ ਯਾਰ, ਸਿਰਫ $40 ਚ। ਕਾਲ ਕਰੋ ਫਟਾਫਟ 905-500-4000। ਮਿਸਟਰ ਸਿੰਘ ਪੀਜ਼ਾ, ਮਲਟੀਪਲ ਲੋਕੇਸ਼ਨਸ, ਨੌਰਥ ਪਾਰਕ, ਟੋਰਬ੍ਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਵਨਿਊ, ਕੈਨੇਡੀ, ਕੈਸਲਮੋਰ, ਮਿਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬੋਲਟਨ, ਹੈਮਿਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ, ਥਾਂ ਥਾਂ ਤੇ ਲੋਕੇਸ਼ਨਾਂ ਨੇ। 905-500-4000 ਤੇ ਕਾਲ ਕਰ ਲਓ। 7220 ਹੈਲੋ।
3: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
3: ਮੈਂ ਠੀਕ ਹੈ ਜੀ। ਮੈਂ ਉਹੀ ਲੋਕਾਂ ਨੂੰ ਤੱਤੇ ਠੰਡੇ ਕਰਨ ਦਾ ਹੀ ਕੰਮ ਕਰਦਾ ਜੀ। ਤੇ ਜਿਹੜੀ ਤੁਸੀਂ ਕੰਪੇਅਰ ਕਰਦੇ ਹੋ ਨਾ ਇੰਡੀਆ ਤੇ ਇੱਥੇ ਨਾਲ, ਉੱਥੇ ਚੋਇਸ ਹੁੰਦੀ ਆ ਕਿ ਗਰਮੀ ਲੱਗੀ ਤੇ ਬਹਿ ਜਾਓ, ਇੱਥੇ ਚੋਇਸ ਨਹੀਂ ਹੈਗੀ ਤਾਂ ਜ਼ਿਆਦਾ ਗਰਮੀ ਲੱਗਦੀ ਆ।
0: ਅੱਛਾ, ਚੋਇਸ ਨਹੀਂ ਹੈਗੀ ਵੀ ਕੰਮ ਕਰਨੇ ਹੀ ਪੈਂਦੇ ਆ,
3: ਕਰਨਾ ਹੀ ਪੈਣਾ ਜੀ। ਮੈਂ ਹੁਣ ਮੈਂ ਉਹੀ ਗੱਲ ਮੈਂ ਦੱਸਿਆ ਕਿ ਮੈਂ ਜਦੋਂ -40 ਹੁੰਦਾ ਉਦੋਂ ਵੀ ਮੈਂ ਕੰਮ ਕਰਨਾ ਹੈ ਜੀ, ਤੇ ਹੁਣ ਪਲੱਸ ਅੱਜ 40+ ਸੀਗਾ ਤੇ ਮੇਰਾ ਬਿਜ਼ਨਸ ਹੈ ਜੀ, ਮੈਂ ਉਹੀ ਕੰਮ ਕਰਨ ਦਿਆਂ
0: ਤੇ
3: ਫੀਲਿੰਗ ਦੀ ਗੱਲ ਆ ਜੀ। ਬਿਲਕੁਲ, ਤੇ ਉੱਥੇ ਲੋਕਾਂ ਨੂੰ ਆਪਾਂ ਇੱਥੇ ਸਾਰੇ ਸਰਦੇ ਪੁੱਜਦੇ ਹੀ ਆਏ ਆ, ਨੋਬਡੀ ਟੇਕ ਮੀ ਰੋਂਗ, ਉੱਥੇ ਇਸ ਕਰਕੇ ਨਹੀਂ ਲੱਗਦੀ ਕਿ ਗਰਮੀ ਅੱਜ ਨਹੀਂ ਜਾਂਦੇ ਕੋਈ ਨਹੀਂ ਬਹਿ ਜਾਂਦੇ ਆ,
0: ਕੂਲਰ ਲਾ ਲੋ ਤੇ ਠੀਕ ਹੈ, ਆਪਾਂ ਘਰਾਂ ਦੇ ਵਿੱਚ ਛਾਵੇਂ ਆ। ਇੱਥੇ ਹੁਣ ਜਿਹੜੇ ਬੇਚਾਰੇ ਉਬਰ ਕਰ ਰਹੇ ਆ, ਐਮਾਜ਼ੋਨ ਦੀਆਂ ਡਿਲੀਵਰੀਆਂ ਕਰ ਰਹੇ ਆ, ਗੱਡੀ 'ਚ ਬਹਿਣਾ ਫਿਰ ਨਿਕਲਣਾ, ਬਹਿਣਾ ਨਿਕਲਣਾ, ਉਹ ਤਾਂ ਹੁਣ ਕੰਮ ਕਰਨੇ ਹੀ ਪੈਣੇ ਆ।
3: ਆਪਣੀਆਂ ਉਹੀ ਆ ਜੀ, ਉੱਥੋਂ ਦਾ ਕਲਚਰ ਡਿਫਰੈਂਟ ਸੀਗਾ ਤੇ ਆਪਣਾ ਉੱਥੇ ਕੋਈ ਗੱਲ ਨੀ ਜੀ, ਗਰਮੀਆਂ ਨਹੀਂ ਜਾਂਦੇ, ਅੱਜ ਜੀ ਹੋ ਗਿਆ ਕੋਈ ਗੱਲ ਨੀ, ਨਹੀਂ ਜਾਂਦੇ ਹਨਾ ਲੋਕੀ ਵੀ, ਮਤਲਬ ਇੱਥੇ ਇੱਥੇ ਤੁਸੀਂ ਕਹਿੰਦੇ ਹੋ, ਜੇ ਮੈਂ ਕਹਾਂ ਕਿ ਬਾਹਰ ਸਲੋ ਪਈ ਆ, ਕਹਿੰਦੇ ਭਾਈ ਸਲੋ ਲਈ ਤੇ ਸਾਡੇ ਸ਼ਹੀਦ ਨੀ ਚੱਲਣ ਦੇ, ਤੂੰ ਕਿੱਥੇ
0: ਫਿਰਦਾ ਹੁਣ?
3: ਮੈਂ
0: ਠੀਕ ਹੈ,
3: ਹੁਣ ਮੈਂ ਉਹਨੂੰ ਕਹਾਂ ਜੀ, ਇਸ ਕਰਕੇ ਜੀ ਉੱਥੋਂ ਵਾਲੇ ਜਿਹੜੇ ਲੋਕੀ ਕੰਪੈਰੀਜ਼ਨ ਕਰਦੇ ਆ ਨਾ ਉੱਥੇ, ਹਾਂ ਜੀ ਕੋਈ ਗੱਲ ਨੀ ਹੋ ਜੂ ਬਹਿ ਗਏ, ਹਾਂ ਉਹ ਵੱਖਰੀ ਗੱਲ ਆ, ਪਰ ਇੱਥੇ ਤਾਂ ਲੱਗਦੀ ਆ ਵੀ ਕਰਨਾ ਹੀ ਪੈਣਾ ਆ, ਭਾਵੇਂ ਗਰਮੀ ਆ, ਠੰਡ ਆ, ਸਨੋ ਆ, ਸਨੋ ਸਟੋਰਮ ਆ, ਜਾਣਾ ਹੀ ਪੈਣਾ ਆ।
0: ਠੀਕ ਹੈ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ। ਨਹੀਂ ਗੱਲ ਠੀਕ ਹੈ ਵੀ ਇੱਥੇ ਹੁਣ ਕੰਮ ਤਾਂ ਕਰਨੇ ਪੈਣੇ। ਓਕੇ, ਸੋ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ, ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਗਲੋਬਲ ਕੰਫਰਟ ਏਅਰ ਵਾਲੇ ਨੂੰ ਫੋਨ ਕਰ ਲਓ। ਏਸੀ ਨਹੀਂ ਚੱਲ ਰਿਹਾ, ਫਰਨੇਸ ਦੀ ਕੋਈ ਪ੍ਰੋਬਲਮ ਕਦੇ ਵੀ ਆਉਂਦੀ ਹੈ, ਮੈਂ ਤਾਂ ਕਹਿੰਦਾ ਨਵਾਂ ਏਸੀ ਲਵਾਓ ਤੇ ਨਵੀਂ ਫਰਨੇਸ ਲਵਾਓ ਤੇ ਤੁਸੀਂ $1800 ਦਾ ਰੀਬੇਟ ਪਾਓ, ਪੈਸੇ ਵਾਪਸ ਤੁਹਾਡੀ ਜੇਬ 'ਚ। ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਅੱਜੇ ਹੀ ਫੋਨ ਕਰ ਲਓ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ। 905-790-9080, 905-790-9080, 905-790-9080, 905-790-9080। ਤੇ ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਦੇਖੋ, ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਮਿਲ ਰਹੀਆਂ ਨੇ, ਇਹ ਉਹ ਪੈਸੇ ਆ, ਵਾਪਸ ਨਹੀਂ ਕਰਨੇ ਪੈਣੇ। ਤੁਹਾਡੇ ਜਿੰਨੇ ਘਰ ਦੇ ਖਰਚੇ ਆ ਸਾਰੇ ਪੂਰੇ ਕਰੋ ਤੇ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ। ਸੋ ਜਲਦੀ ਇਹ ਗ੍ਰਾਂਟਸ ਖਤਮ ਹੋਣੀ ਹੈ, ਸੋ ਹੁਣੇ ਫਾਇਦਾ ਲੈ ਲਓ। ਤੇ ਸਰਾਸ਼ ਕੀ ਹਾਲ ਆ ਤੁਹਾਡਾ?
4: ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਵੈਲਕਮ ਵੈਲਕਮ ਸਰਾਸ਼। ਸੋ ਕਿੰਨੇ ਬੈਚਸ ਬਚੇ ਆ ਜਿਨ੍ਹਾਂ ਦੇ ਵਿੱਚ ਗ੍ਰਾਂਟ ਆ ਰਹੀ ਹੈ?
4: ਸਿਰਫ ਇੱਕ ਬੈਚ ਬਚਾ ਹੈ, ਸੋ ਦਿਸ ਇਜ਼ ਦਾ ਲਾਸਟ ਵੀਕ। ਆਪ ਇਸ ਵੀਕ ਐਨਰੋਲਮੈਂਟ ਕਰਾਏਂਗੇ ਤੋ ਆਪਕੋ ਗ੍ਰਾਂਟਸ ਮਿਲੇਂਗੇ ਸਕਿੱਲ ਡਿਵੈਲਪਮੈਂਟ ਕਰਨੇ ਕੇ ਲੀਏ। ਲਾਈਕ ਅਭੀ ਜਬ ਮੈਂ ਆਜ ਸੁਬਹ ਆਫਿਸ ਐਂਟਰ ਕਰਾ ਤੋ ਫਿਰ ਇੱਕ ਅੰਕਲ ਆਂਟੀ ਨੇ ਮੁਝੇ ਰੋਕਾ, ਮਤਲਬ ਕਹਤੇ, ਮੈਂ ਬੋਲਾ ਅੰਕਲ ਆਪਕੋ ਜਾਨਤਾ ਹੂੰ, ਮੈਂ ਉਹਨੇ ਖੁਦ ਹੀ ਬੋਲਾ ਕਿ ਮਤਲਬ ਥੈਂਕ ਯੂ ਵੈਰੀ ਮਚ, ਮੈਂ ਬੋਲਾ ਆਪਕੋ ਹੀ ਦੇਖਾ ਹੈ, ਤੋ ਮਤਲਬ ਉਹ ਪਹਿਲੇ ਇੱਕ ਸਾਲ ਕਾ ਕੋਰਸ ਕਰ ਚੁੱਕੇ ਹਮਾਰੇ ਸੇ, तो कहते हैं वाइफ का कराने आया हूँ सेकंड कोर्स। अच्छा। तो मतलब जिनको पता है वो सेकंड कोर्स में एनरोल करके बेनिफिट ले रहे हैं, स्किल डेवलप कर रहे हैं और साथ में 30,000 to 100,000 की फंडिंग हासिल कर रहे हैं, जिसका मेजर पोर्शन आज की डेट में इस हफ्ते तक ग्रांट से, क्योंकि गवर्नमेंट की पॉलिसी चेंज हो रही है, हमारे हाथ में नहीं है, गवर्नमेंट की पॉलिसी अब चेंज हो रही है, तो इसलिए एनरोल कराएं, कॉल करें।
0: वेरी गुड। एंड सराज द नंबर है 4372643175। एंड सो जिन्होंने एनरोल करता वो बड़े लकी रह गए, क्योंकि उन्हां विच उन्हां नूं बेनिफिट ही बहुत होया।
4: बिल्कुल जी बिल्कुल। एंड लाइक यही बात है, हम इस बारे में लकी रहे कि आपके साथ हमने 1.5 साल पहले शुरू कर दिया था मैसेज देना, सो बहुतों को बेनिफिट कर पाए, लोग ब्लेसिंग्स देते हैं। अभी लाइक वो इतने कॉफी आए हमारे ऑफिस पे, इतने कॉफी लाइक ठंडे जो कोल्ड कॉफी होता है, हम तो पीते नहीं, मैं तो नहीं पीता, बट हाँ लाइक पीपल लव अस, क्योंकि हमने बिल्कुल चलाकी के बिना, ठगी के बिना, कागज हिलाए बिना लोगों को इतना हमने वेरी लकी उनका असिस्ट कर पाए इतना। तो इसमें कुछ चलाकी नहीं है सर, कंफर्ट जोन से बाहर निकले, आपके ऑलरेडी सारे फ्रेंड्स बेनिफिट ले चुके हैं, आपको बता नहीं रहे, अगर नहीं बता रहे तो कॉल करें, ऑफिस आए, स्किल डेवलप करें, फंडिंग ले।
0: एंड जिहड़े कुछ नवे लिसनर ने उन्होंने नहीं पता इस बारे, उन्होंने की मैसेज है?
4: हाँ जी, सो आप ओंटारियो में कहीं भी रहते हैं, चाहे बैरी रहते हैं, नायग्रा, हैमिल्टन, कहीं भी, आसान से फुली ऑनलाइन कोर्सेस करें। PR citizen protected person है, आपका रिफ्यूजी का केस अप्रूव हो चुका है, एंड आपकी इनकम 2024 के नोटिस ऑफ असेसमेंट पे less than $70,000 है, आपको सिर्फ तभी इसका फायदा है। तो लाइक जितना फैमिली साइज ज्यादा है उतनी ज्यादा फंडिंग आपके खाते में आती है, हमारे खाते में नहीं आती। फैमिली ऑफ 4 को अप टू 80,000 की फंडिंग आती है, जिसमें से $40,000 ग्रांट है, टैक्स फ्री, वापिस नहीं करना पैसा आपने, वो ग्रांट का मीनिंग होता है जो पैसे वापस नहीं करना। जो रेस्ट पोर्शन है 40,000 ऑप्शनल लोन एट 0%, हर एक की फैमिली साइज पे फंडिंग डिपेंड करती है। तो आप कॉल करें, ऑफिस आए, एस्टीमेट लें, कोई एज लिमिट नहीं है, पेंशन पे है, एलिजिबल है, कोई क्रेडिट चेक इसके अंदर नहीं है।
0: ते नंबर है 4372643175। ते तुसी जो फीस लेने हो 199 या 499, ਇਹ ਕੰਮ ਹੋਣ ਤੋਂ ਬਾਅਦ ਤੁਸੀਂ ਲੈਂਦੇ ਹੋ, ਤੇ ਕਈ ਵਾਰ ਹੁੰਦਾ ਕਿ ਕੁਝ ਲੋਕ ਫੀਸ ਨਹੀਂ ਦਿੰਦੇ ਹੈ।
4: ਬਿਲਕੁਲ ਜੀ, ਐਸਾ ਇਸਕਾ ਇਹ ਫਾਇਦਾ ਹੈ ਕਿ ਲੋਕ ਇਹ ਨਹੀਂ ਕਹਿ ਸਕਦੇ ਸਰਾਜ ਕੇ ਪੈਸੇ ਦਿੰਦੇ ਹੈ, लोग ये कह सकते हैं कि हमने सराज के पैसे मार लिए, 200-400 उसने मैं फायदा करा दी तभी मार लिए, क्योंकि लास्ट वीक लाइक 29 बंदों की फंडिंग गिरी है, 25 के आगे 4 फोन नहीं उठा रहे। तो इसमें लाइक हम इतनी ऑनेस्टी से काम कर रहे हैं, 800 लोग हैं, बहुतों को असिस्ट कर चुके हैं, इतना फेयर रखा है हमने फीस हमारी काम होने के बाद, आपने अपनी ईमानदारी से देनी है। तो कॉल करें, 218 एक्सपर्ट बॉलीवुड ऑफिस में आए, इस हफ्ते तक ग्रांट्स आ रही हैं, ये नहीं कि अब अगले हफ्ते आएंगे सर आपने ये कहा था, क्योंकि गवर्नमेंट की पॉलिसी है, हमारी पॉलिसी नहीं है, हमारे घर की बात नहीं है। तो कॉल करें, ये जो चीज है वैलिड है, ग्रांट्स आज आ रहे हैं आपके पास, ह्यूज ग्रांट्स, एक हफ्ते बाद करेंगे तो नहीं आएंगे ग्रांट्स आपके पास।
0: वेरी गुड। 4372643175 नंबर है, 4372643175। ऑफिस एड्रेस से नंबर एक बार तुसी भी दे दियो।
4: हाँ जी, नंबर जी 437-234-3175, 437-234-3175। हुणे कॉल करे तां एस्टीमेट लो, हुणे कॉल करो तुसी कर सकदे हो जी। 437-264-3175, 218 एक्सपोर्ट बुलेवर्ड, हर अंटारियो डेयरी पे, कल भी आप आ सकते हैं, वेलकम।
0: 437-264-3175, 437-234-3175। बहुत शुक्रिया सरांश, थैंक यू।
4: थैंक यू,
0: थैंक यू जी। ओह भले 0956 थोड़ी कॉल में लैनी लग्या सी, बट ਤੁਸੀਂ ਕੱਟ ਗਏ, ਕੋਈ ਗੱਲ ਨਹੀਂ, ਦੁਬਾਰਾ ਤੋਂ ਕਰ ਲਓ, ਏਡੀ ਕਿਹੜੀ ਗੱਲ ਹੈ, ਕੋਲਾਂ ਕੱਟੀਆਂ ਜਾਂਦੀਆਂ ਤਾਂ ਫਿਰ ਤੋਂ ਕਰ ਲਓ। ਸਬਜ਼ੀ ਮਾਰਕੀਟ 'ਤੇ ਆ ਜਾਓ, ਗਰੋਸਰੀ ਕਰਨੀ ਹੈ ਤਾਂ ਸਬਜ਼ੀ ਮਾਰਕੀਟ ਦੀ, ਬਹਿ ਜਾ ਬੱਲੇ ਬੱਲੇ ਆ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਸਬਜ਼ੀ ਮਾਰਕੀਟ ਤੋਂ ਮਿਲ ਰਹੀਆਂ ਨੇ। ਖੂਬੀ ਇਹ 24 ਘੰਟੇ 7 ਦਿਨ ਖੁੱਲਦੇ ਨੇ, ਠੀਕ ਹੈ। ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ, ਕਹੋਗੇ ਕਿ ਆਹ ਵੀ ਚੱਕ ਲਈਏ, ਉਹ ਵੀ ਚੱਕ ਲਈਏ, ਨਾਲੇ ਰੈਸਟੋਰੈਂਟ ਇਹਨਾਂ ਦਾ, ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫਰੀ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚੋ, ਗੇੜਾ ਲਾਓ ਅਤੇ ਚੱਕ ਦਿਓ ਫੱਟੇ। ਸਾਡੇ ਪ੍ਰਦੀਪ ਭਾਅ ਜੀ ਜੋ ਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਰਿਪੇਅਰ ਕਰਦੇ ਆ, ਪ੍ਰਦੀਪ ਜੀ ਨੂੰ ਵੀ ਯਾਦ ਰੱਖੋ ਯਾਰ, ਪ੍ਰਦੀਪ ਭਾਅ ਜੀ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਅਪਲਾਇੰਸਿਸ ਨਹੀਂ ਚੱਲ ਰਹੇ, ਟੈਨਸ਼ਨ ਨਾ ਲਓ। 647-622-3203, 647-622-3203। ਸੋ ਇਹ ਗਾਣਾ ਲਾਉਣੇ ਤੁਹਾਡੇ ਲਈ ਬਹੁਤ ਵਧੀਆ, ਬਟ ਉਸ ਤੋਂ ਪਹਿਲਾਂ ਲਵਾਨਾ ਵੈਲਨੈਸ ਸਪਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ। ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਓਪਨ ਹੈ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ 341 ਪਾਰਕਹਰਸਟ ਸਕੁਏਅਰ। ਦੇਖੋ ਸਮਰ ਹੈ, ਫੰਕਸ਼ਨਾਂ ਤੇ ਜਾ ਰਹੇ ਹੋ, ਪਾਰਟੀਆਂ ਤੇ ਜਾ ਰਹੇ ਹੋ, ਫੇਸ਼ੀਅਲ ਕਰਾਓ, ਵੈਕਸਿੰਗ ਕਰਾਓ, ਬਾਡੀ ਦੀ ਲੇਜ਼ਰ ਹੇਅਰ ਰਿਮੂਵਲ ਕਰਵਾਓ, ਤੇ ਥੋੜੇ ਆ ਹੁੰਦਾ ਨਾ ਵੀ ਜਦੋਂ ਬੰਦਾ ਪ੍ਰੋਪਰ ਆਪਣੇ ਆਪ ਨੂੰ ਨਿਖਾਰ ਲਵੇ ਫਿਰ ਜਾਣ ਵੇਲੇ ਇੱਕ ਕੌਨਫੀਡੈਂਸ ਵੀ ਹੁੰਦੀ ਹੈ। ਸੋ ਗਾਣਾ ਨੀ ਜਦੋਂ ਲਾਵਾਂ ਸ਼ਕੀਨੀ ਮੇਰਾ ਰਾਹ ਰੋਕਦੇ, ਰਾਹ ਵੀ ਤਾਂ ਹੀ ਰੋਕਣਗੇ ਜੇ ਬਾਕੀ ਕੋਈ ਸੋਹਣਾ ਸੋਹਣੀ ਲੱਗੂਗਾ ਤਾਂ। ਸੋ ਸਾਡੇ ਨਾਲ ਲਵਾਨਾ ਵੈਲਨੈਸ ਸਪਾ ਦੀ ਟੀਮ ਹਾਜ਼ਰ ਹੈ ਤੇ ਜੀ ਵੈਲਕਮ, ਕਿਵੇਂ ਹੋ?
5: ਹੈਲੋ, ਹਾਂਜੀ ਜੀ ਭਾਜੀ, ਵਧੀਆ ਭਾਈ, ਤੁਸੀਂ ਸੁਣਾਓ ਕੀ
0: ਹਾਲ ਚਾਲ? ਬਹੁਤ ਵਧੀਆ, ਬਹੁਤ ਵਧੀਆ ਵੀਰੇ, ਬੱਲੇ ਬੱਲੇ ਆ। ਸੋ ਦੱਸੋ ਫਿਰ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
5: ਭਾਈ ਸਪੈਸ਼ਲ ਭਾਈ ਆਪਣੇ ਚੱਲਦੇ ਪਏ, ਆਪਣੇ ਮਸਾਜ ਹੈਗੀ ਆਪਣੇ ਜਿਹੜੀ ਚੱਲਦੀ ਪਈ ਆ $80 ਦੀ ਆ ਨੋਨ ਆਰਐਮਟੀ, ਐਂਡ ਆਪਣੇ ਕੋਲ ਆਰਐਮਟੀ ਵੀ ਹੈਗੇ ਨੇ। ਜੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਆ ਆਪਾਂ ਉਹ ਵੀ ਕਵਰ ਕਰਦੇ ਆ, ਡਾਇਰੈਕਟ ਬਿਲਿੰਗ ਕਰਦੇ ਆ ਆਪਾਂ, ਉਹ ਹੈਗੀ $100+ ਟੈਕਸ ਦੀ ਜੀ।
0: ਠੀਕ ਹੈ, ਸੋ ਜਿਹੜੀ ਤੁਹਾਡੀ $80 ਦੀ ਮਸਾਜ ਹੈ ਉਹ ਨੋਨ ਆਰਐਮਟੀ, $80 ਦੀ ਮਸਾਜ ਪੰਜਾਬੀ ਲਹਿਰਨ ਦੇ ਲਿਸਨਰਸ ਲਈ $75 ਦੇ ਵਿੱਚ ਕੀਤੀ ਜਾ ਰਹੀ ਹੈ, ਤੇ ਉਹ ਮਸਾਜ 1 ਘੰਟੇ ਦੀ ਹੁੰਦੀ ਹੈ?
5: ਹਾਂਜੀ ਹਾਂਜੀ ਵੀਰ ਜੀ, 1 ਘੰਟੇ ਦੀ ਹੁੰਦੀ ਆ, ਤੇ ਆਪਾਂ ਨਵੀਂ ਸਰਵਿਸ ਵੀ ਐਡ ਕੀਤੀ ਆ, ਹੇਅਰ PRP ਆਪਾਂ ਨੈਕਸਟ ਵੀਕ ਤੋਂ ਲੈ ਰਹੇ ਆ, ਫੇਸ PRP, ਲਿਪ ਫਿਲਰ, ਡਰਮਾ ਫਿਲਰ।
0: ਸੋ ਇਹ ਜੋ ਹੇਅਰ PRP ਹੈ, ਇਹ ਦੱਸੋ ਥੋੜਾ ਇਹ ਕੀ ਹੁੰਦਾ?
5: ਬੇਸਿਕਲੀ ਭਾਈ ਕੀ ਹੁੰਦਾ ਨਾ, ਕਈ ਵਾਰ ਤੁਹਾਡੇ ਸਾਈਡ ਤੇ ਤਾਂ ਕੁਛ ਕੁ ਪਾਰਟਸ ਹੇਅਰ ਦੀ ਗ੍ਰੋਥ ਨਹੀਂ ਆਉਂਦੀ, ਬਾਕੀ ਪਾਰਟਸ ਤੁਹਾਡੇ ਹੁੰਦੇ ਨਾ, ਸੋ ਉਹਦੇ ਵਿੱਚ ਕਰਦੇ ਕਿ ਆਪਾਂ ਤੁਹਾਡਾ ਬਲੱਡ ਲੈ ਕੇ ਨਾ ਉਹਦਾ ਪਲਾਸਮਾ ਬਣਾਉਂਦੇ ਆ, ਪਲਾਸਮਾ ਬਣਾ ਕੇ ਤੇ ਆਪਾਂ ਫਿਰ ਆਪਾਂ ਤੁਹਾਡੇ ਸਾਈਡ ਤੇ ਇੰਜੈਕਟ ਕਰਦੇ ਆ, ਤਾਂ ਉਹਨਾਂ ਦੀ ਹੇਅਰ ਦੀ ਗ੍ਰੋਥ ਵਾਪਸ ਆ ਜਾਂਦੀ ਆ।
0: ਠੀਕ ਹੈ, ਤੁਹਾਡੇ ਸਿਰ ਦੇ ਪਿਛਲੇ ਪਾਸੇ ਮੂਹਰਲੇ ਪਾਸੇ ਸਾਈਡ ਤੇ ਕੁਝ ਵਾਲ ਨਹੀਂ ਆ ਰਹੇ, PRP ਹੈ ਤੇ ਬਹੁਤ ਇਫੈਕਟਿਵ ਹੈ ਹੇਅਰ ਗਰੋਥ ਦੇ ਲਈ। ਸੋ ਤੁਹਾਨੂੰ ਲੱਗਦਾ ਯਾਰ ਕਿ ਸਾਡੇ ਵਾਲ ਕਿਤੇ ਨਾ ਕਿਤੇ ਪੈਚੀ ਲੱਗ ਰਹੇ ਆ, ਤਾਂ PRP ਵੀ ਕਰਵਾਓ। ਠੀਕ ਹੈ, ਤੇ ਹੋਰ?
5: ਹਾਂਜੀ, ਤੇ ਇੱਕ ਹੈਗੀ ਆਪਣੇ ਜੀ, ਆਪਣੇ ਕੋਲ ਜੀ ਫੇਸ PRP ਹਨਾ, ਕਈ ਵਾਰੀ ਆਪਣਾ ਦਾ ਜਿਹੜਾ ਆਪਣਾ ਫੇਸ ਆ ਪ੍ਰੋਪਰ ਲਾਈਕ ਡਬਲ ਸ਼ੇਡਡ ਹੁੰਦਾ, ਕਿਉਂ ਰਾਈਟ, ਉਹਦੇ ਵਿੱਚ ਸੇਮ ਉਹਦੇ ਵਿੱਚ ਵੀ ਆਪਾਂ ਬਲੱਡ ਹੀ ਕਰਦੇ, ਤੁਹਾਡਾ ਬਲੱਡ ਹੀ ਹੁੰਦਾ, ਤੁਹਾਡੇ ਬਲੱਡ ਦੇ ਪਲਾਜ਼ਮਾ ਬਣਾ ਕੇ ਤੁਹਾਡੇ ਫੇਸ ਇੰਜੈਕਟ ਕਰਦੇ ਆ, ਤੁਹਾਡੇ ਫੇਸ ਗਲੋ, ਸਕਿਨ ਟਾਈਟਨਿੰਗ ਸਾਰਾ ਕੁਝ ਹੋ ਜਾਂਦਾ ਹੁੰਦਾ।
0: ਕੀ ਬਾਤ ਹੈ,
5: ਮਾਈਕਰੋ ਨੀਡਲਿੰਗ ਵੀ ਕਰਦੇ ਆ ਆਪਾਂ, ਉਹ ਵੀ ਆਪਾਂ ਸਟਾਰਟ ਕੀਤੀ ਹੁਣ ਹਨਾ, ਤੇ ਜਿਹੜੀ ਇਹ ਸਭ ਕੁਝ ਕਰ ਰਿਹਾ ਉਹ ਨਰਸ ਕਰ ਰਹੀ ਹੈ, ਸ਼ੀ ਇਸ ਹੈਵ ਲਾਈਕ 70 ਈਅਰ ਆਫ ਐਕਸਪੀਰੀਅੰਸ।
0: ਵਾਹ, ਸੋ ਇਹ ਜੋ ਵੀ ਕੰਮ ਹੋ ਰਿਹਾ ਇਹ ਨਰਸਿਸ ਕਰ ਰਹੀਆਂ ਨੇ, ਆਈ ਨਹੀਂ ਵੀ ਕੋਈ ਆਮ ਹੀ ਬੰਦਾ ਕਰ ਰਿਹਾ। ਸੋ 17 ਸਾਲ ਦੇ ਐਕਸਪੀਰੀਅੰਸ ਵਾਲੀ ਨਰਸ ਤੁਹਾਡੇ ਲਈ ਮਾਈਕਰੋ ਨੀਡਲਿੰਗ PRP ਕਰ ਰਹੇ ਨੇ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਜ਼ਰੂਰ ਗੇੜਾ ਮਾਰੋ, 341 ਪਾਰਕਹਰਸਟ ਸਕੁਏਅਰ, ਤੇ ਨੰਬਰ ਵੀ ਦੇ ਦਿਓ
5: ਭਾਈ। ਆਪਣੇ ਕੋਲ ਉਹ ਲਿਪ ਫਿਲਰ ਵੀ ਹੈਗੇ ਆ, ਆਪਣੇ ਕੋਲ ਡਰਮਾ ਫਿਲਰ, ਜੇ ਅੰਡਰਾਈ ਫਿਲਰ, ਜੇ ਕਿਸੇ ਦਾ ਹੁੰਦਾ ਨਾ ਡਾਰਕ ਸਰਕਲ ਹੁੰਦੇ ਕਈਆਂ ਦੇ, ਸੋ ਉਹਦੇ ਉਹ ਵੀ ਇੰਜੈਕਟ ਕਰਕੇ ਆਪਾਂ ਉਹ ਵੀ ਠੀਕ ਕਰ ਸਕਦੇ ਹਾਂ। ਪੂਰਾ ਨਿਖਾਰ ਕੇ ਵੀ ਜਾਗੇ, ਏਦਾਂ ਨੀ ਹੈਗਾ,
0: ਤੁਸੀਂ ਇੱਕ ਵਾਰ ਬਹੁਤ ਕਮਾਲ ਦੀ ਬੜੀ ਹਾਈ ਐਂਡ ਲਗਜ਼ਰੀ ਸਪਾ ਲਵਾਨਾ ਵੈਲਨੈਸ ਸਪਾ ਏਅਰਪੋਰਟ ਐਂਡ ਸਟੀਲਸ 341 ਪਾਰਕਹਰਸਟ ਸਕੁਏਅਰ, ਤੇ ਫੋਨ ਨੰਬਰ ਇੱਕ ਵੇਖਿਆ ਇਹਨਾਂ ਦਾ 416-881-5385, 416-881-5385. Thank you so much, brother.
5: Thank you, bhai. Thank you.
0: Bahut shukriya, sir. 5505, hello.
6: Haan ji, Bhan sahab da gaan suna dena ji.
0: Kehda ji?
6: ਇਸ਼ਕ ਦੀ ਮਾਰੀ ਮੈਂ ਚੱਲੀ ਹੋ
0: ਗਈ। ਪਤਾ ਨੀ ਤੁਹਾਨੂੰ ਕੀ ਇਸ਼ਕ ਚੜਿਆ ਹੋਇਆ, ਇਹ ਗਾਣਾ ਹਰ ਵਾਰ ਹੈ
6: ਤੁਹਾਨੂੰ?
0: ਨਹੀਂ, ਤੁਸੀਂ ਤੁਸੀਂ ਕੁਛ ਹੋਰ ਨੀ ਸੁਣਦੇ?
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
8: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
8: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
8: ਚਰਖਾ ਕੱਤਦੀਆਂ।
9: This is AM 530 CHLO AM serving Brampton, Mississauga, Toronto, the GTA and the world at am530.ca. The The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां दे संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
0: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: are not ready for this.
1: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ.
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ.
1: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
2: ਕਾਲ 6476068110
1: ਔਰ ਵਿਜ਼ਿਟ sharmamortgages.com.
3: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
4: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
3: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
4: 6478355294 647 835 5294. ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
5: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
6: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
7: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
8: 416-717-2929
7: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
9: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ
10: ਮੈਂ ਕੇ ਅਚਨ ਜੀ ਸਲਾਮ ਕਹਿੰਨੇ ਆ
9: ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪੌਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 437-870-0001 ਤੇ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
1: 647-706-6640-647-706-6840।
2: ਓਏ ਟਰੱਕ ਕਾਹਦਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
3: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 905-459-5533,
3: 905-459-5533 ਤੇ।
5: PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
7: ਓਏ ਸਾਵਣ ਚੜਿਆ ਤੀ,
6: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ।
7: ਦੁਨੀਆ ਮੇਲੇ ਜਾਂਦੀ
6: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ।

0: team for entertainment. 647-400-6862 416-303-4444. ये तो सी एस शो नो मिस करना चाहोगे?
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਆ ਰਹੇ ਨੇ ਦਿਨ ਜੋ ਅੱਗੇ ਬਹੁਤੇ ਚੰਗੇ ਨਹੀਂ। ਕਹਿੰਦਾ ਆ ਰਹੇ ਨੇ ਦਿਨ ਜੋ ਅੱਗੇ ਬਹੁਤੇ ਚੰਗੇ ਨਹੀਂ, ਕਿਹੜਾ ਸ਼ਹਿਰ ਗ੍ਰਾਂ ਹੈ ਜਿੱਥੇ ਹੁੰਦੇ ਦੰਗੇ ਨਹੀਂ। ਕੀਤਾ ਸੀ ਐਤਵਾਰ ਜਿਨ੍ਹਾਂ 'ਤੇ ਚੰਗੇ ਦਿਨਾਂ ਦਾ, ਕੀਤਾ ਸੀ ਐਤਵਾਰ ਜਿਨ੍ਹਾਂ 'ਤੇ ਚੰਗੇ ਦਿਨਾਂ ਦਾ, ਨਿਕਲੇ ਸਾਡੇ ਉਹ ਸੱਜਣ ਵੀ ਮਾੜੇ ਚੰਗੇ ਨਹੀਂ। ਬਲਾਤਕਾਰ ਤੋਂ ਬਾਅਦ ਹੁੰਦਾ ਕਤਲ ਸ਼ਰੇਆਮ, ਲੁੱਕ ਲੁੱਕ ਤੰਦੂਰ ਭਖਾਉਂਦੇ ਬਿੱਲੇ ਰੰਗੇ ਨਹੀਂ। ਕਹਿੰਦਾ ਧਰਮ ਦੇ ਨਾਂ 'ਤੇ ਗੰਦ ਪਾਉਂਦੇ ਨੇ ਜਿਹੜੇ ਲੋਕ, ਉਹਨਾਂ ਨੂੰ ਵੀ ਕਰਦਾ ਕੋਈ ਇੱਥੇ ਨੰਗੇ ਨਹੀਂ। ਹਾਸਿਆਂ ਵਿੱਚ ਝੂਠ ਨੂੰ ਆਪਣੇ ਟਾਲ ਦਿੰਦੇ ਨੇ, ਹਾਸਿਆਂ ਵਿੱਚ ਝੂਠ ਨੂੰ ਆਪਣੇ ਟਾਲ ਦਿੰਦੇ ਨੇ। ਜੁੱਤੀਆਂ ਖਾਣ ਤੋਂ ਬੇਹਿਆ ਕਦੇ ਸੰਗੇ ਨਹੀਂ। ਰੰਗਦਾਰੀ, ਭ੍ਰਿਸ਼ਟਾਚਾਰੀ, ਗੋਲੀਬਾਰੀ ਅਤੇ ਚਿੱਟਾ ਪਹਿਚਾਣ ਬਣੇ ਪੰਜਾਬ ਦੀ ਇਹ ਪੰਗੇ ਨਹੀਂ। ਕਹਿੰਦਾ ਮੰਗੀ ਸੀ ਇੱਕ ਛੱਤ ਸਿਰ ਛਪਾਉਣ ਲਈ, ਮੰਗੀ ਸੀ ਇੱਕ ਛੱਤ ਸਿਰ ਛਪਾਉਣ ਲਈ, ਮਦਹੋਸ਼ ਨੇ ਮਹਿਲ ਮੁਨਾਰੇ ਤਿੱਥੋਂ ਮੰਗੇ। ਇਹ ਇਸ਼ਕ ਸਮੁੰਦਰ ਡੂੰਘਾ ਹੈ, ਇਸ ਵਿੱਚ ਤਾਰੀ ਲਾ ਨਾ ਬੈਠੀ। ਇਹ ਇਸ਼ਕ ਸਮੁੰਦਰ ਡੂੰਘਾ ਹੈ, ਇਸ ਵਿੱਚ ਤਾਰੀ ਲਾ ਨਾ ਬੈਠੀ। ਤੇਰਾ ਹਾਸਾ ਬੜਾ ਕੀਮਤੀ ਹੈ, ਕਿਸੇ ਬੇਗੈਰਤ ਪਿੱਛੇ ਗੁਆ ਨਾ ਬੈਠੀ। ਇਹ ਦੁਨੀਆ ਝੂਠ ਦੀ ਨਗਰੀ ਹੈ, ਕਿਸੇ ਝੂਠੇ ਨਾਲ ਦਿਲ ਲਾ ਨਾ ਬੈਠੀ। ਪਿਆਰ ਵਫਾ ਸਭ ਧੋਖਾ ਹੈ, ਤੂੰ ਧੋਖਾ ਕਿਤੇ ਖਾ ਨਾ ਬੈਠੀ। ਇੱਥੇ ਜਿਸਮਾਂ ਦੇ ਸਭ ਬਣਜਾਰੇ ਨੇ, ਇੱਥੇ ਜਿਸਮਾਂ ਦੇ ਸਭ ਬਣਜਾਰੇ ਨੇ, ਤੂੰ ਰੂਹ ਨੂੰ ਦਾਗ ਲਵਾ ਨਾ ਬੈਠੀ। ਅੱਜ ਕੋਈ ਕਿਸੇ ਲਈ ਮਰਦਾ ਨਹੀਂ, ਅੱਜ ਕੋਈ ਕਿਸੇ ਲਈ ਮਰਦਾ ਨਹੀਂ, ਤੂੰ ਐਵੇਂ ਆਪਣਾ ਆਪ ਗਵਾ ਨਾ ਬੈਠੀ। ਇਹ ਇਸ਼ਕ ਸਮੁੰਦਰ ਡੂੰਘਾ ਹੈ, ਇਸ ਵਿੱਚ ਤਾਰੀ ਲਾ ਨਾ ਬੈਠੀ। ਕਹਿੰਦਾ ਰਿਸ਼ਤੇ ਠੀਕ ਰਹਿਣਗੇ, ਬਸ ਕਾਬੂ 'ਚ ਰੱਖਿਓ ਆਪਣੀ ਜ਼ੁਬਾਨ ਨੂੰ। ਰਿਸ਼ਤੇ ਠੀਕ ਰਹਿਣਗੇ, ਬਸ ਕਾਬੂ 'ਚ ਰੱਖਿਓ ਆਪਣੇ ਜਵਾਨ ਨੂੰ, ਕਿਉਂਕਿ ਸ਼ਬਦ ਹੀ ਮੋਹ ਲੈਂਦੇ ਆ ਅਤੇ ਸ਼ਬਦ ਹੀ ਸਭ ਕੁਝ ਖੋ ਲੈਂਦੇ ਆ। ਨਹੀਂ ਤਾਂ ਬੜਾ ਔਖਾ ਸਮਝਾਉਣਾ ਇਸ ਜਹਾਨ ਨੂੰ, ਮਰਿਆਦਾ 'ਚ ਰਹਿ ਕੇ ਹੀ ਗੁੱਸੇ ਗਿਲੇ ਠੀਕ ਨੇ। ਲੋਕ ਕਰਦੇ ਸਲਾਮ ਸੁਰਜੀਤ ਸੋਚ ਮਹਾਨ ਨੂੰ, ਕਿਆ ਬਾਤ ਹੈ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪ੍ਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਮਿਡ ਵੀਕ, ਬੁੱਧ ਕੰਮ ਸੁੱਧ ਲੈ ਲਿਆ, ਕੰਮ ਗੇੜ ਚੱਦ ਜੇ 'ਚ ਆ ਗਏ। 15 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 25 ਟੈਂਪਰੇਚਰ ਆ ਮਿਸਿਸ ਅੱਗਾ 'ਚ, ਮਾਲਟਨ 'ਚ, ਅਤੇ ਫੀਲ ਲਾਈਕ ਵੀ 25 ਆ, ਅਤੇ 29 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 29, ਰਾਤ ਨੂੰ 25, ਅਤੇ 5:51 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, 8:58 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਤੁਸੀਂ ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਨਿਰਵਿਘਨ ਰੋਡ, ਕੋਈ ਬਲੋਕ ਹੋਇਆ ਹੋਇਆ, ਕੋਈ ਟ੍ਰੈਫਿਕ ਦੀ ਗੱਲਬਾਤ ਸੱਚੀ ਨਹੀਂ ਕਦੇ ਕੋਈ ਕਰਦਾ, ਹੈ ਨਾ। ਚਲੋ ਹੋਇਆ ਤਾਂ ਭਾਈ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਤਾਂ ਜਾਂ ਕੋਈ 401 ਇੱਧਰੋਂ ਉੱਧਰੋਂ 410 ਕੋਈ ਵੀ 404, ਕਿਉਂਕਿ ਕਾਫੀ ਦੂਰ ਤੱਕ ਚੱਲਦਾ ਆਪਣਾ ਪ੍ਰੋਗਰਾਮ ਫ੍ਰੀਕੁਐਂਸੀ, ਅਤੇ ਫਿਰ 905-673-3337। ਅਤੇ ਅੱਜ ਜੇ ਹੱਥ ਜੋੜ ਕੇ ਇੱਕ ਮਿੰਨਤ ਵਾਲੀ ਗੱਲ ਆ ਮੇਰੀ, ਬੇਨਤੀ ਜੇ ਸਾਰੇ ਸਵੀਕਾਰ ਕਰ ਲਓ, ਵੀ ਜਿਹੜੇ ਨਵੇਂ ਕਾਲਰ ਅੱਜ ਜਾਂ ਜਿਹੜੇ ਰੋਜ਼ ਸੁਣਦੇ ਆ ਪ੍ਰੋਗਰਾਮ ਨੂੰ, ਹੈ ਨਾ, ਸਮਝ ਗਏ ਹੁਣ ਮੇਰਾ ਇਸ਼ਾਰਾ, ਵੀ ਜੇ ਉਹ ਕਾਲ ਕਰਨ ਅੱਜ ਕਿੰਨਾ ਵਧੀਆ ਲੱਗੇ ਆਪਾਂ ਨੂੰ ਸਾਰਿਆਂ ਨੂੰ, ਉਹਨਾਂ ਦੀ ਆਵਾਜ਼ਾਂ ਸੁਣ ਲਈਏ, ਕੰਨ ਤਾਂ ਆਪਣੀਆਂ ਆਵਾਜ਼ਾਂ ਤਾਂ ਉਹਨਾਂ ਦੇ ਕੰਨ ਸੁਣਦੇ ਆ, ਅਤੇ ਅੱਜ ਉਹਨਾਂ ਦੀ ਆਵਾਜ਼ ਵੀ ਆਪਣੇ ਕੰਨਾਂ 'ਚ ਪੈਣੀ ਚਾਹੀਦੀ ਹੈ ਕਿ ਨਹੀਂ ਪੈਣੀ ਚਾਹੀਦੀ, ਹੋ ਸਕਦਾ ਇੱਦਾਂ। ਲੈ ਵੀ ਦੇਖਦੇ ਹਾਂ ਜੇ ਨਵੇਂ ਕਿੰਨੇ ਕੁ ਕਾਲ ਕਰਦੇ ਆ, ਸੁਣਦੇ ਤੁਸੀਂ ਰੋਜ਼, ਉਹ ਚਾਹੇ ਕੀਤੀ ਇੱਕ ਦੋ ਵਾਰ ਪਹਿਲਾਂ ਗੱਲ ਮੰਨ ਲਓ, ਆ ਰੋਜ਼ ਦੀ ਰੂਟੀਨ ਵਾਲਿਆਂ ਨੂੰ ਅੱਜ ਆਪਾਂ ਛੁੱਟੀ ਦੇ ਦਿੰਦੇ, ਵਿੱਚ ਰੈਸਟ ਕਰ ਲਓ ਜੀ, ਛੁੱਟੀ ਕਰ ਲਓ ਤੁਸੀਂ। ਕੱਲ੍ਹ ਵੀ ਮੈਨੂੰ 2 ਕਾਲਾਂ ਆਈਆਂ, ਮੈਨੂੰ ਕਹਿੰਦੇ ਯਾਰ ਵੀ ਠੀਕ ਆ, ਹੈ ਨਾ, ਕਿਤੇ ਕਿਤੇ ਚਲੋ ਵਧੀਆ ਗੱਲ ਆ ਜੇ ਇੱਦਾਂ ਕਰ ਲਿਆ ਕਰੋ। ਫਿਰ ਮੈਂ ਮਨ ਦੇ ਵਿੱਚ ਕੱਲ੍ਹ ਸੀ, ਮੈਂ ਕਿਹਾ ਚੱਲ ਭਾਈ ਉਹਨਾਂ ਨੂੰ ਸਾਰਿਆਂ ਨੂੰ ਮੌਕਾ ਦਿੰਦੇ ਹਾਂ ਵੀ ਜੇ ਕਾਲ ਕਰਨ, ਅੱਜ ਸਤਿਕਾਰ ਦੇ ਨਾਲ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਪਿਆਰ ਨਾਲ ਵੀ ਸਾਨੂੰ ਵੀ ਆਵਾਜ਼ਾਂ ਸੁਣਾ ਦਿਓ, ਚਾਹੇ ਕੋਈ ਭੈਣਾਂ ਵੀ ਹੋ ਸਕਦੀਆਂ, ਆਂਟੀਆਂ, ਚਾਚੀਆਂ, ਤਾਈਆਂ, ਕੋਈ ਵੀ ਹੋ ਸਕਦੀਆਂ, ਜੇ ਤੁਸੀਂ ਮਤਲਬ ਸੁਣਦੇ ਰੋਜ਼ ਪ੍ਰੋਗਰਾਮ, ਕਦੇ ਕਾਲ ਨਹੀਂ ਕੀਤੀ, ਕਰਿਓ ਯਾਰ ਅੱਜ ਕੱਲ੍ਹ, 905-673-3333 ਸੰਗੇ ਹੋ ਨਾ ਬਸ ਸੰਗ ਸੁੰਗ ਜੀ ਲਾ ਕੇ ਨਾ ਪਾਸੇ ਰੱਖ ਦਿਓ, ਕੋਈ ਗੱਲ ਨਹੀਂ, ਸੰਗਾਂ ਸੁੰਗਾਂ ਫਿਰ ਚੱਕ ਲਾਂਗੇ ਆਪਾਂ ਜਾ ਕੇ ਮੁੜ ਕੇ, ਐਂ ਚੱਲਦੀਆਂ ਰਹਿਣੀਆਂ। ਦੇਖੀ ਅੱਜ ਕਿੰਨੇ ਕੁ ਜਾਣੇ ਸੁਣਦੇ ਆ, 905-673-3333 ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ। ਵੱਖ ਵੱਖ ਜਿੰਨੇ ਵੀ ਪ੍ਰੋਗਰਾਮ ਚੱਲਦੇ ਆ ਤੁਸੀਂ 530 ਅਤੇ 19 ਪ੍ਰੋਗਰਾਮਾਂ ਦਾ ਤੁਸੀਂ ਸਾਰਿਆਂ ਦਾ ਆਨੰਦ ਮਾਣ ਸਕਦੇ ਹੋ। ਅਤੇ ਜੇ ਮੈਸੇਜ ਪਾਉਣੇ ਆ ਵਟਸਐਪ ਕਰਨਾ 647-5294-6478355-2944 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ ਵਟਸਐਪ ਦੇ ਜ਼ਰੀਏ ਬਾਤ ਹੋ ਸਕਦੀ ਹੈ। ਮੈਨੂੰ ਪਤਾ ਤੁਸੀਂ ਇਸ ਟਾਈਮ ਪੀਟੀਆਈਆਂ ਬਹੁਤ ਸਾਰੇ ਕਰ ਰਹੇ ਹੋ ਅਤੇ ਜਾਂ ਤੁਸੀਂ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ ਜਾਂ ਜਾ ਰਹੇ ਹੋ, ਕੋਈ ਆ ਰਿਹਾ ਕੰਮਾਂ 'ਤੇ ਇਸ ਵੇਲੇ ਸਵੇਰੇ ਸਵੇਰੇ, ਮੈਨੂੰ ਪਤਾ ਵੀ ਥੋੜ੍ਹਾ ਜਿਹਾ ਹੁੰਦਾ ਪਰ ਫਿਰ ਵੀ ਯਾਰ ਖੋਲ੍ਹੋ ਮੜੀਆਂ ਅੱਖਾਂ ਉੱਖਾਂ, ਹੱਥ ਹੱਥ ਖੋਲ੍ਹੋ, ਮੈਨੂੰ ਵੀ ਸੌਣਾ, ਹੌਂਸਲਾ ਜਿਹਾ ਹੋ ਜਾਵੇ। ਮੈਂ ਵੀ ਰਾਤ ਲਾ ਕੇ ਆਇਆ, ਸਿੱਧਾ ਹੀ ਘਰੋਂ ਬਸ ਚਾਹ ਦਾ ਕੱਪ ਬਣਾਇਆ ਅਤੇ ਭੱਜਿਆ, ਅੱਜ ਪਾਣੀ ਜਿਹਾ ਨਹੀਂ ਬਣਾਇਆ ਮੈਂ ਜਿਹੜਾ ਬਣਾਉਣਾ ਹੁੰਦਾ, ਅਤੇ ਅੱਜ ਫਿਰ ਚਾਹ ਬਣਾਉਣੀ ਪਈ ਕਿਉਂਕਿ ਟਾਈਮ ਥੋੜ੍ਹਾ ਸੀ। ਅਤੇ ਅੱਜ ਚਲੋ ਅੱਜ ਮੈਨੂੰ ਸੱਚੀ ਤੁਹਾਡੇ ਫੋਨਾਂ 'ਤੇ ਡੀਕ ਰਹੂਗੀ, ਮੇਰੀਆਂ ਅੱਖਾਂ ਨਾ ਫੋਨ ਦੀ ਸਕਰੀਨ ਬੰਨ ਲੈ ਵੀ ਕਿਹਦਾ ਨੰਬਰ ਮੈਂ ਜਾਣਿਆ ਨਾ ਹੋਵੇ ਉਹ ਨੰਬਰ ਵੱਜੇ ਹੁਣ, ਨਹੀਂ ਤਾਂ ਨੰਬਰ ਤੋਂ ਪਛਾਣ ਲੈਂਦਾ ਹੈ ਨਾ। ਮੇਰੀ ਆਵਾਜ਼ ਵੀ ਜਾਂਦੀ ਹੈ, ਪਰ ਜਾਂਦੀ ਆ ਆਹੋ, ਕਿਤੇ ਮੈਨੂੰ ਐਂ ਲੱਗੇ ਵੀ ਆਵਾਜ਼ ਹੀ ਨਹੀਂ ਜਾਂਦੀ, ਕਿਤੇ ਮੈਂ ਹੀ ਦੁਵਿਧਾ ਦੇ ਵਿੱਚ ਹੋਵਾਂ, ਇਹ ਵੀ ਹੋ ਸਕਦਾ ਨਾ, ਪਰ ਨਹੀਂ। ਅੱਜ ਦੇਖਦੇ ਹਾਂ ਕਿੰਨੇ ਕੁ ਜਾਣੇ ਕਰਦੇ। ਫਰੈਸ਼ ਹੇਅਰ ਟੋਨਿਕ ਕਰ ਲਿਓ ਸੰਪਰਕ ਜਾਫਰ ਮਲਿਕ ਸਾਹਿਬ ਨਾਲ 647-551-5159। ਜੇ ਤੁਸੀਂ ਤੇਲ ਲੈਣਾ, ਵਾਲਾਂ ਦਾ ਝੜਨਾ ਰੋਕਣਾ ਅਤੇ ਵਾਲ ਵੂਲ ਝੜਦੇ ਨਹੀਂਗੇ, ਫਿਰ ਚੱਕ ਲਿਓ ਗੱਲਬਾਤ ਕਰ ਲਿਓ 647-551-5159 ਦੇ ਉੱਪਰ। ਅਤੇ ਨਾਲ ਦੀ ਨਾਲ ਐਮਿਸ਼ਨ ਕਰਾਉਣਾ ਟਰੱਕਾਂ ਦਾ ਤੁਸੀਂ ਆਪਣੇ ਜਾੜ ਦੇ ਵਿੱਚ ਸੱਦ ਕੇ, ਤਾਂ 647-919-9946 ਸ਼ਿਵ ਸਿੱਧੂ ਸਾਹਿਬ ਸਰਟੀਫਾਈਡ ਮਿਸ਼ਨ ਇੰਸਪੈਕਟਰ ਨੇ। ਇੱਕ ਕਾਲ ਆਈ ਆ, ਹਾਲੇ ਕਾਲਾਂ 4 ਮੇਰੇ ਕੋਲ ਹੋਰ ਆ ਸਕਦੀਆਂ, 1-2-3 ਆ ਸਕਦੀਆਂ, 4 ਹੀ ਲੈਣਾ ਨਾ, ਕਈ ਜਣੇ ਕਰਦੇ ਹੁੰਦੇ 5 ਲੈਣਾ 6 ਲੈਣਾ ਹੋ ਗਈਆਂ, ਸਾਡੇ ਤਾਂ ਉਹਦੇ 4 ਨੇ ਯਾਰ। ਮੈਂ ਵੀ ਸੱਚੀ ਅੱਜੇ ਗੌਰ ਜੀ ਕੀਤੀ ਹੈ, ਹੈਂ ਚਲੋ ਦੇਖਿਓ ਕਰਿਓ, ਹੈਗੇ ਹੋ ਕਿੱਧਰ ਚੱਲ ਗਏ ਪਤਾ ਨਹੀਂ, ਆ ਜਾਓ ਕਰ 905-673-3333 93-45 ਮੇਰੀ। ਸਤਿ ਸ਼੍ਰੀ ਅਕਾਲ ਜੀ, ਆਨੋ
1: ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਹੈ,
0: ਕਿਰਪਾ ਤੁਸੀਂ ਸੁਣਾਓ।
1: ਗੁੱਡ ਮਾਰਨਿੰਗ,
0: ਕੀ ਸ਼ੁਭ ਨਾਮ ਤੁਹਾਡਾ?
1: ਮੇਰਾ ਨਾਮ ਬਲਦੇਵ ਬਰਾੜ ਭਾਈ।
0: ਬਲਦੇਵ ਬਰਾੜ ਸਾਹਿਬ,
1: ਹਾਂਜੀ,
0: ਕੀ ਬਾਤ ਹੈ
1: ਜੀ। ਪ੍ਰੋਗਰਾਮ ਤੁਹਾਡਾ ਭਾਈ ਕਦੇ ਕਦੇ ਸੁਣਨ ਦਾ ਮੌਕਾ ਮਿਲਦਾ ਕਿਉਂਕਿ ਤੁਹਾਡਾ ਅਰਲੀ ਹੁੰਦਾ ਨਾ,
0: ਹਾਂਜੀ,
1: ਅਸੀਂ ਤੁਹਾਡਾ ਲੇਟ ਸ਼ੁਰੂ ਕਰਦੇ ਹਾਂ, ਫਿਰ ਕਦੇ ਕਦੇ ਸੁਣ ਲਈਦਾ। ਹੁਣ ਤੁਹਾਡਾ 1-2 ਦਿਨ ਹੋ ਗਿਆ ਅਰਲੀ ਸ਼ੁਰੂ ਕੀਤਾ, ਤੇ ਹੁਣ ਸੁਣਿਆ ਤੇ ਇੱਕ ਪ੍ਰੋਬਲਮ ਆਉਂਦੀ ਆ ਕਿ ਕਈ ਵਾਰੀ ਟਰੱਕ ਚ ਹੋਈ ਨਾ, ਉੱਥੇ 530 ਵਾਲੀ ਫ੍ਰੀਕੁਐਂਸੀ ਘੱਟ ਚੱਲਦੀ ਸਾਡੇ।
0: ਅੱਛਾ ਜੀ, ਕਿਹੜੇ ਏਰੀਏ ਚ?
1: ਨਹੀਂ ਏਰੀਏ ਨੂੰ ਟਰੱਕ ਜੀ ਉੱਧਰ,
0: ਅੱਛਾ ਟਰੱਕ ਚ ਘੱਟ ਚੱਲਦੀ ਆ,
1: ਹਾਂਜੀ ਹਾਂਜੀ, ਤੇ ਕਾਰ ਕੂਲ ਸੁਣ ਲਈ ਨਾ, ਵੈਸੇ ਬਹੁਤ ਵਧੀਆ ਲੱਗਾ। ਹੁਣ ਥੋੜਾ ਹੋਇਆ 2-3 ਵੀਕਾਂ ਹੀ ਆ, ਉਰਲੀ ਉੱਠ ਖੜ ਕੇ ਤੇ ਸੈਸ਼ ਵਾਲੀ ਵਾਕ ਕਰ ਲਈ ਦੀ
0: ਆ, ਚੱਕ
1: ਸਵਾਗ ਤੇ ਚੱਲਾ ਹੀ, ਮੈਂ ਕਿਹਾ ਭਾਈ ਹੁਣ ਕਰ ਲੈਣੇ ਗੱਲ।
0: ਨਹੀਂ ਨਹੀਂ, ਧੰਨ ਭਾਗ, ਥੈਂਕ ਯੂ ਸੋ ਮਚ ਤੁਹਾਡਾ, ਤੁਸੀਂ ਉਦਘਾਟਨ ਕੀਤਾ, ਬਹੁਣੀ ਕੀਤੀ ਪੰਜਾਬੀ ਚ ਗੱਲ।
1: ਪ੍ਰੋਗਰਾਮ ਮੈਂ ਕਦੇ ਕਦੇ ਸੁਣਦਾ ਹੁੰਦਾ, ਬਹੁਤ ਵਧੀਆ, ਪਰ ਹੁਣ ਮੈਨੂੰ ਲੱਗਦਾ ਰੈਗੂਲਰ ਹੀ ਸੁਣਾ ਕਰਾਂਗੇ।
0: ਨਹੀਂ ਬਣਦਾ ਇੰਨਾ ਕੁ ਤਾਂ, ਤੁਸੀਂ ਕੋਈ ਵੀ ਵਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ, ਕਿਉਂਕਿ ਉੱਥੇ ਨਵੀਆਂ ਕੋਈ ਗੱਲਾਂ ਬਾਤਾਂ ਸੁਣਨ ਨੂੰ ਇੱਕ ਦੂਜੇ ਦੇ ਮਿਲਦੀਆਂ, ਤੇ ਫਿਰ ਮੈਨੂੰ ਵੀ ਵਧੀਆ ਲੱਗਦਾ ਹਨਾ, ਤੇ ਚੰਗਾ ਲੱਗਦਾ। ਤੇ ਉਹ ਮੇਰੀਆਂ ਵੀਡੀਓ ਐਡਿਟ ਹੋ ਗਈਆਂ 2-3 ਕੁ, ਤੇ 2-3 ਕੁ ਰਹਿ ਗਈਆਂ, 6 ਨੇ ਉਹਦੇ ਪਾਰਟ, 2-2 ਮਿੰਟ ਦੇ ਆ, 2.5-2.5 ਮਿੰਟ ਦੇ ਉਹ ਬਣਾਏ ਆ, ਤੇ ਬਸ ਉਮੀਦ ਆ ਵੀ ਅੱਜ ਕੱਲ੍ਹ 'ਚ ਆਪਾਂ ਪੋਸਟ ਕਰਾਂਗੇ। ਬਹੁਤ ਵਧੀਆ ਵੀਡੀਓ ਬਣੀ ਆ ਉਹ ਕੌਂਸਲੇਟ ਜਨਰਲ ਸਾਹਿਬ ਨਾਲ ਜਿਹੜੀ ਆਪਣੀ ਇੰਟਰਵਿਊ ਹੋਈ ਆ, ਉਹਦਾ ਹਰੇਕ ਤਕਰੀਬਨ ਹਰੇਕ ਬੰਦੇ ਦੇ ਕੰਨ 'ਚ ਪੈਣੀ ਚਾਹੀਦੀ ਹੈ, ਸੱਚੀ ਮੈਂ ਕਹਿੰਦਾ ਦਿਲੋਂ। ਜਿੱਥੇ ਵੀ ਤੁਸੀਂ ਸੁਣੋਗੇ, ਜਿਹੜੇ ਮਰਜ਼ੀ ਪਲੇਟਫਾਰਮ 'ਤੇ, ਉਹਨੂੰ ਸ਼ੇਅਰ ਜ਼ਰੂਰ ਕਰਿਓ, ਰਾਈਟ, ਕਿਉਂਕਿ ਉਹ ਹਰ ਬੰਦੇ ਦੀ ਲੋੜ ਆ ਉਹ ਚੀਜ਼ਾਂ, ਹਰ ਬੰਦੇ ਦੇ ਨਾਲ ਮੇਰੇ ਰਿਲੇਟਡ, ਤੁਹਾਡੇ ਰਿਲੇਟਡ, ਕਿਸੇ ਹੋਰ ਦੇ ਰਿਲੇਟਡ ਜੁੜੀਆਂ ਹੋਈਆਂ ਉਹ ਗੱਲਾਂ, ਅਤੇ ਫਿਰ ਕਿਉਂ ਨਾ ਭਾਈ ਜਾਣਕਾਰੀ ਮਿਲੀ ਜਾਵੇ। ਇੰਡੀਆ ਦੇ ਨੁਮਾਇੰਦੇ ਨੇ ਸਰਕਾਰ ਦੇ, ਅਤੇ ਫਿਰ ਆਪਾਂ ਇੱਥੇ ਤਾਂ ਹੁਣ ਬਣਦੀ ਹੈ ਇੰਨੀ ਕੁ ਗੱਲ। ਚਲੋ ਆਹ ਵੀ ਨੰਬਰ ਨੰਬਰ ਹੀ ਆ 42-30 ਵੀ ਖੜਜੋ ਆਉਂਦੇ ਨੇ, ਉਹ ਸੋਚਣ ਨੂੰ ਕੀ ਹੋ ਗਿਆ, ਲੈ ਦੇ। ਹਾਂਜੀ 42-30 ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ, ਤੁਸੀਂ ਜਣਾ, ਕੀ ਸ਼ੁਭ ਨਾਮ ਤੁਹਾਡਾ?
2: ਮੇਰਾ ਗੁਰਸ਼ਿੰਦਰ ਭਾਈ।
0: ਗੁਰਸ਼ਿੰਦਰ ਸਿੰਘ, ਕਿਆ ਬਾਤ, ਤੁਸੀਂ ਵੀ ਅੱਜ ਸੁਣਦੇ ਹੋ ਅੱਗੇ ਪ੍ਰੋਗਰਾਮ ਨੂੰ?
2: ਹਾਂਜੀ ਬਾਈ, ਮੈਂ ਰੋਜ਼ ਸੁਣਦਾ, ਮੈਂ ਨਾ ਕੰਮ ਸ਼ੁਰੂ ਕਰਦਾ 4 ਵਜੇ, ਉਹ ਫਿਰ ਪੀਟੀਏ ਵਗੈਰਾ ਕਰਦਿਆਂ ਕੋਲ 11:30 ਹੋ ਜਾਂਦੇ, ਮੈਂ ਫਿਰ ਅੱਧਾ ਹੀ ਸੁਣਿਆ ਜਾਂਦਾ ਉਸ ਤੋਂ ਬਾਅਦ।
0: ਉਹ ਅੱਛਾ,
2: ਹਾਂਜੀ।
0: ਨਹੀਂ, ਕੰਨ ਨੂੰ ਟੂਟਰੀ ਜੀ ਲਾ ਲਿਆ ਕਰੋ।
2: ਕੰਨ ਨੂੰ ਟੂਟਰੀ ਲਾਉਂਦਾ ਮੈਂ ਘਰੋਂ ਨਿਕਲਦਾ 3:45, 4:45, ਉਹ ਫਿਰ 15 ਮਿੰਟ ਉਦੋਂ ਉਹ ਚੱਲਦੇ ਹੁੰਦੇ ਸ਼ਬਦ, ਫਿਰ ਜਦੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਜੜ ਪਹੁੰਚ ਜਾਈਦਾ ਬਸ,
0: ਜਦੋਂ ਜੜ ਚ ਪਹੁੰਚ ਜਾਂਦੇ ਹੋ। ਸਹੀ ਗੱਲ, ਸਹੀ ਗੱਲ। ਇੱਥੇ ਲੋਕਲ ਹੋਗੇ? 519 ਦਾ ਮਤਲਬ ਕਿਚਨ ਦਾ ਨੰਬਰ?
2: ਮੇਰਾ ਬੁੱਢਾ ਸਟਾਕ ਦਾ
0: ਹੀ। ਅੱਛਾ, ਬੁੱਢਾ ਸਟਾਕ ਦਾ, ਲੈ।
2: ਹਾਂਜੀ,
0: ਵਧੀਆ। ਕਿੱਥੇ ਰਹਿੰਦੇ ਬੁੱਢਾ ਸਟਾਕ? ਗੁਰਦੁਆਰਾ ਸਾਹਿਬ ਕੋਲ?
2: ਨਹੀਂ, ਮੈਂ ਰਹਿੰਦਾ ਭਾਜੀ ਇੱਧਰ ਵਾਲਮਾਰਟ ਕੋਲ।
0: ਅੱਛਾ, ਉੱਧਰ ਪਰੇ?
2: ਹਾਂਜੀ
0: ਹਾਂਜੀ। ਉਹ ਠੀਕ ਆ, ਠੀਕ ਆ। ਨਹੀਂ ਤਾਂ ਮੈਂ ਦਰਸ਼ਨੇ ਕਰ ਲਾਂ ਤੁਹਾਡੇ।
2: ਨਹੀਂ ਨਹੀਂ, ਜ਼ਰੂਰ ਦੱਸੋ ਭਾਈ ਕਿੱਥੇ, ਤੁਸੀਂ ਕਦੋਂ ਪਹੁੰਚੋਗੇ ਇੱਥੇ?
0: ਬਣਾਉਣੇ ਆ ਦਿਨਾਂ ਜਿਹਾਂ 'ਚ ਪ੍ਰੋਗਰਾਮ, ਕਿਸੇ ਦਿਨ ਦੇਖਦੇ ਹਾਂ, ਕਿਸੇ ਸੈਚਰਡੇ ਸੰਡੇ ਨੂੰ ਮਾਰਾਂਗੇ ਕਿਹੜਾ ਉੱਧਰ ਨੂੰ।
2: ਚਲੋ ਬਣਾਇਓ, ਜ਼ਰੂਰ ਦੱਸਿਓ।
0: ਚਲੋ, ਥੈਂਕ ਯੂ ਭਾਜੀ, ਥੈਂਕ ਯੂ, ਲਵ ਯੂ, ਬਹੁਤ ਵਧੀਆ, ਥੈਂਕ ਯੂ। ਸੱਚੀ ਜੀ, ਅੱਜ ਹੋ ਸਕੇ ਤਾਂ ਪੁਰਾਣੇ ਕਾਲਰ ਨਾ ਕਾਲ ਕਰੋ, ਹੱਥ ਜੋੜ ਕੇ ਬੇਨਤੀ ਆ ਜੀ, ਨਵਿਆਂ ਨੂੰ ਮੌਕਾ ਦੇ ਲੈਂਦੇ ਹਾਂ। ਮੈਂ ਵੀ ਦੇਖਣਾ ਚਾਹੁੰਦਾ ਵੀ ਕਿੰਨੇ ਕੁ ਜਾਣੇ ਨਵੇਂ ਜੁੜਦੇ ਆ। ਠੀਕ ਆ, ਸਾਰੇ ਜਾਣੇ ਸਤਿਕਾਰਯੋਗ ਆ, ਅਤੇ ਪੁਰਾਣੇ ਤਾਂ ਪਹਿਲਾਂ ਸਤਿਕਾਰਯੋਗ ਆ, ਐਂ ਨਾ ਕਹਿ ਦਿਓ, ਪਰ ਨਵਿਆਂ ਨੂੰ ਅੱਜ ਥੋੜ੍ਹੀ ਜਿਹੀ ਤਰਜੀਹ ਦਈਏ। ਦੇਖੀ ਤਾਂ ਸਹੀ ਵੀ ਸੁਣਦੇ ਵੀ ਆ ਕਿ ਉੱਦਾਂ ਹੀ ਆਪਾਂ ਕਹੀ ਜਾਂਦੇ ਹਾਂ ਵੀ ਸਾਨੂੰ ਬਹੁਤ ਦੁਨੀਆ ਸੁਣਦੀ, ਸਾਨੂੰ ਬਹੁਤ ਦੁਨੀਆ ਸੁਣਦੀ ਆ, ਪਤਾ ਲੱਗਿਆ ਜੀ ਕਿੰਨੇ ਕੁ ਜਾਣੇ ਸੁਣਦੇ ਆ। ਜੱਸੀ ਵਾਂਗਟ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ। ਹੈਲੋ, ਗੁੱਡ ਮਾਰਨਿੰਗ ਭਾਈ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਬਹੁਤ ਵਧੀਆ ਵੀਰੇ, ਚੜ੍ਹਦੀ ਕਲਾ।
0: ਆ ਤੁਹਾਡਾ ਨੰਬਰ ਵੀ ਮੈਂ ਅੱਜ ਪਹਿਲੀ ਵਾਰ ਦੇਖਿਆ।
3: ਹਰਜੀਤ, ਮੈਂ ਸੁਣਦਾ ਇਹਨੂੰ ਡੇਲੀ ਆ, ਮੈਂ ਗਾਰਵੇਜ ਤੇ ਟਰੱਕ ਚਲਾਉਣਾ।
0: ਹਾਂਜੀ,
3: ਮੈਂ ਹੁਣ ਖੜਾ ਸੀ, ਮੈਂ ਤਾਂ ਇਹਨੂੰ ਫੋਨ ਲਾ ਲਿਆ, ਮੈਂ ਚੱਲਦੇ ਟਰੱਕ ਦੇ ਫੋਨ ਨਹੀਂ ਯੂਜ਼ ਕਰਦਾ, ਮੇਰੇ ਕੋਲ ਬਲੂਟੁੱਥ ਵੀ ਹੈ ਨਹੀਂ।
0: ਆ ਚੱਕ, ਇਹ ਤਾਂ ਬਹੁਤ ਵਧੀਆ ਗੱਲ ਆ। ਪਰ ਤੁਸੀਂ
3: ਨਹੀਂ, ਮੈਂ ਇੰਡੀਆ ਵੀ ਵੀਰੇ 18-19 ਸਾਲ ਟਰੱਕ ਤੇ ਬੱਸ ਚਲਾ ਕੇ ਆਇਆ।
0: ਅੱਛਾ ਜੀ,
3: ਮੈਂ ਇਹ ਤੋਂ ਮੈਨੂੰ ਨੰਬਰ ਦੱਸਦਾ, ਇਹ ਤੋਂ ਮੇਰਾ ਫੋਨ ਚਾਹੇ ਤੂੰ ਕੋਲੇ ਰੱਖ ਲਾ, ਮੈਨੂੰ 2-3 ਫੋਨ ਆਉਣੇ ਨੇ ਦਿਹਾੜੀ ਦਾ, ਤੀਜਾ ਮੈਨੂੰ ਫੋਨ ਨਹੀਂ ਆਉਣਾ।
0: ਆ ਚੱਕ, ਅੱਛਾ,
3: ਫੋਨ ਤੋਂ ਮੈਨੂੰ ਬਹੁਤ ਨੰਬਰ ਦਾ ਜੀ।
0: ਸੱਚੀ ਗੱਲ ਆ, ਸੱਚੀ ਗੱਲ।
3: ਮੇਰਾ ਜਾਂ ਗੁਰਬਾਣੀ ਚੱਲਦੀ ਹੁੰਦੀ ਆ, ਜਾਂ ਤੁਸੀਂ 4 ਵਜੇ ਤੁਸੀਂ ਆ ਜਾਂਦੇ ਵੀਰੇ, ਹਨਾ।
0: ਹਾਂ,
3: ਤੇ ਮੈਂ ਸੁਣਦਾ ਤੁਹਾਨੂੰ ਡੇਲੀ ਆ।
0: ਆ ਚੱਕ, ਨਹੀਂ ਨਹੀਂ, ਵਧੀਆ ਲੱਗਦਾ ਨਾ ਫਿਰ ਜਦ ਇੱਦਾਂ ਤੁਸੀਂ ਸੁਣਦੇ ਹੋ, ਕਹਿੰਦੇ ਹੋ ਤਾਂ ਗੱਲਬਾਤ ਕਰਦੇ ਹੋ ਜ਼ਿਆਦਾ, ਹੈ ਨਾ। ਹੁਣ ਮੈਨੂੰ ਪਤਾ ਵੀ ਬਾਹਰ 50 ਜਾਣੇ ਸੁਣਦੇ ਆ, 500 ਬੰਦਾ ਬਾਹਰ ਸੁਣਦਾ, 5 ਜਾਣੇ ਸੁਣਦੇ ਆ, ਪਰ ਇਹ ਨਹੀਂ ਪਤਾ ਵੀ ਕੌਣ ਸੁਣਦੇ ਆ,
3: ਤੁਸੀਂ
0: ਮੈਨੂੰ ਮੈਸੇਜ ਪਾ ਦਿਆ ਕਰੋ, ਮਾੜਾ ਜਿਹਾ ਤੁਰਨ ਲੱਗੇ ਪਾਸਾ ਇੱਧਰੋਂ। ਨਹੀਂ ਨਹੀਂ, ਚਾਹੀਦਾ ਵੀਰ ਜੀ, ਚਾਹੀਦਾ ਵੀਰ ਜੀ,
3: ਬਹੁਤ ਵਧੀਆ ਜੀ।
0: ਅੱਜ ਮੈਂ ਸੱਚੀ ਕਹਿ ਰਿਹਾ, ਬੇਨਤੀ ਹੋ ਅੱਜ ਮੇਰੀ, ਦੇਖਦੇ ਅੱਜ ਕਿੰਨੇ ਕੁ ਜਾਣੇ ਕਰਦੇ। ਥੈਂਕ ਯੂ ਮੈਡਮ, ਥੈਂਕ ਯੂ, ਬਹੁਤ ਵਧੀਆ, ਲਵ ਯੂ, ਥੈਂਕ ਯੂ। 3574 ਜੀ, ਸਤਿ ਸ਼੍ਰੀ ਅਕਾਲ ਜੀ ਆਨੂੰ। ਹੈਲੋ,
4: ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਚ ਬੁਕ ਇੰਗਲਿਸ਼ ਨੂੰ ਬੋਲਦੇ, ਮੈਂ ਪੰਜਾਬੀ ਨੇਬਾ ਦੀ ਨੰਬਰ ਆਉਂਦੇ।
0: ਅੱਛਾ, 3574,
4: ਹਾਂਜੀ ਮੇਰਾ ਹੀ ਆ।
0: ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਕੀ ਸ਼ਬਦ ਨਾਮ ਤੁਹਾਡਾ?
4: ਗੁਰਪ੍ਰੀਤ ਸਿੰਘ, ਸਿੱਖੋ।
0: ਸਿੱਖੋ ਸਾਹਿਬ,
4: ਹਾਂਜੀ,
0: ਠੀਕ ਆ, ਠੀਕ ਆ। ਸਿੱਖੋ ਸਾਹਿਬ, ਹੋਰ ਕਿੱਦਾਂ, ਸੁਣਦੇ ਹੁੰਦੇ ਰੋਜ਼?
4: ਵਧੀਆ, ਰੋਜ਼ ਸੁਣਦਾ, ਕੰਮ ਤੋਂ ਆ ਕੇ ਤੁਹਾਡਾ ਘਰੇ ਬਲੂਟੁੱਥ ਲਾ ਲਈਦਾ, ਘਰੇ ਸੁਣੀ ਜਾਈਦਾ ਐਪ, ਤੇ ਘਰ ਵਾਲੇ ਸੁੱਤੇ ਪਏ, ਹੁਣ 12 ਵਜੇ ਫੋਨ ਕਰ ਰਿਹਾ
0: ਤੁਹਾਨੂੰ। ਆ ਚੱਕ, ਘਰੇ ਘਰੇ ਵੀ ਸੱਚੀ ਫਿਰ ਸੁਣ ਕੇ ਪ੍ਰੋਗਰਾਮ ਸੁਣ ਕੇ ਸੁਣਦੇ ਹੋ?
4: ਹਾਂਜੀ, ਪੰਜ ਵਜੇ ਮੈਨੂੰ ਚਾਹ ਪੀਂਦੇ ਨੂੰ ਤੋ ਸੁਣ ਕੇ, ਤੇ 5 ਵਜੇ ਸੌ ਜਾਈਦਾ।
0: ਉਹ ਤੁਹਾਡੀ ਨਹੀਂ ਨਹੀਂ, ਆ ਤਾਂ ਥੈਂਕ ਯੂ ਸੋ ਮਚ, ਤੁਹਾਡਾ ਦਿਲੋਂ ਪਿਆਰਾ ਸਮਝੋ।
4: ਹਰ ਵਜੇ ਸੁਣੀਦਾ ਭਾਜੀ, ਉਹ ਪਲੰਬਰ ਦਾ ਨੰਬਰ ਬੋਲਦੇ ਨਾ, ਤੁਸੀਂ ਨੰਬਰ ਦੇ ਦੋਗੇ ਮੈਨੂੰ?
0: ਕਿਹੜਾ ਜੀ?
4: ਇੱਕ ਪਲੰਬਰ ਦਾ ਨੰਬਰ ਬੋਲਿਆ ਸੀਗਾ।
0: ਅੱਛਾ, ਪਲੰਬਰ ਦਾ, ਜਗਤਾਰ ਸਿੰਘ ਰੋਕੇ ਸਾਹਿਬ।
4: ਹਾਂਜੀ, ਪਲੰਬਰ ਦਾ ਨੰਬਰ ਦੇ
0: ਦਿਓ, ਲਿਖ ਲਓ 416,
4: ਇੰਗਲਿਸ਼ ਚ ਬੋਲਿਓ।
0: ਅੱਛਾ, 416,
4: ਹਾਂਜੀ,
0: 820, 9346, 416-820-9346, ਜਗਤਾਰ ਰੋਕੇ ਸਾਹਿਬ ਉਹਨਾਂ ਦਾ ਨਾਮ।
4: ਜਗਤਾਰ ਜੀ, ਓਕੇ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਭਾਜੀ,
0: ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ। 2884, ਲੈ ਵੀ ਅੱਜ ਕਿੰਨਾ ਵਧੀਆ ਲੱਗਦਾ ਹੈ ਨਾ, ਵੱਖਰੀਆਂ ਵੱਖਰੀਆਂ ਕਾਲਾਂ ਲੈਣੀਆਂ। ਸਤਿ ਸ਼੍ਰੀ ਅਕਾਲ ਆਂਟੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕਿੱਦਾਂ?
5: ਅਮਰਤ ਵੇਲੇ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਟਾ।
0: ਪਿਆਰ ਭਰੀ ਆਂਟੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ।
5: ਮੈਂ ਪ੍ਰੋਗਰਾਮ ਤੁਹਾਡਾ ਰੋਜ਼ ਸੁਣਦੀ ਆ, ਮੇਰਾ ਬੇਟਾ ਇਸ ਵੇਲੇ ਕੰਮ ਤੇ ਜਾਂਦਾ
0: ਜੀ,
5: ਫੋਨ ਨਹੀਂ ਕਰਦੀ, ਅੱਜ ਮੈਂ ਫੋਨ ਕਰ ਲਵਾ। ਮੈਂ ਕਹਿੰਦਾ
0: ਨਹੀਂ ਨਹੀਂ ਧੰਨ ਭਾਗ, ਤੁਸੀਂ ਤਾਂ ਦਿਨ ਬਣਾਤਾ ਮੇਰਾ ਅੱਜ
5: ਜੀ। ਰਵੋ ਜੀ।
0: ਨਹੀਂ ਨਹੀਂ ਥੈਂਕ ਯੂ ਸੋ ਮਚ ਆਂਟੀ, ਥੈਂਕ ਯੂ, ਲਵ ਯੂ। ਤੇ ਚਲੋ ਆ ਜਾਓ ਬਸੰਤ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
6: ਜੀ ਤਾਂ ਸਾਡਾ ਵੀ ਕਰਦਾ ਫੋਨ ਕਰੀਏ, ਪਰ ਸਰਕਾਰ ਲੱਗ ਗਈ ਸੁੱਤੀ ਨੂੰ, ਫਿਰ ਬੇਸਮੈਂਟ ਲਾ ਕੇ ਕਰੀਦਾ।
0: ਬੇਲ ਨੂੰ ਉਹ ਕਹਿੰਦੇ ਨੀ ਹੁੰਦੇ, ਬੇਲ ਨੂੰ ਕੀ ਇੱਕ ਲੱਗਦਾ ਹੁੰਦਾ, ਕੀੜਾ ਕੀ ਲੱਗਦਾ ਹੁੰਦਾ, ਉਹ ਕਹਿੰਦੇ ਹੁੰਦੇ ਬੇਲ ਨੂੰ ਫਲਾਨੀ ਚੀਜ਼ ਲੱਗ ਗਈ। ਅੱਜ ਮੈਂ ਨਵਿਆਂ ਨੂੰ ਮੌਕਾ ਦੇਣਾ ਸੀ, ਨਵੀਂ ਬੇਲ ਲਗਾਉਣੀ ਸੀ, ਆ ਪੁਰਾਣੀ ਦੰਦੀ ਫੇਰ ਵੱਢ ਗਈ ਵਿੱਚ।
6: ਜੀ ਤਾਂ ਸਾਡਾ ਵੀ ਕਰਦਾ, ਪਰ ਲੱਗ ਗਿਆ ਸਰਕਾਰ ਸੁੱਤੀ ਹੁੰਦੀ, ਚੋਰੀ ਆ ਕੇ ਬੇਸਮੈਂਟ।
0: ਰੱਬਾ ਚਲੋ ਥੈਂਕ ਯੂ, ਥੈਂਕ ਯੂ, ਬਹੁਤ ਸੋਹਣਾ, ਲਵ ਯੂ। ਬਿਲਕੁਲ ਜੀ, ਸਨੀ ਭਾਈ ਨਾਲ ਸੰਪਰਕ ਕਰ ਲਿਆ। ਸਨੀ ਭਾਈ ਦਾ ਦੋ ਜਣਿਆਂ ਨੇ ਕੱਲ੍ਹ ਮੈਂ ਤੋਂ ਨੰਬਰ ਲਿਆ, ਗਰਾਜ ਡੋਰ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ, ਅਤੇ ਬਾਈ ਹੁਣੇ ਕਹਿੰਦੇ ਯਾਰ ਮੈਂ ਕਹਿੰਦੇ ਡੋਰ ਇੱਦਾਂ ਚੱਕਣ ਲੱਗਿਆ ਕੱਲ੍ਹ, ਕਹਿੰਦੇ ਕਹਿੰਦੇ ਸਪਰਿੰਗ ਟੁੱਟ ਗਿਆ, ਕਹਿੰਦਾ ਮੈਂ ਕਿਹਾ ਕਮਾਲ ਹੋ ਗਈ ਵੀ ਇਹ ਕੀ ਹੋਇਆ ਚੱਕਰ, ਜਦ ਦੇਖਿਆ ਕਹਿੰਦਾ ਤਾਂ ਉਹ ਭਾਈ ਥੱਲੇ ਡਿੱਗਿਆ ਪਿਆ ਸਪਰਿੰਗ ਜਿਹਾ ਨਾ। ਅਤੇ ਕਰਿਓ ਗੱਲਬਾਤ 647-400-70-1245 'ਤੇ, ਗਰਾਜ ਦੀ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ ਡੋਰ ਦੀ, ਅਤੇ ਕੋਈ ਓਪਨਰ ਨਵਾਂ ਲਗਾਉਣਾ, ਤਾਂ ਵੀ ਤੁਸੀਂ 647-400-70-1245 'ਤੇ ਸੰਪਰਕ ਕੀਤਾ ਜਾ ਸਕਦਾ। ਆਪਣੇ ਸ਼ਹਿਰ ਦੇ ਵਿੱਚ ਇਹਦੀ ਵੀਡੀਓ ਬਣਾਈਏ, ਹਾਂ ਚੀਜ਼ ਦੀ ਵੀਡੀਓ ਬਣਾਉਣੀ, ਚਲੋ ਦੇਖਦੇ ਹਾਂ ਜੇ ਬਣ ਗਈ, ਨਾਲੇ ਤੁਹਾਨੂੰ ਸੁਣਾਉਣਾ ਨਾਲੇ ਮੈਂ ਵੀਡੀਓ ਬਣਾਉਣਾ, ਜੇ ਬਣ ਗਈ ਤਾਂ ਪੱਕਾ ਨਹੀਂ, ਮੈਂ ਕਹਿੰਦਾ ਵੀ ਮੇਰੇ ਤੋਂ ਵੀਡੀਓ ਬਣੂ ਸਹੀ ਜਾਂ ਨਹੀਂ। ਉਹ ਭਾਈ ਕਿੱਧਰ ਆ, ਮੈਂ ਇੱਧਰ ਆ, ਮੈਂ ਹੈਂ ਇੱਦਾਂ ਇੱਦਾਂ ਪੰਗੇ ਤਾਂ ਚੱਲ ਮੈਂ ਲੈਂਦਾ ਰਹਿੰਦਾ ਹੈ ਨਾ ਤੁਹਾਡੇ ਨਾਲ। ਕਰਿਓ ਯਾਰ ਕਾਲ, ਮੈਂ ਤਾਂ ਤੁਹਾਨੂੰ ਉਡੀਕੀ ਜਾਂਦਾ, ਤੁਸੀਂ ਕਿੱਧਰ ਚੱਲ ਗਏ, ਮੈਨੂੰ ਐਂ ਸੀ ਵੀ ਚੱਲ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ, ਪਰ ਮੈਨੂੰ ਲੱਗਦਾ ਨਹੀਂ ਤੁਸੀਂ ਗੱਲਾਂ ਬਾਤਾਂ 'ਚ ਮੇਰੇ ਨਾਲ ਕਰਨੀਆਂ ਨਵੇਂ ਬੰਦਿਆਂ ਨੇ। ਚਲੋ ਕੋਈ ਨਹੀਂ, ਹੈਂ ਕੀ ਕਰ ਸਕਦੇ ਹਾਂ ਭਾਈ, ਹੁਣ ਨਹੀਂ ਤੁਸੀਂ ਕਰਨੀਆਂ ਤਾਂ ਇੱਦਾਂ ਕਰ ਲੈਂਦੇ, ਫਿਰ ਆਪਾਂ ਗੱਲਬਾਤ। ਚਲੋ ਕੋਈ ਨਹੀਂ, ਫਿਰ ਪਰਮਿੰਦਰ ਨੂੰ ਲਾਈਏ ਕਾਲ, ਫਿਰ ਅੱਜ ਗੱਲਾਂ ਬਾਤਾਂ ਉੱਧਰ ਵੀ ਆਪਾਂ ਕਾਫੀ ਕਰਨੀਆਂ ਨੇ। ਮਾਸਟਰ ਸਲੀਮੀ ਜੀ ਦਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ 24 ਜੁਲਾਈ ਨੂੰ, ਦਿਨ ਸ਼ੁੱਕਰਵਾਰ ਆਉਂਦਾ, ਸ਼ਾਮੀ 7 ਵਜੇ ਡੋਰਾਂ ਓਪਨ ਹੋ ਜਾਣੀਆਂ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਤੁਸੀਂ ਸ਼ੋਅ ਦੀਆਂ ਟਿਕਟਾਂ ਲੈਣੀਆਂ, ਕੋਈ ਗੱਲਬਾਤ ਕਰਨੀ ਆ, ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ 437-870-301। ਰੋਹਾਨ ਸ਼ਰਮਾ ਸਾਹਿਬ 647-783-9893 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਮਾਸਟਰ ਸਲੀਮ ਦਾ ਚਰਖੇ ਦੀ ਘੂਕ ਗੀਤ ਆ, ਹੋਰ ਬਹੁਤ ਸਾਰੇ ਗੀਤ ਨੇ, ਬਹੁਤ ਸਾਰੇ ਗੀਤ ਨੇ। ਮੈਨੂੰ ਕੱਲ੍ਹ ਕਿਸੇ ਦੀ ਕਾਲ ਆਈ, ਜਦ ਮੈਂ ਕੋਈ ਗੱਲਬਾਤ ਇੱਦਾਂ ਆਪਾਂ ਜਿਵੇਂ ਹੁਣ ਰੋਜ਼ ਕਰਦੇ ਹੀ ਹਾਂ, ਉਹ ਕਹਿੰਦੇ ਵੀ ਤੁਸੀਂ ਰੋਜ਼ ਐਡਵਰਟਾਈਜ਼ਮੈਂਟ ਕਰਦੇ ਹੋ ਮਾਸਟਰ ਸਲੀਮ ਦੇ ਸ਼ੋਅ ਦੀ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਵੀ ਉੱਥੇ ਭੇਟਾਂ ਗਾਉਣੀਆਂ ਉਹਨਾਂ ਨੇ ਜਾਂ ਮਤਲਬ ਗੀਤ ਗਾਉਣੇ ਆ। ਭੇਟਾਂ ਚਲੋ ਵੱਖਰੀ ਚੀਜ਼ ਆ, ਹੈ ਨਾ, ਮਾਤਾ ਦੀਆਂ ਭੇਟਾਂ ਹੁੰਦੀਆਂ, ਬਾਬਾ ਜੀ ਦੀਆਂ ਭੇਟਾਂ ਹੁੰਦੀਆਂ, ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਗੁਰ ਮੰਦਰ ਵਾਲੇ ਦੇ ਵਿੱਚ ਜਾ ਕੇ ਆਪਣਾ ਕੀ ਕਹਿੰਦੇ ਹੁੰਦੇ ਆ, ਭਜਨ ਕੀਤਾ ਸੀ ਕਹਿ ਸਕਦੇ ਹਾਂ, ਜਾਂ ਜਗਰਾਤਾ ਕੀਤਾ ਸੀ, ਜਗਰਾਤਾ ਲਾਇਆ। ਅਤੇ ਪਰ ਇੱਥੇ ਉਹਨਾਂ ਨੇ ਗੀਤ ਸੰਗੀਤ ਪੂਰਾ ਗਾਉਣਾ, ਨੱਚਣਾ ਨਚਾਉਣਾ ਆਪਾਂ ਸਾਰਿਆਂ ਨੇ ਆ। ਅਤੇ ਤੁਸੀਂ ਕਰ ਲਓ ਟਿਕਟਾਂ ਦੀ ਜਾਣਕਾਰੀ, ticketmaster.ca ਦੇ ਉੱਪਰੋਂ ਵੀ ਟਿਕਟ ਲੈ ਸਕਦੇ ਹੋ। ਕੋਈ ਜਾਣਕਾਰੀ ਲੈਣੀ ਹੈ ਟਿਕਟਾਂ ਦੀ, ਹਾਰਡ ਕਾਪੀਆਂ ਲੈਣੀਆਂ ਚਾਹੁੰਦੇ ਹੋ, ਤਾਂ ਪ੍ਰਭ ਸੰਧੂ ਸਾਹਿਬ 437-870-301-437-870-0001 ਦੇ ਉੱਪਰ ਸੰਪਰਕ ਕਰ ਲਿਓ। ਰੋਹਨ ਸ਼ਰਮਾ ਸਾਹਿਬ 647-783-9893 647-783-9873 'ਤੇ ਸੰਪਰਕ ਕੀਤਾ ਜਾ ਸਕਦਾ ਮਾਸਟਰ ਸਲੀਮ ਦਾ ਸ਼ੋਅ ਦੇਖਣ ਲਈ। ਅਤੇ ਨਾਲ ਦੀ ਨਾਲੇ ਜੇ ਆਪਾਂ ਗੱਲਬਾਤ ਕਰ ਲਈਏ, ਤਾਂ 25 ਤਰੀਕ ਨੂੰ ਆਉਣ ਵਾਲੇ ਸ਼ਨੀਵਾਰ ਨੂੰ, ਆਉਣ ਵਾਲੇ ਨਹੀਂ ਉਹ ਤੋਂ ਅਗਲੇ ਨਹੀਂ, ਸ਼ਨੀਵਾਰ ਨੂੰ ਪੰਜਾਬੀ ਵਿਰਸਾ ਸ਼ੋਅ 25 ਜੁਲਾਈ, ਇਹ ਵੀ ਸ਼ਾਮ ਨੂੰ 7 ਵਜੇ ਡੋਰਾਂ ਓਪਨ ਹੋ ਜਾਣੀਆਂ ਨੇ, ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ। 647-400-68-62 'ਤੇ ਸੰਪਰਕ ਕੀਤਾ ਜਾ ਸਕਦਾ ਹਰਜਿੰਦਰ ਗਿੱਲ ਸਾਹਿਬ ਨਾਲ, ਜਿਹਦੇ ਨੇ ਮਨਮੋਹਣ ਵਾਰ ਸੁਣੀ, ਸੰਗਤਾਰ ਭਾਜੀ ਹੋਣੀ, ਕਮਲ ਹੀਰ ਹੋਣੀ, ਅਤੇ ਇਹਨਾਂ ਨੇ ਸਾਰਿਆਂ ਨੇ ਪਰਫੋਰਮੈਂਸ ਕਰਨੀ ਆ ਪੰਜਾਬੀ ਵਿਰਸਾ 2026। ਮਿਸ ਨਾ ਕਰਿਓ, ਪੰਜਾਬੀ ਬੋਲੀ ਨੂੰ ਪ੍ਰਮੋਟ ਕੀਤਾ ਜਾ ਸਕਦਾ, ਕੀਤਾ ਜਾਂਦਾ ਇਹਨਾਂ ਵੱਲੋਂ ਵੀ, ਆਪਣੇ ਸਾਰਿਆਂ ਵੱਲੋਂ ਵੀ ਕੀਤਾ ਜਾਂਦਾ ਅਤੇ ਕੀਤਾ ਜਾਣਾ ਵੀ ਚਾਹੀਦਾ। ਅਤੇ ਸ਼ੋਅ ਨੂੰ ਭੁੱਲਿਓ ਨਾ, ਲਾਈਵ ਰਿਕਾਰਡਿੰਗ ਵੀ ਪ੍ਰੋਗਰਾਮ ਦੀ ਹੋਣੀ ਆ ਪੰਜਾਬੀ ਵਿਰਸਾ। 647-400-68-62 647-400-68-62 ਦੇ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਜੇ ਆਪਾਂ ਗੱਲਬਾਤ ਕਰ ਲਈਏ ਦਾਣਾ ਮੰਡੀ ਵਾਲਿਆਂ ਦੀ, ਹੁਣ ਤੁਸੀਂ ਕਾਲ ਨਹੀਂ ਕਰਦੇ, ਮੈਂ ਫਿਰ ਇੱਧਰ ਨੂੰ ਹੋ ਗਿਆ, ਮੈਂ ਹੁਣ ਕੀ ਕਰਾਂ ਫਿਰ ਦੱਸੋ ਭਾਈ ਹੁਣ। ਚਲੋ ਮੇਰਾ ਤਾਂ ਕੋਈ ਕਸੂਰ ਨਹੀਂ। ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਤੁਸੀਂ ਗਰੋਸਰੀ ਕਰ ਲਓ ਕਿਸੇ ਪ੍ਰਕਾਰ ਦੀ ਵੀ, ਕੋਈ ਗਰੋਸਰੀ ਕਰਨੀ ਆ ਉੱਥੋਂ, ਤੁਸੀਂ ਕੱਚੀਆਂ ਪੱਕੀਆਂ ਦਾਲਾਂ ਲੈਣੀਆਂ ਚਾਹੁੰਦੇ ਹੋ, ਗੰਢੇ ਗੁੰਢੇ ਲੈਣੇ ਆ, ਅਤੇ ਜਾਂ ਫਿਰ ਤੁਸੀਂ ਆਟੇ ਲੈਣੇ ਆ, ਦੁੱਧ ਲੈਣੇ ਆ, ਕਾਫੀ ਸੇਲ ਲੱਗੀ ਹੁੰਦੀ ਆ ਹਰ ਵਕਤ ਉੱਤੇ, ਬੈਠ ਕੇ ਖਾ ਲਿਓ ਜਾਂ ਘਰ ਜਾ ਕੇ ਖਾ ਲਿਓ। ਚਿਕਨ ਲੈਣਾ ਤੁਸੀਂ, ਗੋਟ ਲੈਣਾ, ਜਾਂ ਤੁਸੀਂ ਫਿਸ਼ ਲੈਣੀ ਆ, ਤਾਂ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, 905-286-9952, 905-286-9952 ਕੁਈਨ ਐਂਡ ਬ੍ਰੈਮਲੀ ਦਾ ਏਰੀਆ। ਚਲੋ ਆਪਾਂ ਕਰਦੇ ਹਾਂ ਗੱਲਬਾਤ, ਪਰਮਿੰਦਰ ਜੀ ਨੂੰ ਮੈਂ ਕਾਲ ਲਾ ਲਵਾਂ, ਤੁਸੀਂ ਜਦ ਤੱਕ ਆ ਦੋ ਬੋਲ ਗੀਤ ਦੇ ਸੁਣਿਓ।

0: ऑफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशन टू सर्व यू, 2575 स्टील्स एवेन्यू ईस्ट ब्रैम्पटन, 9057900560, 6 Marconi Court, Bolton, 9059519394। स्टीफन फर्नीचर की धमाकेदार फेस्टिवल सीजन से।
1: पाजी अज करे तंदूरी बनाओ, पर जो स्वाद तंदूरी बॉयज दे आना वो करे नहीं बन पाना।
2: हाय गाइस, एंजॉय करो तंदूरी बॉयज, वेज नॉन वेज स्वाद ले तंदूरी खाने ले पहुंचो तंदूरी बॉयज।
3: सांझा विरसा रेडियो दा रेफरेंस देन ते पाओ 10% डिस्काउंट। पाठ जागो अते वेडिंग ले आज ही केटरिंग बुक करो 9059562111, 9054519200। सर्विंग यू फ्रॉम 3 लोकेशंस।
4: ਓਏ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
5: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
4: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761, 416-618-2761।
6: ਨਾਲੇ ਚੋਪੜੀਆਂ ਨਾਲੇ ਦੋ ਦੋ।
7: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
8: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ। ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
7: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
8: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
7: ਕਾਲ ਗਗਨ ਔਰ ਗੁਰਿੰਦਰ ਐਟ 9052869257।
9: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ। ਮਨਜੀਤ ਆਈਡੀਆ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਨੋ,
10: ਸਤਿ ਸ਼੍ਰੀ ਅਕਾਲ ਵੀਰ ਜੀ।
9: ਸਤਿ ਸ਼੍ਰੀ ਅਕਾਲ ਭਾਈ, ਕਿੱਦਾਂ?
10: ਸੁਣਨ ਵਾਲੇ ਰੇਡੀਓ ਪ੍ਰੋਗਰਾਮ ਦੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਭਾਈ,
10: ਤੁਹਾਡਾ ਪ੍ਰੋਗਰਾਮ ਸੁਣੀਦਾ ਆ। ਮੈਂ ਕਿਹਾ ਅਸੀਂ ਵੀ ਇੱਕ ਚੁੰਗੀ ਕੱਢਦੇ ਹੀ ਨਵੇਂ ਕੱਲ ਵਿੱਚ।
9: ਨਹੀਂ ਨਹੀਂ, ਧੰਨ ਭਾਗ, ਧੰਨ ਭਾਗ, ਤੁਹਾਡੀ ਆਵਾਜ਼ ਰਸ ਭਰੀ ਸਾਡੇ ਕੰਨਾਂ 'ਚ ਪੈ ਜਾਵੇ, ਇਦੋਂ ਉੱਪਰ ਕੀ ਚਾਹੀਦਾ।
10: ਹਾਂਜੀ, ਮੈਂ ਕਿਹਾ ਛੋਟੇ ਵੀਰ, ਤੁਹਾਡਾ ਪ੍ਰੋਗਰਾਮ ਸੁਣੀ ਦਾ ਬਹੁਤ ਦੇਰ ਤੋਂ ਆ, ਪਰ ਔਨ ਐਂਡ ਆਫ, ਕਿਉਂਕਿ ਮੇਰਾ ਕੰਮ ਹੀ ਡਿਫਰੈਂਟ ਤਰੀਕੇ ਦਾ। ਮੈਂ ਏਅਰਕ੍ਰਾਫਟ ਪਾਰਟਸ ਦਾ ਕੰਮ ਕਰਦਾ ਆ, ਤੇ ਔਨ 24 ਆਵਰ ਮੈਂ ਔਨ ਕਾਲ ਹੁੰਦਾ।
9: ਅੱਛਾ, ਬਸ ਗੁੱਡ।
10: ਹਾਂਜੀ, ਕਦੀ ਕਿਸੇ ਟਾਈਮ, ਕਦੀ ਕਿਸੇ ਟਾਈਮ। ਹੁਣ ਮੈਂ ਕਿੰਗਸਟਨ ਨੂੰ ਜਾ ਰਿਹਾ, ਤੇ ਰਾਤੀ 9 ਵਜੇ ਕਿੰਗਸਟਨ ਤੋਂ ਆਇਆ, 10 ਵਜੇ ਸੁੱਤਾ, ਤਾਂ 2:30 ਵਜੇ ਫੇਰ ਕਾਲ ਆ ਗਈ। ਤਾਂ ਉੱਠ ਕੇ ਪਹਿਲਾਂ ਇੱਕ ਲੋਕਲ ਕਾਲ ਕੀਤੀ, ਏਅਰ ਕੈਨੇਡਾ ਏਅਰ ਟ੍ਰਾਂਸ ਹੈ, ਤੇ ਹੁਣ ਏਅਰ ਟ੍ਰਾਂਸਿਟ ਦਾ ਪਾਰਟਸ ਲੈਣ ਜਾ ਰਿਹਾ ਕਿੰਗਸਟਨ, ਕਿਉਂਕਿ ਮੌਂਟਰੀਅਲ ਤੋਂ ਪਾਰਟਸ ਆ ਰਿਹਾ ਔਰ ਡਰਾਈਵਰ ਨੇ ਮੈਨੂੰ ਕਿੰਗਸਟਨ ਦੇਣਾ, ਤਾਂ ਮੈਂ ਵਾਪਸ ਲੈ ਕੇ ਆਉਣਾ।
9: ਅੱਛਾ ਅੱਛਾ ਅੱਛਾ।
10: ਔਰ ਛੋਟੀ ਜੀ ਆਪਣੀ ਉਮਰ ਆ 77 ਸਾਲ ਦੀ।
9: ਬਸ
10: ਹਾਂਜੀ,
9: ਛੋਟੀ
10: ਜੀ ਉਮਰ ਚੜ੍ਹਦੀ
9: ਕਲਾ ਚ ਰੱਖੇ ਤੁਹਾਨੂੰ।
10: 100 ਸਾਲ ਜੀਣਾ, ਜਦੋਂ

0: ਪਿੰਡਾਂ ਹੀ ਸੀਗਾ ਉਹ।
1: ਹਾਂਜੀ, ਬਸ ਇਸੇ ਲਈ ਮੈਂ ਤੁਹਾਨੂੰ ਕਿਹਾ ਨਾ ਕਿ ਹਰਜੀਤ ਜੱਜੂ ਨੂੰ ਕਹੀਏ ਕਿ ਆਪ ਲੋਕਾਂ ਨੂੰ ਬੂਸਟ ਦਿਓ ਸਵੇਰੇ ਸਵੇਰੇ।
0: ਸੱਚੀ ਗੱਲ ਨਹੀਂ, ਲਾਉਣਾ ਮੈਂ ਲਾਉਣਾ
1: ਜ਼ਰੂਰ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ।
0: ਇੱਦਾਂ
1: ਹੀ ਕਿਸੇ ਦਿਨ ਇਸ ਵੇਲੇ ਦੀ ਕਾਲ ਹੋਈ ਤਾਂ ਜ਼ਰੂਰ ਤੁਹਾਡਾ ਰੇਡੀਓ ਮੈਂ, ਪਹਿਲਾਂ ਮੈਨੂੰ ਬਹੁਤ ਆਉਂਦੀਆਂ ਸੀ ਰਾਤ ਦੀਆਂ ਕਾਲਾਂ, ਤਾਂ ਪਹਿਲਾਂ ਮੈਂ ਸੁਣਦਾ ਰਿਹਾ। ਪਹਿਲਾਂ ਇੱਕ ਇਹਦੇ ਤੇ 12-4 ਨਹੀਂ ਹੁੰਦਾ ਸੀ ਉਹ ਮੁਸਲਮਾਨ ਦਾ ਪ੍ਰੋਗਰਾਮ ਰਾਜਾ?
0: ਹਾਂਜੀ ਰਾਜਾ ਸਾਹਿਬ, ਬਿਲਕੁਲ ਬਿਲਕੁਲ ਹਾਂਜੀ।
1: ਹਾਂ, ਆਈ ਡੋਂਟ ਨੋ ਕਿ ਉਹ ਹੈ ਕਿ ਨਹੀਂ, ਬਿਮਾਰ ਸੀਗਾ,
0: ਥੋੜਾ ਜਿਹਾ ਬਿਮਾਰ ਸੀ ਉਹ, ਟਿੱਲੇ ਚੱਲਦੇ ਸੀ ਪਿੱਛੇ।
1: ਹਾਂ, ਤੇ ਉਹਦਾ ਪ੍ਰੋਗਰਾਮ ਵੀ ਸੁਣਦਾ ਹੁੰਦਾ ਸੀ। ਕਈ ਵਾਰੀ ਮੈਂ ਮੌਂਟਰੀਅਲ ਨੂੰ ਜਾਣਾ, ਰਾਤੀ 9 ਵਜੇ ਜਾਣਾ, ਤਾਂ ਫਿਰ ਉਹ 12 ਘੰਟੇ ਦਾ ਸਫ਼ਰ ਸੀਗਾ, ਤਾਂ ਫਿਰ ਉਦੋਂ ਫਿਰ ਸਾਰੀ ਰਾਤ ਸੁਣੀਦੇ ਸੀਗੇ।
0: ਹਾਂ ਬਿਲਕੁਲ ਬਿਲਕੁਲ,
1: ਜਿੱਥੇ ਤੁਹਾਡੀ ਫ੍ਰੀਕੁਐਂਸੀ ਆਫ ਹੁੰਦੀ ਸੀ, ਫਿਰ ਮੈਂ ਫੋਨ ਤੇ ਲਾ ਕੇ ਬਲੂਟੂਥ ਤੇ ਸੁਣਦਾ ਜਾਂਦਾ ਸੀ। ਬਹੁਤ
2: ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਦੇਖੀਏ ਕੀ ਕਹਿੰਦੇ ਨੇ ਹੁਣ ਪੁਰਾਣੇ। ਚਲੋ ਆ ਜਾਓ ਪ੍ਰਿੰਸ ਸਾਹਿਬ ਜੀ, ਲੰਘਿਆ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ੍ਰੀ ਅਕਾਲ
3: ਪਰਮਿੰਦਰ ਜੀ। ਪਰਮਿੰਦਰ ਜੀ, ਇਹ ਜਿਹੜੀ ਸਰਕਾਰ ਆ, ਇਹ ਤਾਂ ਕਹਿੰਦੀ ਅਸੀਂ ਹੁਣ ਜਿਹੜਾ ਨੱਥ ਪਾਉਣੀ ਆ ਗੈਂਗਸਟਰ ਨੂੰ, ਇਹਨਾਂ ਤੇ ਹੁਣ ਗੈਂਗਸਟਰ ਨੂੰ ਹੈਲਪ ਕਰ ਰਹੇ ਨੇ। ਜੱਗੂ ਭਗਵਾਨਪੁਰੀ ਦਾ ਚੇਅਰਮੈਨ ਆ, ਉਹਦੀ ਕਹਿੰਦੇ ਹੈਲਪ ਕੌਣ ਕਰ ਰਿਹਾ? ਆਮ ਆਦਮੀ ਪਾਰਟੀ ਚੇਅਰਮੈਨ ਉਹਨਾਂ ਨੇ ਬਣਾਇਆ, ਇਹਨਾਂ ਨੇ ਪਿੱਛੇ ਰਹਿ ਕੇ ਹੈਲਪ ਕੀਤੀ ਆ, ਪਲੀਜ਼ ਦੱਸੋਗੇ ਸਰ?
0: ਥੈਂਕ ਯੂ।
3: ਫਿਰ ਇਹ ਕਿਵੇਂ ਕਹਿ ਸਕਦੇ ਆ ਵੀ ਅਸੀਂ ਉਹਨੂੰ ਗੈਂਗਸਟਰਾਂ ਨੂੰ ਨੱਥ ਪਾਵਾਂਗੇ? ਦੱਸੋਗੇ ਸਰ? ਮੈਂ ਆਪਦੀ
0: ਥੈਂਕ ਯੂ ਸੁਣ ਲਿਓ। ਪ੍ਰੇਮ ਭਾਜੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਲੰਘਿਓ
4: ਜੀ। ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
4: ਬਸ ਮੈਂ ਤਾਂ ਸਤਿ ਸ੍ਰੀ ਅਕਾਲ ਹੀ ਕਹਿਣੀ ਸੀਗੀ, ਕਿਉਂਕਿ ਅੱਜ ਨਵੇਂ ਬੰਦਿਆਂ ਨੂੰ ਲਾਓ ਜੀ, ਵਾਕਈ ਬਹੁਤ ਸੁਣਦੇ ਆ ਤੁਹਾਨੂੰ।
0: ਮੈਂ ਤਾਂ ਹੀ, ਮੈਂ ਕਿਹਾ ਦੇਖੋ ਆਈਆਂ 5-7 ਗੱਲਾਂ ਹਨਾ, ਵੀ ਜਿਹੜੇ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ।
4: ਮੈਂ ਅਜੀਤ ਜੀ ਤੁਹਾਡੇ ਨਾਲ ਇੰਨਾ ਪਿਆਰ ਹੈ ਨਾ ਆਪਣੇ ਸੋਚਿਆਂ ਦਾ, ਕਿ ਮੈਨੂੰ ਲੱਗਦਾ 10 ਘੰਟੇ ਦਾ ਪ੍ਰੋਗਰਾਮ ਹੀ ਘੱਟ ਪੈ ਜੂਗਾ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
4: ਲਵ ਯੂ।
0: ਤੇ
4: ਧੰਨਵਾਦ ਜੀ, ਬਸ ਇਹੀ ਕਹਿਣਾ ਜੀ,
0: ਲਵ ਯੂ, ਥੈਂਕ ਯੂ, ਥੈਂਕ ਯੂ। ਚਲੋ ਬਿਲਕੁਲ ਜੀ, ਅਮਨਦੀਪ ਕੌਰ ਨਾਲ ਸੰਪਰਕ ਕਰਿਓ ਤੁਸੀਂ, ਕਾਰਾਂ ਦੀ ਇੰਸ਼ੋਰੈਂਸ ਲੈਣੀ ਆ, 416-618-2761 ਦੇ ਉੱਪਰ ਸੰਪਰਕ ਕਰ ਲਿਓ ਤੁਸੀਂ। ਟਰੱਕਾਂ ਦੀ ਫਲੀਟ ਆ ਤੁਹਾਡੇ ਕੋਲ, 5 ਟਰੱਕ ਆ, 10 ਆ 2 ਆ 1 ਆ, ਤਾਂ ਵੀ ਤੁਸੀਂ ਸੰਪਰਕ ਕੀਤਾ ਜਾ ਸਕਦਾ 416-618-2761। ਜੇ 1 ਘਰ ਆ, 2 ਘਰ ਨੇ, 5-4 ਘਰ ਨੇ, 5-4 ਕਾਰਾਂ ਨੇ, 2 ਕਾਰਾਂ ਨੇ, ਨਵੇਂ ਲਾਇਸੈਂਸ ਦਾ ਐਡ ਕਰਾਉਣਾ ਇੰਸ਼ੋਰੈਂਸ ਦੇ ਵਿੱਚ ਤੁਸੀਂ ਕਿਸੇ ਬੱਚੇ ਦਾ ਜਾਂ ਬਜ਼ੁਰਗ ਦਾ, 416-618-2761, 416-618-2768। ਜੇ ਕਈ ਵਾਰ ਤੁਹਾਡਾ ਨੰਬਰ ਨਾ ਲਿਖਾ ਹੋਵੇ ਨਾ, ਤਾਂ ਮੈਨੂੰ ਮੈਸੇਜ ਪਾ ਦਿਓ, ਜਾਂ ਫਿਰ ਤੁਸੀਂ ਮੈਨੂੰ ਮਤਲਬ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ, ਅਤੇ ਫਿਰ ਮੈਂ ਉਹਦਾ ਨੰਬਰ ਤੁਹਾਨੂੰ ਦੇ ਦਿੱਤਾ ਜਾ ਸਕਦਾ। ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਆਪਣੇ ਸ਼ਹਿਰ ਦੇ ਵਿੱਚ 17, 18, 19 ਤਰੀਕ ਨੂੰ। ਅੱਜ 15 ਹੋ ਗਈ, ਯਾਨੀ ਪਰਸੋਂ ਤੋਂ ਸ਼ੁੱਕਰਵਾਰ ਤੋਂ ਸਟਾਰਟ ਆ, ਅਤੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਪੰਜਾਬ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ, ਆਪਾਂ ਵੀ ਜਾਵਾਂਗੇ ਸਾਰੇ। ਮੈਂ ਸ਼ਾਇਦ ਸ਼ਨੀਵਾਰ ਅਤੇ ਐਤਵਾਰ 2 ਦਿਨ ਜਾਊਂਗਾ, ਕਿਉਂਕਿ ਫਰਾਈਡੇ ਨੂੰ ਨਹੀਂ ਜਾਣਾ, ਦਿਹਾੜੀ ਲਾਉਣ ਜਾਣਾ। ਸਰਦੂਲ ਥਿਆੜਾ ਸਾਹਿਬ ਨਾਲ ਸੰਪਰਕ ਕਰ ਲਿਓ, ਜਗਤਾਰ ਪ੍ਰੈਜੀਡੈਂਟ ਨੇ ਜਗਤ ਪੰਜਾਬੀ ਸਭਾ ਕੈਨੇਡਾ ਦੇ, 905-330-2237, ਜਾਂ ਫਿਰ ਸੰਤੋਖ ਸਿੰਘ ਸੰਧੂ ਸਾਹਿਬ 416-587-7000, ਅਜੈਬ ਸਿੰਘ ਚੱਠਾ ਸਾਹਿਬ ਨਾਲ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਨੇ, ਇਹ 647-403-1299, 647-403-1299 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਤੁਸੀਂ ਆਪਣੀਆਂ ਕੋਈ ਗੱਲਾਂ ਬਾਤਾਂ ਕਰਨੀਆਂ, ਕੋਈ ਕਵਿਤਾ ਪੜ੍ਹਨੀ ਆ, ਤਾਂ ਜ਼ਰੂਰ ਸੰਪਰਕ ਕਰ ਲਿਓ ਮੈਤੋਂ, ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਅਤੇ ਪਰਮਿੰਦਰ ਹੋਲਡਰ ਇੱਕ ਮਿੰਟ ਕਾਲ ਲਓ, ਇੱਕ ਲੈ ਕੇ ਫਿਰ ਆਪਾਂ ਕਰਦੇ ਹਾਂ ਖਬਰਾਂ ਆਪਣੀਆਂ, ਖਬਰ ਹੀ ਨਹੀਂ ਖਬਰਾਂ ਦੀ। 23-68 ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਹੈਲੋ 2359।
4: ਬਾਕੀ
0: ਬਾਈ ਜੀ ਬੰਦੇ ਬਹੁਤ ਜੁੜੇ ਨਵੇਂ, ਨਹੀਂ ਮੈਨੂੰ ਵੀ ਵਧੀਆ ਲੱਗਿਆ, ਮੈਨੂੰ ਵੀ ਖੁਸ਼ੀ ਹੋਈ, ਮੈਂ ਕਿਹਾ ਵੀ ਨਹੀਂ ਹੈਗੇ ਨੇ ਬੰਦੇ, ਉਹ ਪੁਰਾਣੇ ਹੀ ਨਹੀਂ ਹੈਗੇ ਆਪਣੇ।
1: ਬਾਕੀ ਗੱਲ ਨੰਬਰ ਫੋਨ ਤੋਂ ਜਿਹੜਾ ਮਰਜ਼ੀ ਬੰਦਾ

0: ਸਾਰਾ ਨੰਬਰ ਹੋਣਾ ਚਾਹੀਦਾ ਨਵਾਂ ਹੋਰ
1: ਲਖਵਿੰਦਰ ਮੁਲਤਾਨੀ ਭਾਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ, 8475 ਢੱਟ ਸਾਹਿਬ ਦਾ ਵੀ ਮੈਸੇਜ ਆਇਆ, ਢੱਟ ਸਾਹਿਬ ਥੈਂਕ ਯੂ ਸੋ ਮਚ, ਹਰਮਨ ਭਾਜੀ ਰੋਜ਼ ਆਪਾਂ ਨੂੰ ਲਾਈਨਾਂ ਭੇਜਦੇ ਆ ਉਹਨਾਂ ਦਾ ਸਪੈਸ਼ਲ ਸਪੈਸ਼ਲ ਥੈਂਕ ਯੂ ਆ, ਲਵ ਯੂ ਸਾਰਿਆਂ ਨੂੰ। ਅਤੇ ਨਾਲ ਦੀ ਨਾਲ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ, ਹਰਜੀਤ ਸਿੰਘ ਐਂਡ ਆਲ ਫਰੈਂਡਸ ਵੈਰੀ ਗੁੱਡ, ਇਹ ਵੀ ਪੁਰਾਣੀਓ ਗੱਲ ਲਿਖਦੇ ਹੁੰਦੇ, ਕਦੇ ਨਵੀਂ ਨਹੀਂ ਇਹਨਾਂ ਨੇ ਵੀ ਲਿਖੀ, ਉਹੀ ਚੱਕ ਕੇ ਕਾਪੀ ਪੇਸਟ ਚੱਕ ਦਿੰਦੇ ਇੱਧਰ ਨੂੰ, ਲੱਭਦਿਆ ਕਰੋ ਕਿੱਲੀ, ਕੋਈ ਗੱਲ ਨਹੀਂ। 4230 ਤੋਂ ਗੁੱਡ ਮਾਰਨਿੰਗ ਦਾ ਮੈਸੇਜ ਆ ਭਾਜੀ ਦਾ, ਗੈਰੀ ਭਾਜੀ ਦਾ, ਗੈਰੀ ਭਾਜੀ ਥੈਂਕ ਯੂ ਸੋ ਮਚ, ਧੰਨਵਾਦ। ਅਤੇ ਕੁਮਾਰੀ ਆਂਟੀ ਜੀ ਤੁਹਾਨੂੰ ਵੀ, ਆਂਟੀ ਕੱਲ੍ਹ ਕਹਿੰਦੇ ਨਾ ਮੈਨੂੰ ਪ੍ਰੋਗਰਾਮ, ਕਹਿੰਦੇ ਅੱਧਾ ਸੁਣਨੀ ਹੋਇਆ ਮੈਨੂੰ ਮੈਸੇਜ ਆਇਆ, ਅਤੇ ਕੱਲ੍ਹ ਜਾਣੀ ਕੱਲ੍ਹ ਦਾ ਜਿਹੜਾ ਲੰਘਿਆ ਸੀ ਅਤੇ ਬਾਅਦ 'ਚ ਸੁਣਿਆ, ਕਹਿੰਦੇ ਡੇਟ ਤਾਂ ਨਹੀਂ ਅਨਾਊਂਸ ਕੀਤੀ, ਮੈਂ ਕਿਹਾ ਨਹੀਂ, ਕਹਿੰਦੇ ਚੱਲ ਕੋਈ ਨਹੀਂ ਫਿਰ ਠਹਿਰ ਕੇ ਕਰ ਲਿਓ। ਅਤੇ ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ, ਅਤੇ ਸਤਨਾਮ ਭਾਅ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਪਿਆਰ ਭਰੀ ਤੁਹਾਨੂੰ ਵੀ, ਅਤੇ 3434 ਤੋਂ ਅਮਰਜੀਤ ਮੁਲਤਾਨੀ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ, ਅਤੇ 1037 ਤੋਂ ਵੀ ਕੰਗ ਸਾਹਿਬ ਦਾ ਮੈਸੇਜ ਗੁੱਡ ਮਾਰਨਿੰਗ ਦਾ, ਅਤੇ ਸੰਧੂ ਸਾਹਿਬ ਦਾ ਵੀ ਮੈਸੇਜ ਆ। ਪਰਮਿੰਦਰ ਜੀ ਕੀ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਕਿਹੜੀ ਖਬਰ ਕਰਕੇ, ਮੈਂ ਦੇਖੀ ਨਹੀਂ ਹਜੇ ਤੱਕ, ਮੈਂ ਕੱਢਦਾ ਕਾਢ ਜੀ ਖਬਰ ਲੱਭਦਾ, ਕੀ ਕਹਿੰਦੇ ਹੋ?
0: ਦੇਖੋ ਜੀ, ਪਨੇਸਰ ਸਾਹਿਬ ਨੇ ਪੰਜਾਬ ਦੇ ਵਿੱਚ ਜਿਹੜੇ ਵੱਖ ਵੱਖ ਗੈਂਗਸਟਰ, ਚਾਹੇ ਉਹ ਜੱਗੂ ਭਗਵਾਨਪੁਰੀਆ ਹੋਵੇ ਜਾਂ ਹੋਰ ਗੈਂਗਸਟਰ ਹੋਵੇ, ਉਹਨਾਂ ਦਾ ਸਿਆਸਤ ਦੇ ਵਿੱਚ ਅਸਰ ਬਾਰੇ ਗੱਲ ਕੀਤੀ ਆ। ਹੋ ਸਕਦਾ ਕੋਈ ਇਲਾਕੇ ਦੇ ਵਿੱਚ ਮਦਦ ਕੀਤੀ ਹੋਵੇ, ਪਰ ਹਰਜੀਤ ਜੀ ਅਸਾਮ ਦੀ ਸਿਲਚਰ ਜੇਲ੍ਹ ਚ ਬੰਦ ਆ ਜੱਗੂ ਭਗਵਾਨਪੁਰੀਆ, ਪਰ ਕੰਮ ਕਿੱਥੇ ਚੱਲਦਾ? ਅਮਰੀਕਾ ਚ। ਹੁਣੇ ਹੁਣੇ ਫਾਈਲਾਂ ਆਈਆਂ ਨੇ, 17 ਮੈਂਬਰ ਗ੍ਰਿਫਤਾਰ ਹੋਏ ਨੇ, ਔਰ ਅਮਰੀਕਾ ਦੇ ਵਿੱਚ ਜਿਹੜੀ ਡਰੱਗ ਟਰਾਂਸਪੋਰਟ ਹੋਣੀ ਆ ਉਹ ਅਸਾਮ ਦੀ ਸਿਲਚਰ ਜੇਲ੍ਹ ਚ ਆਰਡਰ ਜਾਂਦਾ, ਤੇ ਉਹਦੇ ਹਿਸਾਬ ਨਾਲ ਕਿਲੋ ਦੇ ਹਿਸਾਬ ਨਾਲ $1600 ਅਮਰੀਕੀ ਡਾਲਰ ਖਾਤੇ ਚ ਪੈ ਜਾਂਦੇ ਨੇ। ਸੋ ਪੰਜਾਬ ਦੀ ਸਿਆਸਤ ਤਾਂ ਬਹੁਤ ਨੇੜੇ ਆ, ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਹਰ ਪਾਰਟੀ ਨੇ ਅੱਜ ਕੱਲ੍ਹ ਤਾਂ ਜਿਹੜੀਆਂ ਅੰਦਰਲੀਆਂ ਖਬਰਾਂ ਨੇ ਕਿ ਹਰ ਪਾਰਟੀ ਦੀ ਮਦਦ ਕਰਦੇ ਆ, ਕਿਸੇ ਪਾਰਟੀ ਨੂੰ ਬਲੇਮ ਨਹੀਂ ਕਰ ਸਕਦੇ। ਸੋ ਜੱਗੂ ਭਗਵਾਨਪੁਰੀਏ ਦਾ ਤਾਂ ਬਹੁਤ ਅਸਰ ਦੇਖਿਆ ਜਾ ਰਿਹਾ ਮਾਝੇ ਦੇ, ਖਾਸ ਤੌਰ ਤੇ ਗੁਰਦਾਸਪੁਰ ਦੇ ਇਲਾਕੇ ਚ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ, ਪ੍ਰੋਫੈਸਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ। ਹਾਂ, ਨਵੀਂ ਗੱਲ ਇਹ ਹੋ ਸਕਦੀ ਹੈ ਕਿ ਆਉਣ ਵਾਲੇ ਸਮਾਂ 'ਚ, ਹੁਣ ਤਾਂ ਅੱਜ ਤੇ ਆਪਾਂ ਦੇਖਿਆ ਕਿ ਬਹੁਤ ਸਾਰੇ, ਚਾਹੇ ਉਹ ਅਕਾਲੀ ਟਿਕਟਾਂ ਦੇ ਜਿੱਤ ਕੇ ਵੀ ਆ ਗਏ ਨੇ ਸਾਬਕਾ ਗੈਂਗਸਟਰ। ਸੋ ਇਹ ਹੁਣ ਨਵਾਂ ਸੈਗਮੈਂਟ ਆ, ਪੰਜਾਬ ਦੇ ਗੈਂਗਸਟਰ ਹੁਣ ਪੰਜਾਬ ਦੀ ਸਿਆਸਤ 'ਚ ਹਰ ਤਰ੍ਹਾਂ ਪ੍ਰਭਾਵੀ ਨੇ ਜੀ।
1: 7172 ਤੋਂ ਰਾਜ ਭਾਜੀ ਦਾ ਮੈਸੇਜ ਆ, ਅਤੇ ਰਾਜ ਭਾਜੀ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਅੱਜ ਉਹਨਾਂ ਦਾ ਹੈਪੀ ਬਰਥਡੇ ਆ, ਅਵਤਾਰ ਧਾਰਿਆ ਸੀ ਉਹਨਾਂ ਨੇ ਅੱਜ ਦੇ ਦਿਨ। ਚਲੋ ਭਾਜੀ ਥੈਂਕ ਯੂ ਸੋ ਮੱਚ, ਕਿੰਨੇ ਸਾਲ ਦੇ ਹੋ ਗਏ? ਆ ਮੇਰੇ ਤਾਂ ਉਦੋਂ ਪਰਮਿੰਦਰ ਨੇ ਦੱਸਤਾ, ਅਤੇ ਹੁਣ ਤੁਸੀਂ ਵੀ ਦੱਸ ਦਿਓ ਸਾਰੇ ਜਣੇ ਕਿੰਨੇ ਕਿੰਨੇ ਦੇ ਹੋ ਗਏ? ਮੈਂ ਤਾਂ ਕੋਈ ਛੋਟੇ ਹੋਣਗੇ, ਵੱਡੇ ਹੋ? ਵੱਡੇ ਹੋਣੇ ਤੁਸੀਂ ਸਾਰੇ ਮੈਂ ਤੋਂ, ਮੈਨੂੰ ਪਤਾ। ਆ ਪਰਮਿੰਦਰ ਛੋਟੇ ਆ ਮੈਂ ਤੋਂ, ਬਸ ਇੰਨਾ ਕੁ ਮੈਨੂੰ ਪਤਾ। ਪਰਮਿੰਦਰ ਜੀ ਤੁਸੀਂ ਤਾਂ ਬਾਹਲੇ ਹੀ ਛੋਟੇ ਹੋ ਮੈਂ ਤੋਂ।
0: ਜੀ ਬਿਲਕੁਲ,
1: ਛੋਟੇ ਹੀ ਰਹਿਣਾ, ਵੱਡੇ ਹੋਣਾ ਹੀ ਨੀ ਕਦੇ।
0: ਭਾਈ ਸਾਹਿਬ ਕਹਿ ਕੇ ਗਏ ਨੇ ਕਿ ਮੈਂ ਐਫੀਡੈਵਿਟ ਲਿਖਾਇਆ ਹੋਇਆ ਹਰਜੀਤ ਜੀ, ਮੈਂ ਵੀ ਮਤਲਬ ਐਫੀਡੈਵਿਟ ਲਿਖਾਇਆ ਹੋਇਆ, 99 ਸਾਲ, 364 ਦਿਨ ਹੋ ਕੇ ਮਰਨਾ ਮੈਂ ਜੀ।
1: ਰਮਨਦੀਪ ਵੀ ਸੁਣਦੇ ਸਵੇਰੇ ਸਵੇਰੇ ਪ੍ਰੋਗਰਾਮ, ਕਹਿੰਦੇ ਗੁੱਡ ਮਾਰਨਿੰਗ, ਚੱਕ ਦੋ ਫੱਟੇ, ਕਹਿੰਦੇ ਗ੍ਰੇਟ ਜੋਬ ਰਮਨਦੀਪ ਜੀ, ਥੈਂਕ ਯੂ ਸੋ ਮੱਚ, ਲਵ ਯੂ। ਬਿਲਕੁਲ ਜੀ, ਹੋਰਨਬਿਲ ਇੰਸ਼ੋਰੈਂਸ ਬ੍ਰੋਕਰ ਨਾਲ ਸੰਪਰਕ ਕਰ ਲਿਓ, ਤੁਸੀਂ ਲਾਇਸੈਂਸ ਲੈਣਾ ਨਵਾਂ ਜਾਂ ਲਿਆ ਹੋਇਆ, 647-237-3131 'ਤੇ ਸੰਪਰਕ ਕੀਤਾ ਜਾ ਸਕਦਾ। 200 ਬਲਕੰਸਨ ਰੋਡ ਯੂਨਿਟ ਨੰਬਰ 7 ਆਫਿਸ ਦੇ ਵਿੱਚ ਵੀ ਗੇੜਾ ਮਾਰਿਆ ਜਾ ਸਕਦਾ, ਜਾਂ ਤੁਸੀਂ ਮੇਰੇ ਨਾਲ ਐਨੀ ਟਾਈਮ ਸੰਪਰਕ ਕਰ ਲਿਓ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰਵੀਜ਼ਾ, RESP ਕਰਾਉਣੀ ਆ, ਜਾਂ RRSP TFS ਦਾ ਅਕਾਊਂਟ ਖੁਲਾਉਣਾ, ਤਾਂ 647-835-5294 ਜਾਂ ਫਿਰ 647-237-3131 'ਤੇ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ, ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਕਾਫੀ ਕੁਛ ਵਾਪਰ ਰਿਹਾ, ਕਹਿੰਦੇ ਬ੍ਰੇਕਿੰਗ ਨਿਊਜ਼, ਇੱਕ ਨਵੀਂ ਸਨਸਨੀ ਖੇਜ ਖੁਲਾਸਾ, ਕੀ ਹੋ ਗਿਆ ਹੁਣ ਇੱਥੇ?
0: ਹਰਜੀਤ ਜੀ, ਬੇਅੰਤ ਸਿੰਘ ਕਤਲ ਕਾਂਡ ਜਿਹਨੂੰ ਵਾਪਰੇ ਨੂੰ 31 ਸਾਲ ਹੋ ਗਏ, 31 ਅਗਸਤ 1995 ਨੂੰ ਚੰਡੀਗੜ੍ਹ ਦੇ ਪੰਜਾਬ ਹਰਿਆਣਾ ਜਿਹੜੀ ਸਿਵਲ ਸੈਕਟਰੀਏਟ ਆ ਉਹਦੇ VIP ਗੇਟ ਦੇ ਅੱਗੇ ਸ਼ਾਮ ਨੂੰ 5 ਵਜੇ ਧਮਾਕਾ ਹੋਇਆ ਸੀ। ਬੇਅੰਤ ਸਿੰਘ ਸਮੇਤ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ, 17 ਬੰਦੇ ਸਿਕਿਉਰਿਟੀ ਵਾਲੇ ਜਾਂ ਹੋਰ ਮਾਰੇ ਗਏ ਸੀ। ਔਰ ਇਹਦੇ ਵਿੱਚ ਹਾਲੇ ਤੱਕ ਤਾਂ ਆਪਾਂ ਇਹੀ ਮੰਨ ਕੇ ਆਉਂਦੇ ਹਾਂ ਕਿ ਦਿਲਾਵਰ ਸਿੰਘ ਨਾਂ ਦੇ ਜਿਹੜੇ ਖਾੜਕੂ, ਉਹਨਾਂ ਨੇ ਆਪਣੇ ਆਪ ਨੂੰ ਬੰਬ ਨਾਲ ਉਡਾਰਿਆ ਸੀ। ਇਹ ਇਸੇ ਮਾਮਲੇ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਹੋਈ, ਜਗਤਾਰ ਸਿੰਘ ਅਵਾਰਾ ਨੂੰ ਉਮਰ ਕੈਦ ਹੋਈ ਆ, ਪਰ ਅੱਜ ਇਸ ਮਾਮਲੇ 'ਚ ਨਵਾਂ ਟਰਨ ਦੇਖਿਆ ਜਾ ਰਿਹਾ, ਔਰ ਉਹ ਵੀ ਇੱਕ ਬਹੁਤ ਵੱਡੇ ਅਧਿਕਾਰੀ ਜਿਹੜੇ ਸੈਂਟਰ ਦੇ ਹੋਮ ਮਿਨਿਸਟਰੀ ਦੇ ਅਧਿਕਾਰੀ ਨੇ, ਸਾਬਕਾ ਅਧਿਕਾਰੀ ਨੇ, MHA ਮਿਨਿਸਟਰੀ ਆਫ ਐਕਸਟਰਨਲ ਐਂਡ ਅਫੇਅਰਸ ਜਿਹੜੇ ਅੰਡਰ ਸੈਕਟਰੀ ਨੇ RVS ਮਣੀ, ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਇਹ ਜਿਹੜਾ ਕਤਲਕਾਂਡ ਸੀ ਇਹ ਪੰਜਾਬ ਦੀ ਕਾਂਗਰਸ ਦੀ ਇੱਕ ਮਹਿਲਾ ਆਗੂ ਜਿਹੜੀ ਬੇਅੰਤ ਸਿੰਘ ਦੀ ਜੂਨੀਅਰ ਸੀ ਉਹਦੇ ਮਤਲਬ ਕੋਈ ਖਹਿਬਾਜ਼ੀ ਦੇ ਨਾਲ ਜਾਂ ਦੁਸ਼ਮਣੀ ਕਾਰਨ ਕਰਾਇਆ ਸੀ। ਸੋ ਇਹ ਇੱਕ ਬਹੁਤ ਵੱਡਾ ਦਾਵਾ, ਜਿਹੜੇ ਪਹਿਲਾਂ ਤੱਤ ਆਪਾਂ 31 ਸਾਲ ਹੋ ਗਏ ਮੰਨੀ ਆਉਂਦੇ ਹਾਂ, ਇਹ ਤਾਂ ਨਵਾਂ ਟਰਨ ਆਊਟ। ਹੁਣ ਸਵਾਲ ਇੱਥੇ ਇਹ, ਜੇਕਰ ਆਪਾਂ RVS ਮਣੀ ਦੇ ਦਾਅਵੇ ਦੇ ਯਕੀਨ ਕਰੀਏ ਤਾਂ ਪੰਜਾਬ ਦੀ ਕਿਹੜੀ ਮਹਿਲਾ ਆਗੂ ਆ ਜਿਹਨੇ ਇਹ ਕਤਲ ਕੀਤਾ? ਸੋ ਹੁਣ ਮੈਨੂੰ ਲੱਗਦਾ ਹਰਜੀਤ ਜੀ ਕਿ ਜਸਵੰਤ ਸਿੰਘ ਖਾਲੜਾ ਦੀਆਂ ਜਿਵੇਂ ਪਰਤਾਂ ਖੁੱਲੀਆਂ ਨੇ, ਕਿਤੇ ਬੇਅੰਤ ਸਿੰਘ ਕਤਲਕਾਂਡ ਦੀਆਂ ਨਵੀਆਂ ਪਰਤਾਂ ਨਾ ਖੁੱਲ ਜਾਣ। ਸੋ ਇੱਕ ਬਹੁਤ ਵੱਡਾ ਖੁਲਾਸਾ ਆ, ਦੇਖਦੇ ਹਾਂ ਇਸ ਮਾਮਲੇ ਤੇ ਹੁਣ ਕੀ ਸਿਆਸੀ ਟਿੱਪਣੀਆਂ ਆਉਂਦੀਆਂ ਨੇ, ਜਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਨਵਾਂ ਇਨੀਸ਼ੀਏਟਿਵ ਲੈ ਪਾਊਗੀ, ਜਾਂ ਸਿਰਫ ਦਾਅਵੇ ਦੇ ਦਾਅਵੇ ਰਹਿ ਜਾਣਗੇ? ਜੀ
1: ਇੱਕ ਖਬਰ ਆ, ਜਿੱਦਾਂ ਆਪਣੇ ਫਿਲਮ ਆਈ ਆ ਸਤਲੁਜ, ਉਹਦੀ ਕਾਫੀ ਚਰਚਾ ਸਭ ਕਿਤੇ ਵਰਲਡ ਵਾਈਡ ਆ ਅਤੇ ਹੋਣੀ ਵੀ ਚਾਹੀਦੀ ਆ। ਜਿਹੜੇ ਗਰਮ ਪੱਖੀ ਖਿਆਲੀ ਸੀਗੇ ਬੰਦੇ, ਆਪਾਂ ਨਾਮ ਹੀ ਲੈ ਦਿੰਦੇ, ਚਲੋ ਖਾਲਿਸਤਾਨੀ ਕਹਿ ਸਕਦੇ ਹਾਂ ਭਰਾ ਹੋਣੀ ਸਾਰੇ ਜਾਣੇ ਜੋ ਵੀ ਨੇ, ਉਹ ਦਲਜੀਤ ਦੁਸਾਂਝ ਦੇ ਸਟੇਜਾਂ ਦੇ ਉੱਤੇ ਜਾ ਕੇ ਭੰਗੜੇ ਪਾਉਂਦੇ ਸੀ, ਆਪਣਾ ਆਪਣਾ ਝੰਡਾ ਦਿਖਾਉਂਦੇ ਸੀ ਖਾਲਿਸਤਾਨ ਦਾ, ਹੈ ਨਾ, ਇੰਡੀਆ ਨੂੰ ਮਾੜਾ ਕਹਿੰਦੇ ਸੀ ਅਤੇ ਦਲਜੀਤ ਦੁਸਾਂਝ ਨੂੰ ਵੀ ਬਹੁਤ ਮਾੜਾ ਚੰਗਾ ਕਿਹਾ ਗਿਆ। ਹੁਣ ਜਿੱਦਣ ਦੀ ਫਿਲਮ ਆਈ ਆ ਉਹਨਾਂ ਦਾ ਕਿਸੇ ਦਾ ਇੱਕ ਅੱਧੇ ਦਾ ਵੀ ਬਿਆਨ ਆਇਆ, ਜਾਂ ਉਹਨਾਂ ਨੇ ਕਿਸੇ ਨੇ ਹੁਣ ਸਟੇਜ 'ਤੇ ਕਿਤੇ ਭੰਗੜੇ ਪਾਏ ਆ, ਜਾਂ ਕੋਈ ਆਪੇ ਉਹਨਾਂ ਨੇ ਕੋਈ ਮਤਲਬ ਕੋਈ ਜਥੇਬੰਦੀ ਦਾ ਪ੍ਰਧਾਨ ਹੋ ਸਕਦਾ, ਉਹਨਾਂ ਦਾ ਕੋਈ ਛੋਟਾ ਨੁਮਾਇੰਦਾ ਹੋ ਸਕਦਾ, ਵੱਡਾ ਨੁਮਾਇੰਦਾ ਹੋ ਸਕਦਾ, ਕਿਸੇ ਦਾ ਕੋਈ ਦਲਜੀਤ ਦੇ ਪੱਖ 'ਚ ਜਾਂ ਦਲਜੀਤ ਦੇ ਖਿਲਾਫ 'ਚ ਕੋਈ ਬਿਆਨ ਆਇਆ ਹੁਣ ਤੱਕ ਇਹੋ ਜਿਹਾ? ਦੱਸਿਓ ਮਾੜਾ ਜਿਹਾ ਜੇ ਕਿਸੇ ਨੂੰ ਪਤਾ ਹੋਵੇ।
0: ਹਰਜੀਤ ਜੀ, ਮੈਨੂੰ ਲੱਗਦਾ ਉਦਣ ਮੰਡੇ ਸੀ ਜਿੱਦਣ ਇਹ ਫਿਲਮ ਜਿਹੜੀ ਬਾਰੇ ਆਪਾਂ ਚਰਚਾ ਕੀਤੀ ਸੀ, ਔਰ ਨਾਲ ਦੀ ਨਾਲ ਇਹ ਵੀ ਸਵਾਲ ਉਠਾਇਆ ਸੀ, ਔਰ ਆਪਾਂ ਲਿਸਨਰ ਨੂੰ ਵੀ ਬੇਨਤੀ ਕੀਤੀ ਸੀ ਕਿ ਇਸ ਫਿਲਮ 'ਚ ਦਲਜੀਤ ਦੁਸਾਂਝ ਦੀ ਭੂਮਿਕਾ ਜਾਂ ਉਹਨਾਂ ਦੀ ਦੇਣ ਬਾਰੇ ਤੁਸੀਂ ਕੀ ਸੋਚਦੇ ਹੋ, ਖਿਲਾਫ਼ ਵੀ ਹੋ ਸਕਦਾ ਸਮਰਥਨ 'ਚ ਵੀ ਹੋ ਸਕਦਾ, ਪਰ ਹੈਰਾਨੀਜਨਕ ਤਰੀਕੇ ਨਾਲ ਸਾਨੂੰ ਇੱਕ ਵੀ ਕਾਲ ਨਹੀਂ ਆਈ। ਵੱਡੀਆਂ ਜਥੇਬੰਦੀਆਂ ਨੂੰ ਵੀ ਜਿਹੜੀਆਂ ਚੁਪਧਾਰੀ ਬੈਠੀਆਂ ਨੇ, ਸਿਕਸ ਫਾਰ ਜਸਟਿਸ ਤੇ ਗੁਰਪਤਵੰਤ ਪੰਨੂ, ਜਿਹੜੇ ਇੱਥੇ ਕੀੜਾ ਵੀ ਮਰ ਜਾਂਦਾ ਵੀਡੀਓ ਪਾ ਦਿੰਦੇ ਨੇ, ਸੋ ਉਹਨਾਂ ਲਈ ਵੀ ਇੱਕ ਚੁੱਪੀ ਆ। ਸੋ ਆਪਣਿਆਂ ਦੇ ਵਿੱਚ ਹੈਰਾਨੀਜਨਕ ਆ ਕਿ ਕੁਝ ਦਿਨ ਪਹਿਲਾਂ ਕੈਨੇਡਾ ਅਮਰੀਕਾ 'ਚ ਇੰਨਾ ਵਿਰੋਧ ਤੇ ਹੁਣ ਚੁੱਪੀ, ਆਪਣਿਆਂ ਦੇ ਬਹੁਤ ਵੱਡੇ ਸਵਾਲ ਨੇ। ਮੈਨੂੰ ਲੱਗਦਾ ਕਲਾ ਨੂੰ ਕਲਾ ਤੱਕ ਸੀਮਿਤ ਰੱਖਣਾ ਚਾਹੀਦਾ, ਜਦੋਂ ਆਪਾਂ ਨਿੱਜੀ ਵਿਰੋਧ ਤੇ ਉੱਤਰ ਆਉਂਦੇ ਹਾਂ ਤਾਂ ਕਈ ਵਾਰੀ ਸਾਨੂੰ ਫਿਰ ਮਜਬੂਰੀ ਬਸ ਚੁੱਪ ਵੀ ਰਹਿਣਾ ਪੈਂਦਾ। ਜੀ
1: ਚਲੋ ਇੱਕ ਮਿੰਟ, ਮੈਂ ਇੱਧਰਲੀਆਂ ਖਬਰਾਂ ਦੇਖਦਾ ਸੀਗਾ, ਮੈਨੂੰ ਇੱਧਰਲੀ ਖਬਰ ਨਹੀਂ ਮਿਲੀ ਕੋਈ ਆਈ ਮੇਰੇ ਕੋਲ, ਇਹਦੇ 'ਚ ਲੱਗੀਆਂ ਖਬਰਾਂ ਮੇਰੀਆਂ ਪੱਖ 'ਚ। ਆਹ ਦੇ, ਸਾਬਕਾ MP ਰਾਜ ਗਰੇਵਾਲ ਦੀਆਂ ਵੱਧ ਗਈਆਂ ਮੁਸ਼ਕਲਾਂ, ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖਤਰੇ 'ਚ ਪੈ ਗਿਆ ਜੀ ਉਹਨਾਂ ਦਾ। ਕਹਿੰਦੇ ਬਹੁਤ ਪੈਸੇ ਬਣਾਏ ਇਹਨੇ ਬੰਦੇ ਨੇ, ਚੱਕ ਦੋ ਫੱਟੇ। ਫਾਰਮਰ ਹੈਲਥ ਮਿਨਿਸਟਰ ਕਮਲ ਖਹਿਰਾ ਨੂੰ ਬਣਾਤਾ ਜੀ ਲੋਸ ਏਂਜਲਸ ਦਾ ਡਿਪਲੋਮੈਂਟ, ਕੀ ਕਹਿ ਸਕਦੇ ਆਪਾਂ, ਕੌਂਸਲੇਟ ਜਰਨਲ ਹੈ ਕਹਿ ਲਓ, ਕੌਂਸਲੇਟ ਜਰਨਲ ਬਣਾਤਾ ਜੀ। ਚਲੋ ਫਿਰ ਮਨਿਸਟਰ ਅਨੀਤਾ ਨੰਦ ਨੇ ਸਾਬਕਾ ਸਿਹਤ ਮੰਤਰੀ ਕਮਲ ਖਹਿਰਾ ਨੂੰ ਲੋਸ ਏਂਜਲਸ ਵਿੱਚ ਕੈਨੇਡਾ ਦੀ ਕੌਂਸਲ ਜਰਨਲ ਨਿਯੁਕਤ ਕੀਤਾ ਗਿਆ ਅਤੇ ਇਸ ਡਿਪਲੋਮੈਟ ਨਿਯੁਕਤੀ ਦੀ ਐਲਾਨ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤਾ ਗਿਆ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਵਿਭਾਗ ਤੋਂ 25 ਡਿਪਲੋਮੈਂਟ ਬਰਖਾਸਤ ਕਰਤੇ, 11 ਨੇ ਦਿੱਤੇ ਅਸਤੀਫੇ, ਚੱਕ ਦੋ ਫੱਟੇ। ਅਤੇ ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ 1 ਅਕਤੂਬਰ 'ਚ ਵਪਾਰਕ ਵਫਦ ਨਾਲ ਭਾਰਤ ਆਉਣਗੇ, ਵਪਾਰਕ ਸੰਬੰਧਾਂ ਨੂੰ ਮਿਲ ਸਕਦੀ ਹੈ ਨਵੀਂ ਰਫਤਾਰ। ਜਦ ਇਹ ਪ੍ਰਧਾਨ ਮੰਤਰੀ ਸਾਹਿਬ ਨਾਲ ਆਏ ਜੀ, ਕਾਰਨੀ ਸਾਹਿਬ ਨਾਲ, ਪਰਮਿੰਦਰ ਜੀ ਜਦ ਨਹੀਂ ਸੀ ਰਫਤਾਰ ਮਿਲੀ, ਜਦ ਵੀ ਤਾਂ ਨਾਲ ਹੀ ਸੀਗੇ।
0: ਅਜੀਤ ਜੀ ਖਬਰ ਵੀ ਪੜ੍ਹਾਉਣੀ ਹੁੰਦੀ ਆ, ਤੁਸੀਂ ਤਾਂ ਬਿਲਕੁਲ ਕਰ ਦਿੰਦੇ
1: ਆ। ਅਮਰੀਕੀ ਏਜੰਸੀ FBI ਆਈ ਦਾ ਭਾਰਤੀ ਗੈਂਗਸਟਰਾਂ ਤੇ ਵੱਡਾ ਐਕਸ਼ਨ, ਜੱਗੂ ਭਗਵਾਨ ਵਰੀਆਂ ਦਾ ਕਰੀਬੀ ਨਤੀਸ਼ ਕੌਂਸਲ ਮੋਸਟ ਵਾਂਟਡ ਐਲਾਨ ਹੋ ਗਿਆ। ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਨੂੰ 5 ਸਾਲ ਦੀ ਕੈਦ, ਸੜਕ ਹਾਦਸੇ 'ਚ 3 ਲੋਕਾਂ ਦੀ ਲਈ ਗਈ ਸੀ ਜਾਨ, ਜਿਹੜੇ ਉਹ ਮੁੰਡਾ ਆਪਣੇ ਕੀ ਸੀ ਉਹਦਾ ਨਾਮ ਮੁੰਡੇ ਦਾ, ਭੁੱਲ ਗਿਆ ਮੈਂ, ਜਸ਼ਨਦੀਪ। ਹਾਂ, ਅਲਵਾਟਾ ਆਟੋਵਾ ਤੇ ਆਈਲਸ ਸੈਡਜ ਕੰਪਨੀਆਂ ਵਿੱਚ ਅਰਬਾਂ ਡਾਲਰ ਦੇ ਪਾਥਵੇਜ਼ ਕਾਰਬਨ ਕੈਪਚਰ ਪ੍ਰੋਜੈਕਟ ਲਈ ਸਮਝੌਤਾ ਹੋ ਗਿਆ, ਚਲੋ ਵਧੀਆ ਗੱਲ ਆ। ਓਨਟਾਰੀਓ ਕੋਲ ਸਟਾਕ ਕੀਤੀ ਅਮਰੀਕਾ ਦੀ 80 ਮਿਲੀਅਨ ਸ਼ਰਾਬ ਬਾਰੇ, 80 ਮਿਲੀਅਨ ਸ਼ਰਾਬ ਬਾਰੇ ਸਰਕਾਰ ਦੀ ਨਹੀਂ ਹੈ ਕੋਈ ਸਪਸ਼ਟ ਨੀਤੀ। ਸੈਲਫਾਂ ਤੇ ਲਾਂਭੇ ਕੀਤੀ ਸ਼ਰਾਬ ਨੂੰ ਸਾਂਭਣ ਚ ਹੁਣ ਤੱਕ ਆ ਚੁੱਕਾ $8 million ਦਾ। ਆਪਾਂ ਪਰਮਾਨੰਦ ਜਿਵੇਂ ਆਬਜ਼ਰਵ ਕਰਦੇ ਸੀ ਵੀ ਕਿਉਂ ਨੀ ਇਹ ਇੱਥੇ ਵਰਤਾ ਦੇਣ, ਤਾਂ $5 ਔਫ ਲਾ ਦੇਣ, ਮਹਿੰਗੀ ਲਾ ਦੇਣ।
0: ਡੱਗ
1: ਫੋਰਡ ਦੀ ਸਰਕਾਰ ਪੰਜਾਬੀ ਦੀ ਕਿਸੇ ਦੀ ਸਲਾਹ ਲੈ ਲਵੇ, ਸਾਡੇ ਮੇਰੇ ਵਰਗੇ ਦੀ, ਤੁਹਾਡੇ ਵਰਗੇ ਦੀ, ਹਨਾ, ਬਾਸੀ ਸਾਹਿਬ ਦੀ ਸਲਾਹ ਲੈ ਲੈਣ, ਹੈ ਨਹੀਂ ਆਪਣੇ ਸਿੱਧੂ ਸੰਧੂ ਸਾਹਿਬ ਨੇ, ਜਤਿੰਦਰ ਸੰਧੂ ਸਾਹਿਬ, ਇਹਨਾਂ ਦੀ ਸਲਾਹ ਲੈਣ, ਕੱਲ ਤੱਕ ਜਦੇ ਨਿਲ ਹੋ ਜੂਗਾ ਕੰਮ, ਇੱਕ ਠੇਕੇ ਤੇ ਵੀ ਰਹਿ ਗਈ ਕੋਈ ਬੋਤਲ ਲਾ ਦਿਓ ਨਾਲੇ ਰੁਪਈਆ ਬਣਾਓ, ਨਹੀਂ ਉਹਨਾਂ ਨੂੰ ਕੀ ਫਰਕ, ਤੁਸੀਂ ਪੁਰਾਣੀ ਮੁੱਲ ਲਈ ਹੋਈ ਆ, ਤੁਸੀਂ ਮੁੱਲ ਜਿਹੜੀ ਲਈ ਹੋਈ ਖਰੀਦੀ ਉਹਨੂੰ ਵੇਚ ਕੇ ਪਰੇ ਕਰੋ, ਨਵੀਂ ਨਾ ਲਾਓ। ਨਾਲੇ ਬਿਜਲੀ ਕੱਟਣ ਨੂੰ ਕਹਿੰਦੇ ਸੀ, ਕੱਟਤੀ ਬਿਜਲੀ ਇਹਨਾਂ ਨੇ, ਉਹ ਤਾਂ ਨੀ ਕਦੇ ਮੁੜ ਕੇ ਹਾਈਵੇ ਵੀ ਸਾਡਾ ਚੁੱਪ ਜਿਹਾ, ਹਾਈਵੇ ਦੀ ਵੀ ਕਦੇ ਗੱਲ ਹੋਈ? ਕਰ ਲੋ ਕੋਈ ਨੀ, ਕਿਸੇ ਨੇ 113, ਕਿਸੇ ਨੇ ਕੱਲੇ ਤੇਰਾਂ ਤਾਂ ਨੀ ਕੋਈ ਦਿੰਦਾ, ਫਿਰ ਬੇਇੱਜ਼ਤੀ ਹੋ ਜਾਂਦੀ ਆ। 213, 513, 1013, 1113 ਪੈਸੇ ਦੇਣੇ ਹੁਣ ਲੋਕਾਂ ਨੇ ਸਾਡਿਆਂ ਨੇ, ਸ਼ਾਬਾਸ਼, ਮਿਹਨਤ ਦੀ ਕਮਾਈ ਦੇਣੀ ਚਾਹੀਦੀ ਆ ਨਜਾਇਜ਼ ਇਹ ਲੋਕਾਂ ਨੂੰ, ਅਤੇ ਨਾ ਸਾਡੇ ਹਾਈਵੇ ਜਿਹੜਾ ਉਹਦੀ ਕੋਈ ਗੱਲਬਾਤ ਮੁੜ ਕੇ ਚੱਲੀ ਆ, ਅਤੇ ਨਾ ਭਾਈ ਬਿਜਲੀ ਕੱਟ ਹੋਈ ਆ ਉੱਧਰਲੀ ਨਿਊਜ਼ੀਲੈਂਡ ਵਾਲੀ। ਤਰਨ ਤਰਨ ਦੀ ਮੁਟਿਆਰ ਦਾ ਇੰਗਲੈਂਡ 'ਚ ਕਤਲ ਹੋ ਗਿਆ ਜੀ, ਪਰਿਵਾਰ ਦੇ ਟੁੱਟਿਆ ਦੁੱਖਾਂ ਦਾ ਪਹਾੜ, ਮਾੜੀ ਖਬਰ ਆ। ਅੱਛਾ ਪ੍ਰਬੰਧਕ, ਇੱਕ ਜਿਹੜਾ ਹਰੀਕੇ ਪੱਤਨ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸ਼ਹੀਦਾਂ ਨੂੰ ਯਾਦਗਾਰ 'ਚ ਅਰਦਾਸ ਕੀਤੀ ਆ, ਕਹਿੰਦੇ ਗੜਗੱਜ ਸਾਹਿਬ ਲਈ ਨਹੀਂ ਲੋਕ ਗਏ ਤਾਂ ਫਿਰ ਜਸਵੰਤ ਸਿੰਘ ਖਾਲੜਾ ਸਾਹਿਬ ਲਈ ਨੇ, ਕਾਫੀ ਲੋਕ ਗਏ।
0: ਬਿਲਕੁਲ, ਬਹੁਤ ਚਰਚਿਤ ਜਿਹੜਾ ਇਹ ਸਮਾਗਮ ਸੀ ਕੱਲ ਨੇਪਰੇ ਚੜਿਆ ਸੁਖਸਵਿੱਲੀ ਦੇ ਨਾਲ, ਆਪਾਂ ਕਹਿ ਸਕਦੇ ਹਾਂ। ਇਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਬੋਲੇ ਨੇ, ਔਰ ਉਹਨਾਂ ਨੇ ਹਰੀਕੇ ਪੱਤਣ ਜਿਹੜਾ ਉਹਨੂੰ ਇੱਕ ਨਵਾਂ ਨਾਂ ਦੇ ਦਿੱਤਾ ਕਿ ਇੱਥੇ ਸ਼ਹੀਦੀ ਪੱਤਣ ਇਹਨੂੰ ਕਿਹਾ ਜਾਵੇ, ਚੰਗੀ ਗੱਲ ਆ। SGPC ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੂੰ ਵੀ ਉਹਨਾਂ ਨੇ ਹੁਕਮ ਦਿੱਤਾ ਕਿ ਸ਼ਹੀਦਾਂ ਦੀ ਯਾਦ 'ਚ ਇੱਥੇ ਸ਼ਾਨਦਾਰ ਯਾਦਗਾਰ ਬਣਨੀ ਚਾਹੀਦੀ ਆ, ਔਰ ਸ਼ਹੀਦਾਂ ਦਾ ਇਤਿਹਾਸ ਮੁੜ ਕੇ ਲਿਖਣ ਲਈ ਵੀ ਉਹਨਾਂ ਨੇ ਕਿਹਾ। ਨਾਲ ਦੀ ਨਾਲ ਗੜਗੱਜ ਸਾਹਿਬ ਨੇ KPS ਗਿੱਲ, ਅਜੀਤ ਸੰਧੂ ਔਰ ਭਗਵੰਤ ਮਾਨ ਸਰਕਾਰ ਦੇ ਹੁਣੇ ਹੁਣੇ ਛੱਡੇ DSP ਜਸਪਾਲ ਸਿੰਘ ਤੇ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ, ਪਰ ਹਰਜੀਤ ਜੀ ਹੈਰਾਨੀਜਨਕ ਆ ਕਿ 15 ਸਾਲ ਉਹਨਾਂ ਮੌਕਿਆਂ 'ਚ ਅਕਾਲੀ ਭਾਜਪਾ ਸਰਕਾਰ ਵੀ ਰਹੀ ਆ, ਕੋਈ ਜ਼ਿਕਰ ਨਹੀਂ। ਔਰ ਖਾਸ ਤੌਰ ਤੇ ਬਾਦਲ ਪਰਿਵਾਰ ਨੂੰ ਤਾਂ ਉਹਨਾਂ ਨੇ ਚਿਮਟੀ ਨਾਲ ਨਹੀਂ ਚੱਕਿਆ। ਇਸ ਮੌਕੇ ਮੁਹੰਮਦ ਮੁਸਤਫਾ ਜਾਂ ਸੁਮੇਧ ਸੈਣੀ ਜਾਂ ਹੋਰ ਵੱਡੇ ਵੱਡੇ ਆਗੂ ਜਿਹੜੇ ਪ੍ਰਮੋਟ ਅਫਸਰ ਪ੍ਰਮੋਟ ਹੋਏ ਸੀ, ਵੱਖ ਵੱਖ ਜਿਹੜੇ ਖਾੜਕੂਆਂ ਨੂੰ ਮਾਰਨ ਦੇ ਮਾਮਲੇ 'ਚ ਬਦਨਾਮ ਵੀ ਸੀ, ਉਹਨਾਂ ਦਾ ਜ਼ਿਕਰ ਵੀ ਨਹੀਂ ਕੀਤਾ। ਸੋ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਤਰੀਕੇ ਨਾਲ
1: ਜਿਹੜੇ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਨਾਲ ਕੋਈ ਬੰਦਾ ਸੀ, ਕਹਿੰਦੇ ਉਹ ਭਾਰਤ ਸਰਕਾਰ ਦੀ ਏਜੰਸੀਆਂ ਦਾ ਬੰਦਾ ਸੀ, ਉਹਦੇ ਤੇ ਚੂੰ ਚਾਂ ਵੀ ਨਹੀਂ।
0: ਚਰਚਾ 'ਚ ਇਹ ਵੀ ਹੈ ਕਿ ਰਾਜੀਵ ਸਿੰਘ ਉਹਨੂੰ ਅੱਜ ਕੱਲ੍ਹ ਉਹਨੇ ਨਵਾਂ ਨਾਂ ਰੱਖ ਲਿਆ, ਉਸ ਨੂੰ ਹੀ ਸੰਬੋਧਨ ਕਰਨ ਦਿੱਤਾ ਗਿਆ, ਔਰ ਇਹ ਰਾਜੀਵ ਸਿੰਘ ਨਹੀਂ ਰਾਜੀਵ ਕੁਮਾਰ ਆ। ਔਰ ਇਹ ਵੀ ਮੈਂ ਦੱਸਦਾ ਜਾਵਾਂ ਕਿ ਜਿਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤਾ ਜਾਂਦਾ ਤਾਂ ਇਹ ਰਾਜੀਵ ਕੁਮਾਰ ਉਰਫ ਰਾਜੀਵ ਸਿੰਘ ਉਸ ਵੇਲੇ ਮੌਕੇ ਤੇ ਹਾਜ਼ਰ ਸੀ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਰਾਜੀਵ ਦੀ ਭੂਮਿਕਾ ਸ਼ੱਕੀ ਨਜ਼ਰ ਆਉਂਦੀ ਆ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਸੈਂਟਰ ਨੇ ਪਲਾਂਟ ਕੀਤਾ ਹੋਇਆ ਸੀ, ਜਸਵੰਤ ਸਿੰਘ ਖਾਲੜਾ ਦੇ ਨਾਲ ਅਟੈਚ ਕੀਤਾ ਹੋਇਆ ਸੀ। ਸੋ ਕਿੰਨਾ ਕੁ ਸੱਚ ਕਿੰਨਾ ਕੁ ਝੂਠ ਆਪਾਂ ਕਹਿ ਨਹੀਂ ਸਕਦੇ, ਪਰ ਇੱਕ ਬੰਦੇ ਨੂੰ ਸੰਬੋਧਨ ਕਰਨ ਦਿੱਤਾ ਗਿਆ ਔਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਬੋਲਣ ਨਹੀਂ ਦਿੱਤਾ ਗਿਆ।
1: ਕੁਆਲਿਟੀ ਲੌਜਿਸਟਿਕ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ, 416-717-2239 'ਤੇ ਸੰਪਰਕ ਕਰ ਲਿਓ। ਤੁਸੀਂ ਕੋਈ ਸਿਟੀ ਦੇ ਵਿੱਚ ਟਰੱਕ ਚਲਾਉਣਾ ਚਾਹੁੰਦੇ ਹੋ, ਕੰਟੇਨਰਾਂ ਦਾ ਕੰਮ ਆ, CNA CAP ਨਾਲ ਜ਼ਿਆਦਾ, 416-455-9993 'ਤੇ ਜਗਤਾਰ ਸਿੰਘ ਚੱਠਾ ਸਾਹਿਬ, ਜਸਵੀਰ ਭਾਅ ਉਹਨਾਂ ਨਾਲ ਸੰਪਰਕ ਹੋ ਸਕਦਾ, ਜਾਂ ਫਿਰ ਗੁਰਬਖਸ਼ ਭਾਅ ਜੀ ਉਹਨੇ 1497 ਬੁੱਲੇਵਾਰਡ ਯੂਨਿਟ ਨੰਬਰ 4 ਇਟੋਬਿਕੋ ਦੇ ਵਿੱਚ ਨੇ, ਮੌਂਟਰੀਅਲ ਨੂੰ ਡੈਡੀਕੇਟਰ ਆ ਨਾ, ਤੁਸੀਂ ਉੱਥੇ ਵੀ ਗੇੜੇ ਲਾ ਸਕਦੇ ਹੋ। 416-717-2939 ਕੁਆਲਿਟੀ ਲੌਜਿਸਟਿਕ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਤੰਦੂਰੀ ਬੋਇਜ 4 ਲੋਕੇਸ਼ਨਾਂ ਤੋਂ ਸਰਵ 905-956-1111, ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਡੀਜੀ ਦੇ ਸੁਭਾਵ ਲੈਣੇ 416-930-1251, ਅਤੇ ਭਾਈ ਨਾਵੇਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਫਿਰ AC ਫਰਨਸ ਕੋਈ ਰਿਪੇਅਰ ਦਾ ਕੰਮ ਆ, 647-7640, ਡਾਕਟਰ ਰਜਿੰਦਰ ਗੁਰਾਇਆ ਸਾਹਿਬ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਸ਼ੋਲਡਰ ਪੇਨ ਆ, ਮੋਢਿਆਂ 'ਚ ਕਿਤੇ ਦਰਦ ਆ, 416-884-5486 'ਤੇ ਸੰਪਰਕ ਕੀਤਾ ਜਾ ਸਕਦਾ। ਸਨ ਆਪਣੇ ਪਰਮਿੰਦਰ ਜੀ ਆਉਣ ਤੋਂ ਬਾਅਦ ਹੈਡਲਾਈਨ 30 ਸਕਿੰਟ 'ਚ ਨਿਬੇੜ ਦਿਓ ਕੰਮ। ਨਾਲ ਹੀ ਹੋ, ਹੈਲੋ। ਪਰਮਿੰਦਰ ਜੀ ਕਿੱਧਰ ਵੱਜ ਗਏ? ਨਹੀਂ ਲੱਗਦੀ ਨਹੀਂ ਗੱਲ ਬਣਦੀ ਆਪਣੀ, ਚਲੋ ਕੋਈ ਨਹੀਂ। ਪੰਜਾਬ ਦੀਆਂ ਬੀਬੀਆਂ ਦੇ ਬੈਂਕ ਖਾਤਿਆਂ 'ਚ 1 ਅਗਸਤ ਨੂੰ ਕਹਿੰਦੇ ਮੁੜ ਹੋਵੇਗੀ ਟੂਟੂ। ਸੀਐਮ ਭਗਵੰਤ ਮਾਨ ਨੇ ਮੱਕੇ ਦੀਆਂ ਰੈਲੀ 'ਚ ਐਲਾਨ ਕਰਤਾ, ਚਲੋ ਕੋਈ ਨਹੀਂ। ਅਤੇ ਪੀਐਮ ਮੋਦੀ 17 ਜੁਲਾਈ ਨੂੰ ਆਉਣਗੇ ਜਲੰਧਰ, ਖੁਦ ਕਰਨਗੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਜਦਕਿ ਮੋਹਾਲੀ ਸ਼੍ਰੀ ਮੁਕਤਸਰ ਸਾਹਿਬ, ਅਨੰਦਪੁਰ ਸਾਹਿਬ ਅਤੇ ਵਿਕਸਤ ਰੇਲਵੇ ਸਟੇਸ਼ਨਾਂ 'ਚ ਵਰਚੁਅਲੀ ਕੀਤਾ ਜਾਵੇਗਾ ਲੋਕ ਅਰਪਣ। ਅਤੇ ਨਾਲ ਦੀ ਨਾਲ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਹਿੰਦੇ ਵੱਧ ਗਿਆ ਕਾਫੀ। SIR 'ਚ ਸੱਚ 25,000 ਵੋਟਾਂ ਕਟਵਾਓ, ਭਾਜਪਾ ਦਾ MLA ਕਹਿੰਦੇ ਬਣਾਓ। ਅਤੇ ਪੰਜਾਬੀ ਗਾਇਕ ਕਰਨ ਔਜਲਾ ਦਾ ਮੈਨੇਜਰ ਬਦਮਾਸ਼ੀ ਵਾਲੀ ਫੀਲਿੰਗ ਲੈ ਕੇ ਸਿੱਖਾਂ ਪਿੱਛੇ ਹੋ ਗਿਆ ਜੀ। ਜੰਮੂ ਕਸ਼ਮੀਰ 'ਚ ਵਾਪਰਿਆ ਹੈਰਾਨਕੁੰਨ ਵਾਕਿਆ, ਅੰਤਮ ਸੰਸਕਾਰ ਲਈ ਲਿਜਾਂਦੇ ਸਮੇਂ ਰਸਤੇ 'ਚ ਆਇਆ ਫੋਨ, ਕਹਿੰਦਾ ਮੈਂ ਜਿੰਦਾ ਹਾਂ। ਚਲੋ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ ਕਰਦੇ ਮਾਮ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ, ਤਾਂ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ, ਚੱਲੀਏ ਘਰ ਨੂੰ, ਚੱਲਦੇ ਹਾਂ ਫਿਰ ਕੱਲ੍ਹ।

0: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੋਰ ਕਿਸ਼ਤੀ ਭਰਨੀ ਕੋਈ ਗੱਲ
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917 7763

0: ਜੀ ਹਾਂ ਦੋਸਤੋ, ਤੁਸੀਂ ਹੁਣ ਜੁੜੇ ਹੋਏ ਹੋ ਸੱਜਣੀ ਸਵੇਰ ਵਿਦ ਸ਼ੰਬੀ ਭੱਠਲ ਦੇ ਨਾਲ, ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ। ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਇਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਹੈ ਜੀ 6475394499, 6475394499। ਰਸ਼ਮੀ ਕੌਰ ਜੀ, ਵੈਲਕਮ ਜੀ ਆਇਆਂ ਨੂੰ, ਵੈਰੀ ਗੁੱਡ ਮਾਰਨਿੰਗ ਜੀ।
1: ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ। ਰਸ਼ਮੀ ਜੀ, ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ, ਪਰਚੇਜ਼ ਵੈਲਿਊ। ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ?
1: ਬਿਲਕੁਲ ਜੀ, ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ। ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ, ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ। ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ, ਉਸ ਵੇਲੇ ਬੈਂਕ ਕੀ ਕਰਦਾ, ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਆਪਣੀ ਪ੍ਰਾਪਰਟੀ ਦਾ, ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ, ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ। ਸੋ ਇਹ ਹੁੰਦਾ ਜੀ ਡਿਫਰੈਂਸ ਕਿ ਪਰਚੇਜ਼ ਪ੍ਰਾਈਸ ਕੀ ਹੈ, ਅਪਰੇਜ਼ਡ ਵੈਲਿਊ ਕੀ ਹੈਗੀ ਹੈ। ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਜ਼ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ।
0: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ, ਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ, ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ, ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ, ਜਾਂ ਪ੍ਰੋਪਰਟੀਸ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ, ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ। ਰਸ਼ਮੀ ਜੀ, ਜੀ
1: ਬਿਲਕੁਲ ਜੀ, ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ, ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ, ਉਹੋ ਜਿਹੀ ਵੀ ਮਾਰਕੀਟ ਸੀਗੀ, ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ, ਇਗਜ਼ਾਮਪਲ ਦੇ ਤੌਰ ਤੇ ਕਿ 8 ਲੱਖ ਦਾ ਘਰ ਕਿਸੇ ਨੇ ਬੁੱਕ ਕੀਤਾ ਸੀ, $1 million ਦੀ ਮੇਰੀ ਵੈਲਿਊ ਆਈ, ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ, ਮਤਲਬ 8 ਲੱਖ ਤੱਕ ਦਾ ਲੋਨ ਲੈ ਦਿੱਤਾ, 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ। ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ, ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ। ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ, ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ। ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ। ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ, ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ ਚ ਐਕੁਇਟੀ ਹੈਗੀ ਹੈ, ਤੇ ਅਸੀਂ ਕੀ ਕਰ ਸਕਦੇ ਹਾਂ, ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ ਚ ਪਾ ਸਕੀਏ। ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ। ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ, ਈਵਨ ਇਫ ਤੁਹਾਡੇ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ, ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ, ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499, 6475394499। ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀ ਜੀ, ਥੈਂਕ ਯੂ ਜੀ।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 9054595533,
3: 9054595533
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵੇਲੇ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵੇਲੇ ਸ਼ੰਮੀ ਪੱਠਾ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਨਿਊਜ਼ ਵਿਊਜ਼ ਕੋਈ ਅਪਡੇਟ ਦੇਣੀ ਹੈ ਜਾਂ ਫਿਰ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ, ਅਪਡੇਟ ਦੇਣਾ ਚਾਹੁੰਦੇ ਹੋ। ਅੱਜ ਕੱਲ੍ਹ ਕੰਸਟਰਕਸ਼ਨ ਹੈ ਜਿਹੜੀ ਕਾਫੀ ਜਗ੍ਹਾ 'ਤੇ ਚੱਲ ਰਹੀ ਹੈ, ਡੀਟੂਰ ਲੱਗਾ ਹੋਇਆ, ਟ੍ਰੈਫਿਕ ਬੈਕ ਟੂ ਬੈਕ ਚੱਲ ਰਿਹਾ, ਤਾਂ ਤੁਸੀਂ ਇਸੇ ਨੰਬਰ 'ਤੇ ਕਾਲ ਕਰਕੇ ਅਪਡੇਟ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 905-673-3337 ਤੇ ਜ਼ਰੂਰ ਹੈ ਜਿਹੜਾ ਉਹ ਕਾਲ ਕਰ ਸਕਦੇ ਹੋ, ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਆ ਜਿਹੜਾ ਆਪਣੇ ਰੇਡੀਓ ਸੈੱਟ 'ਤੇ ਤਾਂ ਤੁਸੀਂ ਸੁਣ ਹੀ ਰਹੇ ਹੋ, ਬਾਕੀ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ ਆਪਣੇ ਫੋਨ ਜ਼ਰੀਏ। ਉਹਦਾ ਨੰਬਰ 416-477-2040 416-477-2040 ਜਾਂ ਫਿਰ ਤੁਸੀਂ ਸਾਨੂੰ ਪੰਜਾਬੀ ਲਹਿਰਾਂ ਦੀ ਐਪ ਹੋ ਗਈ ਜਾਂ ਫਿਰ ਸਿੰਪਲ ਰੇਡੀਓ ਅਤੇ AM 530 ਮਲਟੀ ਕਲਚਰਲ ਰੇਡੀਓ ਆ ਜਿਹੜਾ, ਉੱਥੇ ਦੀ ਜਾ ਕੇ ਵੀ ਸਾਨੂੰ ਲੱਭ ਸਕਦੇ ਹੋ। ਸੋ ਹੁਣ ਜਿੱਥੇ ਆਪਾਂ ਇਸ ਪ੍ਰੋਗਰਾਮ ਰਾਹੀਂ ਵੱਖ ਵੱਖ ਵਿਸ਼ਿਆਂ, ਇਸ਼ੂ ਜਾਂ ਫਿਰ ਕੋਈ ਹੈਡਲਾਈਨਸ ਹੋ ਗਈ ਉਹਨਾਂ 'ਤੇ ਆਪਾਂ ਗੱਲਬਾਤ ਕਰਦੇ ਹਾਂ, ਅਤੇ ਨਾਲ ਦੀ ਨਾਲ ਹਲਕਾ ਹਲਕਾ ਜਿਹੜਾ ਗੀਤ ਸੰਗੀਤ ਹੈ ਜਿਹੜਾ ਉਹ ਵੀ ਪ੍ਰੋਗਰਾਮ ਦਾ ਸ਼ਿੰਗਾਰ ਬਣਦਾ ਹੈ। ਦੋਸਤੋ, ਇਸ ਵਕਤ ਆ ਜਿਹੜਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ 27 ਡਿਗਰੀ, ਫੀਲ ਲਾਈਕ 34 ਡਿਗਰੀ ਹੈ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਮਹਿਸੂਸ ਹੈ ਜਿਹੜਾ 37 ਡਿਗਰੀ ਹੋਵੇਗਾ, ਅਤੇ ਉਹੀ ਯੈਲੋ ਅਲਰਟ ਵਾਰਨਿੰਗ ਅਲਰਟ ਹੈ ਜਿਹੜਾ ਹਜੇ ਵੀ ਹੈ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਹੈ। ਸੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ। ਕਹਿੰਦੇ ਜਦੋਂ ਤੱਕ ਅਸੀਂ ਆਪਣੀ ਮਰਜ਼ੀ ਨੂੰ ਉੱਪਰ ਰੱਖਦੇ ਹਾਂ ਅਸੀਂ ਮਾਨਸਿਕ ਤਣਾਅ ਅਤੇ ਦੁੱਖ ਵਿੱਚ ਰਹਿੰਦੇ ਹਾਂ, ਪਰ ਜਿਵੇਂ ਹੀ ਅਸੀਂ ਉਹਦੀ ਰਜ਼ਾ ਨੂੰ ਮੰਨ ਲੈਂਦੇ ਹਾਂ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ। ਜਿਸ ਘਰ ਦੇ ਵਿੱਚ ਗੁਰਬਾਣੀ ਦੀ ਆਵਾਜ਼ ਗੂੰਜਦੀ ਹੈ ਸ਼ਾਂਤੀ ਉੱਥੇ ਆਪਣੇ ਆਪ ਆ ਜਾਂਦੀ ਹੈ। ਸਿਮਰਨ ਸਿਰਫ ਸ਼ਬਦਾਂ ਦਾ ਉਚਾਰਨ ਨਹੀਂ ਸਗੋਂ ਹਰ ਆਉਂਦੇ ਜਾਂਦੇ ਸਾਹ ਨਾਲ ਉਸ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ। ਅੱਜ 15 ਜੁਲਾਈ ਹੈ, ਅੱਜ ਦਾ ਦਿਨ ਆਪਣੇ ਇਤਿਹਾਸ ਦੇ ਵਿੱਚ ਕੀ ਕੁਝ ਸਮੋਈ ਬੈਠਾ, ਆਓ ਦੇਖੀਏ। 15 ਜੁਲਾਈ 1752 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਨਿਯੁਕਤ ਕੀਤਾ ਸੀ। 15 ਜੁਲਾਈ 1871 ਨੂੰ ਨਾਮਧਾਰੀ ਸਿੱਖਾਂ ਨੇ ਰਾਏਕੋਟ ਦੇ ਬੁੱਚੜ ਖਾਨੇ 'ਤੇ ਅੱਧੀ ਰਾਤ ਨੂੰ ਹਮਲਾ ਕੀਤਾ ਅਤੇ 3 ਬੁੱਚੜਾਂ ਨੂੰ ਕਤਲ ਕੀਤਾ ਸੀਗਾ। 15 ਜੁਲਾਈ 1932 ਨੂੰ ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਰਤਨ ਸਿੰਘ ਰੱਕੜ ਨੇ ਰੁੜਕੀ ਵਿੱਚ ਅੰਗਰੇਜ਼ ਪੁਲਿਸ ਨਾਲ ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ, ਅਤੇ ਅੱਜ ਦੇ ਦਿਨ 15 ਜੁਲਾਈ 1948 ਨੂੰ ਪੈਪਸੂ ਦਾ ਰਸਮੀ ਉਦਘਾਟਨ ਭਾਰਤ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਪਟਿਆਲਾ ਦੇ ਦਰਬਾਰ ਹਾਲ ਦੇ ਵਿੱਚ ਕੀਤਾ ਸੀ। ਸੋ ਇਹ ਸੀਗਾ ਅੱਜ ਦਾ ਇਤਿਹਾਸ। ਅੱਜ ਦੀ ਸ਼ੁਰੂਆਤ ਹੈ ਜੇ ਮੈਂ ਇੱਕ ਬੁਝਾਰਤ ਤੋਂ ਆ ਜਿਹੜਾ ਕਰਨਾ ਚਾਹੁੰਦਾ, ਅਤੇ ਅੱਜ ਕਿਉਂਕਿ ਉੱਦਾਂ ਵੀ ਬੁੱਧਵਾਰ ਹੈ, ਕੋਸ਼ਿਸ਼ ਹੁੰਦੀ ਹੈ ਬੁੱਧਵਾਰ ਵਾਲੇ ਦਿਨ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ 'ਤੇ ਗੱਲਬਾਤ ਕਰੀਏ। ਸੋ ਅੱਜ ਇੱਥੋਂ ਦੀ ਸ਼ੁਰੂਆਤ ਕਰਦੇ ਹਾਂ, ਫਿਰ ਉਸ ਤੋਂ ਬਾਅਦ ਕੁਝ ਕੁ ਜਿਹੜੀਆਂ ਮੇਰੇ ਤੱਕ ਖਬਰਾਂ ਹੈਡਲਾਈਨਸ ਹੈਗੀਆਂ ਨੇ ਫਿਰ ਉਹਨਾਂ 'ਤੇ ਗੱਲਬਾਤ ਕੀਤੀ ਜਾਵੇਗੀ, ਕਿਉਂਕਿ ਇਸ ਕਈ ਬੁਝਾਰਤਾਂ ਜਿਹੜੀਆਂ ਨੇ ਇਹ ਇੱਕ ਚੰਗਾ ਸਿੱਖਿਆ ਦਾ ਉਪਰਾਲਾ ਹੁੰਦੀਆਂ ਸੀ। ਬੁਝਾਰਤਾਂ ਰਾਹੀਂ ਇੱਕ ਮਨ ਦੀ ਕਸਰਤ ਹੋ ਜਾਂਦੀ ਸੀ ਅਤੇ ਤੁਹਾਨੂੰ ਆ ਜਿਹੜਾ ਬਹੁਤ ਕੁਛ ਇਹਨਾਂ ਰਾਹੀਂ ਸਿੱਖਣ ਨੂੰ ਵੀ ਮਿਲਦਾ ਸੀ। ਕਹਿੰਦੇ ਸਾਉਣ ਭਾਦੋ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ। ਸੋ ਇਹ ਅੱਜ ਦੀ ਬੁਝਾਰਤ ਹੈ ਵੀ ਇਹਦਾ ਜਵਾਬ ਹੈ ਜਿਹੜਾ ਉਹ ਕੀ ਹੋ ਸਕਦਾ, ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਮੇਰੇ ਵਾਂਗ, ਪਰ ਕਈ ਜਿਹੜੇ ਹੈ ਸਾਡੇ ਉਹਨਾਂ ਨੂੰ ਬੁਝਾਰਤਾਂ ਬਾਬਤ ਹੈ ਜਿਹੜੀ ਬਹੁਤ ਜਾਣਕਾਰੀ ਹੁੰਦੀ ਹੈ। ਸੋ ਤੁਸੀਂ ਇਹ ਜਿਹੜਾ ਕੋਸ਼ਿਸ਼ ਕਰਿਓ ਜੇ ਲੱਭ ਸਕੇ ਵੀ ਇਹਦਾ ਜਵਾਬ ਹੈ ਜਿਹੜਾ ਕੀ ਹੋ ਸਕਦਾ। ਸਾਉਣ ਭਾਦੋ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ, ਇਹਦਾ ਜਿਹੜਾ ਜਵਾਬ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਹੋ ਸਕਦਾ। ਕੱਲ੍ਹ ਦੋਸਤੋ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਆ ਜਿਹੜਾ ਫਰਾਂਸ ਨੂੰ ਹਰਾ ਦਿੱਤਾ। ਲਗਾਤਾਰ ਸਪੇਨ ਹੈ ਜਿਹੜੀ ਉਹਦੀ ਕਹਿ ਲਓ ਵੀ ਦਬਦਬਾ ਜਿਹੜਾ ਖੇਡ ਦੇ ਵਿੱਚ ਬਰਕਰਾਰ ਸੀਗਾ। ਮਬਾਪੇ ਜੋ ਕਿ ਇਸ ਵਾਰ ਫੀਫਾ ਵਰਲਡ ਕੱਪ ਦੇ ਬੜੇ ਹਰਮਨ ਪਿਆਰੇ ਵੀ ਸੀਗੇ, ਕਈਆਂ ਨੂੰ ਆਸ ਵੀ ਸੀਗੀ ਵੀ ਮਬਾਪੇ ਨੂੰ ਹੈ ਜਿਹੜਾ ਇਸ ਵਾਰ ਜਿਹੜਾ ਪਹਿਲਾ ਫੀਫਾ ਦੀ ਟਰੋਫੀ ਹੈ ਉਹਨਾਂ ਦੀ ਝੋਲੀ ਦੇ ਵਿੱਚ ਪੈ ਸਕਦੀ ਹੈ, ਪਰ ਸਪੇਨ ਦੀ ਲਗਾਤਾਰ ਅਤੇ ਖੂਬਸੂਰਤ ਖੇਡ ਕਰਕੇ ਅਤੇ ਉਹਨਾਂ ਦੇ ਗੋਲਕੀਪਰ ਵੱਲੋਂ ਕਈ ਜਿਹੜੇ ਸੇਵਸ ਕੀਤੇ ਗਏ ਉਹਦੇ ਕਰਕੇ ਸਪੇਨ ਹੈ ਜਿਹੜਾ ਹੁਣ ਫਾਈਨਲ ਦੇ ਵਿੱਚ ਐਂਟਰ ਕਰ ਚੁੱਕਾ ਹੈ। ਸੋ ਹੁਣ ਜਿਹੜਾ ਦੇਖਦੇ ਹਾਂ ਵੀ ਇਸ ਵਾਰ ਜਿਹੜਾ ਵੱਡਾ ਦਾਅਵੇਦਾਰ ਹੈ ਜਿਹੜਾ ਇਸ ਫੀਫਾ ਵਰਲਡ ਕੱਪ ਦਾ ਕੌਣ ਹੋਵੇਗਾ। ਹੁਣ ਕਈ ਲੋਕ ਹੈ ਜਿਹੜੇ ਉਹ ਸਪੇਨ ਨੂੰ ਕਹਿ ਰਹੇ ਨੇ। ਹਾਂਜੀ, ਅਤੇ ਬਾਕੀ ਆ ਜਿਹੜਾ ਇੱਕ ਮੇਰੇ ਖਿਆਲ ਅੱਜ ਮੁਕਾਬਲਾ ਹੋਣਾ ਅਤੇ ਉਹਦੇ ਵਿੱਚੋਂ ਵੀ ਜਿਹੜਾ ਜਿੱਤੇਗਾ ਉਹ ਵੀ ਆ ਜਿਹੜਾ ਫਾਈਨਲ ਦੇ ਵਿੱਚ ਪਹੁੰਚ ਜਾਵੇਗਾ। ਸੋ ਦੇਖਦੇ ਹਾਂ ਵੀ ਇੰਗਲੈਂਡ, ਹਾਂਜੀ, ਅਤੇ ਦੂਸਰਾ ਮੇਰੇ ਖਿਆਲ ਬੈਲਜੀਅਮ ਹੈ, ਮੇਰੇ ਦਿਮਾਗ 'ਚੋਂ ਨਿਕਲ ਗਿਆ। ਸੋ ਜਿਨ੍ਹਾਂ ਦੇ ਵਿੱਚ ਜਿਹੜਾ ਮੁਕਾਬਲਾ ਹੋਊਗਾ ਉਹ ਆ ਜਿਹੜਾ ਫਿਰ ਫਾਈਨਲ ਦੇ ਵਿੱਚ, ਫਾਈਨਲ ਦੀ ਦੌੜ ਦੇ ਵਿੱਚ ਜਿਹੜਾ ਪਹੁੰਚੇਗਾ। ਸੋ ਲੈਟ ਸੀ ਕੌਣ ਆ ਜਿਹੜਾ ਇਸ ਫੀਫਾ ਵਰਲਡ ਕੱਪ ਟਰੋਫੀ ਦਾ ਦਾਅਵੇਦਾਰ ਹੋਵੇਗਾ। ਸੋ ਇੱਕ ਬੁਝਾਰਤ ਪਾਈ ਹੈ, ਦੱਸਿਓ ਜੇ ਤੁਹਾਨੂੰ ਆ ਜਿਹੜਾ ਇਸ ਦਾ ਜਵਾਬ ਹੈ ਜਿਹੜਾ ਆਉਂਦਾ ਹੋਵੇ। ਸਾਉਣ ਭਾਦੋ ਇੱਕ ਰੁੱਤ ਦੋ ਬੁੱਢੀਆਂ ਦੀ, ਦੋ ਬੁੱਢੀਆਂ ਦੀ ਇੱਕ ਗੁੱਤ। ਸੋ ਇਸ ਦਾ ਜਿਹੜਾ ਜਵਾਬ ਹੈ ਜਿਹੜਾ ਉਹ ਕੀ ਹੋ ਸਕਦਾ। ਸੋ ਸਟੂਡੈਂਟ ਨੰਬਰ 905-673-3337 9056733337 ਮੈਂ ਮਾਫ਼ੀ ਚਾਹੁੰਦਾ। ਫਰਾਂਸ, ਅਰਜਨਟੀਨਾ, ਇੰਗਲੈਂਡ, ਸਪੇਨ, ਇਹ ਚਾਰ ਹੈ ਜਿਹੜੇ ਕੁਆਟਰ ਫਾਈਨਲ 'ਚ ਪਹੁੰਚਿਆ ਸੀਗੇ, ਅਤੇ ਫਰਾਂਸ ਅਤੇ ਸਪੇਨ ਦਾ ਹੋਇਆ, ਅਤੇ ਹੁਣ ਅਰਜਨਟੀਨਾ ਅਤੇ ਇੰਗਲੈਂਡ, ਹਾਂਜੀ। ਸੋ ਇਹਨਾਂ ਦੇ ਵਿੱਚ ਜਿਹੜਾ ਕੌਣ ਅੱਗੇ ਜਾਵੇਗਾ, ਸੋ ਇਹਦੇ 'ਚ ਪਤਾ ਚੱਲੇਗਾ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਆ ਫਾਈਨਲ ਮੁਕਾਬਲਾ ਹੋਵੇਗਾ। ਸੋ ਲੈਟ ਸੀ ਸਟੂਡੈਂਟ ਨੰਬਰ 905-673-3337 ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਮਨਵੀਰ ਸਿੰਘ ਹੁਣਾਂ ਵੱਲੋਂ। ਹੋਮ ਆਟੋ ਇੰਸ਼ੋਰੈਂਸ ਦੇ ਕੋਈ ਪ੍ਰੀਮੀਅਮ ਲੈਣਾ ਜਾਂ ਫਿਰ ਤੁਹਾਨੂੰ ਲੱਗਦਾ ਕੋਟ ਲੈਣਾ, ਤੁਹਾਨੂੰ ਲੱਗਦਾ ਪਿਆ ਤੁਹਾਡੇ ਜਿਹੜੇ ਹੈ ਹੋਮ ਆਟੋ ਇੰਸ਼ੋਰੈਂਸ ਹੈ ਜਿਹੜੀ ਕੰਪਨੀ ਨੇ ਜਿਹੜਾ ਰਿਨਿਊਅਲ ਵੇਲੇ ਵਧਾ ਦਿੱਤਾ ਹੈ ਉਹਦਾ ਪ੍ਰੀਮੀਅਮ, ਤਾਂ ਇੱਕ ਵਾਰ ਜਿਹੜਾ ਕੋਟ ਲੈਣ ਵਾਸਤੇ ਤੁਸੀਂ ਮਨਵੀਰ ਸਿੰਘ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਜਿਹੜੀ ਬੱਚਤ ਕਰਾ ਸਕਦੇ ਹੈ। ਸੋ ਮਨਵੀਰ ਸਿੰਘ ਹੁਣਾਂ ਦਾ ਨੰਬਰ ਹੈ ਜੀ 647-2198-7070 647-2198-7070 'ਤੇ ਮਨਵੀਰ ਸਿੰਘ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਇੱਕ ਕਾਲ ਆਈ ਹੈ 6075 ਜੀ, ਸਵਾਗਤ ਹੈ ਜੀ। ਹਾਂਜੀ 6075 ਜੀ, ਸਵਾਗਤ ਹੈ ਜੀ। ਹੈਲੋ, ਮੈਨੂੰ ਲੱਗਦਾ ਸ਼ਾਇਦ ਕਾਲ ਕਰਕੇ ਉਹ ਭੁੱਲ ਗਏ। ਹਾਂਜੀ ਚਲੋ ਕੋਈ ਨਾ। ਅਤੇ ਇੱਕ ਕਈ ਵਾਰ ਜਿਹੜੀਆਂ ਸਤਰਾਂ ਹੁੰਦੀਆਂ ਨਾ, ਕੁਝ ਮੇਰਾ ਦਿਲ ਕਰਦਾ ਹੁੰਦਾ ਕਈ ਵਾਰ ਤੁਹਾਡੇ ਨਾਲ ਸਾਂਝ ਪਾਉਣ ਨੂੰ। ਅੱਜ ਕੱਲ੍ਹ ਦਾ ਜਿਹੜਾ ਸੱਭਿਆਚਾਰ ਆ ਜਿਹੜਾ ਬਦਲ ਚੁੱਕਾ, ਸੱਭਿਆਚਾਰ ਹੌਲੀ ਹੌਲੀ ਬਦਲ ਗਿਆ ਪੰਜਾਬ ਦਾ ਸੱਭਿਆਚਾਰ। ਨਾ ਹੁਣ ਕੱਤਿਆ ਜਾਵੇ ਸੂਤਰ, ਨਾ ਚਰਖੇ ਦੀਆਂ ਘੂਕਾਂ, ਨਾ ਧੀਆਂ ਦੇ ਵਿੱਚ ਗਿੱਧੇ ਪੈਂਦੇ, ਨਾ ਪਿੰਗਾਂ ਦੀਆਂ ਛੂਕਾਂ, ਨਾ ਪਿੰਡ ਆਉਂਦੀਆਂ ਮੇਰੇ ਵੱਲੋਂ ਸ਼ਾਹ ਵੇਲੇ ਦੀਆਂ ਕੂਕਾਂ, ਨਾ ਦਿਲਾਂ ਵਿੱਚ ਤੰਗ ਆ ਰਹੀਆਂ, ਨਾ ਰਹੇ ਯਾਰ ਮਸ਼ੂਕਾਂ, ਨਾ ਕੈਂਠਾ ਨਾ ਝਾਂਜਰ ਦਿਸੇ ਨਾ ਸੁਰਮੇ ਦੀ ਧਾਰ। ਹੌਲੀ ਹੌਲੀ ਬਦਲ ਗਿਆ ਮੇਰਾ ਪੰਜਾਬ ਦਾ ਸੱਭਿਆਚਾਰ। ਨਾ ਸ਼ਗਨਾ ਦੀ ਰਹੀ ਫੁਲਕਾਰੀ, ਨਾ ਰਹੇ ਚੌਂਕ ਕਲੀਰੇ, ਨਾ ਘੁੰਡ ਵਾਲੀ ਵੋਟੀ ਦਿਸੇ, ਨਾ ਮੁੰਡਿਆਂ ਸਿਰ ਚੀਰੇ, ਨਾ ਲੜ ਛੱਡ ਕੋਈ ਚਾਦਰ ਬੰਨਦਾ, ਨਾ ਕੁੜਤੇ ਨੂੰ ਤੀਰੇ, ਗੁੜ ਦੀ ਰੋੜੀ ਸ਼ਗਨ ਰੁਪਈਆ, ਨਾ ਉਹ ਰਹੇ ਵਤੀਰੇ, ਨਾ ਕਿਸੇ ਮੁਟਿਆਰ ਦੀ ਡੋਲੀ ਚੁੱਕਣ ਚਾਰ ਕਹਾਰ। ਹੌਲੀ ਹੌਲੀ ਬਦਲ ਗਿਆ ਮੇਰਾ ਪੰਜਾਬ ਦਾ ਸੱਭਿਆਚਾਰ, ਹੌਲੀ ਹੌਲੀ ਬਦਲ ਗਿਆ ਮੇਰਾ ਪੰਜਾਬ ਦਾ ਸੱਭਿਆਚਾਰ। ਅੱਛਾ ਦੋਸਤੋ, ਪਿਛਲੇ ਸਮਿਆਂ ਦੇ ਵਿੱਚ ਬਰਾਤਾਂ ਜਾਂਦੀਆਂ ਸਨ, ਜੰਜਾਂ ਜਾਂਦੀਆਂ ਸਨ, ਅਤੇ ਮੈਂ ਨਾ ਇੱਕ ਮੂਵੀ ਆਈ ਸੀਗੀ ਅਤੇ ਉਹਦੇ ਵਿੱਚ ਜਿਹੜਾ ਇਹ ਚੀਜ਼ ਨੋਟ ਕੀਤਾ। ਪਹਿਲਾਂ ਮੈਨੂੰ ਪਤਾ ਨਹੀਂ ਸੀਗਾ, ਪਹਿਲਾਂ ਇਸ ਬਾਰੇ ਨਾ ਮੈਨੂੰ ਕੋਈ ਇਲਮ ਸੀਗਾ ਨਾ ਮੈਨੂੰ ਪਤਾ ਸੀਗਾ, ਪਰ ਜਦੋਂ ਕਈ ਵਾਰ ਜਿਹੜਾ ਫਿਲਮਾਂ ਦੇ ਵਿੱਚ ਜਦੋਂ ਸੱਭਿਆਚਾਰ ਜਾਂ ਪੁਰਾਣੇ ਵੇਲਿਆਂ ਦੀ ਚੀਜ਼ਾਂ ਦਿਖਾਈਆਂ ਜਾਂਦੀਆਂ, ਬਹੁਤ ਕੁਛ ਕਈ ਵਾਰ ਸਿੱਖਣ ਨੂੰ ਵੀ ਮਿਲਦਾ। ਅਤੇ ਉਹਦੇ ਵਿੱਚ ਜਿਹੜੇ ਮੈਂ ਇੱਕ ਚੀਜ਼ ਜਿਹੜੀ ਮੈਨੂੰ ਪਹਿਲੀ ਵਾਰ ਪਤਾ ਚੱਲੀ ਵੀ ਇੱਕ ਜਗ੍ਹਾ ਜੰਝ ਗਈ ਹੋਈ ਸੀ, ਹਾਂਜੀ, ਵਿਆਹਣ ਵਾਸਤੇ, ਅਤੇ ਉੱਥੇ ਜਿਵੇਂ ਹੀ ਜਿਹੜੀ ਉਹ ਬਰਾਤ ਹੈ ਜਿਹੜੀ ਰੋਟੀ ਟੁੱਕ ਆ ਜਿਹੜੀ ਛਕਣ ਲੱਗੀ, ਉਦੋਂ ਹੀ ਅਗਲਿਆਂ ਨੇ ਜਿਹੜੀ ਉਹ ਬਰਾਤ ਬੰਨ੍ਹ ਦਿੱਤੀ, ਜੰਝ ਬੰਨ੍ਹ ਦਿੱਤੀ। ਤੁਹਾਨੂੰ ਇਹਦਾ ਮਤਲਬ ਪਤਾ ਵੀ ਬਰਾਤ ਨੂੰ ਬੰਨ੍ਹ ਦੇਣਾ, ਬੰਨ੍ਹ ਇੱਦਾਂ ਨਹੀਂ ਵੀ ਉਹਨਾਂ ਦੇ ਹੱਥ ਪੈਰ ਬੰਨ੍ਹ ਦੇਣੇ, ਨਾ, ਇਹ ਇੱਕ ਉਸ ਵਕਤ ਦਾ ਰੀਤੀ ਰਿਵਾਜ਼ ਹੁੰਦਾ ਸੀਗਾ। ਹੁਣ ਤਾਂ ਹੈ ਨੀਗਾ, ਹੁਣ ਤਾਂ ਮੈਂ ਕਿਤੇ ਵੀ ਨਹੀਂ ਦੇਖਿਆ, ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਮੈਂ ਕਦੇ ਸੁਣਿਆ ਵੀ ਨਹੀਂ ਸੀਗਾ ਵੀ ਜੰਝਾਂ ਬੰਨ੍ਹ ਦਿੱਤੀਆਂ ਜਾਂ ਬਰਾਤਾਂ ਬੰਨ੍ਹ ਦਿੱਤੀਆਂ। ਕੀ ਤੁਹਾਨੂੰ ਪਤਾ ਹੈ ਵੀ ਇਹ ਜਿਹੜਾ ਰਿਵਾਜ਼ ਹੈ ਜਿਹੜਾ ਇਹਦਾ ਮਕਸਦ ਕੀ ਸੀ, ਅਤੇ ਕਿਸ ਤਰ੍ਹਾਂ ਜਿਹੜੀਆਂ ਬਰਾਤਾਂ ਜਿਹੜੀਆਂ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀਆਂ ਬੰਨੀਆਂ ਜਾਂਦੀਆਂ ਸੀਗੀਆਂ। ਸੋ ਦੱਸਿਓ ਜ਼ਰਾ 905-673-3337 ਇੱਕ ਮੈਂ ਬੁਝਾਰਤ ਪਾਈ ਹੈ, ਅਤੇ ਦੂਸਰਾ ਮੈਂ ਤੁਹਾਡੇ ਲਈ ਆਹ ਸਵਾਲ ਰੱਖ ਦਿੱਤਾ, ਤੁਸੀਂ ਆ ਜਿਹੜਾ ਆਪਣੀ ਸੁਰਤ ਦੇ ਵਿੱਚ ਇਹੋ ਜਿਹਾ ਕੁਛ ਰੀਤੀ ਰਿਵਾਜ਼ ਹੈ ਜਿਹੜਾ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਆਪਣੇ ਬਜ਼ੁਰਗਾਂ ਤੋਂ, ਆਪਣੇ ਸਿਆਣਿਆਂ ਤੋਂ, ਤਾਂ ਜ਼ਰੂਰ ਦੱਸਿਓ। ਅਤੇ ਇਸ ਚੀਜ਼ ਦਾ ਮੰਤਵ ਕੀ ਹੁੰਦਾ ਸੀ, ਕੀ ਮਤਲਬ ਹੁੰਦਾ ਸੀਗਾ ਵੀ ਜੰਜ ਨੂੰ ਬੰਨ ਦਿੱਤਾ ਜਾਂ ਬਰਾਤ ਨੂੰ ਬੰਨ ਦਿੱਤਾ। ਹਾਂਜੀ, ਸਟੂਡੀਓ ਨੰਬਰ 905-673-3337 'ਤੇ ਤੁਸੀਂ ਇਹ ਜਿਹੜਾ ਕਾਲ ਕਰਕੇ ਇਹਦੇ 'ਤੇ ਹੋਰ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਦੇ ਸਕਦੇ ਹੋ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਐਨੂਅਲ ਸੇਫਟੀ ਐਮਿਸ਼ਨ ਟੈਸਟ ਹੈ ਜਿਹੜਾ ਤੁਸੀਂ ਕੋਈ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਾਉਣਾ, ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, DPF ਸਿਸਟਮ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਮਹਾਰਤ ਟੀਮ, ਨੰਬਰ ਹੈ ਜੀ 519-490-6 519-400-9061 'ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਫਿਰ ਤੁਸੀਂ ਹੈ ਜਿਹੜਾ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਤੁਸੀਂ ਹੈ ਜਿਹੜਾ ਉੱਥੇ ਵਿਜ਼ਿਟ ਕਰ ਸਕਦੇ ਹੋ। ਫੁੱਲੀ 24-hour ਸਿਕਿਉਰਿਟੀ ਹੈ ਦੇ ਨਾਲ ਹੈ ਜਿਹੜਾ ਇਹ ਯਾਰਡ ਹੈ। ਬਾਕੀ ਕੁਆਲਿਟੀ ਸਰਵਿਸ ਤਾਂ ਦਿੱਤੀ ਜਾਂਦੀ ਹੈ ਅਤੇ ਜੋ ਤੁਹਾਨੂੰ ਚਾਰਜ ਕੀਤਾ ਜਾਂਦਾ ਬਿਲਕੁਲ ਤੁਹਾਡੇ ਬਜਟ ਫਰੈਂਡਲੀ। ਭਾਵੇਂ ਸ਼ੋਪ ਅਰਾਊਂਡ ਕਰਕੇ ਦੇਖ ਦਿਓ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਦੋਸਤੋ ਤੁਸੀਂ ਸੰਪਰਕ ਹੈ ਜਿਹੜਾ ਉਹ ਕਰ ਸਕਦੇ ਹੋ। ਸੋ ਮੈਨੂੰ ਦੱਸਿਓ, ਪੁਰਾਣੇ ਵੇਲਿਆਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਘਰ ਕੱਚੇ ਹੁੰਦੇ ਸੀ, ਰਿਸ਼ਤੇ ਮਜ਼ਬੂਤ ਹੁੰਦੇ ਸੀਗੇ, ਉਦੋਂ ਜੰਜਾਂ ਜਦੋਂ ਜਾਂਦੀਆਂ ਹੁੰਦੀਆਂ ਅਤੇ ਉਹਨਾਂ ਨੂੰ ਬੰਨ੍ਹ ਲਿਆ ਜਾਂਦਾ ਸੀਗਾ, ਬਰਾਤਾਂ ਜਦੋਂ ਜਾਂਦੀਆਂ ਸੀ ਕਈ ਵਾਰ ਉਹਨਾਂ ਨੂੰ ਬੰਨ੍ਹ ਲਿਆ ਜਾਂਦਾ ਸੀਗਾ। ਹਾਂਜੀ, ਤਾਂ ਇਹ ਜਿਹੜਾ ਰਿਵਾਜ਼ ਹੈ ਇਹਦਾ ਮਤਲਬ ਕੀ ਹੈ, ਕਿਉਂ ਇਹ ਕਿਸ ਤਰ੍ਹਾਂ ਫਿਰ ਉਹ ਇਹ ਜੰਜਾਂ ਬੰਨੀਆਂ ਜਾਂਦੀਆਂ ਸੀਗੀਆਂ, ਸੋ ਮੈਨੂੰ ਦੱਸਿਓ ਇਹਦੇ 'ਤੇ। ਸ਼ਾਇਦ ਮੈਨੂੰ ਵੀ ਅਤੇ ਹੋਰ ਜਿਹੜੇ ਸੁਣਨ ਵਾਲੇ ਆ ਉਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਇਹ ਸ਼ਾਇਦ ਹੋਰ ਇਜ਼ਾਫਾ ਹੋ ਜਾਵੇ, ਇਹਦੇ ਬਾਬਤ ਪਤਾ ਚੱਲੇ ਵੀ ਇਹ ਕੀ ਚੀਜ਼ ਹੈ ਅਤੇ ਇਸ ਰੀਤੀ ਰਿਵਾਜ਼ ਦਾ ਜਿਹੜਾ ਅਕਸਦ ਦੇ ਵਿੱਚ ਮਕਸਦ ਹੈ ਜਿਹੜਾ ਉਹ ਕੀ ਸੀਗਾ। ਹਾਂਜੀ, ਸੋ ਸਟੂਡੀਓ ਨੰਬਰ 905-673-3337 'ਤੇ ਲਓ ਜੀ ਫਿਰ ਮੈਂ ਕਾਲਸ ਹੈ ਜਿਹੜੀਆਂ ਮੇਰੀਆਂ ਕੁਛ ਕੁ ਲਾਈਨਸ ਹੈ ਜਿਹੜੀਆਂ ਫਲੈਸ਼ ਕਰਨ ਲੱਗ ਪਈਆਂ। ਲਓ ਸੁਣਦੇ ਹਾਂ ਤੁਹਾਡੀ ਜਵਾਨੀ ਕੁਛ ਕੁ ਇਹ ਚੀਜ਼ਾਂ ਅਤੇ ਪੁਰਾਣੇ ਵੇਲੇ ਆਓ ਚਲੀਏ, 3-4 ਦਹਾਕੇ ਆ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ। ਉਹਨਾਂ ਨੂੰ ਆ ਜਿਹੜਾ ਹੁਣ ਅਸੀਂ ਸੱਤ ਯੁੱਗ ਕਹਿੰਦੇ ਹਾਂ, ਅੱਜ ਦੇ ਜ਼ਮਾਨੇ ਨੂੰ ਕੱਲ ਯੁੱਗ ਕਹਿੰਦੇ ਹਾਂ। 17 ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਭਾਜੀ,
1: ਬਾਈ ਹੁਣ ਰਿਵੰਜਾ ਕੱਟਣ ਕਟਾਈ ਬੋਲਦੇ ਆ ਜੀ, ਉਦੋਂ ਫਿਰਨੀ ਤੇ ਬਰਾਤ ਆ ਜਾਂਦੀ ਸੀ ਜੀ ਪਹਿਲੇ ਜਮਾਨੇ ਚ।
0: ਅੱਛਾ ਜੀ,
1: ਫਿਰਨੀ ਤੇ ਆ ਕੇ ਖੜ ਜਾਣਾ, ਉਹਨਾਂ ਨੇ ਜੰਨ ਬੰਨ ਦੇਣੀ ਜੀ।
0: ਅੱਛਾ,
1: ਬੰਨ ਦੇਣੀ, ਬੋਲੀ ਜੀ ਪਾ ਦਿੰਦੇ ਸੀ ਉਹ ਆ ਕੇ, ਫਿਰ ਗਾਹਾਂ ਵਾਲਾ ਬੰਦਾ ਜਵਾਬ ਦਿੰਦਾ ਸੀ, ਜਿਵੇਂ ਹੁਣ ਕਈ ਬੁੜੀਆਂ ਰੋਣ ਮਸ਼ਹੂਰ ਹੁੰਦੀਆਂ ਜੀ, ਉਵੇਂ ਪ੍ਰੋਗਰਾਮ ਚੱਲਦੇ ਹੁੰਦੇ ਸੀ ਉਹਨਾਂ ਦੀ, ਉਹਦੇ ਜੰਨ ਛਡਾਉਣੀ ਫਿਰ।
0: ਅੱਛਾ,
1: ਰੋਟੀ ਪਾਣੀ ਮਿਲਦਾ ਸੀ ਉਹਨਾਂ ਨੂੰ ਜੀ।
0: ਇਹ ਭਾਜੀ ਰਿਵਾਜ ਬਾਕੀ ਹੁੰਦੇ ਸੀਗੇ ਹੈ ਪੁਰਾਣੇ ਜਮਾਨੇ?
1: ਬਿਲਕੁਲ ਬਿਲਕੁਲ ਰਿਵਾਜ ਸੀਗੇ ਸਾਰੇ ਪਿੰਡ ਚ, ਉਦੋਂ ਬੋਤਿਆਂ ਤੇ ਕਹਿੰਦੇ ਜਾਂਦੀਆਂ ਸੀ ਜਦੋਂ ਜੰਨ ਬੰਨਦੇ ਸੀਗੇ,
0: ਠੀਕ ਹੈ,
1: ਉੱਥੇ ਚਾਰ ਸਵੇਰੇ ਫਿਰਦੇ ਰਹਿੰਦੇ ਸਾਰੇ ਫਿਰਨੀ ਤੇ। ਹਾਂਜੀ, ਹੁਣ ਤਾਂ ਫਰਕ ਹੀ ਬੜਾ ਪੈ ਗਿਆ
0: ਜੀ। ਜੀ ਬਹੁਤ, ਉਹ ਤਾਂ ਬਹੁਤ ਭਾਜੀ ਬਹੁਤ, ਕਈ ਚੀਜ਼ਾਂ ਜਿੱਦਾਂ ਹੁਣ ਤੇਲ ਚੋਇਆ ਜਾਂਦਾ ਹਨਾ, ਪਹਿਲਾਂ ਕੋਈ ਹੋਰ ਕਾਰਨ ਹੁੰਦਾ ਸੀਗਾ ਤੇਲ ਚੋਇਆ ਜਾਂਦਾ, ਪਰ ਕਈ ਜਿਹੜੇ ਰਸਮੋ ਰਿਵਾਜ ਹੈ ਇਸੇ ਤਰ੍ਹਾਂ ਤੁਰੇ ਆ ਰਹੇ ਨੇ ਸ਼ਗਨ ਦੇ ਤੌਰ।
1: ਉਦੋਂ ਹੁਣ ਤੁਸੀਂ ਸੱਚ ਨੀ ਮੰਨਣਾ, ਕੋਰਿਆਂ ਦੇ ਬਿਠਾ ਕੇ ਰੋਟੀ ਖਵਾਉਂਦੇ ਸੀ ਕੋਰਿਆਂ ਤੇ ਜੀ, ਇੱਕ ਬੰਦੇ ਨੂੰ 2 ਲੱਡੂ ਮਿਲਦੇ ਹੁੰਦੇ ਸੀਗੇ ਤੇ ਕੜਾਹ ਦਿੰਦੇ ਹੁੰਦੇ ਸੀਗੇ, ਕੋਰੇ ਕਹਿੰਦੇ ਚਿੱਟੇ ਕੱਪੜੇ ਨੂੰ ਕੋਰਾ ਵਿਛਾਣਾ ਥੱਲੇ।
0: ਅੱਛਾ ਅੱਛਾ ਜੀ,
1: ਫਿਰ ਪੱਟੀਆਂ ਆ ਗਈਆਂ, ਪੱਟੀ ਕਹਿੰਦੇ ਖੱਦਰ ਜਿਹਾ ਬਣਿਆ ਹੁੰਦਾ ਸੀਗਾ।
0: ਇਹ ਤੁਸੀਂ ਬਰਾਤਾਂ ਦੀ ਗੱਲ ਕਰ ਰਹੇ ਹੋ ਜਦੋਂ ਜਾਂਦੀਆਂ?
1: ਬਰਾਤਾਂ ਜਾਂਦੀਆਂ।
0: ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ।
1: ਹੁਣ ਤੁਹਾਡੇ ਆ ਕੇ ਤਾਈਆਂ ਲਾ ਕੇ ਜਾਂਦੇ ਆ ਪੈਲਸ ਚ, ਪਹਿਲਾਂ ਪੇਪਰ ਫੜਦੇ ਹੱਥ ਚ ਗਲਾਸ ਚ,
0: ਅੱਛਾ ਹੱਡ ਬੀਤੀ ਸੁਣਾ ਰਹੇ
1: ਹਾਂ,
0: ਗੱਲ ਸਹੀ ਹੈ ਭਾਈ।
1: ਹੁਣ ਟਾਈਆਂ ਪੇਪਰ ਫੜਦਾ।
0: ਓਕੇ ਜੀ, ਥੈਂਕ ਯੂ ਭਾਜੀ, ਥੈਂਕ ਯੂ। ਅੱਛਾ, ਜਿੱਦਾਂ ਭਾਜੀ ਹੋਣਾਂ ਨੇ ਕਿਹਾ ਵੀ ਪਹਿਲਾਂ ਜਿੱਦਾਂ ਹੁਣ ਰੀਬਨ ਕਟਾਈ ਹੁੰਦੀ ਸੀਗੀ ਅਤੇ ਪਹਿਲਾਂ ਜਿਹੜੀਆਂ ਸੀਗੀਆਂ ਜੰਜਾਂ ਬੰਨੀਆਂ ਜਾਂਦੀਆਂ ਸੀ, ਹੈ ਨਾ ਜੀ, ਬਰਾਤਾਂ ਬੰਨੀਆਂ ਜਾਂਦੀਆਂ ਸੀਗੀਆਂ। ਸੋ ਇਹ ਉਸ ਉਹ ਜਿਹੜੀ ਰਸਮ ਹੈ ਉਹਨੇ ਰੀਬਨ ਕਟਾਈ ਦੀ ਰਸਮ ਹੈ ਜਿਹੜੀ ਉਹ ਲੈ ਲਈ ਹੈ। ਸੋ ਕੀ ਇਹ ਗੱਲ ਸਹੀ ਹੈ ਵੀ ਇਹੀ ਚੀਜ਼ ਹੁੰਦੀ ਸੀਗੀ ਵੀ, ਜਾਂ ਫਿਰ ਉਹ ਰਸਮ ਅੱਡ ਹੁੰਦੀ ਸੀਗੀ, ਰੀਬਨ ਕਟਾਈ ਦੀ ਜਿਹੜੀ ਆ ਰਸਮ ਹੈ ਜਿਹੜੀ ਉਹ ਅੱਡ ਹੁੰਦੀ ਸੀਗੀ? ਦੱਸਿਓ ਜਿਹੜਾ। ਅਗਲੀ ਕਾਲ ਤੇ ਚੱਲਦਾ ਮੈਂ। ਸੁਦਾਗਰ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸੂਲਾਂ ਕਿੱਕਰ ਦੀਆਂ,
1: ਉਹ ਸੂਲਾਂ ਨੇ ਤੇ ਜਿਹੜੇ ਮਗਰ ਦੀ ਪੀ ਪਲਾਈ ਜਦੋਂ ਜੰਨ ਜਾਂਦੀ ਨੇ ਰੋਟੀ ਖਾਣ
0: ਹਾਂਜੀ
1: ਰਾਤ, ਤੇ ਉਦੋਂ ਕੁੜੀਆਂ ਕੋਈ ਬੋਲੀ ਜੀ ਪਾਉਂਦੀਆਂ ਹੁੰਦੀਆਂ ਸੀ, ਉਹ ਬੰਨ ਹੁੰਦੀਆਂ ਸੀ, ਫਿਰ ਜੰਨ ਵਾਲੇ ਸਿਲਾਉਂਦੇ ਹੁੰਦੇ ਬੋਲ ਕੇ।
0: ਅੱਛਾ ਜੀ।
1: ਉਹਨੇ ਚ ਰੋਟੀ ਨੀ ਖਾਂਦੇ ਸੀ। ਮੈਂ ਗਿਆ ਸੀ ਤੇਰਾ ਨਿੱਕਾ ਹੁੰਦਾ, ਹੁਣ ਤਾਂ ਮੈਂ 25 ਸਾਲ ਦਾ ਹੋਣ ਵਾਲਾ।
0: ਕਿਆ ਬਾਤ ਹੈ।
1: ਮੋਮਾ ਗਹਿਣਾ ਅਸੀਂ ਗਏ ਸੀ ਜੰਨ।
0: ਅੱਛਾ ਜੀ।
1: ਉੱਥੇ ਕੁੜੀਆਂ ਨੇ ਬੰਨਤੇ ਸੀ ਤੇ ਥੱਲੇ ਬੈਠੇ ਪੱਖੜੀਆਂ ਜਿਹੀਆਂ ਵਿਛਾਈਆਂ ਹੋਈਆਂ ਸੀਗੀਆਂ ਤੇ ਥਾਲ ਵੱਡੇ ਵੱਡੇ ਰੱਖੇ ਸੀ ਪਿੱਤਲ ਦੇ, ਤੇ ਵੱਡੇ ਵੱਡੇ ਗਲਾਸ ਹੁੰਦੇ ਸੀਗੇ ਤੇ ਥੱਲੇ ਬੈਠੇ ਰੋਟੀ ਖਾਂਦੇ ਹੁੰਦੇ ਸੀ। ਕਿਸੇ ਨੇ ਪੁਰਸੀ ਨੀ ਤੋੜੀ ਜਿੰਨੇ ਚਿਰ ਜੰਨ ਛੁਡਾਈ ਨੀ।
0: ਸਿਆਣੇ ਕੋਲ ਹੀ ਹੁੰਦਾ ਸੀਗਾ ਤੇ ਪਾਈ ਵੀ ਏਦਾਂ ਦੀ ਬੁਝਾਰਤ ਜਾਂਦੀ ਸੀ ਜਿਹੜੀ ਬੜੀ
1: ਬੁੜੇ।
0: ਹਾਂ ਹਾਂ ਸਿਆਣੇ ਜੀ ਜੀ ਜੀ ਜੀ ਜੀ ਬਿਲਕੁਲ ਬਿਲਕੁਲ
1: ਬਹੁਤ ਕੁਝ ਕਰਦੇ ਹੁੰਦੇ ਸੀ। ਬਹੁਤ ਅਸੀਂ ਦੇਖਦੇ ਰਹੇ, ਮੈਂ ਤਾਂ ਬਹੁਤ ਜਣਾ ਦੇਖੀਆਂ।
0: ਹਾਂ ਹਾਂ ਰਵਿੰਦਰ ਜੀ ਸਤਿ ਸ੍ਰੀ ਅਕਾਲ ਜੀ। ਇਹਨੂੰ ਭਾਜੀ ਕਿੱਦਾਂ ਹਾਲ ਚਾਲ ਭਾਜੀ?
2: ਕਿਤੇ ਜੀ ਕਹਿੰਦੇ ਬਰਾਤ ਕਿਤੇ ਜਾਣੀ ਸੀਗੀ ਤੇ ਉਹਨਾਂ ਨੇ ਕਹਿ ਦਿੱਤਾ ਜੀ ਵੀ ਕੱਲੇ ਮੁੰਡੇ ਆਉਣੇ ਚਾਹੀਦੇ ਆ, ਬਜ਼ੁਰਗ ਨੀ ਵਿੱਚ ਆਉਣਾ ਚਾਹੀਦਾ ਕੋਈ ਵੀ।
0: ਇਹ ਮੈਨੂੰ ਏਦਾਂ ਕਿਉਂ ਲੱਗਦਾ, ਮੈਂ ਦੇਖਿਆ ਦੇਖਿਆ ਲੱਗਦਾ ਇਹ ਚੀਜ਼ ਕੁਛ।
2: ਹਾਂਜੀ
0: ਹਾਂਜੀ।
2: ਉਹ ਕਹਿੰਦੇ ਜੀ ਕੱਲੇ ਮੁੰਡੇ ਆਉਣੇ ਚਾਹੀਦੇ, ਬਜ਼ੁਰਗ ਨੀ ਆਉਣਾ ਚਾਹੀਦਾ ਤੁਹਾਡੇ ਨਾਲ ਕੋਈ
0: ਵੀ। ਠੀਕ ਹੈ ਜੀ।
2: ਉਹ ਬੇਬੀ ਹਨਾ ਜਾਣ ਲੱਗੇ, ਇੱਕ ਤਾਂ ਬਜ਼ੁਰਗ ਪਿੱਛੇ ਜੇ ਲੁਕੋ ਕੇ ਲੈ ਹੀ ਗਏ।
0: ਠੀਕ ਹੈ ਜੀ।
2: ਤੇ ਉਹ ਜਿਹੜਾ ਬਰਾਤੀ ਸੀਗਾ ਲਾੜਾ ਸੀਗਾ ਤੇ ਜਿਹੜਾ ਨਾਲ ਸਵਾਲਾ ਸੀਗਾ, ਇੱਕ ਦਾ ਨਾਂ ਸੀ ਰਾਮ ਤੇ ਇੱਕ ਦਾ ਨਾਂ ਸੀ ਗੋਪਾਲ।
0: ਅੱਛਾ ਜੀ।
2: ਉਹ ਬੀਬੀ ਦਾ ਸਿਆਣੀ ਜੀ ਨੇ ਪਤਾ ਬੋਲੀ ਪਾਈ, ਕਹਿੰਦੀ ਮੇਰੀ ਗੁੱਤ ਤੇ ਦੋ ਦੋ ਗਿੱਠਾਂ ਲੰਮੇ ਵਾਲ, ਪਹਿਲਾਂ ਰਾਮ ਤੇ ਗੋਪਾਲ। ਕਹਿੰਦੇ ਬੜਾ ਜਬ ਪੈ ਗਿਆ ਵੀ ਯਾਰ ਹੁਣ ਕਿੱਦਾਂ ਕਰੀਏ, ਇਹਦਾ ਜਵਾਬ ਕੀ ਦਈਏ। ਪਿੱਛੇ ਬਾਬੇ ਨੂੰ ਮਾਰਦੇ, ਬਾਬਾ ਤੁਸੀਂ ਬੋਲੋ। ਉਹ ਕਹਿੰਦਾ ਵੀ ਮੈਂ ਮਾਰਾਂ ਸੱਟਾਂ ਟੁੱਟਣ ਵਾਲ, ਛੁੱਟਣ ਰਾਮ ਤੇ ਗੋਪਾਲ, ਮੁੰਡੇ ਰੋਟੀ।
0: ਕਿਆ ਬਾਤ ਹੈ।
2: ਇਹੋ ਜਿਹੀਆਂ ਬੁਝਾਰਤਾਂ ਆਉਂਦੀਆਂ ਸੀਗੀਆਂ, ਸਮਝ ਨਾਲ ਸਮਝ ਗਏ। ਗੱਲ ਇਹ ਆ ਵੀ ਇਹ ਬੁਝਾਰਤਾਂ ਨਹੀਂ, ਫਿਰ ਇੱਦਾਂ ਦੇ ਉਹ ਕਹਿੰਦੇ ਬਜ਼ੁਰਗ ਜਿਹੜਾ ਬੰਦਾ ਵਾ ਉਹ ਸੱਚੀ ਗੱਲ ਹੀ ਇਹੋ ਜਿਹੀ ਬੁਝਾਰਤ ਕਰੂਗਾ ਵੀ ਮੁੰਡੇ ਖੁੰਡੇ ਉਹਨਾਂ ਨੂੰ ਵੀ ਪਤਾ ਵੀ ਇਹ ਬਾਤਾਂ ਕਿੱਦਾਂ ਛਡਾਉਣੀਆਂ ਹਨਾ।
0: ਸਹੀ ਗੱਲ ਹੈ, ਸਹੀ ਗੱਲ
2: ਹੈ। ਕਈ ਵਾਰੀ ਇੱਕ ਤੁਸੀਂ ਕੱਢ ਕੇ ਦੇਖੋ ਕਿਤੇ ਆ ਛਿੰਦੇ ਦੇ ਗਾਣੇ ਬੜੇ ਸੋਹਣੇ ਹਨਾ।
0: ਦੱਸੋ ਇੱਕ ਕੋਈ ਗੀਤ, ਕੋਈ ਗੀਤ ਹੀ ਦੱਸ ਦੋ ਇੱਕ।
2: ਹਾਂਜੀ,
0: ਕੋਈ ਇੱਕ ਗੀਤ ਦੱਸ ਦੋ ਛਿੰਦੇ ਦਾ ਜਿਹੜਾ ਤੁਹਾਨੂੰ ਲੱਗਦਾ ਵੀ ਬੜਾ ਪਿਆਰਾ ਆ, ਉਹ ਆਪਾਂ ਸ਼ਾਮਿਲ ਕਰਦੇ। ਇੱਕ ਹੋਰ ਮੈਨੂੰ ਨਾਲ ਹੀ ਚੀਜ਼ ਦੱਸਿਓ ਵੀ ਇੱਕ ਪਿੰਡ ਦੇ ਵਿੱਚ ਨੰਬਰਦਾਰ ਜਾਂ ਫਿਰ ਲੰਬੜਦਾਰ ਹਨਾ ਇਹ ਹੁੰਦੇ ਸੀਗੇ, ਕਿ ਇਹ ਸਰਪੰਚ ਤੋਂ ਵੱਖਰੇ ਹੁੰਦੇ ਸੀ ਤੇ ਇਹਨਾਂ ਦੀ ਭੂਮਿਕਾ ਕੀ ਹੁੰਦੀ ਸੀ? ਅੱਜ ਕੱਲ੍ਹ ਵੀ ਹੈ ਜਿਹੜੇ, ਹੁਣ ਸ਼ਾਇਦ ਇਹ ਘੱਟ ਜਿਹੜੇ ਸੁਣਨ ਦੇ ਵਿੱਚ ਆਉਂਦੇ ਆ। ਪਹਿਲਾਂ ਬੜਾ ਅਸੀਂ ਛੋਟੇ ਹੁੰਦੇ ਸੁਣਦੇ ਸੀਗੇ ਵੀ ਭਾਈ ਉਹ ਲੰਬੜਦਾਰ ਦੇ ਘਰ ਜਾਣਾ, ਨੰਬਰਦਾਰ ਦੇ ਘਰ ਜਾਣਾ ਹਨਾ। ਸੋ ਇਹ ਕੀ ਸੀਗੇ ਇਹਨਾਂ ਦੇ ਵਿੱਚ, ਫਰਕ ਕੀ ਸੀਗਾ ਇਹਨਾਂ ਦੇ ਵਿੱਚ?
2: ਸ਼ਮੀ ਭਾਜੀ ਮੈਂ ਵੀ ਤੁਹਾਡੇ ਨਾਲ ਤੁਹਾਡੀ ਏਦਾਂ ਹੀ ਆ, ਬੜਾ ਮੈਂ ਵੀ ਪੁਰਾਣਾ ਸੀਗਾ, ਮੈਂ ਵੀ 70-80 ਸਾਲ ਦਾ, ਮੈਂ ਵੀ ਏਦਾਂ ਨੀਗਾ ਕੁਛ, ਮੈਂ ਵੀ ਤੁਹਾਡੇ ਵਰਗਾ ਹੁੰਦਾ ਜੀ। ਤੇ ਇਸ ਕਰਕੇ ਸਾਨੂੰ ਇਹ ਪਤਾ ਹੁੰਦਾ ਵੀ ਲੰਬੜਦਾਰ ਪੈਸੇ ਜੇ ਕਿਸੇ ਘਰ ਦਾ ਹੁੰਦਾ ਜੀ, ਮਾਮਲਾ ਦੇ ਕੇ ਆਉਣਾ ਨਾ
0: ਜੀ।
2: ਬਾਕੀ ਤੇ ਮੇਰਾ ਵੀਰ ਪਤਾ ਨੀਗਾ ਹਨਾ, ਬਾਕੀ ਹਾਂ ਜਿਹੜੀਆਂ ਬੁਝਾਰਤਾਂ ਛਿੰਦੇ ਦੇ ਗਾਣੇ ਤਾਂ ਬਹੁਤ ਚੱਕਮੇ ਜੇ ਆ, ਜੇ ਇੱਥੇ ਆਪਾਂ ਸੁਣਾਉਣ ਲੱਗ ਪਏ ਫੇਰ ਤਾਂ ਬੀਬੀਆਂ ਨੇ ਆਪਣਾ ਪ੍ਰੋਗਰਾਮ ਨੀ ਸੁਣਨਾ ਭਾਜੀ। ਇਸ ਕਰਕੇ ਆਪਾਂ ਉਹ
0: ਸੁਰਿੰਦਰ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ ਜੀ। ਇਹ ਜਿਹੜੀ ਬਜ਼ੁਰਗਾਂ ਵਾਲੀ ਗੱਲ ਆ ਜੀ, ਉਹਨਾਂ ਰਲਦੀ ਮਿਲਦੀ ਇੱਕ ਹੋਰ ਆ।
0: ਹਾਂਜੀ।
3: ਤੇ ਉਹ ਵੀ ਮੇਰੇ ਖਿਆਲ ਤਾਂ ਜਨ ਬੰਨਣ ਵਾਲੀ ਗੱਲ ਆ, ਪਰ ਅਸੀਂ ਕਿਤੇ ਸੁਣੀ ਸਾਨੀ ਦੇਖੀ ਨੀ, ਸੁਣੀ ਜ਼ਰੂਰ ਆ। ਤੇ ਉਹ ਚ ਵੀ ਇੱਦਾਂ ਸੀ, ਕਹਿੰਦੇ ਜੀ ਮੁੰਡੇ ਖੁੰਡੇ ਹੀ ਆਈਓ ਵਿਆਹ ਚ ਤੇ ਬੁੱਢਾ ਕੋਈ ਨਾ ਆਵੇ।
0: ਅੱਛਾ ਜੀ।
3: ਤੇ ਉਹ ਘਰ ਦਾ ਬਾਬਾ ਦਾਦਾ ਸੀ ਕੋਈ, ਉਹ ਕਹਿੰਦਾ ਯਾਰ ਇੱਦਾਂ ਨੀ ਹੋਣਾ, ਤੁਸੀਂ ਉੱਥੇ ਵਿਪਤਾ ਚ ਫਸ ਜਾਣਾ ਤੇ ਲੈ ਚਲੋ ਮੈਨੂੰ ਕਿਸੇ ਲਕੋ ਲਕੂ ਕੇ। ਉਹਨੂੰ ਏਦਾਂ ਲੈ ਗਏ ਤੇ ਉੱਥੇ ਜਾਂਦੇ ਉਹ ਫਿਰ ਹੁਣ ਜੰਨ ਬੰਨਣ ਵਾਲੀ ਗੱਲ ਹੋਣੀ ਆ। ਉਹ ਕਹਿੰਦੇ ਜੀ ਤੁਹਾਡਾ ਕਿੰਨਾ ਬੰਦਾ ਆ? ਬਰਾਤ ਚ 100 ਬੰਦਾ। ਤੇ ਕਹਿੰਦਾ ਅਸੀਂ ਤੁਹਾਨੂੰ 100 ਬੱਕਰਾ ਖਿਲਾਣਾ ਆ, ਜੇ 100 ਬੱਕਰਾ ਖਾਓਗੇ ਤੇ ਤੁਹਾਨੂੰ ਰੋਟੀ ਮਿਲਣੀ ਆ ਜਾਂ ਕਿੱਦਾਂ ਅੱਗੇ ਤੁਹਾਡੀ ਆਓ ਭਗਤ ਹੋਣੀ ਆ, ਨਹੀਂ ਤਾਂ ਸੁੱਕੇ ਮੁੜ ਜਾਓ ਏਦਾਂ ਹੀ। ਉਹ ਹੁਣ ਸੋਚਣ ਲੱਗ ਪਏ ਤੁਸੀਂ ਦੱਸੋ ਇੱਕ ਬੰਦਾ 100 ਇੱਕ ਬੱਕਰਾ ਕਿੱਦਾਂ ਖਾ ਲੂਗਾ ਕਿ ਬੱਕਰਾ ਕਿੱਡਾ ਵੱਡਾ
0: ਹੁੰਦਾ। ਹਾਂਜੀ ਹਾਂਜੀ ਬਿਲਕੁਲ।
3: ਉਹਨਾਂ ਨੂੰ ਕੋਈ ਜਵਾਬ ਨੀ ਆਇਆ ਤੇ ਛੇ ਪੰਜ ਪੈ ਗਏ, ਫਿਰ ਉਹ ਬੁੱਢੇ ਨੂੰ ਮਰੀ ਲੈ ਤੇ ਕਹਿੰਦੇ ਬਾਬਾ ਆ ਬਾਹਰ ਜਰਾ, ਤੇ ਬਾਬਾ ਜੀ ਕਹਿੰਦੇ ਲੈ ਵੀ ਹਾਂ ਬੱਕਰਾ ਖਾਵਾਂਗੇ, 100 ਬੱਕਰਾ ਹੀ ਖਾਵਾਂਗੇ, 100 ਬੰਦਾ ਅਸੀਂ, ਪਰ ਸਾਡੀ ਵੀ ਇੱਕ ਸ਼ਰਤ ਹੈ ਬੱਕਰਾ ਕੱਲਾ ਕੱਲਾ ਆਣਾ ਚਾਹੀਦਾ ਬਣ ਕੇ। ਉਹ ਫਿਰ ਹੁਣ ਤੁਹਾਨੂੰ ਪਤਾ ਇੱਕ ਬੱਕਰਾ 100 ਬੰਦੇ ਨੂੰ ਕੀ ਕਹਿੰਦਾ, ਉਹਦਾ ਮਾੜੀ ਮਾੜੀ ਜੀਵ ਨੀ ਆਈ, ਉਹ ਅਗਲਿਆਂ ਨੇ ਖਤਮ ਕੀਤਾ, ਦੂਜਾ ਆ ਗਿਆ, ਤੀਜਾ ਆ ਗਿਆ, 100 ਬੱਕਰਾ ਖਾ ਗਿਆ ਉਹ ਮਾਰਿਆ ਤੇ ਜਿਹੜੀ ਜਨ ਵਰਜੀ ਜਿਹੜੀ ਛੁੱਟ ਗਈ ਤੇ ਵਿਆਹ ਸੰਪੂਰਨ ਹੋ ਗਿਆ ਜੀ।
0: ਕਿਆ ਬਾਤ ਹੈ, ਕਿਆ ਬਾਤ। ਸੋ ਇਸ ਤਰ੍ਹਾਂ ਟਿਚਰਾਂ ਵੀ ਚੱਲਦੀਆਂ ਹੁੰਦੀਆਂ ਸੀ, ਇਹੋ ਜਿਹੇ ਖੇਡ ਵੀ ਚੱਲਦੇ ਹੁੰਦੇ ਸੀ ਉਸ ਵੇਲੇ। ਹਾਂਜੀ, ਕਿਆ ਬਾਤ ਹੈ ਸੁਰਿੰਦਰ ਭਾਈ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਖੂਬ, ਬਹੁਤ ਮਜ਼ਾ ਆ ਰਿਹਾ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣ ਕੇ। 36622 ਜੀ ਸਵਾਗਤ ਹੈ ਜੀ। ਇਤਿਹਾਸ ਵਿਰਸਾ ਸਭਿਆਚਾਰ ਜੋ ਮਰਜ਼ੀ ਕਹਿ ਲਈ ਇਹਨੂੰ, ਸਹੀ ਗੱਲ ਹੈ ਜੀ।
4: ਹਾਂਜੀ ਹਾਂਜੀ, ਇੱਕ ਆਹ ਮਤਲਬ ਨੰਬੜਦਾਰ ਤੇ ਲੰਬੜਦਾਰ, ਇਹਦਾ ਕੀ ਫਰਕ ਆ,
0: ਇਹਦਾ ਕੀ ਫਰਕ ਹੈ, ਹਾਂਜੀ ਦੱਸੋ।
4: ਹਾਂਜੀ, ਮੈਂ ਨਾ ਸੁਣਿਆ ਸੀ, ਸ਼ਾਇਦ ਮੈਂ ਉਹਨਾਂ ਦੀ ਸ਼ਾਇਦ ਸਹੀ ਹੋਵਾਂ ਜਾਂ ਗਲਤ ਹੋਵਾਂ, ਨੰਬੜਦਾਰ ਤਾਂ ਹੁੰਦਾ ਸੀ ਅੰਗਰੇਜ਼ਾਂ ਵੇਲੇ ਬਣਾਏ ਸੀ ਮਾਲੀਆ ਕਰਾਉਣ ਲਈ ਨਾ।
0: ਅੱਛਾ ਜੀ,
4: ਤੇ ਉਹਨਾਂ ਸੂਹ ਸਾਹ ਵਗੈਰਾ ਦੇਣ ਲਈ ਉਹਨਾਂ ਨੂੰ ਨਾ ਆਈਡੀ ਵਗੈਰਾ ਦਿੰਦੇ ਸੀ, ਉਹ ਬਣਾਏ ਹੋਏ ਸੀ।
0: ਅੱਛਾ ਜੀ,
4: ਪਿੰਡ ਦੇ ਵਿੱਚ ਪੱਤੀਆਂ ਦੇ ਮੂਜਬ ਹੁੰਦੇ ਨੀ, ਹਰੇਕ ਪੱਤੀ ਦੇ ਇੱਕ ਨੰਬਰਦਾਰ ਹੁੰਦਾ ਸੀ, ਮੁਕਾਬਲਾ ਕਰਾਉਣ ਦੀ ਜ਼ਿੰਮੇਵਾਰੀ ਸੀ, ਉਹ ਜਿਹੜੀ ਜੱਦੀ ਬਸਤੀ ਮਤਲਬ ਚੱਲਿਆ ਹੁੰਦਾ ਸੀ ਅੱਗੇ ਤੋਂ।
0: ਠੀਕ ਹੈ, ਰੈਵਨਿਊ ਮਤਲਬ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਦੇ ਨਾਲ ਜੋ ਸੀਗਾ ਉਹ ਇਕੱਠਾ ਕਰਦੇ,
4: ਪੰਚਾਇਤ ਤੋਂ ਬਿਨਾਂ ਹੁੰਦਾ ਸੀ ਜੀ ਇਹ। ਪੰਚਾਇਤ ਤਾਂ ਜਦੋਂ ਚੋਣ ਹੁੰਦੀ ਆ ਜਿਹੜੀ ਹੁੰਦੀ ਸੀ ਇਹ ਪਰਿਵਾਰ ਵਿੱਚ ਹੀ ਜਾਂਦੀ ਹੁੰਦੀ ਸੀ ਅੱਗੇ ਨੰਬਰਦਾਰੀ, ਹੁਣ ਤਾਂ ਚਲੋ ਕੋਈ ਵੀ ਬਣ ਸਕਦਾ ਹੈ।
0: ਠੀਕ ਹੈ ਜੀ,
4: ਲੰਬੜਦਾਰ ਜਿਹੜਾ ਹੁੰਦਾ ਉਹ ਘਰ ਦੇ ਜਿਹੜੇ ਚੌਧਰੀ ਘਰ ਦਾ ਹੁੰਦਾ ਉਹਨੂੰ ਕਹਿ ਦਿੰਦੇ ਸੀ।
0: ਅੱਛਾ, ਘਰ ਦਾ ਚੌਧਰੀ।
4: ਹਾਂਜੀ,
0: ਪਰ ਇੱਕ ਚੌਧਰੀ ਵੀ ਹੁੰਦਾ ਸੀਗਾ ਕੋਈ ਪਿੰਡ ਦੇ ਵਿੱਚ, ਕਹਿ ਦਿੰਦੇ ਵੀ ਉਹ ਚੌਧਰੀ ਹੈ।
4: ਅੱਛਾ, ਚੌਧਰੀਆਂ ਦੇ ਪਰਿਵਾਰ ਵੀ ਵੱਜਦੇ ਸੀ ਕਈ ਚੌਧਰੀਆਂ ਦੇ।
0: ਹਾਂਜੀ ਹਾਂਜੀ,
4: ਉਹ ਕੁਲ ਹੁੰਦੇ ਸੀ ਨਾ ਜੀ।
0: ਹਾਂਜੀ
4: ਹਾਂਜੀ ਹਾਂਜੀ, ਉਸ ਤਰ੍ਹਾਂ ਹੁੰਦੇ ਸੀ, ਚੌਧਰੀ ਮੁਖੀ ਬੰਦੇ ਨੂੰ ਕਹਿ ਦਿੰਦੇ ਸੀ ਚੌਧਰੀ ਵੀ।
0: ਅੱਛਾ ਜੀ, ਠੀਕ ਹੈ।
4: ਹਾਂਜੀ, ਤੇ ਇਹ ਲੰਬੜਦਾਰ ਜਿਹੜੀ ਘਰ ਦੇ ਜਿਹੜੀ ਜਿਹੜੀ ਚੌਧਰ ਜ਼ਿਆਦਾ ਚੱਲਦੀ ਹੋਵੇ, ਜਿਹਦੇ ਸਾਰੇ ਮੰਨਦੇ ਹੋਣ ਗੱਲ, ਉਹਨੂੰ ਕਹਿੰਦੇ ਲੰਬੜਦਾਰ ਕਹਿੰਦੇ ਸੀ। ਬਾਕੀ ਹੁਣ ਆਪਣੇ ਭਾਈ ਸਾਹਿਬ ਹੁਣ ਹੋਰ ਕੋਈ ਕੋਈ ਇਹਦੇ ਬਾਰੇ ਕਲੀਅਰ ਕਰ ਦੇਣਗੇ
0: ਜੀ ਜੀ।
4: ਮੇਰੇ ਤਾਂ ਨੌਲੇਜ ਵਿੱਚ ਇੰਨੀ ਕੁ ਸੀਗੀ ਗੱਲ ਵੀ
0: ਕਿਰਦਾਰ ਸੀਗਾ, ਕਿੱਦਾਂ ਕਿੱਦਾਂ ਵਿਚਰਦੇ ਸੀਗੇ, ਕਿਹਦੇ ਨਾਲ ਕਿੱਥੋਂ ਇਹਨਾਂ ਨੂੰ ਤਨਖਾਹ ਮਿਲਦੀ ਸੀਗੀ, ਇਹਦੇ ਬਾਰੇ ਇੰਨਾ ਕੁਛ ਜਾਣਕਾਰੀ ਨਹੀਂ ਸੀ। ਕਈ ਤਾਂ ਲੰਬੜਦਾਰ ਨੂੰ ਸਰਪੰਚ ਹੀ ਸਮਝਦੇ ਸੀਗੇ।
4: ਤਨਖਾਹ ਵੀ ਮਿਲਦੀ ਹੁਣ ਤਾਂ ਸਰਕਾਰ ਨੇ ਲਾਈ ਹੋਈ ਆ।
0: ਅੱਛਾ, ਪਹਿਲਾਂ ਨਹੀਂ ਸੀ? ਹਾਂਜੀ, ਦੋਸਤੋ ਚੱਲਦੀਆਂ ਪਈਆਂ। ਪਹਿਲਾਂ ਆਪਾਂ ਇਹ ਸ਼ੁਰੂਆਤ ਕੀਤੀ ਸੀਗੀ ਵੀ ਬਰਾਤਾਂ ਕਿਸ ਤਰ੍ਹਾਂ ਬੰਨੀਆਂ ਜਾਂਦੀਆਂ ਸੀਗੀਆਂ ਤੇ ਕਿਸ ਤਰ੍ਹਾਂ ਛੁਡਾਈਆਂ ਜਾਂਦੀਆਂ ਸੀ। ਅੱਛਾ, ਮੈਂ ਜੋ ਤੁਹਾਡੀ ਗੱਲਬਾਤ ਹੈ ਨਾ, ਜੋ ਜੰਜ ਬੰਨੀ ਜਾਂਦੀ ਸੀਗੀ ਕਿੱਦਾਂ ਛੁਡਾਈ ਜਾਂਦੀ ਸੀ, ਮੈਂ ਇਹੀ ਸੁਣਿਆ, ਇਹੀ ਜੋ ਮੈਨੂੰ ਹੁਣ ਤੱਕ ਤੁਸੀਂ ਦੱਸਿਆ ਵੀ ਉਹ ਜੋ ਛੁਡਾਉਂਦਾ ਹੁੰਦਾ ਸੀ ਨਾ, ਕੋਈ ਸਿਆਣਾ ਬੰਦਾ ਹੀ ਛੁਡਾਉਂਦਾ ਸੀ। ਤਾਂ ਹੀ ਕਹਿੰਦੇ ਸਿਆਣਿਆਂ ਕੋਲੋਂ ਜਿਹੜਾ ਮੌਖਿਕ ਗਿਆਨ ਸਾਨੂੰ ਮਿਲ ਸਕਦਾ ਨਾ, ਉਹ ਕਈ ਵਾਰ ਕਿਤਾਬਾਂ ਦੇ ਵਿੱਚੋਂ ਨਹੀਂ ਮਿਲ ਸਕਦਾ। ਤਾਂ ਹੀ ਕਹਿੰਦੇ ਸਿਆਣਿਆਂ ਦੇ ਨਾਲ ਸਮਾਂ ਬਤੀਤ ਕਰਨਾ ਚਾਹੀਦਾ, ਜ਼ਿੰਦਗੀ ਦਾ ਤਜਰਬਾ ਨਿਚੋੜ ਆ ਜਿਹੜਾ ਉਹਨਾਂ ਦੇ ਕੋਲ ਹੁੰਦਾ, ਅਤੇ ਉਹਨਾਂ ਦੇ ਵਿੱਚੋਂ ਬਹੁਤ ਕੁਛ ਹੈ ਜਿਹੜੀ ਸਿੱਖ ਹੈ ਸਾਨੂੰ ਮਿਲ ਸਕਦੀ ਹੈ। ਸ਼ਾਇਦ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਹੁੰਦੀਆਂ, ਉਹ ਸ਼ਾਇਦ ਅਸੀਂ ਉਹਨਾਂ ਗਲਤੀਆਂ ਨੂੰ ਕਰਨ ਤੋਂ ਆ ਜਿਹੜਾ ਦੋਸਤੋ ਬਚ ਸਕਦੇ ਹਾਂ।

0: ਪਾ ਕੇ ਫਿਰਦਾ ਰਹਿੰਦਾ ਹੁੰਦਾ ਸੀਗਾ।
1: ਅੱਛਾ ਤੇ ਕੌਣ ਲੱਗਦਾ ਤੁਹਾਨੂੰ, ਤੁਸੀਂ ਹੁਣ ਪ੍ਰੀਮੀਅਰ ਵੀ ਰਗੜਤਾ, ਮੇਅਰ ਵੀ ਰਗੜਤਾ, ਹੁਣ ਚੌਧਰੀ ਵੀ ਦੱਸੋ ਕੌਣ ਲੱਗਦਾ ਏਦਾਂ ਦਾ? ਫਿਰ ਬਹੁਤ ਧੰਨਵਾਦ। 1335 ਜੀ ਸਵਾਗਤ ਹੈ ਜੀ। ਗੁਰਫਤਿਹ ਜੀ, ਵਾਹਿਗੁਰੂ
0: ਜੀ,
1: ਜੀ ਸਤਿ ਸ੍ਰੀ ਅਕਾਲ ਜੀ।
0: ਇਹ ਹੁਣੇ ਭਾਈ ਸਾਹਿਬ ਕਹੇ ਸੀ ਵੀ ਜਿਹੜਾ ਘਰ ਦਾ ਮੁਖੀ ਲੰਬੜਦਾਰ ਨੀ ਜੀ, ਉਹਨੂੰ ਲਾਣੇਦਾਰ ਕਹਿੰਦੇ।
1: ਲਾਣੇਦਾਰ, ਠੀਕ ਹੈ ਜੀ, ਠੀਕ ਹੈ, ਬਿਲਕੁਲ।
0: ਅੱਛਾ, ਜਿਹੜਾ ਇਹ ਲੰਬੜਦਾਰ ਅਸਲੀ ਹੈਗਾ, ਇਹ ਨੰਬਰਦਾਰ,
1: ਠੀਕ ਹੈ ਜੀ।
0: ਆਮ ਲੋਕ ਜਿਹੜੇ ਪਿੰਡਾਂ ਚ ਜਾਂ ਸਿੱਧਾ ਕਹਿੰਦੇ ਲੰਬੜਦਾਰ,
1: ਠੀਕ ਹੈ ਜੀ।
0: ਇਹ ਤਾਂ ਸ਼ਮੀ ਸਾਹਿਬ ਹੁਣ ਤੱਕ ਰਹੀ ਹੈ, ਹੁਣ ਵੀ ਇਹ ਹੁੰਦੀ ਸੀ। ਜਿਹੜਾ ਪਿੰਡ ਦਾ ਲੰਬੜਦਾਰ ਹੈ, ਮੱਕੀ ਤੇ ਵੱਖਰਾ ਟੈਕਸ ਹੁੰਦਾ ਸੀ, ਢਾਲ ਕਹਿੰਦੇ ਉਹਨੂੰ।
1: ਅੱਛਾ ਜੀ।
0: ਗੰਨੇ ਤੇ ਵੱਖਰਾ, ਕਪਾਹ ਤੇ ਵੱਖਰਾ, ਜੋ ਚੀਜ਼ਾਂ ਬੀਜਦੇ ਤੇ ਵੱਖਰਾ ਵੱਖਰਾ ਇੱਥੋਂ ਹੁੰਦਾ ਸੀ, ਬਹੁਤ ਨਾ ਮਾਤਰ ਸੀ, ਉਹ ਇਕੱਠਾ ਕਰਕੇ ਸਰਕਾਰ ਕੋਲ ਪਹੁੰਚਾਉਂਦਾ ਸੀ।
1: ਠੀਕ ਹੈ ਜੀ,
0: ਹਾਂਜੀ।
1: ਅੱਛਾ, ਇਹ ਕੰਮ ਹੁੰਦਾ ਸੀਗਾ ਤੇ ਇਹਨਾਂ ਦਾ ਰੋਲ ਇਹ ਹੁੰਦਾ ਸੀ ਮੇਨ, ਹਨਾ ਜੀ?
0: ਹਾਂਜੀ, ਜਿਹੜਾ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਲੰਬੜਦਾਰੀ ਜੱਦੀ ਪੁਸ਼ਤੀ ਹੁੰਦੀ ਸੀ, ਹੁਣ ਇਹ ਚੇਂਜ ਕਰਨ ਲੱਗ ਗਏ ਜੀ।
1: ਅੱਛਾ ਜੀ, ਅੱਛਾ ਅੱਛਾ,
0: ਅਜੇ ਵੀ ਚੱਲਦੀ ਹੈ ਜੱਦੀ ਪੁਸ਼ਤੀ, ਪਰ ਜੇ ਕਈ ਵਾਰੀ ਲੋਕ ਨਹੀਂ ਚਾਹੁੰਦੇ ਫਿਰ ਉਹ ਕਿਸੇ ਨੂੰ ਹੋਰ ਵੀ ਦੇ ਦਿੰਦੇ ਹਨ।
1: ਠੀਕ ਹੈ, ਠੀਕ ਹੈ, ਠੀਕ ਹੈ, ਕੀ ਬਾਤ ਹੈ ਜੀ।
0: ਇੰਨੀ ਰਜਿਸਟਰੀ ਹੁੰਦੀ ਹੈ ਜ਼ਮੀਨਾਂ ਦੀ, ਪਿੰਡਾਂ ਦੀ, ਸ਼ਹਿਰਾਂ ਦਾ ਤਾਂ ਪਤਾ ਨੀ, ਲੰਬੜਦਾਰ ਤੋਂ ਬਿਨਾਂ ਨੀ ਜੀ ਹੁੰਦੀ।
1: ਅੱਛਾ ਜੀ,
0: ਹਾਂ, ਉਹਦੇ ਸਾਈਨ ਹੁੰਦੇ ਆ। ਜਿੱਦਾਂ ਹੁਣ ਫਰਜ਼ ਕਰ ਲਓ, ਇੱਥੇ ਆਪਾਂ ਲੋਕ ਰਹਿੰਦੇ ਹਾਂ, ਆਪਣਾ ਬਜ਼ੁਰਗ ਚੜ੍ਹਾਈ ਕਰ ਗਿਆ, ਜਦੋਂ ਤੁਹਾਡੇ ਜ਼ਮੀਨ ਨਾ ਚੜ੍ਹਨੀ ਹੈ, ਤੁਹਾਨੂੰ ਲੰਬੜਦਾਰ ਨਾਲ ਲਿਜਾਣਾ ਪੈਣਾ।
1: ਠੀਕ ਹੈ ਜੀ,
0: ਫਿਰ ਉਹ ਤੁਹਾਡਾ ਚੜ੍ਹਦੀ ਇੰਤਕਾਲ ਹੁੰਦਾ।
1: ਸੋ ਬੜੀ ਅਹਿਮ ਭੂਮਿਕਾ ਇਹਨਾਂ ਦੀ ਆ ਜਿਹੜੀ ਹੈਗੀ ਹੈ, ਹਾਂਜੀ, ਪਿੰਡਾਂ ਦੇ ਵਿੱਚ
0: ਵੀ
1: ਹੈਗੀ, ਹਾਂਜੀ, ਬਿਲਕੁਲ,
0: ਹੌਲੀ ਹੌਲੀ ਖਤਮ ਕਰਨ ਨੂੰ ਫਿਰਦੇ ਆ।
1: ਸੋ ਇਹਨਾਂ ਦੀ ਜਗ੍ਹਾ ਫਿਰ ਕੌਣ ਲੈ ਰਿਹਾ, ਜਿੱਦਾਂ ਤੁਸੀਂ ਕਿਹਾ ਖਤਮ ਕਰਨ ਨੂੰ ਫਿਰਦੇ ਆ?
0: ਦੇਖੋ, ਸਰਕਾਰ ਫਿਰ ਕੀ ਕਰੂਗੀ ਜਿਹੜੀ ਇਹਨਾਂ ਨੂੰ ਖਤਮ ਕਰਨਾ ਚਾਹੁੰਦਾ, ਪਰ ਅਜੇ ਸਟਿਲ ਹੈਗੀ। ਜਿਵੇਂ ਹੁਣ ਸਰਪੰਚ ਦੀ ਤਨਖਾਹ ਸੀਗੀ ਜੀ ਪਹਿਲਾਂ 3000,
1: ਜੀ ਜੀ,
0: ਹੁਣ ਭਗਵੰਤ ਮਾਨ ਨੇ ਕਰੀ ਆ ਰਾਈਟ ਨਾਲ 10,000 ਮਹੀਨਾ
1: ਜੀ।
0: ਹਾਂਜੀ,
1: ਠੀਕ ਹੈ ਜੀ,
0: ਕਿਉਂਕਿ ਸਰਪੰਚ ਨੂੰ ਖਰਚਾ ਬਹੁਤ ਹੈ, ਜਦੋਂ ਕਿਸੇ ਨੇ ਜਾਣਾ ਉੱਥੇ ਹੀ ਜਾਣਾ, ਰੋਟੀ ਪਾਣੀ ਚਾਹ ਪਾਣੀ ਸਾਰਾ ਸਰਪੰਚ ਦਾ ਹੀ
1: ਹੋਣਾ। ਅੱਛਾ, ਸਰਪੰਚਾਂ ਨੂੰ ਭਾਜੀ ਕਿੰਨੀ ਕੁ ਗ੍ਰਾਂਟ ਮਿਲਦੀ ਹੈ ਜਿੱਦਾਂ ਪਿੰਡਾਂ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ, ਤੇ ਕਿੰਨਾ ਕੁ ਇਹਨਾਂ ਤੇ, ਜਿੱਦਾਂ MP MPP ਇਹਨਾਂ ਨੂੰ ਆਪਾਂ ਪਤਾ ਆ ਵੀ ਇੱਕ ਕੈਪ ਹੈ
0: ਇਹਦੇ ਵਿੱਚ, ਸਮੀ ਸਾਹਿਬ ਚੱਲਦਾ ਪੱਖਪਾਤ, ਜੇ ਤਾਂ ਕਾਂਗਰਸ ਦੀ ਸਰਕਾਰ ਹੈ, ਕੋਈ ਕਾਂਗਰਸ ਦੀ ਸਰਪੰਚ ਹੈ ਜੋ ਵੀ ਹੈਗਾ ਮਿਲ ਜਾਂਦਾ, ਜਾਂ ਤੁਹਾਡੀ ਨੇੜਤਾ ਕਿਸੇ ਨਾਲ, ਨਹੀਂ ਬਹੁਤਾ ਕੁਛ ਨੀ ਇਹਦੇ ਵਿੱਚ। ਜਿਵੇਂ ਹੁਣ ਅਕਾਲੀ ਆ ਗਏ, ਕਾਂਗਰਸ ਨੂੰ ਨੀ ਦਿੰਦੇ, ਕਾਂਗਰਸ ਆ ਗਈ ਇਕੱਲੀ ਨੀ ਦਿੰਦੇ, ਅੱਜ ਤਾਂ ਹੁਣ ਭਗਵੰਤ ਮਾਨ ਆਇਆ, ਇਹ ਤਕਰੀਬਨ ਸਭ ਨੂੰ ਸਿਮੀਲਰ ਦੇ ਰਿਹਾ ਜੀ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਆਮ ਆਦਮੀ ਹੈ, ਚਾਹੇ ਕੋਈ ਅਕਾਲੀ ਹੈ, ਸਾਰੇ ਪਿੰਡਾਂ 'ਚ ਦੇ ਰਿਹਾ।
1: ਤੁਸੀਂ ਇਹਨਾਂ ਦੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੁਹਾਨੂੰ ਲੱਗਦਾ ਵੀ ਲੋਕ ਖੁਸ਼ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ, ਸੋਰੀ, ਇਹ ਰਿਪੀਟ ਕਰਨਗੇ ਸਰਕਾਰ?
0: ਇਹ ਹੁਣ ਉੱਥੇ ਦੇ ਲੋਕ, ਆਪਾਂ ਹੁਣ ਇੱਥੇ ਰਹਿੰਦੇ ਹਾਂ, ਪਰ ਜਿੰਨੀ ਕੁ ਸੁਣੀ ਸੁਣਾਈ ਤੁਹਾਨੂੰ ਦੱਸਦਿਆਂ ਗੱਲ, ਵੀ ਇਹ ਸਭ ਨੂੰ ਗ੍ਰਾਂਟਾਂ ਦੇ ਰਹੇ ਜੀ ਪਿੰਡਾਂ 'ਚ, ਹਰ ਇੱਕ ਨੂੰ,
1: ਕੋਈ
0: ਸਰਪੰਚ ਹੈ ਕਿਸੇ ਵੀ ਪਾਰਟੀ ਦਾ।
1: ਠੀਕ ਹੈ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਭਾਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ, ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੈਂ ਇੱਕ ਇੱਕ ਕਰਕੇ ਉਹਦਾ ਕਾਲ ਹੈ ਜਿਹੜੀ ਤੁਹਾਡੀ ਉਹ ਏਅਰ 'ਤੇ ਕਰ ਰਿਹਾ। ਸੋ ਦੋਸਤੋ, ਇੱਕ ਸਿਟੀ ਆਫ ਬਰੈਂਪਟਨ ਦੀ ਵੀ ਹੈ ਜਿਹੜੀ ਇੱਕ ਖਬਰ ਆਈ ਵੀ ਹੈ, ਉਹ ਤੁਹਾਡੇ ਨਾਲ ਹੈ ਜਿਹੜੀ ਮੈਂ, ਚਲੋ, ਥੋੜ੍ਹੀ ਦੇਰ ਬਾਅਦ ਹੈ ਜਿਹੜੀ ਸ਼ੇਅਰ ਕਰਦਾ, ਅਹਿਮ ਜਾਣਕਾਰੀ ਹੈ, ਉਹ ਇੱਕ ਸੁਚੇਤ ਜਾਂ ਜਾਗਰੂਕਤਾ ਦੇ ਤੌਰ 'ਤੇ ਵੀ ਤੁਸੀਂ ਲੈ ਲਓ, ਉਹੋ ਜਿਹੀ ਗਲਤੀ ਨਾ ਕਰੋ, ਕਿਉਂਕਿ ਸਿਟੀ ਆਫ ਬਰੈਂਪਟਨ ਇਸ ਵਕਤ ਹੈ ਜਿਹੜੀ ਬਹੁਤ ਸਖਤ ਹੈ, ਉਹਦੇ 'ਤੇ ਗੱਲ ਕਰਦੇ ਹਾਂ। ਅਤੇ ਦੰਦਾਂ ਦੀ ਕੋਈ ਵੀ ਤੁਸੀਂ ਓਰਲ ਹੈਲਥ ਬਾਬਤ ਕੋਈ ਵੀ ਤੁਸੀਂ ਸਿਹਤ ਸੰਭਾਲ ਤਾਂ ਕਰਨੀ ਹੈ, ਜਾਂ ਕੋਈ ਹੋਰ ਕੋਈ ਤਕਲੀਫ ਆ ਚੁੱਕੀ ਹੈ ਤੁਹਾਨੂੰ, ਹਾਂਜੀ, ਜਾਂ ਫਿਰ ਤੁਸੀਂ ਕਲੀਨਿੰਗ ਕਰਨੀ ਹੈ, ਬੱਚਿਆਂ ਦੇ ਬ੍ਰੇਸਿਸ ਪਵਾਉਣੇ ਹੈ, ਤਾਂ ਕਿਤੇ ਜਾਣ ਦੀ ਲੋੜ ਨਹੀਂ। ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਨੂੰ ਤੁਸੀਂ ਕਾਲ ਕਰ ਲਓ, ਉਹਨਾਂ ਨੇ ਆਪਣਾ ਮੋਬਾਈਲ ਡੈਂਟਲ ਟਰੱਕ ਤੁਹਾਡੇ ਐਂਡ ਡਰਾਈਵੇ 'ਤੇ ਲਾ ਦੇਣਾ, ਫਿਰ ਇੱਕ ਇੱਕ ਕਰਕੇ ਆ ਜਿਹੜਾ ਸਾਰਾ ਪਰਿਵਾਰ ਆਪਣੀ ਓਰਲ ਹੈਲਥ ਦਾ ਜਿਹੜਾ ਖਿਆਲ ਰੱਖ ਸਕਦਾ। ਕੱਲ੍ਹ ਵੀਰਵਾਰ ਵਾਲੇ ਦਿਨ ਅਸੀਂ ਆ ਜਿਹੜਾ ਇਹ ਸੈਗਮੈਂਟ ਲੈ ਕੇ ਆਉਂਦੇ ਹਾਂ, ਤੁਸੀਂ ਬੜਾ ਭਰਪੂਰ ਆ ਜਿਹੜਾ ਇਸ ਨੂੰ ਹੁੰਗਾਰਾ ਦੇ ਰਹੇ ਹੋ, ਬੜਾ ਪਿਆਰ ਕਰ ਰਹੇ ਹੋ, ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਮੈਨੂੰ ਵੀ ਨਹੀਂ ਪਤਾ ਸੀਗੀਆਂ, ਉਹ ਬਲਬੀਰ ਕੌਰ ਜੀ ਹੁਣੀ ਦੱਸ ਕੇ ਜਾਂਦੇ ਆ, ਪ੍ਰੈਕਟੀਕਲ ਐਗਜ਼ਾਮਪਲ ਦੇ ਨਾਲ ਦੱਸ ਕੇ ਚੱਲਦੇ ਆ। ਸੋ ਸਮਾਈਲਸ ਔਨ ਵੀਲਸ ਦੇ ਮੋਬਾਈਲ

0: ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 6479690008 6479690008 ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਅੱਜ ਜਿੱਦਾਂ ਵਿਰਸਾ ਸੱਭਿਆਚਾਰ ਨੂੰ ਆਪਾਂ ਛੇੜਿਆ ਅਤੇ ਭੰਗੜਾ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਫਿਰ ਹਰਜੋਤ ਹੁਣਾਂ ਦੇ ਨਾਲ ਸੰਪਰਕ ਕਰ ਲਿਓ। ਵਿਲੀਅਮ ਅਤੇ ਏਅਰਪੋਰਟ ਦੇ ਏਰੀਏ ਦੇ ਵਿੱਚ ਇਹ ਦਾ ਭੰਗੜਾ ਅਕੈਡਮੀ TBA ਇਹ ਖੁੱਲ੍ਹ ਚੁੱਕੀ ਹੈ, ਤੁਸੀਂ ਆਪ ਪਾਉਣਾ ਚਾਹੁੰਦੇ ਹੋ ਐਜ਼ ਏ ਫਿਜ਼ੀਕਲ ਐਕਟੀਵਿਟੀ ਦੇ ਤੌਰ 'ਤੇ ਜੁਆਇਨ ਕਰਨਾ ਚਾਹੁੰਦੇ ਹੋ। ਹਰ ਇੱਕ ਉਮਰ ਵਰਗ ਦੇ ਭੰਗੜਾ ਅਤੇ ਗਿੱਧੇ ਦੀਆਂ ਕਲਾਸਾਂ ਦੋਸਤੋ ਚੱਲ ਰਹੀਆਂ ਨੇ। ਨੰਬਰ ਹੈ 6475076772 6475077672 'ਤੇ ਦਾ ਭੰਗੜਾ ਅਕੈਡਮੀ ਨੂੰ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਹਾਂਜੀ 3645 ਜੀ ਸਵਾਗਤ ਹੈ ਜੀ।
1: ਹਾਂਜੀ ਸ਼ਮੀ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ?
1: ਠੀਕ ਹੈ ਠੀਕ ਹੈ ਜੀ। ਸ਼ਮੀ ਜੀ ਜਾਣੀ ਮੈਂ ਮੈਨੂੰ ਇਹ ਪਤਾ ਨੀ ਵੀ ਮੈਂ ਰੈਡੀ ਹੁਣੇ ਲਾਇਆ ਸੀ ਥੋੜਾ ਜਿਹਾ ਮੈਂ ਸੁਣਿਆ
0: ਜੀ।
1: ਦੇਖੋ ਜੀ ਇਹ ਜਿਹੜਾ ਆਪਣੇ ਉੱਥੇ ਦਾ ਸੀਗਾ ਨਾ ਆਪਾਂ ਗਿੱਧੇ ਭੰਗੜੇ ਉੱਥੇ ਆਪਾਂ ਸਭ ਕੁਛ ਕਰਦੇ ਹੁੰਦੇ ਸੀ ਜੀ, ਤੇ ਉੱਥੇ ਉੱਥੇ ਦਾ ਆਪਣਾ ਹਿਸਾਬ ਕਿਤਾਬ ਇੱਦਾਂ ਦਾ ਸੀ ਆਪਣੇ, ਕਿਉਂਕਿ ਇੱਥੇ ਜਿੱਦਾਂ ਹੁਣ ਇੱਥੇ ਤੋਂ ਇੱਥੇ ਆਪਣੇ ਖਰਚੇ ਹੋਣ ਤਾਂ ਇਸ ਵੇਲੇ ਤਾਂ ਫਾਈਨੈਂਸ ਜਿਹੜੀ ਆਪਣੀ ਹਾਲਤ ਇੰਨੀ ਖਰਾਬ ਆ, ਉਹਨਾਂ ਕੋਈ ਉੱਤੋਂ ਉੱਤੋਂ ਕਹੇ ਜੀ ਤੁਸੀਂ ਸਟੋਰ ਉੱਥੇ ਜਾ ਕੇ ਗ੍ਰੋਸਰੀ ਸਟੋਰ ਚ ਚਲ ਜਾਓ, ਫਿਰ ਸਾਨੂੰ ਪਤਾ ਲੱਗਦਾ ਵੀ ਕਿੱਥੇ ਤੁਸੀਂ ਕਿੱਦਾਂ ਤੁਸੀਂ ਬਿੱਲ ਦੇਣੇ ਤੇ ਕਿੱਦਾਂ ਤੁਸੀਂ ਆਪਣੇ ਆਪ ਨੂੰ ਸਾਂਭਣਾ। ਉੱਥੇ ਦਾ ਕਲਚਰ ਹੋਰ ਸੀ, ਉੱਥੇ ਦਾ ਉਸ ਮੁਤਾਬਕ ਤੂੰ ਇੱਕ ਤੁਸੀਂ ਕੋਈ ਬਿੱਲ ਨੀ ਦੇਣਾ, ਕੋਈ ਖਰਚੇ ਨੀ, ਤਾਂ ਭੰਗੜੇ ਸਭ ਕੁਛ ਚੱਲਦੇ ਆ। ਇੱਥੇ ਹੁਣ ਸਾਰਾ ਕੁਛ ਤਾਂ ਹੀ ਚੰਗਾ ਲੱਗਦਾ ਜੀ ਜੇ ਤੁਹਾਡੀ ਫਾਈਨੈਂਸ ਹਾਲਤ ਤੁਹਾਡੀ ਚੰਗੀ ਚੱਲਦੀ ਆ। ਜੇ ਤੁਸੀਂ ਵਿਆਹ ਦੇਖ ਲਓ, ਹੁਣ ਅੱਗੇ ਵਿਆਹ ਲੋਕ ਅਸੀਂ ਹੱਸ ਹੱਸ ਕੇ ਪਾਰਟੀਆਂ ਤੇ ਜਾਂਦੇ ਹੁੰਦੇ ਸੀ, ਹੁਣ ਜੀ ਜੇ ਤੁਸੀਂ 50 ਨੂੰ ਸੱਦੋ 20 ਬੰਦੇ ਆਉਂਦੇ ਨੀ, ਵਿਆਹ ਤੇ ਨੀ ਆਉਂਦੇ ਜੋ ਪਾਉਣ ਦੇ ਬਾਰੇ ਵੀ। ਇਹ ਸੱਚੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੇ ਹਾਲਾਤ ਆ ਜੀ। ਫਿਰ ਦੇਖ ਲਓ ਅੱਗੇ ਗਰਮੀਆਂ ਨੂੰ 5-5, 6-6 ਅੱਜ ਦਸ਼ਿੰਦੇ ਦੀ ਤੁਸੀਂ ਗੱਲ ਕਰਦੇ 6-6 ਸ਼ੋਅ ਹੁੰਦੇ ਸੀ, ਹੁਣ ਕੋਈ ਸ਼ੋਅ ਤਾਂ ਹੀ ਚੰਗਾ ਲੱਗਦਾ ਜੇ ਤੁਹਾਡੇ ਕੋਲ ਪੈਸੇ ਹੋਣ ਚਾਰਜੇ ਦਾ, ਰੋਟੀ ਕੱਪੜਾ ਔਰ ਮਕਾਨ। ਹੁਣ ਦੀ ਗੱਲ ਉੱਥੇ ਆ ਗਈ
0: ਬਿਲਕੁਲ,
1: ਪਹਿਲਾਂ ਆਪਣਾ ਤੁਸੀਂ ਰੋਟੀ ਕੱਪੜਾ ਨੈਸੈਸਰੀ ਇੱਕ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਆ ਲਗਜ਼ਰੀ। ਜਿਹੜੀ ਨੈਸੈਸਰੀ ਰੋਟੀ ਕੱਪੜਾ ਮਕਾਨ ਉੱਥੇ ਆ ਗਈ, ਜਿਹੜੇ ਹੁਣ ਦਾ ਸ਼ੋਅ ਆ ਜਾਂ ਹੋਰ ਤੁਸੀਂ ਵਿਆਹਾਂ ਤੇ ਖਰਚ ਕਰ ਜਿਹੜੇ ਇਹ ਲਗਜ਼ਰੀ, ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਤਾਂ ਖਰਚ ਲਓ, ਨਹੀਂ ਤਾਂ ਫਿਰ ਇੱਥੇ ਲੋਕਾਂ ਦੇ ਇੰਨੇ ਹਾਲਾਤ ਖਰਾਬ ਹੋ ਗਏ ਜੀ, ਇੰਨੇ ਇਸ ਵੇਲੇ ਬਹੁਤ ਔਖੇ ਆ ਲੋਕ ਜੀ, ਤਾਂ ਬਹੁਤ ਹਿਸਾਬ ਨਾਲ ਚੱਲਣਾ ਪੈਂਦਾ
0: ਜਿਹੜਾ। ਬਿਲਕੁਲ ਬਿਲਕੁਲ ਬਿਲਕੁਲ
1: ਜੀ। ਬਾਕੀ ਆਪਣੇ ਸ਼ਮੀ ਜੀ ਆ ਜਿਹੜੀ ਕੁੜੀ ਬਲਬੀਰ ਕੌਰ ਸੋਹੀ, ਇਹ ਪਹਿਲਾਂ ਸਕੂਲ ਟਰਸਟੀ ਇਹ ਹੁੰਦੀ ਸੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਸਾਬਕਾ ਟਰਸਟੀ।
1: ਹਾਂਜੀ ਬਸ ਮੈਂ ਜਾਣਦਾ ਵਾ ਸੀ ਇੱਥੇ ਥੋਰਨਡੇਲ ਕਲੱਬ ਵੱਲੋਂ ਇਹਨਾਂ ਨੂੰ ਸੱਦਿਆ, ਬਹੁਤ ਗੁੱਡ ਕੁੜੀ ਆ।
0: ਹਾਂਜੀ ਹਾਂਜੀ ਬਹੁਤ ਇਨਫੋਰਮੇਸ਼ਨ ਹੈ, ਨੌਲੇਜੇਬਲ ਵਾਲੇ ਇਨਸਾਨ ਜੀ,
1: ਬਹੁਤ ਚੰਗੀ ਆ
0: ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਲੈਣਾ 5005 ਜੀ, ਸਵਾਗਤ ਹੈ ਜੀ।
2: ਹਾਂਜੀ ਗੁੱਡ ਮਾਰਨਿੰਗ ਸੁਮੀ ਸਾਹਿਬ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
2: ਹਾਂਜੀ ਉਹ ਤੇ ਪਹਿਲਾਂ ਆਪਣੇ ਇਸ ਤੋਂ ਪਹਿਲਾਂ ਇੱਕ ਆਏ ਸੀ, ਉਹਨਾਂ ਨਾਮ ਭੁੱਲ ਗਿਆ, ਉਹਨਾਂ ਨੇ ਜਿੱਦਾਂ ਸਰਪੰਚ ਦੀ ਗੱਲ ਕਰੀ ਸੀਗੀ ਹਨਾ
0: ਜੀ,
2: ਤੇ ਉਹਨਾਂ ਦੀ ਤਨਖਾਹ ਵਧਾ ਦਿੱਤੀ। ਪਰ ਸਾਡੇ ਨਾਲ ਜੀ ਇੱਕ, ਮੈਂ ਤੁਹਾਨੂੰ ਇਨਫੋਰਮੇਸ਼ਨ ਇਸ ਕਰਕੇ ਗੱਲ ਕਰਿਆ ਤਾਂ ਮੈਨੂੰ ਯਾਦ ਆ ਗਿਆ, ਕੁੜੀ ਸਾਡੇ ਨਾਲ ਕੰਮ ਕਰਦੀ ਆ।
0: ਅੱਛਾ ਜੀ।
2: ਤੇ ਉਹਦਾ ਡੈਡੀ ਨੇ ਜਿੱਦਾਂ ਸਰਪੰਚ ਦਾ ਇਲੈਕਸ਼ਨ ਜਿੱਤਿਆ ਸੀਗਾ।
0: ਅੱਛਾ ਜੀ।
2: ਤੇ ਉਹਨੇ ਜਿੱਦਾਂ ਜਿਵੇਂ ਜੋ ਵੀ ਸਾਡੇ ਹੱਥੇ ਲੈ ਕੇ ਆਈ ਸੀ ਮਿਠਾਈ ਮੁਠੀ ਜੋ ਵੀ ਹੈ, ਤੇ ਉਹਨੇ ਕਿਹਾ ਸਾਹਮਣੇ ਦੱਸਿਆ ਕਿ ਉਹਦੇ ਡੈਡ ਦਾ 1 ਕਰੋੜ ਰੁਪਇਆ ਲੱਗ ਗਿਆ ਜੀ ਇਲੈਕਸ਼ਨ ਵਿੱਚ।
0: ਲੱਗ ਜਾਂਦਾ ਜੀ, ਲੱਗ ਜਾਂਦਾ।
2: ਅਸੀਂ ਉਹਨੂੰ ਪੁੱਛਿਆ ਵੀ 1 ਕਰੋੜ ਲਾ ਕੇ ਇਲੈਕਸ਼ਨ ਜਿੱਤਣ ਦਾ ਕੀ ਫਾਇਦਾ? ਉਹ ਕਹਿੰਦੀ ਗ੍ਰਾਂਟਾਂ ਬਹੁਤ ਜ਼ਿਆਦਾ ਮਿਲ ਜਾਂਦਾ।
0: ਅੱਛਾ, ਉਹ ਫਿਰ ਪਰਸਨਲ ਗ੍ਰਾਂਟਾਂ ਮਿਲ ਜਾਂਦੀਆਂ ਭਾਜੀ? ਪਰਸਨਲ ਗ੍ਰਾਂਟਾਂ ਮਿਲਦੀਆਂ ਜਾਂ ਪਿੰਡ ਵਾਸਤੇ ਗ੍ਰਾਂਟਾਂ ਮਿਲਦੀਆਂ?
2: ਹਰ ਪਿੰਡ ਨੂੰ ਗ੍ਰਾਂਟਾਂ ਮਿਲਦੀਆਂ ਜੀ। ਪਰ ਉਹ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ
0: ਲੱਗਦੀ ਹਾਲ
2: ਚੱਲਦਾ, ਤਨਖਾਹ ਦਾ ਕਰਕੇ ਵੀ ਕੋਈ ਸਰਪੰਚ ਬਣਦਾ ਤੇ ਜਾਂ ਤਾਂ ਚੌਧਰ ਦਾ ਕਰਕੇ ਤੇ ਜਾਂ ਫਿਰ ਪੈਸੇ ਦਾ ਕਰਕੇ।
0: ਬਿਲਕੁਲ ਬਿਲਕੁਲ,
2: ਪੈਸੇ ਖਰਚ ਕਰਦੇ ਜੀ ਉੱਥੇ, ਏਦਾਂ ਨੀ ਹੈਗਾ ਕਿ 5-10 ਹਜ਼ਾਰ ਦੀ ਖਾਤਰ ਹੋ
0: ਜਾਏਗੀ, ਤਨਖਾਹ
2: ਦੀ ਖਾਤਰ ਲੱਗਦੇ ਆ ਉਹ।
0: ਤੁਸੀਂ ਜਾ ਸਕਦੇ ਹੋ, ਟਾਪ ਆਫ ਦਾ ਲਾਈਨ ਅਪਲਾਇੰਸਸ ਹੈ ਜਿਹੜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਡਰੀਮ ਹੋਮ ਅਪਲਾਈਸਿਸ ਦੀ ਟੀਮ ਤੁਸੀਂ ਘਰ ਰੈਨੋਵੇਟ ਕਰਾਇਆ ਜਾਂ ਫਿਰ ਨਵੇਂ ਅਪਲਾਈਸਿਸ ਹੈ ਜਿਹੜੇ ਘਰ ਦੇ ਵਿੱਚ ਲਿਆਉਣਾ ਚਾਹੁੰਦੇ ਹੋ, 30% ਤੋਂ ਵੱਧ ਜਿਹੜੀ ਬੱਚਤ ਹੈ ਤੁਸੀਂ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਜਿੰਨੇ ਵੀ ਸਪੋਂਸਰਸ ਨੇ ਪਹਿਲਾਂ ਭਾਵੇਂ ਆਪਣੀ ਡੀਲ ਬਣਾ ਲਿਓ, ਉਸ ਤੋਂ ਬਾਅਦ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਫਿਰ ਦੇਖਿਓ ਕਮਾਲ ਤੁਹਾਡੀ ਵੱਧ ਤੋਂ ਵੱਧ ਸੇਵਿੰਗਸ ਹੈ ਜਿਹੜੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਡਰੀਮ ਹੋਮ ਅਪਲਾਈਸਿਸ 'ਤੇ ਕਹਿੰਦੇ ਭਾਵੇਂ ਕੈਨੇਡਾ ਦੇ ਵਿੱਚੋਂ ਕੋਈ ਵੀ ਡੀਲ ਸਾਡੇ ਤੱਕ ਲਿਓ, ਅਸੀਂ ਉਸ ਨੂੰ ਬੀਟ ਕਰਦੇ ਹਾਂ। ਸੋ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਰੀਮ ਹੋਮ ਅਪਲਾਈਸਿਸ ਦੀ ਟੀਮ ਨੂੰ। ਸੋ ਸੰਪਰਕ ਕਰਨ ਵਾਸਤੇ ਨੰਬਰ ਹੈ ਜੀ 905-805-3000 905-805-3000 'ਤੇ ਜੈਨੀਅਰ ਜਾਂ ਕਿਚਨ ਏਡ ਵਰਗੇ ਟੌਪ ਆਫ ਦਾ ਲਾਈਨ ਅਪਲਾਈਸਿਸ ਹੈ ਜਿਹੜੇ ਇੱਥੇ ਤੁਹਾਨੂੰ ਬਹੁਤ ਹੀ ਡਿਸਕਾਊਂਟਡ ਪ੍ਰਾਈਸ 'ਤੇ ਹੈ ਜੋ ਉਸ ਤੋਂ ਮਿਲ ਸਕਦੇ ਨੇ। ਬਾਕੀ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ, ਜੈ ਅਤੇ ਗੈਰੀ ਭਾਅ ਜੀ ਹੋਣੀ ਸਭ ਤੋਂ ਪਹਿਲਾਂ ਫਰੰਟ ਐਂਡ ਸਸਪੈਂਸ਼ਨ ਜਾਂ ਸਪਰਿੰਗਾਂ ਦੀ ਗਰਾਜ ਹੈ ਜਿਹੜੀ ਉਹ ਭਾਅ ਜੀ ਹੋਣਾਂ ਨੇ ਖੋਲ੍ਹੀ ਸੀਗੀ। ਤੁਸੀਂ ਕਿੰਗ ਪਿੰਨ ਦਾ ਕੰਮ ਕਰਾਉਣਾ, ਬੁਸ਼ਿੰਗਸ ਦਾ ਕੰਮ, ਆਇਲ ਚੇਂਜ, ਵੈਲਡਿੰਗ ਦਾ ਕੰਮ ਕਰਾਉਣਾ, ਨਾਮ ਯਾਦ ਰੱਖੋ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ, ਤੁਸੀਂ ਆ ਜਿਹੜਾ ਗੂਗਲ ਵੀ ਕਰ ਸਕਦੇ ਹੋ ਅਤੇ ਪ੍ਰੋਗਰਾਮ ਦਾ ਹਵਾਲਾ ਦੇ ਦਿਓ। 15% ਤੱਕ ਦਾ ਡਿਸਕਾਊਂਟ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਵੱਲੋਂ ਤੁਹਾਨੂੰ ਮਿਲੇਗਾ। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਬੱਠਲ ਸਾਹਿਬ
0: ਜੀ। ਸਤਿ ਸ਼੍ਰੀ ਅਕਾਲ ਭਾਜੀ।
3: ਜਿਹੜਾ ਲਾਣੇਦਾਰ ਹੈ ਉਹ ਲਾਣੇ ਦਾ ਮੁਖੀ, ਮੋਹਤਬਾਰ ਜਿਹੜਾ ਲਾਣੇ ਨੂੰ ਖਿੱਚੀ ਫਿਰਦਾ ਫਿਰਦਾ ਤੁਰਦਾ ਬੰਦਾ ਜਿਹਨੂੰ ਗੱਲ ਕਰਨ ਦੀ ਅਕਲ, ਉਹਨੂੰ ਲਾਣੇਦਾਰ ਕਹਿੰਦੇ ਸੀ ਨਾ
0: ਜੀ ਜੀ।
3: ਤੇ ਬਾਕੀ ਦਾ ਭਾਈ ਜਿਹੜੇ ਆਮ ਕਰਕੇ ਉਹ ਖੇਤਾਂ ਚ ਕੰਮ ਕਰਨ ਵਾਲੇ ਹੁੰਦੇ ਸੀ, ਕੋਈ ਘਾਹ ਖੋਤ ਗੋਹਾ ਪੱਥ ਏਦਾਂ ਦੇ ਸਿਧਰੇ ਹੁੰਦੇ ਸੀ ਬਹੁਤੇ ਲੋਕੀ
0: ਜੀ ਬਿਲਕੁਲ।
3: ਉਹਨਾਂ ਦਾ ਕੰਮ ਚ ਰੁੱਝੇ ਰਹਿਣਾ, ਇੱਕੋ ਹੀ ਬੰਦਾ ਹੁੰਦਾ ਸੀ ਫਿਰਨ ਤੁਰਲੇ ਰੱਖਿਆ, ਵਿਆਹ ਜਾਣਾ, ਕਿਤੇ ਜਾਣਾ, ਰਿਸ਼ਤੇਦਾਰੀ ਜਾਣਾ, ਉਹਨੇ ਕੰਮ ਕੁਮ ਦੱਸ ਜਾਣਾ, ਕਰ ਲਓ ਮੇਰੇ ਆਉਂਦੇ ਨੂੰ, ਇਕੱਲੇ ਉਹਨੇ ਕਰੀ ਜਾਣਾ, ਉਹ ਬਸ ਘਰੋਂ ਖੇਤ ਤੇ ਖੇਤੋਂ ਘਰੇ ਹੀ, ਇਹੀ ਉਹਨਾਂ ਦਾ ਸਫ਼ਰ ਹੁੰਦਾ ਸੀ।
0: ਸਹੀ ਗੱਲ।
3: ਤੇ ਹੁਣ ਤਾਂ ਘਰ ਘਰ ਲਾਣੇਦਾਰ ਹੈ, ਇਕੱਲਾ ਇਕੱਲਾ
0: ਇਕੱਲਾ ਹੀ
3: ਜੀ ਲਾਣੇਦਾਰ ਹੈ, ਰਿਵਾਜ ਹੀ ਮੁੱਕ ਗਿਆ ਨਾ।
0: ਸਹੀ ਗੱਲ।
3: ਤੇ ਉਹ ਹੁੰਦਾ ਸੀ ਨਾ ਕਹਿੰਦਾ ਮੈਨੂੰ ਕਹਿੰਦਾ ਲਾਣੇਦਾਰ ਨੀ ਹੈ, ਚਾਹ ਦੀ ਘੁੱਟ ਪਿਆ
0: ਜੀ।
3: ਤੇ ਜਿਹੜੇ ਜੰਨ ਬੰਨਦੇ ਹੁੰਦੇ ਸੀ ਨਾ, ਉਹ ਰੋਟੀ ਵੇਲੇ ਬੰਨਦੇ ਸੀ, ਉਹ ਬਰਾਤ ਦੀ ਅਕਲ ਦੀ ਉਹ ਨਿਰਖ ਪਰਖ ਕਰਨ ਲਈ ਬੰਨਦੇ ਹੁੰਦੇ ਸੀ। ਉੱਥੇ ਪਹਿਲਾਂ ਜਿਹੜਾ ਮੌਕੇ ਤੇ ਹੁੰਦਾ ਸੀ ਸਾਰਾ ਕੁਛ, ਪਹਿਲਾਂ ਆਉਣ ਜਾਣ ਹੁੰਦਾ ਹੀ ਨਾ ਸੀ, ਨਾ ਮੁੰਡੇ ਦਾ ਨਾ ਕੁੜੀ ਦਾ।
0: ਸਹੀ ਗੱਲ।
3: ਉਸ ਵੇਲੇ ਉਹ ਲਾੜੇ ਦੀ ਵੀ ਅਕਲ
0: ਜਾਂ ਬਰਾਤ ਕਿੰਨੇ ਸਿਆਣੇ, ਕਿੰਨੀ ਸੂਝ ਬੂਝ ਹੈ, ਬਿਲਕੁਲ,
3: ਤੇ ਕਿਵੇਂ ਉਹ ਅਕਲਮੰਦ ਵੀ ਹੈ, ਮਾੜੇ ਮੋਟੇ ਕੇ ਚੁੱਡੋ ਹੀ ਹੈ, ਫਿਰ ਉਹ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਹੁੰਦਾ ਸੀ। ਜਿਹੜਾ ਰਾਜਾ ਜਾਂ ਨਾਈ ਰਿਸ਼ਤਾ ਪੱਕਾ ਕਰਿਆ ਹੁੰਦੇ, ਹੁਣ ਤਾਂ ਦੋ ਦੋ ਚਾਰ ਚਾਰ ਸਾਲ ਘਰੇ ਆਉਂਦੇ ਜਾਂਦੇ ਨੇ, ਫੇਰ ਵਿਆਹ ਹੁੰਦਾ। ਹੁਣ ਤਾਂ ਰਿਵਾਜ ਇੱਕ ਤਰ੍ਹਾਂ ਦੇ ਉਹ ਜਿਹੜਾ ਉਹ ਰਿਵਾਜ ਹੀ ਬਣ ਕੇ ਰਹਿ ਗਿਆ, ਓਦਾਂ ਉਹਦਾ ਮੈਂ ਨਾ ਹੁਣ ਕੋਈ ਨੀ, ਜਿਹੜਾ ਹੁਣ ਆਪਾਂ ਓਦਾਂ ਬਸ ਉਹ ਰਸਮ ਹੀ ਕਰਦੇ ਹਾਂ ਨਾ।
0: ਜੀ ਜੀ ਬਿਲਕੁਲ ਜੀ ਬਿਲਕੁਲ ਬਾਈ।
3: ਹਾਂ, ਤੇ ਜਦੋਂ ਜਿਹੜੇ ਉਹ ਕਈ ਵਾਰੀ ਉਹ ਰੋਟੀ ਉਹ ਫਿਰ ਜਦੋਂ ਬਰਾਤੀਆਂ ਦੀ ਬੰਨ ਦਿੰਦੇ ਸੀ ਨਾ, ਕਈਆਂ ਨੂੰ ਆਉਂਦਾ ਉਹਨਾਂ ਕੱਖ ਨਾ ਸੀ, ਉਹ ਹਾਫੜੇ ਉਹ ਪੈ ਜਾਂਦੇ ਸੀ, ਫਿਰ ਉਹਨਾਂ ਨੂੰ ਸਿੱਠਣੀਆਂ ਵੀ ਦਿੰਦੀਆਂ ਸੀ ਕੁੜੀਆਂ ਹਨਾ, ਕਹਿੰਦਾ ਜਾਂਜੀ ਠੇਠਾਂ ਦੇ ਠੇਠ ਭੈਣਾਂ ਦੇ ਜੇਠ ਬੱਝੀ ਰੋਟੀ ਖਾ ਨੀ ਗਏ। ਜਿਹੜੇ ਜਵਾਬ ਦਿੰਦੇ ਨਾ ਸੀ, ਜਾਂ ਕੋਈ ਆਉਂਦਾ ਨੀ ਸੀ, ਕਹਿੰਦੇ ਅਸੀਂ ਤਾਂ ਰੋਟੀਆਂ ਪਾੜਨੀਆਂ, ਸਾਡੇ ਕੋਈ ਜਵਾਬ ਨੀ।
0: ਅੱਛਾ,
3: ਤਰ੍ਹਾਂ ਦੇ ਬੰਦੇ ਹੁੰਦੇ ਸੀ ਨਾ।
0: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਕਿਆ ਬਾਤ
3: ਜੀ, ਮਿਹਰਬਾਨੀ,
0: ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੀਆਂ ਜਿਹੜੀਆਂ ਤੁਸੀਂ ਦੋਸਤੋ ਗੱਲਾਂ ਕਰਦੇ। ਅੱਛਾ, ਅੱਜ ਜਿਹੜਾ ਆ ਮੈਚ ਹੈ ਅਰਜਨਟੀਨਾ ਤੇ ਇੰਗਲੈਂਡ ਦਾ, ਅੱਜ ਮੈਚ ਹੈ, ਅੱਜ ਹੈ। ਸੋ ਜਿਹੜਾ ਵੀ ਅੱਜ ਜਿੱਤੂਗਾ ਫਿਰ ਉਹ ਫਾਈਨਲ ਦੇ ਵਿੱਚ ਸਪੇਨ ਦੇ ਨਾਲ ਭਿੜੇਗਾ। ਆਪਣੇ ਹਰਮਨਜੀਤ ਭਾਜੀ, ਥੈਂਕ ਯੂ ਜੀ, ਤੁਸੀਂ ਆ ਜਿਹੜਾ ਅਪਡੇਟ ਮੈਨੂੰ ਦਿੱਤੀ। ਤੁਹਾਡੇ ਕਈ ਮੈਸੇਜ ਆਏ, ਸੋਰੀ ਮੈਂ ਹਜੇ ਉਹਨਾਂ ਨੂੰ ਸ਼ਾਮਿਲ ਨਹੀਂ ਕਰ ਸਕਿਆ। ਦੋਸਤੋ, ਮੈਂ ਤੁਹਾਨੂੰ ਇਹ ਜਿਹੜੀ ਪ੍ਰੈਕਟੀਕਲ ਕੱਲ੍ਹ ਦੀ ਇੱਕ ਹੋਰ ਇਗਜ਼ਾਮਪਲ ਦੇਣ ਲੱਗਾ। ਇਹ ਇਗਜ਼ਾਮਪਲ ਇੱਦਾਂ ਆ, ਮੇਰੇ ਕੋਲ ਆ ਜਿਹੜਾ ਕੱਲ੍ਹ ਇੱਕ ਪਰਿਵਾਰ ਔਫਿਸ 'ਚ ਮਿਲਣ ਆਇਆ, ਯੰਗ ਪਰਿਵਾਰ, ਹਾਂਜੀ, ਦੋ ਉਹਨਾਂ ਦੇ ਬੱਚੇ, ਅਤੇ ਕਹਿੰਦੇ ਭਾਅ ਜੀ ਸਾਨੂੰ ਨਾ ਬੜੀ ਮਹਿੰਗੀ ਅਕਲ ਆਈ। ਮੈਂ ਕਿਹਾ ਮਹਿੰਗੀ ਅਕਲ ਦਾ ਕਿੱਦਾਂ ਮਤਲਬ? ਕਹਿੰਦੇ ਤੁਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹੋ? ਮੈਂ ਕਿਹਾ ਹਾਂਜੀ ਕਰਦੇ ਹੋ। ਅਤੇ ਕਹਿੰਦੇ ਵੀ ਅੱਜ ਤੋਂ 2-2.5 ਸਾਲ ਪਹਿਲਾਂ ਮੈਂ ਕਿਸੇ ਬੇਸਮੈਂਟ ਦੇ ਵਿੱਚ ਰਹਿੰਦਾ ਸੀਗਾ, ਅਤੇ ਉਸ ਘਰ ਦੇ ਵਿੱਚ ਕਿਤੇ ਮੋਲਡ ਲੱਗਾ ਹੋਇਆ ਸੀਗਾ। ਹੁਣ ਬੇਸਮੈਂਟ ਦੇ ਵਿੱਚ ਦੇਖੋ, ਪਰ ਕੀ ਪਤਾ ਹੁੰਦਾ ਵੀ ਜਿਹੜੇ ਘਰ ਦੇ ਵਿੱਚ ਰਹਿ ਰਹੇ ਆ ਮੋਲਡ ਕਿੱਥੇ ਲੱਗਾ। ਮੋਲਡ ਦੇ ਨਾਲ ਜਿਹੜੀ ਏਅਰ ਕੁਆਲਿਟੀ ਆ ਜਿਹੜੀ ਉਹ ਖਰਾਬ ਹੋ ਗਈ, ਅਤੇ ਕਹਿੰਦੇ ਵੀ ਇਹਦੇ ਨਾਲ ਕੀ ਹੋਇਆ ਵੀ ਮੈਨੂੰ ਸਾਹ ਦੀ ਪ੍ਰੋਬਲਮ ਆ ਗਈ, ਅਤੇ ਮੈਂ ਜੇ 4 ਕਦਮ ਵੀ ਤੁਰਦਾ ਸੀਗਾ ਅਤੇ ਮੈਨੂੰ ਸਾਹ ਚੜ੍ਹ ਜਾਂਦਾ ਸੀਗਾ। ਅਤੇ ਕਹਿੰਦੇ ਵੀ ਇਹ ਦਿਨ ਬ ਦਿਨ ਆ ਜਿਹੜੀ ਇਸ ਤਰ੍ਹਾਂ ਮੇਰੀ ਸਿਹਤ ਖਰਾਬ ਹੁੰਦੀ ਰਹੀ। ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਬਲੱਡ ਟੈਸਟ ਆ ਜਿਹੜਾ ਮੇਰਾ ਲਿਖਿਆ, ਅਤੇ ਬਲੱਡ ਟੈਸਟ ਤੋਂ ਬਾਅਦ ਆ ਜਿਹੜਾ ਉਹਨਾਂ ਨੇ ਕਿਹਾ ਵੀ ਮੈਨੂੰ ਆ ਜਿਹੜੀ ਇੱਕਦਮ ਆ ਜਿਹੜੀ 3-4 ਮਹੀਨੇ ਰੈਸਟ, ਅਤੇ ਮੇਰੀ ਆ ਜਿਹੜਾ ਇੱਕ ਸਰਜਰੀ ਵੀ ਹੋਈ ਹੈ। ਸੋ ਤੁਸੀਂ ਇਹ ਦੇਖ ਲਓ, ਅੱਜ ਕੱਲ ਕਿੱਦਾਂ ਕਿੱਦਾਂ ਦੀ ਆ ਜਿਹੜੀ ਆ ਇਲਨੈਸ ਆ ਜਿਹੜੀ ਆ ਉਹ ਲੱਗ ਰਹੀਆਂ ਨੇ। ਸੋ ਮੇਰੇ ਕੋਲ ਆ ਜਿਹੜੇ ਉਹ ਇੰਸ਼ੋਰੈਂਸ ਕਰਵਾਉਣ ਵਾਸਤੇ ਆਏ ਸੀਗੇ ਬੱਚਿਆਂ ਦੀ ਆ, ਜਿੱਥੇ ਉਹਨਾਂ ਨੇ RESP 2 ਉਹ ਆ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਲਿੱਤੀ ਮੈਂ, ਅਤੇ ਨਾਲ ਦੀ ਨਾਲ ਉਹ ਜੀਆਂ ਨੇ ਆਪਣੀ ਦੋਨਾਂ ਨੇ ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਦੀ ਇੰਸ਼ੋਰੈਂਸ ਆ ਜਿਹੜੀ ਉਹ ਬਾਈ ਕੀਤੀ। ਸੋ ਦੋਸਤੋ ਮੈਂ ਇਹੀ ਕਹਿੰਦਾ ਵੀ ਕੋਈ ਪਤਾ ਨਹੀਂ ਹੁੰਦਾ ਵੀ ਆਪਾਂ ਨੂੰ ਆ ਜਿਹੜੀ ਇਲਨੈਸ ਕਿਹੜੀ ਆ ਜਾਵੇ, ਸੋ ਇਸ ਕਰਕੇ ਇਹ ਪ੍ਰੋਟੈਕਸ਼ਨ ਆ ਜਿਹੜੀ ਐਜ਼ ਏ ਪੀਸ ਔਫ ਮਾਈਂਡ ਜ਼ਰੂਰ ਲਓ। ਕ੍ਰਿਟੀਕਲ ਇਲਨੈਸ ਜੇ ਤੁਹਾਨੂੰ ਲੱਗਦਾ ਲਾਈਫ ਇੰਸ਼ੋਰੈਂਸ ਆ ਜਿਹੜੀ ਪਰਮਾਨੈਂਟ ਨਹੀਂ ਲੈ ਸਕਦੇ, ਤਾਂ ਤੁਸੀਂ ਆ ਜਿਹੜਾ ਇੱਕ ਟਰਮ ਪਲੈਨ ਲੈ ਲਓ, $30-25 'ਚ ਜਿਹੜਾ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ, 10-20 ਸਾਲ ਦੀ ਕਵਰੇਜ ਜਿੱਦਾਂ ਦੀ ਹੈ ਤੁਸੀਂ ਸਟਾਰਟ ਕਰ ਲਓ, ਬਾਅਦ ਦੇ ਵਿੱਚ ਉਹਨੂੰ ਕਨਵਰਟੀਬਲ ਕੀਤਾ ਜਾ ਸਕਦਾ। ਐਟਲੀਸਟ ਤੁਹਾਡੇ ਕੋਲ ਆ ਜਿਹੜੀ ਪ੍ਰੋਟੈਕਸ਼ਨ ਤਾਂ ਹੈਗੀ ਹੈ ਇੱਕ ਤਾਂ ਇੱਕ, ਜਾਂ ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ, ਟਰਮ ਦੇ ਵਿੱਚ ਨਾਲ ਆ ਜਿਹੜੀ ਥੋੜ੍ਹੀ ਟਰਮ ਲੈ ਲਈ ਅਤੇ ਨਾਲ ਆ ਜਿਹੜੀ ਤੁਸੀਂ ਪਰਮਾਨੈਂਟ ਇੰਸ਼ੋਰੈਂਸ ਤੁਸੀਂ ਹੈ। ਸੋ ਮਿਕਸ ਐਂਡ ਮੈਚ ਕਰਕੇ ਵੀ ਆ ਜਿਹੜੇ ਇੱਦਾਂ ਦੇ ਟੇਲਰਡ ਪਲੈਨ ਆ ਜਿਹੜੇ ਉਹ ਬਣਾਏ ਜਾ ਸਕਦੇ ਨੇ। ਸੋ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣੀ ਹੈ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਇਹ ਪ੍ਰੈਕਟੀਕਲ ਇਗਜ਼ਾਮਪਲ ਤਾਂ ਸ਼ੇਅਰ ਕਰਦਾ ਦੋਸਤੋ, ਤਾਂ ਕਿ ਆਪਾਂ ਇਸ ਨੂੰ ਆ ਜਿਹੜਾ ਐਜ਼ ਏ ਇੱਕ ਸਿੱਖ ਦੇ ਤੌਰ 'ਤੇ ਲੈ ਸਕੀਏ। ਜਿਹੜੇ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੈ ਜਿਨ੍ਹਾਂ ਨੇ ਇਹ ਇੰਸ਼ੋਰੈਂਸ ਵੱਲ ਜਾਂ ਬੀਮੇ ਵੱਲ ਜਮੀ ਨਹੀਂ ਦੇਖਦੇ, ਉਹਨਾਂ ਦੇ ਮਨ ਦੇ ਵਿੱਚ ਇੱਕ ਇਹੀ ਹੁੰਦਾ ਵੀ ਯਾਰ ਇਹ ਤਾਂ ਜਦੋਂ ਅਸੀਂ ਤੁਰ ਗਏ ਉਸ ਤੋਂ ਬਾਅਦ ਹੈ, ਪਰ ਇਹਦੇ ਨਾਲ ਲਿਵਿੰਗ ਬੈਨੀਫਿਟਸ ਵੀ ਹੈਗੇ ਨੇ। ਮੈਂ ਜ਼ਿਆਦਾਤਰ ਫੋਕਸ ਲਿਵਿੰਗ ਬੈਨੀਫਿਟਸ 'ਤੇ ਕਰਦਾ, ਤੁਹਾਡੇ ਜੀਂਦੇ ਜੀ ਕੁਛ ਵੀ ਹੈ ਜੇ ਤੁਹਾਨੂੰ ਹੋ ਜਾਂਦਾ, ਤੁਹਾਨੂੰ 3-4 ਮਹੀਨੇ ਬੈੱਡ ਰੈਸਟ ਮਿਲ ਜਾਂਦੀ ਹੈ, ਅਤੇ ਉਸ ਵਕਤ ਦੇ ਫਾਈਨੈਂਸ਼ੀਅਲ ਹਾਲਾਤ ਕੀ ਹੋ ਸਕਦੇ ਨੇ ਪਰਿਵਾਰ ਦੇ। ਸੋ ਇਸ ਕਰਕੇ ਦੋਸਤੋ ਆਪਣੇ ਆਪ ਨੂੰ ਥੋੜ੍ਹਾ ਜਿਹਾ ਪ੍ਰੋਟੈਕਟ ਕਰੋ, ਹਰ ਇੱਕ ਤਰ੍ਹਾਂ ਦੇ ਪਲੈਨ ਹੈਗੇ ਆ, ਬਜਟ ਫਰੈਂਡਲੀ ਪਲੈਨ ਹੈਗੇ ਆ। ਸੋ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, ਮੈਂ ਤੁਹਾਡਾ ਆਪਣਾ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ, 416-900-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇੰਸ਼ੋਰੈਂਸ ਵਾਸਤੇ। ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ, ਜਾਂ ਫਿਰ ਤੁਸੀਂ ਟਰੈਵਲ ਕਰ ਰਹੇ ਹੋ ਕਿਤੇ ਵੀ ਅੰਟਾਰੀਓ ਪ੍ਰੋਵਿੰਸ ਤੋਂ ਬਾਹਰ ਜਾ ਰਹੇ ਹੋ, ਤਾਂ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ, ਭਾਵੇਂ 10 ਦਿਨਾਂ ਵਾਸਤੇ ਜਾ ਰਹੇ ਹੋ, 15 ਦਿਨਾਂ ਵਾਸਤੇ, 2 ਮਹੀਨਿਆਂ ਵਾਸਤੇ। ਸੋ ਇੱਥੋਂ ਦੀ ਆ ਜਿਹੜੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ। ਓਕੇ, ਸੋ ਨੰਬਰ ਮੇਰਾ 416-900-7763-416-917-7763। ਸੰਧੂ ਸਾਹਿਬ ਹੈ ਸਾਡੇ ਨਾਲ ਲਾਈਨ 'ਤੇ, ਉਹਨਾਂ ਨੂੰ ਏਅਰ 'ਤੇ ਕਰਦੇ। ਉਸ ਤੋਂ ਪਹਿਲਾਂ ਰੁਦਰਾ IPTV ਘਰ ਦੇ ਵਿੱਚ ਲਵਾਉਣਾ ਚਾਹੁੰਦੇ ਹੋ? ਹਾਂਜੀ, ਅਤੇ ਕੁਛ ਕੁ ਪਰਿਵਾਰਾਂ ਨੇ ਆ ਜਿਹੜਾ ਇਹ ਬੋਕਸ ਘਰ ਦੇ ਵਿੱਚ ਲਾਇਆ ਅਤੇ ਕਹਿੰਦੇ ਵੀ ਸਰਵਿਸਿਜ਼ ਹੈ ਜਿਹੜੀ ਬੜੀ ਬਾ ਕਮਾਲ ਹੈ ਜਿਹੜੀ ਸਾਨੂੰ ਮਿਲੀ ਹੈ। ਸੋ ਰੁਦਰਾ IPTV ਬੋਕਸ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਲ ਆਲਰੇਡੀ ਬੋਕਸ ਹੈ ਪਰ ਤੁਸੀਂ ਉਸ ਸਰਵਿਸਿਜ਼ ਤੋਂ ਖੁਸ਼ ਨਹੀਂ ਹੋ, ਤੁਹਾਨੂੰ ਨਹੀਂ ਲੱਗਦਾ ਵੀ ਉਹ ਅਪਡੇਟ ਹੁੰਦਾ ਪਿਆ, ਤਾਂ ਸੇਮ ਬੋਕਸ ਰਾਹੀਂ ਸਿਰਫ $75 ਦੇ ਕੇ ਤੁਸੀਂ ਰੁਦਰਾ IPTV ਦੀ ਸਰਵਿਸਿਜ਼ ਹੈ ਜਿਹੜੀ ਉਹ ਲੈ ਸਕਦੇ ਹੋ। ਸੋ ਨੰਬਰ 437-236-4300-4700 'ਤੇ ਰੁਦਰਾ IPTV ਬੋਕਸ ਵਾਲਿਆਂ ਦੇ ਨਾਲ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ। $200 ਦੇ ਵਿੱਚ ਸਾਲ ਦੇ ਵਿੱਚ ਜੇ ਤੁਸੀਂ ਇਹ ਜਿਹੜਾ ਪਹਿਲਾ ਸਾਲ, ਉਸ ਤੋਂ ਬਾਅਦ ਹੈ ਐਨ ਡਰਾਸਟਿਕਲੀ ਪ੍ਰਾਈਸ ਤੁਹਾਡਾ ਘੱਟ ਜਾਂਦਾ, ਉਹਦੇ ਵਿੱਚ ਤੁਹਾਨੂੰ ਇਹ ਜਿਹੜਾ ਇਹ ਨਵਾਂ ਬੋਕਸ ਵੀ ਦਿੰਦੇ ਆ, ਕ੍ਰਿਸਟਲ ਕਲੀਅਰ ਆਵਾਜ਼ ਕੁਆਲਿਟੀ ਅਤੇ ਵੋਇਸ ਦੇ ਨਾਲ ਹੈ ਜਿਹੜਾ ਤੁਸੀਂ ਆਪਣੇ ਮਨਪਸੰਦ ਦੇ ਚੈਨਲ ਜਾਂ ਮੈਚ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਰੁਦਰਾ IPTV 'ਤੇ। 437-236-4700 'ਤੇ ਰੁਦਰਾ IPTV ਬੋਕਸ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਜੀ ਆਇਆਂ ਨੂੰ ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ ਜੀ।
4: ਮੈਂ ਬਿਲਕੁਲ ਸੁਣ ਰਿਹਾ ਸੀ ਸਰੋਤਾ ਦੀ ਗੱਲ, ਬਿਲਕੁਲ ਸਹੀ ਗੱਲ ਆ। ਜਿਹੜਾ ਬੰਦਾ 1 ਕਰੋੜ ਰੁਪਇਆ ਲਾਉਂਦਾ ਜਾਂ 10 ਲੱਖ 20 ਲੱਖ 25 ਲੱਖ 30, ਤੁਹਾਨੂੰ ਲੱਗਦਾ ਕਿ 5 ਜਾਂ 3 ਸਾਲ ਹੀ ਲਾਉਂਦਾ,
0: ਸਹੀ ਗੱਲ,
4: ਬਿਲਕੁਲ ਗਲਤ ਗੱਲ ਆ ਜੀ। ਮੈਂ ਉੱਥੇ ਸਰਕਾਰੀ ਠੇਕੇਦਾਰੀ ਕੀਤੀ ਆ 13 ਸਾਲ।
0: ਅੱਛਾ ਜੀ।
4: ਤੇ ਉੱਥੇ ਕੀ ਹੁੰਦਾ ਸੀ ਸਿਸਟਮ ਕਿ ਮੰਡੀ ਬੋਰਡ ਦੀਆਂ ਸੜਕਾਂ ਬਣਦੀਆਂ ਸੀ, ਲੋਕਲ SDO ਖਾਜਦਾ ਸੀ, ਬਜਰੀ ਅਸੀਂ ਖਾਜਦੇ ਹੁੰਦੇ ਹਾਂ। ਤੇ ਏਦਾਂ ਹੀ ਸਰਪੰਚੀ ਚ ਭੱਠੇ ਤੋਂ ਕਿੱਥੋਂ ਇੱਟਾਂ ਲੈਣੀਆਂ, ਉਹ ਬਿਲਡਿਓ ਨੇ, ਉਹ ਕਮਿਸ਼ਨ ਵੱਧੀ ਹੁੰਦੀ ਆ। ਉੱਥੇ ਬਹੁਤ ਵਧੀਆ 2 ਨੰਬਰ 1 ਨੰਬਰ ਦਾ ਸਿਸਟਮ ਚੱਲਦਾ ਵਾ। ਬਾਕੀ ਹਰਦੀਪ ਭਾਜੀ ਕਹਿ ਕੇ ਵਿਆਹਾਂ 'ਚ ਲੋਕੀ ਜਾਂਦੇ ਨੀ ਆ, ਸਿਮਰ ਜੀ ਮੈਂ ਸੂਟ ਵੀ ਮੇਰੇ ਕੋਲ ਹੈਗਾ, ਟੈਪ ਵੀ ਹੁੰਦਾ, ਮੈਂ ਸ਼ਗਨ ਵੀ ਭਾਗ ਨੂੰ ਭੰਗੜਾ ਭੁੰਗੜਾ ਪਾਉਣਾ ਹੁੰਦਾ, ਤੇ ਮੈਨੂੰ ਕੋਈ ਸੱਦ ਲੱਗ ਰਿਹਾ, ਸੱਦਦਾ ਹੀ ਕੋਈ ਨੀ ਵਿਆਹ।
0: ਕਿਆ ਬਾਤ ਹੈ, ਕਿਆ ਬਾਤ ਹੈ। ਲਓ ਜੀ, ਸੰਧੂ ਸਾਹਿਬ ਖੁਸ਼ ਮਿਜਾਜ ਇਨਸਾਨ ਹੈ, ਕਹਿੰਦੇ ਮੈਨੂੰ ਸਾਦ ਲਿਆ ਕਰੋ, ਆਪਾਂ ਰੌਣਕਾਂ ਬੰਨਦਿਆ ਕਰਨੀਆਂ ਵਿਆਹ ਦੇ ਵਿੱਚ। ਕਿਆ ਬਾਤ ਹੈ, ਥੈਂਕ ਯੂ ਸੰਧੂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਕਾਲ ਬਟ ਨਾਟ ਦਾ ਲੀਸਟ, ਮੁਲਤਾਨੀ ਸਾਹਿਬ ਜੀ ਆਇਆਂ ਨੂੰ ਜੀ।
5: ਹਾਂਜੀ ਬਾਈ ਜੀ, ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ, ਰੇਸ਼ਮ ਬਰਾੜ ਸਾਹਿਬ ਸਾਰੇ ਭਰਾਵਾਂ ਨੂੰ ਜੀ
0: ਜੀ ਸਤਿ ਸ੍ਰੀ ਅਕਾਲ ਬਾਈ ਜੀ।
5: ਕੱਲ ਮੈਂ IPL ਜਿਹੜਾ ਚੈਨਲ ਲਵਾਇਆ ਨਾ ਜੀ, ਉਹਦੇ ਚ ਹੋਰ ਵੀ ਚੈਨਲ ਉਹਨਾਂ ਨੇ ਕਾਫੀ ਐਡ ਕੀਤੇ ਨੇ, $75 ਨਥਿੰਗ ਕੁਛ ਵੀ ਨੀ ਭਾਜੀ।
0: ਬਿਲਕੁਲ ਬਿਲਕੁਲ ਜੀ ਸਹੀ ਗੱਲ,
5: ਅੱਗੇ ਮੈਂ $150 ਭਰਦਾ ਜੀ, ਯਾਨੀ ਕਿ $150 ਭਰਦਾ ਸੀ ਭਾਜੀ ਮੈਂ, ਤੇ ਚੈਨਲ ਵੀ ਜ਼ਿਆਦਾ, ਕੁਆਲਿਟੀ ਵੀ ਟੌਪ ਸੀ।
0: ਕਿਆ ਬਾਤ ਹੈ, ਕਿਆ ਬਾਤ,
5: ਧੰਨਵਾਦ ਭਾਜੀ ਤੁਹਾਡਾ
0: ਜੀ। ਥੈਂਕ ਯੂ ਮੁਲਤਾਨੀ ਸਾਹਿਬ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੋਸਤੋ, ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ ਮੇਰਾ 416-917-63416-917-7763। ਇੱਥੇ ਦਿਓ ਜਾਜਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਵਿਦ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟੈਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845, 780-239-5845।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਨੂੰ ਤੁਹਾਡਾ ਵੈਲਕਮ ਕਰਦੇ ਹਾਂ। 5:30 AM ਡਾਇਲ 'ਤੇ ਜੰਜੂਆ ਸਾਹਿਬ, ਸ਼ਮੀ ਭੱਠਲ ਸਾਹਿਬ, ਅਤੇ ਹੁਣ ਸਾਡੀ ਵਾਰੀ ਆ ਗਈ ਆ। ਇਸੇ ਤਰ੍ਹਾਂ ਵਾਰੀ ਵਾਰੀ ਪ੍ਰੋਗਰਾਮ ਕਰੀ ਜਾਣੇ ਆਪਾਂ, ਜਿੱਦਾਂ ਜਿੱਦਾਂ ਵਾਰੀ ਆਈ ਜਾਂਦੀ ਆ। ਇੱਕ ਹੋਰ ਦਿਨ ਚੜ ਗਿਆ, ਗੁੱਡ ਮੋਰਨਿੰਗ ਜੀ ਨੂੰ ਪ੍ਰੋਗਰਾਮ ਦੇ ਵਿੱਚ। ਬੁੱਧਵਾਰ ਦਾ ਦਿਨ ਆ ਅਤੇ 15 ਤਰੀਕ ਹੋ ਗਈ ਹੈ ਜੁਲਾਈ ਮਹੀਨੇ ਦੀ। 5:30 AM ਨਾਲ ਦੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸਵੇਰ ਤੋਂ ਸ਼ਾਮ ਤੱਕ ਰੌਣਕਾਂ ਲੱਗੀਆਂ ਰਹਿੰਦੀਆਂ ਹਨ, ਵੱਖਰੇ ਵੱਖਰੇ ਹੋਸਟ ਬੈਠਦੇ ਹਨ, ਕਾਫੀ ਸਾਰੀ ਜਾਣਕਾਰੀ ਛੱਡ ਜਾਂਦੇ ਹਨ ਤੁਹਾਡੇ ਵਾਸਤੇ। ਤੁਸੀਂ ਬਹੁਤ ਸਾਰੇ ਫੋਨ ਕਾਲ ਕਰਕੇ ਬਹੁਤ ਨੌਲੇਜ ਰੱਖਦੇ ਹੋ, ਸਿੱਖਿਆ ਦੇ ਜਾਂਦੇ ਹੋ ਅਤੇ ਕਮਿਊਨਿਟੀ ਨੂੰ ਸਾਂਭਣ ਦੀ ਕੋਸ਼ਿਸ਼ ਕਰੀਦੀ ਹੈ। ਤੁਹਾਡਾ ਆਪਣਾ ਹੀ ਇਹ ਕੈਨੇਡਾ ਹੈਗਾ, ਆਪਣੀ ਹੀ ਪ੍ਰੋਵਿੰਸ ਹੈਗੀ ਆ, ਅਤੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਰਹਿੰਦੇ ਹੋ, ਦੁਨੀਆ ਭਰ ਵਿੱਚ ਸੁਣਿਆ ਜਾਂਦਾ। ਧੰਨਵਾਦ ਤੁਹਾਡਾ, ਚਲੋ ਮਿਲਦੇ ਹੋ, ਜੋ ਚਾਹੁੰਦੇ ਹੋ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਹੱਲਾਸ਼ੇਰੀ ਦਿੰਦੇ ਰਿਹਾ ਕਰੋ, ਅਸੀਂ ਤੁਹਾਡੇ ਲਈ ਇੱਥੇ ਬੈਠੇ ਹਾਂ। ਅਤੇ ਸਪੋਂਸਰ ਵੀਰਾਂ ਭੈਣਾਂ ਦਾ ਵੱਧ ਤੋਂ ਵੱਧ ਧੰਨਵਾਦ ਕਿਹਾ ਕਰੋ। ਮੈਂ ਸਦਾ ਹੀ ਕਹਿੰਦਾ, ਕੋਈ ਵੀ ਪ੍ਰੋਗਰਾਮ ਹੋਵੇ, ਕੋਈ ਵੀ ਫੰਕਸ਼ਨ ਹੋਵੇ, ਜਿੱਥੇ ਸਪੋਂਸਰਾਂ ਦਾ ਯੋਗਦਾਨ ਹੁੰਦਾ, ਤੁਹਾਡਾ ਹੀ ਬਹੁਤ ਵੱਡਾ ਯੋਗਦਾਨ ਹੁੰਦਾ, ਉੱਥੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਟੇਕਰ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਪ੍ਰੋਗਰਾਮ ਸਸਤੇ ਹੋ ਜਾਂਦੇ ਹਨ, ਚਾਹੇ ਕੋਈ ਮੇਲੇ ਹੋਣ, ਚਾਹੇ ਕੋਈ ਸ਼ੋਅ ਹੋਣ, ਜਾਂ ਟਿਕਟਾਂ ਸਸਤੀਆਂ ਹੋ ਜਾਂਦੀਆਂ, ਜਦੋਂ ਸਪੋਂਸਰਸ਼ਿਪ ਲੱਗ ਜਾਂਦੀ ਹੈਗੀ ਆ, ਅਤੇ ਜਾਂ ਫਰੀ ਵਿੱਚ ਕਰਵਾ ਦਿੰਦੇ ਹਨ। ਇਸੇ ਤਰ੍ਹਾਂ ਕਬੱਡੀ ਦੇ ਮੈਚ ਫਿਰ ਆ ਰਹੇ ਹਨ ਇਸ ਵੀਕਐਂਡ 'ਤੇ, ਸ਼ਨੀਵਾਰ ਨੂੰ। ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਥੋੜ੍ਹੀ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਖਬਰਾਂ ਲੈ ਕੇ ਆਉਣਗੇ ਤੁਹਾਡੇ ਲਈ। ਕੱਲ੍ਹ ਮੈਂ ਰਿਕਾਰਡਡ ਪ੍ਰੋਗਰਾਮ ਲਾ ਦਿੱਤਾ ਸੀ ਕਿਉਂਕਿ ਥੋੜ੍ਹਾ ਗਲਾ ਸਾਥ ਨਹੀਂ ਦੇ ਰਿਹਾ ਸਾਂ, ਪਰ ਅੱਜ ਠੀਕ ਠਾਕ ਹੋ ਰਹੇ ਹਾਂ, ਠੀਕ ਠਾਕ ਤੁਹਾਡੇ ਲਈ ਬੈਠੇ ਹਾਂ ਇੱਥੇ। ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-860-1515, 416-863-7115 ਹੈਗਾ। ਜੇ ਬਾਅਦ ਵਿੱਚ ਕਦੇ ਵੀ ਮੇਰੇ ਨਾਲ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ। ਹਾਟ ਐਂਡ ਹਿਊਮਿਡ, 26 ਡਿਗਰੀ ਟੈਂਪਰੇਚਰ ਆਲਰੇਡੀ ਹੋ ਗਿਆ ਇਸ ਵੇਲੇ, ਫੀਲਸ ਲਾਈਕ 33, ਪਰ 32 ਡਿਗਰੀ ਤੱਕ ਪਹੁੰਚ ਜਾਵੇਗਾ ਅਤੇ ਧੁੱਪ ਅਤੇ ਬੱਦਲ ਛਾਏ ਰਹਿਣਗੇ ਤੁਹਾਡੇ ਸ਼ਹਿਰ ਦੇ ਵਿੱਚ। ਸੋ ਮੌਸਮ ਚੇਂਜ ਹੁੰਦਾ ਰਹਿੰਦਾ, ਕੈਨੇਡਾ ਬਹੁਤ ਵੱਡਾ ਹੈਗਾ, ਕਈ ਵਾਰੀ ਇੱਥੇ ਕੈਲਡਾਊਨ ਵਿੱਚ ਮੀਂਹ ਪੈਂਦਾ ਹੁੰਦਾ, ਸਾਡੇ ਸਾਊਥ ਆਫ ਬਰੈਂਪਟਨ ਬਿਲਕੁਲ ਸਾਫ਼ ਸੁਥਰਾ ਹੁੰਦਾ ਹੈਗਾ ਆ। ਸੋ ਅੱਜ ਕੱਲ੍ਹ ਤਾਂ ਮੌਸਮ ਬੜੀ ਜਲਦੀ ਨਾਲ ਚੇਂਜ ਹੁੰਦਾ, ਪਰ ਜੋ ਦੱਸ ਰਹੇ ਹਨ ਕਹਿੰਦੇ ਵੀ ਕਲਾਉਡੀ ਐਂਡ ਸਨੀ ਐਂਡ ਹਿਊਮਿਡ ਐਂਡ ਹੀਟ ਵਾਰਨਿੰਗ ਇਸ਼ੂ ਕੀਤੀ ਹੋਈ ਹੈਗੀ ਆ, ਸਪੈਸ਼ਲੀ ਬਜ਼ੁਰਗਾਂ ਵਾਸਤੇ। ਕਹਿੰਦੇ ਅੰਕੜੇ ਮੈਂ ਲੈ ਕੇ ਆਵਾਂਗਾ, ਇਨਫੋਰਮੇਸ਼ਨ ਲੈ ਕੇ ਆਵਾਂਗਾ। ਹੀਟ ਦੇ ਵਿੱਚ 65+ ਬਜ਼ੁਰਗਾਂ ਦੀ ਬਹੁਤ ਮੌਤ ਹੁੰਦੀ ਆ, ਜਦੋਂ ਹੀਟ ਵਿੱਚ ਹੁੰਦੇ ਹਨ ਸਟ੍ਰੋਕ ਹੋ ਜਾਂਦੀ ਹੈਗੀ ਆ, ਬੋਡੀ ਉਹ ਟੇਕ ਉਨਾ ਸਾਂਭ ਨਹੀਂ ਸਕਦੀ ਜਿੰਨਾ ਆਪਾਂ ਸੋਚਦੇ। ਕਈ ਵਾਰੀ ਆਪਾਂ ਧੱਕਾ ਸਟਾਰਟ ਕਰ ਲਈਦਾ, ਪਰ ਬਾਅਦ 'ਚ ਪਤਾ ਲੱਗਦਾ ਵੀ ਕਿਹਦੇ ਕਿਹਦੇ ਗੇਅਰ ਅੜ ਨਾ ਜਾਵੇ। ਸੋ ਖਿਆਲ ਰੱਖਿਓ ਆਪਣਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਗੈਸ ਪ੍ਰਾਈਸ ਸੱਚ ਆ ਸੈਡ ਸਟੋਰੀ, ਫੇਰ ਵੱਧ ਰਹੀਆਂ ਹਨ 8 ਸੈਂਟ ਤੋਂ ਲੈ ਕੇ, ਥੋੜ੍ਹੀਆਂ ਹੋਰ ਵੱਧ ਵੀ ਹੋ ਸਕਦੀਆਂ ਹਨ। ਡੀਜ਼ਲ ਜਿੱਥੇ ਅੱਗੇ ਸਸਤਾ ਹੁੰਦਾ, ਡੀਜ਼ਲ ਵਾਲੀ ਕਾਰ ਲੈ ਲਓ, ਬੜੀ ਲੰਬਾ ਲਾਸ ਕਰਦੀ ਆ, ਅਤੇ ਡੀਜ਼ਲ ਦੀਆਂ ਪ੍ਰਾਈਸਾਂ ਅੱਗੇ ਸਸਤੀਆਂ ਹੁੰਦੀਆਂ, ਅੱਜ ਡੀਜ਼ਲ ਦਿੱਤੀ, ਅੱਜ ਕੱਲ੍ਹ ਡੀਜ਼ਲ ਦੀਆਂ ਪ੍ਰਾਈਸਾਂ ਗੈਸ ਨਾਲੋਂ ਵੀ ਮਹਿੰਗੀਆਂ ਹਨ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਇਸ ਵੇਲੇ, ਬਹੁਤ ਸਾਰੇ ਨਾ ਸਪੋਂਸਰ ਜਿਹੜੇ ਹਨ ਵੱਖ ਵੱਖ ਫੀਲਡ ਦੇ ਵਿੱਚ, ਚਾਹੇ ਟਰੱਕਿੰਗ ਸਪੋਂਸਰ, ਚਾਹੇ ਗਰੋਸਰੀ ਸਪੋਂਸਰ, ਸਬਜ਼ੀ ਬਾਜ਼ਾਰ ਤੋਂ ਸਬਜ਼ੀਆਂ ਲੈਣ ਤੁਰੇ ਹੋਏ ਹਨ, 1:30 ਵਜੇ ਪਹੁੰਚ ਜਾਂਦੇ ਹਨ, ਤਾਜ਼ੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਵਾਸਤੇ ਰੱਖਦੇ ਹਨ। ਇਸੇ ਤਰ੍ਹਾਂ ਇੰਡੀਆ ਬਾਜ਼ਾਰ ਹੈਗਾ, ਰੈਕਸਡੇਲ ਚੌੜਾ ਬਾਜ਼ਾਰ ਜਿਹਨੂੰ ਕਹਿੰਦੇ, ਉੱਥੇ ਇੱਕ ਇਹਨਾਂ ਦਾ ਸਟੋਰ ਹੈਗਾ ਆ, ਜੈਨ ਸਿੰਘ ਬੋਲਾ ਸਾਹਿਬ ਨੇ ਉੱਥੋਂ ਸ਼ੁਰੂ ਕੀਤੀ ਸੀ ਅਤੇ ਕਰਦੇ ਕਰਦੇ ਕੈਂਡੀ ਰੋਡ ਵਾਲਾ ਪਰਚੇਸ ਕੀਤਾ, ਬਹੁਤ ਵਧੀਆ ਜਗ੍ਹਾ ਪਰਚੇਸ ਕੀਤੀ ਸੀ, ਸਾਰੇ ਹੀ ਕਹਿੰਦੇ ਹਨ, ਮੈਂ ਇਕੱਲਾ ਨਹੀਂ ਕਹਿ ਰਿਹਾ। ਸੋ ਦੋ ਸਟੋਰ ਹਨ ਗਰੋਸਰੀ ਦੇ ਜਿੱਥੇ ਤੁਸੀਂ, ਸਪੈਸ਼ਲੀ ਬ੍ਰੈਂਪਟ ਦੇ ਵਿੱਚ ਬਹੁਤ ਵਧੀਆ ਰੈਸਟੋਰੈਂਟ ਵੀ ਹੈਗਾ ਜਿੱਥੇ ਡਾਈਨਿੰਗ ਟੇਕ ਆਊਟ ਅਤੇ ਨਾਲ ਦੀ ਨਾਲ ਟਿਫਨ ਸਰਵਿਸ ਵੀ ਲੈ ਸਕਦੇ, ਗਰੋਸਰੀ ਤਾਂ ਤੁਸੀਂ ਕਰਨੀ ਹੁੰਦੀ ਆ। ਸੋ ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਰੈਕਸਟਲ ਵਿੱਚ 2645 ਇਜ਼ਲਿੰਗਟਨ ਐਵਨਿਊ ਤੇ ਹੈਗਾ, ਥੋਬਕੋ ਦੇ ਵਿੱਚ, ਇਸਦੇ ਨਾਲ ਨਾਲ ਥੋਬਕੋ ਵੀ ਕਹਿ ਦੇਦਾ, ਰੈਕਸਟਲ ਵੀ ਕਹਿ ਦੇਦਾ, ਅਤੇ ਬ੍ਰੈਂਪਟਨ ਵਿੱਚ ਕੈਨੇਡੀ ਰੋਡ 'ਤੇ ਆ, ਨੌਰਥ ਆਫ ਬਵੇਡ, ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ ਰੋਡ, ਅਤੇ ਅਬੀ ਧਾਲੀਵਾਲ ਜੀ ਫਰੀਵੇ ਗਰੁੱਪ ਤੋਂ ਜਿੱਥੇ ਬਹੁਤ ਤਕੜੀ ਬਿਜ਼ਨਸ ਵੀ ਕਰਦੇ, ਹੁਣ ਮੇਅਰ ਦੀ ਸੀਟ ਲਈ ਖੜ੍ਹੇ ਹਨ ਬ੍ਰੈਂਪਟਨ ਦੇ ਵਿੱਚ, ਇਜ਼ ਰਨਿੰਗ ਫੋਰ ਆ ਮੇਅਰ, ਦੇਖਦੇ ਹਾਂ ਇਹਨੂੰ ਤੁਸੀਂ ਜਿਤਾਉਂਦੇ ਹੋ। ਸਾਰਿਆਂ ਦਾ ਹੱਕ ਹੁੰਦਾ ਰਜਿਸਟਰ ਕਰਨਾ, ਪਰ ਜੇ ਤੁਸੀਂ ਪਸੰਦ ਕਰਦੇ ਹੋ ਤੁਸੀਂ ਵੋਟ ਪਾ ਕੇ ਕਰ ਸਕਦੇ ਹੋ। ਕਿੰਨਾ ਵੇਰ ਕੰਫਰਟ ਤੋਂ, ਕਿਆ ਬਾਤ ਹੈ, ਮੈਂ ਨਹੀਂ ਦੇਖਿਆ ਫੋਨ ਵੱਲ ਨੂੰ। ਜਤਿੰਦਰ ਸੰਧੂ ਸਾਹਿਬ ਪਹੁੰਚ, ਸਭ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਮੈਂ ਕੱਲ ਗੱਲਾਂ ਕਰਦਾ ਰਹਿ ਗਿਆ ਤੇ ਦੱਸਿਆ ਕਰੋ ਤੁਹਾਡਾ ਕਿ ਰਾਜ ਗੋਈਏ ਨਾਲ ਬਹਾ ਕੇ ਤੇ
0: ਕਈ ਵਾਰੀ ਮੈਂ
1: ਗਲਾ ਕਿੱਦਾਂ ਤਾਰਨਾ,
0: ਮੈਂ ਸੋਚਿਆ ਮੈਂ ਵੀ ਰਜਾਈ ਚੋਣਾ ਨਿਕਲਾਂ। ਸੰਧੂ ਸਾਹਿਬ, ਤੁਸੀਂ ਵੀ ਮਿਲੇ ਸੀ ਵੀਕਰ ਦੇ ਕਬੱਡੀ ਦੇ ਵੱਖ ਵੱਖ ਫੰਕਸ਼ਨ ਤੇ, ਬਹੁਤ ਸਾਰੇ ਲੋਕ ਮਿਲਦੇ ਹਨ, ਪਿਆਰ ਕਰਦੇ ਹਨ, ਕਈ ਵਾਰੀ ਆਪਾਂ ਬੋਲ ਵੀ ਵੱਧ ਹੋ ਜਾਂਦਾ, ਗਲਾ ਫਿਰ ਸਾਫ਼ ਨਹੀਂ ਦਿੰਦਾ, ਤੇ ਇਸ ਕਰਕੇ ਮੈਂ ਕਿਹਾ ਚਲੋ ਇੱਕ ਦਿਨ ਦੀ ਰੈਸਟ ਕਰਕੇ ਤੇ ਥੋੜਾ
1: ਵਧੀਆ। ਮੈਂ ਬੜਾ ਮਹਿਸੂਸ ਕੀਤਾ ਬਾਅਦ ਚ, ਮੈਂ ਕਿਹਾ ਮੈਂ ਕਾਲਾ ਕਰਦਾ, ਮੈਨੂੰ ਲੱਗਦਾ ਫਿਰ ਬਾਅਦ ਚੋਂ ਹੈ ਨੀ ਰਹੇ। ਅੱਛਾ ਗੱਲ ਸਤਿੰਦਰ ਸਰ, ਇੱਦਾਂ ਕਿ ਅੱਜ ਦੇਖੋ ਗਰਮੀ ਬਹੁਤ ਪੈ ਰਹੀ ਆ, ਮੈਂ ਤੁਹਾਡੇ ਸੋਸਤਾਂ ਨੂੰ ਦੋ ਚਾਰ ਟਿਪ ਦੇਣੇ ਚਾਹੁੰਦਾ
0: ਜੀ।
1: ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾ ਆਪਣਾ ਨੁਕਸਾਨ ਜ਼ਿਆਦਾ ਹੋ ਜਾਂਦਾ। ਇੱਕ ਤੇ ਆਪਣੇ ਜਿੰਨੇ ਸੋਚਦੇ ਆ, ਕੋਸ਼ਿਸ਼ ਕਰਨ ਕਿ ਆਪਣੇ ਫਰਨਸ ਦਾ ਫਿਲਟਰ ਜਿਹੜਾ ਜ਼ਰੂਰ ਚੈੱਕ ਕਰਨ, ਔਰ ਮਹੀਨੇ ਪਿੱਛੋਂ ਬਦਲ ਦੇਣ, ਗਾਏ ਬਗਾਏ ਕੋਈ ਚੱਕਰ ਨੀ ਪੈਂਦਾ। ਦੋ ਕਾਫੀ ਦੇ ਕਾਫੀ ਦੀ ਕੀਮਤਾਂ ਸਿਰ ਆਉਂਦਾ ਡਾਲਰ ਦਾ।
0: ਸੰਧੂ ਸਾਹਿਬ, ਕਈ ਕਈ ਫਿਲਟਰ ਐਸੇ ਹੁੰਦੇ ਜਿਹੜੇ ਕਹਿੰਦੇ ਵੀ ਸਾਲ ਬਾਅਦ ਚੇਂਜ ਕਰੋ, ਇਧਰ ਵੀ ਕਈ ਹੈ ਕਹਿੰਦੇ ਇਲੈਕਟ੍ਰੋਨਿਕ ਫਿਲਟਰ ਆ।
1: ਨਹੀਂ ਚੇਂਜ ਨਹੀਂ, ਸਾਲ ਬਾਅਦ ਕਰੋ, ਵਾਸ਼ੇਬਲ ਹੁੰਦੇ ਆ,
0: ਵਾਸ਼ੇਬਲ
1: ਯਾਨੀ ਕਿ ਤੁਸੀਂ ਉਹਨਾਂ ਨੂੰ, ਹਾਂ ਵਾਸ਼ੇਬਲ ਥੋੜਾ ਮਹਿੰਗਾ ਹੁੰਦਾ, ਆਈ ਥਿੰਕ 110 ਡਾਲਰ ਦਾ। ਤੁਸੀਂ ਉਹਨੂੰ ਕੱਲੋ ਕੱਢੋ ਬਾਹਰ, ਉਹਨੂੰ ਪ੍ਰੋਪਰ ਉਹਦੇ ਆਪਣੇ ਤੁਹਾਡੇ ਜੈੱਟ ਵਾਸ਼ਰ ਵਾਸ਼ ਕਰਕੇ ਦੁਬਾਰੇ ਪਾ ਦਿਓ, ਨਾਲੇ ਬੈਡ। ਪਰ ਉਹਨੇ ਕਿ ਦੂਜਾ, ਜੇ ਤੁਸੀਂ 12 ਫਿਲਟਰ ਲਾਓ, 72 ਡਾਲਰ ਦੇ ਆਉਂਦੇ ਵਧੀਆ, ਜਿਹੜੇ 8-10 ਗ੍ਰੇਡ ਜਿਹੜੇ ਚੰਗੇ ਹੁੰਦੇ ਆ, ਉੱਥੇ ਗੱਲ ਆ ਜਾਂਦੀ, ਨਾਟ ਬੈਡ।
0: ਤੁਸੀਂ ਚੰਗਾ ਕਿੱਦਾਂ ਦੱਸ ਸਕਦੇ, ਵਧੀਆ ਵਧੀਆ ਤੁਸੀਂ ਚੰਗਾ ਕਿੱਦਾਂ, ਜਿਹੜੇ ਜਿਹੜੇ ਫਿਲਟਰ ਲੋਕੀ ਖਰੀਦਦੇ ਨਾ, ਕਈ ਕਈ ਪ੍ਰਾਈਸ ਦੇ ਪਏ ਹੁੰਦੇ, ਚੰਗਾ ਕਿੱਦਾਂ ਦੱਸ ਸਕਦੇ, ਉਹਦੇ ਵਿੱਚ ਕੀ ਗ੍ਰੇਡਿੰਗ ਹੁੰਦੀ ਆ?
1: ਉੱਚ ਗ੍ਰੇਡਿੰਗ ਇਹ ਹੁੰਦੀ, ਮਤਲਬ ਫਾਰ ਐਗਜ਼ਾਮਪਲ ਕਿਸੇ ਦਾ ਡੋਗ ਆ, ਜਾਂ ਕੋਈ ਬਹੁਤੀ ਕਿਰਾਏ ਦੇ ਘਰਾਂ 'ਚ ਬੱਚੇ ਜੁੱਤੀਆਂ ਨਹੀਂ ਲਾਉਂਦੇ
0: ਜੀ।
1: ਆਪਾਂ ਜਿਹੜੇ ਘਰਾਂ ਵਾਲੇ ਆ, ਸਾਡੇ ਕਲਚਰਲ ਸ਼ੂ ਬਾਹਰ ਲਾਉਂਦੇ ਆ, ਪ੍ਰੋਪਰ ਵੈਕਿਊਮ ਦਾ ਯਕੀਨ ਕਰੋ। ਤੰਬੜ ਸਾਹਿਬ, ਮੈਂ ਨਾ ਕਿਹੜੀ ਘਰ ਗੱਲ ਕਰਦਾ ਨਾ ਕਿ ਸਾਡਾ ਫਿਲਟਰ ਗੰਦਾ ਕਿਉਂ ਹੁੰਦਾ, ਕਾਰਨ ਕੀ ਆ? ਇੱਕ ਤੇ ਉਹ ਗਜੀਬੋ ਲੱਗੀ ਹੁੰਦਾ, ਜਿਹੜਾ ਘੁੰਮਦਾ ਰਹਿੰਦਾ, ਆਪੇ ਸਫਾਈ ਕਰਦਾ, ਫਿਰ ਦੋ ਟਾਈਮ ਵੈਕਿਊਮ ਹੀ ਹੁੰਦਾ, ਸੈਂਟਰ ਵੈਕਿਊਮ ਲੱਗਾ ਵਾ, ਫਿਰ ਚਲੋ ਸਫਾਈ ਵੀ ਹੁੰਦੀ ਰਹਿੰਦੀ ਆ। ਪਰ ਕੋਸ਼ਿਸ਼ ਕਰੋ, ਜਿੱਥੇ ਤੁਹਾਡੇ ਡੋਗ ਨੇ, ਜਿੱਥੇ ਤੁਹਾਡੇ ਕਿਤੇ ਕਿਰਾਏ ਦੇ ਘਰ ਆ, ਉੱਥੇ ਫਿਲਟਰ ਦਾ ਗ੍ਰੇਡ 10 MRV ਹੁੰਦਾ, ਉਹਨੂੰ ਮਰਬ ਬੋਲ ਦਿੰਦੇ ਆ, MERV, ਉਹ ਇਸਤੇਮਾਲ ਕਰੋ। ਇੱਕ ਆ ਜਿਹੜਾ ਤੁਹਾਡਾ AC ਆ, ਉਹਦੀ ਡਰੇਨ ਨੂੰ ਖੋਲੋ, ਖੋਲ ਕੇ ਤੇ ਆਪਣੇ ਸਿੰਕ ਜਾ ਕੇ ਕਲੀਨ ਕਰੋ। ਈਵਨ ਕਿ ਜਿਹੜੀ ਤੁਹਾਡੇ ਡਰੇਨ ਨਿਕਲਦੀ ਆ AC ਚੋਂ ਬਾਹਰ, ਉਹਨੂੰ ਖੋਲ ਕੇ ਉਹਨਾਂ ਉਂਗਲਾਂ ਜਾ ਕੇ ਚੀਜ਼ਾਂ ਸਾਰ, ਬਹੁਤ ਸਾਰੀ ਲਿਡ ਫਸੀ ਹੁੰਦੀ ਆ। ਔਰ ਅੱਜ ਕੱਲ੍ਹ AC ਲਗਾਤਾਰ ਚੱਲ ਰਿਹਾ, ਆਲਮੋਸਟ 24 ਘੰਟੇ ਆ, ਜੋ ਮੈਨੂੰ ਲੱਗਦਾ ਕਿ 16 ਘੰਟੇ AC ਚੱਲ ਰਿਹਾ, ਜਿੱਥੇ ਜ਼ਿਆਦਾ ਥੋੜ੍ਹਾ ਹੀਟ ਲੋਸ ਆ, ਹੀਟ ਲੋਸ ਜਿੱਥੇ ਜ਼ਿਆਦਾ ਵਾ, ਜਿੱਥੇ ਕੂਲਿੰਗ ਲੋਸ ਜ਼ਿਆਦਾ, ਉਹ ਲਈ ਗੌਰਮੈਂਟ ਦੇ ਬਹੁਤ ਸਾਰੇ ਪ੍ਰੋਗਰਾਮ ਆ, ਜਿੱਦਾਂ ਆਪਾਂ ਅਕਸਰ ਗੱਲ ਕਰ ਦਿੰਦੇ ਹਾਂ, ਗੌਰਮੈਂਟ ਪੂਰੀ ਗ੍ਰਾਂਟ ਦੇ ਰਹੀ ਆ, ਤੁਹਾਡਾ ਕੋਈ ਖਰਚਾ ਨਹੀਂ ਆਉਂਦਾ, ਜਸਟ ਤੁਸੀਂ ਸਾਨੂੰ ਕਾਲ ਕਰੋ, ਤੁਹਾਡਾ ਘਰ ਪੂਰਾ ਅਪਡੇਟ ਹੋਏਗਾ। 96% ਐਫੀਸ਼ੀਐਂਟ ਆ ਘਰਾਂ ਦੇ ਵਿੱਚ, ਇੰਨੀ ਘੱਟ ਹੀਟ ਲੋਸ ਆ, ਕੂਲਿੰਗ ਲੋਸ ਆ, ਉਹ 'ਚ 5,000 ਦੀ ਰੇਟ ਵੀ ਆ, 10,000 ਵੀ ਆ, ਅਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਤੁਹਾਡਾ ਕੋਈ ਵੀ ਸੋਚਦਾ ਮੈਨੂੰ ਕਾਲ ਨੰਬਰ ਤੁਸੀਂ ਬੋਲ ਦਿਓ, ਬਾਕੀ ਸੁਣਦਾ ਪਿਆ ਮੈਂ ਜਾ ਰਿਹਾ ਸਾਂਗਾ ਬੀਜ ਨੂੰ।
0: ਨੰਬਰ ਤਾਂ ਬੋਲਦਾ ਨਾ, ਇੱਕ ਗੱਲ ਦੱਸ ਦੇਵੋ ਵੀ ਕਿਸੇ ਨੇ ਕਿਹਦੇ ਨਾਲ, ਮੈਂ ਤਾਂ ਕਹਿੰਦਾ ਜਿਹੜੀ ਲੋਕਾਂ ਦਾ ਫਾਇਦਾ ਹੋਵੇ ਹੋ ਜਾਵੇ ਨਾ, ਅਤੇ ਆਪਾਂ ਵੀਡੀਓ ਰਿਕਾਰਡ ਕਰੀਏ ਅਤੇ ਲੋਕਾਂ ਨੂੰ ਸਮਝਾ ਦੇ, ਫਿਲਟਰ ਇਸ ਤਰ੍ਹਾਂ ਖੋਲਣਾ, ਇਸ ਤਰ੍ਹਾਂ ਕਲੀਨ ਕਰਨਾ, ਅਤੇ ਇਹਦੇ ਵਿੱਚ
1: ਬਹੁਤੀ ਵਾਰੀ ਦੇਖੋ ਆਪਣੇ ਭੈਣਾਂ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਮੇਨ ਵਾਟਰਸ਼ੈਡ ਵੱਲ ਕਿੱਥੇ ਆ, ਸਾਡਾ ਗੈਸ, ਇਹ ਚੀਜ਼ਾਂ ਤੁਹਾਡੇ ਘਰ 'ਚ ਹਰ ਮੈਂਬਰ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਸਾਡੇ ਘਰ ਦੀਆਂ ਯੂਟਿਲਿਟੀ ਦੇ ਮੇਨ ਸ਼ੈਡੋ ਵੱਲ ਕਿੱਥੇ ਆ। ਇਹ ਨਿੱਕੀ ਨਿੱਕੀ ਚੀਜ਼ਾਂ ਨੇ, ਜਿੱਦਾਂ ਫਾਇਰ ਅਲਾਰਮ ਨੇ, ਸਮੋਕ ਅਲਾਰਮ ਨੇ, ਇਹ ਚੀਜ਼ਾਂ ਨਿੱਕੇ ਨਿੱਕੇ ਹੈਪਨ ਵਾਪਰੇ ਆਪਣੀ ਕਮਿਊਨਿਟੀ 'ਚ, ਡਰਾਇਰ ਨਹੀਂ ਸਾਫ਼ ਕੀਤਾ, ਘਰ ਨੂੰ ਅੱਗ ਲੱਗ ਗਈ, ਸਾਨੂੰ ਥੋੜ੍ਹਾ ਬਹੁਤ ਐਜੂਕੇਟ ਹੋਣਾ ਪਊਗਾ। ਆਪਾਂ ਕਹਿੰਦੇ ਵੀਡੀਓ ਬਣਾਉਂਦੇ ਹਾਂ, ਅਤੇ ਡੈਫੀਨੇਟਲੀ ਤੁਹਾਡੇ ਸਰੋਤਾਂ ਨੂੰ ਐਜੂਕੇਟ ਕਰਾਂਗੇ, ਜੋ ਵੀ ਤੁਹਾਡੇ ਕੋਲ ਜਾਣ। ਵੈਸੇ ਮੈਨੂੰ ਤੁਹਾਡਾ ਸਰੋਤਾ ਸਿੱਧੀ ਕਾਲ ਕਰੇ, ਮੈਨੂੰ ਕੋਈ ਦਿੱਕਤ ਨਹੀਂ ਫੋਨ ਚੱਕਣ, ਮੇਰਾ ਪਰਸਨਲ ਫੋਨ ਆ, ਤੁਸੀਂ ਨੰਬਰ ਦੇ ਦਿਓ, ਮੈਂ ਖੁਦ ਗੱਲ ਕਰਨ ਨੂੰ ਤਿਆਰ ਹਾਂ।
0: 4777066640 ਦੇ ਕਾਲ ਕਰ ਲਿਓ। ਸੰਧੂ ਸਰ, ਬਹੁਤ ਬਹੁਤ ਧੰਨਵਾਦ, ਬੜੇ ਜ਼ਰੂਰੀ ਟਿਪ ਹੁੰਦੇ ਹਨ, ਕਈ ਵਾਰੀ ਸਾਨੂੰ ਨਾ ਬੋਰਿੰਗ ਲੱਗ ਜਾਂਦੇ ਹਨ, ਫਿਰ ਬਾਅਦ ਸੋਚੀਦਾ ਯਾਰ ਉਹ ਗੱਲ ਕਰਦੇ ਸੀਗੇ। ਸੋ ਜਿੱਦਾਂ ਨਾ ਜਿਹੜਾ ਥੋੜ੍ਹਾ ਪਾਣੀ ਦਾ ਵਾਲਵ ਹੁੰਦਾ ਨਾ, ਮੋਸਟਲੀ ਬੇਸਮੈਂਟ ਦੇ ਵਿੱਚ ਹੁੰਦਾ, ਉਹ ਪਤਾ ਹੋਣਾ ਚਾਹੀਦਾ ਕਿੱਥੇ ਹੈਗਾ, ਜੇ ਰੱਬ ਨਾ ਕਰੇ ਬੰਦ ਕਰਨਾ ਪਵੇ, ਬੰਦ ਕਰਨਾ ਪਵੇ। ਅੱਜ ਕੱਲ੍ਹ ਪ੍ਰੋਬਲਮ ਨਹੀਂ ਆਉਂਦੀ, ਜਦੋਂ ਆ ਜਾਂਦੀ ਉਦੋਂ ਬੰਦਾ ਮੁਸ਼ਕਿਲ ਵਿੱਚ ਫਸ ਜਾਂਦਾ। ਇਸੇ ਤਰ੍ਹਾਂ ਜਿਹੜੀਆਂ ਕਾਰਾਂ ਹਨ, ਤੁਹਾਡਾ ਜਿਹੜਾ ਸਪੇਅਰ ਟਾਇਰ ਕਿੱਥੇ ਪਿਆ ਅੱਧੇ ਨੂੰ ਪਤਾ ਨਹੀਂ ਹੋਣਾ, ਜਾਂ ਜੈਕ ਕਿੱਥੇ ਪਿਆ, ਲੋੜ ਪਵੇ ਨਾ ਪਵੇ ਪਰ ਪਤਾ ਜ਼ਰੂਰ ਹੋਣਾ ਚਾਹੀਦਾ। ਸੋ ਖਿਆਲ ਰੱਖਿਆ ਕਰੋ, ਅਸੀਂ ਤੁਹਾਡੇ ਵਾਸਤੇ 2-4 ਵੀਡੀਓ ਬਣਾਵਾਂਗੇ ਜਸਿੰਦਰ ਸੰਧੂ ਸਾਹਿਬ ਨਾਲ, ਅਤੇ ਵੀਡੀਓ ਬਣਾ ਕੇ ਪਾ ਦੇਵਾਂਗੇ ਆਪਣੇ ਸੋਸ਼ਲ ਮੀਡੀਆ 'ਤੇ, ਤੁਸੀਂ ਵੀ ਦੇਖ ਸਕਦੇ ਹੋ ਅਤੇ ਪਤਾ ਕਿਸ ਤਰ੍ਹਾਂ ਫਿਲਟਰ ਆਪਣਾ ਕਲੀਨ ਕਰਨਾ, ਫਿਲਟਰ ਕਿਸ ਤਰ੍ਹਾਂ ਚੇਂਜ ਕਰ, ਕਿਸ ਤਰ੍ਹਾਂ ਬੈਠੋ, ਤੁਹਾਡੇ ਲਈ ਬੈਠੇ ਆਪਾਂ, ਤੁਹਾਡੇ ਵਾਸਤੇ ਬੈਠੇ। ਧੰਨਵਾਦ ਸੰਧੂ ਸਾਹਿਬ ਨੇ ਕਾਲ ਕਰਕੇ ਦੱਸਿਆ, ਟਿਪ ਦਿੱਤੇ ਹਨ, ਪਰ ਫਿਰ ਵੀ ਤੁਹਾਡੇ ਘਰ ਵਿੱਚ ਕੀ ਕੁਛ ਗਵਰਨਮੈਂਟ ਦੇ ਗਰੈਂਟ ਦੇ ਨਾਲ ਲੱਗ ਸਕਦਾ ਹੈਗਾ, ਕੋਈ ਗਵਰਨਮੈਂਟ ਚਾਹੁੰਦੀ ਹੈ ਇਨਵਾਇਰਮੈਂਟ ਕਲੀਨ ਹੋਵੇ, ਤਾਂ ਬਹੁਤ ਸਾਰੇ ਪੈਸੇ ਰੱਖੇ ਹੁੰਦੇ ਆ, ਤਾਂ ਤੁਸੀਂ ਕਿੱਦਾਂ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਜੇ ਲੋੜ ਪਵੇ ਤਾਂ 6477066640 ਤੇ ਸੰਧੂ ਸਾਹਿਬ ਨਾਲ ਨਾ ਵੇਅਰ ਕੰਫਰਟ ਦੇ ਇਹਨਾਂ ਨਾਲ ਗੱਲਬਾਤ ਕਰ ਲੈਣੀ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਤੁਸੀਂ ਬੜਾ ਪਸੰਦ ਕੀਤਾ, ਮਲਟੀਗ੍ਰੇਨ ਆਟਾ ਪਹੁੰਚਿਆ ਹੋਇਆ ਹੈ ਵੱਖ ਵੱਖ ਸਟੋਰਾਂ ਦੇ ਵਿੱਚ, ਕੈਨੇਡਾ ਦੇ ਵਿੱਚ ਬਣਦਾ ਅਤੇ ਕੈਨੇਡਾ ਦੀ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ। ਇਸੇ ਤਰ੍ਹਾਂ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ ਹਨ, 1136 ਮੈਡਸਨ ਬੁਲਵਰਡ ਤੇ, ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ, ਅਤੇ ਨਾਲ ਦੀ ਨਾਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ। ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਸਟੇਨਲੈਸ ਸਟੀਲ ਬੰਪਰ, ਏਅਰ ਟੈਂਕ ਬੈਗਸ, ਡੀ ਪੀ ਐਫ ਕਿੱਟ, ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਸੰਪਰਕ ਕਰਨਾ। ਐਡ ਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਹੈ, ਸੋਸ਼ਲ ਮੀਡੀਆ ਮੈਨੇਜ ਕਰਦੀ ਤੁਹਾਡਾ, ਜੇ ਤੁਸੀਂ ਸੋਸ਼ਲ ਮੀਡੀਆ ਨਹੀਂ ਮੈਨੇਜ ਕਰ ਸਕਦੇ ਨਾ, ਇਹ ਤੁਹਾਡੀ ਸੋਸ਼ਲ ਮੀਡੀਆ ਮੈਨੇਜ ਕਰਨਗੇ, ਤੁਹਾਡਾ ਹੀ ਬ੍ਰਾਂਡ ਇਹ ਅੱਗੇ ਲੈ ਕੇ ਆਉਣਗੇ, ਤੁਹਾਡੇ ਵਾਸਤੇ ਹੀ ਜਿਹੜੇ ਵਿਊਜ਼ ਜਾਂ ਕਲਿੱਕਸ ਲੈ ਕੇ ਆਉਣਗੇ। 2895000667 'ਤੇ ਗੱਲ ਕਰਨੀ ਆ। ਜਸ ਭੋਲੋ ਸਾਹਿਬ ਮੋਰਗੇਜ ਸੇਵਾਵਾਂ ਦਿੰਦੇ ਹਨ, 416-732-2611 ਮੋਰਗੇਜ ਚਾਹੀਦੇ, ਫਰਸਟ ਸੈਕਿੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਤਾਂ ਤੁਸੀਂ 416-732-2611 'ਤੇ ਸੰਪਰਕ ਕਰਨਾ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪੇਰੋਲ ਮੈਨੇਜਮੈਂਟ, ਕਾਰਪੋਰੇਟ ਟੈਕਸ ਰਿਟਰਨ ਫਾਈਲਿੰਗ, 205 ਐਡਵਾਂਸ ਬੁਲਵਰਡ ਤੇ ਹਨ। ਬੀ ਕੇ ਟੈਕਸ, ਪਾਲ ਬਾਂਗਰ ਸਾਹਿਬ ਦਾ ਨੰਬਰ 905-455-1414, ਜਸਪਾਲ ਗੋਹਣੀਆ ਸਾਹਿਬ ਦਾ ਨੰਬਰ 416-676-7070, ਰੈਕਸਟੇਲ ਫਾਈਨੈਂਸ਼ੀਅਲ ਜਸਪਾਲ ਗੋਹਣੀਆ ਸਾਹਿਬ ਜੀ। ਐਲ ਪੀ ਰੂਫਿੰਗ, ਰੂਫਿੰਗ ਸ਼ਿੰਗਲ ਚੇਂਜ ਕਰਵਾਉਣੇ ਹੋਣ, ਰਿਪੇਅਰ ਕਰਵਾਉਣੇ ਹੋਣ, ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲਏ, ਕੌਂਕਰੀਟ ਦਾ ਕੰਮ ਵੀ ਕਰਕੇ, ਕੌਂਕਰੀਟ ਦਾ ਕੰਮ ਵੀ ਕਰਕੇ ਦਿੰਦੇ ਹਨ। 416-602-7216 'ਤੇ ਸੰਪਰਕ ਕਰਨਾ। ਛੋਟੀ ਜਿਹੀ ਬ੍ਰੇਕ ਲੈਂਦੇ, ਮੈਨੂੰ ਟੈਕਸਟ ਮੈਸੇਜ ਕਾਫੀ ਆ ਰਹੇ ਹਨ, ਅਸੀਂ ਤੁਹਾਡੇ ਲਈ ਇੱਥੇ ਬੈਠੇ ਹੋ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਜੀ।
2: ਸੀਸੀਏ ਲਈ ਕਰਜ਼ਾ ਮਾਫ ਕਰਵਾਉਣਾ, ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
2: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। Complete collision repair from towing your car to applying the finishing touches. You can count on us. We are providing end-to-end assistance. 24-ghante towing service available hai. Har tarah de insurance claims nal deal kar dene. Complete collision repair and car painting. Top Auto Collision.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुन तीन लोकेशंस तो सर्व कर देने। 2 इन ब्रैम्पटन, 1850 एल्बन रोड, ईटोबी को। वधेरे जानकारी ले कॉल करो 416-213-1165।
1: ओहो, सर्दी च हीट नहीं चलती ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640-647-706-6840।
3: रोकी, तू अपनी इंश्योरेंस किस्तों करवांदा यार?
4: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार, नंबर ता दई मोना जी दा।
4: हां जी, तुसी भी नोट करो, इंश्योरेंस कोई भी होवे,
5: इंश्योरेंस फॉर यू दी मोना मेंगी जी।
4: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
5: याद रखो, मोना मेंगी फ्रॉम इंश्योरेंस फॉर यू,
4: 416-509-1509
5: और विजिट insuranceforyou.ca।
6: एक बार फिर प्रोग्राम दे विच जीएन बूटा तालीवाल साहब प्रोग्राम सुन रहे हैं, स्टारगेट लेजेंड दी शान। बहुत सारे थोड़े टैक्स मैसेज आ रहे हैं, धन्यवाद मैं करना चाहना थोड़ा। तो गुरमुख सिंह बारिया साहब ने लाइन जुड़ गई है। गुरमुख सिंह जी, सत श्री अकाल जी एन प्रोग्राम दे विच।
7: जी तमर साहब, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ। ਆਵਾਜ਼ ਬਹੁਤ ਵਧੀਆ ਆ ਰਹੀ ਹੈ, ਆਪਾਂ ਖਬਰਾਂ ਤੇ ਨਜ਼ਰ ਰੱਖਦੇ ਹਾਂ। ਪਹਿਲਾਂ ਪੰਜਾਬ ਦਾ ਹੀ ਟੈਂਪਰੇਚਰ ਦੱਸ ਦਿਓ, ਕਿਸ ਤਰ੍ਹਾਂ ਚੱਲ ਰਿਹਾ ਹੈਗਾ?
7: ਇਹ ਨਾਰਮਲ ਮੰਨਿਆ ਜਾਂਦਾ ਜੀ,
6: ਤੁਹਾਡੀ ਪਹਿਲਾਂ ਆਵਾਜ਼ ਸੇ ਬਹੁਤ ਵਧੀਆ ਕ੍ਰਿਸਟਲ ਕਲੀਅਰ ਆਈ ਸੀ, ਜਦੋਂ ਸਤਿ ਸ੍ਰੀ ਅਕਾਲ ਬੁਲਾਈ ਸੀ। ਹੁਣ ਥੋੜੀ ਗੜਬੜ ਆ ਰਹੀ ਹੈਗੀ ਆ, ਜੇ ਤੁਸੀਂ ਦੁਬਾਰਾ ਡਾਇਲ ਕਰ ਲਿਓ, ਰਾਈਟ ਵੇ ਲੈ ਕੇ ਆਊਂਗਾ ਤੁਹਾਨੂੰ ਜ਼ਰੂਰ। ਮੈਂ ਕੱਲ੍ਹ ਨੂੰ ਇੱਕ ਹੋਰ ਪ੍ਰੋਬਲਮ ਫੇਸ ਕਰ ਦੇਵਾਂਗਾ, ਦੁਬਾਰਾ ਡਾਇਲ ਕਰ ਲਿਓ, ਰਾਈਟ ਵੇ ਤੁਹਾਨੂੰ ਲੈ ਕੇ ਆਵਾਂਗੇ। ਇਹ ਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਵਾਰੀਆ ਸਾਹਿਬ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ। ਮੈਂ ਦੱਸ ਦੇਵਾਂ, ਸਟਾਰਲੇਨ ਪੇਂਟਿੰਗ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਹੋਟਲ ਮੋਟਲ ਬਿਜ਼ਨਸ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਦਾ ਕੰਮ ਹੋਵੇ ਨਾ, ਤੇ ਤੁਹਾਡਾ ਡੈੱਕ ਵੀ ਪੇਂਟ ਕਰਕੇ ਦਿੰਦੇ ਨੇ, ਬ੍ਰਿਕ ਪੇਂਟ ਕਰਦੇ ਹਨ। ਗੋਰਾ ਧਨੋਆ 416-230-4000, 416-230-4000। ਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ ਤੁਹਾਡੇ ਵਾਸਤੇ 6479888731। ਜਿੰਨੀ ਛੇਤੀ ਲਾਈਨ ਮਿਲ ਗਈ ਉਨੀ ਛੇਤੀ ਮਿਲਾਵਾਂਗੇ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਨੇ, ਖਬਰਾਂ ਲੈ ਕੇ ਆਉਣਗੇ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ, ਵਾਇਰਿੰਗ, DPF ਕਲੀਨਿੰਗ ਐਂਡ ਰਿਪੇਅਰਸ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ। ਤੇ 347-271-3334। ਬਾਰੀਆ ਸਾਹਿਬ ਜੀ ਆਏ ਨੇ ਪ੍ਰੋਗਰਾਮ ਦੇ ਵਿੱਚ।
7: ਜੀ ਤੰਬਰ ਸਾਹਿਬ,
6: ਵੈਰੀ ਗੁੱਡ।
7: ਇੱਕ ਵਾਰੀ ਦੁਬਾਰਾ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਤਾਂ ਬਿਲਕੁਲ ਆਪਾਂ ਇਸ ਵਕਤ ਪੂਰੀ ਗਰਮੀ ਚ ਹੈਗੇ ਆ ਜੀ, ਪਰ ਫਿਰ ਵੀ ਇੰਜੋਏ ਕਰਦੇ ਆ ਜੀ ਇੱਥੋਂ ਦੀ ਗਰਮੀ ਨੂੰ। ਲੋਕ ਮੈਂ ਵੇਖਿਆ ਹੈਗਾ ਆ, ਕੋਈ ਬਾਹਲੀ ਪਰਵਾਹ ਨੀ ਹੈਗੀ ਲੋਕਾਂ ਨੂੰ, ਬਾਹਰਲੇ ਖੁੱਲੇ ਵੈਦਰ ਚ ਬਿਨਾਂ ਏਸੀ ਤੋਂ ਵੀ ਇੰਨੀ ਜਨਤਾ ਤੁਰੀ ਫਿਰਦੀ ਆ ਜੀ। ਪੈਦਲ ਵੀ ਜਾਂਦੀ ਆ, ਸਾਈਕਲਾਂ ਤੇ ਵੀ ਜਾਂਦੀ ਆ, ਹਾਲੇ ਵੀ ਮੋਟਰਸਾਈਕਲ ਟੂ ਵਹੀਕਲ ਹੈਗੇ ਆ, ਟੂ ਐਕਸਲ ਵਹੀਕਲ ਹੈਗੇ ਆ, ਉਹਦੇ ਤੇ ਵੀ ਲੋਕੀ ਸਫ਼ਰ ਕਰਦੇ ਆ। ਸੋ ਆਪਣੇ ਤਰੀਕੇ ਦੀ ਧਰਤੀ ਤੇ ਆਪਣੇ ਤਰੀਕੇ ਦਾ ਵੈਦਰ ਆ ਜੀ। ਜਦੋਂ ਆਪਾਂ ਵੀ ਇੱਥੇ ਆਉਂਦੇ ਹੈਗੇ ਆ ਤੇ ਮੈਂ ਖੁਦ ਇਹਨੂੰ ਚੀਜ਼ ਨੂੰ ਇੰਜੋਏ ਕਰਦਾ ਹੈਗਾ, ਬਹੁਤ ਜ਼ਿਆਦਾ ਸੋਹਲ ਆਪਣੇ ਆਪ ਨੂੰ ਉਹਦੇ ਅਕੋਰਡਿੰਗਲੀ ਨਹੀਂ ਰੱਖੀਦਾ। ਸੋ ਇਹਦੇ ਨਾਲ ਹੀ ਆਪਾਂ ਕੁਝ ਖਾਸ ਇਸ ਧਰਤੀ ਦੀਆਂ ਤੇ ਕੋਰਲੇਟ ਕਰਦੀਆਂ ਕੈਨੇਡਾ ਦੀਆਂ ਕੁਝ ਖ਼ਬਰਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ ਜੀ। ਤੇ ਜਿਵੇਂ ਆਪਾਂ ਕੁਝ ਗੱਲ ਖ਼ਬਰਾਂ ਸਾਂਝੀਆਂ ਕਰਕੇ ਗਏ ਸੀ ਕਿ ਸਾਡੇ ਇੱਥੇ ਮੁੱਖ ਰੂਪ ਦੇ ਅੱਜ ਮੁੱਦਾ ਜਿਹੜੀ ਬਣੀ ਹੋਈ ਸੀ ਕਿ ਕੱਲ ਇਕੱਠ ਸੀਗਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਕਿਹੜਾ ਸੱਦਾ ਦਿੱਤਾ ਗਿਆ ਸੀਗਾ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ ਸੀਗਾ ਜੀ। ਉਸ ਅਰਦਾਸ ਸਮਾਗਮ ਦੇ ਕੁਝ ਖਾਸ ਨੁਕਤੇ ਤੇ ਕੁਝ ਸਵਾਲ ਮੈਂ ਆਪਣੇ ਸਰੋਤਿਆਂ ਨਾਲ ਸਾਂਝੇ ਛੱਡ ਕੇ ਜਾਣੇ ਆ। ਇਸ ਸਮਾਗਮ ਦੇ ਵਿੱਚ ਠੀਕ ਹੈ ਸੰਗਤਾਂ ਦਾ ਕਾਫੀ ਇਕੱਠ ਹੋਇਆ, ਖਾਸ ਤੌਰ ਤੇ ਮੈਂ ਕੁਝ ਤਸਵੀਰਾਂ ਉੱਥੇ ਦੇਖੀਆਂ ਜੀ, ਜਿਹੜੇ ਕਿ ਪੀੜਤ ਪਰਿਵਾਰ ਸੀ, ਬਹੁਤ ਲੰਬੇ ਸਮੇਂ ਤੋਂ ਉਹਨਾਂ ਨੇ ਆਪਣੇ ਪੁੱਤਾਂ ਧੀਆਂ ਦੇ ਜਿਹੜੇ ਸੀ ਸਕੇ ਸੰਬੰਧੀਆਂ ਦੀਆਂ ਫੋਟੋਆਂ ਫੜੀਆਂ ਹੋਈਆਂ ਸੀ। ਉਹ ਲੋਕ ਪਹਿਲਾਂ ਉੱਥੇ ਪਹੁੰਚੇ ਹੋਏ ਸੀ 2 ਵਜੇ ਦੇ ਕਰੀਬ, ਬਾਕੀ ਸੰਗਤ ਜਿਹੜੀ ਸੀ ਉਹ ਤੋਂ ਬਾਅਦ ਚ ਆਈ ਹੈ ਜੀ। ਤਾਂ ਹਾਲਾਂਕਿ ਇਹ ਆਪਾਂ ਕਹਿ ਸਕਦੇ ਕਿ ਸੰਗਤ ਉਸ ਤਰ੍ਹਾਂ ਨਹੀਂ ਆਈ ਜਿਸ ਤਰ੍ਹਾਂ ਨਾਲ ਸੱਦਾ ਦਿੱਤਾ ਗਿਆ ਸੀਗਾ, ਉਹਦੇ ਕਾਰਨ ਹੈ ਕੁਛ ਜੀ ਉਹ ਵੀ ਆਪਾਂ ਸਾਂਝੇ ਕਰਾਂਗੇ, ਲੇਕਿਨ ਮੈਂ ਕੁਛ ਨੁਕਤੇ ਜਿਹੜੇ ਸੀ ਉਹ ਸਾਂਝੇ ਕਰ ਦੇਣਾ ਕਿ ਹਰੀਕੇ ਪੱਤਣ ਵਿਖੇ ਜਦੋਂ ਸ਼ਹੀਦੀ ਸਮਾਗਮ ਹੋਇਆ ਪਹਿਲਾਂ ਅਰਦਾਸ ਹੋਈ, ਉਹ ਤੋਂ ਬਾਅਦ ਹੁਕਮਨਾਮਾ ਸਾਹਿਬ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਅਡਗਾਜ ਜਿਹੜੇ ਆ ਉਹਨਾਂ ਕੁਛ ਸੰਦੇਸ਼ ਕਹਿ ਲਓ ਜਾਂ ਆਪਣੇ ਪ੍ਰੋਗਰਾਮ ਦਿੱਤੇ ਆ ਜੀ, ਜਿਹਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਸ਼ਹੀਦੀ ਪੱਤਣ, ਉਹਨਾਂ ਦੱਸਿਆ ਜੀ ਹਰੀਕੇ ਪੱਤਣ ਦੀ ਬਜਾਏ ਵੀ ਇਹਨੂੰ ਸਿੱਖ ਕੌਮ ਸ਼ਹੀਦੀ ਪੱਤਣ ਦੇ ਵਜੋਂ ਯਾਦ ਕਰੇ, ਤਾਂ ਇੱਥੇ ਇੱਕ ਯਾਦਗਾਰ ਸਾਰਨ ਲਈ ਸ਼੍ਰੋਮਣੀ ਕਮੇਟੀ ਜਿਹੜੀ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਜਿਹੜਾ ਅਗਲਾ ਕਾਰਜ ਜਿਹੜਾ ਸ਼ੁਰੂ ਕਰੇ ਜੀ। ਇੱਕ ਨਾਮ ਪਲੇਟ ਦੀ ਗੱਲ ਕਦ ਕੀਤੀ ਗਈ ਆ ਕਿ ਜਿੰਨੇ ਵੀ ਸ਼ਹੀਦ ਜ਼ਬਰਦਸਤ ਜਿਹੜਾ ਸ਼ਿਕਾਰ ਹੋਇਆ ਉਹਨਾਂ ਦੇ ਨਾਵਾਂ ਦੀ ਪਲੇਟ ਜਿਹੜੀ ਆ ਇੱਥੇ ਲਾਈ ਜਾਊਗੀ ਜੀ। ਜਿਹੜੇ ਪੁਲਿਸ ਤੇ ਸੁਰੱਖਿਆ ਫੋਰਸਾਂ ਵੱਲੋਂ ਸ਼ਹੀਦ ਕੀਤੇ ਗਏ ਜਾਂ ਅਲੋਪ ਕੀਤੇ ਗਏ, ਅਗਵਾਹ ਕੀਤੇ ਗਏ ਜਿਹੜੇ ਪਰਿਵਾਰ ਸੀਗੇ, ਉਹਨਾਂ ਦਾ ਇੱਕ ਰਿਕਾਰਡ ਬਣਾਉਣ ਦੀ ਗੱਲਬਾਤ ਵੀ ਕੀਤੀ ਗਈ ਆ ਕਿ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਸੰਗਤਾਂ ਤੋਂ ਰਿਕਾਰਡ ਜਿਹੜਾ ਮੰਗਿਆ ਗਿਆ ਕਿ ਜਿਹਦੇ ਕੋਲ ਜੋ ਵੀ ਕੁਛ ਹੈ ਇਹਦੇ ਸੰਬੰਧੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ੍ਰੀ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਾਏ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਹਦਾ ਰਿਕਾਰਡ ਆਪਣੇ ਕੋਲ ਰੱਖੂਗਾ ਕਿ ਕਿੰਨੀਆਂ ਜਿਹੜਾ ਜਬਰ ਜਿਹੜਾ ਹੋਇਆ ਉਹਦੇ ਵਿੱਚ ਜਿਹੜੀਆਂ ਸ਼ਹੀਦੀਆਂ ਪਾ ਗਏ ਜਾਂ ਹਾਲੇ ਅਲੋਪ ਹੈਗੇ ਆ, ਕਿੰਨੇ ਲੋਕ ਜਿਹੜੇ ਆ ਉਹ ਹੈਗੇ ਆ ਜੀ। ਤੇ ਮੁੱਖ ਰੂਪ ਜਿਹੜਾ ਬੀਬੀ ਖਾਲੜਾ ਵੱਲੋਂ ਸੱਦਾ ਦਿੱਤਾ ਗਿਆ ਸੀ ਜਾਂ ਅਪੀਲ ਕੀਤੀ ਗਈ ਸੀ ਉਹਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਚੁੱਪ ਰਹੇ ਜੀ। ਆਪਾਂ ਕਹਿ ਸਕਦੇ ਹਾਂ ਕਿ ਬਹੁਤਾ ਕੁਛ ਕਿਸੇ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ, ਸਿਵਾਏ ਇੱਕ ਮੁੱਖ ਗਵਾਹ ਜਿਹੜੇ ਰਾਜੀਵ ਸਿੰਘ ਸੀਗੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਪਰ ਇਸ ਮੌਕੇ ਤੇ ਅਕਾਲ ਤਖ਼ਤ ਜਥੇਦਾਰ ਵੱਲੋਂ 2022 ਤੋਂ ਬਾਅਦ ਜਿਹੜੀ ਆਪ ਸਰਕਾਰ ਹੈ ਉਹਦੇ ਵੱਲੋਂ ਡੀਐਸਪੀ ਜਸਪਾਲ ਸਿੰਘ ਤੇ ਹੋਰ ਕੁਛ ਜਿਹੜੇ ਦੋਸ਼ੀ ਸੀਗੇ ਭਾਈ ਖਾਲੜਾ ਕੇਸ ਦੇ ਵਿੱਚ ਉਹਨਾਂ ਦੇ ਭੱਜ ਜਾਣ ਜਾਂ ਭਜਾ ਦੇਣ ਦੇ ਮਾਮਲੇ 'ਚ ਕੋਈ ਸਵਾਲ ਉਠਾਏ ਜੀ ਮੌਜੂਦਾ ਸਰਕਾਰ ਦੇ ਉੱਪਰ। ਪਰ ਇਹ ਤੋਂ ਪਹਿਲਾਂ 10 ਸਾਲ ਅਕਾਲੀ ਸਰਕਾਰ ਰਹੀ ਆ ਜੀ, ਉਸ ਸਮੇਂ ਦਰਮਿਆਨ ਜਿਹੜਾ ਸ਼ਹੀਦ ਜਸਵੰਤ ਭਾਈ ਜਸਵੰਤ ਸਿੰਘ ਖਾਲੜਾ ਦਾ ਕੇਸ ਕਿੱਦਾਂ ਚੱਲਿਆ, ਉਹਦੇ ਵਿੱਚ ਅਕਾਲੀ ਦਲ ਦਾ ਰੋਲ ਕੀ ਰਿਹਾ, ਜਾਂ ਫਿਰ ਅਕਾਲੀ ਦਲ ਦਾ ਪਰਿਵਾਰ ਨੂੰ ਕੀ ਸਾਥ ਰਿਹਾ, ਜਾਂ ਫਿਰ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਤਾਂ ਉਹਦਾ ਪਰਿਵਾਰ ਜਿਹੜਾ ਇਲੈਕਸ਼ਨਾਂ 'ਚ ਆਇਆ ਉਹਦੇ ਖਿਲਾਫ ਕੈਂਡੀਡੇਟ ਖੜੇ ਕੀਤੇ ਗਏ, ਭਾਵ ਹੈ ਕਿ ਜਿਹੜਾ ਅਕਾਲੀ ਦਲ ਦਾ ਰੋਲ ਸੀਗਾ ਸਰਕਾਰ ਦਾ ਉਹਦੇ ਉੱਪਰ ਜਥੇਦਾਰ ਸਾਹਿਬ ਨੇ ਕੋਈ ਵੀ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਜੀ। 15 ਸਾਲ ਜਿਹੜਾ ਅਕਾਲੀ ਦਲ ਜਿਹੜਾ ਸੱਤਾ 'ਤੇ ਰਿਹਾ ਤਾਂ ਜਿਹੜੀਆਂ ਤਰੱਕੀਆਂ
6: ਬਾਰੀਆ ਸਾਹਿਬ ਉੱਥੇ ਦਰਿਆ ਦੇ ਕੰਢੇ ਦੇ ਖੜੇ ਦੇ ਲੱਤਾਂ ਕੰਬਦੇ ਕਿਤੇ ਪਿੱਛੇ ਉੱਥੇ ਲੱਕਣਾ ਜਾਂਦੇ ਡਰਦੇ ਆ ਨਾ ਕੀ ਕਰੀਏ। ਇਹ ਜਥੇਦਾਰ ਸਾਹਿਬ ਜਿਹੜਾ 'ਚ ਹਿੰਮਤ ਹੋਣੀ ਚਾਹੀਦੀ ਆ ਬੋਲਣ ਦੀ, ਕੁਝ ਕਹਿਣ ਦੀ, ਵਿਚਾਰ ਸਾਂਝੇ ਕਰਨ ਦੀ। ਇਹ ਖੁਦ ਆਪ ਭੱਜੇ ਹੋਏ ਹਨ, ਮੈਂ ਸੋ ਸੋਰੀ ਟੂ ਸੇ। ਦੇਖਿਆ ਪਲੇਟ ਲਾ ਦੇਵੋ, ਸਾਨੂੰ ਦੱਸੋ ਕਿਹਨਾਂ ਕੀ ਹੋਇਆ। ਉਹ 1984 ਵਿੱਚ ਜੋ ਕੁਝ ਹੋਇਆ, ਸਰਕਾਰ ਕਹਿੰਦੀ ਆ ਅਸੀਂ ਬਹੁਤ ਸਾਰਾ ਸਮਾਨ ਵਾਪਸ ਕਰ ਲਿਆ, ਬਾਕੀ ਸਾਨੂੰ ਰਸੀਦ ਦੇਵੋ, ਆਪਾਂ ਜਿਹੜਾ ਨਹੀਂ ਮਿਲਿਆ ਵਾਪਸ ਕਰੀਏ। ਇਹਨਾਂ ਨੇ ਖੁਦ ਵੇਚਿਆ ਹੋਇਆ ਉਹ ਵੀ ਸਮਾਨ। ਇਹ ਲੋਕਾਂ ਨੂੰ ਕੀ ਡਰਾਮੇ ਦਿਖਾਉਣ ਲੱਗੇ ਹੋਏ ਹਨ। ਹੁਣ ਪਤਾ ਵੀ ਉੱਪਰ ਭਾਰੀ ਪਈ ਹੋਈ ਹੈਗੀ, ਅਰਦਾਸ ਕਰਨ ਪਹੁੰਚ ਗਏ। ਉਹ ਕਿਉਂ ਲੋਕਾਂ ਦਾ ਕੰਮ ਟਾਈਮ ਖਰਾਬ ਕਰਦੇ? ਤੁਸੀਂ ਖੁਦ ਕੰਮ ਕਰਨਾ ਸ਼ੁਰੂ ਕਰੋ। ਤੁਸੀਂ ਖੁਦ ਆਪ ਕਹੋ ਵੀ ਸਾਡਾ ਸਪੈਸ਼ਲ ਦਫ਼ਤਰ ਖੋਲ੍ਹਿਆ ਜਾਵੇਗਾ, ਜਿਹਨਾਂ ਨਾਲ ਪਰਿਵਾਰਾਂ ਨਾਲ ਹੋਇਆ ਵੀਡੀਓ ਰੂਪ ਦੇ ਵਿੱਚ ਪਹੁੰਚੋ, ਤੁਹਾਨੂੰ ਦਿਖਾ ਲਿਆ ਜਾਵੇਗਾ, ਤੁਹਾਡੇ ਰੈਕਰਡ ਰੱਖੇ ਜਾਣਗੇ, ਸਵਾਲ ਪੁੱਛਣ ਕਰਨਗੇ, ਅਸੀਂ ਤੁਹਾਡੇ ਵਾਸਤੇ ਤੁਹਾਡੇ ਕੇਸ ਲੜਾਂਗੇ, ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਪੈਸੇ ਦੇਵਾਂਗੇ। ਯਾਰ ਪਲੇਟ ਲਗਵਾ ਕੇ ਕੀ ਕੁਝ ਹੋ ਜਾਣਾ ਹੈਗਾ? ਲੋਕੀ ਤਾਂ ਖੁਦ ਅੱਗੇ ਕਿਤਾਬਾਂ ਨਹੀਂ ਪੜ੍ਹ ਕੇ ਰਾਜੀ, ਕੀ ਪੜ੍ਹਨਗੇ ਤਾਂ ਵੀਡੀਓ ਦੇਖ ਕੇ ਰਾਜੀ ਆ ਜਾਂ ਟਿੱਕਟੋਕ 'ਤੇ ਸਕੋਲ ਕਰਕੇ ਰਾਜੀ ਆ। ਹੁਣ ਤੱਕ ਤਾਂ ਕਿਤਾਬਾਂ ਵਿਕੀਆਂ ਹੋਣੀਆਂ ਚਾਹੀਦੀਆਂ, ਸੋਲਡ ਹੋਣੇ ਚਾਹੀਦੇ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦੇ ਉੱਪਰ, ਪਰ ਨਹੀਂ, ਅਸੀਂ ਵੀ ਬਹੁਤ ਪਿੱਛੇ ਪੈ ਗਏ ਹਾਂ, ਪਿੱਛੇ ਰਹਿ ਗਏ ਹਾਂ। ਮੈਂ ਇੱਕ ਕਾਲ ਲੈ ਲਵਾਂ ਫਿਰ ਤੁਹਾਨੂੰ ਵਾਰੀ ਦਿੰਦਾ। ਗੁਰੂ ਸਿੰਘ ਬਾਰੀ ਸਾਹਿਬ, ਹਰਵਿੰਦਰ ਪਨੇਸਰ ਜੀ ਆ ਜਾਓ ਜੀ।
8: ਹਾਂਜੀ,
6: ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ ਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸਾਦੀ ਨੂੰ ਪੁੱਛਣਾ ਸੀ, ਮੈਂ ਨਾ ਯੂਟਿਊਬ ਤੇ ਦੇਖਿਆ ਸੀ ਵੀ ਨਾ ਜੱਗੂ ਭਗਵਾਨ ਪੁਰੀਏ ਦਾ ਚੇਅਰਮੈਨ ਬਣਾਇਆ ਕਿਤੇ, ਉਹਨੂੰ ਨਾ ਹੈਲਪ ਮਗਰੋਂ ਕੀਤੀ ਆਮ ਆਦਮੀ ਪਾਰਟੀ ਨੇ, ਉਹ ਕਿੱਥੇ ਦਾ ਬਣਾਇਆ ਪਲੀਜ਼ ਦੱਸੋਗੇ ਜੇ ਤੁਹਾਡੇ ਕੋਲ ਕੋਈ ਖਬਰ ਆ? ਮੈਂ ਆਪੇ ਸੁਣਦਾ ਸਰ। ਥੈਂਕ ਯੂ,
6: ਧੰਨਵਾਦ। 416-837-1515 ਸਾਡੇ ਸਟੂਡੀਓ ਨੰਬਰ ਆ, 416-837-1515। ਵਾਰੀਆ ਸਾਹਿਬ ਗੋ ਅਹੈਡ
7: ਜੀ। ਬਿਲਕੁਲ, ਏਦਾਂ ਦੀ ਕੋਈ ਵੀ ਅਫੀਸ਼ੀਅਲ ਖਬਰ ਨਹੀਂ ਹੈਗੀ ਕਿ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮਵਾਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਉਸ ਦੁਨੀਆ ਦਾ ਗੈਂਗਸਟਰ ਮੰਨਿਆ ਜਾਂਦਾ ਹੈਗਾ ਜੀ, ਤਾਂ ਇਹੋ ਜਿਹੇ ਬੰਦੇ ਨੂੰ ਸਰਕਾਰਾਂ ਜਿਹੜੀਆਂ ਨੇ ਉਹ ਕੋਈ ਪ੍ਰਧਾਨਗੀ ਦਿੰਦੀਆਂ ਨੇ? ਅਫੀਸ਼ੀਅਲ ਤੌਰ 'ਤੇ ਇਹ ਮੇਰਾ ਮੰਨਣਾ ਨਹੀਂ ਹੁੰਦਾ ਜੀ, ਹਾਲਾਂਕਿ ਫੈਸਿਲੀਟੇਟ ਕੀ ਕੀਤਾ ਜਾਂਦਾ ਅੰਦਰ ਖਾਤੇ ਦਾ ਪਤਾ ਨਹੀਂ ਹੈਗਾ, ਪਰ ਕੋਈ ਵੀ ਇੱਦਾਂ ਦੀ ਖਬਰ ਜਿਹੜੀ ਆ ਮੇਰੇ ਕੋਲ ਨਹੀਂ ਹੈਗੀ। ਸੋਸ਼ਲ ਮੀਡੀਆ 'ਤੇ ਖਬਰ ਇੱਦਾਂ ਦੀ ਹੋ ਸਕਦੀ ਆ, ਉਹਦੇ 'ਤੇ ਆਪਾਂ ਕੋਈ ਰਿਲਾਈ ਨਹੀਂ ਕਰਦੇ ਜੀ। ਤਾਂ ਇਹਦੇ ਨਾਲ ਜਿਹੜੇ ਤੁਹਾਡੇ ਸਵਾਲ ਸੀਗੇ ਤੰਬੜ ਸਾਹਿਬ, ਜਿਹੜੇ ਤੁਸੀਂ ਹੁਣ ਉਠਾਏ ਆ, ਜਿੰਨੇ ਵੀ ਇਹ ਸਵਾਲ ਮੈਂ ਸੁਣੇ ਹੈਗੇ ਜੀ ਇੱਥੇ ਹਰੀਕੇ ਪੱਤਾਂ ਦੇ ਉੱਪਰ ਜਿਹੜੇ 1-to-1 ਇੰਟਰਵਿਊ ਕੀਤੇ ਗਏ ਚੈਨਲਾਂ ਵੱਲੋਂ ਕੁਛ ਇੱਕ ਪਰਿਵਾਰਾਂ ਦੇ ਪਰਿਵਾਰਾਂ ਦੇ ਤੇ ਕੁਛ ਜਿਹੜੇ ਐਕਟਿਵਿਸਟ ਉੱਥੇ ਆਏ ਹੋਏ ਸੀ ਜਿਹੜੇ ਜਿਹੜੀ ਸੰਗਤਾਂ ਨੂੰ ਪ੍ਰਵਾਨ ਹੋਵੇ ਤਾਂ ਏਦਾਂ ਦੀਆਂ ਗੱਲਾਂ ਤਾਂ ਪਹਿਲਾਂ ਵੀ ਬੜੀਆਂ ਵਾਰੀ ਹੋ ਚੁੱਕੀਆਂ। ਪ੍ਰੋਗਰਾਮ ਦਿੱਤੇ ਜਾਂਦੇ ਆ ਜੀ, ਉਹਦੇ ਵਿੱਚ ਇੱਕ ਫਾਰਮੈਲਿਟੀ ਪੂਰੀ ਕੀਤੀ ਜਾਂਦੀ ਆ। ਕਮੇਟੀਆਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਬੜੀਆਂ ਬਣਾਈਆਂ ਸੀਗੀਆਂ, ਤੁਹਾਨੂੰ ਪਤਾ ਹੋਣਾ ਕਈ ਮਾਮਲਿਆਂ ਦੇ ਉੱਪਰ ਉਹ ਕਮੇਟੀਆਂ ਹੀ ਬਣ ਕੇ ਰਹਿ ਗਈਆਂ। ਸੋ ਕੁੱਲ ਮਿਲਾ ਕੇ ਖਬਰ ਵਾਂਗ ਖਬਰ ਸਾਂਝੀ ਕੀਤੀ ਆ ਮੈਂ ਕਿ ਉੱਥੇ ਸੰਗਤਾਂ ਦਾ ਪ੍ਰਭਾਵ ਜਿਹੜਾ ਆ ਜਾਂ ਮੰਨਣਾ ਜਾਂ ਉਹਨਾਂ ਦਾ ਕਿੱਦਾਂ ਦੇ ਵਿਚਾਰ ਸੀਗੇ। ਤਾਂ ਇਹਦੇ ਨਾਲ ਹੀ ਮੈਂ ਕੁਛ ਅਹਿਮ ਖਬਰਾਂ ਜਿਹੜੀਆਂ ਕੈਨੇਡਾ ਦੀਆਂ ਜਿਹੜੀ ਪਹੁੰਚੀਆਂ ਹੈਗੀਆਂ ਆਪਾਂ ਉਹ ਦੱਸ ਦਿੰਦੇ ਹਾਂ
6: ਜੀ।
7: ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਵੱਲੋਂ 25 ਡਿਪਲੋਮੈਟ ਬਰਖਾਸਤ ਕੀਤੇ ਗਏ ਸੀ, 11 ਜਿਹੜੇ ਅਸਤੀਫੇ ਲਏ ਗਏ ਸੀ। ਇਹ ਮਾਮਲਾ ਇੱਕ ਲਾਈਮਲਾਈਟ ਹੋਇਆ ਜੀ, ਸਾਹਮਣੇ ਆਇਆ ਹੈਗਾ। ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਹੈਗੇ ਸੀਗੇ, ਉਹਨਾਂ ਦੇ ਵਿਭਾਗ ਦੇ ਵਿੱਚ 25 ਡਿਪਲੋਮੈਟਸ ਏਦਾਂ ਦੇ ਸੀਗੇ ਜਿਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਜਾਂ ਫਿਰ 11 ਨੇ ਉਹਨੂੰ ਆਪਣੇ ਆਪ ਤੋਂ ਅਸਤੀਫਾ ਦਿੱਤਾ। ਤਾਂ ਜਾਣਕਾਰੀ ਮੁਤਾਬਕ ਜਿਹੜੇ ਡਿਪਲੋਮੈਟਾਂ 'ਚ ਇੱਕ ਅਜਿਹਾ ਵੀ ਸੀ ਜਿਹੜਾ ਵਿਦੇਸ਼ੀ ਸਰਕਾਰਾਂ ਦੇ ਨਾਲ ਗੁਪਤ ਅਤੇ ਗੈਰ ਉਚਿਤ ਸੰਪਰਕ ਜਿਹੜੇ ਰੱਖਣ ਦੇ ਦੋਸ਼ ਉਹਦੇ ਉੱਪਰ ਲੱਗੇ ਹੋਏ ਸੀ। ਇਹ ਪਹਿਲਾ ਮਾਮਲਾ ਨਹੀਂ ਹੈਗਾ ਜੀ। ਕੱਲ ਇਹ ਖਬਰ ਜਿਹੜੀ ਆਪਣੀ ਸਾਂਝੀ ਕਰਨ ਤੋਂ ਆਪਾਂ ਆਪਣੇ ਘਰ ਪ੍ਰੋਗਰਾਮ ਨਹੀਂ ਸੀਗਾ ਜੀ, ਆਪਾਂ ਲਾਈਵ ਲਾਇਆ ਸੀਗਾ। ਸੋ ਉਹਦੇ ਵਿੱਚ ਵੀ ਖਬਰ ਸੀਗੀ ਕਿ RCMP ਨੇ ਕੱਲ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਸੀ ਉਹਦੇ ਵਿੱਚ ਜਿਹੜੇ ਵੱਡੇ FBI ਤਾਂ ਜਿਹੜੀਆਂ ਕੈਨੇਡਾ ਦੇ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਕਿ ਕੈਨੇਡਾ ਦਾ ਇੱਕ CBSA ਅਧਿਕਾਰੀ ਜਿਹੜਾ ਡਰੱਗ ਤਸਕਰੀ ਹੈਗੀ ਆ, ਡਰੱਗ ਤਸਕਰਾਂ ਨੂੰ ਜਾਣਕਾਰੀ ਪਹੁੰਚਾਉਂਦਾ ਲਿਆ ਲੰਮਾ ਸਮਾਂ ਬਾਰਡਰ ਤੋਂ ਉੱਪਰੋਂ, ਤਾਂ ਉਹਦੇ ਜ਼ਰੀਏ ਡਰੱਗ ਤਸਕਰੀ ਹੁੰਦੀ ਰਹੀ। ਉਹਦਾ ਨਾਮ RCMP ਨੇ ਗੱਲ ਕਹੀ ਕਿ ਸਾਡੇ ਇਹ ਮਾਮਲਾ ਧਿਆਨ 'ਚ ਹੈਗਾ, ਸਾਡੇ ਕੋਲ ਸਾਰੀ ਜਾਣਕਾਰੀ ਹੈਗੀ, ਤਾਂ ਅਸੀਂ ਚਾਰਜ ਇੱਥੇ ਲਾਵਾਂਗੇ, ਤਾਂ ਉਸ ਤੋਂ ਬਾਅਦ ਉਹਦਾ ਨਾਂ ਜਿਹੜਾ ਦਰਜ ਕਰਾਂਗੇ। ਸੋ ਕੁੱਲ ਮਿਲਾ ਕੇ ਜੇ ਖਬਰ ਦੇ ਵਿੱਚ ਮੈਂ ਦੇਖਣਾ ਹੋਵੇ ਆਪਾਂ ਤੁਸੀਂ ਵੀ ਵਿਚਾਰ ਦੇ ਸਕਦੇ ਕਿ ਅੱਜ ਇਹ ਹੁਣ ਪਹਿਲਾ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆ ਗਿਆ ਕਿ ਜਿਹੜਾ ਕੈਨੇਡਾ ਦਾ ਕੋਰ ਸਿਸਟਮ ਹੈਗਾ ਉਹਦੀ ਏਦਾਂ ਦੀ ਇਨਵੋਲਵਮੈਂਟ ਏਦਾਂ ਦੀਆਂ ਗੱਲਾਂ 'ਚ ਆਉਣੀ ਵਿਦੇਸ਼ੀ ਦਖਲਦਾਸੀ ਦੇ ਮਾਮਲਿਆਂ ਦੇ ਵਿੱਚ ਜਾਂ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ CBSA ਅਧਿਕਾਰੀਆਂ ਦੀ ਸ਼ਮੂਲੀਅਤ ਦਾ ਏਦਾਂ ਨਾਂ ਸਾਹਮਣੇ ਆਉਣੇ, ਹਾਲਾਂਕਿ ਚਾਰਜ ਜਿਹੜੇ ਸਾਰੇ ਸਾਬਤ ਹੋਣੇ ਬਾਕੀ ਆ, ਪਰ ਇਹ ਪਹਿਲਾਂ ਬਹੁਤ ਘੱਟ ਸੀਗਾ। ਦੰਬੜ ਸਾਹਿਬ ਜਦੋਂ ਏਦਾਂ ਦੀਆਂ ਗੱਲਾਂ ਹੋ ਜਾਣ ਤਾਂ ਫਿਰ ਕੈਨੇਡਾ ਦਾ ਇੱਕ ਜਿਹੜੇ ਸਿਸਟਮ ਜਿਹੜੇ ਥੰਮ ਹੁੰਦੇ ਆ ਪਿੱਲਰ ਹੁੰਦੇ ਆ ਉਹਦੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੁੰਦਾ ਜੀ ਉਹ ਡੋਲਣਾ ਸ਼ੁਰੂ ਹੁੰਦਾ। ਸੋ ਕੁੱਲ ਮਿਲਾ ਕੇ ਸਰਕਾਰਾਂ ਨੂੰ ਆਪਣੀ ਕਾਰਗੁਜ਼ਾਰੀ ਦੇ ਉੱਪਰ ਜਿਹੜਾ ਧਿਆਨ ਦੇਣ ਦੀ ਲੋੜ ਆ। ਤਾਂ ਇਹਦੇ ਨਾਲ ਹੀ ਮੈਂ ਕੋਈ 2 ਮਿੰਟਾਂ ਦੇ ਵਿੱਚ ਹੀ ਹੋਰ ਲਾਈਮਲਾਈਟ ਜੀ ਤੰਬੜ ਸਾਹਿਬ
6: ਇੱਕ ਕਾਲ ਮੈਂ ਲੈ ਲਵਾਂ। ਅਮਰਜੀਤ ਜੀ ਤੁਸੀਂ ਆ ਜਾਓ ਫਿਰ ਆਪਾਂ ਖਬਰਾਂ ਵੱਲ ਜਾਣਾ ਜੀ।
9: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਾਰੇ ਭੈਣ ਭਰਾਵਾਂ ਨੂੰ ਜੀ
6: ਸਤਿ ਸ਼੍ਰੀ ਅਕਾਲ ਜੀ।
9: ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਭਾਈ ਤੰਬੜ ਸਾਹਿਬ, ਇੱਕ ਹੀ ਰਿਕੁਐਸਟ ਹੈ ਮੇਰੀ ਆ ਲੇਸਰ ਸਾਹਿਬ ਨੂੰ ਸਵੇਰ 4 ਵਜੇ ਤੋਂ ਇਹੀ ਖਬਰ ਫੜੀ ਫਿਰਨਗੇ ਸ਼ਾਮ ਤੱਕ ਨਾ ਜੀ, ਇਹਦੇ ਬਾਰੇ ਦੱਸ ਦਿਓ ਜੀ, ਇਹਨੂੰ ਭੇਜ ਦਿਓ ਜੀ ਆਮ ਪਾਰਟੀ ਕੋਲ, ਕੋਈ ਅਪਡੇਟ ਕੋਈ ਇਹਦੀ ਹੋ ਜਾਏਗੀ ਜੀ, ਡਾਇਰੈਕਟਰ ਲੈਣ ਕਰਾ ਲਿਆ ਕਰੋ ਜੀ।
6: ਚਲੋ ਉਹਨਾਂ ਦਾ
9: ਧੰਨਵਾਦ,
6: ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਪੁੱਛ ਲਓ
9: ਮੇਰਾ, ਕੋਈ ਨਹੀਂ ਧੰਨਵਾਦ ਸਾਰਾ ਕੁਝ, ਬਹੁਤ ਸੋਹਣੀਆਂ ਖਬਰਾਂ। ਥੈਂਕ ਯੂ ਭਾਈ, ਬਹੁਤ
6: ਬਹੁਤ ਬਹੁਤ ਧੰਨਵਾਦ। ਸੋ ਮੈਂ ਹੋਰ ਪ੍ਰੋਗਰਾਮ ਤਾਂ ਨਹੀਂ ਸੁਣ ਸਕਦਾ, ਸਾਡੇ ਪ੍ਰੋਗਰਾਮ ਵਿੱਚ ਪਹਿਲੀ ਵਾਰੀ ਅੱਗੇ ਵੀ ਕੁਐਸਚਨ ਪਾਇਆ ਹੈਗਾ ਉਹਦਾ ਆਪਾਂ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਦੇ ਵੀ ਦਿੱਤਾ ਹੈਗਾ। ਬਾਰੀ ਸਾਹਿਬ ਤੁਸੀਂ ਖਬਰਾਂ ਤੇ ਨਜ਼ਰ ਰੱਖ ਦਿਓ ਪਲੀਜ਼।
7: ਅੰਮ੍ਰਿਤ ਸਾਹਿਬ, ਅੰਟਾਰੀਓ ਦੇ ਵਿੱਚ ਜਿਹੜੀ 80 ਮਿਲੀਅਨ ਦੇ ਕਰੀਬ ਸ਼ਰਾਬ ਜਿਹੜੀ ਆ ਜਾਂ ਆਪਾਂ ਕਹਿ ਸਕਦੇ ਹਾਂ ਅਮੈਰੀਕਨ, ਉਹ ਸਟੋਰ ਕੀਤੀ ਹੋਈ ਆ ਜੀ, ਸਟੋਕ ਕੀਤੀ ਹੋਈ, ਸਾਲ ਭਰ ਤੋਂ ਉੱਪਰ ਹੋ ਗਿਆ ਜਾਂ ਉਹਦਾ ਟੈਰਫ ਲੱਗੇ ਆ ਜੀ। ਉਹ ਪਹਿਲਾਂ ਵੀ ਆਪਾਂ ਖਬਰਾਂ ਦਿੱਤੀਆਂ ਸੀ, ਹੁਣ ਖਬਰਾਂ ਸਾਹਮਣੇ ਕਿ 8 ਮਿਲੀਅਨ ਖਰਚਾ ਜਿਹੜਾ ਹੁਣ ਤੱਕ ਜਿਹੜਾ ਆ ਟੈਕਸ ਪੇਅਰ ਉਹਨਾਂ ਦਾ ਆ ਚੁੱਕਾ, ਲੇਕਿਨ ਗਵਰਨਮੈਂਟ ਕੋਲ ਅਜੇ ਤੱਕ ਪਾਲਿਸੀ ਰੀਸ਼ੇਪ ਨਹੀਂ ਕੀਤੀ ਕਿ ਐਟਲੀਸਟ ਜਿਹੜੀ ਜਿਹੜਾ ਤੁਸੀਂ ਸਟੋਕ ਕੀਤੀ ਹੋਈ ਆ ਉਹਨੂੰ ਤਾਂ ਸੈਲ ਕਰ ਦਿਓ, ਜੇ ਨਵੀਂ ਤੁਸੀਂ ਨਹੀਂ ਮੰਗਾਉਣੀ ਉਹ ਆਰਡਰ ਨਾ ਕਰੋ ਜਾਂ ਉਹ ਰੋਕ ਦਿਓ, ਉਹਦੇ ਤੇ ਟੈਰਫ ਲਾ ਦਿਓ, ਆਪੇ ਰੁਕ ਜਾਊਗੀ। ਪਰ 8 ਮਿਲੀਅਨ ਦੇ ਕਰੀਬ ਜਿਹੜਾ ਖਰਚਾ ਜੀ ਉਹ ਟੈਕਸ ਪੇਅਰ ਦਾ ਇਹਨੂੰ ਸਟੋਰ ਕਰਨ 'ਚ ਆ ਚੁੱਕਿਆ ਜੀ। ਹਾਲੇ ਤੱਕ ਅੰਟਾਰੀਓ ਗਵਰਨਮੈਂਟ ਜਿਹੜੀ ਹੈਗੀ ਆ ਉਹ ਇਹਦੇ ਤੇ ਪਾਲਿਸੀ ਨਹੀਂ ਲਿਆ ਸਕੀ। ਆਪਣੇ ਸਰੋਤਿਆਂ ਦੀ ਜਾਣਕਾਰੀ ਦੱਸ ਦਿੰਦੇ ਕਿ ਰਫਲੀ 2.6 ਮਿਲੀਅਨ ਵਰਤ ਦੀ ਜਿਹੜੀ ਸਟੈਂਡਰਡ ਅਮੈਰੀਕਨ ਅਲਕੋਹਲ ਹੈਗੀ ਆ ਉਹ ਐਕਸਪਾਇਰ ਟੂ ਡੇਟ ਵੀ ਜਿਹੜੀ ਆ ਉਹ ਪਹੁੰਚ ਚੁੱਕੀ ਹੈਗੀ ਆ, ਜਿਹੜੀ 3% ਦਾ ਓਰੀਜਨਲ ਸਟਾਕ ਜਿਹੜਾ ਸਟਾਕ ਪਾਈਲ ਹੈ। ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤੇ ਪੈਸਾ ਜਿਹੜਾ ਆ ਉਹ ਟੈਕਸ ਪੇਅਰ ਦਾ ਵੇਸਟ ਹੋ ਰਿਹਾ। ਸੋ ਇਹਦੇ ਤੇ ਪਾਲਿਸੀ ਗਵਰਨਮੈਂਟ ਦੀ ਕੀ ਰਹਿੰਦੀ ਆ, ਸਾਡੇ ਸਰੋਤੇ ਵੀ ਜਿਹੜਾ ਸਵਾਲ ਕਰ ਸਕਦੇ ਆ ਆਪਣੇ ਜਿਹੜੇ ਨੁਮਾਇੰਦੇ ਹੈਗੇ ਉਹਨਾਂ ਕੋਲੋਂ।
6: ਵੱਖ ਵੱਖ ਇਵੈਂਟ ਦੇ ਪੁੱਛ ਲਿਆ ਕਰੋ ਜੇ ਸ਼ਰਾਬ ਦਾ ਕੀ ਕੀਤਾ, 4 ਕਪੇਟੀਆਂ ਕਬੱਡੀ ਦੇ ਚੱਕ ਲੈਣੀ ਸੀ ਜਾਂ ਹੋਰ ਵੱਖ ਵੱਖ ਇਵੈਂਟ ਦੇ ਉਦੇ ਬਣ ਦਿੰਦੇ। ਪੈਸੇ ਦਿੱਤੇ ਹੋਏ ਹਨ, ਖਰੀਦੀ ਹੋਈ ਸ਼ਰਾਬ ਹੈਗੀ ਆ, ਇਹ ਫਿਰ ਵੀ ਜੇ ਕੋਈ ਕਿਸਮਾਂ ਵਿੱਚ ਚੇਂਜ ਆ ਗਈ, ਵੇਚਣੀ ਤਾਂ ਪੈਣੀ ਹੈਗੀ ਆ, ਐਕਸਪਾਇਰ ਹੋਈ ਜਾਂਦੀ ਆ, ਲੋਕਾਂ ਦੇ ਪੈਸੇ ਖਰਾਬ, ਟੈਕਸ ਦੇ ਪੈਸੇ ਖਰਾਬ ਹੋ ਜਾਂਦੇ ਆ, ਤੋ ਕਿੰਨੀ ਕੁ ਸਿਆਣਪ ਹੈਗੀ ਆ, ਪੈਸੇ ਦਿੱਤੇ ਹੋਏ ਆ, ਫਿਰ ਵੀ ਗਾਹਾਂ ਇਹਨਾਂ ਨੇ ਖਰੀਦੀ ਹੈਗੀ, ਹੁਣ ਜਿਹੜੀ ਹੈਗੀ ਆ ਉਹੀ ਤਾਂ ਸ਼ੈਲਫਾਂ 'ਤੇ ਰੱਖ ਦੇਵੋ, ਬਾਅਦ ਵਿੱਚ ਨਾ ਖਰੀਦੇ ਹੋਵੇ ਸੋਕੇ ਐਲੀਜਰ ਹੈਗੀ ਆ, ਉਹਦਾ ਸਟੋਰੇਜ ਦਾ ਪੈਸਾ ਕਿੰਨਾ ਲੱਗ ਰਿਹਾ ਹੈਗਾ, ਐਕਸਪਾਇਰ ਹੋ ਰਹੀ ਹੈਗੀ ਆ, ਉਹਨੂੰ ਵੇਚ ਕੇ ਪੈਸੇ ਆਪਣੇ ਪੂਰੇ ਕਰੋ ਅਤੇ ਬਾਅਦ 'ਚ ਨਾ ਖਰੀਦਿਓ, ਪਰ ਦਿਸ ਇਜ਼ ਆਲ ਪੋਲੀਟਿਕਸ, ਇਹ ਜਿਹੜੇ ਜਿਹੜੇ ਵੇਅਰ ਹਾਊਸ ਵਿੱਚ ਰੱਖੀ ਹੋਈ ਉਹ ਪਤਾ ਨਹੀਂ ਕਿਹਦਾ ਹੋਊਗਾ। ਚਲੋ ਮੈਂ ਛੱਡੋ, ਮੈਂ ਤੁਹਾਡੇ 'ਤੇ ਛੱਡ ਦਿੰਦਾ ਹੁਣ, ਗੋ ਐਡ ਬਾਰੀ ਸਾਹਿਬ
7: ਜੀ। ਬਿਲਕੁਲ, ਤਾਂ ਇਹਦੇ ਨਾਲ ਹੀ ਜਿਹੜੇ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਉਹਨੇ ਸੂਬ ਕੀਤਾ ਸੀ, ਆਰ ਸੀ ਐਮ ਪੀ ਦੇ ਖਬਰਾਂ ਸਾਹਮਣੇ ਆਈਆਂ ਸੀਗੀਆਂ, ਲੇਕਿਨ ਹੁਣ ਦੁਬਾਰਾ ਜਿਹੜੀ ਲਾ ਸੋਸਾਇਟੀ ਆਫ ਓਨਟਾਰੀਓ ਆ ਉਹਦੇ ਵੱਲੋਂ ਇਹ ਖਬਰ ਆਈ ਹੈਗੀ ਆ ਕਿ ਉਹਨਾਂ ਦਾ ਲਾਇਸੈਂਸ ਜਿਹੜਾ ਆ ਉਹ ਸ਼ਾਇਦ ਸਸਪੈਂਡ ਕਰਨ ਦੀ ਕਾਰਵਾਈ ਇਹ ਉਹਨਾਂ ਨੂੰ ਫੇਸ ਕਰਨੀ ਪੈ ਸਕਦੀ ਆ। ਅਲੈਜਿੰਗ ਉਹੀ ਹੈਗੀ ਆ ਫਰੋਡ ਔਰ ਮਿਸ ਯੂਜ ਆਫ ਟਰੱਸਟ ਫੰਡਸ, ਜਿਹੜੇ ਟਰੱਸਟ ਦੇ ਫੰਡ ਹੈਗੇ ਉਹਨਾਂ ਦਾ ਮਿਸ ਯੂਜ ਅਤੇ ਮਿਸ ਕੰਡਕਟ ਜਿਹੜੀ ਆ ਮਿਲੀਅਨ ਡਾਲਰ ਦੀ, ਇਹ ਜਿਹੜਾ ਆ ਲਾਈਮਲਾਈਟ ਹੋਇਆ। ਹਾਲਾਂਕਿ ਇਹ ਸਾਰੇ ਦੋਸ਼ ਜਿਹੜੇ ਆ ਕਦੇ ਵੀ ਕੋਰਟ ਵਿੱਚ ਸਾਬਤ ਨਹੀਂ ਹੋਏ, ਪਰ ਇਹ ਜਿਹੜੀ ਲਾ ਸੋਸਾਇਟੀ ਆਫ ਓਨਟਾਰੀਓ ਦੀ ਕੀ ਇਨਪੁੱਟ ਆਈ ਹੈ ਕਿ ਦੁਬਾਰਾ ਉਹਦੇ ਵੱਲੋਂ ਇਹ ਖਬਰ ਆਈ ਹੈਗੀ ਕਿ ਉਹਨਾਂ ਦੀ ਸਸਪੈਂਸ਼ਨ ਜਿਹੜੀ ਆ ਆਉਣ ਵਾਲੇ ਸਮੇਂ 'ਚ ਆ ਸਕਦੀ ਆ। ਪਰ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਕਿ 2023 ਦੇ ਵਿੱਚ ਉਹਨਾਂ ਦੇ ਖਿਲਾਫ਼ ਇੱਕ ਮਾਮਲਾ ਖੋਲਿਆ ਸੀ, 2018 ਦੇ ਵਿੱਚ ਫੈਡਰਲ ਪੋਲੀਟਿਕਸ ਤੋਂ ਰਿਜਾਇਨ ਕਰ ਗਏ ਸੀ, ਅਤੇ 2023 ਦੇ ਵਿੱਚ ਆਰ ਸੀ ਐਮ ਪੀ ਨੇ ਬ੍ਰੀਚ ਆਫ ਟਰੱਸਟ ਅਤੇ ਫਰੋਡ ਦੇ ਜਿਹੜੇ ਇਲਜ਼ਾਮ ਲਾਏ ਸੀ ਉਹਦੇ ਵਿੱਚ ਕਵਿਟ ਵੀ ਹੋ ਗਏ ਸੀ, ਪਰ ਹਾਲੇ ਤੱਕ ਉਹਨਾਂ ਦੇ ਕੁਛ ਜਿਹੜੇ ਵਿਵਾਦ ਹੈਗੇ ਆ ਉਹਨਾਂ ਤੋਂ।
6: ਜੀ ਤੁਹਾਡੀ ਲਾਈਨ ਥੋੜੀ ਕਲੀਅਰ ਕਰੋ, ਮੈਂ ਜਿੱਥੇ ਬਲਦੇਵ ਸਿੰਘ ਨੂੰ ਏਅਰ ਤੇ ਲੈ ਗਿਆ। ਬਲਦੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
10: ਬੱਲੇ ਬੱਲੇ ਗੱਲ, ਮੈਂ ਜੀ ਇੰਨਾ ਤਕੜਾ ਹੋਇਆ,
6: ਬਾਕੀ ਮੈਂ ਸੌਕਰ ਦਾ ਮੈਚ ਹੋਗਾ ਜੀ ਸਰ। ਜੀ ਗੋ ਅਹੈਡ।
10: ਸਾਰੇ ਕਹਿੰਦੇ ਫਰਾਂਸ ਜਿੱਤੂ, ਮੈਂ ਕਹਿੰਦਾ ਸਪੇਨ ਜਿੱਤੂ, ਬੰਨ ਗਏ ਨਾ ਫਿਰ
6: ਜੀ। ਇੱਕ
10: ਮੇਰੀ ਗੱਲ ਸੁਣੋ, ਤੁਹਾਡਾ ਵਧੀਆ ਪ੍ਰੋਗਰਾਮ ਚੱਲੀ ਜਾਂਦਾ ਉਹ ਭਾਈ, ਆਹ ਦੱਸਿਓ ਆਮ ਆਦਮੀ ਪਾਰਟੀ ਫਲਾਣਾ ਲਾ ਦੋ ਧਮਕਾ ਲਾ ਦੋ, ਉਹ ਸਾਰੇ ਪ੍ਰੋਗਰਾਮ ਇੱਕੋ ਗੱਲ ਕਰਦਾ ਰਹਿੰਦਾ ਹਨਾ, ਵੀ ਭਾਈ ਤੂੰ ਉੱਥੇ ਜਾ ਵੜਿਆ ਇੱਥੇ ਲੀੜੇ ਲੀੜੇ ਪਾਉਂਦਾ ਕਿ ਨਹੀਂ ਪਾਉਂਦਾ, ਤੇ ਬਾਕੀ ਖਬਰਾਂ ਤੁਹਾਡੀਆਂ ਬਹੁਤ ਵਧੀਆ,
6: ਖਬਰਾਂ ਤੇ ਨਜ਼ਰ ਫੇਰ ਰੱਖਦੇ ਆ। ਲੱਗਦਾ ਦੁਬਾਰਾ ਕਾਲ ਕਰ ਲਿਓ ਬਾਰੀ ਸਾਹਿਬ, ਮੈਂ ਦੱਸ ਦੇਵਾਂ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਤੁਹਾਨੂੰ, ਫਲੈਟ ਬੈਡ ਦਾ ਟ੍ਰੇਲਰ ਚਾਹੀਦਾ, ਡਰੋਪ ਡੈਕ ਦਾ ਡਰੋਪ ਡੈਕਸ ਦਾ ਟ੍ਰੇਲਰ ਚਾਹੀਦਾ, ਕੋਇਲ ਵੈਲ ਦਾ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਫਰਮ ਸਕਰੈਚ ਬਣਾ ਕੇ ਦਿੰਦੇ ਹਨ ਕੌਣ? ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਿੰਦਾਬਾਈ ਜੀ, ਗੁਰਮਿੰਦਰ ਤਨੇਸਰ ਸਾਹਿਬ ਜੀ, ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ 1170 ਫਿਊਸਟਰ ਡਰਾਈਵ 'ਤੇ, 905-219-0080 'ਤੇ ਗੱਲਬਾਤ ਕਰਨੀ ਹੈ, ਜੇ ਤੁਹਾਨੂੰ ਖੁਦ ਪਰਸਨਲਾਈਜ਼ ਟ੍ਰੇਲਰ ਵੀ ਚਾਹੀਦਾ ਬਣਾ ਕੇ ਦਿੰਦੇ ਹਨ। ਇੰਡੀਅਨ ਪੰਜਾਬੀ ਵਿਹਾਰ 115 ਫਾਦਰ ਟੋਮਨ ਰੋਡ 'ਤੇ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਡਾਈ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ ਵੱਖਰੀ, ਤੁਸੀਂ ਫਰੈਸ਼ ਫਰੂਟਸ ਐਂਡ ਵੈਜੀਟੇਬਲ ਖਰੀਦਣਾ ਚਾਹੁੰਦੇ ਹੋ ਤਾਂ ਫਾਦਰ ਟੋਮਨ ਟੋਬਰਮ 'ਤੇ ਪਹੁੰਚ ਸਕਦੇ ਹੋ। ਐਲ ਏ ਟਰੱਕ 'ਤੇ ਰਾਜਾ ਬਾਈ ਜੀ ਨੇ ਆਪਣਾ ਸਪੋਂਸਰ ਕੀਤਾ, ਐਲ ਏ ਟਰੱਕ ਟਾਇਰ ਐਂਡ ਲੂਬ ਵਾਸ਼ ਵਾਲੇ ਰਾਜਾ, ਐਲ ਏ ਵਾਲੇ 416-953-9162। ਅਤੇ ਮਨਮੋਹਨ ਵਾਰਸ ਕਮਲ ਹੀਰ ਸੰਗਤਾਰ ਭਾਅ ਜੀ ਦਾ ਸ਼ੋਅ ਆ ਰਿਹਾ ਸੈਚਰਡੇ ਜੁਲਾਈ ਦੀ 25 ਤਰੀਕ ਨੂੰ, ਪੰਜਾਬੀ ਵਿਰਸਾ 2026, ਤੋਂ ਟਿਕਟਾਂ ਲੈਣੀਆਂ ਹੁਣ 416-303-4344 ਜਾਂ 647-468-62 'ਤੇ ਗੱਲਬਾਤ ਕਰ ਲੈਣੀ ਆ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਮਨਜੀਤ ਚੀਮਾ ਜੀ ਤੁਹਾਡੀ ਮਦਦ ਕਰ ਸਕਦੇ ਹਨ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ, ਕਮਿਟਡ ਟੂ ਹੈਲਪਿੰਗ ਬਾਇਰ ਸੈਲਰਸ ਐਂਡ ਇਨਵੈਸਟਰਸ, ਅਤੇ ਰੀਅਲ ਸਟੇਟ ਵਿੱਚ ਕਾਫੀ ਨੌਲੇਜ ਰੱਖਦੇ ਹਨ ਕਿਉਂਕਿ ਫੁੱਲ ਟਾਈਮ ਕੰਮ ਕਰਦੇ ਹਨ। 416-357-9965 'ਤੇ ਤੁਸੀਂ ਗੱਲਬਾਤ ਕਰ ਲਈ। ਖਬਰਾਂ ਮੇਰੇ ਕੋਲ ਹੋਰ ਬਹੁਤ ਸਾਰੀਆਂ, ਟੈਕਸਟ ਮੈਸੇਜ ਤੁਹਾਡੇ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਤੋ ਬਾਰੀਆ ਸਾਹਿਬ ਆਊਟ ਆਫ ਥੋੜ੍ਹਾ ਏਰੀਆ ਪਹੁੰਚ ਗਏ ਹਨ, ਮੈਂ ਇੱਕ ਲੈਂਦਾ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਦੇ, ਵਿਰਾਸਤ ਦੀ ਬਹੁਤ ਸਾਰੀਆਂ ਖਬਰਾਂ ਤੁਹਾਡੇ ਲਈ, ਤੁਹਾਡੇ ਵਾਸਤੇ ਲੈ ਕੇ ਆਏ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।
11: ਇੰਡੀਅਨ ਪੰਜਾਬੀ ਬਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾਂ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
12: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
13: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
14: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
15: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
16: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
6: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਤੁਹਾਡੇ ਕਾਫੀ ਸਾਰੇ ਟੈਕਸਟ ਮੈਸੇਜਸ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਮੈਂ ਇੱਕ ਕਾਲ ਹੈ ਨਾ, ਵੇਰ ਕੰਫਰਟ ਮੇਰੇ ਵੀਰ ਸੰਧੂ ਸਾਹਿਬ ਦੁਆਰਾ ਆਏ ਹਨ। ਸੰਧੂ ਸਾਹਿਬ ਜੀ ਆਇਆਂ ਨੂੰ,
17: ਦੇਖੋ ਤੰਬੜ ਸਾਹਿਬ, ਮੈਂ ਦਿਲ ਤੇ ਨਹੀਂ ਕਰਦਾ ਕੁਛ ਕਿਹਾ ਜਾਵੇ। ਦੇਖੋ ਮੈਂ ਸਿਰਫ ਪੇਪਰ ਪੜ੍ਹਦਾ, ਰਾਜ ਗਿਰੇਵਾਲ ਬਾਰੇ ਪੜ੍ਹ ਰਿਹਾ ਸੀ, ਆਪਾਂ ਨੂੰ MP ਬਣਾ ਕੇ ਭੇਜਿਆ, ਸਾਡਾ ਨੁਮਾਇੰਦਾ ਸੀ। ਮੈਂ ਪੜ੍ਹਦਾ ਹੀ 6.5 ਮਿਲੀਅਨ ਦੇ ਫਰੋਡ ਚੈੱਕ ਆ, ਜਿਨ੍ਹਾਂ ਚੋਂ 3.3 ਦੇ ਜਿਹੜੇ ਚੈੱਕ ਆ ਮਿਲੀਅਨ ਦੇ, ਇਹਦੀ ਫਰਮ ਨੂੰ ਗਏ ਆ। ਔਰ ਬਹੁਤ ਸਾਰੇ ਵੱਡੇ ਇਲਜ਼ਾਮ ਆ, ਇਹ ਸਾਡੇ ਨੁਮਾਇੰਦੇ ਨੇ। ਈਵਨ ਕਿ ਮੈਨੂੰ ਇੱਥੋਂ ਤੱਕ ਇਹ ਲੱਗਦਾ ਕਿ ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ, ਇਹਨਾਂ ਦੇ ਨਿੱਧੀ ਫਾਦ ਆ। ਜੇ ਮੈਂ ਖਾਸ ਕਰ ਇੰਡੀਆ ਦੀ ਗੱਲ ਕਰਾਂ, ਉੱਥੇ 63 ਲੋਕ ਤੁਹਾਡੀ ਨੁਮਾਇੰਦਗੀ ਕਰਦੇ ਆ, ਜਿਨ੍ਹਾਂ ਨੂੰ ਲੋਕਾਂ ਨੇ ਦੁੱਖ ਦਰਦ ਬਾਰੇ ਕੁਛ ਨੀ ਪਤਾ। ਜਿੱਦਾਂ ਹੁਣ ਬਾਰੀ ਸਭ ਕਹਿ ਕੇ ਗਏ ਆ ਵੀ ਜਿੱਥੇ ਕਲਦਾ ਦਾ ਨਾਂ ਆਉਂਦਾ ਉੱਥੇ ਚੁੱਪ ਰਹਿੰਦਾ ਵਾ। ਤੇ ਮੈਨੂੰ ਤਾਂ ਸਾਡੀ ਤਰਾਸਦੀ ਆ ਕਿ ਇਹੋ ਜਿਹੀਆਂ ਮੂਰਤੀਆਂ ਨੀ ਸਾਨੂੰ ਚਾਹੀਦੀਆਂ, ਸਾਨੂੰ ਉਹੋ ਜਿਹੇ ਲੋਕ ਚਾਹੀਦੇ ਜਿਹੜੇ ਵਾਕਈ ਆਪਣੀ ਨਿੱਜੀ ਵਫਾਦ ਛੱਡ ਕੇ ਸਾਡੀ ਗੱਲ ਕਰਨ ਤੇ ਸਾਡੇ ਵਾਸਤੇ ਬਿਹਤਰ ਭਵਿੱਖ ਜਿਹੜੀਆਂ ਉਹਦੇ ਲਈ ਉਸਾਰਿਆ ਜਾਵੇ। ਤੇ ਬਾਕੀ ਤੇ ਆ ਕਿ ਬਲਦੇਵ ਸਾਹਿਬ ਤੇ ਮੁਫਲੀ ਕਹੀ ਆ, ਬਹੁਤ ਛੋਟੀ ਗੱਲ ਆ। ਉਹ ਐਰਕੀ ਡਰਾਈ ਫਰੂਟ ਦਾ ਕਾਫੀ ਵੱਡਾ ਲੈ ਕੇ ਆ ਰਹੇ ਆ, ਤੇ ਆਪਾਂ ਤੇ ਉਹਨਾਂ ਦੀ ਉਡੀਕ ਕਰਾਂਗੇ ਮੇਲੇ ਤੇ। ਤੁਸੀਂ ਮੁਫਲੀ ਨਾ ਕਿਹਾ ਕਰੋ, ਬੜੀ ਵੱਡੀ ਹਸਤੀ ਨੇ, ਬੜਾ ਨਾਂ ਮੀਡੀਆ ਚ ਉਹਨਾਂ ਦਾ ਜੀ। ਬਾਕੀ ਸੁਣਦੇ ਤੁਹਾਨੂੰ ਜੀ,
6: ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇੱਕ ਨਾ ਮੂਰਤੀ ਦੀ ਗੱਲਬਾਤ ਕੀਤੀ ਹੈ, ਮੈਂ ਹੀ ਕਹਿੰਦਾ, ਦੇਖੋ ਜੀ ਅਕਾਲ ਤਖ਼ਤ ਦੇ ਜਿਹੜਾ ਅਹੁਦਾ ਹੈਗਾ ਨਾ, ਉਹਦੇ ਉੱਪਰ ਪੂਰੀ ਰਿਸਪੈਕਟ ਹੈਗੀ ਆ। ਜਿਹੜੇ ਨੂੰ ਇਸ ਵੇਲੇ ਚਲਾ ਰਹੇ ਹਨ, ਯੂ ਡੋਂਟ ਗੈਟ ਨਥਿੰਗ ਫਰੋਮ ਮੀ।

0: ਨੇ ਵਾਪਸ ਕਰ ਦਿੱਤਾ ਸੀਗਾ ਤੇ ਵੇਖਿਆ ਸਰ ਪੂਰਾ ਵਾਪਸ ਨਹੀਂ ਹੋਇਆ। ਮਿਲਟਰੀ ਕਹਿੰਦੇ ਲਿਸਟ ਭੇਜੋ ਕਿਹੜਾ ਵਾਪਸ ਨਹੀਂ ਹੋਇਆ। ਸੋ ਲਿਸਟ ਵਿੱਚ ਐਸਾ ਸਮਾਨ ਹੈ ਜੇ ਕਈਆਂ ਦੇ ਘਰ ਬਹਿ ਪਿਆ ਹੈਗਾ ਆ, ਇੰਗਲੈਂਡ ਵਿੱਚ ਵੀ ਖਰੇ ਵੇਚਿਆ ਗਿਆ। ਦਿਸ ਦੀਜ਼ ਆਰ ਸਮ ਆਫ ਹਰ ਲੀਡਰਸ ਸੋ ਕਾਲਡ ਜਥੇਦਾਰ, ਆਈ ਡੋਨਟ ਕਾਲ ਮਾਈ ਹੀ ਇਜ਼ ਨਾਟ ਮਾਈ ਲੀਡਰ ਔਰ ਐਨੀਥਿੰਗ, ਬਟ ਦਿਸ ਇਜ਼ ਵਾਟਸ ਹੈਪਨਿੰਗ। ਸੋ ਉੱਥੇ ਤਾਂ 24 ਘੰਟੇ ਦਾ ਪ੍ਰੋਗਰਾਮ ਰੱਖਣਾ ਚਾਹੀਦਾ ਸੀਗਾ ਵੀ ਅਸੀਂ ਤੁਹਾਡੇ ਲਈ ਖੜੇ ਹਾਂ, ਜਿੰਨੇ ਵੀ ਪਰਿਵਾਰ ਆਏ ਹਨ ਆਪਣੀ ਉੱਥੇ ਹੱਡ ਬੀਤੀ ਦੱਸ ਕੇ ਜਾਵੋ ਯਾਰ, ਆਵੋ ਸਾਨੂੰ ਦੱਸੋ ਕਿੰਨਾ ਕੀ ਹੋਇਆ, ਅਸੀਂ ਪਲੇਟ ਬਣਾ ਦੇਵਾਂਗੇ। ਪਲੇਟ ਦੀ ਕੀਮਤ ਤੁਸੀਂ 1000 ਰੁਪਏ ਵਾਲੀ 10,000 ਵਿੱਚ ਕਰਦੇ, ਮੈਨੂੰ ਪਤਾ ਪੈਸੇ ਕਿੱਧਰ ਜਾਣੇ ਆ। ਸੋ ਸੰਧੂ ਸਾਹਿਬ ਬਥੇਰਾ ਵਧੀਆ ਕਹਿ ਗਏ ਹਨ, ਮੂਰਤੀਆਂ ਬਣ ਕੇ ਰਹਿ ਗਏ ਇਹ ਲੋਕ, ਕੰਮ ਨਹੀਂ ਕਰ ਰਹੇ ਪ੍ਰੋਪਰਲੀ। ਲਓ ਜੀ ਪ੍ਰੋਪਰ ਕਬੱਡੀ ਹੋ ਰਹੀ ਹੈਗੀ ਹੈ, ਪਰ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਦੀ ਜਿਹੜੀ ਇਹ ਦੇਖ ਰੇਖ ਥੱਲੇ ਚੜ੍ਹਦੀ ਕਲਾ ਕਬੱਡੀ ਕਲੱਬ, ਬਹੁਤ ਨਾਂ ਰੱਖਿਆ ਚੜ੍ਹਦੀ ਕਲਾ ਕਬੱਡੀ ਕਲੱਬ ਵਾਲੇ ਟੂਰਨਾਮੈਂਟ ਰੱਖਣਾ ਇਸ ਵੀਕਐਂਡ ਦੇ ਸ਼ਨੀਵਾਰ ਨੂੰ 18 ਤਰੀਕ ਨੂੰ। ਸੋ ਇਸ ਵੀਕ ਸ਼ਨੀਵਾਰ ਹੈ, ਪਿਛਲੇ ਵੀਕ ਐਤਵਾਰ ਸੀਗਾ ਟੂਰਨਾਮੈਂਟ, ਐਤਕੀ ਸ਼ਨੀਵਾਰ ਰੱਖਿਆ ਹੋਇਆ ਟੂਰਨਾਮੈਂਟ। ਸੈਚਰਡੇ CA ਸੈਂਟਰ ਦੀਆਂ ਗਰਾਊਂਡਾਂ ਵਿੱਚ ਕਬੱਡੀ ਆਊਟਸਾਈਡ ਹੁੰਦੀ ਹੈ, ਤੁਹਾਡੇ ਵਾਸਤੇ ਟੈਂਟ ਲਗਾਏ ਜਾਂਦੇ ਹਨ, ਕਬੱਡੀ ਦੇ ਮੈਚ ਦਿਖਾਲੇ ਜਾਂਦੇ ਹਨ, ਅਤੇ ਪਹੁੰਚੋ ਕਬੱਡੀ ਦੀਆਂ ਗਰਾਊਂਡਾਂ ਵਿੱਚ ਅਤੇ ਮੈਚ ਦੇਖੋ, ਇੰਜੋਏ ਕਰੋ। ਐਕਸਟ੍ਰੀਮ ਹੀਟ ਕੈਨ ਕਿਲ ਕੋਜ਼ਿੰਗ ਹੀਟ ਸਟ੍ਰੋਕਸ, ਸੋ ਯੂਰਪ ਦੇ ਵਿੱਚ ਰੈਕਰਡ ਇਕੱਠੇ ਕੀਤੇ ਗਏ ਸੀਗੇ ਅਤੇ ਡੂਰਿੰਗ ਲੇਟ ਜੂਨ ਜਿਹੜੀ ਹੀਟ ਵੇਵ ਆਈ ਸੀ ਨਾ, ਕਹਿੰਦੇ ਵੀ 10,000 ਤੋਂ ਵੱਧ ਮੌਤਾਂ ਹੋਈਆਂ ਸੀਗੀਆਂ ਉੱਥੇ। ਅਜੇ ਕੈਨੇਡਾ ਵਿੱਚ ਰੈਕਰਡ ਨਹੀਂ ਰੱਖੇ ਜਾ ਰਹੇ, ਕਹਿੰਦੇ ਕੋਸ਼ਿਸ਼ ਕਰਦੇ ਹਾਂ ਕੁਝ ਨਾ ਕੁਝ ਕਰਨ ਦੀ। ਤਾਂ ਵਾਸ ਮਜੋਰਟੀ ਵਾਲੇ ਜਿਹੜੇ ਮਰੇ ਸੀ 9,000 ਤੋਂ ਵੱਧ, ਉਹ ਏਜ 65 ਐਨ ਪਲੱਸ ਸੀਗੇ। ਸੋ ਏਜ 65 ਐਨ ਪਲੱਸ ਵਾਲਿਆਂ ਨੂੰ ਬੇਨਤੀ ਹੈਗੀ ਆ, ਪਲੱਸ ਸਾਰਿਆਂ ਨੂੰ ਬੇਨਤੀ ਹੈ ਠੀਕ ਠਾਕ ਰਹੋ, ਪਰ ਹੀਟ ਦੇ ਵਿੱਚ ਨਾ ਜਾਏ। ਐਕਸਟ੍ਰੀਮ ਹੀਟ ਦੇ ਵਿੱਚ ਹੈਗੀ ਆ, ਮੌਤਾਂ ਬਹੁਤ ਸਾਰੇ ਹੋ ਰਹੀਆਂ, ਹਾਰਟ ਅਟੈਕ ਹੋ ਜਾਂਦੇ ਹਨ ਅਤੇ ਹੋਸਪਿਟਲ ਵਿੱਚ ਵੀ ਕਾਫੀ ਰਸ਼ ਪੈ ਜਾਂਦਾ ਹੈਗਾ ਆ। ਸੋ ਜੇ ਤੁਸੀਂ ਘਰ ਬੈਠੇ ਇੰਜੋਏ ਕਰ ਸਕਦੇ ਹੋ, ਵਾਈ ਨੋਟ, ਸਾਡਾ ਵਿਰਾਸਤ TV ਦੇਖ ਲਿਆ ਕਰੋ, ਬਹੁਤ ਸਾਰੇ ਪੁਰਾਣੇ ਸ਼ੋਅ ਅਤੇ ਨਵੇਂ ਸ਼ੋਅ ਅਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਹੁੰਦੇ ਹਨ। ਇੰਗਲੈਂਡ ਵਰਸਿਸ ਅਰਜਨਟੀਨਾ 3 PM ਟੂਡੇ, ਮੈਚ ਵੀ ਦੇਖਣਾ ਜ਼ਰੂਰ। ਸੋ ਅਨਸਰਟੀ ਇਨ ਗਲੋਬਲ ਓਇਲ ਮਾਰਕੀਟ, ਗੈਸ ਪ੍ਰਾਈਸਿਸ ਆਰ ਗੋਇੰਗ ਅਪ, ਅਤੇ ਕੈਨੇਡੀਅਨ ਰੀਅਲਸ ਐਸੋਸੀਏਸ਼ਨ ਵਾਲੇ ਕਹਿ ਰਹੇ ਹਨ ਵੀ ਜਿਹੜੀ ਸੇਲ ਫੋਰਕਾਸਟ ਆ ਘਰਾਂ ਦੀ ਉਹ ਡਾਊਨਵਰਡ ਆ, 1.4% ਡਿਕਲਾਈਨ ਹੋਵੇਗੀ ਘਰਾਂ ਦੀ ਵਿਕਰੀ ਕੰਪੇਅਰ ਟੂ 2025। ਗੁਰਮੇਲ ਸੰਧੂ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਤੰਬੜ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ, ਮੈਂ ਵੀ ਕੰਮ ਤੋਂ ਆ ਰਿਹਾ, ਤੁਹਾਡਾ ਪ੍ਰੋਗਰਾਮ ਹਰ ਵਾਰੀ ਸੁਣੀ ਦਾ, ਬਹੁਤ ਸੋਹਣੀਆਂ ਇਨਫੋਰਮੇਸ਼ਨ ਤੁਸੀਂ ਦਿੰਦੇ ਹੋ। ਹਾਂ, ਜਿਹੜਾ ਤੁਸੀਂ ਕਬੱਡੀ ਦੇ ਮੈਚ ਬਾਰੇ ਦੱਸਿਆ ਬਹੁਤ ਵਧੀਆ ਗੱਲ ਆ, ਮੈਂ ਵੀ ਆਪਣੇ ਸਾਰੇ ਜਿੰਨੇ ਭੈਣ ਭਰਾ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰ ਰਿਹਾ ਕਿ ਸੈਚਰਡੇ ਨੂੰ ਤੁਸੀਂ ਜ਼ਰੂਰ ਉੱਥੇ CA ਸੈਂਟਰ ਵਿੱਚ ਆਓ ਅਤੇ ਕਬੱਡੀ ਦਾ ਆਨੰਦ ਮਾਣੋ। ਜਿਵੇਂ ਕਿ ਪਿਛਲੇ 2 ਵੀਕਐਂਡ ਤੇ ਆਪਾਂ ਕਬੱਡੀ ਦਾ ਮੈਚ ਕਰਾਉਂਦੇ ਰਹੇ, ਪਹਿਲਾਂ 4 ਤਰੀਕ ਨੂੰ ਸੀ, ਪਿਛਲਾ ਸੰਡੇ ਨੂੰ ਸੀਗਾ
0: ਜੀ,
1: ਸੈਚਰਡੇ ਨੂੰ ਹੋਣਾ ਤੇ ਨੈਕਸਟ ਸੈਚਰਡੇ ਨੂੰ ਫੇਰ ਹੋਣਾ 25 ਤਰੀਕ ਨੂੰ। ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਆਨੰਦ ਮਾਣੀਏ, ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਾਂ ਅਸੀਂ ਜੀ, ਰਲ ਮਿਲ ਕੇ ਤੁਹਾਡੀ ਸਹਾਇਤਾ ਦੇ ਨਾਲ ਹੀ। ਅੰਮ੍ਰਿਤ ਸਾਹਿਬ ਵੀ ਉੱਥੇ ਹੁੰਦੇ, ਅਸੀਂ ਸਾਰੇ ਉੱਥੇ ਹੁੰਦੇ ਹਾਂ। ਦੇਖੋ ਬਹੁਤ ਵਧੀਆ ਪ੍ਰੋਗਰਾਮ ਅਰੇਂਜ ਕੀਤਾ ਗਿਆ, ਜਿੰਨੇ ਵੀ ਬਲੀਚਰ ਲਾਏ ਸਾਰੇ ਉੱਥੇ ਸ਼ੇਡਡ ਲੈਣੇ, ਕਿਸੇ ਨੂੰ ਧੁੱਪ ਨਾ ਲੱਗੇ, ਇਸ ਕਰਕੇ ਅਸੀਂ ਬਹੁਤ ਵਧੀਆ ਅਰੇਂਜਮੈਂਟ ਕੀਤੇ। ਅਸੀਂ ਮੈਂ ਵੀ ਆਪਣੇ ਵੱਲੋਂ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਹਮਾਂ ਕੇ ਸੈਚਰਡੇ ਨੂੰ ਉੱਥੇ ਪਹੁੰਚੋ, ਕਬੱਡੀ ਦਾ ਆਨੰਦ ਮਾਣੋ। ਥੈਂਕ ਯੂ ਜੀ,
0: ਬਹੁਤ ਬਹੁਤ ਕਬੱਡੀ ਦਾ ਆਨੰਦ ਮਾਣੋ ਜ਼ਰੂਰ। ਸੋ ਡਰੱਗ ਸਮਗਲਿੰਗ ਚਾਰਜਸ, ਪੋਸੀਬਲ ਲਾਈਫ ਸੈਂਟੈਂਸ ਥਰੋਨ ਆਊਟ। ਸੋ ਡਰੱਗ ਸਮਗਲਿੰਗ ਸੀਗੀ, ਜਿਸ ਹਿਸਾਬ ਨਾਲ ਫੜੀ ਗਈ ਸੀਗੀ, ਲਾਈਫ ਜੇਲ੍ਹ ਵਿੱਚ ਕੱਟ ਸਕਦੇ ਸੀਗੇ, ਪਰ ਜੱਜ ਨੇ ਨਾ ਕੇਸ ਚੱਕ ਕੇ ਬਾਹਰ ਮਾਰਿਆ। ਦਾ ਹਾਈਸਟ ਕੋਰਟ ਰੂਲਡ, ਕਹਿੰਦੇ ਜਿਹੜੀ ਸਟ੍ਰਿਪ ਸਰਚ ਆ ਉਹ ਕੰਡਕਟ ਨਹੀਂ ਹੋਣੀ ਚਾਹੀਦੀ ਸੀਗੀ, ਵੀ ਜਿਹੜਾ ਸਸਪੈਕਟ ਆ ਉਹ ਫੁੱਲੀ ਨਿਊਡ ਐਟ ਐਨੀ ਟਾਈਮ ਉਹਨੂੰ ਕੰਡਕਟ ਨਹੀਂ ਕਰ ਸਕਦੇ। ਸੋ ਸੈਣੀ ਵਾਜ ਟੋਲਡ ਟੂ ਗੈਟ ਫੁੱਲੀ ਅਨਡ੍ਰੈਸਡ ਇਨ 2001, ਤੇ ਸੁਪਰੀਮ ਕੋਰਟ ਆਫ ਕੈਨੇਡਾ ਨੇ ਰੂਲ ਕੀਤਾ ਸਾ ਦੇਰ ਇਜ਼ ਹਾਈ ਬਾਰ ਫੋਰ ਆਫਿਸਰ ਟੂ ਪਰਫੋਰਮ ਸਟ੍ਰਿਪ ਸਰਚ, ਕਹਿੰਦੇ ਸਿੰਪਲੀ ਕੈਨ ਆਟੋਮੈਟਿਕਲੀ ਵੈਨ ਸਮਵਨ ਇਜ਼ ਅਰੈਸਟਡ, ਕਿ ਸਿੰਪਲੀ ਆਟੋਮੈਟਿਕ ਨਹੀਂ ਕਰ ਸਕਦੇ ਤੁਸੀਂ ਸਟ੍ਰਿਪ ਸਰਚ ਕੀਤੀ ਹੈ, ਗਲਤੀ ਨਾ ਕੀਤੀ ਆ। ਸੋ ਡਰੱਗ ਜਿਹੜੀ ਹੈਗੀ ਆ ਗਈ, ਚਾਰਜਸ ਗਏ, ਦਿਸ ਇਜ਼ ਅ ਕੈਨੇਡੀਅਨ ਲਾ ਯਾਰ, ਕੀ ਕਰਾਂ ਤੁਹਾਨੂੰ।

0: ਖਰਾਜ ਸੰਧੂ ਤੇ 3645 ਤੇ ਬਲਦੇਵ ਸਿੰਘ ਜੀ ਆ ਗਏ ਜੀ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋ ਦੇ ਵਿੱਚ।
1: ਬਲਜਿੰਦਰ ਤੰਬੜ ਸਾਹਿਬ, ਤੁਹਾਨੂੰ ਵਾਰੀਆ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਤੇ ਆਪਾਂ ਬਸ ਮੈਸੇਜ ਦੇਣਾ, ਬਿਲਕੁਲ ਕੱਲ ਵੀ ਬਹੁਤ ਜ਼ਿਆਦਾ ਗਰਮੀ ਪਈ ਆ ਤੇ ਅੱਜ ਵੀ ਕਾਫੀ ਓਦਾਂ ਦਾ ਹੀ, ਹਿਊਮਿਡਿਟੀ ਬਹੁਤ ਜ਼ਿਆਦਾ ਹੋਊਗੀ। ਤੇ ਕੱਲ ਇੱਕ ਚੀਜ਼ ਮੈਂ ਮੈਸੇਜ ਦੇਣਾ ਚਾਹੁੰਦਾ ਆਪਣੇ ਜਿੰਨੇ ਮੇਰੇ ਟਰੱਕਰਸ ਵੀਰ ਆ, ਸਪੈਸ਼ਲੀ ਜਿਹੜੇ ਲੋਕਲ ਚੱਲਦੇ ਆ, ਜਾਂ ਕੱਲ ਇੱਕ ਆਪਣਾ ਟਰੱਕਰ ਫੇਂਟ ਹੋ ਗਿਆ ਕਸਟਮਰ ਦੇ, ਉਹਦਾ ਏਸੀ ਨਹੀਂ ਚੱਲਦਾ ਸੀਗਾ, ਹੀਟ ਬਹੁਤ ਸੀਗੀ ਤੇ ਛਾਂ ਵੀ ਲੱਗੀ ਹੈ ਨਹੀਂ ਸੀ ਵੇਅਰ ਹਾਊਸ 'ਚ, ਤੇ ਉਹ ਸ਼ਾਇਦ ਅਲਾਊਡ ਵੀ ਨਹੀਂ ਕਰਦੇ ਸੀਗੇ ਅੰਦਰ ਜਾਣਾ ਜਾਂ ਦੂਰ ਸੀ। ਸੋ ਜਿਹਨਾਂ ਦੇ ਜੇ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ, ਹੈਸੀਟੇਟ ਨਾ ਕਰਿਆ ਕਰੀਏ ਆਪਾਂ, ਕੋਈ ਆਪਣੇ ਜਿਹੜੇ ਉੱਤੇ ਹੋਰ ਭੈਣ ਭਰਾ ਹੈਗੇ ਆ, ਆਪਾਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ, ਉਹ ਜੇ ਵੇਟਿੰਗ ਪੈ ਰਹੀ ਆ ਉੱਥੇ ਬੈਠਣ ਲਈ, ਜੇ ਜਿਹਨਾਂ ਦੇ ਏਸੀ ਚੱਲਦੇ ਆ ਟਰੱਕਾਂ ਦੇ, ਉਹ ਨਾਲ ਆਪਣੇ ਬਿਠਾ ਲਿਆ ਕਰਨ
0: ਜੀ।
1: ਤੇ ਜਾਂ ਫਿਰ ਆਪਾਂ ਪ੍ਰੀਕੋਸ਼ਨਸ ਚੱਲ ਸਕਦੇ ਹਾਂ ਵੀ, ਚਲੋ ਕਈ ਵਾਰ ਮਜਬੂਰੀ ਹੁੰਦੀ ਆ ਜਾਂ ਏਸੀ ਇੱਕ ਦੋ ਦਿਨ ਪਹਿਲਾਂ ਖਰਾਬ ਹੋ ਚੁੱਕਾ ਹੁੰਦਾ ਆ, ਵੈਸੇ ਤਾਂ ਅਪਡੇਟ ਕਰਕੇ ਰੱਖਦੇ ਟਰੱਕਰ ਸਾਰੇ। ਤੇ ਤੁਸੀਂ ਛੋਟੀਆਂ ਛੋਟੀਆਂ ਜਿਹੜੀਆਂ ਟਿਪਸ ਆ, ਤੁਸੀਂ ਸ਼ੂਗਰ ਫ੍ਰੀ ਗੈਟਰੋਇਡ ਜਿਹੜਾ ਹੈਗਾ ਆ ਫ੍ਰੀਜ਼ ਕਰਕੇ ਘਰੋਂ ਲਿਆ ਸਕਦੇ ਆ, ਤੇ ਉਹ ਕਾਫੀ ਤੁਹਾਨੂੰ ਹਾਈਡਰੇਟ ਰੱਖਦਾ ਆ। ਤੇ ਦੂਸਰਾ, ਤੁਸੀਂ ਇਨਸਟੈਡ ਆਫ ਕੌਫੀ ਪੀਣ ਨਾਲ ਤੁਸੀਂ ਲੈਮਨੇਡ ਜਿਹੜਾ ਹੈਗਾ ਡੇਮੋਟਨ ਤੋਂ ਲੈ ਕੇ ਸੋਲਟ ਪਾ ਕੇ ਜਾਂ ਪੈਪਰ ਪਾ ਕੇ ਤੁਸੀਂ ਪੀ ਸਕਦੇ ਆ। ਗਿੱਲੇ ਕੱਪੜਾ ਤੁਸੀਂ ਲੈ ਕੇ ਕਸਟਮਰ ਤੋਂ ਤੁਸੀਂ ਕੁਛ ਕਰ ਸਕਦੇ ਆ। ਸੋ ਵੀ ਪ੍ਰਪੇਅਰ। ਕੱਲ ਉਹ ਬ੍ਰਦਰ ਆਪਣਾ ਤੇ ਫੇਂਟ ਹੋ ਗਿਆ, ਤੇ ਉਹ ਫਿਰ ਐਂਬੂਲੈਂਸ ਵਗੈਰਾ ਕਾਲ ਕਰਨੀ ਪਈ, ਉਹਦੇ ਨਾਲ ਫਿਰ ਥੋੜੀ ਹੈਸਲ ਹੁੰਦੀ ਆ।
0: ਪਰ ਸੰਧੂ ਸਾਹਿਬ ਬਹੁਤ ਵਧੀਆ ਗੱਲਬਾਤ ਕੀਤੀ ਸੀਗੀ, ਜਿਹੜਾ ਟਰੱਕਰ ਦੇ ਇੱਕ ਪ੍ਰੋਫੈਸ਼ਨਲ ਜੋਬ ਹੈਗੀ ਆ, ਦੁਨੀਆ ਭਰ ਦਾ ਸਮਾਨ ਮੂਵ ਕਰਦੇ ਇਹਨਾਂ ਤੋਂ ਬਗੈਰ, ਕੁਝ ਟਾਇਰ ਘੁੰਮਦੇ ਨੇ, ਸਭ ਕੁਝ ਚੱਲਦਾ ਰਹਿੰਦਾ ਹੈਗਾ, ਫਿਰ ਵੀ ਕਈ ਐਸੇ ਬਹੁਤ ਸਾਰੇ ਐਸੇ ਵੇਅਰ ਹਾਊਸਿਸ ਹਨ ਜਿਹੜੇ ਇਹਨਾਂ ਨੂੰ ਅੰਦਰ ਨੂੰ ਵੜ ਨਹੀਂ ਦਿੰਦੇ, ਜਾਂ ਕਹਿੰਦੇ ਵਾਸ਼ਰੂਮ ਨਹੀਂ ਵਰਤ ਸਕਦੇ, ਯਾਰ ਨੇਚਰ ਕੌਜ ਆ। ਹੁਣ ਟਰੱਕਰ ਜੇ ਉੱਥੇ ਟਰੱਕ ਲਾ ਕੇ ਖੜ ਗਿਆ, ਬੈਕਅਪ ਕਰਕੇ ਖੜ ਗਿਆ ਹੈਗਾ, ਉਹ ਵਿਚਾਰੇ ਨੂੰ ਕਈਆਂ ਨੂੰ ਵੱਧ ਆਉਂਦਾ, ਕਈਆਂ ਨੂੰ ਘੱਟ ਆਉਂਦਾ, ਕਈ ਰੋਕਣ ਵਾਲੀ ਬਿਮਾਰੀਆਂ ਬਹੁਤ ਪੈਦਾ ਹੁੰਦੀਆਂ। ਪਰ ਜੇ ਉਹ ਚਾਹੁੰਦੇ ਆ ਵੀ ਅਸੀਂ ਵਾਸ਼ਰੂਮ ਵਰਤ ਲਈਏ, ਜਿਹੜਾ ਬਿਲੀਅਨਸ ਆਫ ਡਾਲਰ ਆਪਾਂ ਡੋਨੇਟ ਕਰ ਰਹੇ ਹੈਗੇ ਆ ਆਊਟ ਆਫ ਦਿਸ ਕੰਟਰੀ, ਸੋ ਆਪਣੇ ਲੋਕਾਂ ਨੂੰ ਸੰਭਾਲਣ ਵਾਸਤੇ ਇਹਨਾਂ ਨੂੰ ਫੰਡਿੰਗ ਦੇ ਦੇਣੀ ਚਾਹੀਦੀ ਹੈ ਕੰਪਨੀਆਂ ਨੂੰ, ਵੀ ਇੱਦਾਂ ਕਰੋ, ਆਹ ਗਵਰਨਮੈਂਟ ਵੱਲੋਂ 10,000 ਦੀ ਫੰਡਿੰਗ ਇੱਕ ਵਾਸ਼ਰੂਮ ਬਣਾ ਲਓ ਜਿਹੜੇ ਟਰੱਕਰਸ ਵਰਤ ਸਕਣ। ਸੋ ਕਹਿਣ ਦਾ ਸਰਕਾਰ ਇਜ਼ ਨਿਲ ਐਟ ਦਿਸ ਮੂਮੈਂਟ। ਤੁਹਾਡੇ ਆਪਣੇ ਹੀ ਜਿਹੜੇ ਕੰਮ ਕਰਨ ਵਾਲੇ ਲੋਕ ਆ ਵਾਸ਼ਰੂਮ ਜਾਣ ਨੂੰ ਤਰਸ ਰਹੇ ਹਨ, ਜੇ ਬਾਹਰ ਕਰਦੇ ਫਿਰ ਕਹਿੰਦੇ ਉਹ ਬਜ਼ੁਰਗ ਪਾਰਕ ਵਿੱਚ ਵਾਸ਼ਰੂਮ ਕਰ ਰਿਹਾ, ਉਹ ਟਰੱਕ ਨੇ ਟਰੱਕ ਡਰਾਈਵਰ ਨੇ ਇੱਦਾਂ ਕੀਤੀ, ਯਾਰ ਵਾਸ਼ਰੂਮ ਹੀ ਕੀਤਾ, ਹੋਰ ਕੀ ਕੀਤਾ, ਜੇ ਆ ਗਿਆ ਤਾਂ ਕਰਨਾ ਪੈ ਗਿਆ। ਗੋ ਹੈਡ।
1: ਹਾਂਜੀ, ਇਸ ਗੱਲ ਦੇ ਸੰਦਰਭ ਦੇ ਵਿੱਚ ਜਿਹੜਾ ਵਾਸ਼ਰੂਮ ਤੇ ਤੁਸੀਂ ਵਧੀਆ ਵਿਸ਼ਾ ਛੇੜਿਆ, ਕੋਵਿਡ ਤੋਂ ਬਾਅਦ ਬੜੀ ਵੱਡੀ ਪ੍ਰੋਬਲਮ ਆਈ ਸੀ ਟਰੱਕਰਸ ਨੂੰ
0: ਜੀ
1: ਫੈਸਿਲਿਟੀ ਤੇ ਵਾਸ਼ਰੂਮ ਕਰਨ ਨੂੰ, ਔਰ ਏਜ਼ਡ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਨੂੰ ਇਸ ਗੱਲ ਦਾ ਮਾਣ ਆ ਕਿ ਉਸ ਟਾਈਮ ਦੇ ਵਿੱਚ ਅਸੀਂ ਅੰਟਾਰੀਓ ਦੇ ਵਿੱਚ, ਅੰਟਾਰੀਓ ਨੌਰਥ ਅਮਰੀਕਾ ਦਾ ਇੱਕੋ ਇੱਕ ਸੂਬਾ ਆ ਜਿੱਥੇ ਪਹਿਲੀ ਵਾਰ ਇਹ ਵਾਈ ਲਾਅ ਬਣਿਆ ਸੀਗਾ ਕਿ ਡਿਲੀਵਰੀ ਮੈਨ ਟਰੱਕ ਡਰਾਈਵਰਸ ਜਿਸ ਵੀ ਕਿਸੇ ਵੇਅਰ ਹਾਊਸ ਫੈਸਿਲਿਟੀ ਨੂੰ ਅਪਰੋਚ ਕਰੂਗਾ ਤੇ ਦੇ ਮਸਟ ਪ੍ਰੋਵਾਈਡ ਨੀਟ ਐਂਡ ਕਲੀਨ ਔਰ ਅਕੋਰਡਿੰਗ ਟੂ ਦਾ ਵੈਦਰ ਵਾਸ਼ਰੂਮ ਪ੍ਰੋਵਾਈਡ ਕਰਨਗੇ। ਬਟ ਸਟਿਲ ਹਜੇ ਬਹੁਤ ਸਾਰੀਆਂ ਕਈ ਫੈਸਿਲਿਟੀਜ਼ ਦੇ ਉੱਤੇ ਮਨਮਾਨੀ ਕਰਦੇ ਆ ਆਪਣੀ, ਬਟ ਇਸ ਬਾਈ ਲਾ ਪ੍ਰੋਵਾਈਡ ਕਰਨਾ ਹੀ ਪੈਣਾ ਆ। ਉਹ ਥੋੜ੍ਹੀ ਜਿਹੀ ਜ਼ਿੰਮੇਵਾਰੀ ਆਪਾਂ ਵੀ ਆਪਣੀ ਦਿਖਾਈਏ। ਕਈ ਵਾਰ ਆਪਣੇ ਟਰੱਕਰ ਵੀਰ ਕਸਟਮਰ ਦੇ ਜਾ ਕੇ ਹੈਸੀਟੇਟ ਕਰਦੇ ਆ ਕਿ ਉੱਥੇ ਲਿਖਿਆ ਹੁੰਦਾ ਆ, ਆਪਾਂ ਬਹੁਤ ਵਾਰ ਇਹ ਆਪਣੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਐਸੋਸੀਏਸ਼ਨ ਦੇ ਪੇਜਾਂ ਦੇ ਉੱਤੇ ਇਹ ਪਾਇਆ ਆ ਕਿ ਜੇ ਕਿਸੇ ਨੂੰ ਕੋਈ ਇੱਦਾਂ ਦੀ ਫੈਸਿਲਿਟੀ ਦੀ ਉਹਦੀ ਫੋਟੋ ਸ਼ੇਅਰ ਕੀਤੀ ਜਾਵੇ। ਤੇ ਬਹੁਤ ਸਾਰੇ ਇਸ ਗੱਲ ਦਾ ਵੀ ਮਾਣ ਆ ਕਿ ਮੈਂ ਖੁਦ ਆਪ ਵਾਸ਼ਰੂਮ ਬਹੁਤ ਸਾਰੇ ਖੁਲਾਏ ਆ, ਉੱਥੇ HR ਨਾਲ ਗੱਲ ਕਰਕੇ ਪ੍ਰੋਪਰ ਚੈਨਲ ਹੁੰਦਾ ਆ। ਕਈ ਵਾਰ ਕਮਰ ਸਾਹਿਬ ਜਿਹੜੇ ਥੁੱਲੜੇ ਲੈਵਲ ਦੇ ਲੋਕ ਹੁੰਦੇ ਆ, ਹਰੇਕ ਬੰਦੇ ਦੀ ਪ੍ਰਵਿਰਤੀ ਆਪੋ ਆਪਣੀ ਹੁੰਦੀ ਆ ਤੇ ਉਹ ਮਨ ਮਰਜ਼ੀਆਂ ਕਰਦੇ ਆ, ਲੇਕਿਨ ਜਦੋਂ ਤੁਸੀਂ ਰਾਈਟ ਤੇ ਸਹੀ ਅਪਰੋਚ ਕਰਦੇ ਆ ਤੇ ਫਿਰ ਉਹ ਚੀਜ਼ਾਂ ਹੱਲ ਹੁੰਦੀਆਂ। ਮੈਂ ਇੱਕ ਵਾਰ ਫਿਰ ਆਪਣੇ ਟਰੱਕਰ ਨੂੰ ਕਹਿਣਾ ਚਾਹੁੰਦਾ ਕਿ ਅੰਟਾਰੀਓ ਸਟੇਟ ਦੇ ਵਿੱਚ ਇੱਕੋ ਇੱਕ ਨੌਰਥ ਅਮਰੀਕਾ ਦੀ ਸਟੇਟ ਆ ਜਿੱਥੇ ਬਾਈ ਲਾ ਆ, ਬਾਈ ਵਾਸ਼ਰੂਮ। ਜੇ ਤੁਹਾਨੂੰ ਕਦੀ ਵੀ, ਆਪਾਂ ਬਹੁਤ ਵਾਰ ਜਿਹੜਾ ਮਿਨਿਸਟਰੀ ਆਫ ਲੇਬਰ ਜਿਹੜੀ ਇਹਦੇ ਨਾਲ ਰਿਲੇਟਡ ਹੈਗੀ ਆ, ਉਹਦੇ ਅਸੀਂ ਜਿਹੜੇ ਟੋਲ ਫਰੀ ਨੰਬਰਸ ਵੀ ਪਾਉਂਦੇ ਰਹਿੰਦੇ ਆ ਕਿ ਤੁਹਾਨੂੰ ਜੇ ਇੱਦਾਂ ਦੀ ਫੈਸਿਲਿਟੀ ਤੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਯੂ ਮਸਟ ਰਿਪੋਰਟ। ਜਿੱਤੋਗੇ ਆਪਾਂ ਕਈ ਵਾਰ ਆਪਣੀ ਜ਼ਿੰਮੇਵਾਰੀ ਤੋਂ ਬਹੁਤ ਪਿੱਛੇ ਹਟਦੇ ਹਾਂ ਤੇ ਆਪਾਂ ਕਈ ਵਾਰ ਉਹਨਾਂ ਨੰਬਰਾਂ ਦੇ ਉੱਤੇ ਕਾਲ ਨਹੀਂ ਕਰ ਪਾਉਂਦੇ। ਤੇ ਤਾਂ ਕਰਕੇ ਕਈ ਵਾਰ ਸਾਨੂੰ ਪ੍ਰੋਬਲਮ ਨਹੀਂ। ਵੈਸੇ ਆਲਮੋਸਟ ਹੁਣ 90% ਤੋਂ ਵੀ ਅਬਵ ਮੈਂ ਕਹਿ ਸਕਦਾ ਕਿ ਫੈਸਿਲਿਟੀ ਜਿਹੜੀਆਂ ਪ੍ਰੋਵਾਈਡ ਕਰਦੀਆਂ ਵਾਸ਼ਰੂਮ। ਜੇ ਕੋਈ ਨਹੀਂ ਕਰਦੀਆਂ ਤੇ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਜਾਂ ਮੈਨੂੰ ਕਦੀ ਵੀ ਕੰਟੈਕਟ ਕੀਤਾ ਜਾ ਸਕਦਾ ਤੇ ਆਪਾਂ ਰਲ ਮਿਲ ਕੇ ਇਸ ਪ੍ਰੋਬਲਮ ਨੂੰ ਸੋਲਵ ਕਰਾਂਗੇ। ਔਰ ਅਸੀਂ ਇੱਕ ਵੱਡਾ ਪਲੇਟਫਾਰਮ ਜਿਹੜਾ ਇੱਕ ਵੱਡਾ ਆਪਾਂ ਇਕੱਠ ਜਿਹੜਾ ਹੈਗਾ ਅਰਾਊਂਡ ਸਪਤੰਬਰ 12 ਸਪਤੰਬਰ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਹਜੇ ਵਰਕ ਹੋ ਰਿਹਾ ਨਾ ਡੇਟਸ ਦੇ ਉੱਤੇ, ਇੱਕ ਵੱਡੀ ਰੈਲੀ ਕਹਿ ਲਈਏ, ਇੱਕ ਵੱਡਾ ਆਪਾਂ ਟਰਕਿੰਗ ਇੰਡਸਟਰੀ ਦੇ ਵਿੱਚ ਜੋ ਕੁਛ ਅੱਜ ਕੱਲ੍ਹ ਚੱਲ ਰਿਹਾ ਬੇਸ ਸਟੈਪ ਨੂੰ ਕਹਿ ਰਹੀਏ ਜਾਂ ਮਿਸ ਕਲਾਸੀਫਿਕੇਸ਼ਨ ਜਿਹੜੀ ਬਹੁਤ ਹੋ ਰਹੀ ਆ, ਸਪੈਸ਼ਲੀ ਜਿਹੜਾ ਹੈਗਾ ਆ ਸੀ ਆਰ ਏ ਦੇ ਵੱਲੋਂ ਜਿਹੜਾ ਹੈਗਾ ਆ ਆਡਿਟਸ ਜਿਹੜੇ ਓਨਰ ਆਪਰੇਟਰਸ ਨੂੰ ਵੀ ਆ ਰਹੇ ਆ, ਡਰਾਈਵਰਸ ਨੂੰ ਵੀ ਆ ਰਹੇ ਆ। ਉਸੋ ਰਲ ਮਿਲ ਕੇ ਬੈਠ ਕੇ ਜੇ ਆਪਾਂ ਯੂਨਿਟੀ ਦੇ ਨਾਲ ਇੱਕ ਗੁੱਡ ਸਟਰੈਂਥ ਦਿਖਾ ਕੇ ਆਪਾਂ ਇੱਕ ਗੁੱਡ ਗੈਟ ਟੂਗੈਦਰ ਦਿਖਾ ਕੇ ਫਿਰ ਹੀ ਇਹ ਡੈਮੋਕ੍ਰੇਸੀ ਦੇ ਵਿੱਚ ਮਸਲੇ ਹੱਲ ਹੁੰਦੇ ਆ। ਸੋ ਲੈਟਸ ਗੋ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇੰਟਰਵਿਊਜ਼ ਐਂਡ ਪ੍ਰੋਪਰ ਜਿਹੜੀਆਂ ਵੈਨਿਊਜ਼ ਸਾਰਾ ਕੁਝ ਸ਼ੇਅਰ ਕਰਾਂਗੇ ਟੱਕਰ ਨਾਲ। ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਰਲ ਮਿਲ ਕੇ ਆਪਾਂ ਇਸ ਇੰਡਸਟਰੀ ਨੂੰ ਇੱਕ ਚੰਗੀਆਂ ਲੀਹਾਂ ਦੇ ਉੱਤੇ ਕੇ ਤੇ ਇੱਕ ਚੰਗਾ ਵਧੀਆ ਮਾਹੌਲ ਸਾਰੇ ਰਲ ਮਿਲ ਕੇ ਬਣਾਵਾਂਗੇ। ਤੰਬੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ।
0: ਬਹੁਤ ਬਹੁਤ ਧੰਨਵਾਦ। ਸੋ ਕਹਿ ਦਿਆ ਕਰੋ ਆਈ ਨੀਡ ਟੂ ਮੂਥ ਵਾਸ਼ਰੂਮ ਜਾਣਾ ਯਾਰ, ਇਹ ਨੈਚੁਰਲ ਕੋਜ਼ ਹੈਗੀ ਆ, ਆ ਜਾਂਦਾ ਹੈਗਾ। ਦੇ ਦਿਆ ਕਰੋ ਇੱਕ ਵਾਰੀ ਹੋਰ ਹੱਥ ਜੋੜ ਕੇ ਬੇਨਤੀ ਆ, ਜੇ ਜਾਂਦੇ ਹੋ ਸਫਾਈ ਕਰਕੇ ਵਾਪਸ ਬਾਹਰ ਆ ਜਾਇਆ ਕਰੋ, ਫਰੈਸ਼ ਕਰਕੇ ਆ ਜਾਇਆ ਕਰੋ। ਮੈਂ ਇਹ ਕਹਿੰਦਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਕੀਪ ਅਪ ਦਾ ਗੁੱਡ ਵਰਕ। 3645 ਬਹੁਤ ਲੰਬੇ ਸਮੇਂ ਤੋਂ ਹੋਲਡ 'ਤੇ ਸੀਗੇ, ਹੋਲਡ 'ਤੇ ਰੱਖੋ। ਬਲਦੇਵ ਸਿੰਘ ਵੀ ਹੋਲਡ 'ਤੇ, ਚਾਰ ਲਾਈਨਾਂ ਮੇਰੀਆਂ ਹੋਲਡ 'ਤੇ ਹਨ। ਨੰਬਰ ਜਾਂ ਅਨਾਊਂਸ ਕਰੋ, ਟੈਕਸ ਨੰਬਰ ਅਨਾਊਂਸ ਕਰ ਦਿਓ। ਲਓ ਜੀ 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ, 416-837-1515। ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਵੈਸਟ ਫਲਾਈਟ ਅਟੈਂਡੈਂਟਸ ਕੁੱਡ ਗੋ ਔਨ ਸਟ੍ਰਾਈਕ ਔਗਸਟ ਲੌਂਗ ਵੀਕਐਂਡ, ਤੋਂ ਆਪਣੀਆਂ ਟਿਕਟਾਂ ਆਪਣਾ ਸਕੇਜੂਲ ਚੈੱਕ ਕਰ ਲਿਓ। ਵਿਆਹ ਸ਼ਾਦੀ ਦੇ ਬਹੁਤ ਸਾਰੇ ਲੋਕ ਪਹੁੰਚ ਜਾਣ, ਕਈਆਂ ਨੇ ਡੈਸਟੀਨੇਸ਼ਨ ਵੈਡਿੰਗ ਕਰਨੀ ਹੁੰਦੀ ਹੈ, ਜੇ ਕਿਤੇ ਕੰਮ ਖਰਾਬ ਹੋ ਗਿਆ ਤਾਂ ਪ੍ਰੋਬਲਮ ਬੜੀ ਪੈ ਸਕਦੀ। ਜਸਟ ਬੀ ਕੇਅਰਫੁਲ। ਲਓ ਜੀ ਸਿਟੀ ਬਰੈਂਪਟਨ, ਹਾਈ ਬਰੈਂਪਟਨ ਦੀ ਖਬਰ ਮੈਂ ਕੀ ਕਰਾਂ। ਸਿਟੀ ਆਫ ਬਰੈਂਪਟਨ ਨੇ $8 million ਦੇ ਫਾਈਨ ਇਸ਼ੂ ਕੀਤੇ ਆ ਸੋ ਫਾਰ ਦਿਸ ਈਅਰ। ਅਕਤੂਬਰ ਦੀ ਇਲੈਕਸ਼ਨ ਤੋਂ ਬਾਅਦ ਪਤਾ ਨਹੀਂ ਕੀ ਕੁਛ ਹੋਣਾ, ਦੇਖ ਲਿਓ, ਖਿਆਲ ਰੱਖਿਓ। ਸੋ ਮੋਰ ਦੈਨ ਡਬਲ ਦਾ ਰੇਟ ਦੈਨ ਲਾਸਟ ਈਅਰ। ਪੈਸਾ ਮੁੱਕ ਗਿਆ, ਇੱਧਰੋਂ ਛੇਤੀ ਕਮਾ ਲਵੋ। ਸਿਟੀ ਇਸ਼ੂਡ ਜਸਟ ਓਵਰ 81,300 ਪਾਰਕਿੰਗ ਟਿਕਟਸ ਬਿਟਵੀਨ January 1st ਐਂਡ June 30th, ਬ੍ਰਿੰਗਿੰਗ ਇਨ ਨੀਅਰਲੀ 7.9 million ਇਨ ਫਾਈਨਸ। 7.9 million ਕਲੈਕਟ ਕੀਤਾ ਫਾਈਨਸ ਦੇ ਵਿੱਚ, ਬਹੁਤ ਸਾਰੀਆਂ ਗੱਡੀਆਂ ਟੋ ਵੀ ਕੀਤੀਆਂ ਗਈਆਂ, ਸੋ ਕਾਫੀ ਪੈਸਾ ਕਲੈਕਟ ਹੋ ਰਿਹਾ। ਜੇ ਤੁਸੀਂ ਰੂਲ ਨਹੀਂ ਫਾਲੋ ਕਰਨੇ ਫਿਰ ਕਲੈਕਟ ਹੋਣਾ ਹੀ ਆ। ਇਹਨਾਂ ਨੇ ਅਲਾਓ ਕੀਤਾ ਤਾਂ ਆ ਜਾਓ ਸਾਰੇ, ਆ ਜਾਓ ਸਾਰੇ ਬਰੈਂਪਟਨ ਵਿੱਚ ਆ ਜਾਓ। ਸਟੂਡੈਂਟ ਤੁਸੀਂ ਵੀ ਆ ਜਾਓ, ਇੱਕ ਬੈਡਰੂਮ ਗਰਾਜ ਵਿੱਚ ਬਣਾ ਲਵੋ ਤੁਸੀਂ ਬੈਡਰੂਮ, ਉਦੋਂ ਕੁਛ ਨਹੀਂ ਕਿਹਾ ਤੇ ਹੁਣ ਬਣਾਈਆਂ ਹੋਈਆਂ ਬੇਸਮੈਂਟ ਵੀ ਢਾਣ ਲੱਗੇ ਹੋਏ ਹਨ। ਢਾਣ ਦਾ ਮਤਲਬ ਟਿਕਟਾਂ ਦੇਣ ਲੱਗੇ ਹੋਏ ਹਨ। ਪਹਿਲਾਂ ਕਿੱਥੇ ਸੀਗੇ, ਇਨਫਰਾਸਟ੍ਰਕਚਰ ਤੁਸੀਂ ਸਹੀ ਨਹੀਂ ਕੀਤਾ ਪਹਿਲਾਂ, ਤੇ ਹੁਣ ਤੁਸੀਂ ਟਿਕਟਾਂ ਦੇਣ ਲੱਗੇ ਹੋਏ ਹਨ। ਲਓ ਜੀ ਜਿਹੜਾ ਲਾਈਨਾਂ ਬਿਜ਼ੀ ਹਨ, 9000 ਲਾਸਟ ਨੰਬਰ ਆ, ਆਜੋ ਜੀ।
2: ਸਤਿ ਸ੍ਰੀ ਅਕਾਲ ਬਾਈ ਜੀ।
0: ਸਤਿ ਸ੍ਰੀ ਅਕਾਲ ਜੀ।
2: ਇੱਕ ਤਾਂ ਇਹ ਪਤਾ ਕਰਨਾ ਸੀ ਜੇ ਸ਼ਾਇਦ ਕਿਸੇ ਨੂੰ ਪਤਾ ਹੋਵੇ, ਕਿਉਂਕਿ ਹੁਣ ਜੇ 3 ਘੰਟੇ ਤੁਸੀਂ ਸਟਰੀਟ ਤੇ ਦਿਨ ਚ ਵੀ ਪਾਰਕ ਲਾ ਰਹੇ ਹੋ ਤਾਂ ਟਿਕਟ ਲੱਗਦੀ ਆ।
0: ਧੰਨਵਾਦ ਵੀਰੇ। ਸੋ ਸਫਾਈ ਵੀ ਰੱਖਿਆ ਕਰੋ। ਕਮਲਜੀਤ ਸਿੰਘ ਤੁਸੀਂ ਆਏ, ਫਿਰ ਬਲਦੇਵ ਜੀ ਤੁਹਾਡੀ ਵਾਰੀ ਆ।
3: ਹਾਂਜੀ ਤੰਬਰ ਸਾਹਿਬ, ਸਤਿ ਸ੍ਰੀ ਅਕਾਲ। ਦੇਖੋ ਗੱਲ ਦਾ ਭਾਈ, ਆਪਾਂ ਹਰ ਇੱਕ ਬੰਦੇ ਨੂੰ ਅੱਗੇ ਵੀ ਗੱਲ ਇਹ ਕੀਤੀ ਆ ਵੀ ਤੁਸੀਂ ਜਾ ਕੇ ਭਾਈ ਜਿੱਥੇ ਵੀ ਤੁਸੀਂ ਜਾਂਦੇ ਹੋ, ਜਿੱਥੇ ਵੀ ਗੱਲਬਾਤ ਕਰਦੇ ਹੋ, ਤੁਸੀਂ ਗੱਲਬਾਤ ਕਰੋ ਉਹਨਾਂ ਦੇ ਨਾਲ ਜਾ ਕੇ ਕੀ ਜੋ ਬਰੈਂਪਟਨ ਦੇ ਵਿੱਚ ਇਸ ਵੇਲੇ ਚੱਲ ਰਿਹਾ ਇਹ ਸਹੀ ਹੈ। ਦੈਟਸ ਇਟ। ਰੇਡੀਓ ਤੇ ਵੀ ਗੱਲ ਕਰੋ, ਇਹ ਇੱਕ ਮਿਸ਼ਨ ਬਣਾ ਲਓ ਆਪਣਾ, ਨਹੀਂ ਤੇ ਇਹਨਾਂ ਸਰਕਾਰਾਂ ਨੇ ਸਾਨੂੰ ਕਿਸੇ ਪਾਸੇ ਜੀਣ ਜੋਗੇ ਨਹੀਂ ਚੱਲਣਾ। ਵਿੱਚੇ ਡੱਗ ਬੋਰਡ ਨੇ ਤੇ ਪਿੱਛੇ ਸਾਡੀ ਬਰੈਂਪਟਨ ਦੀ ਕੌਂਸਲ ਨੇ, ਆਹ ਕਿੰਨੀ ਦਾਰੂ ਪਈ ਹੈ ਅਮਰੀਕਾ ਦੀ, ਯਾਰ ਇਹਨੂੰ ਵੇਚ ਕੇ ਚੱਕ ਕੇ ਤੇ ਉਹਨੂੰ ਦਫ਼ਾ ਕਰ ਆਰਾਮ ਨਾਲ, $10 ਸਸਤੀ ਲਾ ਕੇ ਤੇ ਦਿਨੋਂ ਦਿਨ ਵੇਚ ਕੇ ਕਿੰਨਾ $8 million ਕਿੰਨਾ ਦਾ ਉਹਦਾ ਰੈਂਟ ਦੇਤਾ ਜਾਂ ਦੇ ਰਹੇ ਆ ਬੰਦੇ, ਇਹ ਕਿੱਥੇ ਆ ਜੀ? ਇਹ ਲੋਕੋ ਤੁਸੀਂ ਜਾਗ ਜਾਓ, ਨਹੀਂ ਤੇ ਤੁਹਾਨੂੰ ਇਹਨਾਂ ਨੇ ਘਰ ਸਿਰਫ ਨਹਾਉਣ ਆਉਣ ਦਾ ਟਾਈਮ ਦੇਣਾ, ਬਾਕੀ ਟਾਈਮ ਕੰਮਾਂ ਤੇ ਗੁਜ਼ਾਰਾਂਗੇ। ਟੈਕਸ ਲੱਗ ਰਹੇ ਆ ਪ੍ਰੋਪਰਟੀਆਂ ਦੇ ਵੀ, ਔਰ ਸਿਟੀ ਦੀਆਂ ਜਿੰਨੀਆਂ ਪ੍ਰੋਪਰਟੀਆਂ ਤੁਸੀਂ ਇਹ ਦੇਖ ਲਓ, ਜਿੰਨੀਆਂ ਇਹਨਾਂ ਨੇ ਅੰਡਰ ਘਾਹ ਕੱਟਣਾ ਚਾਹੇ ਪਾਰਕਾਂ ਦੇ ਵਿੱਚ ਆ, ਉਹ ਜਿਹੜੀ ਇੱਕ ਲੱਕੜ ਦੀ ਮਲਾਸ਼ੇ ਵੀ ਪਾਉਂਦੇ ਆ, ਮੁੜ ਕੇ ਥੱਲੋਂ ਕਾਲਾ ਜਾਂ ਕਾਰਪੇਟ ਨਿਕਲਿਆ, ਮੁੜ ਕੇ ਦੇਖਦਾ ਕੋਈ ਨੀ ਆ, ਐਂਡ ਦੇ ਸਿਟਿੰਗ 2 ਆਵਰ ਨੇ ਵੀ ਬ੍ਰੇਕ ਹੁੰਦੀ ਆ ਕਿਹੜੀ।
0: ਧੰਨਵਾਦ ਤੁਹਾਡਾ, ਮੈਂ ਲਾਈਨ ਸੋਰੀ ਲਾਈਨ ਹੋਲਡ ਬੜੀ ਕੱਟੀ ਗਈ ਹੈਗੀ ਆ, ਟਾਈਮ ਵੀ ਮੇਰਾ ਸਮਾਪਤੀ ਵੱਲ ਜਾ ਰਿਹਾ ਹੈਗਾ। ਤੋ ਮੈਂ ਦੱਸਣਾ ਚਾਹੁੰਦਾ ਬਈ ਰੂਲ ਹੁੰਦੇ ਹਨ ਫਾਲੋ ਕਰੋ, ਜਦੋਂ ਲਿਆਉਂਦੇ ਹਨ ਉੱਤੇ ਵਿਚਾਰ ਕਰੋ ਵੀ ਰੂਲ ਖਾਲੀ ਲੈ ਕੇ ਆ ਤਾਂ ਹੁਣ ਆਪਾਂ ਕਰੀਏ ਤਾਂ ਕੀ ਕਰੀਏ, ਵੀ ਘਰ ਜਿਹੜੇ ਬਣਾਏ ਇਸ ਹਿਸਾਬ ਨਾਲ ਬਣਾਓ। ਘਰ ਸਿੰਗਲ ਫੈਮਿਲੀ ਹੋਮ ਹੁੰਦੇ ਆ, ਜੇ ਤੁਸੀਂ ਇੱਕ ਘਰ ਵਿੱਚ, ਇੱਥੇ ਸਾਡੇ ਫਾਰਮ ਹਾਊਸ ਏਰੀਆ 'ਚ ਦੇਖ ਲਓ ਕੈਲਡਾਊਨ ਦੇ ਵਿੱਚ 25-25 ਕਈ ਵਾਰੀ ਕਾਰਾਂ ਖੜੀਆਂ ਹੁੰਦੀਆਂ, ਕਈਆਂ ਰਲ ਮਿਲ ਕੇ ਘਰ ਲਏ ਹੋਏ ਹਨ। ਤੋ ਜੇ ਗਲਤ ਤਰੀਕੇ ਨਾਲ ਪਾਰਕ ਕਰੋਗੇ ਟਿਕਟ ਤਾਂ ਮਿਲਣੀ ਹੈਗੀ ਆ, ਟਿਕਟ ਲਗਾਈ ਕਰ ਲਈ ਜਾਂਦੀ ਆ, ਉਸ ਸਿਟੀ ਨਾਲ ਵਿਚਾਰ ਕਰ ਸਕਦੇ ਹੋ। ਬਲਦੇਵ ਸਿੰਘ ਤੁਹਾਡੇ ਕੋਲ 30 ਸਕਿੰਟ ਆ, ਆ ਜਾਓ ਜੀ।
4: ਬ੍ਰਹਮਟਨ ਵੱਖਰੇ ਰੂਲ ਆ, ਕਿਤੇ ਟਿਕਟ ਟੂਟ ਲੱਗ ਰਹੀ, ਬਾਕੀ ਜਿਹੜਾ ਜਥੇਦਾਰ ਫਿਰਦਾ ਨਾ ਅਕਾਲੀ ਦਲ ਨੂੰ ਬੱਚਿਆਂ ਦਾ, ਇੰਨਾ ਚਿਰ ਇਹਨਾਂ ਨੂੰ ਚੇਤਾ ਹੀ ਨੀ ਆ, ਉਹ ਖਾਲੜੇ ਦਾ ਹੁਣ ਮੂਵੀ ਆ ਗਈ, ਸਾਰਾ ਕੁਝ ਚੇਤੇ ਆ ਗਿਆ, ਇਹ ਅਕਾਲੀ ਦਲ ਨੂੰ ਬਚਾਉਣ ਨੂੰ ਫਿਰਦਾ। ਬਾਕੀ ਦੂਜਾ ਸੰਧੂ ਸਾਹਿਬ ਵੀ ਵਿਚਾਰ ਵਧੀਆ ਸੀ, ਜਿਹੜਾ ਦੂਜਾ ਸੰਧੂ ਸਾਹਿਬ ਏ ਸੀ ਆ, ਮੈਂ ਉਹਨੂੰ ਕਹਿੰਦੀ ਮੈਂ ਤਾਂ ਆਪੇ ਏ ਸੀ ਬੰਨਣਾ, ਆਪੇ ਖੋਲ ਲੈਣਾ। ਧੰਨਵਾਦ
0: ਧੰਨਵਾਦ, ਡਰਦੇ ਗਏ ਤੁਹਾਨੂੰ ਨਾ ਬਣ ਜਾ, ਕਿਆ ਬਾਤ ਆ। 15 ਸਾਲ ਦਾ ਮੁੰਡਾ ਸਾ ਜਿਨ ਰਿਪੀਟਲੀ ਇੱਕ ਔਰਤ ਨੂੰ ਸਟੈਬ ਕੀਤਾ ਸੀਗਾ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਆ 10 ਸਾਲ ਤੱਕ ਸੈਂਟੈਂਸ ਮੈਕਸਿਮਮ ਯੂਥ ਸਿੱਖਰ ਚਾਹੁੰਦੇ ਹਨ, ਅਤੇ ਜੱਜ ਨੇ ਅੱਜ ਉਹਦੀ ਸਜ਼ਾ ਡਿਲੀਵਰ ਕਰਨੀ ਆ। 2010 ਦੇ ਵਰਲਡ ਕੱਪ ਚੈਂਪੀਅਨ ਸਪੇਨ ਵਾਲੇ, ਇਹਨਾਂ ਨੇ ਸੰਡੇ ਫਾਈਨਲ ਵਿੱਚ ਖੇਲਣਾ, ਇੰਗਲੈਂਡ ਵਰਸ ਅਰਜਨਟੀਨਾ 3 PM ਟੂਡੇ, ਜਿਹੜਾ ਜਿੱਤੂਗਾ ਉਹ ਸੰਡੇ ਖੇਲੂਗਾ, ਜਿਹੜਾ ਹਾਰੂਗਾ ਉਹ ਫਰਾਂਸ ਵਰਸਿਸ ਹਾਰੂਗਾ ਨਾਲ ਮੈਚ ਹੋਣਾ ਆ। ਅਤੇ ਨਾਈਟ ਆਫ ਮਿਊਜ਼ਿਕ ਡਾਂਸ ਸੈਲੀਬ੍ਰੇਸ਼ਨ ਲੈਟਿਨ ਕਲਚਰ ਜਿਹੜਾ ਫੈਸਟੀਵਲ ਸੀਗਾ ਜਿੱਥੇ ਗੋਲੀਆਂ ਚੱਲੀਆਂ ਸੀਗੀਆਂ, ਅਤੇ ਉਹ ਹੁਣ ਵਿਚਾਰ ਕਰ ਰਹੇ ਹਨ ਪੁਲਿਸ ਵੀ ਕਰੇ ਤਾਂ ਕੀ ਕਰੇ, ਐਡੀ ਵੱਡੀ ਸਟਰੀਟ ਨੂੰ ਤੁਸੀਂ ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ? ਪਰ ਕੈਨੇਡਾ ਵਿੱਚ ਆਏ ਸੀ ਵੀ ਇੱਦਾਂ ਦੇ ਕੰਮ ਨਹੀਂ ਹੋਣੇ, ਆਪਾਂ ਜਿੱਥੇ ਮਰਜ਼ੀ ਖੁੱਲ੍ਹੇ ਬੈਠ ਕੇ ਆਪਣਾ ਆਨੰਦ ਮਾਣੀਏ, ਪਰ ਇੱਥੇ ਬਹੁਤ ਸਾਰੇ ਗੰਦੇ ਕੰਮ ਹੋ ਰਹੇ ਹਨ, ਲੋਕ ਗੋਲੀਆਂ ਚਲਾ ਰਹੇ ਹਨ, ਲੋਕਾਂ ਨੂੰ ਇੰਜੋਏ ਕਰਨ ਵੀ ਨਹੀਂ ਦਿੰਦੇ। ਅਤੇ ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਹਨ, ਹਜੇ ਡਰਿੰਕਿੰਗ ਵਾਟਰ ਇਹਨਾਂ ਕੋਲ ਪਹੁੰਚੀ ਆ ਫੈਡਰਲ ਸਰਕਾਰ ਨੂੰ, ਉਹਨਾਂ ਲੋਕਾਂ ਪਾਸੇ, ਪਰ ਕੈਨੇਡਾ ਨੇ $95 billion ਇੰਟਰਨੈਸ਼ਨਲ ਅਸਿਸਟੈਂਸ ਦਿੱਤਾ 10 ਸਾਲਾਂ ਦੇ ਵਿੱਚ, ਬਾਹਰ ਪੈਸੇ ਦੇਤੇ ਪਰ ਆਪਣੇ ਲੋਕਾਂ ਨੂੰ ਪਾਣੀ ਵੀ ਨਹੀਂ ਪਹੁੰਚਾ ਸਕਦੇ। ਦੈਟਸ ਆਲ ਆਮ ਗੋਇੰਗ ਟੂ ਸੇ। ਸੋ $157 million ਇੰਟਰਨੈਸ਼ਨਲ ਅਸਿਸਟੈਂਸ ਇਹ ਡੈਮੋਕ੍ਰੈਟ ਰਿਪਬਲਿਕ ਕੋਂਗੋ ਨੂੰ, $157 million ਬਿਟਵੀਨ 24 and 25, ਔਰਤਾਂ ਵਾਸਤੇ ਸਮਾਨ ਦਿੱਤਾ, ਹੈਲਥ ਕੇਅਰ ਦਾ ਸਮਾਨ ਦਿੱਤਾ ਸੀਗਾ, ਇੱਥੇ ਹੌਸਪਿਟਲ ਜਗ੍ਹਾ ਹੈ ਨਹੀਂ, ਕਿਆ ਬਾਤ ਆ। ਅਤੇ ਫਰੋਮ ਫਾਰਮਰ ਬ੍ਰੈਂਪਟਨ ਲਿਬਰਲ ਐਮ ਪੀ ਰਾਜ ਗਰੇਵਾਲ ਫੇਸਿੰਗ ਏ $137 million ਲਾਸੂਟ ਫਾਇਲਡ ਬਾਏ ਇਸ ਗਰੁੱਪ ਆਫ ਪ੍ਰਾਈਵੇਟ ਲੈਂਡਰਸ ਇਨ ਅੰਟੇਰੀਓ, ਇਹ ਪੁਆਇੰਟਰ ਦੀ ਖਬਰ ਹੈਗੀ ਆ। ਦ ਲਾਸੂਟ ਨੇਮਸ ਰਾਜ ਗਰੇਵਾਲ, ਹਿਜ ਵਾਈਫ, ਹਿਜ ਫਾਦਰ ਐਂਡ ਹਿਜ ਲੇਟ ਮਦਰ ਸਟੇਟਸ ਅਲੋਂਗ ਵਿਦ ਡਜ਼ਨਸ ਆਫ ਅਦਰ ਡਿਫੈਂਡਰਸ, ਇਹ ਖਬਰ ਸਾਨੂੰ ਪੁਆਇੰਟਰ ਤੋਂ ਮਿਲੀ ਹੈਗੀ ਆ। ਖਬਰਾਂ ਬਹੁਤ ਸਾਰੀਆਂ ਪਈਆਂ ਹਨ, ਤੁਸੀਂ ਰਾਜ ਗਰੇਵਾਲ ਟਾਈਪ ਕਰਦੇ ਹੋ ਸਭ ਕੁਛ ਤੁਸੀਂ ਵੀ ਪੜ੍ਹ ਸਕਦੇ ਹੋ। ਅਤੇ ਖਬਰ ਮੈਂ ਹੋਰ ਪੜ੍ਹਨੀ ਤੁਹਾਡੇ ਵਾਸਤੇ, ਪਹਿਲਾਂ ਦੱਸ ਦੇਵਾਂ ਸਪੋਂਸਰ ਵੀਰਾਂ, ਪਹਿਲਾਂ ਧੰਨਵਾਦ ਜੀ ਸਪੋਂਸਰ ਕਰਦੇ ਹਨ, ਅਤੇ ਜਿੱਥੇ ਕਟਾਰੀਆ ਟੂਰਸ ਐਂਡ ਟਰੈਵਲ ਉੱਥੇ ਨਾਲ ਨਾਲ ਢਿੱਲੋ ਵੀਡੀਓ ਵਾਲੇ 4K ਵਿੱਚ ਸੌਕਰ ਦੇ ਮੈਚ ਫਾਈਨਲ ਦੇਖ ਸਕਦੇ ਹੋ। ਇੱਕ ਹੋਰ ਖਬਰ ਆਈ ਸੀ ਬਾਹਰ, ਟੋਰਾਂਟੋ ਏਰੀਆ PCMPPs ਟੈਕਸਪੇਅਰ ਨੂੰ ਬਿੱਲ ਕੀਤਾ 1 ਲੱਖ ਤੋਂ ਵੱਧ ਪਲੱਸ ਓਵਰਨਾਈਟ ਸਟੇਜ਼ ਇਨ ਟੋਰਾਂਟੋ ਸਾਰੇ ਰਲ ਕੇ, ਅਤੇ ਸਭ ਤੋਂ ਵੱਧ ਪਤਾ ਕਿਹਨੇ ਕੀਤਾ, ਸਭ ਤੋਂ ਵੱਧ MPP ਗ੍ਰੇਟਰ ਟੋਰਾਂਟੋ ਏਰੀਆ ਕਲੇਮ ਕੰਬਾਈਨ 1,07,118, ਅਤੇ ਅੰਡਰ ਅੰਟੇਰੀਓ ਰੂਲ MPP ਕਹਿੰਦੇ ਜੇ 50 ਕਿਲੋਮੀਟਰ ਤੋਂ ਦੂਰ ਰਹਿੰਦੇ ਆ ਫਿਰ ਤੁਸੀਂ ਕਲੇਮ ਕਰ ਸਕਦੇ, 50 ਕਿਲੋਮੀਟਰ ਘੱਟ ਹੈਗੇ ਆ ਅਤੇ ਫਿਰ ਐਮਰਜੈਂਸੀ ਵਾਸਤੇ ਕਲੇਮ ਕਰ ਸਕਦੇ ਹੋ। ਬ੍ਰੈਂਪਟਨ ਈਸਟ MPP ਹਰਦੀਪ ਗਰੇਵਾਲ ਨੇ ਕਲੇਮ ਕੀਤਾ ਹਾਈਸਟ ਅਮਾਊਂਟ more than 28,000 since 2022, ਇਹ ਖਬਰ ਛਪੀ ਹੋਈ ਆ ਬਾਹਰ। ਤੋ ਖਬਰਾਂ ਸਾਨੂੰ ਵੱਖ ਵੱਖ ਇੰਟਰਨੈਸ਼ਨਲ ਏਜੰਸੀ ਤੋਂ, ਲੋਕਲ ਏਜੰਸੀ ਤੋਂ ਮਿਲਦੀਆਂ ਹਨ, ਅਤੇ ਅਸੀਂ ਤੁਹਾਡੇ ਨਾਲ ਸਾਂਝ ਪਾ ਦੇਣੀ ਹੈਗੀ ਆ। ਜੇਕਰ ਸਾਡੇ ਕੋਲ ਇੱਧਰ ਉੱਧਰ ਗਲਤ ਹੋ ਗਿਆ ਤਾਂ ਇੱਥੇ ਆ ਸੀਟ ਬੈਠੀ ਆ, ਅਸੀਂ ਤੁਹਾਡੇ ਲਈ ਬੈਠੇ ਆ, ਕਮਿਊਨਿਟੀ ਦਾ ਪ੍ਰੋਗਰਾਮ, ਤਾਂ ਇਹ ਇੱਥੇ ਬੈਠ ਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕਾਂ ਨਾਲ 416-451-2222 'ਤੇ ਕਰ ਸਕਦੇ ਹੋ। ਜਾਂਦਾ ਜਾਂਦਾ ਦੱਸ ਦੇਵਾਂ, ਸਰਦਾਰ ਬਲਦੇਵ ਸਿੰਘ ਸੈਣੀ ਦੀ ਮੌਤ ਹੋ ਗਈ ਸੀਗੀ, ਲੱਖੀ ਅਤੇ ਸੁੱਖੀ ਸੈਣੀ ਸਾਹਿਬ ਦੇ ਫਾਦਰ ਸਾਹਿਬ ਹਨ। ਸ਼ਨੀਵਾਰ ਇਸ ਵੀਕਐਂਡ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੋਂ ਬ੍ਰਹਮਪੁਰ ਕ੍ਰਿਪਟੋਰੀਅਮ ਬਿਜ਼ਨਸ ਸੈਂਟਰ ਇਹਨਾਂ ਦਾ ਫਿਊਨਰਲ ਦੀਆਂ ਸੇਵਾਵਾਂ ਹਨ, ਅਤੇ ਮੇਰੇ ਨਾਲ ਕਰੀ ਸੰਪਰਕ ਬਾਅਦ ਵਿੱਚ 416-451-2222 'ਤੇ ਕਰ ਸਕਦੇ ਹੋ। ਮੇਰੇ ਵੱਲੋਂ ਸਾਰੀ ਸਾਰੀ ਸੱਚੀ ਟੀਮ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
5: कमाल का कैच था यार, यकीन ही नहीं आ रहा।
6: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
5: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
6: तुम्हें ये सब कैसे पता?
5: क्योंकि मैंने भी पिछले साल ये लगवाया है।
6: अच्छा, वो क्या वेबसाइट थी?
5: save onenergy.ca/eap

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
5: ਮੈਂ ਕਿਹਾ ਚੰਨ ਜੀ ਸਲਾਮ
4: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਤੇ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰੂ ਹੋਏ ਦਿਆਲ ਸਰਦਾ ਪੂਰੀ ਹੈ। ਸਤਿਗੁਰੂ ਹੋਏ ਦਿਆਲ ਨਕਾਬ ਹੂੰ ਚੂਰੀ ਹੈ। ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ 7:04 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਜੀ ਆਇਆਂ ਆਖ ਰਹੇ ਹੋਵੋਗੇ ਅਤੇ ਅਸੀਂ ਹਰ ਵਾਰ ਦੀ ਤਰ੍ਹਾਂ ਰੋਜ਼ ਤੁਹਾਡੇ ਨਾਲ ਮਿਲਣ ਦੀ ਤਾਂਘ, ਖਬਰਾਂ ਦੀ ਤਾਂਘ, ਗੱਲਬਾਤ ਦੀ ਤਾਂਘ ਨੂੰ ਰੋਜ਼ ਮੇਰੇ ਕੋਲ ਗੱਲ ਕਹਿੰਦਾ ਹੁੰਦਾ ਕਿ ਥੋੜ੍ਹਿਆਂ ਵਾਂਗੂੰ ਥੁੜ ਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ, ਸਮਾਂ ਬਹੁਤ ਹੋਵੇ ਅਤੇ ਹੋਰ ਜੁੜਨ ਨੂੰ ਦਿਲ ਕਰਦਾ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਦੇ ਵਿੱਚ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਤੇ ਗੁੱਡ ਗੁੱਡ ਗੁੱਡ ਮੋਰਨਿੰਗ। ਅਤੇ ਨਾਲ ਦੀ ਨਾਲ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਰਮੇਸ਼ ਹੁਸ਼ਿਆਰਪੁਰ ਦਾ, ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਸੋਹਣੀ ਸੱਜੀ ਸਵੇਰ ਦੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਕੀ ਹਾਲ ਚਾਲ ਜੀ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਤੁਹਾਨੂੰ ਮੈਸੇਜ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ, ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ ਆ, ਮੱਲੀ ਟੈਂਟ ਸਰਵਿਸਿਸ, 6479295269। ਟੈਂਟ ਰੈਂਟਲ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਸੋ ਸਟੂਡੀਓ ਦਾ ਨੰਬਰ 905-673-3337 905-673-3337।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਹੁਤ ਸ਼ੁਕਰੀਆ ਜੀ, ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਦੇ ਵਿੱਚ, ਖੂਬਸੂਰਤ ਖਬਰਾਂ ਦਾ ਦੇਸ਼ ਦੁਨੀਆ ਦੇ ਨਾਲ ਹਾਲ ਚਾਲ ਜਾਣਨ ਦਾ ਸਮਾਂ ਸ਼ੁਰੂ ਹੋ ਗਿਆ ਜੀ। 7:07 ਹੋ ਚੁੱਕੇ ਨੇ, ਰਮੇਸ਼ ਜੀ ਸਾਡੇ ਨਾਲ ਜੁੜੇ ਹੋਏ ਨੇ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਔਰ ਪਹਿਲੀ ਖਬਰ ਵੱਲ ਚੱਲਦੇ ਹਾਂ। ਸੋ ਇਸ ਪਹਿਲੀ ਖਬਰ ਨੂੰ ਮੈਂ ਥੋੜ੍ਹਾ ਜਿਹਾ ਹੋਰ ਐਡ ਔਨ ਕਰੂੰਗਾ ਕਿਉਂਕਿ ਕੱਲ੍ਹ ਮੈਂ ਕੁਝ ਕਾਲਸ ਲਈਆਂ ਸੀ ਤੁਹਾਡੇ ਜਾਣ ਤੋਂ ਬਾਅਦ, ਸੋ ਉਹਨਾਂ ਦੇ ਵਿੱਚੋਂ ਇਹ ਸਵਾਲ ਆ ਅਤੇ ਅੱਜ ਦੀ ਖਬਰ ਦੇ ਨਾਲ ਵੀ ਇਹ ਰਲਦਾ ਮਿਲਦਾ ਸਵਾਲ ਆ। ਸਤਲੁਜ ਬਿਆਸ ਦਰਿਆ ਦੇ ਕਿਨਾਰੇ ਹੁਣ ਹਜ਼ਾਰਾਂ ਲੋਕਾਂ ਦਾ ਸ਼ਹੀਦੀ ਸਮਾਰਕ ਬਣੂਗਾ, ਪਰ ਨਾਲ ਮੈਂ ਇਹਦੇ ਇੱਕ ਹੋਰ ਖਬਰ ਐਡ ਕਰਦੇ ਹਾਂ। ਕੱਲ੍ਹ ਇੱਕ ਸਰੋਤੇ ਨੇ ਇਹ ਵੀ ਐਡ ਕੀਤਾ ਸੀ, ਕਹਿੰਦੇ ਕਿ ਰਮੇਸ਼ ਜੀ ਤੋਂ ਪੁੱਛਣਾ ਕਿ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਾਡੇ ਜਥੇਦਾਰ ਸਾਹਿਬ ਵੱਲੋਂ ਜਾਂ ਸਾਡੇ ਪੂਰੇ ਪੰਥ ਵੱਲੋਂ ਜਾਂ ਸਾਡੇ ਲੋਕਾਂ ਵੱਲੋਂ ਕਿ ਉਹਨਾਂ ਲੋਕਾਂ ਦੀ ਬਾਂਹ ਫੜੀ ਜਾਊਗੀ ਜਿਨ੍ਹਾਂ ਲੋਕਾਂ ਨੂੰ ਨਿਰਦੋਸ਼ ਮਾਰਿਆ ਗਿਆ, ਜਿਨ੍ਹਾਂ ਲੋਕਾਂ ਨੂੰ ਅਣਪਛਾਤੇ ਕਹਿ ਕੇ ਸਾੜਿਆ ਗਿਆ, ਦਰਿਆਵਾਂ 'ਚ ਰੋੜਿਆ ਗਿਆ, ਕਿ ਉਹਨਾਂ ਦੀ ਬਾਂਹ ਵੀ ਫੜੀ ਜਾਊ ਜਾਂ ਸਿਰਫ ਸਮਾਰਕ ਹੀ ਬਣਨਗੇ।
1: ਪ੍ਰਭ ਸੰਧੂ ਜੀ, ਇਸ ਵੇਲੇ ਸਤਲੁਜ ਮੂਵੀ ਦਾ ਰਿਲੀਜ਼ ਹੋਣਾ, ਬਾਅਦ ਵਿੱਚ ਉੱਤੇ ਰੋਕ ਲੱਗਣੀ, ਹਾਲਾਂਕਿ ਰੋਕ ਲੱਗਣ ਤੋਂ ਬਾਅਦ ਉਹ ਮੂਵੀ ਦੇਖੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ। ਜਿੱਦਾਂ ਦੀ ਇੱਕ ਨਵੇਂ ਢੰਗ ਦਾ ਸਨੈਰੀਓ ਜਿਹਾ ਕ੍ਰੀਏਟ ਹੋਇਆ ਹੈ, ਬਹੁਤ ਸਾਰੀਆਂ ਤਬਦੀਲੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ, ਉਹ ਸਿਆਸੀ ਵੀ ਹੈ, ਸਮਾਜਿਕ ਵੀ ਹੈ। ਉਹ ਚਰਚਾ ਜਿਹੜੀ ਦੱਬੀ ਗਈ ਸੀ ਲੰਬੇ ਸਮੇਂ ਤੋਂ, ਉਹ ਚਰਚਾ ਇੱਕ ਵਾਰ ਫਿਰ ਸ਼ੁਰੂ ਹੋਈ ਹੈ। ਇਹ ਸਾਰਾ ਕੁਝ ਵੱਖਰੇ ਢੰਗ ਦਾ ਤੇ ਇੱਕ ਵਿਸ਼ੇਸ਼ ਸਿਨੈਰੀਓ ਬਣ ਚੁੱਕਾ ਹੈ। ਦੋ ਢੰਗ ਦੀ ਰਾਏ ਵੱਖਰੀ ਵੱਖਰੀ, ਇੱਕ ਉਹ ਧਰਮ ਤੇ ਇੱਕ ਉਹ ਧਰਮ, ਹਿੰਦੂ ਸਿੱਖ ਦਾ ਵੀ ਇਸ ਵਿੱਚ ਏਜੰਡਾ ਕਿਤੇ ਨਾ ਕਿਤੇ ਆਇਆ। ਹਾਲਾਂਕਿ ਆਪਣਾ ਆਪਣਾ ਢੰਗ ਹੈ, ਆਪਣਾ ਆਪਣਾ ਅੰਦਾਜ਼ ਹੈ, ਹਰੇਕ ਸਿਆਸੀ ਪਾਰਟੀ ਜਾਂ ਹਰੇਕ ਸਿਆਸੀ ਪਾਰਟੀ ਨਾਲ ਜੁੜਿਆ ਵਿਅਕਤੀ ਜਿੱਦਾਂ ਦਾ ਉਹਨੂੰ ਬਿਆਨ ਮਾਫਕ ਬੈਠਦਾ, ਜਿਹੜਾ ਉਹਨੂੰ ਸੂਤ ਬੈਠਦਾ ਹੈ, ਜਿਹਦੇ ਨਾਲ ਉਹਨੂੰ ਪੂਰਾ ਸਿਆਸੀ ਫਾਇਦਾ ਹੋਵੇਗਾ, ਉਦਾਂ ਦਾ ਬਿਆਨ ਦੇ ਰਿਹਾ। ਸੱਚ ਦੇ ਨੇੜੇ ਤੇੜੇ ਤੇ ਸ਼ਾਇਦ ਕੋਈ ਟਾਮਾਈਆਂ ਵਿਅਕਤੀ ਜਿਹੜਾ ਲੰਘ ਰਿਹਾ ਹੋਵੇ। ਗੱਲ ਆਪਾਂ ਸ਼ੁਰੂ ਕਰਦੇ ਹਾਂ ਹਰੀਕੇ ਪੱਤਣ ਤੋਂ। ਹੁਣ ਪਹਿਲਾਂ ਤੇ ਮੈਂ ਸਤਲੁਜ ਮੂਵੀ ਤੋਂ ਬਾਅਦ ਜਿਹੜੀ ਕੱਲ ਦੇ ਵਿੱਚ ਜੋ ਅਸੀਂ ਅਰਦਾਸ ਸਮਾਗਮ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਹੋਇਆ, ਜੋ ਐਲਾਨ ਹੋਏ ਨੇ, ਹਰੀ ਕੇ ਪੱਤਨ ਵਿਖੇ ਉਹ ਅਰਦਾਸ ਸਮਾਗਮ ਹੋਇਆ। ਮੈਂ ਸਰੋਤਿਆਂ ਨੂੰ ਯਾਦ ਕਰਾ ਦਾਂ ਕਿ ਹਰੀ ਕੇ ਪੱਤਨ ਕੀ ਚੀਜ਼ ਹੈ। ਹਰੀ ਕੇ ਪੱਤਨ ਸੰਧੂ ਸਾਹਿਬ ਇੱਕ ਪਿੰਡ ਹੈ ਹਰੀ ਕੇ, ਇਸ ਕਰਕੇ ਉੱਥੇ ਜਦੋਂ ਬਿਆਸ ਤੇ ਸਤਲੁਜ ਦਰਿਆ ਪੰਜਾਬ ਦੇ ਮੁੱਖ ਦਰਿਆ ਆ, ਅੱਜ ਦੇ ਉਦੋਂ ਤੇ ਪੰਜਾਂ ਦਰਿਆਵਾਂ ਦਾ ਪੰਜਾਬ ਬਣਿਆ ਸੀ, ਕਦੇ ਹੁਣ ਤੇ ਮੁੱਖ ਤੌਰ ਤੇ ਦੋ ਹੈ ਤੇ ਤੀਸਰਾ ਪਰੇ ਪਰੇ ਰਹਿੰਦਾ ਰਾਵੀ। ਰਾਵੀ ਦਾ ਘੱਟ ਹਿੱਸਾ ਜਿਹੜਾ ਪੰਜਾਬ ਦੇ ਵਿੱਚ ਹੈ, ਥੋੜਾ ਜਿਹਾ ਹੈ ਬਿਆਸ ਤੇ ਸਤਲੁਜ ਤੇ ਸੁੱਖ ਦੇ ਨਾਲ ਬਹੁਤ ਵੱਡੇ ਪੱਧਰ ਤੇ, ਜਿਹਨੂੰ ਅਸੀਂ ਆਖਦੇ ਹਾਂ ਕਿ ਪੰਜਾਬ ਦੀ ਹਰੇਕ ਢੰਗ ਦੀ ਇੱਕ ਯੋਜਨਾ ਦਾ ਹਿੱਸਾ ਆ, ਚਾਹੇ ਉਹ ਬਿਜਲੀ ਦੀ ਗੱਲ ਹੈ ਤੇ ਚਾਹੇ ਖੇਤੀਬਾੜੀ ਦੀ ਗੱਲ ਹੈ। ਉਹ ਸਤਲੁਜ ਤੇ ਬਿਆਸ ਦਾ ਜਿੱਥੇ ਜਾ ਕੇ ਸੰਗਮ ਹੁੰਦਾ ਉਹ ਥਾਂ ਆ ਇੱਕ ਪਿੰਡ ਹਰੀਕੇ, ਜਿਹੜਾ ਤਹਿਸੀਲ ਪੱਟੀ ਹੈ ਜ਼ਿਲ੍ਹਾ ਤਰਨ ਤਾਰਨ ਹੈ, ਉੱਥੇ ਉਹ ਹਰੀਕੇ ਪੱਤਣ ਤਾਂ ਉਹਨੂੰ ਆਖਿਆ ਜਾਂਦਾ, ਇੱਕ ਵਿਸ਼ੇਸ਼ ਪੱਤਣ ਬਣ ਗਿਆ। ਉਹ ਜਿਹੜਾ ਡੈਮ ਬਣਾਇਆ ਗਿਆ ਸੀ ਉਹਦਾ ਕਾਰਨ ਇਹ ਵੀ ਸੀ ਕਿ ਉੱਥੇ ਪਾਣੀ ਦਾ ਬੰਨ ਲਾ ਕੇ ਰਾਜਸਥਾਨ ਤੇ ਸਰਹੰਦ ਫੀਡਰ ਤੋਂ ਨਹਿਰਾਂ ਨੂੰ ਪਾਣੀ ਛੱਡਿਆ ਗਿਆ, ਇਹ ਵੀ ਇੱਕ ਕਾਰਨ ਸੀ। ਹੁਣ ਦੂਜੇ ਪਾਸੇ ਜਿਹੜਾ ਅੱਜ ਦੀ ਗੱਲ ਹੈ, ਉਸ ਹਰੀਕੇ ਪੱਤਣ ਚ ਜਦੋਂ ਅਰਦਾਸ ਹੋਈ ਤੇ ਵਿੱਚ ਵਿਚਾਲੇ ਦਾ, ਕਿਉਂਕਿ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਉਹ ਸੰਨ 1953 ਦੀ ਹੈ, ਸੰਨ 1953 ਦੇ ਵਿੱਚ ਇਹ ਹਰੀਕੇ ਪਿੰਡ ਜਿਹੜਾ ਹਰੀਕੇ ਪੱਤਣ ਬਣ ਗਿਆ, ਤੇ 1953 ਤੋਂ ਬਾਅਦ ਸੰਨ 1995 ਦੇ ਵਿੱਚ ਇਹ ਲਹੂ ਲਹਾਣ ਪੱਤਣ ਬਣ ਗਿਆ। ਹਾਲਾਂਕਿ ਉਸ ਵੇਲੇ ਤੇ ਲੰਬਾ ਸਮਾਂ ਕਈਆਂ ਨੇ ਸੀ ਵੀ ਨਾ ਕੀਤੀ, ਆਵਾਜ਼ ਨਾ ਕੱਢੀ, ਮਾਫ ਕਰਨਾ ਅੱਜ ਤੱਕ ਨਾ ਕੱਢੀ, ਕਿਸੇ ਨੇ ਉਦਮ ਕੀਤਾ ਇੱਕ ਫਿਲਮ ਤਿਆਰ ਕਰ ਲਈ, ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜੇ ਦਾ ਜ਼ਿਕਰ ਆ ਗਿਆ ਤੇ ਜਸਵੰਤ ਸਿੰਘ ਖਾਲੜੇ ਦੇ ਨਾਲ ਪੰਜਾਬ ਦਾ ਇੱਕ ਉਹ ਵੀ ਦੌਰ ਦਿਖਾ ਦਿੱਤਾ ਗਿਆ ਜਿਹਨੂੰ ਕਾਲਾ ਦੌਰ ਆਖਦੇ ਆ। ਉਹ ਤੋਂ ਬਾਅਦ ਮੇਰੇ ਵਰਗੇ ਕਈ ਜਾਗ ਪਏ, ਕਈਆਂ ਨੂੰ ਜਸਵੰਤ ਸਿੰਘ ਖਾਲੜੇ ਦੀ ਯਾਦ ਆ ਗਈ, ਕਈਆਂ ਨੂੰ ਸ਼ਹੀਦਾਂ ਦੀ ਯਾਦ ਆ ਗਈ, ਕਿਸੇ ਨੂੰ ਹਿੰਦੂਆਂ ਦੀ ਯਾਦ ਆ ਗਈ, ਕਿਸੇ ਨੂੰ ਸਿੱਖਾਂ ਦੀ ਯਾਦ ਆ ਗਈ, ਕਿਸੇ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੀ ਯਾਦ ਆ ਗਈ, ਬਹੁਤ ਕੁਛ ਹੋਇਆ। ਅੱਜ ਇੱਕ ਨਵਾਂ ਚੀਜ਼ ਪੰਜਾਬ 'ਚ ਚੱਲ ਰਹੀ ਹੈ, ਪ੍ਰਭ ਸੰਧੂ ਜੀ ਇੱਕ ਭਾਰਤ ਸਰਕਾਰ ਦਾ ਜਿਹਨੂੰ WHA ਕਹਿੰਦੇ ਆ, ਮਿਨਿਸਟਰੀ ਕਹਿੰਦੇ ਆਪਾਂ, ਉਸ ਮਿਨਿਸਟਰੀ ਦਾ ਕੋਈ ਸਾਬਕਾ ਅੰਡਰ ਸੈਕਟਰੀ, ਉਹ ਪੁੱਠਾ ਜਿਹਾ ਹੀ ਚਰਚਾ ਉਹਨੂੰ ਛੇੜ ਦਿੱਤੀ ਜੀ, ਬੇਅੰਤ ਸਿੰਘ ਦਾ ਜਿਹੜਾ ਕਤਲ ਸੀ ਉਹ ਤੇ ਇੱਕ ਝਗੜੇ ਚੋਂ ਹੋਇਆ ਸੀ, ਉਹਦੀ ਜੂਨੀਅਰ ਅਫਸਰ, ਮਾਫ ਕਰਨਾ, ਜੂਨੀਅਰ ਇੱਕ ਪੋਲੀਟੀਸ਼ੀਅਨ ਸੀ ਉਹਨੇ ਕਰਾਇਆ ਸੀ, ਉਹਦੇ ਨਾਲ ਕੋਈ ਝਗੜਾ ਸੀ, ਇੱਦਾਂ ਦੀਆਂ ਚੀਜ਼ਾਂ ਵੀ ਹੁਣ ਨਵਾਂ ਹੀ ਕੁਛ ਇੱਥੇ ਬਣੀ ਜਾਂਦਾ। ਜਦੋਂ ਹੁਣ ਕੱਲ ਉਸ ਹਰੀਕੇ ਪੱਤਣ ਚ ਅਕਾਲ ਤਖ਼ਤ ਸਾਹਿਬ SGPC ਨੂੰ ਯਾਦ ਆਈ ਤੇ ਬਹੁਤ ਵੱਡੇ ਐਲਾਨ ਕੀਤੇ ਗਏ, ਜਥੇਦਾਰ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਇਹਨੂੰ ਹੁਣ ਨਾਮ ਹਰੀਕੇ ਪੱਤਣ ਨਹੀਂ ਦੇਣਾ, ਸ਼ਹੀਦੀ ਪੱਤਣ ਦੇਣਾ। ਮੈਂ ਧੰਨਵਾਦੀ ਹਾਂ ਜਥੇਦਾਰ ਸਾਹਿਬ ਨੂੰ, ਯਾਦ ਆਈ ਹੈ, ਅਰਦਾਸ ਕੀਤੀ ਹੈ, ਚੰਗੀਆਂ ਗੱਲਾਂ ਕਰਕੇ ਆਏ ਆ ਉੱਥੇ। ਪਰੰਤੂ ਇਹ ਨਾਰਾਜ਼ਗੀ ਸਦਾ ਹੀ ਰਹਿਣੀ ਹੈ ਕਿ ਇੰਨੇ ਸਾਲਾਂ ਬਾਅਦ ਤੁਹਾਨੂੰ ਯਾਦ ਕਿਉਂ ਆਈ ਹੈ, ਪਹਿਲਾਂ ਕਿਉਂ ਨਾ ਯਾਦ ਆਈ, ਇਹ ਇੱਕ ਨਾਰਾਜ਼ਗੀ ਸਦਾ ਹੀ ਰਹਿਣੀ ਹੈ। SGPC ਦੇ ਨਾਲ ਵੀ ਰਹਿਣੀ ਹੈ, ਜਿਹੜਾ ਜਿਹੜਾ ਵੀ ਆਪਣੇ ਆਪ ਨੂੰ ਪੰਥ ਦਾ ਪਹਿਰੇਦਾਰ ਕਹਾਉਂਦਾ ਹੈ, ਪੰਥ ਦੀ ਪਹਿਰੇਦਾਰ ਸੰਸਥਾ ਕਹਾਵੇਗੀ, ਉਹਦੇ ਨਾਲ ਇਹ ਨਾਰਾਜ਼ਗੀ ਸਦਾ ਰਹਿਣੀ ਹੈ। ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਨਾਰਾਜ਼ਗੀ ਖਿੜੇ ਮੱਥੇ ਪ੍ਰਵਾਨ ਵੀ ਕਰਨੀ ਚਾਹੀਦੀ ਹੈ। ਇੱਕ ਤੇ ਐਲਾਨ ਕੀਤਾ ਕਿ ਉਹਨੂੰ ਨਾਮ ਦੇਣਾ ਸੀ ਸ਼ਹੀਦੀ ਪੱਤਣ, ਦੂਜਾ ਉੱਥੇ ਕਹਿੰਦੇ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਹੈ, ਉੱਥੇ ਆਪਾਂ ਬਕਾਇਦਾ ਇੱਕ ਸੂਚੀ ਲਾਉਣੀ ਜਿਹੜੇ ਸ਼ਹੀਦ ਹੋਏ ਹੈ। ਹਾਲਾਂਕਿ ਇੱਕ ਗੱਲ ਜਥੇਦਾਰ ਜੀ ਨੇ ਚੰਗੀ ਕੀਤੀ ਹੈ, ਜਿਹੜੀ ਪੰਜਾਬ ਦੇ ਵਿੱਚ ਕੁਛ ਲੋਕਾਂ ਨੇ ਚਰਚਾ ਦਾ ਵਿਸ਼ਾ ਬਣਾਈ ਸੀ ਹਿੰਦੂ ਸਿੱਖ, ਉਹਨਾਂ ਨੇ ਅਰਦਾਸ ਕੀਤੀ, ਉਹ ਚ ਕੋਈ ਇਹ ਨਹੀਂ ਸੀ ਕਿ ਸਿੱਖਾਂ ਦੀ ਅਰਦਾਸ ਹੈ, ਅਰਦਾਸ ਉਹਨਾਂ ਲਈ ਹੈ ਜਿਹੜੇ ਬੇਦੋਸ਼ੇ ਮਾਰੇ ਗਏ, ਜਿਹਨਾਂ ਨੂੰ ਉੱਥੇ ਦਰਿਆਵਾਂ 'ਚ ਸੁੱਟ ਦਿੱਤਾ ਗਿਆ, ਉਹ ਚਾਹੇ ਹਿੰਦੂ ਸੀ, ਚਾਹੇ ਸਿੱਖ ਸੀ, ਚਾਹੇ ਮੁਸਲਮਾਨ ਸੀ, ਚਾਹੇ ਕੋਈ ਪੁਲਿਸ ਵਾਲਾ ਹੋਵੇ, ਚਾਹੇ ਕੋਈ ਦਿਹਾੜੀਦਾਰ ਸੀ, ਕੋਈ ਵੀ ਸੀ, ਅਰਦਾਸ ਉਹ ਸਾਰਿਆਂ ਲਈ ਕੀਤੀ ਗਈ ਹੈ। ਔਰ ਇਹ ਵੀ ਗੱਲ ਉੱਥੇ ਇੱਦਾਂ ਦੀ ਬਿਲਕੁਲ ਨਹੀਂ ਹੋਈ ਕਿ ਕੇਵਲ ਸਿੱਖਾਂ ਦੇ ਨਾਮ ਲਾਏ ਜਾਣਗੇ ਜਿਹੜੇ ਉੱਥੇ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਉਹ ਕਤਲੋਕਾਤ ਹੋ ਰਹੀ ਸੀ, ਜਦੋਂ ਲੋਕ ਮਾਰੇ ਜਾ ਰਹੇ ਸੀ, ਉਹ ਕੋਈ ਇੱਦਾਂ ਦਾ ਵਿਸ਼ੇਸ਼ ਪਵਾਨਾ ਨਹੀਂ ਸੀ ਕਿ ਭਾਈ ਉਹ ਸਿੱਖਾਂ ਦਾ ਮੁੰਡਾ ਹੋਵੇ ਜਾਂ ਜੱਟਾਂ ਦਾ ਮੁੰਡਾ ਹੋਵੇ ਜਾਂ ਫਲਾਨਿਆਂ ਦਾ ਹੋਵੇ ਤਾਂ ਲਿਆਇਓ, ਜਿਹੜਾ ਅੱਗੇ ਆਉਂਦਾ ਸੀ ਮਾਰਿਆ ਜਾ ਰਿਹਾ ਸੀ। ਉਹ ਇੱਕ ਕਾਲੇ ਤੌਰ ਦੇ ਵਿੱਚ ਬੜੀਆਂ ਸਾਰੀਆਂ ਵਧੀਕੀਆਂ ਹੋਈਆਂ ਜਿਹੜੀਆਂ ਸਾਰਿਆਂ ਨਾਲ ਹੀ ਹੋਈਆਂ, ਜਿਹੜਾ ਸਾਹਮਣੇ ਆ ਗਿਆ ਉਹਦੇ ਨਾਲ ਹੋਈ, ਕੁਝ ਨੇ ਉਹ ਚ ਆਪਣਾ ਸਿਆਸੀ ਲਾਹਾ ਲੈਣ ਲਈ ਕੀਤੀਆਂ, ਕੁਝ ਉਸ ਘਟਨਾਕ੍ਰਮ ਦੀ ਭੇਟ ਚੜ ਗਏ। ਹੁਣ ਹਰੀਕੇ ਪੱਤਣ ਚ ਜਿਹੜਾ ਐਲਾਨ ਕੀਤਾ ਪਹਿਲਾਂ ਤੇ ਜਿਹੜਾ ਹੁਣ ਗੱਲ ਪ੍ਰਭ ਸੰਧੂ ਜੀ ਬੜੀ ਸਿੱਧੀ ਹੈ ਕਿ ਬੀਬੀ ਜੀ ਪਰਮਜੀਤ ਕੌਰ ਖਾਲੜਾ ਜੀ ਨੇ ਮੰਗ ਕੀਤੀ ਸੀ ਜਥੇਦਾਰ ਜੀ ਦੇ ਪਾਸੋਂ ਕਿ ਤੁਸੀਂ ਇੱਥੇ ਲੋਕ ਕਮਿਸ਼ਨ ਬਣਾ ਦਿਓ। ਹੁਣ ਮਾਫ ਕਰਨਾ, ਇਹ ਸੱਚ ਹੈ ਕਿ ਲੋਕ ਕਮਿਸ਼ਨ ਬੀਬੀ ਪਰਮਜੀਤ ਕੌਰ ਖਾਲੜਾ ਦੀ ਉਸ ਅਪੀਲ ਤੇ ਇੱਕ ਸ਼ਬਦ ਵੀ SGPC ਨੇ ਜਾਂ ਜਥੇਦਾਰ ਸਾਹਿਬ ਨੇ ਨਹੀਂ ਬੋਲਿਆ, ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਉਹਨਾਂ ਨੇ ਅਪੀਲ ਠੁਕਰਾ ਦਿੱਤੀ ਹੈ। ਹਾਲਾਂਕਿ ਜੋ ਐਲਾਨ ਕੀਤੇ ਬਿਲਕੁਲ ਉਹਦੇ ਨੇੜੇ ਤੇੜੇ ਹੀ ਹੈ, ਪਰੰਤੂ ਐਲਾਨ ਆਪਣੇ ਢੰਗ ਦੇ ਨਾਲ ਕੀਤੇ ਹੈ, ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਕਿਤੇ ਉਹਦਾ ਸਿਰ ਆਪਣੇ ਸਿਰ ਤੇ ਨਾ ਬਣਾ ਲਵੇ, ਇਹੀ ਕਾਰਨ ਹੋ ਸਕਦਾ। ਦੂਜਾ ਕਾਰਨ ਤੇ ਮੈਨੂੰ ਲੱਗਦਾ ਨੀ ਕਿ ਕੋਈ ਕਾਰਨ ਹੈ, ਕਿਉਂਕਿ ਸ਼ਹੀਦਾਂ ਦੇ ਨਾਮ ਉੱਥੇ ਲਿਖੇ ਜਾਣਗੇ, ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇਗੀ, ਸ਼ਹੀਦੀ ਪੱਤਰ ਨਾਮ ਰੱਖਿਆ ਜਾਵੇਗਾ। ਅੱਜ SGPC ਦੀ ਅੰਤਰਿਮ ਕਮੇਟੀ ਦੀ ਬੈਠਕ ਹੋਈ ਹੈ, 4 ਘੰਟੇ ਪਹਿਲਾਂ ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਅਸੀਂ ਜੀ ਡਾਟਾ ਇਕੱਠਾ ਕਰਾਂਗੇ, ਕਮੇਟੀ ਬਣਾਵਾਂਗੇ, ਪਰੰਤੂ ਇਹ ਸ਼ਬਦ ਕਿਤੇ ਨਹੀਂ ਬੋਲਿਆ ਕਿ ਜੋ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਅਸੀਂ ਉੱਤੇ ਪਹਿਰਾ ਦੇਵਾਂਗੇ। ਇਹ ਲੰਬੇ ਸਮੇਂ ਤੋਂ ਹੈ, ਮੈਂ ਪਹਿਲਾਂ ਵੀ ਆਖਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਇੱਥੋਂ ਇਲੈਕਸ਼ਨ ਲੜ ਚੁੱਕੇ ਇਸੇ ਪੰਜਾਬ ਚੋਂ, ਔਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ਼ ਕਈ ਪਾਰਟੀਆਂ ਨੇ ਇਲੈਕਸ਼ਨ ਲੜਿਆ ਸੀ, ਸਾਰੀਆਂ ਨੇ ਲੜਿਆ ਸੀ, ਔਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਹੜੇ ਅੱਜ ਜਸਵੰਤ ਸਿੰਘ ਖਾਲੜੇ ਦਾ ਜਿਹੜਾ ਸਿਰ ਆਪਣੇ ਸਿਰ ਤੇ ਬੰਨੀ ਫਿਰਦੇ ਆ ਕਿ ਅਸੀਂ ਬੜੇ ਦਰਦੀ ਹਾਂ, ਉਹ ਸਾਰਿਆਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟਾਂ 'ਚ ਹਰਾਇਆ ਸੀ, ਉਹਦੇ ਖਿਲਾਫ਼ ਚੋਣ ਪ੍ਰਚਾਰ ਡਟ ਕੇ ਕੀਤਾ ਸੀ। ਅੱਜ ਬੀਬੀ ਪਰਮਜੀਤ ਕੌਰ ਖਾਲੜਾ ਨੇ ਇੱਕ ਅਪੀਲ ਕੀਤੀ, ਉਸ ਅਪੀਲ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ SGPC ਨੇ, ਜਥੇਦਾਰ ਸਾਹਿਬ ਨੇ। ਹੁਣ ਗੱਲ ਇਹ ਹੈ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਰੋਤੇ ਪੁੱਛਦੇ ਹੈ ਕਿ ਕਿਸੇ ਦੀ ਬਾਂਹ ਵੀ ਫੜੀ ਜਾਵੇਗੀ, ਬੀਬੀ ਪਰਮਜੀਤ ਕੌਰ ਖਾਲੜਾ ਨੇ ਤੇ ਕਿਹਾ ਕਿ ਜਿਹੜੇ ਲੋਕ ਉਸ ਵੇਲੇ ਕਿਸੇ ਨਾ ਕਿਸੇ ਕਾਰਨ ਸ਼ਿਕਾਰ ਹੋਏ ਨੇ, ਜਿਹਨੂੰ ਪੀੜਤ ਆਖਦੇ ਹੈ, ਉਹਨਾਂ ਦੀ SGPC ਉਹਨਾਂ ਨੂੰ ਮੁਆਵਜ਼ਾ ਦੇਵੇ, ਬਾਂਹ ਫੜੇ, ਮਾਫ ਕਰਨਾ। ਸੱਚੀ ਗੱਲ ਇਹ ਹੈ ਪ੍ਰਭ ਸੰਧੂ ਜੀ ਕਿ ਜੇ SGPC ਇਹੋ ਜਿਹਾ ਉਪਰਾਲਾ ਕਰੇ ਤੇ 4 ਪੈਸੇ ਉਹਨਾਂ ਨੂੰ ਦੇ ਕੇ ਵੀ ਬਚ ਜਾਣੇ ਆ, ਏਡੇ ਵੱਡੇ ਪੱਧਰ ਤੇ ਲੋਕ ਉਹਨਾਂ ਦੇ ਨਾਲ ਉੱਤਰ ਆਉਣਗੇ ਕਿ ਅਸੀਂ ਭਾਈ ਤੁਹਾਡੇ ਨਾਲ ਚੱਲਦੇ, ਦੱਸੋ ਕਿਹਨੂੰ ਮੁਆਵਜ਼ਾ ਦੇਣਾ। ਤੇ ਸੈਂਕੜੇ ਪਰਿਵਾਰ ਇਹੋ ਜਿਹੇ ਵੀ ਹੋਣਗੇ ਜਿਹੜੇ ਕਹਿਣਗੇ ਜੀ ਸਾਨੂੰ ਮੁਆਵਜ਼ਾ ਰਹਿਣ ਦਿਓ, ਰੱਬ ਨੇ ਬੜਾ ਕੁਛ ਦੇ ਦਿੱਤਾ, ਫਲਾਣੇ ਪਰਿਵਾਰ ਨੂੰ ਦੇ ਦਿਓ। ਪਰੰਤੂ ਅੱਜ SGPC ਫਿਰ ਉੱਥੇ ਚੁੱਪ ਹੈ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨਾ ਸਿਹਰਾ ਚੱਲ ਜਾਏ। ਮੈਂ ਜਿਹੜਾ ਪਹਿਲੇ ਦਿਨ ਤੋਂ ਗੱਲ ਆਖ ਰਿਹਾ ਕਿ ਸਤਲੁਜ ਇੱਕ ਫਿਲਮ ਹੈ, ਉਸ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜੇ ਦੇ ਜੀਵਨ ਦਾ ਵਰਤਾਂਤ ਹੈ, ਪਰੰਤੂ ਆ ਜਿੰਨੇ ਜਣੇ ਇੱਥੇ ਲੱਗੇ ਆ, ਚਾਹੇ ਉਹਦਾ ਨਾਂ SGPC ਹੈ ਚਾਹੇ ਹੋਰ ਹੈ, ਇਹ ਸਾਰੇ ਜਣੇ ਰੱਜ ਕੇ ਸਿਆਸਤ ਕਰ ਰਹੇ ਹੈ ਔਰ ਆਪਣੇ ਆਪਣੇ ਢੰਗ ਦੇ ਨਾਲ ਕਰ ਰਹੇ ਹੈ, ਔਰ 227 ਦੀ ਸਿਆਸਤ ਕਿਤੇ ਨਾ ਕਿਤੇ ਤੋਂ ਨਜ਼ਰ ਆਉਣ ਲੱਗ ਪਈ ਹੈ। ਜੋ ਰਵਨੀਤ ਬਿੱਟੂ ਲਗਾਤਾਰ ਆਖਿਆ ਉਹ 25,000 ਲਾਸ਼ਾਂ, ਉਹ 36,000 ਲਾਸ਼ਾਂ ਕੱਢ ਲਿਆ, ਬਾਕੀ ਸਾਰੀ 227 ਦੀ ਸਿਆਸਤ ਹੈਗੀ ਆ, ਬਾਕੀ ਤੇ ਰੱਬ ਸੁੱਖ ਰੱਖੇ। ਫਿਲਮ ਇਸ ਵੇਲੇ ਪੰਜਾਬ 'ਚ ਵੱਡੇ ਪੱਧਰ ਤੇ ਦੇਖੀ ਜਾ ਚੁੱਕੀ ਹੈ, ਲੋਕਾਂ 'ਚ ਗੱਲ ਜਸਵੰਤ ਸਿੰਘ ਖਾਲੜਾ ਦੀ ਜਾ ਚੁੱਕੀ ਹੈ। ਜਿਹੜੀ SGPC ਜਿਹੜੇ ਜਥੇਦਾਰ ਸਾਹਿਬ ਅੱਜ ਤੱਕ ਨਹੀਂ ਬੋਲੇ ਸੀ, ਉਹਨਾਂ ਨੂੰ ਬੋਲਣਾ ਪੈ ਗਿਆ, ਉਸ ਪੱਤਨ ਦਾ ਨਾਮ ਸ਼ਹੀਦੀ ਪੱਤਨ ਕਹਿਣਾ ਪੈ ਗਿਆ, ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਔਰ ਕਹਿਣਾ ਪੈ ਗਿਆ ਕਿ ਅਸੀਂ ਬਣਾਵਾਂਗੇ। ਮੈਨੂੰ ਲੱਗਦਾ ਕਿ ਇਹ ਲੋਕਾਂ ਨੇ ਇਹ ਸੱਚ ਨੇ ਮਜਬੂਰ ਕੀਤਾ ਆ, ਸੋ ਉਮੀਦ ਹੈ ਕਿ SGPC ਭੋਰਾ ਖਚਾਰ ਚੰਗੇ ਕੰਮ ਕਰੇਗੀ, ਬਾਕੀ ਦੇਖਦੇ ਹਾਂ ਭਾਈ ਆਉਣ ਵਾਲੇ ਦਿਨਾਂ 'ਚ ਕੀ ਵਾਪਰਦਾ।
0: ਬਿਲਕੁਲ ਜੀ, ਸੋ ਤੁਹਾਨੂੰ ਇੱਕ ਮੈਸੇਜ ਬ੍ਰੈਂਪਟਨ ਕ੍ਰੈਮਟੋਰੀਅਮ ਵੱਲੋਂ ਦੇ ਦਈਏ ਕਿ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਨਾਲ ਦੀ ਨਾਲ ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਆ, ਅੱਜ ਦੇ ਪ੍ਰਾਈਜ਼ ਲੌਕ ਕਰਨੇ ਆ, ਤੁਸੀਂ ਆਪਣੀ ਜ਼ਿੰਮੇਵਾਰੀ ਆਪ ਨਿਭਾਉਣਾ ਚਾਹੁੰਦੇ ਹੋ, ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। 905-405-2922 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰਵੀਨ ਮਾਵੀ ਜੀ ਹੋਣਾਂ ਦਾ ਇੱਕ ਤੁਹਾਨੂੰ ਸੁਨੇਹਾ ਦੇ ਦਈਏ। ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਪਿਛਲੇ 12 ਸਾਲਾਂ ਦੇ ਵਿੱਚੋਂ ਸੁਰਖਰੂ ਨੇ, ਸੋ ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, ਕਿਉਂਕਿ ਇਹਨਾਂ ਕੋਲ ਬਹੁਤ ਸਾਰੇ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ, ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਰੀਨਿਊਅਲ ਆਈ ਹੋਈ ਆ, ਤਾਂ ਤੁਸੀਂ ਹਰਵੀਨ ਮਾਵੀ ਜੀ ਨੂੰ ਕਾਲ ਕਰ ਲਓ, ਕਿਉਂਕਿ ਤੁਹਾਡੀ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਤੁਹਾਨੂੰ ਦੇਣਗੇ। 647-287-0976 647-287-0976 ਹਰਵੀਨ ਮਾਵੀ ਜੀ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪਿਛਲੇ ਦਿਨੀ ਕਾਂਗਰਸ ਦੇ ਵਿੱਚ ਬੜੀ ਉਤਲ ਪਤਲ ਹੋਈ ਅਤੇ ਰਾਜਾ ਵੜਿੰਗ ਅਤੇ ਚੰਨੀ ਸਾਹਿਬ ਦੀ ਜਿਹੜੀ ਆਪਸ ਵਿੱਚ ਤਕਰਾਰ ਵੀ ਲੱਗ ਰਹੀ ਹੈ ਬਿਆਨਬਾਜ਼ੀਆਂ ਦੇ ਵਿੱਚ, ਪਰ ਇਸ ਤਕਰਾਰ ਦੇ ਵਿੱਚ ਇਸ ਇਹਨਾਂ ਦੇ ਆਪਸਮੀ ਲੜਾਈ ਦੇ ਵਿੱਚ ਕੋਈ ਤੀਜਾ ਫਾਇਦਾ ਲੈ ਸਕਦਾ ਇਹਨਾਂ ਦਾ?
1: ਸੰਧੂ ਜੀ, ਆ ਪਿਛਲੇ 1.5 ਦਿਨ ਤੋਂ, ਅੱਜ ਕਹਿ ਲੈ ਸਕਦੇ ਕਿ 2 ਦਿਨ ਲਗਾਤਾਰ ਹੋ ਗਏ ਆ, ਬੀਤੇ ਕੱਲ ਵੀ ਤੇ ਅੱਜ ਵੀ, ਦਿੱਲੀ ਦੇ ਵਿੱਚ ਜਿਹੜਾ ਕਾਂਗਰਸ ਹਾਈ ਕਮਾਂਡ ਜਿਸਨੂੰ ਆਖਦੇ ਆ, ਉਹ ਲਗਾਤਾਰ ਪੰਜਾਬ ਦੇ ਇਸ ਮਸਲੇ ਨੂੰ ਲੈ ਕੇ ਚਰਚਾ ਕਰ ਰਹੇ। ਭੁਪੇਸ਼ ਬਘੇਲ ਜਿੱਦਣ ਤੋਂ ਵਾਪਸ ਗਏ ਪੰਜਾਬ ਤੋਂ, ਜੋ ਉਹਨਾਂ ਨੇ ਵੇਖਣਾ ਸੀ ਸੁਣਨਾ ਸੀ ਉਹ ਵੇਖ ਕੇ ਗਏ, ਜੋ ਕੁਛ ਉਹਨਾਂ ਨੇ ਹਾਈ ਕਮਾਂਡ ਨੂੰ ਟੈਲੀਫੋਨ ਤੇ ਦੱਸ ਦਿੱਤਾ, ਜੋ ਕੁਛ ਅੱਜ ਉੱਥੇ ਜਾ ਕੇ ਦੱਸਿਆ, ਉਹ ਸਾਰੇ ਕਾਸੇ ਚੋਂ ਹੁਣ ਪਤਾ ਨਹੀਂ ਕਿ ਹਾਈਕਮਾਂਡ ਫੈਸਲਾ ਕੀ ਕਰਦੀ ਹੈ। ਪਰੰਤੂ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹ ਵਾਕਿਆ ਹੀ ਅੱਜ ਇਹ ਖਬਰ ਬੜੇ ਵੱਡੇ ਪੱਧਰ ਤੇ ਚਰਚਾ ਚ ਕਿ ਹਾਈਕਮਾਂਡ ਚਰਨਜੀਤ ਸਿੰਘ ਚੰਨੀ ਧੜਾ ਤੇ ਦੂਜੇ ਪਾਸੇ ਮੌਕੇ ਦੇ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਧੜੇ ਦੋਹਾਂ ਨੂੰ ਸੰਤੁਸ਼ਟ ਕਰ ਲਈ ਕਿ ਨਾਰਾਜ਼ ਕੋਈ ਨਾ ਹੋਵੇ ਇੱਕ ਤੀਸਰਾ ਹੱਲ ਕੱਢ ਸਕਦੀ ਹੈ ਔਰ ਉਹ ਹੱਲ ਪ੍ਰਤਾਪ ਸਿੰਘ ਬਾਜਵੇ ਦਾ ਨਾਮ ਆ ਰਿਹਾ ਕਿ ਪ੍ਰਤਾਪ ਸਿੰਘ ਬਾਜਵੇ ਨੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਰਹਿ ਚੁੱਕੇ ਆ, ਇਸ ਵਿੱਚ ਕੋਈ ਸ਼ੱਕ ਨਹੀਂ, ਸੀਨੀਅਰ ਲੀਡਰ ਹੈ, ਟਕਸਾਲੀ ਕਾਂਗਰਸੀ ਹੈ, ਉੱਗੇ ਕਾਂਗਰਸੀ ਹੈ, ਤਜਰਬੇਕਾਰ ਕਾਂਗਰਸੀ ਲੀਡਰ, ਇਸ ਵਿੱਚ ਕੋਈ ਸ਼ੱਕ ਨਹੀਂ। ਇਸ ਵੇਲੇ ਵਿਰੋਧੀ ਧਿਰ ਦੇ ਆਗੂ ਹੈ ਪ੍ਰਤਾਪ ਸਿੰਘ ਬਾਜਵਾ। ਹੁਣ ਪ੍ਰਤਾਪ ਸਿੰਘ ਬਾਜਵਾ ਹਾਈਕਮਾਨ ਨੇ ਵੇਖਣਾ ਕਿ ਪ੍ਰਧਾਨਗੀ ਦੇਣੀ ਜਾਂ ਨਹੀਂ ਦੇਣੀ, ਪਰੰਤੂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਧੜਾ ਜਿਹੜਾ ਮੈਂ ਬੀਤੇ ਦਿਨਾਂ ਚ ਵੀ ਆਖਿਆ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਵੱਡਾ ਧੜੇ ਦੇ ਵਜੋਂ ਉੱਭਰ ਚੁੱਕਾ ਹੈ, ਬਹੁਤ ਵੱਡੀ ਗਿਣਤੀ ਚ ਲੀਡਰ ਉਹਨਾਂ ਦੇ ਨਾਲ ਹੈ, ਬਹੁਤ ਵੱਡੀ ਗਿਣਤੀ ਚ, ਔਰ ਸ਼ਰੇਆਮ ਹੈ, ਕੋਈ ਅੰਦਰ ਖਾਤੇ ਨਹੀਂ ਹੈ। ਔਰ ਨਾਰਾਜ਼ਗੀ ਵੀ ਬੜੀ ਸਿੱਧੀ ਪੱਧਰੀ ਹੈ ਕਿ ਰਾਜਾ ਵੜਿੰਗ ਸਾਨੂੰ ਪ੍ਰਧਾਨ ਨਹੀਂ ਚਾਹੀਦਾ, ਹਾਈਕਮਾਂਡ ਰਿਸਕ ਨਹੀਂ ਲੈਣਾ ਚਾਹੁੰਦੀ ਕਿਉਂਕਿ ਵੋਟਾਂ ਸਿਰ ਤੇ ਹੈ। ਅੱਜ ਦੇ ਦਿਨ ਦੀ ਮੈਂ ਗੱਲ ਕਰਾਂ ਤੇ ਕੀ ਚਰਨਜੀਤ ਸਿੰਘ ਚੰਨੀ, ਕੀ ਰਾਜਾ ਵੜਿੰਗ ਤੇ ਕੀ ਪ੍ਰਤਾਪ ਸਿੰਘ ਬਾਜਵਾ, ਸਾਰੇ ਦਿੱਲੀ ਪਹੁੰਚ ਚੁੱਕੇ ਆ। ਉੱਥੇ ਵੱਖਰੀਆਂ ਵੱਖਰੀਆਂ ਬੈਠਕਾਂ ਜਿਹੜੀਆਂ ਇਹਨਾਂ ਦੀਆਂ, ਇਹਨਾਂ ਦੀ ਪਾਰਟੀ ਦੀ ਹਾਈਕਮਾਂਡ ਦੇ ਨਾਲ ਕਿਸੇ ਦੀ ਹੋਊਗੀ, ਕਿਸੇ ਦੀ ਹੋਣੀ ਹੈ, ਔਰ ਸੰਭਾਵਨਾ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਦਿੱਲੀ ਚੋਂ ਪੰਜਾਬ ਕਾਂਗਰਸ ਦੇ ਬਾਬਤ ਕੋਈ ਫੈਸਲਾ ਆ ਸਕਦਾ ਹੈ। ਅੱਜ ਤੇ ਇਹ ਵੀ ਪਤਾ ਲੱਗਾ ਕਿ ਚਰਨਜੀਤ ਸਿੰਘ ਚੰਨੀ ਨੇ ਕਹਿ ਦਿੱਤਾ ਕਿ ਜਿਹੜਾ ਤੁਸੀਂ ਕਹਿੰਦੇ ਜੀ ਤੈਨੂੰ ਕੰਪੇਨਿੰਗ ਕਮੇਟੀ ਦਾ ਚੇਅਰਮੈਨ ਲਾਇਆ, ਉਹ ਕਹਿੰਦਾ ਤੁਸੀਂ ਮੈਨੂੰ ਚੇਅਰਮੈਨ ਲਾਓ ਜਾਂ ਨਾ ਲਾਓ, ਕੰਪੇਨਿੰਗ ਤਾਂ ਮੈਂ ਵੈਸੇ ਵੀ ਕਰਨੀ ਹੈ, ਵੋਟਾਂ ਅਸੀਂ ਕਰਨੀ, ਹੋਰ ਕਿਨ ਕਰਨੀ ਹੈ। ਇਹ ਕਹਿੰਦਾ ਕਹਿੰਦਾ ਅਹੁਦਾ ਮੈਨੂੰ ਇਹ ਅਹੁਦਾ ਨਹੀਂ ਚਾਹੀਦਾ, ਚਰਨਜੀਤ ਸਿੰਘ ਚੰਨੀ ਨੇ ਦਿੱਤਾ ਅਹੁਦਾ ਮੋੜ ਦਿੱਤਾ, ਕਹਿੰਦੇ ਜੀ ਇਹ ਅਹੁਦਾ ਨਹੀਂ ਮੈਨੂੰ ਚਾਹੀਦਾ, ਅਹੁਦਾ ਇੱਕੋ ਹੀ ਹੈ, ਉਹ ਪ੍ਰਧਾਨਗੀ ਦਾ ਹੈ। ਸੋ ਹੁਣ ਵੇਖਦੇ ਹਾਂ ਕਾਂਗਰਸ ਇਹਦਾ ਹੱਲ ਕੀ ਕੱਢਦੀ ਹੈ। ਇਸ ਵੇਲੇ ਤੇ ਭਾਈ ਕਾਫੀ ਕਾਟੋ ਕਲੇਸ਼ ਹੈਗਾ ਤੇ ਪ੍ਰਤਾਪ ਸਿੰਘ ਬਾਜਵੇ ਦਾ ਨਾਮ ਪ੍ਰਧਾਨਗੀ ਦੇ ਲਈ ਸਾਹਮਣੇ ਆ ਚੁੱਕਾ ਹੈ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ। ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਦੇ ਲਈ ਹਰਪ੍ਰੀਤ ਸੈਣੀ ਹੋਣਾ ਨਾਲ ਤੁਸੀਂ ਗੱਲਬਾਤ ਕਰ ਲਿਓ। 416-817-6100-416-817-6500 ਹਰਪ੍ਰੀਤ ਸੈਣੀ, ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਜ਼ਰੂਰ ਤੁਸੀਂ ਯਾਦ ਰੱਖਣਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕੋ ਹੀ ਕੰਮ ਔਖਾ ਹੈ ਕਿ ਘਰ ਦੇ ਸੁਪਨੇ ਪੂਰੇ ਕਰਨੇ ਆ ਤਾਂ ਮੌਰਗੇਜ ਕਿੱਥੋਂ ਲੈਣੀ ਆ ਅਤੇ ਮੌਰਗੇਜ ਹੋਊਗੀ ਵੀ ਜਾਂ ਨਹੀਂ। ਸੋ ਤੁਸੀਂ ਘਰ ਖਰੀਦਣਾ, ਰੀਨੋ ਲੱਗ ਗਈ ਆ, ਰੀਫਾਈਨੈਂਸਿੰਗ ਕਰਾਉਣੀ ਆ ਘਰ ਦੇ ਉੱਪਰ, ਲੋਨ ਕਰਾਉਣਾ, ਪ੍ਰੀ ਅਪਰੂਵਲ ਤੁਸੀਂ ਲੈਣੀ ਆ, ਜਾਂ ਇਨਵੈਸਟਮੈਂਟ ਪ੍ਰੋਪਰਟੀ ਕਿਤੇ ਇਨਵੈਸਟ ਕਰਨ ਜਾ ਰਹੀ ਸੀ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਸੀ ਤਾਂ ਮੌਰਗੇਜ ਨਹੀਂ ਮਿਲ ਰਹੀ, ਤਾਂ ਫਿਰ ਕੌਲ ਘੁਮਾ ਲਓ ਅਤੇ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਹਰਮਨ ਬੱਤਾ ਜੀ ਦੇ ਦੇਣਗੇ। 647-685-9000 647-685-9000 ਹਰਮਨ ਬੱਤਾ ਮੌਰਗੇਜ ਬ੍ਰੋਕਰ। ਔਰ ਨਾਲ ਦੀ ਨਾਲ ਜੇ ਤੁਹਾਡੀ ਮੌਰਗੇਜ ਹੋ ਗਈ ਆ, ਚਾਬੀ ਮਿਲ ਗਈ ਆ, ਘਰ ਤੁਹਾਡਾ ਤੁਹਾਡੇ ਕੋਲ ਆ ਗਿਆ ਅਤੇ ਉਹਦੇ ਵਿੱਚ ਅਪਲਾਇੰਸਿਸ ਵੀ ਚਾਹੀਦੇ ਆ ਭਾਈ, ਤਾਂ ਅਪਲਾਇੰਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਬਹੁਤ ਵਧੀਆ ਅਪਲਾਇੰਸਿਸ ਅਤੇ ਪ੍ਰਾਈਜ਼ ਬਹੁਤ ਵਾਜਬ ਕੀਮਤਾਂ ਦੇ ਉੱਪਰ, ਸਾਰੇ ਬ੍ਰਾਂਡਾਂ ਦੇ ਅਪਲਾਇੰਸ ਤੁਹਾਨੂੰ ਮਿਲ ਜਾਣੇ ਆ। ਅਪਲਾਇੰਸ ਜੰਕਸ਼ਨ 905-450-0054 905-450-0054 ਅਪਲਾਇੰਸ ਜੰਕਸ਼ਨ 'ਤੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੌਨਸੂਨ ਦੀ ਸੈਸ਼ਨ ਦੀ ਹੁਣ ਤਿਆਰੀ ਹੋ ਚੁੱਕੀ ਹੈ ਜਾਂ ਹਜੇ ਚੱਲ ਰਹੀ ਆ?
1: ਦੇਖੋ, ਮਾਨਸੂਨ ਪਾਉਣਾ ਤੇ ਕਹਿੰਦੇ ਆ ਕਿ ਡੱਕ ਮੰਗਾ ਗਈਆਂ, ਜਿੰਨੀਆਂ ਕਾਈਆਂ ਸੀ ਵਾਪਸ ਹੋ ਗਈਆਂ, ਤੇ ਹਾਲਾਂਕਿ ਇੱਕ ਮੌਕਾ ਹੋਰ ਹੈਗਾ ਕਿ ਮਾਨਸੂਨ ਪਾਉਣਾ ਮੁੜ ਆ ਸਕਦੀਆਂ। ਗਵਾਂਢੀ ਸੂਬਿਆਂ ਚ ਵੀ ਮਾਨਸੂਨ ਪਾਉਣਾ ਦਾ ਹਾਲ ਇਹੀ ਹੈ, ਭਾਵ ਕਿ ਮੌਸਮ ਇੱਕ ਵਾਰ ਫਿਰ ਗਰਮ ਹੋਣਾ ਸ਼ੁਰੂ ਹੋ ਜਾਣਾ। ਪਰੰਤੂ ਜਿਹੜਾ ਮਾਨਸੂਨ ਸੈਸ਼ਨ ਹੁੰਦਾ ਹੈ, ਇਹ ਵੀ ਪ੍ਰਭ ਸੰਧੂ ਜੀ ਇੱਕ ਸਿਆਸੀ ਮੌਸਮ ਹੁੰਦਾ ਹੈ, ਜਿਹੜਾ ਵਿਧਾਨ ਸਭਾ ਦੇ ਅੰਦਰ ਹੀ ਗਰਜਦਾ ਹੈ, ਉੱਥੇ ਹੀ ਵਰਸਦਾ ਹੈ ਤੇ ਉੱਥੇ ਹੀ ਉਹਦੇ ਹੜ ਆਉਂਦੇ ਆ, ਬਾਹਰ ਤੇ ਘੱਟ ਹੀ ਆਉਂਦੇ ਆ। ਤੇ ਜਿਹੜਾ ਮਾਨਸੂਨ ਸੈਸ਼ਨ ਪੰਜਾਬ ਦਾ ਹੈ, ਇੱਕ ਤੇ ਕੇਂਦਰ ਦਾ ਹੈ, ਜਿਹੜਾ 20 ਜੁਲਾਈ ਨੂੰ ਤਰੀਕ ਐਲਾਨ ਹੋ ਚੁੱਕੀ ਹੈ ਭਾਰਤ ਸਰਕਾਰ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣਾ। ਸੂਬਾ ਸਰਕਾਰਾਂ ਵੀ ਆਪਣੇ ਪੱਧਰ ਤੇ ਮਾਨਸੂਨ ਸੈਸ਼ਨ ਕਰਦੀਆਂ, ਤੇ ਉਸ ਮਾਨਸੂਨ ਸੈਸ਼ਨ ਦੀ ਤਰੀਕ ਦਾ ਤੇ ਖੈਰ ਐਲਾਨ ਅਜੇ ਨਹੀਂ ਹੋਇਆ, ਪਰੰਤੂ ਅੱਜ ਜੋ ਰਿਪੋਰਟਾਂ ਨੇ ਕਿ ਅਗਸਤ ਦੇ ਪਹਿਲੇ ਹਫ਼ਤੇ ਪੰਜਾਬ ਦੀ ਸਰਕਾਰ ਨੇ ਆਪਣਾ ਮਾਨਸੂਨ ਸੈਸ਼ਨ ਸੱਦਣਾ ਹੈ, ਔਰ ਇਹ ਵੀ ਪਤਾ ਲੱਗਿਆ ਕਿ ਮਾਨਸੂਨ ਸੈਸ਼ਨ ਦੇ ਵਿੱਚ ਜਿਹੜਾ ਬੇਅਦਬੀਆਂ ਦੇ ਸੰਬੰਧੀ ਕਾਨੂੰਨ ਬਣਾਇਆ ਸੀ, ਜਿਹਦਾ ਵਿਰੋਧ ਹੈ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ, ਐਸ ਜੀ ਪੀ ਸੀ ਵਾਲੇ ਪਾਸਿਓਂ, ਕੁਝ ਇੱਕ ਸਿੱਖ ਭਾਈਚਾਰੇ ਦੇ ਲੋਕਾਂ ਵਾਲੇ ਪਾਸਿਓਂ, ਉਸ ਕਾਨੂੰਨ ਨੂੰ ਲੈ ਕੇ ਜਿਹਨੂੰ ਆਪਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਸੋਧ ਐਕਟ ਆਖਦੇ ਹਾਂ, ਉਹਦੇ ਖਿਲਾਫ਼ ਵੀ ਜਿਹੜਾ ਉੱਥੇ ਬਿੱਲ ਲਿਆਂਦਾ ਜਾ ਸਕਦਾ, ਭਾਵ ਕਿ ਉਹ 'ਚ ਕੋਈ ਸੋਧ ਹੋ ਸਕਦੀ ਹੈ। ਪਹਿਲਾਂ ਤੇ ਚਰਚੇ ਸੀ ਕਿ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਹੋਣਾ, ਕਿਉਂਕਿ ਇੱਕ ਮਹੀਨੇ ਦਾ ਸਮਾਂ ਆ, ਇੱਕ ਮਹੀਨਾ ਤੇ ਹੋ ਜਾਣਾ ਹੈ। ਹੁਣ ਪਤਾ ਲੱਗਾ ਕਿ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਦੀ ਮਾਨ ਸਰਕਾਰ ਦਾ ਮਾਨਸੂਨ ਸੈਸ਼ਨ ਆ ਰਿਹਾ ਤੇ ਜਿਹਦੇ ਵਿੱਚ ਬੇਅਦਬੀਆਂ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਬਿੱਲ ਵੀ ਆਵੇਗਾ। ਇੱਥੇ ਮੈਂ ਇਸ ਗੱਲ ਦਾ ਵੀ ਪ੍ਰਭ ਸੰਧੂ ਜੀ ਸਰੋਤਿਆਂ ਨੂੰ ਦੱਸਦਾ ਕਿ ਮਾਨ ਸਰਕਾਰ ਦੀ ਜਿਹੜੀ ਇਹ ਵਾਲੀ ਟਰਨਓਵਰ ਹੈ, ਭਾਵ ਕਿ ਜਿਹੜੇ 5 ਸਾਲ ਹੁੰਦੇ ਨੇ ਕਿਸੇ ਸਰਕਾਰ ਦੇ, ਉਹਦਾ ਇਹ ਆਖਰੀ ਮਾਨਸੂਨ ਸੈਸ਼ਨ ਹੈ। ਇਹ ਤੋਂ ਬਾਅਦ ਫਿਰ ਮਾਨ ਸਰਕਾਰ ਕੇਵਲ ਤੇ ਕੇਵਲ ਇੱਕ ਸੈਸ਼ਨ ਹੀ ਬੁਲਾ ਸਕਣਾ, ਉਹ ਹੋਣਾ ਸਰਦ ਰੁੱਤ ਅਜਲਾਸ। ਫਿਰ ਤੇ ਭਾਈ ਵੋਟਾਂ ਆ, ਤੇ ਵੋਟਾਂ ਵਿੱਚ ਫਿਰ ਦੇਖਦੇ ਪੰਜਾਬੀ ਕਿਹਨੂੰ ਫੈਸਲਾ ਕਰਦੇ ਹੈ, ਕਿਹਦੇ ਹੱਥ ਤਾਕਤ ਦਿੰਦੇ ਆ, ਫਿਰ ਕਿਹੜੀ ਪਾਰਟੀ ਜਿਹੜਾ ਸੈਸ਼ਨ ਬੁਲਾਇਆ ਕਰੇਗੀ। ਆਹ ਜਿਹੜਾ ਸਮਾਂ ਚੱਲਦਾ, ਭਾਵ ਕਿ ਆਹ ਵਾਲੇ 5 ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਇਹ ਆਖਰੀ ਮਾਨਸੂਨ ਸੈਸ਼ਨ ਹੋਵੇਗਾ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਹੋਣ ਜਾ ਰਿਹਾ ਹੈ।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
4: ਮੈਂ ਕਿਹਾ ਚੰਨ ਜੀ ਸਲਾਮ ਪੀਨੇ
3: ਆ। ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
0: ਸੋ ਬਿਲਕੁਲ ਜੀ, 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਆ। ਸੋ ਚੰਗੀ ਗਾਇਕੀ, ਰੂਹਦਾਰੀ ਵਾਲੀ ਗਾਇਕੀ ਅਤੇ ਚਰਖੇ ਦੀ ਘੂਕ ਵਰਗੇ ਖੂਬਸੂਰਤ ਗੀਤ ਸੁਣਨ ਦੇ ਲਈ ਤੁਸੀਂ ਇਸ ਮਹਿਫਲ ਦਾ ਹਿੱਸਾ ਬਣ ਸਕਦੇ ਹੋ। ਸੋ ਤੁਸੀਂ ਟਿਕਟਾਂ ਦੇ ਲਈ ਮਿਲਣਾ tickets.com 'ਤੇ ਜਾ ਕੇ ਟਿਕਟਾਂ ਲੈ ਸਕਦੇ ਹੋ, ਅਤੇ ਤੁਸੀਂ ਉਡਾਨ 10 ਕੋਡ ਪਾਉਣਾ ਆ ਅਤੇ ਤੁਹਾਨੂੰ $10 ਐਵਰੀ ਟਿਕਟ ਦੇ ਉੱਪਰ ਡਿਸਕਾਊਂਟ ਮਿਲ ਜਾਣਾ। UDAAN10 ਤੁਸੀਂ ਡਿਸਕਾਊਂਟ ਪਾ ਲਿਓ ਅਤੇ ਤੁਹਾਨੂੰ $10 ਈਚ ਟਿਕਟ ਦੇ ਉੱਪਰ ਡਿਸਕਾਊਂਟ ਮਿਲ ਜਾਣਾ ਆ। ਜਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਲਿਓ ਜੇ ਤੁਸੀਂ ਪ੍ਰਿੰਟ ਟਿਕਟਾਂ ਚੱਕਣੀਆਂ ਆ। ਕਈ ਵਾਰੀ ਤੁਸੀਂ ਔਨਲਾਈਨ ਟਿਕਟਾਂ ਲੈਣ ਦੇ ਵਿੱਚ ਕੰਫਰਟੇਬਲ ਨਹੀਂ ਤਾਂ ਤੁਸੀਂ ਫੈਸ਼ਨ IQ ਤੋਂ ਟਿਕਟਾਂ ਪਿਕਅਪ ਕਰ ਸਕਦੇ ਹੋ। 258 ਕਵੀਨ ਸੀਟ ਵਾਲੀ ਲੋਕੇਸ਼ਨ ਦੇ ਉੱਪਰੋਂ ਟਿਕਟਾਂ ਪਿਕਅਪ ਕਰ ਸਕਦੇ ਹੋ। ਅਤੇ ਜਿਹੜੀ ਟਿਕਟ ਹੈ, ਜੇ ਤੁਸੀਂ ਰੇਡੀਓ ਪੰਜਾਬੀ ਲਹਿਰਾਂ 'ਤੇ ਜਾਂ ਰੇਡੀਓ ਉਡਾਨ ਦਾ ਨਾਮ ਲਾਓਗੇ ਤਾਂ ਤੁਹਾਨੂੰ ਟਿਕਟ ਦੇ ਉੱਪਰ $10 ਵੈਸੇ ਵੀ ਡਿਸਕਾਊਂਟ ਮਿਲ ਜਾਣਾ ਆ। ਤੁਸੀਂ ਜ਼ਰੂਰ ਟਿਕਟਾਂ ਲੈ ਲਓ ਕਿਉਂਕਿ ਦਿਨ ਥੋੜ੍ਹੇ ਰਹਿ ਗਏ ਆ। ਸੋ 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ। ਸੋ ਮੈਨੂੰ ਕਾਲ ਕਰ ਲਿਓ ਤੁਸੀਂ 437-800-01 'ਤੇ 437-800-0001 'ਤੇ। ਸੋ ਮਾਸਟਰ ਸਲੀਮ ਜੀ ਗਾਇਕੀ ਦਾ ਆਪਾਂ ਆਨੰਦ ਲਈਏ। ਸੋ ਇੱਕ ਮੈਸੇਜ ਤੁਹਾਨੂੰ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ ਦੇ ਦਈਏ।
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ
0: ਓ ਮਾਫ ਕਰਨਾ, ਆਈ ਥਿੰਕ ਵਿੱਚੋਂ ਕੁਛ ਟੈਕਨੀਕਲ ਇਸ਼ੂ ਹੋ ਗਿਆ ਬਾਈ। ਸੋ 905-673-3337 905-673-3337 'ਤੇ ਗੱਲਬਾਤ ਹੋ ਰਹੀ ਆ। ਸੋ ਜੀ,
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖਣਾ ਨਾਲ ਦੀ ਨਾਲ 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਕਾਲਸ ਬਹੁਤ ਸਾਰੀਆਂ ਨੇ, ਸੋ ਵਨ ਬਾਏ ਵਨ ਕਾਲਸ ਵੱਲ ਵੀ ਚੱਲਾਂਗੇ, ਪਰ ਮੈਂ ਇੱਕ ਖਬਰ ਦੇ ਨਾਲ ਪਹਿਲਾਂ ਰਾਬਤਾ ਪਾ ਦਿਆਂ, ਕਿਉਂਕਿ ਖਬਰਾਂ ਆਪਾਂ ਥੋੜ੍ਹੀਆਂ ਜਿਹੀਆਂ ਅੱਜ ਜ਼ਿਆਦੀਆਂ ਡਿਸਕਸ ਕਰਨੀਆਂ ਆ। ਸੋ 905-673-3337 905-673-3337 ਇੱਕ ਖਬਰ ਨਾਲ ਰਾਬਤਾ ਕਰਕੇ ਫਿਰ ਆਪਾਂ ਚੱਲਦੇ ਹਾਂ ਕਾਲਸ ਦੇ ਵੱਲ, ਕਾਲ 'ਤੇ ਤੁਹਾਡੇ ਸਵਾਲ 'ਤੇ ਰਮੇਸ਼ ਹੁਸ਼ਿਆਰਪੁਰ ਜੀ ਦੇ ਜਵਾਬ ਹੋਣਗੇ। ਨਾਲ ਦੀ ਨਾਲ ਕਾਕਰੇਚ ਜਨਤਾ ਪਾਰਟੀ ਵੱਲੋਂ ਸੰਸਦ ਭਵਨ ਵੱਲ ਇੱਕ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਰਮੇਸ਼ ਜੀ, ਸੋ ਇਹ ਸਾਰੀ ਕੀ ਖਬਰ ਆ?
1: ਪ੍ਰਭ ਸੰਧੂ ਜੀ, ਕਾਕਰੇਚ ਜਨਤਾ ਪਾਰਟੀ ਬਾਰੇ ਤੇ ਅਸੀਂ ਕਾਫੀ ਬੀਤੇ ਸਮੇਂ ਚ ਗੱਲਾਂ ਬਾਤਾਂ ਕੀਤੀਆਂ ਕਿ ਇੱਕ ਬੜੀ ਅਨੋਖੇ ਢੰਗ ਦੀ ਪਾਰਟੀ ਆ ਜਿਹੜੀ ਸੋਸ਼ਲ ਮੀਡੀਆ ਤੇ ਬਣੀ। ਸੋਸ਼ਲ ਮੀਡੀਆ ਤੇ ਬਣਨ ਤੋਂ ਬਾਅਦ ਜ਼ਮੀਨ ਤੇ ਉਤਰੀ ਤੇ ਜ਼ਮੀਨ ਤੇ ਉਤਰਨ ਤੋਂ ਬਾਅਦ ਜਿਹੜਾ ਪਹਿਲਾ ਇੱਕ ਵੱਡਾ ਗਰਾਊਂਡ ਪੱਧਰ ਤੇ ਐਕਸ਼ਨ ਸ਼ੁਰੂ ਕੀਤਾ ਹੋਇਆ ਆ, ਉਹ ਹੈ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਇੱਕ ਰੋਸ ਧਰਨਾ, ਜਿਹਨੂੰ ਕਾਫੀ ਦਿਨ ਹੋ ਗਏ ਆ, ਕਰੀਬ ਕਰੀਬ ਇੱਕ ਮਹੀਨੇ ਨੂੰ ਢੁੱਕਣ ਨੂੰ ਹੈ, ਕੁਛ ਦਿਨ ਰਹਿ ਗਏ ਆ। ਹੁਣ ਜਿਹਦੇ ਵਿੱਚ ਪਤਾ ਇਹ ਲੱਗਾ ਹੈ ਕਿ ਇਹ ਕਾਕਰੇਚ ਜਨਤਾ ਪਾਰਟੀ ਹੁਣ ਪਾਰਲੀਮੈਂਟ ਵਾਲੇ ਪਾਸੇ ਨੂੰ, ਸੰਸਦ ਵਾਲੇ ਪਾਸੇ ਨੂੰ ਰੋਸ ਮਾਰਚ ਕੱਢਣ ਜਾ ਰਹੀ ਹੈ। 20 ਤਰੀਕ ਦਾ ਐਲਾਨ ਕੀਤਾ, 20 ਤਰੀਕ ਤੋਂ ਹੀ ਮਾਨਸੂਨ ਦਾ ਸੈਸ਼ਨ ਸ਼ੁਰੂ ਹੋਣਾ ਹੈ, ਤੇ 20 ਤਰੀਕ ਪਹਿਲੇ ਦਿਨ ਹੀ ਉਹਨਾਂ ਨੇ ਆਖਿਆ ਕਿ ਅਸੀਂ ਉਸ ਪਾਸੇ ਨੂੰ ਪ੍ਰਦਰਸ਼ਨ ਕਰਨਾ ਹੈ। ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਨੇ ਪੱਕਾ ਮੋਰਚਾ ਲਾਇਆ ਜੰਤਰ ਮੰਤਰ, ਸੋਨਮ ਵਾਂਗ ਚੁੱਕ ਇਸ ਪਾਰਟੀ ਨਾਲ ਜੁੜੇ, ਹਾਲਾਂਕਿ ਲੇਹ ਲਦਾਖ ਦੇ ਉਹ ਇੱਕ ਵਾਤਾਵਰਨ ਕਾਰਕੁਨ ਆਖੇ ਜਾ ਸਕਦੇ ਆ। ਸੋਨਮ ਵਾਂਗ ਚੁੱਕ ਨੇ ਭੁੱਖ ਹੜਤਾਲ ਰੱਖੀ, ਅੱਜ ਕਾਫੀ ਦਿਨ ਹੋ ਗਏ ਆ, ਉਹਦਾ ਤੇ ਆਖ ਤੇ 8.5 ਕਿਲੋ ਭਾਰ ਘੱਟ ਗਿਆ, ਉਹਦੀ ਸਿਹਤ ਵਿਗੜਨੀ ਸ਼ੁਰੂ ਹੋ ਚੁੱਕੀ, 17-18 ਦਿਨ ਹੋ ਗਏ ਭੁੱਖ ਹੜਤਾਲ ਨੂੰ। ਤੇ ਦੂਜੇ ਪਾਸੇ ਜਿਹੜੀ ਮੰਗ ਹੈ ਕਿ ਜਿਹੜਾ ਧਰਮਿੰਦਰ ਪ੍ਰਧਾਨ ਹੈ ਉਹਨੂੰ ਚੱਲਦਾ ਕਰੋ, ਜਿਹੜਾ ਕੇਂਦਰ ਦਾ ਵਿੱਦਿਆ ਮੰਤਰੀ ਹੈ, ਸਿੱਖਿਆ ਮੰਤਰੀ, ਉਹਨੂੰ ਚੱਲਦਾ ਕੀਤਾ ਨਹੀਂ ਜਾ ਰਿਹਾ। ਸੋ ਇਸ ਨਾਰਾਜ਼ਗੀ 'ਚ ਕਿ ਸਾਡੀ ਸਰਕਾਰ ਗੱਲ ਨਹੀਂ ਸੁਣ ਰਹੀ, ਇੰਨੇ ਦਿਨ ਹੋ ਕੇ ਬੈਠਿਆਂ ਨੂੰ, ਸਾਡੇ ਇੱਕ ਸਾਥੀ ਨੇ ਭੁੱਖ ਹੜਤਾਲ ਰੱਖੀ ਹੈ, ਸਾਰਨੀ ਕੋਈ ਲੈ ਰਿਹਾ, ਉਸ ਨਾਰਾਜ਼ਗੀ 'ਚ ਹੁਣ ਕਾਂਗਰਸ ਜਨਤਾ ਪਾਰਟੀ ਨੇ ਐਲਾਨ ਕੀਤਾ 20 ਤਰੀਕ ਦਾ, ਤੇ 20 ਤਰੀਕ ਨੂੰ ਪਹਿਲਾ ਦਿਨ ਹੈਗਾ ਆ ਮਾਨਸੂਨ ਸੈਸ਼ਨ ਦਾ, ਜਿਹੜਾ ਕੇਂਦਰੀ ਮਾਨਸੂਨ ਸੈਸ਼ਨ ਹੈਗਾ, ਤੇ ਵੇਖਦੇ ਭਾਈ ਕਿੱਡੀ ਕੁ ਵੱਡੀ ਗਿਣਤੀ 'ਚ ਉੱਧਰ ਨੂੰ ਲੋਕ ਇਕੱਠੇ ਹੁੰਦੇ ਆ। ਉਵੇਂ ਮੈਂ ਇੱਥੇ ਜ਼ਿਕਰ ਕਰਦਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਭਵਾਂ ਕਿ ਲਗਾਤਾਰ ਸ਼ਾਂਤਮਈ ਜੰਤਰ ਮੰਤਰ ਚੱਲ ਰਿਹਾ, ਪਰੰਤੂ ਬਹੁਤ ਵੱਡੇ ਪੱਧਰ ਤੇ ਕੋਈ ਹੰਗਾਰਾ ਇਸ ਕਾਂਗਰਸ ਜਨਤਾ ਪਾਰਟੀ ਨੂੰ ਨਹੀਂ ਮਿਲਿਆ
0: ਜੀ। ਸੋ 905-673-3337 ਜੇ ਤੁਹਾਡੀ ਇਜਾਜ਼ਤ ਹੋਵੇ ਤੇ ਆਪਾਂ ਕਾਲਸ ਦੇ ਵੱਲ ਚੱਲੀਏ ਰਮੇਸ਼ ਜੀ।
1: ਜੀ ਜੀ ਜੀ
0: ਸਰ। ਸੋ 1052 ਸਤਿ ਸ੍ਰੀ ਅਕਾਲ ਜੀ, ਤੁਸੀਂ ਆਨ ਏਅਰ ਪੰਜਾਬੀ ਲੈ ਰਹੇ ਹੋ, ਸਵਾਗਤ ਤੁਹਾਡਾ, ਪਹਿਲੀ ਕਾਲ।
6: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
6: ਬਾਕੀ ਜਿਹੜਾ ਕਾਂਗਰਸ ਦਾ, ਉਹ ਤਾਂ ਕੱਲ ਦਾ ਆ ਰਹੀ ਆ, ਕੱਲ ਤੋਂ ਆ ਰਹੀ ਆ ਕਿ ਰਾਜਾ ਵੜਿੰਗ ਜਿਹੜਾ ਉਹ ਅਸਤੀਫਾ ਆਲਮੋਸਟ ਦੇਗਾ, ਤੇ ਤਿੰਨੀ ਧੜੇ ਦੇ ਨਾਲ 120 ਬੰਦੇ ਆ, ਉਹ ਕਹਿੰਦੇ ਆ ਵੀ ਜਿਹਨੂੰ ਮਰਜ਼ੀ ਬਣਾ ਦਿਓ, ਲੇਕਿਨ ਰਾਜਾ ਵੜਿੰਗ ਨੂੰ ਅਸੀਂ ਐਕਸੈਪਟ ਨਹੀਂ ਕਰਨਾ। ਹੁਣ ਇਹਨਾਂ ਨੂੰ ਪੁੱਛੋ ਵੀ ਕਿਹਨੂੰ ਬਣਾਉਣਗੇ ਪ੍ਰੈਜੀਡੈਂਟ, ਤੇ ਕਿਹਨੂੰ ਓਪੋਜੀਸ਼ਨ ਲੀਡਰ ਬਣਾਉਣੀ
0: ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਉਵੇਂ ਤੇ ਕਿਸੇ ਪਾਰਟੀ ਦਾ ਇਹ ਅੰਦਰੂਨੀ ਮੈਟਰ ਹੁੰਦਾ ਕਿ ਉਹਨਾਂ ਕਿਹਨੂੰ ਬਣਾਉਣਾ ਕਿਹਨੂੰ ਨਹੀਂ। ਉਵੇਂ ਚਲੋ ਇੱਕ ਰਿਪੋਰਟਰ ਦੇ ਤੌਰ ਤੇ, ਇੱਕ ਜਾਂ ਪੰਜਾਬ ਦਾ ਵਸਨੀਕ ਜਾਂ ਇੱਕ ਭਾਰਤੀ ਵੋਟਰ ਹੋਣ ਦੇ ਨਾਤੇ ਮੈਂ ਜੋ ਟਿੱਪਣੀ ਕਰਾਂਗਾ, ਮੈਨੂੰ ਇਹ ਇੰਝ ਲੱਗਦਾ ਕਿ ਇਹ ਨਹੀਂ ਹੈ ਕਿ ਰਾਜਾ ਵੜਿੰਗ ਚੰਗਾ ਲੀਡਰ ਨਹੀਂ, ਚੰਗਾ ਲੀਡਰ ਹੈ, ਸੁੱਖ ਦੇ ਨਾਲ ਭਾਈ ਵਿਧਾਇਕ ਵੀ ਰਹਿ ਗਿਆ, ਮੰਤਰੀ ਵੀ ਰਹਿ ਗਿਆ, ਇਸ ਵੇਲੇ ਮੈਂਬਰ ਪਾਰਲੀਮੈਂਟ ਆ, ਉਸਨੇ ਆਪਣੀ ਤਾਕਤ ਦਾ, ਸਿਆਸੀ ਤਾਕਤ ਦਾ ਪ੍ਰਗਟਾਵਾ ਕੀਤਾ ਕਿ ਉਹਦੇ ਪੱਲੇ ਕੁਛ ਹੈਗਾ ਆ, ਐ ਨਹੀਂ ਅਸੀਂ ਉਹਨੂੰ ਹਲਕਾ ਲੀਡਰ ਦੇਖ ਸਕਦੇ, ਪਰੰਤੂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਹਾਈ ਕਮਾਂਡ ਦੀ ਜਿਹੜੀ ਉਹਨੂੰ ਚੌਧਰ ਦਿੱਤੀ ਗਈ, ਪ੍ਰਧਾਨਗੀ ਦਿੱਤੀ ਗਈ, ਉਸ ਸਮੇਂ ਤੋਂ ਪਹਿਲਾਂ ਦਿੱਤੀ ਗਈ। ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਸਹੀ ਡਿਸੀਜਨ ਹੈ, ਹਾਲਾਂਕਿ ਮੈਂ ਇੱਥੇ ਜ਼ਿਕਰ ਕਰਦਾ ਕਿ ਮੇਰੀ ਰਾਏ ਇੱਥੇ ਕੋਈ ਮਹੱਤਵ ਨਹੀਂ ਰੱਖਦੀ, ਪਰੰਤੂ ਸਵਾਲ ਮੇਰੇ ਤੱਕ ਆਇਆ, ਮੈਂ ਆਪਣੇ ਤਜ਼ਰਬੇ ਚੋਂ ਗੱਲ ਆਖ ਰਿਹਾ ਮੈਨੂੰ ਇੰਝ ਲੱਗਦਾ ਕਿ ਰਾਜਾ ਬੜਿੰਗ ਨੂੰ ਸਮੇਂ ਤੋਂ ਪਹਿਲਾਂ ਉਹ ਅਹੁਦਾ ਦੇ ਦਿੱਤਾ ਗਿਆ, ਜਦਕਿ ਰਾਜਾ ਬੜਿੰਗ ਤੋਂ ਕਾਬਲ ਸੀਨੀਅਰ ਲੀਡਰ ਪੰਜਾਬ 'ਚ ਮੌਜੂਦ ਸੀ। ਕਿਉਂ ਗਲਤੀ ਕੀਤੀ, ਏਦਾਂ ਦੀ ਕਿਹੜੀ ਚੀਜ਼ ਸੀ ਜਿਹੜੀ ਰਾਜਾ ਬੜਿੰਗ ਦੇ ਕੋਲ ਸੀ ਜਾਂ ਹੋਰ ਸੀਨੀਅਰ ਕਾਂਗਰਸੀਆਂ ਤੋਂ ਨਹੀਂ ਸੀ? ਅੱਜ ਉਹੀ ਸਥਿਤੀ ਹਾਈ ਕਮਾਂਡ ਤੇ ਭਾਰੀ ਪੈ ਗਈ ਹੈ। ਬਾਕੀ ਕਿਹਨੂੰ ਬਣਾਉਣਾ ਹੈ? ਦੇਖੋ, ਬਣਾ ਜਿਹਨੂੰ ਮਰਜ਼ੀ ਦੇਣ, ਪੰਜਾਬ ਕੋਈ ਸਵਰਗ ਨਹੀਂ ਬਣਨਾ, ਚਾਹੇ ਜਿਹਨੂੰ ਮਰਜ਼ੀ ਬਣਾ ਦੇਣ, ਅਸੀਂ ਨਾਂ ਨਾ ਲਈਏ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਬਣਾਉਣਾ ਕੋਈ ਨਾ ਕੋਈ ਸੀਨੀਅਰ ਹੀ ਪੈਣਾ ਹੈ।
0: ਜੀ ਬਿਲਕੁਲ, ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇ ਦਈਏ। ਜੇ ਤੁਸੀਂ ਆਟੋ 'ਤੇ ਘਰ ਦੀ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, 12 ਸਾਲਾਂ ਦਾ ਤਜਰਬੇ ਵਾਲੇ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਲਓ। ਮਲਟੀ ਪ੍ਰੋਡਕਟ ਇਹਨਾਂ ਕੋਲ ਡਿਸਕਾਊਂਟ ਆਏ ਨੇ, ਮਲਟੀ ਪ੍ਰੋਪਰਟੀ ਡਿਸਕਾਊਂਟ ਨੇ, ਬੰਡਲ ਡਿਸਕਾਊਂਟ ਨੇ, ਗਰੁੱਪ ਡਿਸਕਾਊਂਟ ਨੇ, ਅਤੇ ਹਿੰਦੀ ਪੰਜਾਬੀ ਦੇ ਵਿੱਚ ਸੇਵਾਵਾਂ ਦਿੰਦੇ ਨੇ, ਇੰਗਲਿਸ਼ ਦੇ ਵਿੱਚ ਵੀ ਸੇਵਾਵਾਂ ਦਿੰਦੇ ਨੇ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਆਪਣੀ ਘਰ ਦੀ ਅਤੇ ਆਟੋ ਇੰਸ਼ੋਰੈਂਸ ਕਟਵਾਉਣ ਦੇ ਲਈ। 647-287-0976 647-287-0976 ਹਰਵੀਨ ਮਾਵੀ ਜੀ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
7: ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਰਮੇਸ਼ ਜੀ, ਤੁਸੀਂ ਦੇਖੋ ਵੀ ਸਾਢੇ ਚਾਰ ਸਾਲ ਤੋਂ ਜ਼ਿਆਦਾ ਹੋ ਗਏ ਨੇ ਕਿ ਕ੍ਰਾਂਤੀ ਪੰਜਾਬ 'ਚ ਆ ਚੁੱਕੀ ਹੈ, ਤੇ ਉਹ ਸਾਨੂੰ ਕ੍ਰਾਂਤੀ ਕੱਲ੍ਹ ਵੀ ਵੇਖਣ ਨੂੰ ਮਿਲੀ ਹੈ। ਤੇ ਜਦੋਂ ਸਪੀਕਰ ਸਾਹਿਬ ਹਰਿਆ ਪਿੰਨ ਕੱਢ ਕੇ ਕਹਿੰਦੇ ਜੀ ਆਹ ਪਿੰਨ ਅਸੀਂ ਸਾਰਾ ਕੁਛ ਲਿਖ ਸਕਦੇ ਹਾਂ ਤੇ ਬੜਾ ਕੁਛ ਬਦਲ ਸਕਦੇ ਹਾਂ, ਜਦਕਿ ਟਾਈਮ ਉਹਨਾਂ ਕੋਲ ਨਹੀਂ ਹੈਗਾ। ਜਿਹੜੇ ਮੁੰਡੇ ਨੇ ਉਹਨਾਂ ਦੀ ਕ੍ਰਾਂਤੀ ਦੇ ਖਿਲਾਫ ਗੱਲ ਚੱਕੀ ਹੈ, ਉਹਨੂੰ ਥਾਣੇ ਚੁੱਕ ਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਧਰਨਾ ਲਾ ਕੇ ਉਹਨੂੰ ਛਡਾਉਣਾ ਪਿਆ। ਦੇਖੋ ਜਿਹੜੀ ਹੈਲਥ ਦੀ ਗੱਲ ਹੈ ਵੀ ਪੀਜੀਆਈ ਦੇ ਵਿੱਚ ਵੀ 10 ਲੱਖ ਦੇ ਜਿਹੜੇ ਕਾਰਡ ਨੇ ਉਹ ਚੱਲਣੇ ਬੰਦ। ਮੇਰਾ ਹੁਣ ਸਵਾਲ ਇਹ ਹੈ, ਰੱਬ ਜੀ ਤੁਸੀਂ ਵੀ ਆਪਣਾ ਕਰਿਓ ਧਿਆਨ ਨਾਲ ਸੁਣਿਓ ਜਗ, ਵੀ ਆਉਣ ਵਾਲਾ ਟਾਈਮ ਜਿਹੜਾ ਤੁਸੀਂ ਦੇਖੀ ਜਾਇਓ, ਰਮੇਸ਼ ਜੀ ਇਹ ਗੱਲ ਨੋਟ ਕਰਕੇ ਰੱਖ ਲਓ, ਜਿਹਨੂੰ ਜਾਬਤਾ ਲੱਗ ਗਿਆ ਲੋਕੀ ਅੱਕੇ ਪਏ ਨੇ, ਥੱਕੇ ਪਏ ਨੇ, ਲੋਕਾਂ ਨੇ ਇਹਨਾਂ ਸਾਰਿਆਂ ਦੀਆਂ ਸਪੀਡਾਂ ਚੈੱਕ ਕਰਨੀਆਂ ਨੇ ਤੇ ਇਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੋਣਾ। ਨਾਲ ਤੁਸੀਂ ਇਹ ਦੇਖਿਓ, ਇਹ ਤੁਸੀਂ ਦੇਖਿਓ ਵੀ ਸਾਰੇ ਦਾ ਸਾਰਾ ਝੂਠ ਤੇ ਸਾਰੇ ਦਾ ਸਾਰਾ ਜਿਹੜਾ ਉਹ ਜਿਹਦਾ ਫਰੇਵਾ ਇੱਕ ਕਰਨੇ ਆ ਨਾ, ਜਿੱਦਾਂ ਉਹ ਇੱਕ ਕਹਾਵਤ ਹੈਗੀ ਹੈ, ਬਾਜੇ ਚਣਾ ਚਣਾ ਬਾਜੇ ਗਣਾ, ਚਣੇ ਦੇ ਵਿੱਚ ਵੱਜਦੇ ਜ਼ਿਆਦਾ ਨੇ। ਨਾਲ ਦੇਖੋ ਜੀ, ਆਪਾਂ ਵਰਨੇ ਜੀ ਮੈਂ ਇਹ ਗੱਲ ਕਹਾਂ, ਜਿਹੜੇ ਸੁਹਿਰਦ ਪੱਤਰਕਾਰ ਨੇ ਤੁਹਾਡੇ ਅੱਗੇ, ਜਿੱਦਾਂ ਮੈਂ ਧਾਰੀਵਾਲ ਦੀ ਗੱਲ ਕਰਾਂ, ਰਤਨ ਧਾਰੀਵਾਲ ਦੀ, ਮਨਿੰਦਰ ਸਿੱਧੂ ਦੀ ਗੱਲ ਕਰਾਂ, ਇਹ ਪਿੱਛੇ ਪਿੱਛੇ ਕੈਮਰੇ ਲੈ ਕੇ ਭੱਜਣਗੇ ਇਹਨਾਂ ਦੇ, ਇਹਨਾਂ ਨੇ ਕਾਬੂ ਨਹੀਂ ਆਉਣਾ, ਇਹਨਾਂ ਨੇ ਕਾਬੂ ਨਹੀਂ ਆਉਣਾ। ਤੁਸੀਂ ਵੇਖਿਓ ਵੀ ਬੜੇ ਹਾਲਾਤ ਜਿਹੜੇ ਨੇ ਉਹ ਵੱਖਰੇ ਹੋ ਜਾਂਦੇ ਨੇ, ਤੇ ਕਈ ਜਿਹੜੇ ਵੱਡੇ ਵੱਡੇ ਅਦਾਰੇ ਨੇ ਪੱਤਰਕਾਰੀ ਦੇ ਤੇ ਜਾਂ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਸ ਮੁੱਦੇ ਉੱਤੇ ਬੋਲਣਾ ਪੈਣਾ। ਆਖਰੀ ਗੱਲ ਕਹਾਂ ਜੀ, ਕਈਆਂ ਦੇ ਨਾਂ ਵੀ ਜਤਿੰਦਰ ਹੈਗੇ ਨੇ, ਲੇਕਿਨ ਕੰਮ ਜਤਿੰਦਰ ਵਰਗੇ ਨਹੀਂ ਹੈਗੇ, ਉਹਨਾਂ ਦੇ ਕੰਮ ਜਿਹੜੇ ਨੇ ਉਹ ਪ੍ਰੇਮ ਚੋਪੜੇ ਵਰਗੇ ਨੇ। ਮਿਹਰਬਾਨੀ, ਧੰਨਵਾਦ ਜੀ, ਚੜ੍ਹਦੀ ਕਲਾ ਜੀ।
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਚਲੋ ਨਾਮ ਵਾਲੇ ਪਾਸੇ ਅਸੀਂ ਨਹੀਂ ਜਾਂਦੇ, ਆਪਣਾ ਆਪਣਾ ਭਾਈ ਢੰਗ ਹੈ, ਆਪਣਾ ਆਪਣਾ ਅੰਦਾਜ਼ ਹੈ, ਬੜਾ ਕੁਛ ਨਾ ਪ੍ਰਭ ਸੰਧੂ ਜੀ ਪੱਤਰਕਾਰੀ ਦੇ ਖੇਤਰ ਵਿੱਚ ਵੀ ਨਿਗਾਰ ਆਇਆ, ਇਹ ਸੱਚ ਹੈ। ਦੇਖੋ ਇਸ ਮੈਂ ਨਾ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਕਦੇ ਵੀ ਨਹੀਂ ਐਂ ਹੋ ਸਕਦਾ ਸੀ, ਕਹੀਏ ਜੀ ਤਹਿਸੀਲਾਂ 'ਚ ਬੜਾ ਭ੍ਰਿਸ਼ਟਾਚਾਰ ਹੈ, ਪਰੰਤੂ ਜੀ BDPO ਬਲਾਕਾਂ 'ਚ ਹੈ ਨਹੀਂ, ਜਾਂ ਅਸੀਂ ਕਹੀਏ ਜੀ BDPO ਬਲਾਕਾਂ 'ਚ ਹੈਗਾ ਪਰੰਤੂ ਉਹਨਾਂ ਜਿਹੜੇ DC ਦਫ਼ਤਰ ਉੱਥੇ ਹੈ ਨਹੀਂ, ਜਾਂ ਅਸੀਂ ਕਹੀਏ SSP ਦਫ਼ਤਰ ਹੈਗਾ ਆ। ਜਿਹੜਾ ਅਸਲ ਵਿੱਚ ਭ੍ਰਿਸ਼ਟਾਚਾਰ ਆ ਨਾ, ਇਹ ਉੱਥੇ ਹੀ ਹੁੰਦਾ ਜਿੱਥੇ ਚਾਰੇ ਪਾਸੇ ਹੋਵੇ। ਐਂ ਨਹੀਂ ਹੋ ਸਕਦਾ ਕਿ ਕੋਈ ਇੱਕ ਤਾਣਾ ਬਾਣਾ ਭ੍ਰਿਸ਼ਟ ਹੋਵੇ ਤੇ ਅਸੀਂ ਕਹੀਏ ਜੀ ਪੱਤਰਕਾਰ ਬੜੇ ਚੰਗੇ, ਬਾਕੀ ਸਾਰੇ ਭ੍ਰਿਸ਼ਟ। ਚਲੋ ਭ੍ਰਿਸ਼ਟਾਚਾਰ ਤੋਂ ਭਾਵ ਇਹ ਨਹੀਂ ਹੈ ਕਿ ਕੋਈ ਢੰਗ ਹੀ ਹੁੰਦਾ ਵੱਖਰਾ ਵੱਖਰਾ, ਇਹ ਵੀ ਤੇ ਆਪਣੇ ਆਪ 'ਚ ਭ੍ਰਿਸ਼ਟਾਚਾਰ ਹੀ ਹੈ। ਜੇ ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਹੱਕ ਵਿੱਚ ਬੋਲ ਜਾਵਾਂ, ਜਦਕਿ ਮੇਰੀ ਡਿਊਟੀ ਇਹ ਹੈ ਕਿ ਮੈਂ ਸੱਚ ਬੋਲਣਾ ਹੈ, ਡਿਊਟੀ ਹੈ ਕਿ ਮੈਂ ਲੋਕਾਂ ਦੇ ਮਸਲੇ ਰੱਖਣੇ ਹੈ। ਸੋ ਇਸ ਕਰਕੇ ਸਰੋਤਿਓ, ਮਸਲਾ ਤੇ ਹੈਗਾ, ਗੰਭੀਰ ਮਸਲਾ ਆ ਅੱਜ ਦੇ ਸਮੇਂ, ਜਿਹਨੂੰ ਆਪਾਂ ਮੀਡੀਆ ਆਖਦੇ ਹਾਂ। ਮੀਡੀਆ ਅਦਾਰਾ ਵੀ ਆਪਣੇ ਅਦਾਰੇ ਨੂੰ ਚਲਾਉਣ ਦੇ ਲਈ, ਜਿਹੜਾ ਮੈਂ ਬੀਤੇ ਸਮੇਂ 'ਚ ਇੱਕ ਸ਼ਬਦ ਦਿੱਤਾ ਸੀ ਕਿ ਮੀਡੀਆ ਇੰਡਸਟਰੀ ਬਣ ਗਿਆ, ਜਦਕਿ ਨਹੀਂ ਹੋਣਾ ਚਾਹੀਦਾ। ਜਦੋਂ ਮੀਡੀਆ ਵੀ ਇੱਕ ਇੰਡਸਟਰੀ ਹੈ ਤੇ ਇੰਡਸਟਰੀ ਤਾਂ ਭਾਵ ਤੇ ਮੁਨਾਫਾ ਹੀ ਹੁੰਦਾ ਹੈ, ਉਹਨੂੰ ਇੰਨਾ ਕੋਈ ਲੈਣਾ ਦੇਣਾ ਨਹੀਂ ਕਿ ਲੋਕ ਕਿੱਧਰ ਨੂੰ ਜਾਂਦੇ ਆ, ਲੋਕ ਢੱਠੇ ਖੂਹ 'ਚ ਜਾਣ, ਕਿਹੜੀ ਸਰਕਾਰ ਆਉਂਦੀ ਕਿਹੜੀ ਨਹੀਂ, ਉਹਨਾਂ ਆਪਣਾ ਮੁਨਾਫਾ ਵੇਖਣਾ। ਇਹ ਮੀਡੀਆ ਦੇ ਹਾਲਾਤ ਹੈਗੇ ਆ, ਇਹ ਸੱਚ ਹੈ। ਬਾਕੀ ਰਹੀ ਆਮ ਆਦਮੀ ਪਾਰਟੀ ਤੇ ਧਾਟੀਆਂ ਕੀਤੀਆਂ ਟਿੱਪਣੀਆਂ, ਦੇਖੋ ਸਰੋਤਿਓ, ਮੈਨੂੰ ਲੱਗਦਾ ਕਿ ਇਹਦੇ ਲਈ ਅਸੀਂ ਵੇਟ ਐਂਡ ਵਾਚ ਵਾਲੀ ਗੱਲ ਰੱਖੀਏ, ਸਥਿਤੀਆਂ ਪੰਜਾਬ ਦੇ ਵਿੱਚ ਜੇ ਅਸੀਂ ਆਮ ਆਦਮੀ ਪਾਰਟੀ ਦੇ ਤੁਸੀਂ ਵਿਰੋਧ ਦੀਆਂ ਗੱਲਾਂ ਕੀਤੀਆਂ ਹੈ, ਕਿਸੇ ਦੂਜੀ ਪਾਰਟੀ ਦੇ ਹੱਕ ਚ ਵੀ ਹੈ। ਜੇ ਆਮ ਆਦਮੀ ਪਾਰਟੀ ਨੂੰ ਅਸੀਂ ਕਹੀਏ ਜੀ ਆਹ ਕੀਤਾ ਆਹ ਕੀਤਾ ਮਾੜੀ ਕਰਦੀ ਹੈ, ਦੂਜੀ ਕਿਹੜੀਆਂ ਸਾਊ ਹੈ, ਦੂਜੀਆਂ ਨੇ ਵੀ ਤਾਂ ਆਹ ਕੁਛ ਹੀ ਬੀਤੇ ਸਮੇਂ ਚ ਕੀਤਾ ਤੇ ਹੁਣ ਕੀ ਕਰ ਰਹੀਆਂ। ਸੋ ਇਸ ਕਰਕੇ ਮੈਂ ਫਿਲਹਾਲ ਕੋਈ ਟਿੱਪਣੀ ਨਹੀਂ ਕਰ ਸਕਾਂਗਾ, ਇਹਦੇ ਲਈ ਵੇਟ ਐਂਡ ਵਾਚ, ਫਿਰ ਟਿੱਪਣੀ ਕਰਾਂਗੇ ਕਿ ਕਿੱਧਰ ਨੂੰ ਚੱਲਦੀ ਹੈ ਪੰਜਾਬ ਦੀ ਸਿਆਸਤ।

0: ਨੂੰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਓ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਕੜਾਕੇ ਕੱਢਣੀਆਂ ਪ੍ਰਾਈਜ਼ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ। ਐਨਵਰਸਰੀ ਸੇਲ ਦੇ ਉੱਪਰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 3 ਸੀਟਰ ਸੋਫਾ, 2 ਸੀਟਰ ਲੈਫਟ ਸਾਈਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਤੋਹਫਾ, ਜੋ ਤੁਸੀਂ ਰਿਕਲਾਈਨਰ ਬਾਏ ਕਰ ਲਿਆ ਤੇ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਸਪੈਸ਼ਲ ਬਾਕਸ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢ ਕੇ ਤੇ ਤੋਹਫਾ ਤੁਸੀਂ ਆਪਣਾ ਨਾਲ ਲੈ ਕੇ ਜਾ ਸਕਦੇ ਹੋ। ਸੋ ਉਸ ਬਾਕਸ ਦੇ ਵਿੱਚ ਵੱਡੇ ਵੱਡੇ ਤੋਹਫੇ, ਆਈਫੋਨ ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਮਾਈਕ੍ਰੋਵੇਵ, ਬਹੁਤ ਸਾਰੇ ਜਿਹੜੇ ਤੋਹਫੇ ਤੁਸੀਂ ਉਸ ਆਪਣੇ ਬਾਕਸ ਦੇ ਵਿੱਚ ਲੈ ਸਕਦੇ ਹੋ। ਸੋ ਜਾਂਦੇ ਹੋਏ ਤੁਸੀਂ ਡੀਲ ਡਨ ਕਰਕੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਰਾਈਟ ਵੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ ਰਿਕਲਾਈਨਰ ਸੋਫਾ ਸੈੱਟ $799 ਦਾ, ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਤੋਹਫਾ ਆਪਣਾ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੇਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ।
1: ਸੋ ਕਿਆ ਬਾਤ ਆ, ਸੋ ਬਿਲਕੁਲ ਜੀ, ਗ੍ਰੈਂਡ ਹੋਮ ਫਰਨੀਚਰ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ, ਸਤਨਾਮ ਸਿੰਘ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਰ, ਸਤਿ ਸ਼੍ਰੀ ਅਕਾਲ।
2: ਹਾਂਜੀ, ਇੱਕ ਤਾਂ ਤੁਸੀਂ ਆ ਜਿਹੜਾ ਦੱਸਿਆ ਜੀ, ਜੀ ਖਾਨ ਦਾ ਆਪਣਾ ਜਿਹੜਾ ਟਿਕਟਾਂ ਦੁਕਾਨ ਤੋਂ ਪਤਾ ਲੱਗ ਗਿਆ ਸਾਨੂੰ ਜੀ।
1: ਜੀ ਮਾਸਟਰ ਸਲੀਮ, ਜੀ ਮਾਸਟਰ ਸਲੀਮ ਜੀ।
2: ਹਾਂਜੀ ਮਾਸਟਰ ਸਲੀਮ ਨੇ, ਹਾਂਜੀ ਮਾਸਟਰ ਸਲੀਮ ਨੇ ਕਹਿਣਾ ਸੀ ਮੈਨੂੰ, ਚੇਤਾ ਭੁੱਲ ਗਿਆ ਬੱਚੇ ਦੇ।
1: ਜੀ ਜੀ,
2: ਇਹ ਸਾਨੂੰ ਬਾਬਿਆਂ ਨੂੰ ਜ਼ਰੂਰੀ ਹੈ ਜੀ, ਦੁਕਾਨ ਤੇ ਟਿਕਟਾਂ ਮਈ ਉਹਨੂੰ ਜਾਂਦੇ ਜਾਂਦੇ ਫੜ ਲਈਏ ਸੀ।
1: ਹਾਂ ਜੀ ਬਿਲਕੁਲ, ਤੁਸੀਂ ਆਪਣਾ ਰੇਡੀਓ ਉਡਾਨ ਦਾ ਨਾਮ ਲੈ ਜਾਓ, ਤੁਹਾਨੂੰ ਡਿਸਕਾਊਂਟ ਵੀ ਦੇ ਦੇਣਗੇ। ਜਿੰਨੀਆਂ ਮਰਜ਼ੀ ਤੁਸੀਂ ਉੱਥੇ ਖਾਓ,
2: ਡਰਿੰਕ ਘਰੋਂ ਲੈ ਕੇ ਦੱਸ
1: ਦੇ। ਕਿਆ ਬਾਤ, ਚਲੋ ਜੀ,
2: ਲੈ ਲਈਏ ਮਾੜੇ ਮੋਟੇ ਚੱਪ ਲਈ ਦੇ ਪਹਿਲੇ ਬੈਠੇ
1: ਤੇ। ਵੈਰੀ ਗੁੱਡ ਜੀ।
2: ਨੰਬਰ 2 ਤੇ ਜੀ, ਜਿਹੜੀ ਆ ਮੌਨਸੂਨ ਮੁੜ ਕੇ ਗਈ ਹੈ, ਪੰਜਾਬ ਦਾ ਮੀਂਹ ਪੱਥਰ ਦੇਖ ਕੇ ਮੁੜ ਗਈ ਜੀ ਉਹ ਸਾਰੀ, ਤੇ ਰਾਤ ਵਰਸੇ, ਕੱਲ ਵਰਸੀ ਹੈ ਜੀ, ਉਹ ਮਨਰੇਗਾ ਤੇ ਸਾਰੀ ਜਿਹੜੀ ਸੀਗੀ ਰਹਿੰਦੀ ਖੁਦੀ ਮਨਰੇਗਾ ਤੇ ਪੈ ਗਈ ਹੈ ਜੀ ਉਹ। ਓਕੇ, ਸਮਾਂ ਦੇਣ ਦਾ ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ। ਉਹਦਾ ਇੱਕ ਗਾਣਾ ਨੀ ਹੈ, ਤੇਰਾ ਹਾਲ ਵੇਖ ਕੇ ਰੋ ਪਏ ਨੀ। ਸੋ ਮੈਨੂੰ ਲੱਗਦਾ ਪੰਜਾਬ ਦੇ ਹਾਲ ਵੇਖ ਕੇ ਮੌਨਸੂਨ ਵੀ ਮੁੜ ਗਈ ਹੈ ਜੀ ਰਮੇਸ਼ ਜੀ।
3: ਉਹ ਗੱਲ ਨਾ ਬੜੀ ਡੂੰਘੀ ਕੀਤੀ ਮੈਂ, ਖੋਲ ਕੇ ਕਰ ਦਿੰਦਾ। ਜਦੋਂ ਪੜ੍ਹਦੇ ਹੁੰਦੇ ਸੀ ਨਾ ਕਿ ਉਹ ਕਵਿਤਾ ਦੀਆਂ ਲਾਈਨਾਂ ਸਾਡੇ ਟੀਚਰ ਸੁਣਾ ਕੇ ਕਹਿੰਦੇ ਸੀ, ਹੁਣ ਇਹਦੇ ਵਿਆਖਿਆ ਕਰੋ,
1: ਵਿਆਖਿਆ ਕਰੋ।
3: ਤੇ ਹੁਣ ਮੇਰੇ ਅੱਗੇ ਸਵਾਲ ਰੱਖ ਗਏ ਤੇ ਇਹਦੀ ਵਿਆਖਿਆ ਕਰੋ। ਦੇਖੋ ਵਾਪਰਿਆ ਕੀ, ਬੜਾ ਹੈਰਾਨੀਜਨਕ ਹੈ ਪ੍ਰਭ ਸੰਧੂ ਜੀ। ਵਾਕਿਆ ਦੇਖੋ, ਕਈ ਵਾਰ ਨਾ ਸਰੋਤੇ ਕਹਿੰਦੇ ਜੀ ਤੁਸੀਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੋਲਦੇ ਹੋ, ਕਰੀਏ ਤੇ ਕੀ ਕਰੀਏ। ਦੇਖੋ ਇੱਕ ਨੀਂਹ ਪੱਥਰ ਰੱਖਿਆ ਜਾਂਦਾ, ਨੀਂਹ ਪੱਥਰ, ਨੀਂਹ ਪੱਥਰ ਰੱਖਿਆ ਸਟੇਡੀਅਮ ਦਾ, ਖੇਡ ਗਰਾਊਂਡ ਦਾ, ਨੀਂਹ ਪੱਥਰ ਰੱਖ ਦਿੱਤਾ। ਨੀਂਹ ਪੱਥਰ ਰੱਖਣ ਵਾਲੇ ਚਲੇ ਗਏ, ਮਹੀਨੇ 2 ਪਏ, ਅਗਲਿਆਂ ਨੇ ਉੱਥੇ ਆਲੇ ਦੁਆਲੇ ਝੋਨਾ ਲਾਤਾ ਜਿੱਥੇ ਸਟੇਡੀਅਮ ਬਣਨਾ ਸੀ। ਉਹ ਤਾਂ ਜਦੋਂ ਫਿਰ ਮੀਡੀਆ ਦੇ ਵਿੱਚ ਉਹ ਖਬਰਾਂ ਆ ਗਈਆਂ ਕਿ ਉਹ ਸਟੇਡੀਅਮ ਦੇ ਆਲੇ ਦੁਆਲੇ ਤੇ ਭਾਈ ਜਿੱਥੇ ਤੁਸੀਂ ਸਟੇਡੀਅਮ ਬਣਾਉਣ ਉੱਥੇ ਤੇ ਝੋਨਾ ਲੱਗ ਗਿਆ, ਤੇ ਫਿਰ ਉੱਥੇ ਪੱਬਾਂ ਭਾਰ ਹੋਈ ਸਾਰੀ ਅਫਸਰਸ਼ਾਹੀ, ਆਲੇ ਦੁਆਲੇ ਪਾਣੀ ਸੁਕਾਉਂਦੇ ਫਿਰਨ ਤੇ ਕਹਿੰਦੇ ਜੇ ਪਾਣੀ ਨੀ ਸੁੱਕਦਾ ਤਾਂ ਘੱਟੋ ਘੱਟ ਸਾਡਾ ਪੱਥਰ ਤੇ ਲਾ ਦਿਓ, ਕਿਉਂਕਿ ਜ਼ਮੀਨ ਅਕਵਾਇਰ ਹੀ ਨੀ ਕੀਤੀ, ਪਤਾ ਨੀ ਕਿਸੇ ਨੇ ਖੇਤ 'ਚ ਹੀ ਰੱਖਿਆ ਹੈ। ਉਹ ਕਹਿੰਦਾ ਤੁਸੀਂ ਕੌਣ ਹੁੰਦੇ ਮੇਰੇ ਖੇਤ 'ਚ ਰੱਖਣ ਵਾਲੇ ਨੀ ਪੱਥਰ। ਆਹ ਤੇ ਹਾਲਾਤ ਹੈ, ਬੰਦਾ ਕਰੇ ਤੇ ਕੀ ਕਰੇ। ਸੋ ਸਰੋਤਿਆਂ ਨੇ ਉਹ ਕਿਹਾ ਕਿ ਮਾਨਸੂਨ ਪੌਣਾ ਤਾਂ ਮੁੜ ਗਈਆਂ ਵੀ ਉਹ ਜਿਹੜਾ ਨੀਂਹ ਪੱਥਰਾਂ ਦੇ ਉੱਪਰ ਪੈਣ ਲੱਗ ਪਈਆਂ ਸੀਗਾ ਮੀਂਹ, ਤੇ ਤਾਂ ਭਾਈ ਇਹ ਪੌਣਾ ਮੁੜ ਗਈਆਂ, ਤੇ ਉਹ ਝੋਨੇ 'ਚ ਪਾਣੀ ਹੋ ਗਿਆ ਜ਼ਿਆਦਾ ਖੜਾ, ਤੇ ਮੀਂਹ ਵਿੱਚ ਹੀ ਵਿਚਾਰੇ ਉਹ ਫਿਰ ਉੱਥੇ ਪੱਥਰ ਨੂੰ ਸਾਂਭਦੇ ਫਿਰਨ ਲੋਕ।
1: ਜੀ, ਸੋ ਬਦਲਾਵ ਬਹੁਤ ਥੋੜਾ ਸਪੀਡ ਦੇ ਵਿੱਚ ਜਲਦੀ ਹੋ ਗਿਆ, ਕਾਹਲੀ ਕਾਹਲੀ 'ਚ ਬਦਲਾਵ ਆ। ਸੋ 905-673-33-37, ਸੋ 905-673-33-37। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ, 7765।
4: ਹੈਲੋ, ਹਾਂਜੀ ਪ੍ਰਭ ਜੀ, ਸਤਿ ਸ਼੍ਰੀ ਅਕਾਲ। ਮੇਜ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
4: ਮੇਰਾ 2 ਸਵਾਲ ਸੀਗੇ, ਹਨਾ, ਦੋਨਾਂ ਸਵਾਲਾਂ ਦੇ ਮੇਜ ਥੋੜਾ ਥੋੜਾ ਦੇ ਦਿਓ ਵੀ ਜਾ। ਮੇਰਾ ਸੀਗਾ ਵੀ ਜਿਵੇਂ ਹੁਣ ਆਪਾਂ ਕੱਲ ਹੋਈ ਅਰਦਾਸ ਉੱਥੇ ਹਰੀਕੇ ਪੱਤਣ, ਹਨਾ
1: ਜੀ,
4: ਤੇ ਉੱਥੇ ਜੋ ਲੋਕੀ ਆਏ ਜਿਹਨਾਂ ਦੇ ਹੋਏ ਸੀਗੇ, ਕਿੰਨਾ ਉਹ ਦੇਖ ਕੇ ਵੀਡੀਓ ਆਪਾਂ ਨੂੰ ਹੁੰਦਾ ਵੀ ਜਿਹਦੇ ਨਾਲ ਭਾਣਾ ਵਰਤਿਆ ਉਹਨੂੰ ਤਾਂ ਉਹਦੇ ਨਾਲ ਜ਼ਿਆਦਾ ਹੀ ਆ ਆਪਣੇ ਜਵਾਬ ਜਿਹਨੂੰ ਬਣਾਉਣਾ ਸੀ ਉਹ ਬਣੇ ਨੀ ਆ, ਬਿੱਟੂ ਵਰਗੇ ਨੇ ਵਿੱਚ ਜਾਣਗੇ ਆਪਣੇ ਝੁਲਝਾ ਕੇ ਉਹੀ ਆਪਾਂ

0: ਬਿੱਟੂ ਵਰਗਿਆਂ ਨਾਲ ਉਲਝ ਕੇ ਰਹਿ ਗਏ। ਇਹ ਰਮੇਸ਼ ਜੀ ਸਹੀ ਹੈ ਨਾ, ਬਿੱਟੂ ਵਰਗੇ ਮੂਹਰੇ ਕਰਤੇ ਜਿਹੜੀ ਪਾਵਰ ਨੇ, ਵੀ ਪਹਿਲਾਂ ਉਧਰ ਹੋਏ ਸੀ ਵੀ ਤੂੰ ਭੌਂਕ ਮੂਹਰੇ ਜਾ ਕੇ ਤੇਰੇ ਚ ਉਲਝ ਕੇ ਰਹਿ ਜਾਣਗੇ, ਜਿਹਨਾਂ ਨੇ ਜਵਾਬ ਦੇ ਬਾਨਾ ਸੀ ਉਹ ਬਣੇ ਨੇ। ਨੰਬਰ ਦੋ ਤੇ ਜਿਹੜਾ ਮੈਂ ਤੁਹਾਨੂੰ ਹੋਰ ਸਵਾਲ ਕਰਨਾ ਸੀਗਾ, ਆ ਜਿਹੜਾ ਬਾਦਲਾਂ ਦਾ ਅਰਸ਼ਦੀਪ ਕਲੇਰਾ, ਉਹਦਾ ਜੋ ਡੈਡੀ ਦਾ ਮਸਲਾ ਉੱਠਿਆ ਵੀ ਸਤਨਾਮ ਜਿਹੜਾ ਸੀ ਉਹ ਸਾਰੇ ਪੁਲਿਸ ਅਫਸਰਾਂ ਦਾ ਵਕੀਲ ਰਿਹਾ, ਬਾਦਲ ਦਲੀਏ ਕਿਵੇਂ ਕਹਿੰਦੀ ਵੀ ਅਸੀਂ ਪੰਥ ਦਾ ਜੀ, ਤੇ ਉਹ ਅਰਸ਼ਦੀਪ ਕਲੇਰੇ ਨਾਲ ਮੂਹਰੇ ਹੋਏ ਪ੍ਰੈਸ ਕਾਨਫਰੰਸਾਂ ਕਰਦਾ। ਇਹ ਦੋਨਾਂ ਵਿਚਾਰਾਂ ਦੇ ਦਿਓ ਵਿਚਾਰ ਜੀ। ਧੰਨਵਾਦ,
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਚਲੋ ਗੱਲ ਏਦਾਂ ਕਿ ਅਰਸ਼ਦੀਪ ਆ ਵਕੀਲ ਹੈ, ਉੱਗਾ ਵਕੀਲ ਹੈ, ਏਦਾਂ ਦੀ ਕੋਈ ਗੱਲ ਨਹੀਂ। ਦੇਖੋ ਉਹਨਾਂ ਨੂੰ ਜੇ ਅਸੀਂ ਸਵਾਲ ਪੁੱਛਾਂਗੇ ਜਾਂ ਜੋ ਉਹ ਕਹਿੰਦੇ ਆ, ਉਹ ਕਹਿੰਦੇ ਜੀ ਵਕਾਲਤ ਸਾਡਾ ਪੇਸ਼ਾ ਹੈ, ਸਾਡੀ ਰੋਜ਼ੀ ਰੋਟੀ ਹੈ। ਜਿਵੇਂ ਅਸੀਂ ਕਲਾਕਾਰ ਨੂੰ ਕਹਿ ਦਈਦਾ ਯਾਰ ਜਗਰਾਤਾ ਕਰਨਾ ਹੈ, ਧਾਰਮਿਕ ਥਾਂ ਆ, ਤੂੰ ਘੱਟ ਪੈਸੇ ਲੈ ਲਈ, ਉਹ ਕਹਿੰਦਾ ਸਾਡਾ ਕਰਮ ਵੀ ਇਹੋ ਹੀ ਹੈ ਕਿ ਅਸੀਂ ਰੋਟੀ ਵੀ ਤੇ ਉੱਥੇ ਹੀ ਖਾਣੀ ਹੈ, ਇਸ ਕਰਕੇ ਕਿੱਦਾਂ ਮੁਫ਼ਤ ਕਰ ਦਈਏ। ਵਕੀਲਾਂ ਲਈ ਵੀ ਇਹੋ ਹੀ ਹੈ। ਟਾਵੇਂ ਟਾਵੇਂ ਵਕੀਲ ਤੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਫ੍ਰੀ, ਹੁਣ ਵੀ ਫ੍ਰੀ ਕੇਸ ਵੀ ਲੜਦੇ ਆ, ਔਰ ਮਾੜੇ ਕੇਸ ਨਹੀਂ ਲੜਦੇ, ਕੇਵਲ ਸੱਚੇ ਕੇਸ ਹੀ ਲੜਦੇ ਆ ਮੋਸਟਲੀ। ਤੇ ਜਿਹੜਾ ਮਰਜ਼ੀ ਕੇਸ ਚਲੇ ਜਾਏ, ਤੁਸੀਂ ਅੱਜ ਉਹਨੂੰ ਛੱਡ ਦਿਓ, ਤੁਸੀਂ ਅਰਸ਼ ਕਲੇਰ ਨੂੰ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਵਕੀਲ ਨੂੰ ਚਲ ਜਾਓ, ਤੁਸੀਂ ਚਾਹੇ ਤੁਸੀਂ ਉਹ ਧਿਰੋ ਜਿਹਦਾ ਕਤਲ ਹੋਇਆ, ਚਾਹੇ ਤੁਸੀਂ ਕਤਲ ਕਰਨ ਵਾਲੀ ਧਿਰੋ, ਉਹਨਾਂ ਦੋਹਾਂ ਨੂੰ ਮੁੰਡਾ ਦੇ ਕੇ ਤੋਰਨਾ। ਹੁਣ ਕਹਿਣਾ ਗੱਲ ਹੀ ਕੋਈ ਨੀ, ਜੇ ਤੇ ਤੁਹਾਡਾ ਕਤਲ ਹੋਇਆ ਕਹਿਣਾ ਉਹ ਅਗਲੇ ਨੂੰ ਫਾਂਸੀ ਦਵਾ ਦਿਆਂਗੇ। ਮੰਨ ਲਓ ਤੁਸੀਂ ਪਹਿਰਾਵਾ ਬਦਲ ਕੇ ਦੁਬਾਰਾ ਆ ਜਾਓ ਜੀ, ਸਾਡੇ ਤੋਂ ਜਿਹੜਾ ਕਤਲ ਹੋ ਗਿਆ ਤੇ ਅਸੀਂ ਬਚਣਾ ਚਾਹੁੰਦੇ, ਉਹ ਕਹਿਣਾ ਗੱਲ ਹੀ ਕੋਈ ਨੀ, ਇਹ ਤਾਂ ਮੈਂ ਬਰੀ ਕਰਾ ਦੂੰ ਤੁਹਾਨੂੰ। ਸੋ ਇਸ ਕਰਕੇ ਉਧਰਲੇ ਪਾਸੇ ਨਾ ਜਾਈਏ, ਉਹ ਹੈ ਤੇ ਗੱਲਾਂ, ਬਾਕੀ ਸਿਆਸੀ ਪਰਿਵਾਰ ਆ ਉਹ, ਇੱਕ ਵਕੀਲ ਉੱਪਰੋਂ ਸਿਆਸੀ ਪਰਿਵਾਰ, ਤੇ ਤੁਸੀਂ ਅਸੀਂ ਆਸ ਹੀ ਨਾ ਰੱਖੀਏ ਉਹਨਾਂ ਦੇ ਕੋਲੋਂ। ਬਾਕੀ ਇੱਕ ਜਿਹੜੀ ਟਿੱਪਣੀ ਤੁਸੀਂ ਬੜੀ ਚੰਗੀ ਕੀਤੀ ਹੈ ਕਿ ਪਹਿਲਾਂ ਫਿਲਮ ਰਿਲੀਜ਼ ਹੋਣੀ, ਫਿਰ ਫਿਲਮ ਤੇ ਐਵੇਂ ਬੇਲੋੜਾ ਖੌਰੂ ਪਵਾ ਦੇਣਾ, ਬੇਲੋੜਾ, ਜਿਸ ਖੌਰੂ ਦੀ ਮਹੱਤਤਾ ਹੀ ਕੋਈ ਨੀ, ਕਿਉਂਕਿ ਇਸ ਫਿਲਮ ਵਿੱਚ ਏਦਾਂ ਦੀ ਤਾਂ ਕੋਈ ਗੱਲ ਹੀ ਨੀ ਆ ਕਿ 36,000 ਕੌਣ ਮਾਰ ਗਿਆ ਤੇ 25,000 ਕੌਣ ਹੈ। ਜਸਵੰਤ ਸਿੰਘ ਖਾਲੜਾ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਿਹੜਾ, ਉਹਨੂੰ ਕਤਲ ਕੀਤਾ ਗਿਆ, ਕਿਸ ਦੌਰ ਚ ਕੀਤਾ ਗਿਆ, ਕਿਉਂ ਕੀਤਾ ਗਿਆ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਉਹ ਹੈ ਕੇਂਦਰ ਬਿੰਦੂ। ਉੱਤੇ ਆਪਾਂ ਗੱਲ ਕਰੀਏ ਕਿ ਜਸਵੰਤ ਸਿੰਘ ਖਾਲੜੇ ਦਾ ਵਾਕਈ ਕਤਲ ਹੋਇਆ ਕਿ ਨਹੀਂ ਹੋਇਆ, ਉਹ ਅੱਜ ਵੀ ਸੱਚ ਹੈ, ਕੱਲ ਵੀ ਸੱਚ ਹੈ ਕਿ ਹੋਇਆ ਕਤਲ। ਕਤਲ ਕਿਉਂ ਹੋਇਆ? ਕਿਉਂਕਿ ਉਸਨੇ ਬਹੁਤ ਸਾਰੀਆਂ ਲਾਸ਼ਾਂ, ਔਰ ਮਾਫ਼ ਕਰਨਾ, ਮੈਂ ਜਸਵੰਤ ਸਿੰਘ ਖਾਲੜੇ ਲਈ ਉਹ ਗਵਾਹੀ ਦੇਣ ਨੂੰ ਤਿਆਰ ਹਾਂ ਜੋ ਅੱਜ ਤੱਕ ਪੜਿਆ ਹੈ, ਮੈਂ ਦੇਖਿਆ ਤਾਂ ਨਹੀਂ ਪੜਿਆ। ਮੰਨ ਲਓ ਕਿ ਜਸਵੰਤ ਸਿੰਘ ਖਾਲੜੇ ਨੇ ਜਦੋਂ ਉਹ ਲਾਸ਼ਾਂ ਦੀਆਂ ਸੂਚੀਆਂ ਬਣਾਈਆਂ, ਉਹਨਾਂ ਤੇ ਇਹ ਵੇਖਿਆ ਹੀ ਨਹੀਂ ਕਿ ਉਹ ਸਾਹਮਣੇ ਵਾਲਾ ਸਿੱਖ ਹੈ, ਕਿਸ ਜਾਤ ਦਾ, ਕਿਸ ਧਰਮ ਦਾ, ਉਹਦੇ ਲਈ ਤੇ ਉਹ ਸਾਰੇ ਸੀ, ਤੇ ਇਹ ਕਿੱਧਰ ਨੂੰ ਲੈ ਤੁਰੇ ਆ। ਸੋ ਇਸ ਕਰਕੇ ਇਹਦੇ ਵਿੱਚ ਮੈਨੂੰ ਮਨਸ਼ਾ ਜਾਪਦੀ ਹੈ। ਰਵਨੀਤ ਬਿੱਟੂ ਤੇ ਮੈਂ ਪਹਿਲਾਂ ਵੀ ਟਿੱਪਣੀ ਕੀਤੀ ਸੀ ਕਿ ਉਹ ਇੱਕ ਪੰਥ ਨਾਲ ਦੋ ਕਾਸ, ਇੱਕ ਪਾਸੇ ਉਹ ਆਪਣੀ ਵਿਰਾਸਤ ਦਾਦੇ ਵਾਲੀ ਬਿਆਂਸੂ ਵਾਲੀ, ਤੇ ਦੂਜੇ ਪਾਸੇ ਭਾਜਪਾ ਨੂੰ ਖੁਸ਼ ਕਰ ਰਿਹਾ, ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਹੀ ਸਿਨੈਰੀਓ ਕ੍ਰੀਏਟ ਕੀਤਾ ਜਾ ਰਿਹਾ, ਜਿੱਥੇ ਭਗਵੰਤ ਮਾਨ ਨੇ ਵੀ ਇੱਕ ਵਾਰ ਟਿੱਪਣੀ ਕੀਤੀ ਸੀ ਕਿ ਜੋ ਬੰਬ ਬੁੰਬ ਚੱਲਦੇ ਆ ਉਹ ਭਾਜਪਾ ਚਲਾਉਂਦੀ ਹੈ, ਕਿਹਾ ਸੀ ਹੁਣ ਸਿੱਧਾ ਪੱਤਰ, ਇਸ ਤੋਂ ਵੀ ਤਿੱਖੇ ਸ਼ਬਦ ਕਹੇ ਸੀ। ਇਹ ਰਵਨੀਤ ਬਿੱਟੂ ਵੀ ਮੈਨੂੰ ਲੱਗਦਾ ਇਹੋ ਜਿਹਾ ਕਾਰਜ ਹੀ ਕਰ ਰਿਹਾ ਕਿ ਵੋਟਾਂ ਵੰਡੀਆਂ ਜਾ ਰਹੀਆਂ ਹਿੰਦੂ ਸਿੱਖ ਭਾਈਚਾਰੇ ਚ, 227 ਦੀ ਤਿਆਰੀ ਦੇ ਬਾਬਤ ਇਹੋ ਜਿਹੀ ਬਿਆਨਬਾਜ਼ੀ।
1: ਜੀ ਬਿਲਕੁਲ ਜੀ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਇੱਕ ਵਾਰ ਫਿਰ ਮੈਂ ਤੁਹਾਨੂੰ ਮੈਸੇਜ ਦੇ ਦਾਂ ਹਰਵੀਨ ਮਾਵੀ ਜੀ ਦਾ, ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਢਵਾਉਣਾ ਚਾਹੁੰਦੇ ਹੋ, 12 ਸਾਲਾਂ ਦੇ ਤਜ਼ਰਬੇ ਵਾਲੇ ਹਰਵੀਨ ਮਾਵੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਕੋਲ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਆਏ ਹੋਏ ਨੇ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਸਕਦੇ ਨੇ। 647-287-0976, 647-287-0976, ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਰਸ਼ਮੀਰ ਜੀ ਜੁੜ ਚੁੱਕੇ ਨੇ, ਇੱਕ ਕੁਇਕ ਮੈਸੇਜ ਲਵਾਂਗੇ ਮੌਰਗੇਜ ਦੀਆਂ ਸੇਵਾਵਾਂ ਦੇ ਲਈ। ਜੀ ਰਸ਼ਮੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
3: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ,
1: ਵੈਰੀ ਗੁੱਡ।
3: ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ, 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬਰੋਕਰ। ਗੱਲਬਾਤ ਕਰਾਂਗੇ ਕਿ ਗੈਰੰਟੋਰ ਬਾਰੇ, ਇਨਕੁਆਇਰੀ ਸੀਗੀ ਕਲਾਇੰਟ ਦੀ ਕਿ ਮੈਂ ਕਿਸੇ ਦਾ ਨਾਂ ਪਵਾਇਆ ਸੀ ਮੌਰਗੇਜ ਲੈਣ ਵੇਲੇ, ਹੁਣ ਕਿੱਦਾਂ ਕੱਢ ਸਕਦੇ ਹਾਂ। ਉਸ ਵੇਲੇ ਪ੍ਰੋਸੈਸ ਕੀ ਹੈ ਜੀ, ਸਾਨੂੰ ਮੌਰਗੇਜ ਨਵੇਂ ਸਿਰੋਂ ਕਰਨੀ ਪੈਂਦੀ ਹੈ ਕਿਉਂਕਿ ਟਾਈਟਲ ਚੇਂਜ ਹੋ ਰਿਹਾ ਹੈਗਾ, ਤੇ ਜਿੰਨੇ ਘਰ ਰੱਖਣਾ ਹੈਗਾ ਉਹਨਾਂ ਦੀ ਇਨਕਮ ਵੈਰੀਫਿਕੇਸ਼ਨ ਕ੍ਰੈਡਿਟ ਬੇਸਿਸ ਤੇ ਜਿਹੜਾ ਹੈਗਾ ਦੁਬਾਰਾ ਮੌਰਗੇਜ ਕੀਤੀ ਜਾਏਗੀ, ਡਿਪੈਂਡਿੰਗ ਔਨ ਉਹਨਾਂ ਨੇ ਕੋਈ ਪੈਸਾ ਦੇਣਾ ਵਿੱਚੋਂ ਕੱਢ ਕੇ ਗਰੰਟੋਰ ਨੂੰ, ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ। ਸੋ ਬੇਸਿਕਲੀ ਨਵੇਂ ਸਿਰੋਂ ਨਵੀਂ ਕੁਆਲੀਫਿਕੇਸ਼ਨ ਹੁੰਦੀ ਹੈਗੀ ਹੈ, ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 647-539-4499, 647-539-4499. ਧੰਨਵਾਦ,
1: ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮੱਚ ਰਸ਼ਮੀਤ ਜੀ। ਕਾਲ ਮੌਰਗ ਦੇ ਰਸ਼ਮੀਤ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗ ਜਿਸ ਤੋਂ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਸਰ, 2989 ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ।
4: ਮੈਂ ਕਿਹਾ ਜੀ ਮੈਂ ਤਾਂ ਇਹ ਕਹਿਣਾ ਹੈਗਾ ਵੀ ਪੰਜਾਬ ਚੜ੍ਹਦੀ ਕਲਾ ਚ ਆ ਤੇ ਚੜ੍ਹਦੀ ਕਲਾ ਚ ਰਹਿਣਾ ਜੀ। ਜੇ ਜਿਹੜੇ ਆਪਣੇ ਸਿਆਸੀ ਲੀਡਰ ਆ ਨਾ, ਜੇ ਇਹਨਾਂ ਦੇ ਹੱਥ ਵਿੱਚ ਹੁੰਦਾ ਨਾ, ਤੇ ਇਹ ਕਦੋਂ ਦਾ ਇਹਨਾਂ ਨੇ ਕੀ ਕਹਿੰਦੇ ਨੇ ਇਹਦੀ ਹੋਂਦ ਹੀ ਖਤਮ ਕਰ ਦੇਣੀ ਸੀ। ਪੰਜਾਬ ਗੁਰੂਆਂ ਦੀ ਧਰਤੀ ਆ ਤੇ ਇਹ ਇਹਦੇ ਵੱਲ ਕੋਈ ਜਿਹੜੀ ਵੀ ਮਤਲਬ ਨਜ਼ਰ ਉੱਠਦੀ ਆ ਨਾ, ਤੇ ਉਹਦਾ ਹਸ਼ਰ ਕੀ ਹੁੰਦਾ ਇਹ ਆਪਾਂ ਆਪਣੇ ਇਤਿਹਾਸ ਵਿੱਚ ਵੇਖਿਆ ਹੈ। ਤੇ ਮੈਂ ਇੰਨਾ ਹੀ ਕਹਿਣਾ ਸੀ ਜੀ। ਬਾਕੀ ਇੱਕ ਹੋਰ ਗੱਲ ਹੈ ਜੀ, ਕੋਈ ਦਲਜੀਤ ਖਿਲਾਫ਼ ਕੋਈ UN ਇਹਦੇ ਵਿੱਚ UNO ਚ ਕੋਈ ਕੰਪਲੇਂਟ ਗਈ ਹੈ ਜੀ ਇਹਦੇ ਬਾਰੇ ਦੱਸੋ
1: ਜੀ। ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਦੇਖੋ ਇਹੋ ਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਹੀ ਹੈ, ਮੈਂ ਬਿਲਕੁਲ ਨਹੀਂ ਪੁਸ਼ਟੀ ਕਰ ਸਕਾਂਗਾ। ਮੈਂ ਤੇ ਉਲਟਾ ਇਹ ਕਹੂੰਗਾ ਕਿ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਕਿ ਦਲਜੀਤ ਦੁਸਾਂਝ ਤਾਂ ਇੱਕ ਉਸ ਫਿਲਮ ਦਾ ਐਕਟਰ ਹੈ, ਉਹਦੇ ਖਿਲਾਫ਼ ਨਾ ਸ਼ਿਕਾਇਤ ਬਣਦੀ ਹੈ ਤੇ ਨਾ ਆਪਾਂ ਨੂੰ ਕਰਨੀ ਚਾਹੀਦੀ। ਉਹ ਤੇ ਇੱਕ ਐਕਟਰ ਹੈ, ਅੱਜ ਕਿਤੇ ਉਹ ਕਮੇਡੀ ਦਾ ਰੋਲ ਕੀਤਾ ਹੈ, ਕਿਸੇ ਕਿਤੇ ਉਸਨੇ ਪੁਲਿਸ ਵਾਲੇ ਦਾ ਰੋਲ ਕੀਤਾ ਹੈ, ਕਿਸੇ ਉੱਤੇ ਉਹਨੂੰ ਹੋ ਸਕਦਾ ਕੋਈ ਹੋਰ ਰੋਲ ਕੀਤਾ ਹੋਵੇ, ਕਿਤੇ ਉਸਨੇ ਕਹਿ ਲਈਏ ਕਿ ਅੱਜ ਦੀ ਜਿਹੜੀ ਗੱਲ ਕਰਦੇ ਆਪਾਂ ਕਿ ਖਾਲੜਾ ਸਾਹਿਬ ਦਾ ਰੋਲ ਕੀਤਾ, ਕੱਲ ਨੂੰ ਹੋਰ ਵੀ ਕਰੇਗਾ। ਸੋ ਇਸ ਕਰਕੇ ਉਹ ਤੇ ਬੇਲੋੜਾ ਇਸ਼ੂ ਹੈ। ਅਸਲ ਵਿੱਚ ਪਹਿਲੇ ਪਹਿਲ ਇੱਕ ਪੋਲੀਟੀਕਲ ਵਿਅਕਤੀ ਜਿਹੜਾ ਅਸੀਂ ਵਾਰ ਵਾਰ ਨਾਂ ਲੈਂਦੇ, ਉਹਨੂੰ ਲਿਆਂਦਾ ਸੀ ਦਲਜੀਤ ਦੁਸਾਂਝ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਬੇਲੋੜਾ, ਕਿਉਂਕਿ ਉਹਦੇ ਸਿਰ ਤੇ ਦਸਤਾਰ ਸੀ, ਐਵੇਂ ਬੰਡੀ ਪਾਉਣ ਵਾਲੀ ਗੱਲ ਜੀ। ਆਹ ਵੇਖੋ ਸਿੱਖਾਂ ਦੀ ਅਗਵਾਈ ਕਰਦਾ, ਸਿੱਖਾਂ ਵੱਲ ਦੀ ਗੱਲ ਕਰਦਾ, ਮੈਂ ਉਹਦੇ ਨਹੀਂ ਕੰਡੈਮ ਕੀਤਾ ਸੀ ਕਿ ਉਹ ਤਾਂ ਕਲਾਕਾਰ ਹੈ, ਉਹਨੂੰ ਤਾਂ ਆਪਾਂ ਗਿਣਤੀ 'ਚ ਨਾ ਰੱਖੀਏ। ਨਿਰਦੇਸ਼ਕ ਤੇ ਨਿਰਮਾਤਾ ਨੂੰ ਤਾਂ ਅਸੀਂ ਫਿਰ ਕਹਿ ਸਕਦੇ ਹਾਂ ਜੀ, ਕਿਉਂਕਿ ਉਹਨਾਂ ਨੇ ਫਿਲਮ ਡਿਜ਼ਾਇਨ ਕੀਤੀ ਹੈ, ਉਹਨਾਂ ਤੇ ਤਾਂ ਫਿਰ ਅਸੀਂ ਕਿੰਤੂ ਕਰ ਸਕਦੇ ਕਿ ਤੁਸੀਂ ਭਾਈ ਗਲਤ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਜਿਹੜੀ ਹੈਗੀ ਹੈ। ਬਾਕੀ ਮੈਂ ਸਰੋਤੇ ਇੱਕ ਟਿੱਪਣੀ ਕਰ ਦੇਵਾਂ, ਉਸ ਫਿਲਮ ਦੇ ਉੱਪਰ ਜੋ ਕਹਿ ਕੇ ਬੈਨ ਲਗਾਇਆ ਗਿਆ ਉਹ ਇੱਕ ਕੇਂਦਰ ਦਾ ਤਰਕ ਸੀ ਕਿ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਬਣ ਸਕਦੀ ਹੈ, ਮਾਹੌਲ ਖਰਾਬ ਕਰ ਸਕਦੀ ਹੈ। ਉਹ ਫਿਲਮ ਬੈਨ ਕਰਤੀ, ਫਿਰ ਵੀ ਵੇਖੀ ਜਾ ਰਹੀ। ਮੈਨੂੰ ਤੇ ਪੰਜਾਬ 'ਚ ਕਿਤੇ ਮਾਹੌਲ ਖਰਾਬ ਨਹੀਂ ਦਿਸਦਾ, ਮੈਨੂੰ ਤੇ ਪੰਜਾਬ 'ਚ ਕਿਤੇ ਨਹੀਂ ਲੱਗਦਾ ਕਿ ਉਹਦੇ ਕਰਕੇ ਸੜਕਾਂ ਜਾਮ ਕਰ ਗਈਆਂ ਹੋ ਗਈਆਂ ਹੁਣ, ਜਾਂ ਲੋਕਾਂ ਨੇ ਥਾਣਿਆਂ 'ਚ ਜਾ ਕੇ ਤਰਨ ਤਰਨ ਦੇ ਵਿੱਚ ਪੁਲਿਸ ਸਟੇਸ਼ਨ ਦੇ ਉੱਪਰ ਘੇਰਾ ਪਾ ਲਿਆ ਹੋਵੇ, ਕੁਛ ਨਹੀਂ ਮੈਨੂੰ ਤੇ ਏਦਾਂ ਦਾ ਲੱਗਾ। ਸੋ ਇਸ ਕਰਕੇ ਉਹ ਇੱਕ ਪ੍ਰੋਪੋਗੰਡਾ ਸੀਗਾ, ਪ੍ਰੋਪੋਗੰਡਾ ਕੀਤਾ ਗਿਆ। ਅਸੀਂ ਆਪਣੀ ਸਿਆਣਪ ਉਹਦੇ ਵਿੱਚ ਕਿੰਨੀ ਕੁ ਵਰਤਦੇ ਹਾਂ, ਸਾਡੀ ਸਿਆਣਪ ਤੇ ਨਿਰਭਰ ਹੈ
1: ਜੀ। ਬਿਲਕੁਲ ਜੀ। 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਧੀਰਜ ਪਾਲ ਜੀ,
5: ਅਜੀਤ
1: ਸਿੰਘ ਸੰਧੂ ਦੀ ਗੱਲ ਕਰ ਰਹੇ
2: ਜੀ। ਦੇਖੋ ਪਹਿਲਾਂ ਤੇ ਅਜੀਤ ਸਿੰਘ ਸੰਧੂ ਤਾਂ ਇਹੀ ਕਿੰਨਾ ਚਿਰ ਡਰਾਮੇਬਾਜ਼ੀ ਚਲਾਈ ਗਈ, ਜਦਕਿ ਮੈਂ ਉਸ ਪਾਸੇ ਆ ਜਿਹੜਾ ਕਹਿੰਦਾ ਕਿ ਉਸਨੇ ਸੁਈਸਾਈਡ ਕੀਤੀ ਹੈ, ਉਹਨ ਹੀ ਕੀਤੀ ਹੈ। ਇੱਕ ਵੱਖਰੇ ਢੰਗ ਦਾ ਉਸ ਵੇਲੇ ਆਵਾਜ਼ ਉੱਠੀ ਸੀ ਕਿ ਨਹੀਂ ਜੀ ਉਹਨੂੰ ਵਿਦੇਸ਼ ਭਜਾ ਦਿੱਤਾ, ਵਿਅਕਤੀ ਹੋਰ ਹੀ ਉਹਦੀ ਥਾਂ ਤੇ ਲੰਮਾ ਪਾ ਦਿੱਤਾ ਸੀ ਰੇਲਵੇ ਟਰੈਕ ਤੇ। ਮੈਂ ਦੂਜੇ ਪਾਸੇ ਆ ਜਿਹੜਾ ਕਹਿੰਦਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ। ਪਰਿਵਾਰ ਬਾਰੇ ਜੋ ਮੇਰੇ ਕੋਲ ਜਾਣਕਾਰੀ ਜੀ, ਉਹ ਵਿਦੇਸ਼ ਸ਼ਿਫਟ ਹੋ ਗਿਆ ਸੀ ਪਹਿਲਾਂ, ਤਾਜ਼ਾ ਤਰੀਨ ਮੇਰੇ ਕੋਲ ਜਾਣਕਾਰੀ ਨਹੀਂ ਹੈ, ਪਰਿਵਾਰ ਵਿਦੇਸ਼ ਸ਼ਿਫਟ ਹੋ ਗਿਆ ਸੀਗਾ, ਤੇ ਇਸ ਤੋਂ ਬਾਅਦ ਮੇਰੇ ਕੋਲ ਜਾਣਕਾਰੀ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਜੇ ਕੋਈ ਸਰੋਤਿਆਂ ਕੋਲ ਹੋਵੇ ਤੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ, ਤੇ ਮੈਂ ਵੀ ਯਤਨ ਕਰਾਂਗਾ।
1: ਸੋ ਫਿਲਮ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਐਸੇ ਟ੍ਰਿਕ ਨੂੰ ਪੇਸ਼ ਕੀਤਾ ਗਿਆ ਜਿਹਦੇ ਵਿੱਚ ਇੱਕ ਕਨਫਿਊਜ਼ਨ ਛੱਡ ਦਿੱਤਾ ਗਿਆ ਆ। ਸੋ ਉਹ ਵੀ ਮੈਨੂੰ ਲੱਗਦਾ ਕਿ ਸਰੋਤਿਆਂ ਦੀ ਥੋੜ੍ਹੀ ਜਿਹੀ ਸੂਈ ਉੱਧਰ ਵੱਲ ਵੀ ਸੀਗੀ। ਸੋ 905-673-3337 905-673-3337। ਸੋ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਸਾਡੇ ਬਹੁਤ ਸਾਰੇ ਹੋਰ ਸਪੋਂਸਰ ਸਬਾਨ ਸਪੋਂਸਰ ਕਰ ਰਹੇ ਨੇ, ਨਾਲ ਦੀ ਨਾਲ ਤੁਹਾਨੂੰ ਇੱਕ ਸਭ ਤੋਂ ਮਹੱਤਵਪੂਰਨ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਦੇਈਏ। ਇੱਕੋ ਛੱਤ ਥੱਲੇ ਤੁਹਾਨੂੰ ਬਿਲਡਿੰਗ ਸਪਲਾਈ ਅਤੇ ਹਾਰਡਵੇਅਰ ਦਾ ਸਮਾਨ ਮਿਲ ਜਾਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਦੇ ਲਈ ਵੈਰੀ ਗੁੱਡ ਸਰਵਿਸ ਦਿੰਦੇ ਨੇ। ਸੋ www.bestvaluebuildingsupplies.ca ਤੇ ਜਾ ਕੇ ਤੁਸੀਂ ਚੈੱਕ ਕਰ ਲੈਣਾ। ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ ਇਹਨਾਂ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਆ। ਸੋ ਵਨ ਸਟੋਪ ਸ਼ੋਪ ਕੰਟਰੈਕਟਰਾਂ ਵਾਸਤੇ, ਬਿਲਡਰਾਂ ਵਾਸਤੇ, ਅਤੇ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰ ਰਹੇ ਹੋ ਬਸ ਇੱਕੋ ਹੀ ਜਗ੍ਹਾ 'ਤੇ ਤੁਹਾਨੂੰ ਸਾਰਾ ਸਮਾਨ ਮਿਲ ਜਾਣਾ। 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸੀਮਤ ਜੇ ਤੁਹਾਡਾ ਪਲੀਜ਼ ਮਾਫ਼ ਕਰਨਾ, ਆਪਣਾ ਸਵਾਲ ਰੱਖਿਓ ਕਿਉਂਕਿ ਸਮਾਂ ਬਹੁਤ ਸੀਮਤ ਆ। ਤੋ ਸੀਮਤ ਜੇ ਸਵਾਲ ਰੱਖਿਓ ਤਾਂ ਕਿ ਰਮੇਸ਼ ਜੀ ਤੁਹਾਡੀ ਸਵਾਲ ਦਾ ਜਵਾਬ ਦੇ ਸਕਣ। ਜੀ 5607 ਤੁਸੀਂ ਆਉਣੇ ਰਹੋ।
0: ਸ਼ਿਆਰਪੁਰੀ ਸਾਹਿਬ ਜੀ, ਜਿਹੜਾ ਤੁਸੀਂ ਹਿੰਦੂ ਦਾ ਵਰਡ ਯੂਜ਼ ਕਰ ਰਹੇ ਨਾ ਸਾਰੇ ਬਹੁਤ ਦੇਰ ਤੋਂ, ਹਿੰਦੂ ਕੌਮ ਕੋਈ ਨਹੀਂ ਹੈਗੀ ਹੁਣ। ਵੇਖੋ, ਨੌਵੇਂ ਪਾਤਸ਼ਾਹ ਕੋਈ ਕੰਡਾ ਚਬਾ ਕੇ ਦੇਖੇ ਕਿਸੇ ਵਾਸਤੇ, ਜੋ ਉਹਨਾਂ ਨੇ ਸਿਰ ਦਿੱਤਾ ਸੀਗਾ ਹਿੰਦੂ ਪਹਿਲਾਂ ਪੱਗ ਬੰਨਦੇ ਹੁੰਦੇ ਸੀਗੇ, ਉਹ ਕਹਿੰਦੇ ਸੀ ਵੀ ਨੌਵੇਂ ਪਾਤਸ਼ਾਹ ਆਹ ਪੱਗ ਤੁਹਾਡੇ ਆਸਣ ਦੇ ਉੱਤੇ ਪਈ, ਜਾਏ ਇਹਨੂੰ ਰੱਖੋ ਚਾਹੇ ਬਚਾਓ, ਅਸੀਂ ਤੁਹਾਡੇ ਸਿੱਖ ਹਾਂ, ਅੱਜ ਤੋਂ ਬਾਅਦ ਹਿੰਦੂ ਨਹੀਂ ਹੈਗੇ, ਇਸ ਕਰਕੇ ਅਸੀਂ ਹਿੰਦੂ ਕੌਮ ਨਹੀਂ ਮੰਨਦੇ, ਜੋ ਵੀ ਮਰੇ ਆ ਸਿੱਖ ਮਰੇ ਆ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀਗੀ ਪ੍ਰਭ ਜੀ, ਇੱਕ ਮਿੰਟ ਲਿਓ ਮੈਂ ਦਿੰਦਾ। ਅਸੀਂ ਦੋ ਭਾਈ ਸੀਗੇ ਇੱਥੇ, ਹੈ ਨਾ, ਦੋ ਭਾਈ ਸੀਗੇ।
1: ਸਮਾਂ ਨਹੀਂ ਹੈ ਸਰ ਆਪਣੇ ਕੋਲ, ਫਿਰ ਥੋੜੀ ਗੱਲ ਅੱਧੀ ਰਹਿ ਜੂਗੀ, ਸਰਮੇਸ਼ ਜੀ ਦੱਸ ਨਹੀਂ ਪਾਉਣਗੇ।
0: ਇੱਕੋ ਸਕਿੰਟ, ਹੈ ਨਾ। ਜਦੋਂ ਮੇਰਾ ਭਾਈ ਨਾ ਕਹਿੰਦਾ ਨਾ ਬਈ ਵੇਖ, ਮੈਂ ਮੇਰਾ ਇੱਕ ਦਿਨ ਰੋਣ ਨਿਕਲ ਗਿਆ ਵੀ ਪਹਿਲਾਂ ਸੰਤਾਂ ਤੇ ਇੰਨਾ ਤਸ਼ੱਦਦ ਤੇ ਹੁਣ ਇੰਨਾ ਤਸ਼ੱਦਦ ਇਹਨਾਂ ਤੇ। ਉਹ ਕਹਿੰਦਾ ਵੇਖ ਮੇਰੇ ਵੀਰ, ਰੋ ਨਾ, ਜਿੱਥੇ ਕੇ ਪੀ ਐਸ ਮਰਿਆ ਨਾ ਉੱਥੇ ਮੈਂ ਮਰਨਾ, ਮੇਰੇ ਕੋਲ ਮੇਰੇ ਭਰਾ ਦਾ ਨਾ ਮੇਰਾ ਸੇਵ ਉਹਦਾ ਹੈਗਾ ਸਰਟੀਫਿਕੇਟ ਜਿਹਦਾ ਨਾਂ ਲੈਂਦੇ ਹੋਣੇ ਮਰੇ ਦਾ, ਉੱਦਾਂ ਹੀ ਮਰਿਆ ਉਹ, ਉੱਥੇ ਮਰਿਆ ਕਹਿ ਕੇ ਕਹਿੰਦਾ ਮੈਂ ਇਹਨੂੰ ਛਿੱਤਰਾਂ ਦੇ ਨਾਲ ਧਰਮਰਾਜ ਦੀ ਕਚਹਿਰੀ ਚਲੇ ਜਾਣਾ, ਉੱਦਾਂ ਹੀ ਮਰਿਆ। ਇਹ ਹੈਗੀ ਆ ਚੀਜ਼ ਮੰਨਣ ਵਾਲੀ ਹੈ
1: ਜੀ। ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਭਾਵਨਾਵਾਂ ਨੂੰ ਅਸੀਂ ਸਮਝਦੇ ਹਾਂ, ਪਰ ਬਸ ਇਹ ਹੈ ਕਿ ਪ੍ਰੋਗਰਾਮ ਦੀ ਮਰਿਆਦਾ ਨੂੰ ਵੀ ਆਪਾਂ ਕਾਇਮ ਰੱਖੀ। ਜੀ ਰਮੇਸ਼ ਜੀ,
2: ਚਲੋ ਜਿਹੜੀ ਸਰੋਤਿਆਂ ਨੇ ਉਹ ਗੱਲ ਰੱਖੀ ਆ, ਉਹਨਾਂ ਦੀ ਆਪਣੀ ਮੈਨੂੰ ਲੱਗਦਾ ਗੱਲਬਾਤ ਆਪਣੀ ਭਾਵਨਾ, ਮੈਂ ਤੇ ਉਹ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ ਕਿ ਅਸੀਂ ਕਹੀਏ ਕੇਵਲ ਸਿੱਖ ਮਰੇ ਆ ਹਿੰਦੂ ਨਹੀਂ ਮਰੇ। ਮੈਂ ਨਾ ਇਹ ਕਹਿੰਦਾ ਕਦੇ ਸਿੱਖ ਮਰੇ ਆ, ਨਾ ਮੈਂ ਕਦੇ ਕਹਿੰਦਾ ਹਿੰਦੂ ਮਰੇ ਆ ਮਰੇ। ਭਾਈ ਬਹੁਤ ਸਾਰੇ ਇਨੋਸੈਂਟ ਲੋਕ, ਬਹੁਤ ਸਾਰੇ ਜਿਨ੍ਹਾਂ ਦੇ ਪੰਜਾਬ ਦੇ ਵਾਸੀ ਸੀ, ਉਹ ਸਿੱਖ ਧਰਮ ਨਾਲ ਸੰਬੰਧਿਤ ਵੀ ਹੋ ਸਕਦੇ ਆ, ਉਹ ਹਿੰਦੂ ਧਰਮ ਨਾਲ ਸੰਬੰਧਿਤ ਵੀ ਹੋ ਸਕਦੇ ਆ, ਉਹ ਪੱਤਰਕਾਰ ਵੀ ਹੋ ਸਕਦੇ ਆ, ਉਹ ਹੋਰ ਵੀ ਹੋ ਸਕਦੇ ਆ। ਮੈਨੂੰ ਲੱਗਦਾ ਕਿ ਉੱਥੇ ਸਾਡੀ ਅੱਖ ਜਿਹੜੀ ਹੈ ਉਹ ਬਿਲਕੁਲ ਜਿਹੜੀ ਪਾਰਦਰਸ਼ਤਾ ਵਾਲੀ ਹੋਣੀ ਚਾਹੀਦੀ ਆ। ਉਹ ਇੱਕ ਸੰਘਰਸ਼ ਨੂੰ ਜਦੋਂ ਆਪਾਂ ਦੇਖਾਂਗੇ ਨਾ, ਜਿਹੜਾ ਉਹ ਪੰਜਾਬ ਦੇ ਵਿੱਚ ਉਹ ਦੌਰ ਹੈ, ਉਹਦੇ ਵਿੱਚ ਬੜੇ ਇਤਰਾਜ਼ ਚੜਾ ਬੜਾ ਕੁਛ ਹੈ, ਪੁਲਿਸ ਦਾ ਕੀ ਰਿਹਾ। ਹੁਣ ਦੇਖੋ ਕੁਝ ਇੱਕ ਪੁਲਿਸ ਵਾਲੇ ਵੀ ਇਨੋਸੈਂਟ ਸੀ, ਉਹ ਵੀ ਤੇ ਮਰੇ ਹੀ ਹੈ
1: ਜੀ, ਬਿਲਕੁਲ।
2: ਇਸ ਕਰਕੇ ਇੱਦਾਂ ਨਹੀਂ ਅਸੀਂ ਕਰ ਸਕਦੇ, ਇੱਕ ਵੱਡੇ ਇੱਕ ਰੱਸੇ ਨਾਲ ਨਹੀਂ ਸਾਰੇ ਕਾਸੇ ਨੂੰ ਬੰਨ ਸਕਦੇ ਸਰੋਤੇ। ਇਸ ਕਰਕੇ ਫਿਰ ਸਵਾਲ ਦੇ ਸੰਦਰਭ ਵਿੱਚ ਜਦੋਂ ਵੀ ਸਵਾਲ ਆਉਂਦਾ ਮੈਂ ਉਹੀ ਟਿੱਪਣੀ ਕਰ ਦਿੰਦਾ, ਮੁੱਦਾ ਵੱਡਾ ਆ, ਗੰਭੀਰ ਹੈ। ਸੋ ਚਲੋ ਅਸੀਂ ਚਰਚਾ ਕਰਦੇ ਰਹਾਂਗੇ, ਜ਼ਰੂਰ ਕਿਤੇ ਨਾ ਕਿਤੇ ਅਸੀਂ ਸਿੱਟੇ ਤੇ ਪਹੁੰਚਣ ਦਾ ਵੀ ਯਤਨ ਕਰਾਂਗੇ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵਾਂ ਦਿਨ ਅਤੇ ਨਵੀਂ ਗੱਲਬਾਤ ਦੇ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ
2: ਜੀ, ਮਿਹਰਬਾਨੀ ਜੀ।
1: ਸੋ ਬਿਲਕੁਲ ਜੀ, ਸੋ ਮਿਲਦੇ ਹਾਂ ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਅਤੇ ਬਸ ਸਾਨੂੰ ਭੁੱਲਿਓ ਨਾ, ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਸੋ 24 ਜੁਲਾਈ ਨੂੰ ਮਾਸਟਰ ਸਲੀਮ ਜੀ ਆ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਸੋ ਭੁੱਲਿਓ ਨਾ, ਜਲਦੀ ਨਾਲ ਆਪਣੀਆਂ ਟਿਕਟਾਂ ਤੁਸੀਂ ਬਾਏ ਕਰ ਲਓ। ਤੁਸੀਂ ਟਿਕਟਾਂ ਫੈਸ਼ਨ IQ ਦੀ 258 ਕੁਈਨ ਸੀ ਰੋਡ ਲੋਕੇਸ਼ਨ ਤੋਂ ਪਿਕਅਪ ਕਰ ਸਕਦੇ ਹੋ, ਜਾਂ ਤੁਸੀਂ ਕਾਲ ਕਰ ਸਕਦੇ ਹੋ 437-870-0001 4378700000। ਚੰਗੀ ਗੀਤ ਚੰਗਾ ਮਿਊਜ਼ਿਕ ਸੁਣਨ ਦੇ ਲਈ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਮਾਸਟਰ ਸਲੀਮ ਜੀ ਪਹੁੰਚ ਰਹੇ ਨੇ। ਸੋ ਮੈਨੂੰ ਇੱਥੇ ਇਜਾਜ਼ਤ ਦਿਓ ਜੀ, ਮਿਲਦੇ ਹਾਂ ਜੀ ਜਲਦੀ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ। ਸਤਿ ਸ਼੍ਰੀ ਅਕਾਲ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ। ਬੈਸਟ ਸਰਵਿਸ ਬੈਸਟ ਪ੍ਰਾਈਸ 905 7

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਨਵਾਂ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਹੈਪੀ ਹੈਪੀ ਹੈਪੀ ਕਿਹੜਾ ਦਿਨ ਹੈ ਜੀ ਮਿਡ ਵੀਕ ਕਿਆ ਬਾਤ ਹੈ ਮਿਡ ਵੀਕ ਆ ਗਿਆ ਸੋ ਮਿਡ ਵੀਕ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੁਣ ਵੈਨਸਡੇ ਦਾ ਦਿਨ ਅਤੇ ਵੈਨਸਡੇ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਅਤੇ ਤੁਹਾਨੂੰ ਵੈਲਕਮ ਵੈਲਕਮ ਵੈਲਕਮ ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਲੱਗੇਗਾ ਵੈਸੇ ਲੱਗੇ ਹੀ ਹੋਇਆ ਸਵੇਰ ਦਾ ਯਾਰ ਰੌਣਕ ਮੇਲਾ ਫਿਰ ਪੰਜਾਬੀ ਲਹਿਰਾਂ 'ਤੇ ਲੱਗਦਾ ਸਵੇਰੇ 7 ਤੋਂ 8 ਖੱਬੇ ਨਾਲ ਸੱਜੇ ਹਰੇਕ ਕਹਿੰਦਾ ਜੇ ਸੁਣਨੀਆਂ ਖਬਰਾਂ ਤਾਂ ਅਸੀਂ ਸੁਣਨੀਆਂ ਸਿਰਫ ਅਤੇ ਸਿਰਫ AM 530 ਪੰਜਾਬੀ ਲਹਿਰਾਂ ਦੇ ਨਾਲ ਸੋ ਥੈਂਕ ਯੂ ਸਾਹਿਬ ਦਾ ਤੁਸੀਂ ਇੰਨੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋ ਕਿਉਂਕਿ ਸਵੇਰ ਦੀਆਂ ਜਿਹੜੀਆਂ 7 ਤੋਂ 8 ਦੀਆਂ ਪੰਜਾਬ ਦੀਆਂ ਖਬਰਾਂ ਹੁੰਦੀਆਂ ਰਮੇਸ਼ ਹੁਸ਼ਿਆਰਪੁਰੀ ਸਾਹਿਬ ਪ੍ਰਭ ਹੁਣੇ ਹੋਸਟ ਕਰਦੇ ਆ ਬਹੁਤ ਹੀ ਇੱਕ ਕਹਿੰਦੇ ਹੁੰਦੇ ਨਾ ਕਿ ਨਿਊਟਰਲ ਐਂਡ ਇੱਕ ਬੜੇ ਐਜੂਕੇਟਡ ਤਰੀਕੇ ਦੇ ਨਾਲ ਹਰ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਸੋ ਥੈਂਕ ਯੂ ਸਭ ਦਾ ਵੈਲਕਮ ਐਂਡ ਬਹੁਤ ਹੀ ਯਾਰ ਸਮੋਕੀ ਸਟਾਰਟ ਹੈ ਬਾਹਰ ਬੰਦਾ ਨਿਕਲਦਾ ਇੱਕ ਤਾਂ ਬਹੁਤ ਹੀ ਹੇਜ਼ੀਨੈਸ ਅਤੇ ਹਵਾ ਦੇ ਵਿੱਚ ਪਤਾ ਲੱਗਦਾ ਕਿ ਕੁਛ ਨਾ ਕੁਛ ਹੋ ਰਿਹਾ ਅਤੇ ਫਿਰ ਤੁਸੀਂ ਥੋੜ੍ਹੇ ਜਿਹਾ ਦੋ ਤਿੰਨ ਸੈਕਿੰਡ ਬਾਅਦ ਨੋਟਿਸ ਕਰਦੇ ਯਾਰ ਸਮੈਲ ਜੀ ਬੜੀ ਵੱਖਰੀ ਜੀ ਬਾਹਰ ਆ ਰਹੀ ਹੈ ਸੋ ਇਨਵਾਇਰਮੈਂਟ ਕੈਨੇਡਾ ਨੇ ਵਾਰਨ ਕੀਤਾ ਕਿ ਬੜੀ ਪੂਅਰ ਏਅਰ ਕੁਆਲਿਟੀ ਹੈ ਅਤੇ ਰਿਡਿਊਸਡ ਵਿਜ਼ੀਬਿਲਿਟੀ ਹੈ ਟੋਰਾਂਟੋ ਦੇ ਵਿੱਚ ਵਾਇਲਡ ਫਾਇਰਸ ਦੀ ਸਮੋਕ ਕਰਕੇ ਟੋਰਾਂਟੋ ਦੀ ਏਅਰ ਕੁਆਲਿਟੀ 3rd worst ਤੀਜੀ ਸਭ ਤੋਂ ਮਾੜੀ ਵਰਸ ਆਪਣੀ ਏਅਰ ਕੁਆਲਿਟੀ ਦੁਨੀਆ ਭਰ ਦੇ ਵਿੱਚ ਬੱਲੇ ਬੱਲੇ ਬੱਲੇ ਇੱਕ ਯੈਲੋ ਅਲਰਟ ਇਸ਼ੂ ਕੀਤਾ ਗਿਆ ਸਮੋਕ ਫੋਰਸਟ ਫਾਇਰਸ ਕਾਰਨ ਨੌਰਥ ਵੈਸਟਰਨ ਅੰਟੇਰੀਓ 'ਚ ਐਂਡ ਕੱਲ੍ਹ ਤੱਕ ਵੀ ਰਹਿ ਸਕਦੀ ਹੈ ਸੋ ਪਲੀਜ਼ ਜਸਟ ਬੀ ਕੇਅਰਫੁਲ ਖਿਆਲ ਰੱਖੋ ਆਪਣਾ ਹੈਲਥ ਰਿਸਕ ਵੱਧਦੇ ਨੇ ਬਾਹਰ ਦਾ ਟਾਈਮ ਆਪਣਾ ਤੁਸੀਂ ਥੋੜ੍ਹੇ ਲਿਮਿਟ ਕਰੋ ਅਤੇ ਬਾਹਰ ਕੋਈ ਸਪੋਰਟਸ ਨੇ ਐਕਟੀਵਿਟੀਜ਼ ਨੇ ਇਵੈਂਟਸ ਨੇ ਜਸਟ ਬੀ ਕੇਅਰਫੁਲ ਐਂਡ ਆਪਣਾ ਖਿਆਲ ਤੁਸੀਂ ਜ਼ਰੂਰ ਰੱਖੋ ਸੋ ਸਟੂਡੀਓ ਦਾ ਨੰਬਰ ਹੈ 905-673-3337 ਅੱਜ ਵੀ ਹੀਟ ਵਾਰਨਿੰਗ ਇਨ ਇਫੈਕਟ ਹੈ ਕੱਲ੍ਹ ਵੀ ਸਾਰਾ ਦਿਨ ਬਸ ਕਮਾਲ ਹੀ ਹੋਈ ਪਈ ਹੈ ਬੱਲੇ ਬੱਲੇ ਬੱਲੇ ਕੱਲ੍ਹ ਬਾਹਰ ਬੰਦਾ ਨਿਕਲੇ ਨਾ ਦੁਪਹਿਰ ਜੀ ਨੂੰ ਦੁਪਹਿਰ ਤੋਂ ਵੀ ਥੋੜ੍ਹੇ ਬਾਅਦ ਅਤੇ ਜਦੋਂ ਲਿਖਿਆ ਸੀ ਗੱਡੀ 'ਚ ਆਉਂਦਾ ਕਿ 43, 44, 45 ਫਿਰ ਪਤਾ ਲੱਗਦਾ ਸੀ ਬੱਲੇ ਇਹਨੂੰ ਕਹਿੰਦੇ ਗਰਮੀ ਇਹਨੂੰ ਕਹਿੰਦੇ ਆ ਇੰਡੀਆ ਦੀ ਗਰਮੀ ਸੋ ਇੱਥੇ ਤਾਂ ਚਲੋ ਆਪਣੇ ਕੋਲ ਏ ਸੀ ਉਸੀ ਹੈਗੇ ਅਸੀਂ ਕੱਲ੍ਹ ਸ਼ਾਮੀ ਵੀ ਗੱਲ ਕਰ ਰਹੇ ਸੀ ਇੰਡੀਆ ਤਾਂ ਕਦੇ ਲਾ ਕੂਲਰ ਕੱਲ੍ਹ ਅਸੀਂ ਘਰ ਬੈਠੇ ਵੀ ਗੱਲਾਂ ਕਰ ਰਹੇ ਸੀ ਕਿ ਮੇਰੇ ਮਾਮ ਕਹਿ ਰਹੇ ਸੀ ਕਿ ਚੁੰਨੀਆਂ ਨੂੰ ਗਰਮ ਕਰ ਕਰਕੇ ਉਹਨਾਂ ਨੂੰ ਉੱਤੇ ਲੈ ਲੈਣਾ ਇੱਥੇ ਤਾਂ ਚਲੋ ਫਿਰ ਵੀ ਆਪਣੇ ਕੋਲ ਬੜੀਆਂ ਸਹੂਲਤਾਂ ਨੇ ਸੋ ਵੀ ਆਰ ਲੱਕੀ ਅੱਜ ਵੀ ਵਿਲ ਫੀਲ ਲਾਈਕ 38 ਦੁਪਹਿਰ 1 ਵਜੇ ਦੇ ਨੇੜੇ ਤੇੜੇ 38 ਤੱਕ ਟੈਂਪਰੇਚਰ ਪਹੁੰਚੇਗਾ ਸੋ ਇੰਜੋਏ ਕਰੋ ਸਟੂਡੀਓ ਦਾ ਨੰਬਰ ਹੈ 905-673-3337 905-673-3337 ਦੇ ਉੱਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋਵੇਗੀ ਅਤੇ ਲਾਉਂਦੇ ਹਾਂ ਰੌਣਕ ਕੱਲ੍ਹ ਫਿਰ ਕੀ ਬਣਿਆ ਬੋਨਜੂਰ ਆ ਰਹੇ ਹੋ ਫਰਾਂਸ ਵਾਲੇ ਹੋ ਕੱਲ੍ਹ ਗੱਲ ਨਹੀਂ ਬਣੀ ਹੈ ਸੋ ਫੀਫਾ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ਦੇ ਵਿੱਚ ਸਪੇਨ ਨੇ 2-0 ਦੇ ਫਰਕ ਦੇ ਨਾਲ ਫਰਾਂਸ ਨੂੰ ਹਰਾਇਆ ਪਹਿਲਾਂ ਪੈਨਲਟੀ ਅਤੇ ਫਿਰ ਬਾਅਦ 'ਚੋਂ ਬੜਾ ਤਕੜਾ ਗੋਲ ਕੀਤਾ ਸਪੇਨ ਵਾਲਿਆਂ ਨੇ ਅਤੇ ਹੁਣ ਸਪੇਨ ਪਹੁੰਚ ਚੁੱਕਿਆ ਫਾਈਨਲ ਦੇ ਵਿੱਚ ਅਤੇ ਅੱਜ 3 ਵਜੇ ਇੰਗਲੈਂਡ ਅਰਜਨਟੀਨਾ ਕੌਣ ਜਿੱਤੇਗਾ ਬੜੇ ਲੋਕ ਇਹ ਸੋਚ ਰਹੇ ਆ ਕਿ ਯਾਰ ਅਰਜਨਟੀਨਾ ਲਈ ਗੇਮਾਂ ਫਿਕਸ ਰਿਗ ਕੀਤੀਆਂ ਜਾ ਰਹੀਆਂ ਨੇ ਸੋ ਤਾਂ ਕਿ ਕਹਿ ਰਹੇ ਅਰਜਨਟੀਨਾ ਬਟ ਸਟਰੋਂਗਰ ਟੀਮ ਇੰਗਲੈਂਡ ਮੰਨੀ ਜਾ ਰਹੀ ਹੈ ਸੋ ਅੱਜ ਐਟਲਾਂਟਾ ਦੇ ਵਿੱਚ ਮੈਚ ਹੋ ਰਿਹਾ 3 ਵਜੇ ਸੋ ਇੰਗਲੈਂਡ ਅਰਜਨਟੀਨਾ ਦਾ ਜਿਹੜਾ ਵਿਨਰ ਹੋਵੇਗਾ ਉਹ ਫੇਸ ਕਰੇਗਾ ਸਪੇਨ ਨੂੰ 19 ਤਰੀਕ ਦੇ ਫਾਈਨਲ 'ਚ ਸੋ ਲੈਟਸ ਸੀ ਬੜਾ ਵਧੀਆ ਮੈਚ ਹੋਵੇਗਾ ਐਂਡ ਉਡੀਕ ਸੀਗੀ ਕਿ ਫੀਫਾ ਵਰਲਡ ਕੱਪ ਆਵੇ ਅਤੇ ਇਸ ਵੀਕ ਫੀਫਾ ਵਰਲਡ ਕੱਪ ਦੀ ਸਮਾਪਤੀ ਹੋਵੇਗੀ ਬਹੁਤ ਛੇਤੀ ਦੇਖਿਆ ਟਾਈਮ ਲੱਗਦਾ ਕਿੰਨੀਆਂ ਟੀਮਾਂ ਤੋਂ ਸ਼ੁਰੂ ਹੋ ਕੇ ਹੁਣ ਬਸ ਰਹਿ ਗਈਆਂ 3 ਅੱਜ ਤੋਂ ਬਾਅਦ ਰਹਿਣਗੇ ਸਿਰਫ 2 ਵਕਾਰ ਖਾਨ ਜੀ ਸਾਡੇ ਨਾਲ ਨੇ ਖਾਨ ਸਾਹਿਬ ਵੈਲਕਮ ਜੀ
1: ਜੀ ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000, 6478648000।
0: ਵੈਰੀ ਗੁੱਡ, 6478648000 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਕਰੋ ਤੇ ਤੁਹਾਡੇ ਲਈ ਵਕਾਰ ਖਾਨ ਸਾਹਿਬ ਬਿਲਕੁਲ ਹਾਜ਼ਰ ਨੇ। ਕਿਆ ਬਾਤ ਹੈ, ਜਸਪਾਲ ਮਾਨ ਸਾਹਿਬ ਦਾ ਮੈਸੇਜ ਆਇਆ, ਵੈਰੀ ਗੁੱਡ ਮਾਰਨਿੰਗ ਬ੍ਰਦਰ ਜਸਪਾਲ ਜੀ, ਥੈਂਕ ਯੂ ਸਰ। HMT ਟਰੱਕ ਸੇਲ ਸੈਂਟਰ ਐਂਡ ਡਰਾਈਵਿੰਗ ਸਕੂਲ ਵੁੱਡਸਟਾਕ ਦੇ ਵਿੱਚ ਆਪਰੇਟ ਕਰਦੇ ਆ ਜਸਪਾਲ ਮਾਨ ਜੀ, ਸੋ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, 905-673-3337 ਆਪਣਾ ਫੋਨ ਨੰਬਰ, 9057-3337। ਇੱਕ ਅੱਜ ਆਪਾਂ ਬੜੇ ਅੱਜ ਕੱਲ੍ਹ ਪਾਪੂਲਰ ਸਿਚੁਏਸ਼ਨ ਬਾਰੇ ਗੱਲਬਾਤ ਕਰਾਂਗੇ। ਕੀ ਹੋਇਆ ਤੇ ਦੇਖੋ ਯਾਰ, ਤੁਸੀਂ ਆਪ ਸੁਣ ਕੇ ਕਹੋਗੇ ਨਵੀਂ ਬੱਲੇ ਬੱਲੇ ਲੋਕਾਂ ਨੇ ਤਾਂ ਕਮਾਲ ਹੀ ਕੀਤੀ ਪਈ ਹੈ। ਤੇ ਉਸ ਤੋਂ ਪਹਿਲਾਂ ਸੌਰਵ ਬਰਤਨ ਜੀ ਸਾਡੇ ਨਾਲ ਨੇ, ਤੇ ਸੌਰਵ ਜੀ ਨਾਲ ਗੱਲਬਾਤ ਕਰਕੇ ਤੇ ਫਿਰ ਗੱਲਬਾਤ ਸ਼ੁਰੂ ਕਰਦੇ। ਸੌਰਵ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਮਾਰਕੀਟ ਦੇ ਵਿੱਚ ਇਰਾਨ ਵਾਰ ਜਿਹੜੀ ਹੈਗੀ ਹੈ ਉਹ ਦੁਬਾਰਾ ਕੁਝ ਜਿਟਰਸ ਕ੍ਰੀਏਟ ਕਰ ਰਹੀ ਹੈ। ਲੈਟ ਮੀ ਪੁੱਟ ਸਮ ਲਾਈਟ ਤਾਂ ਕਿ ਜਿਹੜੇ ਲਿਸਨਰਸ ਆਪਣੇ ਹੈਗੇ ਨੇ ਉਹ ਥੋੜੀ ਜਿਹੀ ਰਿਸਪਾਈਟ ਫੀਲ ਕਰ ਸਕਣ। ਦੇਖੋ, ਓਵਰਆਲ ਮਾਰਕੀਟ ਹਜੇ ਕੋਈ ਪ੍ਰਾਈਸਿੰਗ ਨਹੀਂ ਕਰ ਰਹੀ ਹੈਗੀ ਨੈਗੇਟਿਵ ਫੀਨੋਮੀਨਾ ਵਿਚ ਕੈਨ ਲੀਡ ਟੂ ਬਿਗ ਲੋਸਿਸ ਇਨ ਦਾ ਮਾਰਕੀਟ। ਉਹਦਾ ਰੀਜ਼ਨ ਇਹ ਹੈਗਾ ਕਿ ਇਨਫਲੇਸ਼ਨ ਜਿਹੜਾ ਹੈਗਾ ਉਹ ਟੇਮ ਡਾਊਨ ਹੈਗਾ, ਇੰਪਲੋਇਮੈਂਟ ਦੀ ਸਿਚੁਏਸ਼ਨ US ਦੇ ਵਿੱਚ ਸਟਰੋਂਗ ਹੈ ਤੇ ਮੋਡਰੇਟ ਵੇਜ ਗਰੋਥ ਚੱਲ ਰਹੀ ਹੈਗੀ ਹੈ। ਮੈਨੂਫੈਕਚਰਿੰਗ ਹੈਜ਼ ਬੀਨ ਔਨ ਦਾ ਹਾਇਰ ਸਾਈਡ ਤੇ ਨੰਬਰ ਜਿਹੜੇ ਹੈਗੇ ਨੇ ਇਕਨੋਮਿਕ ਆਸਪੈਕਟਸ ਦੇ ਉਹ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਮਾੜੇ ਨਹੀਂ ਚੱਲ ਰਹੇ, ਰਾਦਰ ਉਹ ਮੋਡਰੇਟਲੀ ਅੱਛੇ ਚੱਲ ਰਹੇ ਹੈਗੇ ਆ। ਹਾਂ, ਇਹ ਜ਼ਰੂਰ ਹੈ ਕਿ ਮੋਰਗੇਜ ਰੇਟਸ ਇਨ US ਆਲਸੋ ਆਰ ਆਲ ਟਾਈਮ ਹਾਈ, ਜਿੱਥੇ ਹਾਊਸਿੰਗ ਮਾਰਕੀਟ ਰਿਫਾਰਮ ਜਿਹੜੇ ਹੈਗੇ ਨੇ ਇੱਕ ਟਾਕ ਆਫ ਦਾ ਟਾਊਨ ਬਣਿਆ ਹੋਇਆ। ਜਿਵੇਂ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੀ ਸੁਸਤੀ ਹੈਗੀ ਹੈ ਉਹਨੂੰ ਇੰਪਰੂਵ ਕਰਨ ਦੀ ਗੱਲ ਜਿਹੜੀ ਹੈਗੀ ਕਾਫੀ ਹੱਦ ਤੱਕ ਚੱਲਦੀ ਹੈ, ਲੇਕਿਨ ਸੈਂਟਰਲ ਬੈਂਕ ਦਾ ਇੰਟਰਸਟ ਰੇਟ ਨੂੰ ਹੋਲਡ ਕਰਕੇ ਚੱਲਣਾ ਜਿਹੜਾ ਹੈਗਾ ਉਹ ਇੱਕ ਨੋਰਮ ਹਜੇ ਬਣਦਾ ਦਿਖ ਰਿਹਾ ਹੈਗਾ। ਸੋ ਇਸ ਕਰਕੇ ਅਰਨਿੰਗ ਸੀਜ਼ਨ ਚੱਲ ਰਿਹਾ। ਕੱਲ ਬਿਗ ਫਾਈਵ ਬੈਂਕਸ ਨੇ ਆਪਣੇ ਰਿਜ਼ਲਟ ਦਿੱਤੇ ਸੀ, ਅੱਜ ਗੋਲਡਮੈਨ ਸੈਕ ਤੇ ਜੌਨਸਨ ਐਂਡ ਜੌਨਸਨ ਦੇ ਰਿਜ਼ਲਟ ਆਏ ਨੇ, ਰਿਜ਼ਲਟ ਬੜੇ ਅੱਛੇ ਨੇ। ਗੋਲਡਮੈਨ ਸੈਕ ਨੇ 69% ਤੋਂ ਉੱਪਰ ਜਿਹੜਾ ਹੈਗਾ ਟ੍ਰੇਡਿੰਗ ਵਾਲੀਅਮ ਦਿੱਤਾ, ਜੌਨਸਨ ਐਂਡ ਜੌਨਸਨ $25 billion ਤੋਂ ਉੱਪਰ ਜਿਹੜਾ ਹੈਗਾ ਆਪਣਾ ਤਕਰੀਬਨ ਪ੍ਰੋਫਿਟ ਦਿੱਤਾ, ਓਵਰ $2.8 ਪਰ ਸ਼ੇਅਰ ਜਿਹੜਾ ਹੈਗਾ ਉਹ ਪ੍ਰੋਫਿਟ ਰਿਹਾ ਹੈਗਾ ਜਿਹੜਾ ਡਿਸਟ੍ਰੀਬਿਊਟ ਹੋਏਗਾ ਟੂ ਸ਼ੇਅਰ ਹੋਲਡਰ। ਸੋ ਕੁੱਲ ਮਿਲਾ ਕੇ ਆਈ ਡੋਂਟ ਸੀ ਦੇਰ ਇਜ਼ ਅ ਪ੍ਰੋਬਲਮ, ਰਾਦਰ ਇਟਸ ਅਗੇਨ ਐਨ ਓਪਰਚੁਨਿਟੀ ਟੂ ਪਲੇਸ ਦਾ ਮਨੀ। ਜਿਵੇਂ ਮੈਂ ਕਹਿੰਦਾ ਹੁੰਦਾ ਕਿ ਪਲੇਸਮੈਂਟ, ਲੇਅਰਿੰਗ ਤੇ ਇੰਟੀਗ੍ਰੇਸ਼ਨ, ਦੀਜ਼ ਆਰ ਦਾ 3 ਰੂਲਸ ਆਫ ਇਨਵੈਸਟਮੈਂਟ, ਇਨ ਅਡੀਸ਼ਨ ਟੂ ਆਪਾਂ ਜਿਹੜਾ ਰਿਸਕ ਐਪੀਟਾਈਟ ਤੇ ਪ੍ਰੋਫਾਈਲਿੰਗ ਦੀ ਗੱਲ ਕਰਦੇ ਹੈਗੇ ਆ। ਸੋ 3 ਮਹੀਨੇ ਤੋਂ ਮਾਰਕੀਟ ਆਲਮੋਸਟ ਫਲੈਟ ਹੈ, ਇਨ ਅ ਵੇ ਕਿ ਮੇ, ਜੂਨ, ਜੁਲਾਈ ਤੋਂ ਮਾਰਕੀਟ ਨੇ ਬਹੁਤੀ ਹਲਚਲ ਨਹੀਂ ਦਿੱਤੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਾਰਕੀਟ ਦੇ ਵਿੱਚ ਜੂਸ ਨਹੀਂ ਹੈ। ਪੀਪਲ ਹੂ ਆਰ ਪੇਸ਼ੈਂਟ, ਪੀਪਲ ਹੂ ਆਰ ਸਟ੍ਰੈਟਜਿਕ, ਪੀਪਲ ਹੂ ਆਰ ਪਲੈਨਡ, ਦੇ ਆਲਵੇਜ਼ ਰੀਪ ਦਾ ਗੇਨਸ। ਪੀਪਲ ਹੂ ਟ੍ਰਾਈ ਟੂ ਟਾਈਮ, ਦੇ ਸਮਟਾਈਮਸ ਗੈਟ ਲੋਸਟ ਇਨ ਦਾ ਟਾਈਮ। ਸੋ ਇਸ ਟਾਈਮ ਲਾਈਨ ਦੇ ਵਿੱਚ ਆਪਣੀ ਟਾਈਮ ਲਾਈਨ ਕਿਵੇਂ ਸੈੱਟ ਕਰਨੀ ਹੈ, 416-833-8533, 416-833-8533। ਥੈਂਕ ਯੂ ਨਵੀ।
0: ਸਰ ਜੀ, IBM ਨੂੰ ਕੀ ਹੋਇਆ, ਡਾਊਨ 25%?
2: ਨਵੀ, ਜਿਹੜੀ ਮਾਰਕੀਟ ਹੈ ਨਾ, ਜਿਵੇਂ ਆਪਾਂ ਗੱਲ ਕੀਤੀ ਸੀਗੀ ਸਾਲ ਦੇ ਸ਼ੁਰੂ ਦੇ ਵਿੱਚ ਕਿ AI ਦੇ ਖੇਤਰ ਦੇ ਵਿੱਚ ਕੈਟਸ ਐਂਡ ਡੌਗਸ ਪ੍ਰੂਫ ਪੁਆਇੰਟ ਤੁਹਾਡੀ ਸੇਲਸ, ਕਿ ਇੱਕ ਪਰਟੀਕੂਲਰ ਜਦੋਂ ਵੇਵ ਆਉਂਦੀ ਹੈਗੀ ਆ ਸਪੈਕੂਲੇਸ਼ਨ ਦੀ, ਉਸ ਤੋਂ ਬਾਅਦ ਮਾਰਕੀਟ ਦੇਖਦੀ ਆ ਕਿ ਤੁਹਾਡੀ ਬੈਲੈਂਸ ਸ਼ੀਟ ਕੀ ਕਹਿ ਰਹੀ ਹੈ, ਤੁਹਾਡੇ ਕਲਾਇੰਟਸ ਕਿੰਨੇ ਨੇ, ਤੁਹਾਡੀ ਪ੍ਰੋਫਿਟੇਬਿਲਿਟੀ ਕੀ ਹੈ। ਸੋ IBM ਦੀ ਜਿਹੜੀ ਸੇਲਸ ਦੀ ਜਿਹੜੀ ਫੋਰਕਾਸਟ ਆਈ ਸੀਗੀ ਉਹ ਕਾਫੀ ਅਪਬੀਟ ਸੀ, ਲੇਕਿਨ ਸੇਲਸ ਦੇ ਜਿਹੜੇ ਨੰਬਰ ਜਿਹੜੇ ਆਏ ਹੈਗੇ ਨੇ, ਜਿਹੜੇ ਕੰਪਨੀ ਨੇ ਕੁਆਰਟਰਲੀ ਆਪਣਾ ਰਿਲੀਜ਼ ਕੀਤੇ ਨੇ, ਉਹਦੇ ਵਿੱਚ ਕਮੀ ਦਰਜ ਕੀਤੀ ਗਈ ਹੈ, ਭਾਵ ਕਿ ਰੈਵਨਿਊ ਉਹਨਾਂ ਨਹੀਂ ਵਧਿਆ। ਜਿਹਦੇ ਕਰਕੇ IBM ਦੇ ਸ਼ੇਅਰ ਨੇ ਸਪੈਕੂਲੇਟਿਵ ਪ੍ਰੀਮੀਅਮ ਨੂੰ ਸ਼ੈੱਡ ਕੀਤਾ ਹੈਗਾ। ਇਹੀ ਰੀਜ਼ਨ ਹੈਗਾ ਕਿ ਜਦੋਂ ਆਪਾਂ ਇੰਡੀਵਿਜੁਅਲ ਸਟਾਕਸ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਉਹਦੇ ਵਿੱਚ ਰਿਸਕ ਰਹਿੰਦਾ ਹੈਗਾ ਕਿ ਕਦੋਂ ਤੁਸੀਂ ਬਾਏ ਡਿਸਿਪਲਨ ਲੈਣਾ ਤੇ ਸੈਲ ਡਿਸਿਪਲਨ ਲੈਣਾ, ਕਿਹੜਾ ਸਟਾਕ ਜਿਹੜਾ ਹੈਗਾ ਉਹ ਬੈਟਰ ਆਊਟ ਰਹੇਗਾ ਅਮੰਗ ਦ ਗਰੁੱਪ ਆਫ ਸਟਾਕਸ। ਇਹ ਚੀਜ਼ ਕਾਫੀ ਰਿਸਰਚ ਮੰਗਦੀ ਹੈ, ਕਾਫੀ ਐਕਸਪੀਰੀਅੰਸ ਮੰਗਦੀ ਹੈਗੀ ਹੈ, ਔਰ ਇਹ ਚੀਜ਼ ਦੇ ਵਿੱਚ ਤੁਹਾਨੂੰ ਕਾਫੀ ਜਿਹੜਾ ਹੈਗਾ ਪ੍ਰੋਬਲਮ ਆ ਸਕਦੀ ਹੈ ਇਫ ਯੂ ਆਰ ਪਲੇਇੰਗ ਜਸਟ ਬੇਸਡ ਔਨ ਮੋਮੈਂਟਮ ਔਰ ਬੇਸਡ ਔਨ ਆਪਣਾ ਜਿਹੜਾ ਹੈਗਾ ਵਾ।
0: ਤੁਹਾਡੀ ਬਹੁਤ ਬਹੁਤ ਬਹੁਤ ਮਦਦ ਕਰ ਸਕਦੇ ਨੇ 416-833-8533। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਦੀ ਕਾਇੰਡ ਇਨਫੋਰਮੇਸ਼ਨ। ਸੋ ਸਟੂਡੀਓ ਚ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਸਟਾਰਟ। ਨੰਬਰ ਹੈ ਆਪਣਾ 905-6-7-3-3-3-3-7-905-673-33-33। ਮੈਂ ਤੁਹਾਨੂੰ ਦੋ ਕੁ ਮੈਸੇਜ ਦੇ ਦੇਵਾਂ ਤੇ ਫਿਰ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ ਤੇ ਗੇੜਾ ਮਾਰੋ, ਕੈਨੇਡੀ ਅਤੇ ਡੂਗਲ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ, ਕੈਨੇਡੀ ਅਤੇ ਮੇਫਿਲ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਦੀ ਟੀਮ ਹਾਜ਼ਰ ਹੈ। ਉਸੇ ਨਾਲ ਨਾਲ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ, ਜੇ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ 'ਤੇ ਕਰਵਾਉਣੀ ਚਾਹੁੰਦੇ ਹੋ, ਇੰਜਨ, ਟਰਾਂਸਮਿਸ਼ਨ, ਕੋਈ ਬ੍ਰੇਕਾਂ, ਕੋਈ ਓਇਲ ਚੇਂਜ, ਗੱਲ ਕੀ ਗੱਡੀ ਦਾ ਕੋਈ ਵੀ ਕੰਮ, ਤਾਂ 171 ਰਦਰਫਰਡ ਰੋਡ ਸਾਊਥ, ਕੁਆਲਿਟੀ ਕਾਰ ਰਿਪੇਅਰ, 905-460-1111 ਨੰਬਰ ਹੈ, 905-460-1111। ਕੁਆਲਿਟੀ ਕਾਰ ਰਿਪੇਅਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਅੱਜ ਇੱਕ ਆਪਾਂ ਗੱਲਬਾਤ ਕਰਨੀ, ਇੱਕ ਸਿਚੁਏਸ਼ਨ ਬੜਾ ਆਨਲਾਈਨ ਵਾਇਰਲ ਹੋ ਰਿਹਾ, ਹੋਇਆ ਕਿ ਇੱਕ ਬੰਦੇ ਨੂੰ ਨਾ ਕੰਮ 'ਤੇ ਆਪਣੇ ਹੁੰਦੀਆਂ ਨੇ ਕੰਮ ਦੀਆਂ ਪਾਰਟੀਆਂ ਪੂਰਟੀਆਂ, ਅਤੇ ਉਹਨੂੰ ਇੱਕ ਗਿਫਟ ਮਿਲਿਆ, ਇਨਾਮ ਉਹ ਜਿੱਤਿਆ। ਗਿਫਟ ਕੀ ਉਹਨੂੰ ਮਿਲਿਆ? YSL ਜਿਹੜਾ ਬੜਾ ਪਾਪੂਲਰ ਇੱਕ ਲਗਜ਼ਰੀ ਬ੍ਰਾਂਡ ਹੈ, YSL ਦਾ ਮੇਕਅਪ ਕਿੱਟ ਉਹਨੂੰ ਗਿਫਟ ਦੇ ਵਿੱਚ ਰੈਫਲ 'ਚ ਉਹ ਜਿੱਤਿਆ। ਅਤੇ ਉਹ ਬੰਦਾ ਜਿਹੜਾ, ਉਹਦਾ ਵਿਆਹ ਹੋਇਆ ਹੋਇਆ, ਘਰ ਉਹਦੀ ਵਾਈਫ ਹੈ ਅਤੇ ਬੱਚਾ ਇੱਕ, ਚਲੋ ਉਹਨੂੰ ਗਿਫਟ ਮਿਲਿਆ। ਉਹਨੇ ਉਸੇ ਹੀ ਮੌਕੇ 'ਤੇ ਕੰਮ 'ਤੇ ਉਹੀ YSL ਦਾ ਮੇਕਅਪ ਵਾਲਾ ਜਿਹੜਾ ਗਿਫਟ ਹੈ ਚੱਕ ਕੇ ਉਹਨੇ ਆਪਣੀ ਇੱਕ ਕੋਵਰਕਰ ਹੈ ਕੁੜੀ, ਨਾਲ ਕੰਮ ਕਰਦੀ ਹੈ, ਉਹਨੂੰ ਫੜਾ ਦਿੱਤਾ, ਉਹਨੂੰ ਫੜਾ ਦਿੱਤਾ। ਅਤੇ ਬਾਅਦ ਵਿੱਚ ਕੰਮ ਵਾਲਿਆਂ ਨੇ ਚਲੋ ਪਿਕਚਰ ਖਿੱਚ ਖੁੱਚ ਕੇ ਇੱਕ ਪਿਕਚਰ ਪਾ ਦਿੱਤੀ ਔਨਲਾਈਨ ਆਪਣੇ ਵਰਕ ਦੇ ਪੇਜ 'ਤੇ, ਵੀ ਚਲੋ ਇਹਨੇ ਆਪਣੇ ਕੋਵਰਕਰ ਨੂੰ ਇਹ ਗਿਫਟ ਦੇ ਦਿੱਤਾ। ਅਤੇ ਹੁਣ ਉਸ ਤੋਂ ਬਾਅਦ ਬੜੀ ਵੱਡੀ ਡਿਬੇਟ ਹੋਈ, ਉਹ ਬੰਦੇ ਦੀ ਘਰਵਾਲੀ ਨੂੰ ਪਤਾ ਲੱਗ ਗਿਆ। ਉਹ ਘਰਵਾਲੀ ਕਹਿੰਦੀ ਕਿ ਮੈਂ ਘਰੇ ਬੈਠੀ ਹਾਂ, ਮੈਂ ਤੇਰੇ ਬੱਚੇ ਦੀ ਟੇਕ ਕੇਅਰ ਕਰ ਰਹੀ ਹਾਂ, ਤੂੰ ਚੱਕ ਕੇ ਗਿਫਟ ਆਪਣੇ ਕੋਲੀਗ ਨੂੰ, ਆਪਣੇ ਕੋਵਰਕਰ ਨੂੰ ਦੇ ਰਹੀ ਹਾਂ। ਹੁਣ ਕੁਝ ਕੁ ਲੋਕ ਕਹਿ ਰਹੇ ਕਿ ਏਡੀ ਕਿਹੜੀ ਗੱਲ ਹੈ ਯਾਰ, ਜੇ ਉਹਨੇ ਆਪਣੇ ਕੋਵਰਕਰ ਨੂੰ ਇਹ ਮੇਕਅਪ ਕਿੱਟ ਦੇ ਦਿੱਤੀ, ਇੰਪਲੋਈ ਹੈ, ਕੋਵਰਕਰ ਹੈ, ਚਲੋ ਇਕੱਠੇ ਕੰਮ 'ਤੇ ਨੇ, ਅਤੇ ਕਈਆਂ ਨੂੰ ਲੱਗਦਾ ਕਿ ਉਹਨੇ ਕਿਹਾ ਕਿ ਮੈਂ ਕੀ ਕਰਨਾ, ਚੱਕ ਕੇ ਉਹਨੇ ਆਪਣੀ ਕੋਵਰਕਰ ਨੂੰ ਫੜਾ ਤਾ, ਅਤੇ ਕੰਮ ਵਾਲੇ ਵੀ ਖੁਸ਼, ਕੋਵਰਕਰ ਵੀ ਖੁਸ਼, ਅਤੇ ਸਾਰੇ ਚਲੋ ਹੈਪੀ। ਪਰ ਦੂਜੇ ਪਾਸੇ ਬੜੇ ਲੋਕ ਕਹਿ ਰਹੇ ਯਾਰ ਬੰਦਾ ਕਿੱਡਾ ਬੇਵਕੂਫ ਹੈ, ਅਗਰ ਵਾਈਫ ਉਹਦੀ ਘਰੇ ਆ, ਵੀ ਯਾਰ ਤੂੰ ਗਿਫਟ ਜਿੱਤਿਆ, ਤੂੰ ਗਿਫਟ ਘਰੇ ਲੈ ਕੇ ਆ, ਤੂੰ ਵਾਈਫ ਨੂੰ ਕਿਹਾ ਕਿ ਆਹ ਦੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ। ਉਹ ਲੇਡੀ ਨੇ ਹੁਣ ਇਸ ਸਿਚੁਏਸ਼ਨ ਤੋਂ ਬਾਅਦ, ਚਲੋ ਹੋਰ ਵੀ ਚੀਜ਼ਾਂ ਹੋਈਆਂ ਹੋਣਗੀਆਂ, ਉਹ ਲੇਡੀ ਨੇ ਹੁਣ ਕਿਹਾ ਕਿ ਮੈਂ ਡਿਵੋਰਸ ਕਰ ਰਹੀ ਹਾਂ ਬੰਦੇ ਨੂੰ, ਔਨਲਾਈਨ ਵੀਡੀਓ ਮੈਂ ਦੇਖੀ ਆ। ਹੁਣ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਕੀ ਬੰਦੇ ਨੇ ਕੁਛ ਵਾਕਈ ਬਹੁਤ ਗਲਤ ਕਰ ਦਿੱਤਾ, ਕੀ ਤੁਹਾਨੂੰ ਲੱਗਦਾ ਕਿ ਲੇਡੀ ਜਿਹੜੀ ਹੈ ਉਹ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਓਵਰ ਰਿਐਕਟ ਕਰ ਰਹੀ ਹੈ? ਜੇ ਉਹਨੇ ਚੱਕ ਕੇ ਉਹਨੂੰ ਮਿਲਿਆ, ਉਹਨੇ ਫੜਾ ਤੱਕ ਓਵਰ ਕਰਨ ਨੂੰ, ਫਿਰ ਕੀ ਹੋ ਗਿਆ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। ਸੋ ਕੀ ਲੱਗਦਾ ਤੁਹਾਨੂੰ ਯਾਰ, ਬਹੁਤ ਆਨਲਾਈਨ ਨੇ ਹੁਣ YSL ਐਡੀ ਵੱਡੀ ਕੰਪਨੀ, ਉਹ ਵੀ ਕਮੈਂਟਾਂ ਕਰ ਰਹੇ ਆ ਲੋਕਾਂ ਦੇ ਪੋਸਟਾਂ ਦੇ, ਉਹਨੇ ਚਲੋ ਵਧੀਆ ਉਹਨਾਂ ਨੂੰ ਇੰਗੇਜਮੈਂਟ ਹੋ ਰਹੀ ਹੈ, ਇਹੀ ਚਾਹੀਦਾ ਉਹਨਾਂ ਨੂੰ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337। ਕੀ ਲੱਗਦਾ ਤੁਹਾਨੂੰ ਕਿ ਇਸ ਬੰਦੇ ਨੇ ਗਲਤ ਕੀਤਾ, ਜਾਂ ਇਹਦੀ ਵਾਈਫ ਓਵਰ ਰਿਐਕਟ ਕਰ ਰਹੀ ਹੈ, ਲੋਕ ਓਵਰ ਰਿਐਕਟ ਕਰ ਰਹੇ ਆ, ਜਾਂ ਹੈ ਹੀ ਯਾਰ ਇਸ ਰਿਐਕਸ਼ਨ ਦੇ ਲਾਇਕ ਉਹਨੇ ਜੋ ਕੀਤਾ? ਸੋ 905-673-3337 ਨੰਬਰ ਆਪਣਾ, 905-673-3337, 905-673-3337 ਆਪਣਾ ਫੋਨ ਨੰਬਰ ਹੈ। ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ, ਲੈਂਦੇ ਥੋੜੇ ਕੁਝ ਕਾਲਸ। 0939, ਹੈਲੋ, ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ। ਮੇਰੇ ਹਿਸਾਬ ਨਾਲ ਬਾਈ ਉਹਨੇ ਗਲਤ ਕੀਤਾ ਵਾ, ਤੇ ਜੇ ਲਾਈਕ ਉਹਦੀ ਵਾਈਫ ਇਸ ਸਿਚੁਏਸ਼ਨ ਚ ਹੁੰਦੀ ਤੇ ਉਹ ਕਿ ਮੁੰਡੇ ਨੂੰ ਦੇ ਦਿੰਦੀ ਗਿਫਟ, ਕਿੱਦਾਂ ਲੱਗਦਾ ਉਹਨੂੰ? ਸਭ ਤੋਂ ਪਹਿਲਾਂ ਬੰਦਾ ਕੰਮ ਕਰਦਾ ਵਾ, ਇਨਕਮ ਜਨਰੇਟ ਕਰਦਾ ਆਪਣੀ ਫੈਮਿਲੀ ਨੂੰ ਸਪੋਰਟ ਕਰਨ ਵਾਸਤੇ, ਰਾਈਟ? ਸੋ ਆਈ ਡੋਂਟ ਥਿੰਕ ਇਟਸ ਗੁੱਡ ਥਿੰਗ।
0: ਠੀਕ ਹੈ, ਸੋ ਨਹੀਂ ਸਹੀ ਹੈ? ਜੇ ਉਹ ਕਹਿ ਰਿਹਾ ਕਿ ਯਾਰ ਮੈਨੂੰ ਮਿਲਿਆ, ਮੈਂ ਤਾਂ ਸੋਚਿਆ ਨੀ ਕਿ ਮੈਂ ਕੀ ਕਰਨਾ, ਉਹਨੇ ਚੱਕ ਕੇ ਕੁੜੀ ਨੂੰ ਫੜਾ ਤਾ, ਤੇ ਫਿਰ ਕੱਟਦੇ ਸੀ ਕਾਲ, ਕੋਈ ਨਾ। 1286 ਹੈਲੋ,
4: ਹਾਂਜੀ ਬ੍ਰੋ, ਵਾਟਸਅਪ ਨਾ ਵੀ।
0: ਹਾਂਜੀ ਗੁੱਡ ਬ੍ਰਦਰ, ਕੀ ਆ?
4: I'm all right, I'm all right. ਮੈਂ ਕਿਹਾ ਵਧੀਆ ਵੀ ਉਹਦਾ ਖੇੜਾ ਛੁੱਟਿਆ ਹੈ ਜੀ ਤੋਂ, if this is a true story, you know what I mean? Like if she's trying to get divorced over such a thing, he's the lucky one that she's leaving him at this point, because that's a really dumb thing to be getting into a divorce over, I feel like.
0: No, but ਹੁਣ ਜਿਵੇਂ ਇੱਕ ਲਿਸਨਰ ਕਹਿ ਕੇ ਗਿਆ, if your wife ਉਹਨੂੰ suppose ਕਰੋ, ਤੁਹਾਡੇ ਵਾਈਫ ਕੰਮ ਤੇ ਆ, ਉਹਨੂੰ ਇੱਕ PS5 ਮਿਲਦਾ ਐਜ਼ ਅ ਗਿਫਟ, ਉਹਨੇ ਚੱਕ ਕੇ ਕਿਸੇ ਮੇਲ ਕੋਵਰਕਰ ਨੂੰ ਦਿੱਤਾ, ਹਾਊ ਡੂ ਯੂ ਫੀਲ?
4: Yeah, I mean, the thing is, sometimes work is so important that you can keep the work stuff in work, right? It depends on the fact that maybe her husband knows that she doesn't need to do it, but she doesn't need to do it, right? That happens too sometimes. It's just that the rest of the people are young, I'm not married, but ਹੁਣ ਦੇਖ ਕੇ ਆਪਣੇ ਆਲੇ ਦੁਆਲੇ ਪਤਾ ਹੀ ਲੱਗਦਾ, ਯੂ ਨੋ, ਵਾਈਫਸ ਹੈਵ ਆਲਵੇਸ ਹੈਵ ਅ ਰੀਜ਼ਨ ਟੂ ਫਾਈਟ।
0: ਹੈਲੋ,
4: ਆਈ ਗੈਸ ਇਟਸ ਸਮਥਿੰਗ ਲਾਈਕ ਦੈਟ।
0: ਸੋ ਓਕੇ, ਤੁਹਾਨੂੰ ਲੱਗਦਾ ਕਿ ਕੰਮ ਹੈ, ਇਟਸ ਵਰਕ, ਯੂ ਵੀ ਲੇਡੀ ਨੂੰ ਇੰਨਾ ਸੀਰੀਅਸ ਨਹੀਂ ਲੈਣਾ ਚਾਹੀਦਾ ਹੈ?
4: ਨੋ, ਇੰਨਾ ਸੀਰੀਅਸ ਜੇ ਮੇਕਅਪ ਦੇ ਪਿੱਛੇ ਤੁਸੀਂ ਕਿਸੇ ਨਾਲ ਡਾਈਵੋਰਸ ਕਰ ਸਕਦੇ ਹੋ ਨਾ, ਇਟਸ ਅ ਦੈਟਸ ਜਸਟ ਆਊਟ ਆਫ ਦ ਵਰਲਡ।
0: ਹਾਂ ਚਲੋ ਠੀਕ ਹੈ, ਚਲੋ। ਸੋ ਇਹ ਕਹਿੰਦੇ ਜੇ ਲੇਡੀ ਇੰਨੀ ਕੁ ਗੱਲ ਖਾਤਰ ਡਿਵੋਰਸ ਤੱਕ ਪਹੁੰਚ ਸਕਦੀ ਹੈ ਤਾਂ ਲੇਡੀ ਗਲਤ ਹੈ, ਤੇ ਲੇਡੀ ਇਹਨਾਂ ਨੇ ਕਿਹਾ ਕਿ ਦੈਟਸ ਸਟੂਪਿਡ। ਸੋ ਓਕੇ, ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਜੀ ਜੁੜਿਆ, ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਐਨੀਵਰਸਰੀ ਸੇਲ, ਐਨੀਵਰਸਰੀ ਸੇਲ, ਐਨੀਵਰਸਰੀ ਸੇਲ ਜੀ ਸੁਖ ਭਾਜੀ।
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਫਰਾਈਡੇ, ਸੈਚਰਡੇ, ਸੰਡੇ ਤਾਂ ਜ਼ਰੂਰ ਇੱਕ ਚੱਕਰ ਲਾਓ, ਕਿਉਂਕਿ ਲੋਐਸਟ ਪ੍ਰਾਈਸ ਮਿਲਣੀ ਹੈ ਤੁਹਾਨੂੰ ਫਰਨੀਚਰ ਦੇ ਉੱਪਰ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਤੇ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਫੈਮਿਲੀ ਰੂਮ ਦੇ ਲਈ, ਸੋ 3-ਸੀਟਰ ਸੋਫਾ, 2-ਸੀਟਰ ਲਵ ਸੀਟਰ, ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਤੁਸੀਂ ਸਿਟਿੰਗ ਹਾਰਡ ਸੋਫਟ ਕਰਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 2,2500 ਡਾਲਰ ਸੀ, ਤੇ ਐਨਵਰਸਰੀ ਸੇਲ ਸਪੈਸ਼ਲ 799 ਦਾ। ਜੀ ਹਾਂ, ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ 799 ਡਾਲਰ ਦਾ ਮਿਲੂਗਾ, ਤੇ ਸੋਫਾ ਸੈੱਟ ਬਾਏ ਕਰਕੇ ਤੁਸੀਂ ਫਰੰਟ ਤੇ ਜਿਹੜਾ ਬਾਕਸ ਪਿਆ ਹੋਇਆ ਔਰ ਜੋ ਪਰਚੀ ਆਪਣੀ ਜ਼ਰੂਰ ਕੱਢਣੀ ਆ, ਜਿਹਦੇ ਵਿੱਚ ਤੁਹਾਨੂੰ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, 85 ਇੰਚ ਦਾ ਟੈਲੀਵਿਜ਼ਨ, ਬਹੁਤ ਸਾਰੇ ਤੋਹਫੇ ਜਿਹੜੇ ਨਿਕਲ ਸਕਦੇ ਆ। ਸੋ ਪਰਚੀ ਕੱਟ ਕੇ ਤੋਹਫਾ ਆਪਣਾ ਰਾਈਟ ਵੇ ਗੱਡੀ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ, 6685 ਟੋਮਗਨ ਰੋਡ ਨਵੀਂ ਭਾਜੀ।
0: ਕੀ ਬਾਤ ਹੈ, ਸੋ 6685 ਟੋਮਗਨ ਰੋਡ, ਗੈਟ ਰੈਡੀ ਗੈਟ ਰੈਡੀ ਗੈਟ ਰੈਡੀ, ਤੁਸੀਂ ਜ਼ਰੂਰ ਪਹੁੰਚੋ ਤੇ ਵਧੀਆ ਡੀਲਾਂ। ਸੋ ਸਟੂਡੀਓ ਚ ਆਪਣੀ ਗੱਲਬਾਤ ਹੋ ਰਹੀ ਹੈ ਤੇ ਨੰਬਰ ਹੈ ਆਪਣਾ 9056737 9059673333, ਆਪਣਾ ਫੋਨ ਨੰਬਰ ਹੈ। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਫੈਸ਼ਨ ਆਈ ਕਿਊ ਦਾ, ਦੇਖੋ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ, ਤੁਹਾਨੂੰ ਕੋਟ ਪੈਂਟ ਚਾਹੀਦੇ ਆ ਕਸਟਮ, ਇੱਕ ਲੋ ਦੂਜਾ 30% ਆਫ, ਕੁੜਤੇ ਪਜਾਮੇ ਚਾਹੀਦੇ ਆ, ਇੱਕ ਲੋ ਦੂਜਾ 30% ਆਫ, ਬੜੀ ਵਰਾਇਟੀ ਦੇ ਕੁੜਤੇ ਪਜਾਮੇ, ਵੱਡੇ ਵੱਡੇ ਸਿੰਗਰ ਵੀ ਇੱਥੋਂ ਕੁੜਤੇ ਪਜਾਮੇ ਲੈਂਦੇ ਆ। ਬੱਬੂ ਮਾਨ ਸਾਹਿਬ ਦੀ ਸਟਾਈਲਿੰਗ ਇਹਨਾਂ ਨੇ ਕੀਤੀ, ਮਾਸਟਰ ਸਲੀਮ ਉਹਨਾਂ ਦੀ ਸਟਾਈਲਿੰਗ ਕੱਲ੍ਹ ਇਹਨਾਂ ਨੇ ਕੀਤੀ, ਬੜਿਆਂ ਦੀ ਕਰ ਰਹੇ ਆ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, 9054532225 9054532225 ਨੰਬਰ ਹੈ ਜੀ। 2926 ਹੈਲੋ
6: ਹੈਲੋ
0: ਹਾਂਜੀ
6: ਹਾਂਜੀ, ਗੁੱਡ ਮਾਰਨਿੰਗ ਭਾਜੀ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
6: ਵਧੀਆ ਵਧੀਆ ਜੀ। ਭਾਜੀ ਮੈਨੂੰ ਤਾਂ ਲੱਗਦਾ ਜੀ ਉਹਦਾ ਚੱਲ ਹੁਣੀ ਆ ਰਿਪਲਾਈ ਆ, ਮੈਨੂੰ ਲੱਗਦਾ ਕੀ ਉਹਨੂੰ ਬੇਚਾਰੇ ਨੂੰ ਪਤਾ ਹੀ ਨਾ ਹੋਈ ਇੰਨਾ ਮਹਿੰਗਾ ਹੈ।
0: ਹੋ ਸਕਦਾ
6: ਕੀ ਆ ਬੇਚਾਰਾ ਕਹਿੰਦਾ ਵੀ ਚੱਲ ਕੰਮ ਵਾਲਿਆਂ ਨੇ 5-10 ਡਾਲਰ ਦੀ ਚੀਜ਼ ਦਿੱਤੀ ਹੋਣੀ ਆ ਤੇ ਕੋਵਰਕਰ ਨੂੰ ਪ੍ਰੈਸ ਕਰਦੇ।
0: ਨਹੀਂ ਪਰ YSL 5-10 ਡਾਲਰ ਦੀ ਕਿੱਥੇ ਹੋਣੀ ਹੈ ਚੀਜ਼, ਇਹਨਾਂ ਤਾਂ ਪਤਾ ਹੀ ਹੁੰਦਾ ਬੰਦੇ
6: ਨੂੰ ਭਾਜੀ ਕੀ ਆ ਹੋਈ ਹੈ ਨਾ। ਨਹੀਂ ਨਹੀਂ ਕੀ ਆ ਉਹਨੂੰ ਨਾ ਪਤਾ ਹੋਵੇ ਭਾਜੀ।
0: ਚਲੋ ਜੇ ਉਹਨੂੰ ਫਿਰ ਵੀ ਚਲੋ ਚਾਹੇ ਚੀਜ਼ 5 ਦੀ ਹੈ ਚਾਹੇ ਚੀਜ਼ 500 ਦੀ ਆ, ਉਹਨੇ ਕੁੜੀ ਨੂੰ ਵਰਕਰ ਨੂੰ ਕਿਉਂ ਦਿੱਤੀ ਹੈ, ਐਂਪਲੋਈ ਨੂੰ, ਆਪਣੀ ਘਰ ਵਾਲੀ ਨੂੰ ਕਿਵੇਂ ਨਹੀਂ ਦਿੱਤੀ ਚੀਜ਼।
6: ਚਲੋ ਉਹ ਤਾਂ ਗੱਲ ਗਲਤ ਹੈ ਜੀ, ਪਰ ਜਿਹੜਾ ਡਿਵੋਰਸ ਵਾਲਾ ਜੀ ਇਹ ਮੈਨੂੰ ਥੋੜਾ ਜ਼ਿਆਦਾ ਹੋ ਲੱਗਦਾ ਭਾਜੀ, ਇੰਨੀ ਛੋਟੀ ਗੱਲ ਤੇ ਨਾ ਫਿਰ।
0: ਅੱਛਾ ਸੋ ਤੁਹਾਨੂੰ ਵੀ ਲੱਗਦਾ ਵੀ ਇੰਨੀ ਛੋਟੀ ਗੱਲ ਖਾਤਰ ਨਹੀਂ ਡਿਵੋਰਸ ਹੋਣਾ ਚਾਹੀਦਾ?
6: ਨਹੀਂ ਡਿਵੋਰਸ ਨਹੀਂ ਹੋਣਾ ਚਾਹੀਦਾ ਜੀ।
0: ਹਾਂ
6: ਚਲੋ ਦਸਾਂ ਮਸਾਲਾ ਤਾਂ ਚੱਲ ਹੋ ਜਾਂਦਾ ਜੀ ਕਿ ਨਹੀਂ, ਓਬਵੀਅਸਲੀ ਹੈ ਤਾਂ। ਪਰ ਹੁਣ ਜੇ ਹੁਣ ਉਹਨੇ ਲੇਡੀ ਨੇ ਇਦਾਂ ਕੀਤਾ ਹੁੰਦਾ ਤਾਂ ਓਬਵੀਅਸਲੀ ਹੁਣ ਬੰਦੇ ਨੇ ਵੀ ਤਾਂ ਗੁੱਸਾ ਕਰਨਾ ਹੀ ਸੀ ਹੈ ਨਾ ਜੀ।
0: ਜੀ ਸੋ ਗੁੱਸਾ ਜਾਇਜ਼ ਹੈ ਬਟ ਇਸ ਹੱਦ ਤੱਕ ਨਹੀਂ।
6: ਗੁੱਸਾ ਜਾਇਜ਼ ਹੈ ਪਰ ਡਿਵੋਰਸ ਨਹੀਂ ਭਾਜੀ।
0: ਡਿਵੋਰਸ
6: ਪਰ ਇਹਨੇ ਕੀ ਗੱਲ ਤੇ ਜੇ ਡਿਵੋਰਸ ਹੋ ਰਿਹਾ ਇਹਦਾ ਮਤਲਬ ਫਿਰ ਤਾਂ ਕੱਲ ਨੂੰ ਕੋਈ ਹੋਰ ਗੱਲ ਹੋ ਜਾਂਦੀ ਛੋਟੀ, ਉਹ ਤੇ ਹੋ ਜਾਣਾ।
0: ਪਰ ਛੋਟੀ ਜੀ ਹੁਣ ਕੁੜੀ ਨੂੰ ਨਹੀਂ ਲੱਗਦਾ ਨਾ ਵੀ ਛੋਟੀ ਹੈ, ਕੁੜੀ ਕਹਿੰਦੀ ਹੈ ਕਿ ਮੈਂ ਕਿਵੇਂ ਨਹੀਂ ਫਰਸਟ ਪ੍ਰਾਇਓਰਟੀ ਇਹਦੇ ਲਈ, ਮੈਂ ਘਰੇ ਬੈਠੀ ਹਾਂ ਬੱਚੇ ਨੂੰ ਮੈਂ ਸਾਂਭ ਰਹੀ ਹਾਂ, ਇਹ ਚੱਕ ਕੇ ਗਿਫਟ ਦੇ ਰਿਹਾ ਕਿਸੇ ਹੋਰ ਲੇਡੀ ਨੂੰ।
6: ਹਾਂ ਇਹ ਤਾਂ ਹੈਗਾ ਭਾਜੀ, ਪਰ ਡਿਵੋਰਸ ਵਾਲਾ ਭਾਜੀ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ
0: ਯਾਦ ਰੱਖੋ ਇੱਕ ਮੈਸੇਜ HK ਮੂਵਰਸ ਦਾ, ਆਪਣੇ ਸ਼ਹਿਰ ਦੀ ਸਭ ਤੋਂ ਭਰੋਸੇਮੰਦ ਮੂਵਿੰਗ ਕੰਪਨੀ, 30 ਸਾਲ ਦਾ ਐਕਸਪੀਰੀਅੰਸ, 30 ਈਅਰਸ, ਨੰਬਰ ਤੁਸੀਂ ਲਿਖ ਲਓ 416-524-6704 HK Movers 416-524-6704 ਦੇ ਉੱਤੇ ਸੰਪਰਕ ਜਲਦੀ ਜਲਦੀ ਕਰ ਲਵੋ। ਉਸੇ ਨਾਲ ਨਾਲ ਨਿਊ ਹਾਈਟਸ ਕਿਚਨ, ਆਪਣੀ ਡਰੀਮ ਕਿਚਨ, ਬੜੀ ਕਮਾਲ ਦੀ, ਵਾਈਫ ਨਾਰਾਜ਼ ਹੈ ਕਿਚਨ ਤਿਆਰ ਕਰਾ ਦਿਓ, ਹੋਜੂ ਖੁਸ਼। ਸੋ ਟੌਪ ਦੀ ਕਿਚਨ ਰੈਡੀ ਕਰਵਾਉਣ ਦੇ ਲਈ ਆਪਣਾ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ, 416-859-1920 ਹੈਲੋ ਮੋਦੀ ਜੀ, ਕਿਵੇਂ ਹੋ?
7: ਬਸ ਵਧੀਆ। ਜਿੰਨੀ ਵੀ ਜੇ ਆਪਾਂ ਗੱਲ ਸੁਣਾਈ ਹੈ ਤੁਸੀਂ ਜੇ ਇਹਦੇ ਤੇ ਹੀ ਗੱਲ ਕਰਨੀ ਹੈ ਸਿਰਫ, ਤਾਂ ਇਹੀ ਹੈ ਵੀ ਬੰਦੇ ਚ ਮੈਜੋਰਿਟੀ ਲੈਵਲ ਨੀ ਹੈਗਾ,
0: ਬੰਦੇ ਚ ਨੀ ਹੈਗਾ ਜਾਂ ਲੇਡੀ ਚ
7: ਦੋਨਾਂ ਦੀ ਵੀ ਮੈਂ ਕਹੂੰਗਾ। ਚਲੋ ਲੇਡੀ ਦੀ ਤਾਂ ਬਾਅਦ ਚੋਂ ਗੱਲ ਕਰਦੇ, ਪਹਿਲਾਂ ਬੰਦੇ ਦੀ ਗੱਲ ਕਰ ਲਈਏ। ਬੰਦੇ ਚ ਹੈ ਨੀ ਗਾ ਵੀ ਤੂੰ ਸਹੀ ਹੈ, ਜਨਾਨੀ ਦੀ ਗੱਲ ਵੀ ਆ ਵੀ ਵਿਆਹ ਤੋਂ ਅੱਜ ਬੱਚੇ ਹੋ ਗਏ, ਫਸਟ ਪ੍ਰਾਇਓਰਟੀ ਉਹਦੀ ਫੈਮਿਲੀ ਹੋਣੀ ਚਾਹੀਦੀ ਹੈ ਤੇ ਜੋ ਮਰਜ਼ੀ ਹੈ। ਮੈਂ ਚੀਜ਼ ਦੀ ਤਾਂ ਚੱਲ ਗੱਲ ਨੀ ਕਰੂੰਗਾ ਵੀ ਆਪਣਾ ਕਿੰਨੀ ਮਹਿੰਗੀ ਸੀ ਕਿੰਨੀ ਘੱਟ ਸੀ, ਜੋ ਮਰਜ਼ੀ ਹੈ ਫਸਟ ਪ੍ਰਾਇਓਰਟੀ ਵਾਈਫ ਹੀ ਆਪਣੀ ਫੈਮਿਲੀ ਹੋਣੀ ਚਾਹੀਦੀ ਹੈ।
0: ਓਕੇ
7: ਠੀਕ ਹੈ ਜੀ। ਤੇ ਵਾਈਫ ਦੀ ਰਹੀ ਗੱਲ,
8: ਜੇ ਤਾਂ ਇੰਨੀ ਕੀ ਗੱਲ ਤੇ ਉਹ ਕਰ ਰਹੀ ਹੈ ਵੀ ਹਾਂ ਵੀ ਡਿਵੋਰਸ ਤਾਂ ਗਲਤ ਹੈ। ਹਾਂ ਲੜੇ ਜ਼ਰੂਰ ਕਿਉਂਕਿ ਓਬਵੀਅਸਲੀ ਆਪਣਾ ਚੀਜ਼ ਥੋੜੀ ਸੀਗੀ ਆਪਣਾ ਐਕਸਪੈਂਸਿਵ ਸੀਗੀ ਤੇ ਹਰ ਇੱਕ ਕੁੜੀ ਦਾ ਡ੍ਰੀਮ ਹੁੰਦਾ ਵੀ ਹਾਂ ਵੀ ਏਦਾਂ ਦੀ ਮੇਰੇ ਕੋਲ ਏਦਾਂ ਏਦਾਂ ਦੀ ਚੀਜ਼ਾਂ ਹੋਣ ਨਾ ਤੇ ਨਹੀਂ ਮਤਲਬ ਹਰ ਇੱਕ ਬੰਦਾ ਨਹੀਂ ਅਫੋਰਡ ਕਰ ਸਕਦਾ ਐਡੀਆਂ ਐਡੀਆਂ ਸਿੱਧੀ ਗੱਲ ਹੈਗੀ ਆ ਤੇ ਜੇ ਮਿਲੀ ਹੈ ਗਿਫਟ ਦੇ ਵਿੱਚ ਤਾਂ ਉਹਨੂੰ ਹੋਣਾ ਹੀ ਹੈ ਵੀ ਹਾਂ ਵੀ ਹੱਥੋਂ ਮੇਰੇ ਨਿਕਲ ਗਈ ਮੇਰੇ ਮੈਂ ਬਹੁਤ ਦੇਰ ਤੋਂ ਚਾਹ ਰਹੀ ਹਾਂ ਵੀ ਹਾਂ ਏਦਾਂ ਦੀ ਹੋਵੇ ਤੇ ਲੜੇ ਕਲੇਸ਼ ਪਾਵੇ ਜਿੰਨਾ ਮਰਜ਼ੀ ਮਹੀਨਾ ਦੋ ਮਹੀਨੇ ਪਰ ਆਪਣਾ ਡਿਵੋਰਸ ਕਰਨਾ ਉਹ ਥੋੜੀ ਜ਼ਿਆਦਾ ਗੱਲ
0: ਹੈਗੀ ਹੈ।
9: ਆਪਣੀ ਕਮਿਊਨਿਟੀ ਨੀ ਸੀਗੀ ਰਾਈਟ ਓਹਦੀ ਗਾਂ ਬੇਟੀ ਸੋਕਰ ਖੇਡਦੀ ਸੀ ਬਹੁਤ ਵਧੀਆ ਮੈਂ ਥੋੜੀ ਸੋਕਰ ਦੀ ਵੀ ਬਹੁਤ ਫੈਨ ਆ ਨਾ ਓਹਨੇ ਬਹੁਤ ਗੱਲਾਂ ਕਰਨੀਆਂ ਵੀ ਮੈਂ ਅਫੋਰਡ ਨੀ ਕਰ ਸਕਦਾ ਓਹਦੇ ਕੱਪੜੇ ਵੀ ਕੰਮ ਤੇ ਐਵੇਂ ਹੁੰਦੇ ਸੀਗੇ ਵੀ ਮੈਂ ਮੇਰੀ ਘੜੀ ਲੱਗੀ ਹੁੰਦੀ ਸੀ ਬਹੁਤ ਸੋਹਣੀ ਹੈ ਨਾ ਮੈਂ ਉਹ ਘੜੀ ਲਾ ਕੇ ਓਹਨੂੰ ਫੜਾਤੀ ਸੀ ਮੈਂ ਕਿਹਾ ਤੂੰ ਆਪਦੀ ਬੇਟੀ ਨੂੰ ਦੇ ਦੇ ਹਨਾ ਮੇਰੇ ਘਰਦਿਆਂ ਨੇ ਮੈਨੂੰ ਕੁਛ ਨੀ ਕਿਹਾ ਸੀ ਵੀ ਆਹ ਕੋਈ ਹੈ ਨਾ ਕੰਮਾਂ ਤੇ ਆਪਾਂ 8-10 ਘੰਟੇ ਕੰਮ ਕਰਦੇ ਹਾਂ 5-6 ਦਿਨ ਜਾਂਦੇ ਹਾਂ ਇਹਦੇ ਇੰਨੇ ਕੁ ਕੰਮ ਲਈ ਆਪਾਂ ਡਾਇਵੋਰਸ ਤੱਕ ਜਾਣਾ ਉਹ ਨੀ ਬੜੀ ਵਧੀਆ ਗੱਲ ਹੈਗੀ ਹੈ ਨਾ।
0: ਅੱਛਾ ਤੁਹਾਡੀ ਇੱਕ ਘੜੀ ਸੀਗੀ ਤੁਸੀਂ ਘੜੀ ਲਾ ਕੇ ਇੱਕ ਬੰਦਾ ਤੁਹਾਡੇ ਨਾਲ ਕੰਮ ਕਰਦਾ ਸੀਗਾ ਓਹਨੂੰ ਦੇ ਦਿੱਤੀ ਵੀ ਆਪਣੀ ਤੂੰ ਕੋਵਰਕ ਆਪਣੀ ਬੇਟੀ ਨੂੰ ਤੂੰ ਦੇ ਰਿਹਾ ਹੈ।
9: ਹਾਂਜੀ ਹਾਂਜੀ ਹਾਂਜੀ
0: ਅੱਛਾ
9: ਘੜੀ ਘੜੀ ਪੂਰੀ ਵਧੀਆ ਸੀ ਐਵੇਂ ਮੈਂ ਨਾਲ ਦਿਆਂ ਨੇ ਕਿਹਾ ਵੀ ਤੂੰ ਮੈਂ ਕਿਹਾ ਉਹ ਨਾ ਵੀ ਉਹਦੀ ਬੇਟੀ ਸੋਕਰ ਖੇਡਦੀ ਮੈਨੂੰ ਬਹੁਤ ਚੰਗੇ ਉਹ ਇੱਕ ਦੋ ਵਾਰ ਕੰਮ ਤੇ ਵੀ ਲੈ ਕੇ ਆਇਆ ਬੜੀ ਜਿੱਦਾਂ ਹਨਾ ਜਦੋਂ ਮੇਰਾ ਬੇਟਾ ਵੀ ਸੋਕਰ ਖੇਡਦਾ ਸੀ ਐਵੇਂ ਕਹਾਂ ਚਲੋ ਹੁਣ ਤਾਂ ਵੱਡੇ ਹੋ ਗਏ ਵੀ ਜਾਣੀ ਮੈਨੂੰ ਬਹੁਤ ਚੰਗਾ ਲੱਗਿਆ ਵੀ ਬੱਚਾ ਚਲੋ ਗਾਂਹ ਨੂੰ ਵੱਧ ਉਹਦੀ ਕੋਈ ਡਿਮਾਂਡ ਆ ਮੈਂ ਆਪਦੀ ਘੜੀ ਲਾ ਕੇ ਉਹਨੂੰ ਫੜਾਤੀ ਮੈਂ ਕਿਹਾ
0: ਨਹੀਂ ਪਰ ਤੁਹਾਡੇ ਹਸਬੈਂਡ ਨੇ ਨਹੀਂ ਮਾਈਂਡ ਕੀਤਾ।
9: ਨਹੀਂ ਨਹੀਂ ਕੋਈ ਮੇਰੇ ਕਿਸੇ ਫੈਮਿਲੀ ਨੇ ਨਹੀਂ ਕਿਹਾ ਹੈਗਾ ਐਵੇਂ ਕਹਾਂ।
0: ਅੱਛਾ
9: ਹਾਂਜੀ
0: ਚਲੋ ਠੀਕ ਹੈ
9: ਛੋਟੀ ਜਿਹੀ ਗੱਲ ਤੇ ਆਪਾਂ ਡਿਵੋਰਸ ਤੱਕ ਜਾਈਏ ਜਾਣੀ ਹੈ ਨਾ ਚਲੋ ਪਹਿਲਾਂ ਵੀ ਭਾਜੀ ਬੋਲ ਕੇ ਗਏ ਵੀ ਚਲੋ ਤੁਸੀਂ ਘਰੇ ਥੋੜਾ ਬਹੁਤ ਆਰਗੂਮੈਂਟ ਕਰ ਲਾ ਕੋਈ ਨੀ ਹੈ ਨਾ ਫਿਰ ਲਾਈਫ ਇਹਦੇ ਚ ਬੱਚਿਆਂ ਤੇ ਬੜਾ ਇਫੈਕਟ ਪੈਂਦਾ ਜਦੋਂ ਤੁਸੀਂ ਡਿਵੋਰਸ ਕਰਦੇ ਹੋ
0: ਨਾ ਉਹ ਤਾਂ ਚਲੋ ਹੈਗਾ ਹੀ ਆ ਪਰ ਉਹਨੇ ਲੇਡੀ ਨੂੰ ਲੱਗਦਾ ਕਿ ਮੈਂ ਘਰੇ ਬੈਠੀ ਬੱਚੇ ਦਾ ਖਿਆਲ ਰੱਖ ਰਹੀ ਹਾਂ ਘਰ ਸੰਭਾਲ ਰਹੀ ਹਾਂ ਇਹ ਕੰਮਾਂ ਤੇ ਮੌਜਾਂ ਕਰ ਕਰਕੇ ਕੁੜੀਆਂ ਨੂੰ ਗਿਫਟ ਦੇ ਰਿਹਾ। ਮੈਨੂੰ ਦੇ ਤਾਂ ਗੱਲ ਮੈਂ ਮੰਨੂ ਤੇਰੀ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨਾਲ ਦੀ ਨਾਲ ਬਿਯੋਂਡ ਆਈਵਰ ਨੰਬਰ 1 ਆਪਣਾ ਐਨਕਾ ਦਾ ਸਟੋਰ ਹੈ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵਰ ਤੁਹਾਡੇ ਲਈ ਲੋਕੇਟਡ ਹੈ ਸੋ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਬਿਯੋਂਡ ਆਈਵਰ ਦੀ ਟੀਮ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ 905-793-3937 Beyond Eyewear ਤੇ ਕਿਸੇ ਵੀ ਬ੍ਰਾਂਡ ਦੀ ਐਨਕਾਂ ਚਾਹੀਦੀਆਂ ਸਾਰੀਆਂ ਤੁਹਾਨੂੰ ਇੱਥੇ ਅਵੇਲੇਬਲ ਮਿਲ ਰਹੀਆਂ ਨੇ। ਉਸੇ ਨਾਲ ਇੱਕ ਅਸੀਂ ਤੁਹਾਨੂੰ ਮੈਸੇਜ ਅਕਸਰ ਹੀ ਪ੍ਰੋਵਾਈਡ ਕਰਦੇ ਹੁੰਦੇ ਹਾਂ ਕੈਲੇਡਨ ਮਿਤਸੂਬਿਸ਼ੀ ਦਾ ਮਿਤਸੂਬਿਸ਼ੀ ਦੀਆਂ

0: ਦੀ ਨਾਲ ਚਿਕਨ ਲੈਗ ਇੱਕ ਕਿਲੋ ਇੱਕ ਫ੍ਰੀ, ਬਿਰਿਆਨੀ ਇੱਕ ਕਿਲੋ ਇੱਕ ਫ੍ਰੀ, ਫਿਸ਼ ਪਕੌੜਾ ਇੱਕ ਪਾਉਂਡ ਨਾਲ ਇੱਕ ਪਾਉਂਡ ਫ੍ਰੀ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਆ, 24 ਘੰਟੇ 7 ਦਿਨ 24/7 ਓਪਨ ਨੇ। ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਸਬਜ਼ੀ ਮਾਰਕੀਟ ਜੀ 7353। ਹੈਲੋ,
1: ਸਤਿ ਸ਼੍ਰੀ ਅਕਾਲ ਨਵੀਂ ਜੀ, ਤੁਹਾਡੇ ਰੇਡੀਓ ਦੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਨਵੀਂ ਜੀ, ਨੈਰੋ ਥਿੰਕਿੰਗ ਨਾਲੋਂ ਅਗਰ ਵਾਈਡ ਹੋ ਕੇ ਸੋਚਿਆ ਜਾਵੇ, ਅਗਰ ਮੰਨ ਲਓ ਹਸਬੈਂਡ ਕੋਲੋਂ ਗਲਤੀ ਹੋ ਗਈ, ਉਧਰੋਂ ਵਾਈਫ ਵੱਲੋਂ ਵੀ ਗਲਤੀ ਨਹੀਂ ਹੋਈ, ਹੁਣੇ ਹੁਣੇ ਤੁਹਾਡੇ ਲਾਸਟ ਕੱਲ ਭੈਣ ਜੀ ਕਹਿ ਕੇ ਹੀ ਬੱਚਿਆਂ ਦਾ ਵੀ, ਜਿਸ ਕਪਲ ਦੇ ਨਾਲ ਬੱਚੇ ਇਨਵੋਲਵ ਆ, ਉਹਨਾਂ ਨੂੰ ਜ਼ਿਆਦਾ ਬੈਠ ਕੇ ਸਲਾਹ ਕਰਕੇ ਸੋਚਣਾ ਚਾਹੀਦਾ। ਗਿਫਟ ਪਾਵੇ ਮੈਂ ਕਿੰਨਾ ਜੀ ਮਿਲੀਅਨ ਡਾਲਰ ਦੀ ਹੋਵੇ, ਲੋਕਾਂ ਕਹਿੰਦੇ ਨਾ ਸਸਤੀ, ਮੈਂ ਮਿਲੀਅਨ ਡਾਲਰ ਦੀ ਗਿਫਟ ਦੀ ਵੀ ਗੱਲ ਕਰਦਾ। ਗਲਤੀ ਹੋ ਗਈ ਹੋ ਗਈ, ਉਹਦਾ ਸੋਲੂਸ਼ਨ ਕੱਢਣ ਲਈ ਬਹਿਣਾ ਪੈਂਦਾ, ਗੱਲ ਕਰਨੀ ਪੈਂਦੀ ਆਪਸ ਚ। ਫੈਮਿਲੀ ਫਸਟ ਪ੍ਰਾਇਰਟੀ ਹੈ, ਉਹਦੇ ਚ ਕੋਈ ਡਾਊਟ ਨਹੀਂ, ਪਰ ਫੈਮਿਲੀ ਚ ਜਦੋਂ ਬੱਚੇ ਆ ਜਾਣ ਤਾਂ ਬੱਚੇ ਫਸਟ ਪ੍ਰਾਇਰਟੀ ਹੋ ਜਾਂਦੇ। ਤਾਂ ਉਸ ਲੇਡੀ ਨੂੰ ਸੋਚਣਾ ਚਾਹੀਦਾ ਸੀ ਕਿ ਮੇਰੇ ਬੱਚੇ ਜੇ ਛੋਟੇ ਆ, ਮੈਂ ਇਹਨਾਂ ਨੂੰ ਜਿਪਸੀ ਬਣਾ ਰਹੀ ਹਾਂ ਜੇ ਡਿਵੋਰਸ ਲੈ ਲਿਆ, ਬੱਚੇ ਕਦੀ ਫਾਦਰ ਕੋ ਜਾਣਗੇ ਵੀਕਐਂਡ ਤੇ, ਕਦੀ ਮਦਰ ਕੋ ਆਣਗੇ, ਤੇ ਫਾਦਰ ਮਦਰ ਇਕੱਠੇ ਹੋ ਨਹੀਂ ਸਕਦੇ, ਤਾਂ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੀ ਪੈਂਦਾ। ਤੁਹਾਡੇ ਵੀ ਜਾਣਨ ਵਾਲੇ ਕੋਈ ਪਰਿਵਾਰ ਹੋਣਗੇ, ਮੇਰੇ ਵੀ ਜਾਣਨ ਵਾਲੇ ਹੈਗੇ ਆ ਜਿਹੜੇ ਸੋਟੇ ਸੁਣਦੇ ਆ, ਉਹਨਾਂ ਦੇ ਵੀ ਜਾਣਨ ਵਾਲੇ ਪਰਿਵਾਰ ਹੋਣੇ ਜਿਹਨਾਂ ਦੇ ਬੱਚੇ ਸਿੰਗਲ ਪੇਰੈਂਟਸ ਬੱਚੇ ਘੁੰਮਦੇ ਆ। 5% ਬੱਚੇ ਏਦਾਂ ਦੇ ਹੁੰਦੇ ਜਿਹੜੇ ਬਹੁਤ ਹੀ ਜ਼ਿਆਦਾ ਅੱਛੇ ਨਿਕਲਦੇ ਆ, 95% ਚੋਂ ਤੁਸੀਂ ਅੱਧੇ ਕਹਿ ਲਓ, ਨਹੀਂ ਕਹਿਣਾ ਮੰਨਦੇ, ਅੱਧੇ ਨੋਰਮਲ ਕਾਇੰਡ ਹੁੰਦੇ ਆ। ਬੱਚਿਆਂ ਦਾ ਸੋਚ ਕੇ ਉਸ ਲੇਡੀ ਨੂੰ ਡਿਵੋਰਸ ਤੱਕ ਜਾਣ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ। ਆਪਣੇ ਹਸਬੈਂਡ ਨਾਲ ਸਲਾਹ ਕਰਦੀ ਕਿ ਤੇਰੇ ਕੋਲ ਆ ਚੱਲ ਗਲਤੀ ਹੋ ਗਈ ਆ, ਮੈਂ ਇਹਨੂੰ ਭੁੱਲ ਜਾਂਦੀ ਆ, ਪਰ ਅੱਗੇ ਤੋਂ ਧਿਆਨ ਰੱਖੀ, ਮੈਂ ਤਾਂ ਇਹੀ ਕਹੂੰਗਾ ਜੀ। ਥੈਂਕ ਯੂ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਇਹਨਾਂ ਨੂੰ ਲੱਗਦਾ ਕਿ ਆਪਾਂ ਕਈ ਵਾਰ ਓਵਰ ਰਿਐਕਟ ਕਰ ਲੈਂਦੇ ਹਾਂ, ਚਾਹੀਦਾ ਇਹ ਹੈ ਕਿ ਬੈਠੋ, ਬਹਿ ਕੇ ਤੁਸੀਂ ਗੱਲਬਾਤ ਕਰੋ, ਜੇ ਕੋਈ ਲੱਗਦਾ ਸਿਚੁਏਸ਼ਨ ਤਾਂ ਤੁਸੀਂ ਇੱਕ ਦੂਜੇ ਨਾਲ ਸੁਲਝਾ ਲਓ। ਸੋ ਸਟੂਡੀਓ ਦਾ ਨੰਬਰ ਹੈ 905-673-3337। ਗੱਲਬਾਤ ਅੱਜ ਸਾਡੀ ਹੋ ਰਹੀ ਹੈ, ਇੱਕ ਸਿਚੁਏਸ਼ਨ ਹੈ ਜਿਹੜਾ ਕਿ ਔਨਲਾਈਨ ਬੜਾ ਕਹਿ ਲਓ ਕਿ ਵਾਇਰਲ ਹੋ ਰਿਹਾ। ਇੱਕ ਬੰਦਾ ਅਤੇ ਉਹਨੂੰ ਕੰਮ 'ਤੇ ਇੱਕ ਗਿਫਟ ਜਿੱਤਦਾ, ਹੁੰਦੇ ਆ ਕੰਮਾਂ ਦੇ ਰੈਫਲ ਰੂਫਲ, ਅਤੇ ਉਹ ਜਿੱਤਦਾ ਵਾਈ ਐੱਸ ਐੱਲ, ਇੱਕ ਬਹੁਤ ਪਾਪੂਲਰ ਬ੍ਰੈਂਡ ਨੇਮ ਹੈ, ਵਾਈ ਐੱਸ ਐੱਲ ਦੀ ਇੱਕ ਮੇਕਅਪ ਕਿੱਟ ਉਹ ਜਿੱਤ ਰਿਹਾ, ਅਤੇ ਮੇਕਅਪ ਕਿੱਟ ਉਹਨੂੰ ਮਿਲੀ, ਉਹਨੇ ਚੱਕ ਕੇ ਕੋਈ ਕੁੜੀ ਉਹਦੇ ਨਾਲ ਕੰਮ ਕਰਦੀ ਆ ਉਹਨੂੰ ਦੇਤੀ, ਕਹਿੰਦਾ ਮੈਨੂੰ ਤਾਂ ਚਾਹੀਦੀ ਨਹੀਂ ਆ, ਚੱਕ ਤੂੰ ਲੈ ਲਾ। ਅਤੇ ਉਹਦੇ ਕੰਮ ਦਿਆਂ ਨੇ ਫੋਟੋ ਖਿੱਚ ਖਿੱਚ ਕੇ ਔਨਲਾਈਨ ਪਾਤੀ ਵੀ ਇਹ ਗਿਫਟ ਜਿੱਤਿਆ ਸੀਗਾ, ਇੰਨਾ ਵਧੀਆ ਬੰਦਾ, ਇਹਨੇ ਚੱਕ ਕੇ ਗਿਫਟ ਆਪਣੇ ਫੀਮੇਲ ਕੋਵਰਕਰ ਨੂੰ ਦੇਤਾ। ਇਹ ਬੰਦਾ, ਇਹਦੀ ਘਰ ਵਾਲੀ ਘਰੇ ਆ, ਬੱਚੇ ਨੂੰ ਸੰਭਾਲ ਰਹੀ ਹੈ, ਘਰ ਨੂੰ ਸੰਭਾਲ ਰਹੀ ਹੈ, ਅਤੇ ਘਰ ਵਾਲੀ ਨੂੰ ਪਤਾ ਲੱਗਦਾ, ਘਰ ਵਾਲੀ ਤਾਂ ਅਪਸੈਟ ਹੀ ਬਹੁਤ ਹੋ ਜਾਂਦੀ ਹੈ, ਚਲੋ ਸ਼ੀ ਇਜ਼ ਵੈਰੀ ਮੈਡ, ਉਹ ਕਹਿੰਦੀ ਹੈ ਤੂੰ ਕੁੜੀਆਂ ਨੂੰ ਗਿਫਟ ਦੇ ਰਿਹਾ, ਮੈਂ ਇੱਥੇ ਤੇਰਾ ਘਰ ਸੰਭਾਲ ਰਹੀ ਹਾਂ। ਚਲੋ ਕੁੜੀ ਲੇਡੀ ਉਹ ਇੰਨੀ ਅਪਸੈਟ ਹੋਈ, ਉਹਨਾਂ ਦਾ ਚੱਕ ਕੇ ਚਲੋ ਡਿਵੋਰਸ ਹੋ ਗਿਆ, ਜਾਂ ਉਹ ਕਹਿ ਰਹੀ ਹੈ ਕਿ ਮੈਂ ਹੁਣ ਡਿਵੋਰਸ ਵੱਲ ਨੂੰ ਡਿਸੀਜਨ ਆਪਣੀ ਮੇਕ ਕਰ ਰਹੀ ਹਾਂ, ਅਤੇ ਮੈਨੂੰ ਨਹੀਂ ਸਹੀ ਲੱਗਿਆ ਉਹਨੇ ਕੀ ਕੀਤਾ। ਚਲੋ ਹੋ ਸਕਦਾ ਵੀ ਹੋਰ ਵੀ ਕਈ ਚੀਜ਼ਾਂ ਹੋਣਗੀਆਂ, ਉਹ ਦੈਟਸ ਫੋਰ ਸ਼ੋਰ। ਤੁਹਾਨੂੰ ਕੀ ਲੱਗਦਾ, ਕੀ ਤੁਸੀਂ ਕਹਿੰਦੇ ਹੋ ਕਿ ਇਹ ਇੱਕ ਓਵਰ ਰਿਐਕਸ਼ਨ ਹੈ, ਜਾਂ ਤੁਹਾਨੂੰ ਲੱਗਦਾ ਬੰਦਾ ਵਾਕਈ ਇੰਨਾ ਗਲਤ ਸੀ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਕੀ ਤੁਹਾਡਾ ਖਿਆਲ ਹੈ, ਲੇਡੀ ਓਵਰ ਰਿਐਕਟ ਕਰ ਰਹੀ ਹੈ ਜਾਂ ਬੰਦਾ ਹੈ ਹੀ ਇੰਨਾ ਗਲਤ ਸੀਗਾ? ਆਪਣਾ ਵਿਊ ਤੁਸੀਂ ਦੇ ਸਕਦੇ ਹੋ 1510। ਹਾਂਜੀ ਭਾਜੀ।
2: ਨਵੀਂ ਜੀ, ਔਰਤ ਬਹਾਨਾ ਬਣਾ ਰਹੀ ਹੈ ਤਲਾਕ ਦਾ, ਬਹਾਨਾ ਤੁਸੀਂ ਕੋਈ ਵੀ ਲੱਭ ਸਕਦੇ ਹੋ, ਜਾਂ ਇਹ ਹੋ ਸਕਦਾ ਵੀ ਉਹਨੇ ਪਹਿਲਾਂ ਵੀ ਉਹਦੀ ਕਈ ਵਾਰੀ ਚੋਰੀ ਫੜੀ ਹੋਵੇ, ਉਹਦੀ ਉਹ ਕੁੜੀ ਨਾਲ ਗਿਟਮਿਟ ਹੋਵੇ, ਇਹ ਵੀ ਕੀ ਪਤਾ, ਆਪਾਂ ਕਿਹੜਾ ਕੋਲ ਸੀ ਉਹਦੇ, ਹਨਾ। ਤੇ ਬਾਕੀ ਗੱਲ ਆਪਣੇ ਬੰਦੇ ਸਾਰੇ ਇੱਕ ਦੂਜੇ ਮਗਰ ਕਰਦੇ ਰਹਿੰਦੇ ਆ ਜੀ।

0: ਜਵਾਕ ਰੁੜ ਜਾਣਗੇ, ਤਲਾਕ ਨਾਲ ਕੋਈ ਨੀ ਰੁੜਦਾ ਇੱਥੇ। ਜਿਹਨਾਂ ਦੇ ਮਾਂ ਪਿਓ ਮਰ ਜਾਂਦੇ ਉਹ ਵੀ ਪਲ ਜਾਂਦੇ ਆ, ਔਰ ਜਿਹੜੇ ਸਿੰਗਲ ਪੇਰੈਂਟ ਮੈਂ ਤਾਂ ਦੇਖਿਆ ਉਹ ਜਿਹੜੇ ਬੱਚੇ ਆ ਨਾ ਇਕੱਲੇ ਰਹਿ ਕੇ ਬਹੁਤ ਕੁਛ ਸਿੱਖਦੇ ਆ, ਉਹਨਾਂ ਨੂੰ ਵੱਧ ਅਕਲ ਹੁੰਦੀ ਹੈ ਜਿਹੜੇ ਡਬਲ ਪੇਰੈਂਟਸ ਆ ਉਹਨਾਂ ਦੇ ਨਾਲੋਂ, ਉਹ ਆਪਣੇ ਆਪ ਸਿੱਖਦੇ ਆ। ਜੇ ਤੁਹਾਨੂੰ ਕੋਈ ਕੋਈ ਸਿਖਾਇਆ ਥੋੜੀ ਸਿੱਖਦਾ ਬੰਦਾ, ਇਹ ਦੁਨੀਆਂ ਚ ਆਪਣੇ ਆਪ ਸਿੱਖਦਾ ਸਾਰਾ ਕੁਛ।
1: ਚਲੋ ਪਰ ਫਿਰ ਵੀ ਇਫੈਕਟ ਤਾਂ ਭਾਜੀ ਬੱਚਿਆਂ ਤੇ ਪੈਂਦਾ ਹੀ। ਹਾਂ ਇਹ ਤਾਂ ਮੰਨਣ ਵਾਲੀ ਗੱਲ
0: ਹੈ। ਇਹ ਐਵੇਂ ਹੋਊਗਾ ਜੀ, ਇੱਥੇ ਅੱਧੀ ਦੁਨੀਆ, ਇੱਥੇ ਗੋਰਿਆਂ ਦੇ ਜਵਾਕ ਅੱਧੇ ਅੱਧਿਓਂ ਵੱਧ ਹੀ ਸਿੰਗਲ ਪੇਰੈਂਟ ਸੁਣੇ ਆ। ਆਪਣਾ 70 ਸਾਲ ਦਾ ਬੰਦਾ ਬਾਬਾ ਉਹਦੇ ਕੋਲ ਬਿਠਾ ਦਿਓ, ਉਹਦੀ ਕ੍ਰਿਟੀਕਲ ਥਿੰਕਿੰਗ ਵੱਧ ਹੋਊਗੀ ਜਵਾਕ ਦੀ, ਭਾਵੇਂ ਉਹ 20 ਸਾਲ ਦਾ ਹੋਵੇ।
1: ਹਾਂ ਸੋ ਤੁਹਾਨੂੰ ਲੱਗਦਾ ਲੇਡੀ ਓਵਰ ਰਿਐਕਟ ਕਰ ਰਹੀ ਹੈ?
0: ਹਾਂ ਬਿਲਕੁਲ ਬਿਲਕੁਲ, ਕੋਈ ਗੱਲ ਹੀ ਹੈ ਨੀ ਕੋਈ। ਇਹ ਕੀ ਹੁੰਦੀ ਹੈ ਕਿੱਟ?
1: ਕਿੱਟ ਤਾਂ ਹੁੰਦੀ ਤਾਂ ਹੈ ਉਹ, ਦੇਖੋ ਭਾਜੀ ਕਈ ਲੋਕ ਤਾਂ ਆਨਲਾਈਨ ਕਹਿ ਰਹੇ ਆ, ਚਾਹੇ ਕੋਈ $10 ਦੀ ਵੀ ਚੀਜ਼ ਹੁੰਦੀ, ਉਹਨੇ ਆਪਣੀ ਘਰ ਵਾਲੀ ਬਾਰੇ ਕਿਉਂ ਨਹੀਂ ਸੋਚਿਆ ਪਹਿਲਾਂ?
0: ਨਹੀਂ ਇਹ ਕੋਈ ਜ਼ਰੂਰੀ ਥੋੜਾ, ਉਹਦੇ ਘਰ ਵਾਲੀ ਦਿਮਾਗ 'ਚ ਘੁੰਮੀ ਜਾਂਦੀ 24 ਘੰਟੇ।
1: ਉਹੀ ਤਾਂ ਹੁਣ ਕਈ ਉਹਨੂੰ ਲੱਗਦਾ ਕਿ ਘੁੰਮਣੀ ਚਾਹੀਦੀ ਹੈ ਜਿਹੜੀ ਘਰ ਸੰਭਾਲ ਰਹੀ ਹੈ, ਜਿਹੜੀ ਬੱਚਿਆਂ ਦੀ ਦੇਖ ਕੇ ਕਰ ਰਹੀ ਹੈ।
0: ਬਿਲਕੁਲ ਨਹੀਂ, ਜੇ ਤਾਂ ਉਹ ਰਨ ਮਰੀਦ ਹੋਵੇ ਫਿਰ ਤਾਂ ਠੀਕ ਆ, ਫਿਰ ਤਾਂ ਉਹਨੂੰ ਬਸ ਉਹਦੇ ਗੋਡੇ ਮੋਢੇ ਬੈਠਾ ਰਹੇ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਬੰਦੇ ਦੇ ਦਿਮਾਗ 'ਚ 100 ਚੀਜ਼ਾਂ ਹੁੰਦੀਆਂ।
1: ਠੀਕ ਹੈ,
0: ਮਿਹਰਬਾਨੀ,
1: ਚਲੋ ਬਹੁਤ ਸ਼ੁਕਰੀਆ। ਸੋ ਭਾਜੀ ਕਹਿੰਦੇ ਕਿ ਜ਼ਰੂਰੀ ਥੋੜਾ ਹੈ ਵੀ ਉਹਦੀ ਘਰ ਵਾਲੀ ਉਹਦੇ ਹੀ ਦਿਮਾਗ 'ਚ ਘੁੰਮਦੀ ਰਹੇ 24 ਘੰਟੇ। ਹੁਣ ਕਈ ਕਹਿਣਗੇ ਨਹੀਂ ਯਾਰ ਕਿਉਂ ਨਹੀਂ ਘੁੰਮਣੀ ਚਾਹੀਦੀ, ਜਦੋਂ ਅਗਲੀ ਇੰਨੀ ਮਿਹਨਤ ਕਰ ਰਹੀ ਹੈ ਘਰੇ, ਬੱਚਾ ਪਾਲ ਰਹੀ ਆ, ਕਿਉਂ ਨਾ ਘੁੰਮੇ। ਸੋ ਖੈਰ ਨੰਬਰ ਹੈ ਆਪਣਾ 9056739537 9056736373. ਆਪਣਾ ਨੰਬਰ ਹੈ 9056733337 9056736373. ਤੁਹਾਡਾ ਕੀ ਓਪੀਨੀਅਨ ਹੈ ਜ਼ਰੂਰ ਜਾਣਨਾ ਚਾਹਾਂਗੇ। ਅਤੇ ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਗਵਰਨਮੈਂਟ ਦੀਆਂ ਗ੍ਰਾਂਟਸ ਦੀ ਜਾਣਕਾਰੀ ਦੇ ਰਹੇ ਆ। ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਤੁਸੀਂ ਵਾਪਸ ਨਹੀਂ ਕਰਨੇ, ਖਰਚੇ ਆਪਣੇ ਸਾਰੇ ਪੂਰੇ ਕਰੋ ਅਤੇ ਆਪਣੀ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ। ਸੋ ਸਰਾਸ਼ ਵੈਲਕਮ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
1: ਜੀ।
2: ਐਂਡ ਦੈਨ ਇਸਮੇ ਲਾਈਕ ਗਵਰਨਮੈਂਟ ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇਂ ਡੀਲ ਕਰਤੇ ਹੈ, 8 ਸਾਲ ਹੋ ਗਏ ਹੈ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ। ਔਰ ਲਾਈਕ ਅਗਰ ਆਪਕਾ ਸਟੇਟਸ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਆਪ ਕਿਸੀ ਵੀ ਸਿਟੀ ਮੇਂ ਰਹਤੇ ਹੈ, ਆਸਾਨ ਸੇ ਫੁੱਲੀ ਆਨਲਾਈਨ ਕੋਰਸਿਸ ਕਰੇ, ਕੋਈ ਇਸਮੇ ਲਾਈਕ ਐਗਜ਼ਾਮਿਨੇਸ਼ਨ ਨਹੀਂ ਹੈ, ਈਜ਼ੀ ਅਸਾਈਨਮੈਂਟਸ ਹੈ, ਫੁੱਲੀ ਆਨਲਾਈਨ ਹੈ, 2 ਸੇ 3 ਘੰਟੇ ਆਪਣੇ ਲਗਾਨੇ ਹੈ, 30 ਸੇ 100,000 ਕੀ ਫੰਡਿੰਗ ਆਪ ਹਾਸਿਲ ਕਰਤੇ ਹੈ, ਆਪਕੇ ਅਕਾਊਂਟ ਮੇਂ ਪੈਸਾ ਸੀਧਾ ਆਤਾ ਹੈ ਗਵਰਨਮੈਂਟ ਸੇ, ਆਪਕੀ ਇਨਕਮ ਕਮ ਹੋਣੀ ਚਾਹੀਏ, ਨੋਟਿਸ ਆਫ ਅਸੈਸਮੈਂਟ 2024 ਮੇਂ ਲੈਸ ਦੈਨ $70,000 ਤੋਂ ਹੀ ਆਪਕੋ ਇਸਕਾ ਫਾਇਦਾ ਹੈ। ਆਪ ਊਬਰ ਡਰਾਈਵਰ ਹੈ, ਟਰੱਕ ਡਰਾਈਵਰ ਹੈ, ਸੈਲਫ ਇੰਪਲੋਇਡ ਹੈ, ਅਨਇੰਪਲੋਇਡ ਹੈ, ਹਾਊਸ ਵਾਈਫ ਹੈ, ਆਪਕੋ ਅੱਛਾ ਬੈਨੀਫਿਟ ਹੈ ਇਸਮੇਂ, ਕੋਈ ਏਜ ਲਿਮਿਟ ਨਹੀਂ ਹੈ, ਆਪ ਅਗਰ ਰਿਟਾਇਰਡ ਹੈ ਪੈਨਸ਼ਨ ਪੇ ਆਪ ਐਲੀਜੀਬਲ ਹੈ, ਔਰ ਲਾਈਕ ਦੇਰ ਇਜ਼ ਨੋ ਕ੍ਰੈਡਿਟ ਚੈੱਕ। ਅਬ ਇਸਮੇਂ ਅਗਰ ਫੈਮਿਲੀ ਆਫ 4 ਹੈ ਤੋ ਉਨਕੀ 80,000 ਕੀ ਫੰਡਿੰਗ ਬਣਤੀ ਹੈ, 40,000 ਤੋਂ ਗ੍ਰਾਂਟ ਹੈ ਜੋ ਕਿ ਨਾਨ ਰਿਫੰਡੇਬਲ ਟੈਕਸ ਫਰੀ ਹੈ, ਪੈਸਾ ਨਹੀਂ ਕਰਨਾ ਹੁੰਦਾ, ਆਪਣੇ ਵਾਪਿਸ ਨਹੀਂ ਕਰਨਾ ਹੁੰਦਾ ਉਹ ਪੈਸਾ, ਉਹ ਆਪਕਾ ਪੈਸਾ ਹੈ ਗ੍ਰਾਂਟਸ। ਜੋ ਲੋਨ ਹੈ ਉਹ $40,000 ਹੈ, ਔਰ ਲਾਈਕ ਉਹ 0% ਪੇ, ਔਰ 1.5 ਸਾਲ ਬਾਅਦ ਵੀ 2.5% ਸਾਲ ਕਾ ਵਿਆਜ ਹੈ, ਤੋ ਆਪ ਅਸੈਸਮੈਂਟ ਕਰਾ ਸਕਤੇ ਹੈ, ਆਫਿਸ ਆ ਸਕਤੇ ਹੈ, ਔਰ ਲਾਈਕ ਇਸਮੇ ਅਭੀ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ ਇਸ ਹਫਤੇ ਕੇ ਬਾਅਦ, ਸੋ ਦਿਸ ਇਜ਼ ਦਾ ਲਾਸਟ ਵੀਕ ਫੋਰ ਦਾ ਗ੍ਰਾਂਟਸ। ਗ੍ਰਾਂਟਸ ਉਹ ਪੈਸਾ ਜੋ ਆਪਣੇ ਲਾਈਕ ਵਾਪਿਸ ਹੀ ਨਹੀਂ ਕਰਨਾ ਹੁੰਦਾ, ਤੋ ਕੋਈ ਇਸਮੇ ਚਲਾਕੀ ਨਹੀਂ ਹੈ, ਕੋਈ ਕੈਚ ਨਹੀਂ ਹੈ, ਅਸਲੀ ਕਾਗਜ਼ ਲਗਤੇ ਹੈ, ਅਸਲੀ ਕਾਮ ਹੈ, ਅਸਲੀ ਤਰੀਕੇ ਸੇ ਕਰ ਰਹੇ ਹੈ, 8 ਸਾਲ ਹੋ ਗਏ ਹੈ, ਔਰ ਇਸਮੇ ਲਾਈਕ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਹਮਾਰੇ ਅਕਾਊਂਟ ਮੇਂ ਨਹੀਂ ਆਤੀ, ਤੋ ਆਪ ਹਮਾਰੇ ਹਮੇਂ ਕਾਲ ਕਰ ਸਕਤੇ ਹੈ, ਹਮਾਰੇ ਆਫਿਸ ਆ ਸਕਤੇ ਹੈ, ਗਵਰਨਮੈਂਟ ਜੈਸੇ ਡੈਂਟਲ ਕੇਅਰ ਮੇਂ, ਚਾਈਲਡ ਕੇਅਰ ਮੇਂ, ਰਿਫਿਊਜੀਜ਼ ਪੇ, ਯੂਕਰੇਨ ਪੇ ਇਤਨਾ ਪੈਸਾ ਲਗਾਤੀ ਹੈ, ਆਪ ਪੇ ਵੀ ਲਗਾਤੀ ਹੈ, ਪਤਾ ਨਹੀਂ ਤੋ ਇਹ ਨਹੀਂ ਕਿ ਇਸਮੇਂ ਕੁਛ ਕੁੰਡੀ ਹੈ, ਦਰ ਇਜ਼ ਨੋ ਕੈਚ, ਕੋਈ ਚਲਾਕੀ, ਕੋਈ ਗ੍ਰੀਡੀਨੈਸ ਨਹੀਂ ਹੈ, ਹਮਾਰੀ ਫੀਸ ਕਿਤਨੀ ਹੈ, 199 ਜਾਂ 499 ਕਬ ਦੇਣੀ ਹੈ, ਕਾਮ ਹੋਣੇ ਕੇ ਬਾਅਦ। ਅਬ ਜੈਸੇ ਲਾਸਟ ਹਫਤੇ 29 ਮੰਦੋ ਕੇ ਅਕਾਊਂਟ ਮੇਂ ਫੰਡਿੰਗ ਗਿਰ ਚੁੱਕੀ ਹੈ, ਤੋ ਇਸ ਲਈ ਅਬ ਉਹ ਹਮਾਰੀ ਫੀਸ ਦੇਂਗੇ, ਤੋ ਕੋਈ ਹਮ ਪੈਸੇ ਪਹਿਲੇ ਨਹੀਂ ਲੇਤੇ, ਕੋਈ ਕੁੰਡੀ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਫੁੱਲੀ ਆਨਲਾਈਨ ਆਸਾਨ ਸੇ ਕੋਰਸਿਸ ਕਰੇ, ਔਰ ਕਾਲ ਆਪ ਹਮੇਂ ਅਭੀ ਕਰ ਸਕਤੇ ਹੈਂ, ਪਹਿਲਾ ਹਮਾਰਾ ਆਫਿਸ ਐਡਰੈਸ ਹੈ 218 ਐਕਸਪੋਰਟ ਬੁਲੇਵਰਡ, ਤੋ ਗ੍ਰਾਂਟ ਕੋ ਮਿਸ ਨਾ ਕਰੇ, ਮੈਰਿਡ ਅੱਛਾ ਬੈਨੀਫਿਟ ਹੈ, ਸਿੰਗਲ ਹੈ ਬੈਨੀਫਿਟ ਨਹੀਂ ਹੈ, ਮਤ ਕਾਲ ਕਰੇ, ਮੈਰਿਡ ਹੈ, ਜਿਤਨੇ ਜ਼ਿਆਦਾ ਕਿਡਸ ਹੈ, ਜਿਤਨੀ ਕਮ ਆਪਕੀ ਇਨਕਮ ਹੈ ਐਨਓਏ ਪੇ, ਉਤਨੀ ਜ਼ਿਆਦਾ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਕੋਈ ਕਾਗਜ਼ ਨਹੀਂ ਹਿਲ ਰਹੇ ਕਿਉਂਕਿ ਗਵਰਨਮੈਂਟ ਹੈ ਯਹਾਂ ਪੇ, ਨਾ ਕਿ ਬੈਂਕ, ਤੋ ਕੋਈ ਚਲਾਕੀ, ਕੋਈ ਸੈਟਿੰਗ, ਕੋਈ ਅਪਰੋਚ, ਕੋਈ ਕਮਿਸ਼ਨ ਨਹੀਂ ਹੈ, ਨਹੀਂ ਹੈ, ਨਹੀਂ ਹੈ, ਕਾਲ ਕਰੇ, ਅਸੈਸਮੈਂਟ ਕਰਾਏ, 4374431 75, 4374431 75, 437264 3175 ਹੁਣੇ ਕਾਲ ਕਰੋ ਤੇ ਐਸਟੀਮੇਟ ਲਓ 437-264-3175 437-264-3175
1: 4372643175 ਨੰਬਰ ਹੈ ਸੁਨਾਸ਼ ਥੈਂਕ ਯੂ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਹੈ ਪੰਜਾਬੀ ਰਹਿ 905-673-3337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਆ ਫਿਰ ਕੀ ਕਹਿੰਦੇ ਹੋ ਤੁਸੀਂ 1981 ਹਾਂਜੀ
3: ਹਾਂਜੀ ਮੇਰੇ ਕੀ ਹਾਲ ਚਾਲ ਆ
1: ਵਧੀਆ ਜੀ ਕਿਵੇਂ ਹੋ
3: ਬਸ ਵਧੀਆ ਪਹਿਲੀ ਗੱਲ ਤਾਂ ਯਾਰ ਮੁੰਡੇ ਨੂੰ ਥੋੜਾ ਸੋਚ ਚਾਹੀਦਾ ਸੀਗਾ ਬਈ ਮੈਂ ਗਿਫਟ ਨਾ ਦਵਾਂ ਚਲੋ ਜੇ ਗਿਫਟ ਦੇ ਦਿੱਤਾ ਤਾਂ ਤੇ ਉਹ ਕਹਿ ਦਿੰਦਾ ਯਾਰ ਵਾਈਫ ਨੂੰ ਯਾਰ ਤੈਨੂੰ ਮੈਂ ਗਿਫਟ ਦਵਾ ਲਿਆਉਂਦਾ ਜੋ ਤੂੰ ਕਹੇਂਗੀ ਜਿਸ ਚੀਜ਼ ਤੇ ਹੱਥ ਰੱਖੀ ਮੈਂ ਤੈਨੂੰ ਦਵਾ ਲਿਆਉਂਦਾ ਕੋਈ ਐਕਸ ਵਾਈ ਜ਼ੈਡ ਰੀਜ਼ਨ ਦੇ ਦਿੰਦਾ ਯਾਰ ਮੈਨੂੰ ਤਾਂ ਦੇਣਾ ਪਿਆ ਉਹਨੂੰ ਲੋੜ ਸੀ ਜਾਂ ਉਹ ਅਫੋਰਡ ਨੀ ਕਰ ਸਕਦੀ ਬਟ ਮੈਂ ਤੈਨੂੰ ਵੀ ਨਾਲ ਬਰੋਬਰ ਲੈ ਕੇ ਚੱਲਦਾ ਜਿੱਥੇ ਜਾਣਾ ਚਾਹੁੰਦੀ ਆ ਤੈਨੂੰ ਵੀ ਮੈਂ ਲੈ ਦਿੰਦਾ ਮਤਲਬ ਠੀਕ ਹੈ ਇੱਕ ਸਾਈਡ ਤੁਸੀਂ ਹਨਾ ਦੇਖ ਸਕਦੇ ਹੋ ਦੂਜੀ ਸਾਈਡ ਤੁਸੀਂ ਉਹ ਮਾਂ ਰੱਖਣ ਵਾਸਤੇ ਉਹਨੂੰ ਗਿਫਟ ਵੀ ਕਰ ਸਕਦੇ ਹੋ ਤੇ ਜਿਹੜੀ ਗੱਲ ਡਿਵੋਰਸ ਦੀ ਤੇ ਨਹੀਂ ਡਿਵੋਰਸ ਤਾਂ ਨੀ ਲੈਣਾ ਚਾਹੀਦਾ ਸੀਗਾ ਨਿੱਕੀ ਨੀ ਗੱਲ ਤੇ ਪਰ ਹੁਣ ਫਿਰ ਤਾਂ ਜਿਹੜੀ ਉਹਦੀ ਵਾਈਫ ਆ ਫਿਰ ਤਾਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਹੀ ਜ਼ਿਆਦਾ ਪਿਆਰ ਕਰਦੀ ਆ ਆਪਦੇ ਘਰ ਵਾਲੇ ਨਾਲ ਤਾਂ ਪਿਆਰ ਹੀ ਹੈ ਨੀ ਇਸ ਹਿਸਾਬ ਨਾਲ
1: ਨਹੀਂ ਤੁਸੀਂ ਸਮਝ ਨਹੀਂ ਰਹੇ ਮਟੀਰੀਅਲਿਸਟਿਕ ਚੀਜ਼ ਦੀ ਇਹ ਗੱਲ ਨਹੀਂ ਹੈਗੀ ਇਹ ਗੱਲ ਹੈ ਕਿ ਤੂੰ ਮੇਰੇ ਬਾਰੇ ਕਿਵੇਂ ਨਹੀਂ ਸੋਚਿਆ
3: ਹਾਂਜੀ
1: ਇਹ ਮਟੀਰੀਅਲਿਸਟਿਕ ਉਹ ਕਿਹੜਾ ਕਹਿ ਰਹੀ ਹੈ ਕਿ
3: ਹਾਂਜੀ ਹਾਂਜੀ ਉੱਥੇ ਹਸਬੈਂਡ ਤਾਂ ਭਾਜੀ ਇੱਕ ਵਾਰੀ ਤਾਂ ਗਲਤ ਹੈਗਾ ਹੀ ਆ ਬਟ ਹਨਾ ਬਟ ਉਹ ਹੁਣ ਗਲਤੀ ਕਰ ਲਈ ਉਹਨੇ ਹੁਣ ਐ ਤਾਂ ਹੈ ਨੀ ਬਈ ਗਲਤੀ ਕਰ ਲਈ ਤਾਂ ਹੁਣ ਉਹਨੂੰ ਬਈ ਵੜ ਦੋ ਬੰਦੇ ਨੂੰ ਉਹ ਹੁਣ ਕਹਿ ਸਕਦਾ ਸੀ ਚੱਲ ਯਾਰ ਮੈਂ ਗਿਫਟ ਦੇ ਦਿੱਤਾ ਮੈਂ ਕੋਈ ਹਨਾ ਰੀਜ਼ਨ ਇੱਕ ਅੱਧਾ ਰੀਜ਼ਨ ਦੇ ਦਿੰਦਾ ਪਰ ਬਰੋਬਰ ਗਿਫਟ ਦਊਂਗਾ ਬੇਸ਼ੱਕ ਤੂੰ ਜਿਹੜੇ ਮਰਜ਼ੀ ਬ੍ਰਾਂਡ ਦਾ ਲੈਣਾ ਐਸ ਵਾਰੀ ਛੱਡ ਕੋਈ ਹੋਰ ਤਗੜਾ ਬ੍ਰਾਂਡ ਜੋ ਤੇਰੇ ਹੱਥ ਰੱਖੇਗੀ ਮੈਂ ਤੈਨੂੰ ਉਹ ਦਵਾ ਦੂੰਗਾ ਬਟ ਐ ਚਾਹੀਦਾ ਦੋਵਾਂ ਨੂੰ ਬਰਾਬਰ ਰੱਖਦਾ ਚੱਲ ਠੀਕ ਹੈ ਗਲਤੀ ਹੋ ਗਈ ਗਲਤੀ ਸੁਧਾਰਨ ਦਾ ਮੌਕਾ ਤਾਂ ਹੋਣਾ ਚਾਹੀਦਾ ਸੀ ਨਾ ਮਿਲਣਾ ਬੰਦੇ ਨੂੰ ਇਹ ਤਾਂ ਨੀ ਗਲਤੀ ਹੈਗੀ ਬਈ ਗਲਤੀ ਹੋ ਗਈ ਜਦੋਂ ਤਾਂ ਇਹ ਤਾਂ ਨੀ ਬਈ ਬੰਦੇ ਨੂੰ ਸਜ਼ਾ ਸੁਣਾ ਦੋ ਬਈ ਤੂੰ ਤਾਂ ਬਸ ਮੇਰੇ ਤੋਂ ਅਲੱਗ ਹੋ ਜਾ ਘਰੋਂ ਨਿਕਲ ਜਾ ਉਹ ਚੀ ਗਲਤ ਆ
1: ਚਲੋ ਠੀਕ ਹੈ ਸੋ ਇਹ ਵੀ ਕਹਿੰਦੇ ਵੀ ਲੇਡੀ ਓਵਰ ਲੇਡੀਜ਼ ਜਿਹੜੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ ਤੁਸੀਂ ਕੀ ਕਹਿੰਦੇ ਹੋ ਜੇ ਤੁਹਾਡੇ ਹਸਬੈਂਡ ਨੇ ਐਂ ਕੀਤਾ ਹੋਵੇ ਤੁਹਾਡੀ ਕੀ ਰਿਐਕਸ਼ਨ ਹੁੰਦੀ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਲੇਡੀ ਹੈ ਜਿਹਨੇ ਇੰਨਾ ਮੈਂ ਨਹੀਂ ਕਹਿੰਦਾ ਓਵਰ ਰਿਐਕਟ ਕੀਤਾ ਬਟ ਜਿਹਦੀ ਇਹ ਰਿਐਕਸ਼ਨ ਸੀਗੀ ਤੁਹਾਡਾ ਕੀ ਖਿਆਲ ਹੈ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ ਤੁਹਾਡਾ ਕੀ ਖਿਆਲ ਹੈ ਤੁਸੀਂ ਸ਼ੇਅਰ ਕਰੋ ਮੇਰੇ ਨਾਲ ਕਿਉਂਕਿ ਲੇਡੀਜ਼ ਦਾ ਹੀ ਇਹ ਇੱਕ ਮਸਲਾ ਲੇਡੀ ਮੇ ਵੀ ਦੱਸਦੀ ਇੱਕ ਨਵੀਂ ਯਾਰ ਉਹਨੇ ਸਹੀ ਕੀਤਾ ਇਹ ਤਾਂ ਬੜੀ ਗਲਤ ਗੱਲ ਹੈ ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਜਾਂ ਟਰੱਕ ਦੀ ਕੋਈ ਵੀ ਰਿਪੇਅਰ ਗ੍ਰੈਂਡ ਓਪਨਿੰਗ ਦੇ ਉੱਤੇ ਬਹੁਤ ਵੱਡੇ ਡਿਸਕਾਊਂਟ ਨੇ ਮੇਰਾ ਨਾਂ ਲੈ ਦੇ ਹੋਰ ਵੀ ਡਿਸਕਾਊਂਟ ਹੈ ਸਟੀਲਸ ਅਤੇ ਜੇਮਸਨੋ ਪਾਰਕਵੇ ਅਤੇ ਈਗਲ ਟਰੱਕ ਵਾਲੇ ਨੇ 10874 ਸਟੀਲਸ ਐਵਨਿਊ ਈਸਟ 401 ਤੋਂ ਉੱਤਨ ਸਾਰ ਤੁਸੀਂ ਉੱਥੇ ਮਨੂ ਨੂੰ ਮਿਲਣਾ ਮਨੂ ਦਾ ਨੰਬਰ ਹੈ 6472346293 ਤੇ ਮੈਂਡੀ ਗਿੱਲ ਦੇਖੋ ਜੇ ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਤੁਸੀਂ ਫੋਨ ਘੁਮਾ ਲਓ ਮੈਂਡੀ ਨੂੰ ਦੇਖਿਓ ਸੀ ਮੈਂਡੀ ਤੁਹਾਨੂੰ ਹਜ਼ਾਰਾਂ ਡਾਲਰ ਤੱਕ ਦੀ ਬੱਚਤ ਕਰਵਾ ਸਕਦੇ ਆ ਮੈਂਡੀ ਗਿੱਲ ਆਟੋ ਹੋਮ ਟਰੱਕਾਂ ਦੀ ਕੋਈ ਇੰਸ਼ੋਰੈਂਸ 6479299509 6479299509 ਮੈਂਡੀ ਗਿੱਲ ਜੀ 2989 ਹੈਲੋ
4: ਉਹ
1: ਵੀ ਹੋ ਸਕਦਾ
4: ਹਾਂਜੀ ਉਹ ਬਾਹਰੋਂ ਉਹਨੂੰ ਜਾ ਕਿਸੇ ਨੇ ਦੱਸਿਆ ਜਾਂ ਉਹਨੇ ਕਿਸੇ ਪਿਕਚਰ ਵੇਖ ਲਈ ਜਾਂ ਐਨੀਥਿੰਗ ਕੁਛ ਵੀ ਹੋ ਸਕਦਾ ਬਾਕੀ ਆਪਣੀ ਵਾਈਫ ਦਾ ਧਿਆਨ ਤਾਂ ਜ਼ਰੂਰ ਰੱਖਣਾ ਪੈਂਦਾ ਜੀ ਵੇਖੋ ਆਪਣਾ ਪਰਿਵਾਰ ਛੱਡ ਕੇ ਤੁਹਾਡੇ ਨਾਲ ਤੁਰਦੀ ਅਗਲੀ ਤੇ ਉਹਨੂੰ ਮਤਲਬ ਕਹਿਣ ਦਾ ਵੀ ਤੁਸੀਂ ਕਿੱਦਾਂ ਇਗਨੋਰ ਕਰ ਸਕਦੇ ਜੀ ਰਨ ਮਰੀਜ਼ ਵਾਲੀ ਗੱਲ ਨਹੀਂ ਹੁੰਦੀ ਜੀ ਇਹਦੇ ਵਿੱਚ ਜੇ ਉਹ ਚੀਜ਼ ਤੁਹਾਡੀ ਭੈਣ ਨਾ ਹੁੰਦੀ ਹੋਵੇ ਫਿਰ ਤੁਸੀਂ ਕੀ ਕਰੋਗੇ ਥੈਂਕ ਯੂ
1: ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ 9349 ਹੈਲੋ
5: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
5: ਹਾਂਜੀ ਬੀਂਗ ਅ ਵੂਮਨ ਮੈਨੂੰ ਏਦਾਂ ਲੱਗਦਾ ਕਿ ਵਿਮਨਸ ਦੇ ਬਿਹੇਵੀਅਰ ਦਾ ਜੋ ਉਹਨਾਂ ਦੇ ਐਕਸਪੀਰੀਅੰਸ ਹੋਏ ਹੁੰਦੇ ਆ ਉਹ ਫਾਊਂਡੇਸ਼ਨ ਹੁੰਦੀ ਆ ਹਨਾ ਕਿਵੇਂ ਉਹ ਹਰ ਚੀਜ਼ ਨੂੰ ਲੈਂਦੀਆਂ ਨੇ ਤੇ ਟੋਟਲੀ ਡਿਪੈਂਡਸ ਕਿ ਪਿਛਲੇ ਪਾਸਟ ਐਕਸਪੀਰੀਅੰਸਸ ਉਹਨਾਂ ਦੇ ਕੀ ਹੋਏ ਹੋਣਗੇ
1: ਜੀ।
5: ਜੇ ਮੈਂ ਸੋਚਾਂ ਤਾਂ ਸ਼ਾਇਦ ਮੈਂ ਨਹੀਂ ਇਸ ਚੀਜ਼ ਦਾ ਗੁੱਸਾ ਕਰਦੀ ਬਿਕੋਜ਼ ਡਸਨਟ ਮੈਟਰ ਡਿਪੈਂਡ ਕਰਦਾ ਕਿ ਵਰਕ ਤੇ ਕਿੱਦਾਂ ਦਾ ਉਹਨਾਂ ਦਾ ਕਲਚਰ ਹੈਗਾ ਹੈ ਨਾ। ਉਹਨਾਂ ਨੇ ਸੋਚਿਆ ਕਿ ਚਲੋ ਉਹਨਾਂ ਨੂੰ ਗਿਫਟ ਮਿਲਿਆ ਉਧਰੋਂ ਪਾਸ ਆਨ ਕਰਦਾ ਉੱਥੇ ਨੋਟ ਅ ਬਿਗ ਡੀਲ ਮੇਰਾ ਖਿਆਲ। That's all I have to say.
1: ਠੀਕ ਹੈ ਸੋ ਸੋ ਤੁਸੀਂ ਹੁੰਦੇ ਉਸ ਪੋਜੀਸ਼ਨ 'ਚ ਤੁਸੀਂ ਅਫਸਰ ਨਹੀਂ ਸੀ ਹੋਣਾ ਇਹਨਾਂ
5: ਨਹੀਂ ਨੋਟ ਸੋ ਆਈ ਡੋਨਟ ਥਿੰਕ ਸਪੈਸ਼ਲੀ ਮੈਰਿਜ ਨੂੰ ਤੋੜਨ ਤੱਕ ਤੇ ਨਹੀਂ ਇਹ ਗੱਲ ਪਹੁੰਚਣੀ ਚਾਹੀਦੀ ਬਟ ਅਗੇਨ ਐਜ਼ ਆਈ ਸੈਡ ਕਿ ਪਹਿਲਾਂ ਉਹਨਾਂ ਦੇ ਕੀ ਮੇ ਬੀ ਪਾਸਟ ਐਕਸਪੀਰੀਅੰਸ ਜਾਂ ਕੋਈ ਏਦਾਂ ਦੀਆਂ ਗੱਲਾਂ ਹੋਈਆਂ ਹੋਣਗੀਆਂ
1: ਜਿਸ
5: ਕਰਕੇ
1: ਨਹੀਂ ਹੋ ਸਕਦਾ। ਬਿਲਕੁਲ ਇੱਕ ਕਹਿੰਦੇ ਹੁੰਦੇ ਨਾ ਸਨੋਬਾਲ ਇਫੈਕਟ ਹੁਣ ਖਬਰਾਂ ਪਾਸਟ ਦੇ ਵਿੱਚ ਵੀ ਲੇਡੀ ਨੂੰ ਲੱਗਿਆ ਕਿ ਯਾਰ ਮੈਨੂੰ ਇਹ ਬੰਦਾ ਉਨੀ ਇੰਪੋਰਟੈਂਸ ਨਹੀਂ ਦਿੰਦਾ ਫਿਰ ਇੱਕ ਚੀਜ਼ ਹੁੰਦੀ ਹੈ ਕਿ ਨਹੀਂ ਯਾਰ ਇਹ ਤਾਂ ਹੁਣ ਵਾਰ ਵਾਰ ਆਏ ਬਿਹੇਵ ਕਰ ਰਿਹਾ ਬਸ ਇਹਦੇ ਨਾਲ ਤਾਂ ਖਤਮ ਹੀ ਕਰਦੇ ਹਾਂ ਜਿੰਨੀ ਵੀ ਗੱਲਬਾਤ ਹੈ। ਫਾਈਵ ਰਿਵਰਸ ਡੱਕ ਕਲੀਨਿੰਗ ਵਾਹ ਬਈ ਵਾਹ ਬਹਿ ਜਾ ਕਰਦੇ ਆ ਮੁੰਡੇ। ਮੈਨੂੰ ਕੱਲ੍ਹ ਮੈਸੇਜ ਆਇਆ ਇੱਕ ਵੀਰ ਦਾ ਕਹਿੰਦੇ ਨਵੀਂ ਇੰਨਾ ਸੋਹਣਾ ਕੰਮ ਕੀਤਾ ਇਹਨਾਂ ਨੇ ਇੰਨੇ ਪ੍ਰੋਫੈਸ਼ਨਲ ਸੀ ਡੱਕ ਕਲੀਨਿੰਗ ਕਰਾ ਲਓ ਟਾਈਮ ਸਿਰ। ਨੰਬਰ ਹੈ 4376887750 4376887750 ਫਾਈਵ ਰਿਵਰਸ ਡੱਕ ਕਲੀਨਿੰਗ 4376887750 1303 ਹੈਲੋ
6: ਹੈਲੋ ਸਤਿ ਸ੍ਰੀ ਅਕਾਲ
1: ਜੀ।
6: ਛੋਟੇ ਚੀਜ਼ਾਂ ਦੀ ਇੰਪੋਰਟੈਂਸ ਨੀ ਹੁੰਦੀ ਜਿਹੜੀਆਂ ਵਾਈਫ ਘਰ ਹੀ ਰਹਿੰਦੀਆਂ ਨੇ ਉਹਨਾਂ ਨੂੰ ਪਤਾ ਹੋਣਾ ਹੁੰਦਾ ਆ ਵੀ ਉਹਨਾਂ ਨੇ ਛੋਟੇ ਛੋਟੇ ਚੀਜ਼ਾਂ ਚ ਖੁਸ਼ੀਆਂ ਆਪਣੀਆਂ ਦੇਖਣੀਆਂ
1: ਹੁੰਦੀਆਂ।
6: ਹੁਣ ਉਹ ਤਾਂ ਭਾਵੇਂ ਪਾਣੀ ਦੀ ਬੋਤਲ ਵੀ ਹੁੰਦੀ ਕਿਸੇ ਨੂੰ ਮਿਲੀ ਗਿਫਟ ਦੀ ਉਹ ਤਾਂ ਉਹ ਵੀ ਕਿਸੇ ਨੂੰ ਦੇਣ ਦਾ ਮਾਇੰਡ ਤਾਂ ਉਹਨੇ ਫਿਰ ਵੀ ਕਰਨਾ
1: ਸੀ
6: ਔਰ ਪਾਣੀ ਦੀ ਬੋਤਲ ਵੀ ਲੋਕਾਂ ਨੇ ਕਹਿ ਹੋਣਾ ਵੀ ਉਹਨੇ ਕਿਹੜਾ ਘਰੇ ਯੂਜ਼ ਕਰਨੀ ਸੀ। ਗੱਲ ਹੁੰਦੀ ਆ ਵੀ ਤੁਸੀਂ ਆਪਣੀ ਵਾਈਫ ਨੂੰ ਕਿੰਨੀ ਕੁ ਇੰਪੋਰਟੈਂਸ ਦਿੰਦੇ ਆ ਤੇ ਬਾਕੀ ਜੇ ਉਹ ਕਹਿ ਰਹੀ ਹੈ ਮਾਈਟ ਵੀ ਉਹਦੇ ਕੋਈ ਪਾਸਟ ਐਕਸਪੀਰੀਅੰਸ ਹੋਣਗੇ ਤੇ ਬਾਕੀ ਸੈਲਫ ਰਿਸਪੈਕਟ ਦੀ ਵੀ ਗੱਲ ਹੁੰਦੀ ਆ। ਤੁਸੀਂ ਆਪਣੀ ਵਾਈਫ ਨੂੰ ਇੰਪੋਰਟੈਂਸ ਨਹੀਂ ਦਿੱਤੀ ਉਹ ਘਰ ਸੰਭਾਲਦੀ ਆ ਬੱਚੇ ਸੰਭਾਲਦੀ ਆ ਵੀ ਵਾਈਫ ਬੱਚੇ ਸੰਭਾਲਣ ਨੂੰ ਉਹ ਘਰ ਤੁਹਾਡੇ ਖਾਣੇ ਪੈਕ ਕਰਨ ਨੂੰ ਹੀ ਆ। ਇਹ ਜਿਹੜੇ ਬੰਦੇ ਕਹਿ ਰਹੇ ਆ ਜੀ ਇਹ ਰਨ ਲਾਈਕ ਯੂ ਨੋ ਆਈ ਡੋਂਟ ਵਾਂਟ ਟੂ ਯੂਜ਼ ਦੈਟ ਵਰਡ ਲਾਈਕ ਉਹ ਚੀਜ਼ਾਂ ਮੈਨੂੰ ਲੱਗਦਾ ਵੀ ਉਹ ਇਸੇ ਹਿਸਾਬ ਨਾਲ ਆਪਣੇ ਉਹ ਵੀ ਘਰੇ ਟ੍ਰੀਟ ਕਰਦੇ ਹੋਣਗੇ ਸੋ ਦੈਟ ਉਹਨਾਂ ਨੂੰ ਨਾਰਮਲ ਲੱਗਦਾ ਪਰ ਐਜ਼ ਆ ਵੂਮੈਨ ਮੈਨੂੰ ਤਾਂ ਬੈਡ ਲੱਗਿਆ ਕਿਉਂਕਿ ਮੈਂ ਵੀ ਫੀਲ ਕਰਦੀ ਬੈਡ ਕਿਉਂਕਿ ਉਹ ਚੀਜ਼ ਭਾਵੇਂ $10 ਦੀ ਭਾਵੇਂ ਹੁੰਦੀ ਭਾਵੇਂ ਬੋਟਲ ਹੁੰਦੀ ਪਾਣੀ ਦੀ ਮੈਂ ਉਹਦੇ ਲਈ ਵੀ ਕਹਿੰਦੀ ਸੀ ਤੁਸੀਂ ਕਿਉਂ ਨੀ ਲੈ ਕੇ ਆਏਗਾ।
1: ਠੀਕ ਹੈ ਸੋ ਉਹੀ ਤਾਂ ਗੱਲ ਹੈ ਵੀ ਇਟਸ ਨਾਟ ਅਬਾਊਟ ਵੀ ਕਿੰਨੀ ਮਹਿੰਗੀ ਚੀਜ਼ ਹੈ ਬਟ ਗੱਲ ਇਹ ਹੈ ਕਿ ਲੇਡੀ ਘਰੇ ਬੈਠੀ ਹੈ ਤੇ ਉਹ ਕਿਉਂ ਨਹੀਂ ਤੁਹਾਡੀ ਪਹਿਲੀ ਪ੍ਰਾਇੋਰਟੀ ਹੈ
6: ਬਾਕੀ ਦਿਮਾਗ 'ਚ ਕਿਉਂ ਨੀ ਰਹਿੰਦਾ ਉਹ ਫੈਮਿਲੀ ਜਿਹੜੀ ਤੁਹਾਨੂੰ ਸੰਭਾਲ ਰਹੀ ਹੈ ਤੁਹਾਡੇ ਪਰਿਵਾਰ ਨੂੰ ਸੰਭਾਲ ਰਹੀ ਹੈ ਉਹ ਕਿਉਂ ਨੀ ਰਹਿੰਦਾ ਅਸੀਂ ਕੰਮਾਂ 'ਚ ਰਹਿੰਦੇ ਅਸੀਂ ਕਿਉਂ ਆਪਣੇ ਪਰਿਵਾਰ ਨੂੰ ਦਿਮਾਗ 'ਚ ਨੀ ਰੱਖਦੇ ਰੱਖਦੇ ਆ ਬੱਚੇ ਰਹਿੰਦੇ ਪਰਿਵਾਰ ਰਹਿੰਦਾ
1: ਹਸਬੈਂਡ
6: ਰਹਿੰਦਾ ਕਿਉਂ ਨੀ ਰਹਿੰਦੇ ਸਾਰੇ ਕੁਛ ਰਹਿੰਦਾ
1: ਜੀ ਜੀ ਜੀ ਜੀ ਨਹੀਂ ਬਿਲਕੁਲ ਨਹੀਂ ਗੱਲ ਤੁਹਾਡੀ ਠੀਕ ਹੈ ਸੋ ਥੈਂਕ ਯੂ ਸੋ ਮਚ। ਇਟਸ ਨਾਟ ਅਬਾਊਟ ਵੀ ਚੀਜ਼ ਕੀ ਸੀ ਜਾਂ ਕੋਈ ਮਟੀਰੀਅਲਿਸਟਿਕ ਗੱਲ ਗੱਲ ਇਹ ਹੈ ਕਿ ਦਿਮਾਗ ਦੇ ਵਿੱਚ ਘਰ ਵਾਲੀ ਕਿਉਂ ਨੀ ਪਹਿਲਾਂ ਆਈ ਦੈਟਸ ਦਾ ਬਿਗੇਸਟ ਇਸ਼ੂ। ਸੋ ਠੀਕ ਹੈ ਹਰਮਨ ਨੂੰ ਯਾਦ ਰੱਖੋ ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਦੀ ਟੀਮ 647-685-9000 647-685-9000 ਹਰਮਨ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ
7: Another Don Clean with the Don Ducks.
8: Oh, he's doing dishes with Dawn Platinum.
9: The only soap trusted to save wildlife affected by oil.
8: And Platinum removes up to 99% of grease and food residue, so he doesn't have to work so hard.
9: Well, flap my wings. What'll he do with all that unused elbow grease?
8: Organize the fridge, the spice rack, the junk drawer.
9: What are you quacking on about? He's gonna make enchiladas.
8: More dishes? That's giving this duck goosebumps.
7: Dawn Platinum, the better grease getter.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਕੂੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ 'ਤੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ। ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: 15th ऑफ जुलाई और स्टूडियोज दे घड़ियां के मुताबिक 9:16 हो चुके ने और अद निकल गया जुलाई का अज और कुछ खबर जिन्हां दे विचों जो धुंद तुहाडे आस पास नज़र आ रही है ये जलनशील पदार्थों नाल भरिया होया आसमान नज़र आ रहा तकरीबन 100+ जिहड़ियां अगां ने ओंटैरियो के अलग अलग खेतरां च लगियां कल की गर्मी तो बाद कल गर्मी 46 डिग्री के आसपास गई पर पत्थरां दे उपर गर्मी वध जांदी है सो जो 56 अगां ने इन्हां दे विचों नॉन कंट्रोलेबल बने यानी कि कंट्रोल नहीं हो सकदियां हैगियां सो नॉन कंट्रोलेबल जिहड़ियां इह अगां ने इन्हां तों ते कुछ होर वार्निंग्स तों सब नूं परे कीता गया बहुत सारे फर्स्ट नेशनस तों लैके अलग अलग लोकां नूं इवैक्यूएट करके बाहर कढ़िया जा रहा ते सेफ जगह ते पहुँचाया जा रहा एक वीडियो सामने आई जिस CN रेलवेज की रेल लंघन लगती है तो एकदम अग दियां लपटां रेलवे ट्रैक के कोल पहुँचदियां ने तो उत्थे ये वीडियो जिहड़ा काफ़ी चर्चित हो रहा है सो जो भी आ बदलों के धुंद तुहानूं नज़र आ रही है धुंद नहीं ये स्मोक है अज का दिन कुछ इस तरह का बनया रहेगा इस समय PRSN एयरपोर्ट के ट्रैक 6 ते जेट एयरवेज जिथे अपनी फ्ला उड़ान भर चुकी है उत्थे कुछ खबर तो गल्लां तुहाडे नाल साझा करूँगा खबर गल्लां दे विचों कुछ होर जिहड़ी बातचीत है जो डोनाल्ड ट्रंप रात फॉक्स से संबोधित कर रहा है कि पुल उड़ा देंगे परछत्ते उड़ा देंगे आ कर देंगे वह कर देंगे तो परसों कह रहा है कि ईरान को नक्शे चो खत्म कर देंगे 20% टैरिफ लावेंगे अपना असी जिन्या भी स्टेट ऑफ फॉरमोस चो जहाज लंघनगे असी लवेंगे चाइना ने सिद्ध पुदरे तरीके कह दिता कि जे कोई भी छेड़छाड़ साड़ी हुई सेंशन या किसी चीज़ की गल कर रहे हैं ईरान तो खरीदन के लिए तेनों यह दिखावे ना तारे कि तू देखेगा बापू तेना हो की गया उस तो बाद झग मंगो बैठ गया झग मंगो बैठने तो बाद ये आदमी मोक मार के पंजाबी मैं बोलूँगा क्योंकि कैनेडा और जोड़े मुल्क कमज़ोर ने उन्हें यह बुलिंग करता एक ऐसा बच्चा जोड़ा स्कूल के तकड़िया तो डरता तो माड़िया के उत्ते बुलिंग करता कि मेरे तो डरते रहन तो यह बच्चा जोड़ा है झग मंगो बैठ गया थले जदों चाइना ने संकेत दते कि कहना नहीं कुछ असी करांगे ही बस हूँ तू एक भी जहाज़ नूं रोक के 20% ला के दिखा कुछ घंटों बाद कह दिता माफ़ करो दोस्तों शर्मिंदा हाँ पिछली स्टेटमेंट लई बेशर्मी साढ़े सुभा दे विच है इसलिए मैं हुण माफ़ी तो मंगनी बाद दी गल है मैं अपने मूर्खतावां नूं अगे नहीं तोड़ांगा हुण गल आ गई गैस स्टेशन से अज शाम तो पहला गैस पा लियो कल रात तक 10 सेंट गैस बधूगी 8 सेंट एक बार बधूगी 2 सेंट एक बार बधूगी सो गैस प्राइस के बढ़ोतरी होगी अपनी गड्डिया फ्यूल अप करा लियो जो 2-4-5 रुपये बचते हैं बचा लियो वैके वैसे थोड़े इंट्रस्ट रेट के राही जो अज इंट्रस्ट रेट की अनाउंसमेंट है लोगों का झूड़ा चूंड किया हो 1500-1500 रुपये के घर चो खिंच रहे हैं बैंक बिलीनर बन गई ने मल्टी मिलीनर या मल्टी बिलीनर आम लोग गरीब होंदे जा रहे ने आड़े 5-4 रुपये गैस चो बचते बचा लियो नहीं तो बाकी तो चूंडी जा रही ने लुटिंग लुटिंग लुटिंग एंड लुटिंग लुटिंग लुटिंग फिर इन्हें इन्फ्लेशन की पूछ उत्ते हो जानी है फिर इन्होंने कहना साडा तां टारगेट है 2.5 असल च इस तो वड्डा स्कैंडल कोई हो नहीं सकता जिहड़ियां सरकारां करदियां ने तुसीं देखो एक बैंक आ RBC वह ब्लैंकेट मोरगेज कर रहा इस समय ब्लैंकेट मोरगेज के विचों की कर रहा थोनों प्रोटैक्ट नहीं कर रहा कि तुसीं क्लोजिंग करा रहे हो बेवकूफ ने वो लोग जो ब्लैंकेट मोरगेजेस लै रहे हैं मैं माफ़ी चाहूँगा अपने शब्दों लिए बहुत सारे लोग लै रहे होंगे लो मैं नहीं कहता पर सुनो की हो रहा एक्चुअल सच्चाई की हैगी है ढिड तो कपड़ा मैं चक दिना क्योंकि यही शो न इसे करके तुम सुनते हो ब्लैंकेट मोरगेज की है सुरजीत ने कोंडो बुक कराई चौड़ चौड़ भूआ की कुड़ी ने लाइसेंस लिया 4.5% कमीशन गिठ जिडी कोंडो आ जिडा मेरा स्टूडियो आ 7.5 लाख की बुक कराती हुण एक्चुअल उहदी अप्रेजल वैल्यू जो मैं बिल्डर हाँ मैं बनाउण लग्गिया मैं यह सोच के प्रोजैक्शन दित्ती सी बैंक नूं कि मैनू यह कोंडो 150 यूनिट या 250 यूनिट की बिल्डिंग जिहड़ी तैयार हो ईच कोंडो मैनू 50 तो 70 हज़ार छड्डूगा यानी कि मेरा 5 मिलियन तो 7 मिलियन का प्रॉफिट होगा पर होया कि सुरजीत की भूआ की कुड़ी जी ने लाइसेंस नवा लिया कोविड के लाइसेंस लए लोगों ने वह भूआ की कुड़ी ने कोंडो यदा भी बुक कराता 4 होर कराते अननेसैसरी बुकिंग्स करा दतियाँ बिल्डर्स ने जिथे 50,000 प्रॉफिट लेना से उत्थे 3 लाख प्रॉफिट लेना शुरू कर दिता हुण एक्चुअल अप्रेजल वैल्यू तो है नहीं सी डग फूड उन्हें चुप करे बैठे से क्योंकि पैसा बनता पैसे 11 बेलियां यार बेली बन बन टोलियां बैठे बोतल हमर विच खोलियां असल प्रॉब्लम इत्थे भी डग फूड की फिर आ गई ਮੈਂ ਡੱਗਫੋਰਡ ਦੀ ਗੱਲ ਕਰਦਾ ਹੁੰਦਾ ਕਿ ਵਿਸਟਰ ਵੀਜ਼ੇ ਤੇ ਤੁਰੇ ਬੰਦੇ ਨੂੰ ਟਰੱਕ ਦਾ ਲਾਇਸੈਂਸ ਫੜਾਈ ਗਏ ਅਤੇ ਬੰਦੇ ਮਰੀ ਗਏ ਟਰੱਕਾਂ ਥੱਲੇ ਆ ਕੇ, ਹੁਣ ਕੱਢਣ ਲੱਗੇ ਨੇ, ਹੁਣ ਉਹ ਇਹਦੀ ਪੂੰਛ 'ਤੇ ਪੈਰ ਰੱਖਦੇ ਪਏ ਨੇ। ਇੱਦਾਂ ਹੀ ਡੱਗਫੋਰਡ ਉਹਨਾਂ ਨੇ ਇਸ ਪਾਰਟ ਨੂੰ ਵੀ ਇਗਨੋਰ ਕੀਤਾ ਕਿ ਓਵਰ ਪ੍ਰਾਈਜ਼ਿੰਗ ਦੇ ਉੱਤੇ ਕੰਜ਼ਿਊਮਰ ਬਾਏ ਕਰੀ ਜਾ ਰਿਹਾ, ਸਰਕਾਰ ਦਾ ਕੰਮ ਹੁੰਦਾ ਉਹਨੂੰ ਪ੍ਰੋਟੈਕਟ ਕਰਨਾ। ਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਮੈਂ ਸਰਕਾਰ ਨਹੀਂ, ਮੈਂ ਪ੍ਰਾਈਵੇਟ ਬੰਦਾ, ਮੈਂ ਫਿਰ ਵੀ ਅਵੇਅਰ ਕਰ ਰਿਹਾ ਤੁਹਾਨੂੰ, ਜਾਗਰੂਕ ਕਰ ਰਿਹਾ। ਸਰਕਾਰੀ ਕੋਈ ਵੀ ਐਡ, ਕੋਈ ਵੀ ਗੱਲਬਾਤ, ਕੋਈ ਵੀ ਜਿਹੜੀ ਲੀਗੈਲਿਟੀ ਆ ਉਹਨੂੰ ਲਿਆਇਆ ਨਹੀਂ ਗਿਆ ਅਤੇ ਲੋਕਾਂ ਨੇ ਬੁੱਕ ਕਰਾ ਲਈਆਂ। ਹੁਣ ਜਦੋਂ ਐਕਚੁਅਲ ਅਪਰੇਜ਼ਲ ਆਈਆਂ, ਇਹ ਕਹਿੰਦੇ ਮਾਰਕੀਟ ਗਿਰ ਗਈ। ਮਾਰਕੀਟ ਤਾਂ ਬਹੁਤ ਬਾਅਦ 'ਚੋਂ ਗਿਰੀ ਆ, ਪਹਿਲਾਂ ਅਪਰੇਜ਼ਲ ਅਸਲੀ ਨਿਕਲੀਆਂ ਨੇ ਬਾਹਰ 6.5 ਦੀ, ਅਤੇ ਜਿਹੜਾ 2 million ਦਾ 3000 ਸਕੁਅਰ ਫੁੱਟ ਘਰ ਬੁੱਕ ਕਰਾਇਆ ਸੀ, ਦੋਨੋਂ ਹੀ ਹਵਾ ਦੇ ਬੁਲਬਲੇ ਸੀ, ਦੋਨਾਂ 'ਚ 3 ਤੋਂ ਲੈ ਕੇ 6 ਲੱਖ ਰੁਪਇਆ ਐਕਸਟਰਾ ਚਾਰਜ ਕੀਤਾ ਸੀ ਬਿਲਡਰ ਨੇ, ਲੋਕਾਂ ਨੇ ਐਕਸਾਈਟਮੈਂਟ ਦੇ ਵਿੱਚ ਕੋਸਮੈਟਿਕ ਲਾਈਫ ਵਾਸਤੇ ਪੇ ਕੀਤਾ ਸੀਗਾ। ਹੁਣ ਇਹ ਸਾਰਾ ਡਨ ਹੋ ਗਿਆ। ਹੁਣ ਇੱਥੇ ਡੱਗਫੋਰਡ ਉਹਨਾਂ ਦੀ ਡਿਊਟੀ ਇਹ ਬਣਦੀ ਸੀ, ਹੁਣ ਇਹਨਾਂ ਨੇ ਪੈਰਾਮੀਟਰ ਲਗਾ ਦਿੱਤੇ ਹੁਣ ਕਿ ਜੇ ਤੁਸੀਂ ਕੌਂਡੋ ਜਾਂ ਘਰ ਕੋਈ ਬੁੱਕ ਕਰਾਉਂਦੇ ਹੋ, ਹੁਣ ਬੁੱਕ ਕਰਾਉਣ ਦਾ ਟਾਈਮ ਆ। 2.25 ਲੱਖ ਰੁਪਏ 'ਚ ਇੱਕ ਸਟੂਡੀਓ ਵਿਕਿਆ ਟੋਰਾਂਟੋ ਡਾਊਨਟਾਊਨ 'ਚ, ਓਟਵਾ ਦੇ ਵਿੱਚ ਬ੍ਰੈਂਡ ਨਿਊ 2 bedroom ਦੇ ਸਟੈਕ ਟਾਊਨ ਹਾਊਸ ਜਿਹੜੇ ਨੇ 3.5 lakh ਦੇ ਨੇ। 2000 ਰੈਂਟ ਟੋਰਾਂਟੋ ਡਾਊਨਟਾਊਨ 'ਚ, 2200 ਰੈਂਟ ਜਿਹੜਾ ਓਨਟੈਰੀਓ ਦਾ ਸਭ ਤੋਂ ਹਾਈ ਰੈਂਟ ਓਟਵਾ 'ਚ ਆ, ਉਹ ਓਟਵਾ 'ਚ ਚੱਲਦਾ ਪਿਆ। ਹੁਣ ਸਾਰੇ ਬੈਠੇ ਨੇ ਝੱਗ ਮੰਗੋ, ਹੁਣ ਸੀਗਾ ਟਾਈਮ ਲੋਕਾਂ ਦਾ ਐਂਟਰ ਹੋਣ ਦਾ, ਕਿਉਂਕਿ ਕੋਈ ਵੀ ਮਾਰਕੀਟ ਇੱਕ ਲੈਵਲ ਤੱਕ ਥੱਲੇ ਰਹਿੰਦੀ ਹੁੰਦੀ, ਉਹ ਤੋਂ ਬਾਅਦ ਨਹੀਂ। ਜਿਹੜੀ ਇਹ ਬਲੈਂਕਟ ਮੋਰਗੇਜ ਕੀ ਚੱਲੀ, ਇਹਦੇ 'ਚ ਬਿਲਡਰਾਂ ਨੇ RBC ਵਰਗੇ ਬੈਂਕ ਤੋਂ ਪੈਸੇ ਲੈ ਲਏ ਅਤੇ ਇਮਾਰਤ ਖੜ੍ਹੀ ਕਰਤੀ। ਬਿਲਡਰਾਂ ਦਾ 25% ਵਿੱਚ ਰਹਿ ਗਿਆ ਸੀ, ਬਾਕੀ ਪੈਸਾ ਬੈਂਕ ਦਾ ਅਤੇ ਲੋਕਾਂ ਦਾ ਸੀਗਾ। ਮਿਕ ਫੰਡ 'ਚ ਜਿਹੜਾ ਪੈਸਾ ਨਹੀਂ ਪਾਉਂਦੇ, 14% ਵਿਆਜ ਲੈ ਲਓ ਬਿਲਡਰ ਦੀ ਬਿਲਡਿੰਗ ਦੇ ਹਿੱਸੇਦਾਰ ਬਣ ਜਾਓ, ਉਹਦੇ 'ਚ ਹੁਣ ਰੌਲਾ ਇਹ ਆ। ਉਹ ਬਿਲਡਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਅਮਨ ਹੋਣਾ ਨੂੰ ਬਲੈਂਕਟ ਮੋਰਗੇਜਾਂ ਦਿੱਤੀਆਂ ਜਾਂਦੀਆਂ ਸੁਰਜੀਤ ਹੋਣਾ ਨੂੰ। ਅੰਦਾਜ਼ਾ ਇਹ ਲਗਾਇਆ ਜਾਂਦਾ ਕਿ ਜੇ ਪੂਰੀ ਬਿਲਡਿੰਗ ਕਲੋਜ਼ ਹੋ ਜੂਗੀ, ਸੁਰਜੀਤ ਹੋਣਾ 'ਚੋਂ ਜੇ 20% ਲੋਕ ਆਪਣਾ ਪਹਿਲਾ ਅਤੇ ਦੂਜਾ ਮਕਾਨ ਦੋਏ ਲੂਜ਼ ਵੀ ਕਰ ਜਾਂਦੇ ਆ, ਯਾਨੀ ਕਿ ਸੁਰਜੀਤ RBC ਦੀ ਪਹਿਲੀ ਮੋਰਗੇਜ ਅਤੇ ਦੂਜੀ ਮੋਰਗੇਜ ਜਿਹੜੀ ਕੌਂਡੋ ਵਾਲੀ, ਦੋਨਾਂ 'ਚ ਡਿਫੋਲਟ ਕਰ ਜਾਂਦਾ। ਪਹਿਲੀ ਗੱਲ ਤਾਂ ਅਸੀਂ ਪ੍ਰੋਟੈਕਟਡ ਹਾਂ ਸੁਰਜੀਤ ਦੀ ਐਕੁਟੀ ਦੇ ਅਗੇਂਸਟ, ਜਿਹੜਾ ਬ੍ਰੈਂਟਨ ਵਾਲਾ ਮਕਾਨ ਆ ਉਹ 'ਚੋਂ ਪੈਸੇ ਕੱਢ ਕੇ ਖਾਵਾਂਗੇ ਇਹਦੇ। ਦੂਜੀ ਗੱਲ ਇਹ ਆ, ਸੁਰਜੀਤ ਦੇ ਅਕਲ 'ਤੇ ਪਰਦਾ ਪਿਆ ਹੋਇਆ ਕਿ 2500 ਰੁਪਈਆ ਤੋਂ ਲੈ ਕੇ 3200 ਰੁਪਇਆ ਮੇਰੀ ਕਿਸ਼ਤ ਬਣਦੀ ਆ, ਰੈਂਟ ਹੋ ਰਿਹਾ 2000 'ਤੇ, $1200 ਪਰ ਮੰਥ ਮੈਂ ਆਪਣੀ ਇਨਕਮ 'ਚੋਂ ਐਕਸਟਰਾ ਕਿੱਥੋਂ ਲੈ ਕੇ ਆਊਂਗਾ। ਦਿਸ ਇਜ਼ ਆਲ ਹੈਲ ਹੈਪਨਿੰਗ ਸਰਾਊਂਡਿੰਗ ਅਸ। ਲੋਕਾਂ ਨੇ ਅਨਕੈਲਕੂਲੇਟਡ ਵੇ ਨਾਲ, ਅਨਪੜ੍ਹਤਾ ਦੇ ਨਾਲ, ਬਹੁਤ ਪੜ੍ਹੇ ਹੋਏ ਲੋਕਾਂ ਨੇ ਇਹ ਸਾਰਾ ਕੁਝ ਕੀਤਾ। ਹੁਣ ਅੱਜ ਟਾਈਮ ਇਹ ਆ ਕਿ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਲਡਰਾਂ ਦੀਆਂ ਬਿਲਡਿੰਗਸ ਮਾਰਕਾਰਨੀ ਵੱਲੋਂ ਖਰੀਦ ਕੇ, ਕਿ ਕਿਉਂ ਨਾ ਵੈਨਕੂਵਰ ਦੇ ਜਿਹੜੇ ਕੌਂਡੋ ਪ੍ਰੋਜੈਕਟ ਨੇ ਖਰੀਦ ਕੇ ਅਫੋਰਡੇਬਲ ਹਾਊਸਿੰਗ 'ਚ ਕਨਵਰਟ ਕਰ ਦਈਏ, ਜਦੋਂ ਪ੍ਰਾਈਸ ਵੱਧ ਜੂਗੀ ਉਹਨਾਂ ਨੂੰ ਵੇਚ ਦਾਂਗੇ। ਨੋਟ ਬੈਡ ਆਈਡੀਆ, ਗੁੱਡ ਆਈਡੀਆ ਹੈਗਾ, ਬੈਡ ਨਹੀਂ ਹੈਗਾ, ਬਟ ਸਟਿਲ ਦੇ ਆਰ ਟਰਾਇੰਗ ਟੂ ਪ੍ਰੋਟੈਕਟ ਦ ਬਿਲਡਰਸ, ਨਾਟ ਸਿਟੀਜ਼ਨ ਹੂ ਐਵਰ ਗਿਵ ਦੈਮ ਵੋਟਸ। ਸੋ ਜਿਨ੍ਹਾਂ ਨੇ ਵੋਟ ਦਿੱਤੇ ਸੀ ਉਹ ਲੋਕਾਂ ਦਾ ਖਿਆਲ ਨਹੀਂ ਹੈ, ਖਿਆਲ ਵੱਡੇ ਕਾਰਪੋਰੇਟ ਘਰਾਣਿਆਂ ਦਾ। ਤੁਸੀਂ ਦੇਖੋ ਕਿ ਬ੍ਰੈਂਪਟਨ ਤੋਂ ਇੱਕ ਮੈਂਬਰ ਪਾਰਲੀਮੈਂਟ ਆਪਣਾ ਇਲੈਕਸ਼ਨ ਹਾਰ ਜਾਂਦੀ ਹੈ, ਉਹਨੂੰ ਅੰਬੈਸਡਰ ਬਣਾ ਕੇ ਹਾਰਨ ਤੋਂ ਬਾਅਦ ਅਮੈਰੀਕਾ 'ਚ ਭੇਜ ਦਿੱਤਾ ਜਾਂਦਾ। ਉਹ ਕਿੱਥੇ ਗਏ ਅਸੀਂ ਯਾਰ, ਆਹ ਤਾਂ VIP ਕਲਚਰ ਚੱਲ ਪਿਆ ਇੰਡੀਆ ਵਾਲਾ ਕਿ ਚੇਅਰਮੈਨ ਲਗਾ ਦਿੰਦੇ ਹਾਂ ਤੈਨੂੰ, ਤੂੰ ਹਾਰ ਗਿਆ ਜੀ। ਪ੍ਰੋਬਲਮ ਕੋਈ ਨਹੀਂ ਹੈ, ਪ੍ਰੋਬਲਮ ਇਹ ਆ ਕਿ ਸਿਸਟਮ ਕਾਣਾ ਅਤੇ ਅੰਨਾ ਹੋ ਚੁੱਕਿਆ ਅਤੇ ਇਸ ਸਮੇਂ ਇਹ ਸਮਝ ਰਿਹਾ ਕਿ ਜੋ ਉਹਨੂੰ ਵੋਟ ਕਰਨ ਵਾਲੇ ਲੋਕ ਨੇ, ਉਹਨਾਂ ਕੋਲ ਚੋਇਸ ਨਹੀਂ ਹੈ। ਯੈਸ 100%, ਜਦੋਂ ਡੱਗਫੋਰਡ ਨੇ ਪ੍ਰੀ ਇਲੈਕਸ਼ਨ ਅਨਾਊਂਸ ਕੀਤਾ, ਮੈਂ ਇਸ ਮਾਈਕ ਦੇ ਉੱਤੇ ਸਭ ਤੋਂ ਵੱਧ ਰੌਲਾ ਪਾਇਆ ਕਿ ਇਹ ਆਦਮੀ 8-10 ਮਹੀਨੇ ਪਹਿਲਾਂ ਸਰਕਾਰ ਭੰਗ ਕਰ ਰਿਹਾ, ਟੈਰਿਫਸ ਦੀ ਲੜਾਈ ਦਾ ਫਾਇਦਾ ਲੈਣਾ ਚਾਹੁੰਦਾ ਤਾਂ ਜੋ ਸਰਕਾਰ ਇੱਕ ਵਾਰ ਫਿਰ ਇਹ ਸੈਂਕਸ਼ਨ ਕਰਾ ਜਾਵੇ, ਅਤੇ ਅੱਜ ਗੋਰਿਆਂ ਦੇ ਚੈਨਲ ਖੁੱਲ੍ਹ ਕੇ ਇਹਨੂੰ ਬੋਲ ਰਹੇ ਨੇ। ਆਪਣੇ ਪੰਜਾਬੀ ਚੈਨਲ 'ਤੇ ਮੈਨੂੰ ਨਹੀਂ ਪਤਾ ਕੌਣ ਇਹਨਾਂ ਬਾਰੇ ਗੱਲਬਾਤ ਕਰਦਾ, ਮੈਨੂੰ ਪਤਾ ਨਹੀਂ। ਤੁਸੀਂ ਸੁਣਨਾ ਕ੍ਰਿਟਿਕਸ ਨੂੰ ਸੁਣ ਸਕਦੇ ਹੋ, ਜਿਹੜੇ ਚੰਗੇ ਸੂਝਵਾਨ ਲੋਕ ਨੇ, ਛੋਟੀ ਛੋਟੀ ਗੱਲ ਦੇ ਉੱਤੇ ਬੋਲ ਰਹੇ ਕਿ ਸਰਕਾਰ 'ਚ ਕਰਪਸ਼ਨਸ ਕਿੰਨੀਆਂ ਨਿਕਲ ਰਹੀਆਂ ਨੇ, ਸਾਹਮਣੇ ਆ ਰਹੀਆਂ ਨਿਕਲ ਕੇ, ਅਤੇ ਸਰਕਾਰ ਨੂੰ ਆਪ ਨੂੰ ਪਤਾ ਸੀ ਕਿ ਸਾਹਮਣੇ ਆਉਣਗੀਆਂ। ਪ੍ਰੀ ਇਲੈਕਸ਼ਨ ਕਰਾ ਲਓ, ਅਤੇ ਇਹ ਵੀ ਇੱਕ ਚਲਾਕੀ ਹੋ ਗਈ ਨਾ ਲੋਕਾਂ ਦੇ ਨਾਲ, ਗੇਮ ਖੇਡੀ ਗਈ। ਸਿਆਸਤ ਇਹ ਲੋਕਾਂ ਨਾਲ ਖੇਡ ਦਿਓ, ਸਿਆਸਤ ਹੁੰਦੀ ਸੀ ਪਾਰਟੀਜ਼ ਇੱਕ ਦੂਜੇ ਨਾਲ ਖੇਡਦੀਆਂ ਸੀ, ਇਹ ਸਭ ਕੁਝ ਤੁਹਾਡੇ ਨਾਲ ਹੋ ਰਿਹਾ। ਰੇਡੀਓ ਆਵਾਜ਼ ਸੁਣ ਰਹੇ ਹੋ 9:25 ਸਟੂਡੀਓਜ਼ ਦੀ ਘੜੀਆਂ ਦੇ ਉੱਤੇ, ਮੈਂ ਅਮਨਦੀਪ ਸਿੰਘ ਬੈਨੀਪਾਲ, ਅਤੇ ਬਲੈਂਕਟ ਮੋਰਗੇਜਸ ਤੋਂ ਲੈ ਕੇ ਕੌਂਡੋ ਖਰੀਦਣ ਦੇ ਆਈਡੀਆਜ਼ ਤੱਕ ਬਿਲਡਰਸ ਨੂੰ, ਵੱਡੇ ਘਰਾਣਿਆਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਚੱਲ ਰਹੀ ਆ। ਆਮ ਆਦਮੀ ਪਾਰਟੀ ਆਡੇ ਤੁਸੀਂ ਹੋ। ਹੋਰ ਇੱਕ ਗੱਲ ਮਜ਼ੇਦਾਰ ਸੁਣੋ, ਮਿਸਿਸਾਗਾ ਦਾ ਇਲੈਕਸ਼ਨ ਹੈ, ਬੋਨੀ ਕਰੋਂਬੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਜਾਬੜੀ ਜਿਹੜੀ ਮੇਅਰ ਸੀ, ਹੁਣ ਉਹਦੀ ਜਗ੍ਹਾ ਪੈਰਿਸ਼ ਜਿਹੜੀ ਮੇਅਰ ਬਣ ਗਈ। ਪੈਰਿਸ਼ ਦੇ ਮੇਅਰ ਬਣਨ ਤੋਂ ਬਾਅਦ ਹੁਣ ਦੀਪਿਕਾ ਡਰਮੇਲਾ ਜਿਹੜੀ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਪਹਿਲਾਂ ਰਹਿ ਚੁੱਕੀ ਹੈ MPP, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਇਹਨਾਂ ਦੀ ਤਰੱਕੀਆਂ ਇੱਥੇ ਹੋ ਰਹੀਆਂ ਅਤੇ ਹੋ ਰਹੀਆਂ ਨੇ, ਸਹੀ ਹੋ ਰਹੀਆਂ ਨੇ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹਨਾਂ ਤੋਂ ਬਿਨਾਂ ਤਾਂ ਕਿਸੇ ਨੂੰ ਵੋਟ ਪਾਈ ਹੋ ਨਹੀਂ ਜਾ ਸਕਦੀ, ਇਹ ਹੀ ਜਿੱਤਣਗੇ। ਲੋਕਾਂ ਨੂੰ ਲੱਗਣ ਲੱਗ ਗਿਆ ਕਿ ਜਿੱਤ ਜਾਣਗੇ, ਲੱਗਣ ਵੋਟ ਤੁਸੀਂ ਦੇਣੀ ਤੁਹਾਨੂੰ ਹੀ ਲੱਗਣ ਲੱਗ ਗਿਆ ਕਿ ਇਹ ਜਿੱਤੂਗਾ, ਮਰਜ਼ੀ ਤੁਹਾਡੀ ਹੈ ਤੁਸੀਂ ਕਿਹਨੂੰ ਪਾਉਣੀ ਆ। ਹੁਣ ਉੱਥੇ ਬੋਨੀ ਕਰੋਂਬੀ ਦੁਬਾਰਾ ਆ ਗਈ, ਥੋੜ੍ਹੇ ਦਿਨ ਪਹਿਲਾਂ ਡੱਗ ਫੋੜ ਦੇ ਢਿੱਡ 'ਚ ਚਲੂਣੇ ਲੜੇ ਕਿ ਮੈਂ ਜੀ ਇੰਟਰਫੇਰੈਂਸ ਕਰੂੰਗਾ, ਕਿ ਮੈਂ ਸਟੇਟਮੈਂਟ ਸੁਣ ਕੇ ਹੈਰਾਨ ਰਹਿ ਗਿਆ ਸੀ ਕਿ ਮਿਸਿਸਾਗਾ ਦੇ ਇਲੈਕਸ਼ਨ 'ਤੇ ਅਸੀਂ ਨਜ਼ਰ ਰੱਖਾਂਗੇ, ਮਤਲਬ ਕਿ ਅਸੀਂ ਉਹਦੇ ਵਿੱਚ ਬੜਾਂਗੇ ਆ ਕੇ ਜੇ ਬੋਨੀ ਕਰੋਂਬੀ ਖੜ ਗਈ। ਹੁਣ ਬਦਲਾ ਲੈਣਾ ਸੀ ਬੋਨੀ ਕਰੋਂਬੀ ਤੋਂ ਕਿ ਤੂੰ ਲੀਡਰ ਬਣ ਕੇ ਕਿਉਂ ਆਈ ਸੀਗੀ ਲਿਬਰਲ ਦੀ, ਤੇਰੀ ਆਈ ਕਿਤੇ ਹੀ। ਇੱਧਰੋਂ ਪੈਟ੍ਰਿਕ ਬਰਾਊਨ ਉਹਨਾਂ ਨੇ ਬਦਲਾ ਲੈਣਾ ਸੀਗਾ, ਇਹਨਾਂ ਨੇ ਆਪਣੀ ਰਿਸ਼ਤੇਦਾਰਨੀ ਬੋਨੀ ਕਰੋਂਬੀ ਦੇ ਖਿਲਾਫ ਖੜੀ ਕਰ ਦਿੱਤੀ, ਉਹ ਹਾਰ ਗਏ, ਸਾਰੀ ਮਸ਼ੀਨਰੀ ਸਾਰਾ ਸਿਸਟਮ ਯੂਜ਼ ਹੋਇਆ। ਅੱਛਾ, ਹੁਣ ਮਿਸਿਸਾਗਾ 'ਚ ਇਹ ਵਾਅਦੇ ਕੀਤੇ ਜਾ ਰਹੇ ਨੇ ਕਿ ਟੈਕਸ ਫਰੀਜ਼ ਕੀਤਾ ਜਾਊਗਾ ਦੋ ਬੰਦਿਆਂ ਵੱਲੋਂ, ਕਿ ਟੈਕਸ ਫਰੀਜ਼ ਕਰਾਂਗੇ ਤੁਸੀਂ ਸਾਨੂੰ ਵੋਟ ਦਿਓ। ਮੈਨੂੰ ਸ਼ਰਮ ਆਉਂਦੀ ਆ, ਬ੍ਰੈਂਪਟਨ 'ਚੋਂ ਇੱਕ ਵੀ ਗੱਲ ਕੋਈ ਨਿਕਲ ਕੇ ਬਾਹਰ ਨਹੀਂ ਆ ਰਹੀ ਕਿ ਵੋਟਾਂ ਆ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸਾਡੇ ਓਪੋਨੈਂਟ ਕੋਈ ਖੜੇ ਨਹੀਂ, ਜਿਹੜੇ ਖੜੇ ਇਹਨਾਂ ਨੇ ਜਿੱਤਣਾ ਨਹੀਂ, ਅਤੇ ਅਸੀਂ ਕਿਉਂ ਬੋਲੀਏ। ਅਸੀਂ ਇੱਧਰ ਰੈਗੂਲੇਸ਼ਨਾਂ ਲੈ ਆ ਰਹੇ ਹਾਂ, ਲੋਕਾਂ ਦੇ ਬੇਸਮੈਂਟਾਂ ਦੇ ਦਰਵਾਜ਼ੇ ਭੰਨ ਭੰਨ ਕੇ ਖੋਲ੍ਹ ਖੋਲ੍ਹ ਕੇ ਦੇਖ ਰਹੇ ਹਾਂ ਕਿ ਕਿੱਥੋਂ ਪੈਸੇ ਇਕੱਠੇ ਕੀਤੇ ਜਾਣ, ਕਿੱਥੋਂ ਚੂੰਡੇ ਜਾਣ। ਜਿਵੇਂ ਡੱਗ ਫੋੜ ਕਰ ਰਿਹਾ ਸੀ ਉਵੇਂ ਹੁਣ ਸਿਟੀਜ਼ ਹੋ ਰਿਹਾ। ਸਿਟੀ ਆਫ ਬ੍ਰੈਂਪਟਨ ਦੇ ਵਿੱਚੋਂ ਤੁਹਾਨੂੰ ਇੱਕ ਆਵਾਜ਼ ਨਹੀਂ ਆਈ ਕਿ ਆਹ ਇਲੈਕਸ਼ਨ 'ਚ ਅਸੀਂ ਤੁਹਾਨੂੰ ਨਵਾਂ ਕੀ ਕਰਾਂਗੇ, ਨਾਥਿੰਗ। ਪਰ ਸਿਟੀ ਆਫ ਮਿਸਾਗਾ ਦੇ ਦੋ ਕੈਂਡੀਡੇਟ ਫੋਰ ਮੇਅਰ ਕਹਿ ਚੁੱਕੇ ਨੇ ਕਿ ਅਸੀਂ ਪ੍ਰੋਪਰਟੀ ਟੈਕਸ ਨੂੰ ਫਰੀਜ਼ ਕਰਕੇ ਹੋਰ ਤਰੀਕਿਆਂ ਦੇ ਨਾਲ ਰੈਵਨਿਊ ਵਧਾਵਾਂਗੇ। ਰੇਡੀਓ ਵਾਸ ਸੁਣ ਰਹੇ ਹੋ ਸ਼ਿਵਾਨੂ ਮੈਨਾ, ਸ਼ਿਵਾਨੂ ਜੀ ਕੀ ਹਾਲ ਚਾਲ ਨੇ ਤੁਹਾਡੇ?
1: ਬਿਲਕੁਲ ਬੜੀਆ ਸਰ, ਆਪ ਸੁਣਾਏ?
0: ਅੱਛੇ ਹੈ
1: ਜੀ, ਬਿਲਕੁਲ ਬਹੁਤ ਬੜੀਆ ਸਰ, ਬਹੁਤ ਬੜੀਆ।
0: ਹਾਂਜੀ ਸ਼ਿਵਾਨੂ, ਸੋਰੀ ਮੈਂ ਤਸਪਰਾ ਕਰਦਾ ਸੀ, ਤਸਪਰਾ ਪੰਜਾਬੀ ਜਿਹਨੂੰ ਤਪਸਰਾ ਤੇ ਤਸਪਰਾ ਕਹਿ ਦਿੰਦੇ ਨੇ।
1: ਜੀ ਜੀ ਜੀ,
0: ਇਹਦੇ 'ਚ ਐਨਾਲਿਸਿਸ ਕਰ ਰਹੇ ਹਾਂ ਪੰਜਾਬੀ ਦੇ ਵਿੱਚ ਜਿਹੜੀ ਵੀ ਖਬਰ ਉਹਦੇ ਵਿੱਚ ਬਦਬੂ ਤੇ ਖੁਸ਼ਬੂ ਕੀ ਆ ਰਹੀ ਹੈ।
1: ਹਾਂਜੀ ਹਾਂਜੀ,
0: ਸਟ੍ਰੇਟ ਫਾਰਵਰਡ
1: ਜੀ,
0: ਜੇ ਬੈਂਕਸ ਬਲੈਂਕਟ ਕਰ ਰਹੀਆਂ ਨੇ ਕਿਉਂ ਅਲਾਓ ਨੇ, ਸਿੱਧੀ ਬੁੱਧੀ ਮੋਰਗੇਜ ਕਿਸੇ ਦੀ ਕਰਦੇ ਨਹੀਂ, ਜਿਹੜੀ ਬਿਲਡਿੰਗ ਘਾਟੇ 'ਚ ਆ ਉਹਦੀ ਮੋਰਗੇਜ ਕਿਉਂ ਕਰ ਰਹੇ ਨੇ, ਦੂਜੇ ਘਰ ਦੇ ਉੱਤੇ ਲੀਨ ਕਿਉਂ ਪਾ ਰਹੇ ਨੇ ਅਗਲੇ ਦੇ ਉੱਤੇ, ਕਿੱਥੇ ਗਏ ਵੀ ਹਿਊਮਨ ਰਾਈਟਸ ਤੇਲ ਲੈਣ ਗਏ ਨੇ, ਹੈ ਨਾ, ਮਤਲਬ ਬੰਦੇ ਨੂੰ ਫਸਾ ਦਿਓ, ਕਾਰਪੋਰੇਟ ਨਹੀਂ ਮਰਨ ਦੇਣੀ ਹੈਗੀ, ਬਿਲਡਰ ਨਹੀਂ ਮਰਨ ਦੇਣਾ। ਸਹੀ ਹੈ ਕਿ ਗਲਤ ਹੈ?
1: ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ।
0: ਤੂੰ ਅੱਜ ਬਿਜ਼ਨਸ ਲੋਨ ਲੈਣ ਲੱਗ ਜਾ, 3500 ਨਖਰੇ ਤੈਨੂੰ ਮਾਰਦੇ ਨੇ। ਮਲੰਗ ਤੋਂ ਮਲੰਗ ਬੰਦਿਆਂ ਨੂੰ ਇਹਨਾਂ ਨੇ ਬਿਜ਼ਨਸ ਲੋਨ ਵੰਡੇ, ਰੈਸਟੋਰੈਂਟਾਂ 'ਚ ਸਪੈਸ਼ਲੀ, ਮਲੰਗ ਤੋਂ ਮਲੰਗ ਬੰਦੇ ਨੂੰ ਉਹਨਾਂ ਨੇ ਹਾ ਹਾ ਹੀ ਹੀ ਕਰਕੇ ਪੈਸੇ ਖਾਧੇ। ਜਿਵੇਂ ਖੰਭਿਆਂ 'ਤੇ ਨਹੀਂ ਲਿਖਿਆ ਹੁੰਦਾ, ਆ ਜੋ ਹੁਣ ਆਪਾਂ ਐਂ ਕਰਦੇ ਹਾਂ ਮਿਲ ਕੇ, ਹੁਣ ਆਪਾਂ ਇੱਥੇ ਪ੍ਰਾਈਵੇਟ ਕਾਲਜਸ ਨੇ ਮਿਲੀਅਨਸ ਆਫ ਮਿਲੀਅਨਸ ਡਾਲਰ ਬਣਾ ਲਏ ਕਿ ਤੁਹਾਡੀ PR ਹੋ ਜੂ, ਫਲਾਣਾ ਕੋਰਸ ਕਰ ਲਓ ਸਾਡੇ ਕੋਲ ਆ ਕੇ। ਭਾਜੀ 1,00,000 ਬੰਦਾ ਇੱਕ ਕੋਰਸ ਕਰੀ ਬੈਠਾ ਕੈਨੇਡਾ 'ਚ,
1: ਬਿਲਕੁਲ
0: ਲੋੜ ਹੈਗੀ ਹੈ 10,000 ਬੰਦੇ ਦੀ। ਇਹ ਮੋਨੀਟਰ ਕਿਹਨੇ ਕਰਨਾ ਹੈਗਾ ਭਾਜੀ? ਇਹ ਮਿਸਲੀਡਿੰਗ ਚੀਜ਼ਾਂ ਨੂੰ ਮੋਨੀਟਰ ਕਿਹਨੇ ਕਰਨਾ? ਗਵਰਨਰਸ ਨੇ, ਗਵਰਨਮੈਂਟ ਨੇ ਨਹੀਂ ਕਰਨਾ ਨਾ।
1: ਬਿਲਕੁਲ,
0: ਕੋਰ ਹਮਾਰਾ ਪੱਕ ਕਰੇਂਗੇ ਯਹਾਂ ਰੇਡੀਓ ਪੇ ਆ ਕੇ। ਗਵਰਨਰਸ ਕਰਨ ਵਾਲੇ ਸੁੱਤੇ ਪਏ ਨੇ, ਇਹ ਚੀਜ਼ਾਂ ਦੇ ਰੌਲੇ ਨੇ। ਚਲੋ ਜੀ, ਹਮ ਵਿੰਡੋਜ਼ ਪੇ ਆਤੇ ਹੈਂ ਵਾਪਸ। ਸ਼ਿਵਾਨੂ ਜੀ ਕੈਸੇ ਆਪ? ਦੁਬਾਰਾ ਸੇ ਸ਼ੁਰੂ ਕਰਤੇ ਹੈਂ। ਸ਼ਿਵਾਨੂ ਜੀ ਕੈਸੇ ਆਪ?
1: ਬਿਲਕੁਲ ਬੜੀਆ ਅਮਨ ਭਾਈ।
0: ਹਾਂਜੀ, ਸੋ ਲੋਕਾਂ ਨੂੰ ਆਪਾਂ ਦੱਸਣਾ, ਜਾਗਣਾ ਜੁਗਣਾ ਇਹਨਾਂ ਦਾ ਕੰਮ ਆ। ਜੁਗਣਾ ਤਾਂ ਕਿਹਾ ਵੀ ਜਾਗਣਾ ਨਾ ਕਿਸੇ ਨਾਲ ਜੁਗਣਾ ਹੈਗਾ। ਜਿਹੜੇ ਬੰਦੇ ਨੂੰ ਆਪਣੇ ਘਰ ਦੇ ਫਾਈਨਾਂਸ ਨਹੀਂ ਚਲਾਉਣੇ ਆਉਂਦੇ ਭਾਜੀ, ਉਸ ਸਿਸਟਮ ਨੂੰ ਚਲਾਉਣ ਨੂੰ, ਮੁਲਕ ਨੂੰ ਚਲਾਉਣ ਨੂੰ ਕੀ ਕੰਟਰੀਬਿਊਟ ਕਰੂਗਾ ਦੱਸੋ, ਮੈਨੂੰ ਸਵਾਹ ਕਰੂਗਾ। ਜਿਹਨੂੰ ਆਪਣਾ ਘਰ ਨਹੀਂ ਚਲਾਉਣਾ ਆਉਂਦਾ, ਬਾਹਰ ਕੀ ਕਰੂਗਾ, ਉਹ ਵੀ ਵਿਚਾਰਾ ਹੋ ਜਾਈ ਆ। ਅਤੇ ਉਹਨੂੰ ਇੰਸਟਾਗ੍ਰਾਮ ਫੇਸਬੁੱਕ ਚੈੱਕ ਕਰ ਕਰਕੇ ਦੱਸੀ ਜਾਂਦੇ ਵੀ ਆਹ ਤਾਂ ਆਹ ਫੋਟੋਆਂ ਦੇਖੀ ਜਾਂਦਾ ਬੈਠਾ ਸਾਰੀ ਦਿਹਾੜੀ, ਤੇਰੇ ਲਈ ਵੋਟਾਂ ਇਹ ਕਰ ਦੂਗਾ, ਚੁੱਪ ਕਰਕੇ ਵੋਟਾਂ 'ਚ ਖੜਾ ਹੋ ਜਾ। ਇਹ ਸਿਸਟਮ ਵੇਚਦੇ ਨੇ ਮੈਟਾ ਵਾਲੇ ਲੋਕਾਂ ਨੂੰ। ਮੈਟਾ 'ਤੇ ਤੁਸੀਂ ਕਿਸੇ ਦੇ ਲਈ ਵੀ ਕੁਛ ਵੀ ਡੀਫੇਮਿੰਗ ਪਾ ਦਿਓ, ਮੈਟਾ 'ਤੇ ਕੇਸ ਨਹੀਂ ਹੈ ਕੋਈ। ਕਿਉਂ ਕੇਸ ਨਹੀਂ ਹੈ ਮੈਟਾ 'ਤੇ ਭਾਜੀ? ਕਿਉਂ ਨਹੀਂ ਕਾਨੂੰਨ ਹੈਗਾ ਕਿ ਮੈਟਾ ਨੂੰ ਵੀ ਸੂ ਕੀਤਾ ਜਾਊਗਾ ਨਾਲ ਦੀ ਨਾਲ? ਕਿਉਂਕਿ ਲਾਅ ਲਿਖਣ ਵਾਲੇ ਲੋਕਾਂ ਨੇ ਇਹ ਕਲੋਜ਼ ਕੱਢ ਦਿੱਤੇ ਵਿੱਚੋਂ ਜਦੋਂ ਇਹਨਾਂ ਨੂੰ ਬਿੱਲ ਕੀਤਾ ਪਾਰਲੀਮੈਂਟ ਦੇ ਵਿੱਚ। ਕਿਉਂ ਨਹੀਂ ਸੂ ਕਰ ਸਕਦੇ ਤੁਸੀਂ ਮੈਟਾ ਨੂੰ ਜੀ, ਜੇ ਕਿਸੇ ਨੇ ਤੁਹਾਡਾ ਵੀਡੀਓ ਪਾਇਆ? ਹੋਣਾ ਚਾਹੀਦਾ 100% ਕਿ ਨਹੀਂ ਹੋਣਾ ਚਾਹੀਦਾ? ਸ਼ਿਵਾਨੂੰ ਬੋਲੋ।
1: ਬਿਲਕੁਲ,
0: ਮੇਰੇ ਰੇਡੀਓ 'ਤੇ ਆ ਕੇ ਬੋਲ ਰਹੇ ਹੋ ਤਾਂ ਮੈਂ ਲਾਇਬਲ ਨਹੀਂ ਹੂੰ?
1: ਬਿਲਕੁਲ ਹੋ, ਬਿਲਕੁਲ ਹੋ।
0: ਤੇ ਮੈਟਾ ਕਿਉਂ ਨਹੀਂ ਲਾਇਬਲ ਹੈ ਬਾਜੀ, ਬੋਲੀਏ।
1: ਬਿਲਕੁਲ,
0: ਕਾਨੂੰਨ ਹੀ ਇੱਦਾਂ ਲਿਖ ਦਿੱਤੇ ਕਿ ਇਹਨਾਂ ਦੇ ਹੱਕ 'ਚ ਲਿਖਤੇ, ਜੋ ਕਰੇ ਅੰਨੀ ਜਿਹੜੀ ਆਟਾ ਪੀ ਜਾਂਦੀ ਹੈ, ਕੁੱਤੇ ਖਾਈ ਜਾਂਦੇ ਨੇ, ਉਹਨੂੰ ਪਤਾ ਹੀ ਨਹੀਂ ਲੱਗਦਾ, ਇਹ ਸਿਸਟਮ ਬਣਾ ਕੇ ਰੱਖਦਾ। ਚਲੋ ਜੀ, आप शिवानु जी बताएं, वैसे मैं चाइना का बता दूं, मेरा महान मुल्क, जैसे कहते हैं मेरा भारत महान, मैं कहता मेरा चाइना महान। चाइना ने लॉ बनाया हुआ भाजी, इन्फ्लुएंसर बनना तो एक एग्जाम लिख के एक लाइसेंस लेना पैना, तो गाइडलाइन दस दी जाती है, मुंह च जो आ गया बकवास नहीं करना है।
1: बिल्कुल
0: हाँ जी, तुम इस तरीके ने कंटेंट क्रिएट करोगे, आ थोड़ी गाइडलाइनस ने, ये तो उपर थले चक्के अंदर नूड देंगे बंद वगो, लोग उत्थे काम कर रहे हैं सारी दुनिया, सारी दुनिया च जो सुधरा है रूप दिखना ना बंद का, जो मर्जी कह लो गुलाम ने फलाने ने ढमकाने ने, तेरे ते मेरे ना खुश रहेंगे ने शबानू।
1: बिल्कुल
0: आप दोनों ना खुश रहेंगे, गए हो चाइना आप?
1: हाँ मैं गया हूँ सर।
0: हमसे खुश रहते हैं कि नहीं रहते?
1: बिल्कुल बिल्कुल बिल्कुल
0: हाँ जी, खुश रहते लोग, खास से खेड़ते पे शाम को लेकों के किनारे, सड़कों के किनारे सैर चल रही ने, जगह जगह हस्पताल खुले ने, ट्रांसपोर्ट सिस्टम सस्ते तो सस्ता, महंगे तो महंगा सारा देता उन्होंने, अलग अलग तरह के टैक्सी की कैटेगरी देती है भाजी। हाँ जी
1: बिल्कुल।
0: चलो आप विंडोज के बारे में बोलिए जी।
1: तो अमन भाई मैं विंडोज के बारे में आज इतना नहीं कहूंगा, मैं सिर्फ ये कहना चाहूंगा, जैसे आपने मेटा की बात करी है, तो बहुत सारे लोग हैं जो औने पौने दाम देके ना सिर्फ ऑर्डर उठाने के लिए ऑर्डर उठा लेते हैं, उसके बाद अगर कोई प्रॉब्लम आती है तो फिर वो गायब हो जाते हैं। अब आपको एज अ कस्टमर कैसे पता लगाओगे भाई ये बंदा मुड़ के देखेगा अभी कि नहीं देखेगा? एक तो चलो आपके चैनल पे जो लोग आते हैं वो ऑथेंटिकेटेड ही होते हैं, बट आप कंप्लीटली उस पर भी नहीं रिलाई कर सकते। मैं ये कहता हूँ कि अगर किसी का खिया ही नहीं है, किसी की कोई दुकान नहीं है, किसी का कोई शोरूम नहीं है, आप उठा के बस $500 $400 $300 के चक्कर में आप ऐसी तैसी करा लेते हो अपनी और दूसरे बंदे से ले लेते हो कोट, और आपको लगता है कि भाई हमने $300 बचा लिए, बाद में आपको कुछ दिक्कत आती है। और अमन भाई आप भी जानते हो मैं भी जानता हूँ, कंस्ट्रक्शन के काम में थोड़ा बहुत होता है। सो अगर बंदा आपको 25 साल की वारंटी दे के हाँ जी हाँ जी हाँ जी करके और उसके बाद फोन ही नहीं उठा रहा, तो आप क्या उसका उखाड़ लोगे? आपको मैं, हमारा शोरूम है, हमारी एक जगह है, आप आइए फैक्ट्री देखिए। मैं तो बंदे को, अब अमन भाई मैंने स्ट्रैटेजी चेंज कर लिया, आप अपना हेड में भी बदलाव कर लो, आप शोरूम पे आओ और आगे विंडो को चेक करो, फील करो, वहां पे बहुत तरीके की विंडोज लगी हुई है, मैं तो एक विंडो लेकर आता हूँ। सो मैं अब लोगों को कहता हूँ अगर आपको जेन्युइनली खरीदना है कम टू द शोरूम, आप आके देखो जर्मन लॉक क्या होते हैं, अमेरिकन थर्मल ग्लास क्या होता है, लेमिनेट ग्लास क्या होता है, पत्थर मारो उस पर लेमिनेट ग्लास पे, और फिर मुझे बताओ कि लेमिनेट ग्लास क्या। दुनिया लेमिनेट के नाम पे टेम्पर्ड ग्लास बेचे जा रही है, लोगों को पता ही नहीं टेम्पर्ड और लेमिनेट के बीच में फर्क क्या है। सो इस तरीके से यू नो उल्टे सीधे कोर्ट चल रहे हैं मार्केट के अंदर, और लोग इतना बेवकूफ बना रहे हैं कस्टमर को कि जिसका कोई हिसाब नहीं है। सो मेरी सिर्फ ये रिक्वेस्ट है कि आप कभी भी विंडोज और डोर्स खरीद रहे हो तो डेफिनेटली उसको जांचे परखे, ऑफिस है, दफ्तर है, शोरूम है, फैक्ट्री है, कुछ है कि सिर्फ यू नो घर से ऑपरेट कर रहे हैं। सो आज मैं सिर्फ इतना ही कहूंगा,
0: विंडोज जो गल की है क्रेडिबिलिटी, तो उसी एक जगह पे जाना जिथे राइट विंडो फिट वाले कहते आओ चेक करो, थोड़ा टैंपरेचर ठंड ते गर्मी विंडो चो कि अंदर जाऊगी वो डिग्री चेक कराई जाऊगी, क्लास ते ग्लास ते प्लस लॉक्स हर चीज़ मेड इन कैनेडा प्रोडक्ट बेचा जाऊगा, रेट रूट बीट बूट कर छोड़ो, लाइफ टाइम वारंटी के नाल ते मंथली पेमेंट के नाल तुसी महीने की किश्त के नाल अपनी विंडोज चेंज कराओ, इदों पहला कि किश्तां भी बंद कर देन तुसी फिर पछताओ। सो तुसी कॉल करनी है नंबर दो भाजी क्या 416-206-3200 थैंक यू सो मच।
1: थैंक यू
0: 416-206-3200 मैं ना फ्रेश ग्रोसरी डिपुआ आ हुणे थोड़े दिन तक तुसी लो ब्लास वालां देख लियो, थोड़े दिन तक तुम देख लियो आ दूजे सोबीज ग्रुप नूं देख लियो। हाँ जी प्राइजिस देखो सब्जियां दी किवें लाउणगे, तड़फा तड़फा के मारनगे, महंगाई तो इन्होंने फैलाई हुई है, तीन चार घराने ने पिस रहे हो लोगों को इंट्रस्ट रेट दे राही, दस क घराने ने बैंक उन्होंने रजा रहे हो पैसों च, ये कड़ा सिस्टम होया कि लो थोनों गरीब कर दिए, थोड़े को पैसा ही नहीं रहेगा खाण पीण, फिर तुम खर्चोंगे नहीं। दिस इज बी एस हैपनिंग, यह सिस्टम नहीं एक करप्शन है इनडायरैक्टली जिहड़ी लोगों ना की जा रही है। लड़ाई परसों लगी है, बंब परसों सटिया, कल तो अज च दो दिन च पंपा के रेट ए चढ़ गए उपर, ये किमें हजे तो तेल चलिया भी नहीं होना उतों जोड़ा बदना सीगा, और चलने तो पहला तुसी तेल बढ़ा दिता। आखिर मोनिटरिंग सिस्टम ने जी बने हुए भाजी, कारपोरेटली मोनिटरिंग सिस्टम हो गया, तुहाडे अकाउंट चों सी आर ए का एजेंट सारे पैसे चूंड के लै जांदा, कढ के बाहर लै जांदा, दिस इज ऑल हैपनिंग। ਫਿਲਹਾਲ ਫਰੈਸ਼ ਗਰੋਸਰੀ ਡਿਪੂ ਕਹਿੰਦਾ ਸਸਤੀ ਵਧੀਆ ਸਰਵਿਸ ਗਰੋਸਰੀ ਦੇ ਵਿੱਚ, ਸਾਨੂੰ ਤੁਸੀਂ ਕਾਲ ਕਰੋ। ਜੀ ਜਨਾਬ।
2: ਹਾਂ ਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਬਿਲਕੁਲ ਜੀ, ਪ੍ਰਾਈਜ਼ ਸਾਡੇ ਭਾਵੇਂ ਜਿੰਨੀ ਮਰਜ਼ੀ ਵਾਰ ਟਰੰਪ ਲਾਈ ਜਾਵੇ ਜੀ, ਉਹਦਾ ਕੰਮ ਆ, ਇਹੀ ਕੰਮ ਉਹਨੇ ਕਰਨਾ ਆ। ਸੋ ਪ੍ਰਾਈਜ਼ ਸਾਡੇ ਸੇਮ ਹੀ ਰਹਿਣੇ ਨੇ ਜੀ, ਅਸੀਂ ਟਰਾਈ ਕਰਦੇ ਹਾਂ ਕਿ ਹਮੇਸ਼ਾ ਵਧੀਆ ਤੋਂ ਵਧੀਆ ਪ੍ਰਾਈਜ਼ ਗਰੋਸਰੀ ਦੇ ਵਿੱਚ ਲੈ ਕੇ ਆਈਏ। ਸੋ ਘਿਓ ਦੀਆਂ ਡੀਲਾਂ ਹਮੇਸ਼ਾ ਸਾਡੇ ਕੋਲ ਲੱਗੀਆਂ ਰਹਿੰਦੀਆਂ ਜੀ, $22 ਤੋਂ 1.6 ਕੇਜੀ ਦਾ ਡੱਬਾ ਘਿਓ ਦਾ ਸਵੇਰਾ ਦੇਸੀ ਘਿਓ ਸ਼ੁਰੂ ਹੋ ਜਾਂਦਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, $23 ਦੇ ਵਿੱਚ ਨਾਨਕ ਦੇਸੀ ਘਿਓ ਸ਼ੁਰੂ ਹੋ ਜਾਂਦਾ, ਜਿਹੜੇ ਤੀਹ $32 ਦੇ ਬਾਹਰ ਲੱਗੇ ਜੀ ਸਿਰਫ $22 ਤੇ $23 ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ ਜੀ। ਆਟਿਆਂ ਦੇ ਬੈਗ ਤੁਹਾਨੂੰ $12 ਦੇ ਵਿੱਚ 20 pound ਦਾ ਆਟਿਆਂ ਦਾ ਬੈਗ, ਆਟਾ ਜਿਹੜਾ ਕਿ ਮਿਨੀਮਮ $16 ਤੋਂ $17 ਦਾ ਬੈਗ ਬਾਹਰ ਹੁੰਦਾ ਜੀ, ਉਹ ਤੁਹਾਨੂੰ ਮਿਲ ਜਾਂਦਾ। ਮਖਾਣੇ ਲੈ ਕੇ ਜਾਣੇ ਆ 100 gram ਸਿਰਫ $3.60 ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਮਖਾਣੇ। ਔਰ ਫੇਸ ਵਾਸ਼ਿਸ ਸਾਡੇ ਕੋਲ ਲੱਗੇ ਹੋਏ ਨੇ ਜੀ $2.99 ਤੋਂ। ਇਹਦੋਂ ਇਲਾਵਾ ਤੁਸੀਂ ਰਾਈਸ ਦੇ ਬੈਗ ਲੈ ਕੇ ਜਾਣੇ ਆ ਤਾਂ ਸਿਰਫ $9.99 ਦੇ ਵਿੱਚ 10 pound ਦੇ ਬੈਗ ਜਿਹੜੇ ਰਾਈਸ ਦੇ ਲੱਗੇ ਨੇ ਜੀ, $15-16 ਦੇ ਬੈਗ ਬਾਹਰ ਲੱਗੇ ਨੇ, $10-10 ਦੇ ਵਿੱਚ ਲੱਗੇ ਹੋਏ ਨੇ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਮਖਾਣੇ ਹੋ ਗਏ, ਆਟੇ ਹੋ ਗਏ, ਚਾਹਾਂ ਹੋ ਗਈਆਂ, ਵਾਘ ਬੱਕਰੀ ਚਾਹ ਸਿਰਫ $9.99 ਨੂੰ ਲੱਗੀ ਹੈ ਜੀ। $16-17 ਦਾ ਬੈਗ ਜਿਹੜਾ ਬਾਹਰ ਲੱਗਿਆ ਸਿਰਫ $10 ਦੇ ਵਿੱਚ ਤੁਹਾਨੂੰ ਮਿਲਦਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਸੋ ਜ਼ਰੂਰ ਪਹੁੰਚੋ, ਵਿਜ਼ਿਟ ਕਰਿਓ। ਦੋ ਲੋਕੇਸ਼ਨ ਹੈ ਜੀ ਸਰਵ ਕਰ ਰਹੇ, ਬਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਵਿੱਚ, ਫੋਨ ਨੰਬਰ ਹੈਗਾ ਜੀ 905-458-1305-458-1300। ਸੈਕਿੰਡ ਲੋਕੇਸ਼ਨ ਵਿਟਬੀ ਦੇ ਵਿੱਚ, ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਜੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉੱਥੇ ਡਰਮ ਦੇ ਵਿੱਚ। ਸੋ ਡੰਡਾਸ ਐਂਡ ਥਿਕਸਨ ਦੇ ਕਾਰਨਰ ਦੇ ਉੱਤੇ 161A ਡੰਡਾਸ ਸਟਰੀਟ ਈਸਟ ਵਿਟਬੀ, ਜਿਹੜੇ ਪ੍ਰਾਈਸ ਤੁਸੀਂ ਬਰੈਂਪਟਨ ਲੈਣ ਆਉਂਦੇ ਸੀ ਉਹੀ ਹੁਣ ਤੁਹਾਨੂੰ ਵਿਟਬੀ ਦੇ ਵਿੱਚ ਡਰਮ ਏਰੀਆ ਦੇ ਵਿੱਚ ਮਿਲਦੇ ਪਏ ਆ ਜੀ। ਸੋ ਫੋਨ ਨੰਬਰ ਉੱਥੋਂ ਦਾ ਹੈਗਾ 905-556-1650-905-556-1651। ਸੋ ਅੱਜ ਲਾਸਟ ਡੇ ਆ ਜੀ ਸਾਡੇ ਫਲਾਇਰ ਦਾ, ਨਵਾਂ ਫਲਾਇਰ ਕੱਲ੍ਹ ਨੂੰ ਆ ਜਾਣਾ, ਬਟ ਅੱਜ ਜਿਹੜੀਆਂ ਡੀਲਸ ਆ ਉਹਦੇ ਲਈ ਲਾਸਟ ਡੇ ਆ। ਸੋ ਗੋ ਐਂਡ ਗ੍ਰੈਬ, ਪਹੁੰਚਣਾ ਕਿੱਥੇ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨਵਾ ਜੀ,
0: ਥੈਂਕ ਯੂ ਸੋ ਮਚ। ਫਰੈਸ਼ ਗਰੋਸਰੀ ਡਿਪੂ ਤੇ ਤੁਸੀਂ ਪਹੁੰਚਣਾ ਹੈਗਾ ਸਾਰਿਆਂ ਨੇ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਔਰ ਇੱਕ ਗੱਲ ਬੜੀ ਸਾਹਮਣੇ ਆ ਰਹੀ ਹੈ, ਡੈਂਟਿਸਟ ਆ ਓਟਵਾ ਦਾ, ਉਹਨੇ ਆਪਣੇ ਦੋ ਬੱਚੇ ਜਿਹੜੇ ਗੱਡੀ 'ਚ ਨਾਲ ਲਏ 7 ਤੇ 12 ਸਾਲ, ਅਤੇ ਅੱਗ ਲਾ ਲਈ। ਸੈਪਰੇਸ਼ਨ ਦਾ ਰੌਲਾ ਸੀ ਆਪਣੀ ਘਰ ਵਾਲੀ ਨਾਲ, ਅਤੇ ਇਹ ਮੁੱਦਾ ਸਾਹਮਣੇ ਆ ਰਿਹਾ ਕਿ ਪਰਿਵਾਰਾਂ ਦੇ ਵਿੱਚ, ਡੋਮੈਸਟਿਕ ਦੇ ਵਿੱਚ ਕੀ ਸਿਸਟਮ ਕਿਵੇਂ ਕੰਮ ਕਰ ਰਿਹਾ, ਕਿਉਂ ਇਸ ਆਦਮੀ ਨੇ ਇੱਦਾਂ ਕੀਤਾ, ਉਸ ਔਰਤ ਨੇ, ਜਾਂ ਇੱਥੋਂ ਦਾ ਸਿਸਟਮ ਕੀ ਹੈਗਾ, ਸਿਸਟਮ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਹੈਗਾ ਨਿਕਲ ਕੇ। ਅੱਛਾ, ਹੁਣ ਇਹਦੇ 'ਤੇ ਬੜਾ ਦੁੱਖ ਜ਼ਾਹਰ ਆ ਕਿ ਬੇਕਸੂਰ ਬੱਚਿਆਂ ਨੂੰ ਵਿੱਚ ਮਾਰਿਆ ਗਿਆ, ਬੇਕਸੂਰ, ਉਹਨਾਂ ਦਾ ਕੋਈ ਲੈਣ ਦੇਣ ਨਹੀਂ, ਰੌਲਾ ਮਾਂ ਪਿਓ ਦਾ। ਮੇਰੀ ਬੇਨਤੀ ਹੈ ਆਪਣੇ ਰੇਡੀਓ ਰਾਹੀਂ, ਤੁਸੀਂ ਕੋਈ ਵੀ ਕਿਤੇ ਵੀ ਕਿਸੇ ਦੇ ਘਰ 'ਚ ਕੋਈ ਝਗੜਾ ਹੋ ਸਕਦਾ, ਕਿਰਪਾ ਕਰਕੇ ਦੋ ਚੀਜ਼ਾਂ ਨਾ ਕਰਿਓ। ਇੱਕ ਤਾਂ ਆਪਣਾ ਝਗੜਾ ਬੱਚਿਆਂ ਦੇ ਮੂਹਰੇ ਨਾ ਕਰਿਓ, ਤੁਹਾਡਾ ਝਗੜਾ ਉਹਨਾਂ ਦੇ ਦਿਮਾਗ ਦੇ ਵਿੱਚ ਸਟੋਰ ਹੋ ਜਾਂਦਾ ਵੀ ਕਿਸ ਦਿਨ ਹੋਇਆ ਸੀਗਾ। ਛੋਟੇ ਹੁੰਦਿਆਂ ਦੇ ਮੇਰੇ ਪੇਰੈਂਟਸ ਦੇ ਜੋ ਆਪਸ 'ਚ ਝਗੜੇ ਹੋਏ ਨੇ, ਮੇਰੇ ਸਟੋਰ ਹੋਏ ਹੋਏ ਨੇ ਅੱਜ ਤੱਕ। ਇੱਕ ਇੱਕ ਡਾਇਲੋਗ ਮੈਂ ਬੋਲ ਕੇ ਦੱਸ ਸਕਦਾ ਤੁਹਾਨੂੰ ਕੀ ਹੋਇਆ ਸੀ। ਇਸ ਲਈ ਬੱਚਿਆਂ ਨੂੰ ਕੀਪ ਦੈਮ ਅਵੇ। ਇੱਕ ਟੀਨੇਜਰ ਨੇ, ਇੱਥੇ ਇੱਕ ਔਰਤ ਆ ਫਰੰਟ ਯਾਰਡ 'ਚ ਕੰਮ ਕਰਦੀ ਸੀ, ਉਹ ਮਾਰ ਦਿੱਤੇ ਸੀ। ਅੱਜ ਉਹਦੀ ਜੱਜਮੈਂਟ ਦਿੱਤੀ ਹੈ ਜੱਜ ਨੇ, ਜੱਜਮੈਂਟ ਅੱਜ ਹੋਣੀ ਆ, ਮਤਲਬ ਪ੍ਰੀ ਅਨਾਊਂਸ ਜਿਹੜਾ ਹੋਇਆ, ਸੈਂਟੈਂਸ ਅਨਾਊਂਸ ਹੋਈ ਹੈ। 6 ਸਾਲ ਉਹ ਕੈਦ ਦੇ ਵਿੱਚ ਰਹੂਗਾ ਅਤੇ 4 ਸਾਲ ਸੁਪਰਵਿਜ਼ਨ ਦੇ ਵਿੱਚ ਰਹੂਗਾ। 10 ਸਾਲ ਦਾ ਜਿਹੜਾ ਇਹ ਇੱਕ ਕੇਸ ਸਾਹਮਣੇ ਆਇਆ ਹੈਗਾ। ਸੋ ਇਹ ਵੀ ਬੜੀਆਂ ਜਿਹੜੀਆਂ ਨਾਜ਼ੁਕ ਖਬਰਾਂ ਨੇ ਸਾਹਮਣੇ ਹੁੰਦੀਆਂ। 39 ਸਟੂਡੀਓ ਘੜੇ 'ਤੇ ਇੱਕ ਨਾਜ਼ੁਕ ਦੀ ਖਬਰ ਹੋਰ ਆ। ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਦੱਸਦੀ ਆ ਕਿ ਤੁਸੀਂ ਕਿਵੇਂ ਰਹੋਗੇ ਇਸ ਮੁਲਕ ਦੇ ਵਿੱਚ। ਬਾਈ ਜੀ, ਆਟੋ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ ਜੇ ਤੁਸੀਂ ਕੈਲਕੂਲੇਟ ਕਰੋਗੇ, 7-812-896, $10,000 ਜੇ ਤੁਹਾਡੀ ਇਨਕਮ 90,000 ਜਾਂ 80,000 ਆ ਫੈਮਿਲੀ ਦੀ, $10,000 ਸਿਰਫ ਇੰਸ਼ੋਰੈਂਸ ਵਾਲੇ ਲੈ ਜਾਂਦੇ ਨੇ, ਜਿਹਦਾ ਤੁਸੀਂ ਕੋਈ ਕਲੇਮ ਨਹੀਂ ਲਿਆ ਹੋਇਆ ਹੈਗਾ, ਕੋਈ ਕਲੇਮ ਨਹੀਂ ਤੁਸੀਂ ਲਿਆ, ਪਰ 10,000 ਇਹਨਾਂ ਦੇ ਅਕਾਊਂਟ 'ਚ ਚਲਾ ਜਾਂਦਾ ਦੋਵਾਂ ਦੇ, ਆਟੋ ਔਰ ਹੋਮ ਇੰਸ਼ੋਰੈਂਸ ਦੇ। ਬਚਾਓ ਬਚਾਓ ਬਚਾਓ, ਪੁਰਾਣੀਆਂ ਫਿਲਮਾਂ 'ਚ ਐਂ ਕਰਦੇ ਹੁੰਦੇ ਸੀ ਨਾ ਹੀਰੋਇਨ, ਤੁਸੀਂ ਤਾਂ ਬਚਾਓ ਬਚਾਓ ਬਚਾਓ ਵੀ ਨਹੀਂ ਕਰ ਪਾਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ। ਮਨਮੋਹਣ ਮੇਰੇ ਨਾਲ ਆ। ਮਨਮੋਹਣ, ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਮਨਮੋਹਣ, ਬਚਾਓ ਬਚਾਓ ਬਚਾਓ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਲੋਕਾਂ 'ਚ ਵੱਡਾ ਰੀਜ਼ਨ ਕੀ ਹੈ ਕਿ ਉਹ ਜ਼ਿਆਦਾ ਪੇ ਕਰ ਰਹੇ ਸੀ, ਜਦੋਂ ਹੁਣ ਤੁਹਾਡੇ ਨਾਲ ਗੱਲ ਹੋਈ ਤਾਂ ਘੱਟ ਗਿਆ।
3: हां जी भाजी, सो सब तो वड्डा रीजन हमेशा तेरा मैं दसदा है कि लोग काफी साल तो सेम ही शोरूम ना रहंदे है। मैं देखता हां लोग 7-8-9-10 साल इवन मोर सेम कंपनी ना ही चल रहे है, इवन कि वो अपने अनकंट्रोल्ड प्रीमियम बता रहे है लेकिन वो चेक नहीं करवाते। सो जो तो आंदे आप बाकी कंपनी से कंपेयर करते हैं

0: सो हर वीक जिस तरह आप दो केस डिस्कस कर रहे हैं, इस बार अपने को दो कार दो गड्डिया के पिछे ऑलमोस्ट $1900 ईयर की सेव किए हैं। दूसरे केस के दो गड्डिया घर के पिछे $1500 की ईयर की सेविंग, कल स्टूडेंट भाई कॉल आई थी उन्होंने आप ऑलमोस्ट $850 ईयरली सेव करके दिते हैं। सो मेरा एक नंबर है 416-990-3200-416-990-3200 416-990-3200 ਤੇ ਜੇ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੱਭ ਰਿਹਾ, ਕੋਈ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਕਿਸੇ ਬਿਜ਼ਨਸ ਲਈ ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਤੁਸੀਂ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-990-3200 ਦੇ ਉੱਤੇ। ਥੈਂਕ ਯੂ ਭਾਜੀ।
1: 416-990-3200 ਤੇ ਤੁਸੀਂ ਗੱਲਬਾਤ ਕਰਨੀ। ਟੇਕ ਬਹਾਦਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ,
2: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ,
2: ਮੈਂ ਕਿਹਾ 3200 ਬੜਾ ਰਿਵਾਜ ਚੱਲਿਆ ਜੀ, ਮੈਂ ਵੀ ਹੁਣ 3200 ਲੈਣਾ, ਮੈਨੂੰ ਵੀ ਦੋ।
1: ਹਾਂਜੀ ਲਓ ਜੀ, ਲਓ ਸਾਰੇ 3200 ਲੈ ਰਹੇ ਨੰਬਰ।
2: ਹਾਂਜੀ ਮੈਂ ਕਿਹਾ ਸੰਤੋਸ਼ ਨੂੰ ਵੀ ਲਿਆਓ ਜੀ, ਸਵਾਲ ਕਰੀਏ।
1: ਹਾਂਜੀ ਸੰਤੋਸ਼ ਜੀ ਨੂੰ ਲਿਆਉਂਦੇ, ਲਓ ਸਵਾਲ ਕਰਨਾ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ ਜੀ।
3: ਓਕੇ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ।
1: ਸੰਤੋਸ਼, ਤੁਹਾਡੀ ਆਵਾਜ਼ ਤੇ ਟੇਕ ਬਹਾਦਰ ਜੀ ਦੀ ਆਵਾਜ਼ 'ਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ
3: ਜੀ। ਬਿਲਕੁਲ,
1: ਤੁਸੀਂ ਫੋਨ ਦੇ ਨੇੜੇ ਆਓ, ਮੜ ਜਾ। ਆਈ ਥਿੰਕ ਸੋ, ਤੁਸੀਂ ਫੋਨ ਤੋਂ ਦੂਰ ਹੋ, ਤੁਹਾਡੀ ਆਵਾਜ਼ ਜੀ ਬਿਲਕੁਲ। ਹਾਂਜੀ ਹੁਣ ਠੀਕ ਹੈ,
3: ਮੈਂ ਬਿਲਕੁਲ ਲੱਗ ਗਈ
1: ਹਾਂ। ਹਾਂਜੀ ਠੀਕ ਹੈ, ਤੁਹਾਨੂੰ ਫੋਨ ਨੰਬਰ ਲੈ ਕੇ ਦਿੰਦੇ ਸੰਤੋਸ਼ ਜੀ।
3: ਜੀ ਜੀ, ਸ਼ਾਇਦ ਨੰਬਰ ਵੀ ਉਹ ਕਹਿੰਦੇ ਸੀ 3200 ਵਾਲਾ ਲੈ ਕੇ ਦੋ।
1: ਹਾਂ, 3200 ਨਾਲ ਨੰਬਰ ਲੈ ਕੇ ਦਿੰਦੇ ਤੁਹਾਨੂੰ
3: ਜੀ। ਬਿਲਕੁਲ,
1: ਹਾਂਜੀ
3: ਸਤਿ ਸ਼੍ਰੀ ਅਕਾਲ ਜੀ। ਅਮਨ ਜੀ, ਬਿਲਕੁਲ ਤੇਗ ਬਹਾਦਰ ਜੀ ਨੇ ਸਹੀ ਕਿਹਾ ਕਿ ਮੈਂ ਵੀ ਬਹੁਤ ਉਤਸੁਕਤਾ ਨਾਲ ਵੇਟ ਕਰ ਰਹੀ ਸੀ ਕਿ ਮੇਰੀ ਟਰਨ ਕਦੋਂ ਆਊਗੀ।
1: ਆਓ ਤੁਸੀਂ ਹੁਣ ਏਅਰ ਤੇ, ਆਪਣੇ ਕੋ ਟਾਈਮ ਘੱਟ ਜਾਣਾ ਫਿਰ। ਹਾਂਜੀ
3: ਜੀ, ਕੱਲ ਰਾਤੀ ਮੈਂ ਨਾ ਇੱਕ ਸਟੱਡੀ ਦੇਖਦੀ ਸੀਗੀ ਹਾਰਵਰਡ ਯੂਨੀਵਰਸਿਟੀ ਦੀ, ਉਹਦੇ ਵਿੱਚ ਅਮਨ ਜੀ ਇੱਕ ਬੜਾ ਵਧੀਆ,
1: ਪਹਿਲਾਂ ਇਹ ਦੱਸ ਦਈਏ ਕਿ ਦੁਨੀਆ ਦੀ ਸਭ ਤੋਂ ਲੰਬੀ ਚੱਲੀ ਸਟੱਡੀ ਆ। ਦੁਨੀਆ ਚ ਸਭ ਤੋਂ ਵੱਡੀ ਲੰਬੀ ਚੱਲੀ ਸਟੱਡੀ ਆ, ਜਿਹੜੀ 60 ਸਾਲ ਦੇ ਆਸ ਪਾਸ ਚੱਲੀ। ਲਗਾਤਾਰ ਅਲੱਗ ਅਲੱਗ ਰਿਸਰਚਰਸ ਨੇ ਤੇ ਰਿਸਰਚ ਕੀਤੀ, ਤੇ ਇਹ ਹਿਊਮਨ ਬੀਂਗ ਦੇ ਉੱਪਰ, ਇਨਸਾਨੀਅਤ ਦੇ ਉੱਪਰ ਕੀਤੀ ਗਈ, ਇਨਸਾਨਾਂ ਦੇ ਉੱਪਰ ਇਹ ਸਟੱਡੀ ਕੀ ਹੈ ਸੰਤੋਸ਼ ਦੱਸ ਦਿਆ, ਤੇ ਤੁਸੀਂ ਜਵਾਬ ਦੇਣਾ ਦਾ ਆਨਸਰ ਕੀ ਆਇਆ ਹੋਗਾ?
3: ਜੀ ਜੀ, ਆਹ ਐਡਲਟ ਡਿਵੈਲਪਮੈਂਟ ਦੇ ਉੱਪਰ ਹੈਗੀ ਆ। ਇਹਦਾ ਸੀਗਾ ਕੁਐਸਚਨ ਕਿ ਇਦਾਂ ਦੀ ਕਿਹੜੀ ਚੀਜ਼ ਆ ਜਿਹਦੇ ਤੋਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ।
1: ਕੁਐਸਚਨ ਹੈ, ਤੁਹਾਨੂੰ ਕਿਹੜੀ ਚੀਜ਼ ਤੋਂ ਸਭ ਤੋਂ ਵੱਧ ਖੁਸ਼ੀ ਮਿਲਦੀ ਆ
3: ਜੀ?
1: ਕਿਉਂਕਿ ਸੰਤੋਸ਼ ਜੀ ਦੀ ਖੁਸ਼ੀ ਤਾਂ ਪਤਾ ਸੀ ਨਾ ਸਾਡੇ
3: ਜੀ,
1: ਤੁਸੀਂ ਸਾਰੇ ਦੱਸ ਸਕਦੇ ਹੋ ਕਿ ਤੁਹਾਡੀ ਖੁਸ਼ੀ ਕਿਹੜੇ ਚ ਹੈ। ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੀਜ਼ ਚ ਮਿਲਦੀ ਹੈ, ਕਿਹੜੀ ਚੀਜ਼ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ? ਪੈਸੇ? ਤੁਸੀਂ ਆਪਣੇ ਆਪ ਦੱਸੋ, ਮੈਂ ਨਹੀਂ ਹਿੰਟ ਦੇਣਾ
3: ਜੀ।
1: ਸਭ ਤੋਂ ਵੱਧ ਖੁਸ਼ੀ, ਪਲੀਜ਼ ਪਾਰਟਿਸਿਪੇਟ, ਫਿਰ ਤੁਹਾਨੂੰ ਅਸੀਂ ਦੱਸਾਂਗੇ ਐਂਡ ਦੇ ਵਿੱਚ। ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜਾ ਆਨਸਰ ਆ ਉਹ ਅੱਜ ਦੱਸ ਕੇ ਜਾਵਾਂਗੇ, ਕਈ ਵਾਰ ਦੱਸਦੇ ਨਹੀਂ ਹੁੰਦੇ। ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੋਂ ਮਿਲਦੀ ਹੈ? 905-673-3337 905-673-3337 ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਾਹਦੇ 'ਚ ਮਿਲਦੀ ਹੈ? ਇਹ ਰਿਸਰਚ ਹੈ ਦੁਨੀਆ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਦੀ, ਜਿੱਥੇ ਮੇਰੇ ਫਾਦਰ ਵੀ ਪੜ੍ਹੇ, ਅਤੇ ਇਸ ਯੂਨੀਵਰਸਿਟੀ ਦੀ ਰਿਸਰਚ 60 ਈਅਰਸ ਚੱਲੀ। ਅਲੱਗ ਅਲੱਗ ਰਿਸਰਚਰਸ ਨੇ ਪਾਰਟੀਸਪੇਟ ਕੀਤਾ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਉੱਤੇ ਇਹ ਸਟੱਡੀ ਕੀਤੀ ਗਈ। ਫਾਈਨਲ ਆਨਸਰ ਤੁਹਾਨੂੰ ਬਹੁਤ ਵਧੀਆ ਦੇਵਾਂਗੇ ਜਾਣ ਤੋਂ ਪਹਿਲਾਂ। 905-673-3337 ਤੁਹਾਨੂੰ ਕਾਹਦੇ 'ਚ ਮਿਲਦੀ ਹੈ? ਦੇਖਦੇ ਹਾਂ ਕਿਹਦੀ ਕਿਹਦੀ ਆਨਸਰ ਉਹਨਾਂ ਮੈਚ ਕਰਦੀ ਹੈ। ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੀਜ਼ ਨਾਲ ਮਿਲਦੀ ਹੈ? ਐਕਸਰਸਾਈਜ਼, ਵਾਟ ਐਵਰ ਯੂ ਆਰ ਗੋਇੰਗ ਟੂ ਸੇ। 905-673-3337 ਮੈਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾ ਦੇਣਾ। 905-673-3337

0: Poncho, 30 Rambler Drive, Brampton. Major intersection, Steels and Kennedy, 9054512600.
1: ਆਪਣੀ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਸਭ ਨਜ਼ਾਰਾ ਤੇ ਪਹੁੰਚਦੇ ਨੇ 905-455-2600. ਤੁਹਾਨੂੰ ਖੁਸ਼ੀ ਕਿਸ ਚੀਜ਼ 'ਚ ਸਭ ਤੋਂ ਵੱਧ ਮਿਲਦੀ ਹੈ? ਪਲੀਜ਼ ਜਲਦੀ ਪਾਰਟੀਸਪੇਟ ਕਰੋ, 9:45 ਹੋ ਗਏ ਨੇ, ਫਿਰ ਆਪਣੇ ਕੋਲ ਟਾਈਮ ਘੱਟ ਜਾਂਦਾ ਹੁੰਦਾ। 905-673-3337 ਦੇ 3 ਲਾਈਨ ਖਾਲੀ ਨੇ। ਆਪ ਜੀ ਨੂੰ ਜਿੰਨੇ ਵੀ ਲੋਕ ਨੇ, ਫਿਰ ਦੱਸਾਂਗੇ ਕਿ ਰਿਸਰਚਰਸ ਨੇ ਇੱਕ ਛਾਣਬੀਨ ਕਰਕੇ ਦੱਸਿਆ ਕਿ ਆਹ ਮੈਥਮੈਟਿਕਸ ਨੇ ਜਿਹੜੇ ਸਾਰੇ, ਆਹ ਲੋਕਾਂ ਦੇ ਉੱਤੇ ਸਟੱਡੀ ਹੋਈ ਅਤੇ ਆਹ ਸਭ ਤੋਂ ਵੱਧ ਪਾਇਆ ਗਿਆ। ਇਸ ਚੀਜ਼ 'ਚ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ ਲੋਕਾਂ ਨੂੰ। ਏ ਜੀ ਓ ਜੀ ਤੁਮ ਵੀ ਸੁਣੋ ਜੀ, ਕਹਿਤਾ ਹੂੰ ਮੈਂ ਜੋ ਵੋ ਤੁਮ ਵੀ ਕਰੋ ਜੀ। ਏ ਜੀ
2: ਹੈਲੋ,
1: ਹਾਂਜੀ
2: ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਹੈ ਵੀਰੇ?
1: ਚੜ੍ਹਦੀ ਕਲਾ,
2: ਚੜ੍ਹਦੀ ਕਲਾ ਚਾਹੀਦੀ ਵੀਰੇ। ਮੈਨੂੰ ਖੁਸ਼ੀ ਮਿਲਦੀ ਹੈ ਬਾਈ ਜੀ ਕੰਮ ਕਰਕੇ।
1: ਤੁਹਾਨੂੰ ਕੰਮ ਕਰਕੇ ਮਿਲਦੀ ਹੈ? ਤੁਹਾਡਾ ਨਾਂ ਏ ਜੀ ਹੈ ਨਾ?
2: ਹਾਂਜੀ ਹਾਂਜੀ, ਕੰਮ ਕਰਕੇ ਤਨਖਾਹ ਲਿਆ ਕੇ ਪਰਿਵਾਰ ਲਈ ਹੋਰ ਚੰਗੀਆਂ ਚੰਗੀਆਂ ਚੀਜ਼ਾਂ ਕਰਕੇ।
1: ਚੰਗਾ, ਬਹੁਤ ਸ਼ੁਕਰੀਆ, ਪਿਆਰੇ ਪਿਆਰੇ ਜਵਾਬ ਤੁਹਾਡੇ। ਹੈਲੋ ਜੀ, ਸੰਤੋਸ਼ ਜੀ ਤੁਹਾਡੀ ਨੈਕਸਟ ਕਾਲ ਆ
3: ਜੀ। ਸਤਿ ਸ਼੍ਰੀ ਅਕਾਲ।

0: ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ
1: ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਕੋਈ ਤੁਸੀਂ ਚੀਜ਼ ਲੈਣੀ ਹੋਵੇ ਨਾ, ਪਰ ਤੁਸੀਂ ਉਹਨੂੰ ਲੈਣ ਤੋਂ ਡਰਦੇ ਹੋ, ਉਹ ਤੁਹਾਨੂੰ ਚੀਜ਼ ਅਚਾਨਚਕ ਹੀ ਮਿਲ ਜੇ।
2: ਦੁਬਾਰਾ ਰਿਪੀਟ ਕਰੋ, ਤੁਸੀਂ ਚੀਜ਼ ਲੈਣੀ ਹੋਵੇ
1: ਇੱਕ ਕੋਈ ਚੀਜ਼, ਫੋਰ ਐਗਜ਼ਾਮਪਲ ਮੈਂ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦਾ, ਪਰ ਮੈਂ ਡਰਦਾ ਯਾਰ ਪਤਾ ਨਹੀਂ ਚੱਲੂਗਾ, ਪਤਾ ਨਹੀਂ ਹੈ ਨਾ, ਅਮਨ ਮੈਨੂੰ ਸ਼ਾਮ ਨੂੰ ਕਹਿ ਰਿਹਾ ਵੀ ਸਵੇਰੇ ਮੇਰਾ ਪ੍ਰੋਗਰਾਮ ਸੁਣਨ ਲਾ ਗਏ।
2: ਹਾਂਜੀ
1: ਮੈਨੂੰ ਕਿੰਨੀ ਖੁਸ਼ੀ ਮਿਲੂਗੀ ਸੋਚ ਤੋਂ।
2: ਅੱਛਾ ਵੈਰੀ ਗੁੱਡ ਸਰ, ਤੁਹਾਡਾ ਨਾਂ ਕੀ ਹੈ?
1: ਪਰਮਜੋਤ।
2: ਪਰਮਜੋਤ ਜੀ ਥੈਂਕ ਯੂ ਸੋ ਮਚ। ਤੇ 780 ਨੰਬਰ ਵਾਲੇ ਨੇ ਜੀ, ਐਡਮਿੰਟਨ ਵਾਲੇ, ਐਡਮਿੰਟਨ ਵਾਲੋ ਸਤਿ ਸ਼੍ਰੀ ਅਕਾਲ ਜੀ।
3: ਭਾਈ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਬਿਨਾਂ ਅਲਾਰਮ ਤੋਂ ਸੌਣ ਤੇ।
2: ਆਏ ਹਾਏ ਹਾਏ, ਜਾਨ ਕੱਢਤੀ ਮੇਰੀ, ਜਾਨ ਕੱਢਤੀ। ਲੋਕ ਕੈਦੀ ਹੋਏ ਨੇ, ਲੋਕ ਹਰ ਮੋੜ ਪੇ ਰੁਕ ਰੁਕ ਕੇ ਸੰਭਲਤੇ ਕਿਉਂ ਹੈ, ਇਤਨਾ ਡਰਤੇ ਹੈ ਤੋ ਫਿਰ ਘਰ ਸੇ ਨਿਕਲਤੇ ਕਿਉਂ ਹੈ। ਹਾਂਜੀ ਗੁਰਪ੍ਰੀਤ ਜੀ,
4: ਅੱਜ ਭਾਈ ਸਾਨੂੰ ਮਿਲਦੀ ਖੁਸ਼ੀ ਜੇ ਪੇ ਔਨ ਟਾਈਮ ਆ ਜਾਏ, ਕਿਉਂਕਿ ਅੱਜ ਕੱਲ ਪੇ ਬੜੀਆਂ ਲੇਟ ਹੋ ਰਹੀਆਂ।
2: ਬਾਈ ਇੰਨੀ ਛੋਟੀ ਜਿਹੀ ਗੱਲ ਆ ਯਾਰ, ਇਹ ਚ ਕਿਹੜੀ ਗੱਲ ਆ? ਹੈ
4: ਹਾਂਜੀ,
2: ਜਿੱਥੇ ਸਾਰਾ ਸੰਸਾਰ ਉੱਥੇ ਆਪਾਂ।
4: ਹਾਂਜੀ ਹਾਂਜੀ,
2: ਤੁਹਾਨੂੰ ਔਨ ਟਾਈਮ ਪੇ ਦੇ ਉੱਤੇ ਜ਼ਿਆਦਾਤਰ ਕਾਲਸ ਮੈਂ ਜਿਹੜੇ ਲੈ ਰਿਹਾ ਉਹ ਦੱਸ ਰਹੇ ਨੇ ਉਹਨਾਂ ਨੂੰ ਹੈਪੀਨੈਸ ਕਿਸ ਚੀਜ਼ ਚੋਂ ਮਿਲਦੀ ਹੈ। ਰੀਅਲੀ ਪਲੀਜ਼ ਸ਼ੇਅਰ ਯੂਰ ਹੈਪੀਨੈਸ, ਪਲੀਜ਼ ਪਲੀਜ਼ ਸ਼ੇਅਰ ਯੂਰ ਹੈਪੀਨੈਸ, ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰੋ, ਫਿਰ ਅਸੀਂ ਤੁਹਾਨੂੰ ਸਟੱਡੀ ਦੱਸਦੇ ਹਾਂ ਕਿ ਸਟੱਡੀ ਨੇ ਇਹ ਆਨਸਰ ਦਿੱਤਾ ਅਤੇ ਤੁਸੀਂ ਉਹਨੂੰ ਮੈਚ ਕਰਿਓ, ਤੁਹਾਡੀ ਖੁਸ਼ੀ ਦੁੱਗਣੀ ਹੋ ਜੂਗੀ। 905-673-3337 ਲਾਈਨ ਜੇ ਬਿਜ਼ੀ ਆ ਰਹੀ ਹੈ, ਨਹੀਂ ਮਿਲ ਰਹੀ, ਹੁਣ ਦੋ ਲਾਈਨ ਖਾਲੀ ਨੇ, ਤੁਸੀਂ ਕਾਲ ਕਰ ਸਕਦੇ ਹੋ 9056733337 ਤੇ ਗੱਲਬਾਤ ਹੋ ਰਹੀ ਹੈ। ਮਨਿੰਦਰ ਸਿੰਘ ਨੂੰ ਕਾਲ ਕਰਨੀ ਹੈ, ਕੋਈ ਡਿਸਪਿਊਟ ਹੈ ਤੁਹਾਡਾ ਛੋਟਾ ਮੋਟਾ, ਕਿਸੇ ਨੇ ਤੁਹਾਨੂੰ ਚਿੱਠੀ ਕੱਢ ਦਿੱਤੀ ਹੈ, ਜਾਂ ਤੁਹਾਡਾ ਕੋਈ ਕਿਰਾਏਦਾਰ ਨਹੀਂ ਨਿਕਲ ਰਿਹਾ ਹੈਗਾ, ਜਾਂ ਤੁਹਾਡਾ ਟ੍ਰੈਫਿਕ ਟਿਕਟ ਮਿਲ ਗਿਆ, ਤਿੰਨਾਂ ਸੂਰਤਾਂ ਦੇ ਵਿੱਚ 647-0797-647-864-0797 ਕੈਨੇਡੀਅਨ ਜੰਪਲ ਮੁੰਡਾ ਹੈ, ਤੁਹਾਡੀ ਹੈਲਪ ਕਰੂਗਾ। ਅਤੇ ਸ਼ੋਅ ਦੇ ਵਿੱਚ ਮਾਸਟਰ ਯੋਰ ਐਗਜ਼ਾਮ, ਤੁਸੀਂ ਆਪਣੇ ਐਗਜ਼ਾਮ ਦੇ ਮਾਲਕ ਬਣਨਾ, ਯਾਨੀ ਕਿ ਜੇ ਤੁਸੀਂ ਐਗਜ਼ਾਮ ਕਰਨਾ ਤੁਸੀਂ ਉਹ ਐਗਜ਼ਾਮ 'ਤੇ ਜਿੱਤ ਹਾਸਲ ਕਰਨੀ, ਯਾਨੀ ਕਿ ਸਕਸੈਸ ਰੇਟ 97% ਦੇ ਨਾਲ ਲੋਕ ਲਾਇਸੈਂਸ ਲੈ ਲੈਂਦੇ ਨੇ ਰੀਅਲ ਸਟੇਟ ਦਾ। ਵੀ ਪੇਸ਼ੈਂਸ ਰੱਖਿਆ ਕਰੋ, ਕਾਲ ਹੋਲਡ ਰੱਖਿਆ ਕਰੋ, ਰੀਅਲ ਸਟੇਟ ਦਾ ਲਾਇਸੈਂਸ ਲੈ ਰਹੇ ਨੇ ਲੋਕ, ਮੋਰਗੇਜ ਦਾ, ਇੰਸ਼ੋਰੈਂਸ ਦਾ, ਕਾਰ ਡੀਲਰਸ਼ਿਪ ਦਾ, ਜਾਂ ਤੁਸੀਂ ਬੈਂਕ 'ਚ ਜੋਬ ਕਰਨੀ ਆ ਉਹਦਾ, ਇਹ ਸਾਰੇ ਲਾਇਸੈਂਸ ਮਿਲਣਗੇ ਤੁਹਾਨੂੰ। ਇਹ ਕੰਪਨੀ ਤੁਹਾਡੀ ਹੈਲਪ ਕਰਦੀ ਹੈ, ਤੁਸੀਂ ਸਿਰਫ ਕੰਸਲਟ ਕਰਨਾ 437-376-5656 437-376-5656 ਤੇ ਕਾਲ ਕਰਨੀ ਹੈ। ਹੈਲੋ ਜੀ।
0: ਹੈਲੋ ਹਾਂਜੀ
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਮੈਨੂੰ ਖੁਸ਼ੀ ਮਿਲਦੀ ਹੈ ਜੇ ਮੈਂ ਕਿਸੇ ਦੀ ਹੈਲਪ ਕਰਾਂ।
2: ਤੁਹਾਨੂੰ ਕਿਸੇ ਦੀ ਮਦਦ ਕਰਨ 'ਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਤੁਹਾਡਾ ਨਾਮ?
0: ਦਲਜੀਤ।
2: ਦਲਜੀਤ ਥੈਂਕ ਯੂ ਸੋ ਮਚ। ਔਰ 437 ਨੰਬਰ, ਹਾਂਜੀ ਤੁਹਾਨੂੰ ਖੁਸ਼ੀ ਕਿਹਦੀ ਚੀਜ਼ 'ਚ ਮਿਲਦੀ ਹੈ?
5: ਸਰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
5: ਜਦੋਂ ਮੈਂ ਵੱਧ ਤੋਂ ਵੱਧ ਬਿਜ਼ੀ ਹੁੰਦਾ ਤਾਂ ਮੇਰੇ ਕੋਲ ਕੰਮ ਜ਼ਿਆਦਾ ਹੁੰਦਾ, ਮੈਂ ਉਸ ਚੀਜ਼ ਖੁਸ਼ੀ ਮਹਿਸੂਸ ਕਰਦਾ, ਵਿਹਲਾ ਰਹਿ ਕੇ ਖੁਸ਼ ਨਹੀਂ ਹੈਗਾ ਜੀ।
2: ਤੁਸੀਂ ਕੰਮ ਕੀ ਕਰਦੇ ਵੀ ਜੀ?
5: ਕੰਮ ਮੈਨੂੰ ਕੋਈ ਵੀ ਮਿਲੇ, ਫਿਲਹਾਲ ਮੈਂ ਡਿਲੀਵਰੀ ਦਾ ਕਰਦਾ, ਇੰਡੀਆ ਖੇਤੀ ਵੀ ਕੀਤੀ ਆ, ਇੱਥੇ ਬਹੁਤ ਸਾਰੇ ਕੰਮ ਕੀਤੇ, ਹਮੇਸ਼ਾ ਜਿਹੜੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੁੰਦਾ।
2: ਬਾਈ ਜੀ ਮੇਰੀ ਵਰਗੀ ਮੇਰੀ ਕਾਪੀ ਹੋ, ਕਿਹੜੇ ਮਹੀਨੇ ਦਾ ਜਨਮ ਹੈ ਤੁਹਾਡਾ?
5: ਮੇਰਾ ਜੀ 4/4/1900।
2: 4/4 ਕੀ ਹੁੰਦਾ?
5: 4 ਤਰੀਕ ਚੌਥਾ ਮਹੀਨਾ 1900।
2: ਚੌਥਾ ਮਹੀਨਾ ਕੌਣ ਹੁੰਦਾ?
5: ਅਪ੍ਰੈਲ।
2: ਠੀਕ ਹੈ, ਥੈਂਕ ਯੂ ਸੋ ਮਚ। ਔਰ ਫਰਾ ਫਰਾ ਰੇਡੀ ਕੀ ਆਵਾਜ਼ ਬੰਦ ਕਰ ਦੋ ਜੀ, ਰੇਡੀ ਕੀ ਆਵਾਜ਼ ਬੰਦ ਕਰ। ਹਾਂਜੀ ਹਾਂਜੀ ਫਰਾ,
0: ਇੱਕ ਮਿੰਟ ਹੈ।
2: ਹਾਂਜੀ ਬੰਦ ਹੋ ਗਈ ਆਵਾਜ਼, ਬੰਦ ਹੋ ਗਈ।
0: ਮੈਨੂੰ ਖੁਸ਼ੀ ਮਿਲਦੀ ਹੈ ਕਿਸ ਤੋਂ?
2: ਹਾਂਜੀ
0: ਜੀ, ਮੈਨੂੰ ਖੁਸ਼ੀ ਮਿਲਦੀ ਹੈ ਆਪਣੀ ਮਾਂ ਨਾਲ ਗੱਲ ਕਰਕੇ।
2: ਵੈਰੀ ਗੁੱਡ।
0: ਆਪਣੇ ਪੁਰਾਣੇ ਫਰੈਂਡਸ ਦੇ ਨਾਲ ਮਿਲ ਕੇ
2: ਉਹਨਾਂ ਨੂੰ
0: ਜੀ,
2: ਉਹਨਾਂ ਨੂੰ ਮਿਲਣ ਤੋਂ ਬਾਅਦ ਹੈ ਨਾ? ਤੁਹਾਨੂੰ ਖੁਸ਼ੀ ਮਿਲਦੀ ਹੈ, ਰਾਈਟ? ਬਹੁਤ ਸ਼ੁਕਰੀਆ, ਤੁਸੀਂ ਆਪਣੀ ਆਪਣੀ ਖੁਸ਼ੀ ਸ਼ੇਅਰ ਕਰੋ। ਫਿਰ ਤੁਹਾਨੂੰ ਇੱਕ ਲਾਸਟ ਪੁਆਇੰਟ ਦਵਾਂਗੇ ਜਿਹੜਾ ਕਿ 60 ਦੀ ਰਿਸਰਚ ਦਾ। ਹੈਲੋ ਜੀ।
6: ਹਾਂਜੀ ਗੁੱਡ ਮਾਰਨਿੰਗ ਜੀ।
2: ਮਾਰਨਿੰਗ ਜੀ।
6: ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੈਂ ਆਪਣੀ ਗਲਤੀ ਕਰਦੀ
2: ਆ। ਜਿੱਦ ਦੇ ਹਿਸਾਬ ਨਾਲ
6: ਨਾ, ਜੋ ਦਿਲ ਚਾਹੁੰਦਾ ਹੈ ਉਹ ਕਰਦੀ ਆ।
2: ਅੱਛਾ, ਮੀਨਸ ਯਾਨੀ ਅਨਕੰਟਰੋਲਡ ਰਹਿ ਕੇ ਤੁਸੀਂ?
6: ਉਹ ਹੈਲਪ ਵੀ ਹੋ ਸਕਦੀ ਆ, ਐਕਸਰਸਾਈਜ਼ ਵੀ ਹੋ ਸਕਦੀ ਆ, ਮੇਰਾ ਕੰਮ ਵੀ ਹੋ ਸਕਦਾ ਆ।
2: ਰੀਤੂ ਮੈਨੂੰ ਪਰਸੋਂ ਨਾ ਕਲਾਰਕ ਬੁਲੇਵਰਡ ਦੇ ਉੱਤੇ ਇੱਕ ਵਿਅਕਤੀ ਮਿਲਿਆ, ਮੈਂ ਬੜਾ ਗੁੰਝਲਦਾਰ ਚੀਜ਼ 'ਚ ਫਸ ਚੁੱਕਿਆ ਸੀਗਾ। ਮੈਂ ਸਾਡੇ 'ਚ ਕੋਈ ਵਿਛੜੀ ਰੂਹ ਆ ਉਹਦੇ ਨਾਲ ਰਿਲੇਟਡ ਕੋਈ ਗੱਲ ਮੈਨੂੰ ਪਤਾ ਲੱਗੀ, ਮੈਂ ਬੜਾ ਉਦਾਸ ਸੀਗਾ। ਉਹ ਤੁਰਿਆ ਆ ਰਿਹਾ ਸੀ, ਮੈਂ ਤੇਜ਼ ਤੇਜ਼ ਉਹਦੇ ਕੋਲ ਤੁਰ ਕੇ ਗਿਆ, ਉਹ ਰੋਡ ਕ੍ਰੋਸ ਕਰਨ ਲੱਗਿਆ ਸੀ, ਮੈਨੂੰ ਰੋਕ ਲਿਆ। ਉਹਦਾ ਨਾਂ ਹੈਗਾ ਕਾਲੀ, ਉਹਨੂੰ ਮੈਂ ਰੇਡੀਓ 'ਤੇ ਲੈ ਕੇ ਆਊਂਗਾ, ਤੁਹਾਡੇ ਸਾਰਿਆਂ 'ਚ ਜਿੰਦਾ ਦਿਲੀ ਪਾਊਂਗਾ, ਤੁਹਾਡੇ ਅੰਦਰ ਨਾ ਜਿੰਦਾ ਦਿਲੀ ਪਾਉਣੀ ਆ ਮੈਂ ਅੰਦਰ ਲੈ ਕੇ ਉਹਨੂੰ। ਕਾਲੀ ਨੂੰ ਮੈਂ ਰੋਕ ਕੇ ਪੁੱਛਿਆ ਕਿ ਕਾਲੀ ਕੋਈ ਸਾਨੂੰ ਹੈਪੀਨੈਸ ਦਾ ਮੈਸੇਜ ਦੇ ਜਾਂਦਾ ਹੋਇਆ। ਵੀ ਕਿਹੜੀ ਚੀਜ਼ ਸਭ ਤੋਂ ਵੱਧ ਖੁਸ਼ੀ ਹੋ ਸਕਦੀ ਹੈ ਤੇਰੇ ਮੁਤਾਬਕ? ਉਹਦੀ ਅੱਖਾਂ ਨਹੀਂ ਸੀਗੀਆਂ ਦੋਨਾਂ ਦੇ, ਅੱਖਾਂ ਗਈਆਂ, ਜਹਾਨ ਗਿਆ, ਰਾਈਟ? ਕਾਲੀ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਸੁਤੰਤਰ ਹੋ ਨਾ, ਸੁਤੰਤਰ, ਤੁਸੀਂ ਫ੍ਰੀ ਹੋ, ਆਜ਼ਾਦ ਹੋ, ਉਹ ਸਭ ਤੋਂ ਵੱਡੀ ਖੁਸ਼ੀ ਹੈ ਕਹਿੰਦਾ।
6: ਆਈ ਟੋਟਲੀ ਐਗਰੀ।
2: ਹਾਂਜੀ, ਤੇ ਉਹ ਬੰਦਾ ਤੁਸੀਂ ਹੈਰਾਨ ਰਹਿ ਜਾਓਗੇ, ਮੈਂ ਤੁਹਾਡੇ ਸਾਰੇ ਸਾਹਮਣੇ ਪ੍ਰੈਜੈਂਟ ਕਰੂੰਗਾ ਉਹਨੂੰ, ਤੁਹਾਡੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਗਾ, ਪਿਆਨੋ ਦੀ ਟ੍ਰੇਨਿੰਗ ਦਿੰਦਾ। ਉਹ ਬੰਦਾ ਮਲਟੀਪਲ ਚੀਜ਼ਾਂ 'ਚ ਪੜ੍ਹਾਈ ਕਰੀ ਜਾ ਰਿਹਾ, ਅੱਖਾਂ ਨਾ ਹੋਣ ਦੇ ਬਾਵਜੂਦ ਵੀ ਪੜ੍ਹੀ ਜਾ ਰਿਹਾ। ਬ੍ਰਿਟਿਸ਼ ਬੋਰਨ ਆ ਉਹ, ਅਫਰੀਕਨ ਮੂਲ ਦਾ ਬੰਦਾ, ਅਤੇ ਮੈਨੂੰ ਉਹਨੇ ਬੋਲ ਕੇ ਦੱਸ ਦਿੱਤਾ, ਕਹਿੰਦਾ ਮੈਂ ਬ੍ਰੈਂਪਟਨ ਅੱਖਾਂ ਨਾਲ ਤਾਂ ਨਹੀਂ ਦੇਖਿਆ, ਮਨ ਨਾਲ ਦੇਖਿਆ, ਕਹਿੰਦਾ ਅੱਗੇ ਜਾ ਕੇ ਬ੍ਰੈਮਰ ਦਾ ਮੋੜ ਆਉਣਾ, ਉਹ ਤੋਂ ਮੈਂ ਮੁੜਨਾ ਜਿੱਥੇ ਮੈਂ ਖੜ੍ਹਾ ਇੱਥੋਂ, ਅਤੇ ਨਾਲ ਫਿਰ ਕਹਿੰਦਾ ਅੱਗੇ ਜਾ ਕੇ ਮੈਂ ਬਰਮੋਰਲ 'ਤੇ ਫਿਰ ਲੈਫਟ ਮੁੜਨਾ, ਅਤੇ ਉਹ ਤੋਂ ਬਾਅਦ ਮੇਰਾ ਘਰ ਆ ਜਾਣਾ ਰਾਈਟ ਹੈਂਡ ਦੇ ਉੱਤੇ, ਫਲਾਣੀ ਕਰੀਕ ਲੰਘਣ ਤੋਂ ਬਾਅਦ ਪਾਣੀ ਦੀ ਆਵਾਜ਼ ਸੁਣ ਕੇ ਪਛਾਣ ਲੈਂਦਾ ਮੈਂ ਹੁਣ ਘਰ ਦੇ ਕੋਲ ਪਹੁੰਚ ਗਿਆ। ਆਪਾਂ ਕਿੰਨੇ ਕਰਮ ਵਾਲੇ ਆ,
6: ਫ੍ਰੀਡਮ, ਜਿੱਥੇ ਤੁਹਾਨੂੰ ਫ੍ਰੀਡਮ ਹੈਗੀ, ਤੁਸੀਂ ਜੋ ਕਰ ਸਕਦੇ ਆ ਨਾ,
2: ਹਾਂਜੀ,
6: ਤੁਹਾਨੂੰ ਉਹ ਚੀਜ਼ ਖੁਸ਼ੀ ਦੇ ਜਾਂਦੀ ਆ।
2: ਬਹੁਤ ਸ਼ੁਕਰੀਆ ਹਰਮਨ।
7: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸੰਤੋਸ਼ ਜੀ। ਹਰਮਨ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ।
8: ਸਤਿ ਸ਼੍ਰੀ ਅਕਾਲ ਹਰਮਨ ਜੀ।
7: ਭਾਜੀ ਮੈਨੂੰ ਖੁਸ਼ੀ ਮਿਲਦੀ ਆ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਫਿੱਟ ਰੱਖ ਕੇ, ਸਵੇਰੇ ਜਦੋਂ ਉੱਠਦੇ ਆ ਆਪਣੇ ਆਪ ਨੂੰ ਤੰਦਰੁਸਤ ਦੇਖ ਕੇ, ਤੇ ਇੱਕ ਹੈਲਦੀ ਫੈਮਿਲੀ ਰਿਲੇਸ਼ਨਸ਼ਿਪ ਦੇਖ ਕੇ।
9: ਵੈਰੀ ਨਾਈਸ,
2: ਵੈਰੀ ਨਾਈਸ ਸਰ। ਸਿਹਤ ਤੁਹਾਡੀ ਠੀਕ ਆ ਤੇ ਤੁਹਾਡਾ ਪਰਿਵਾਰ ਵੀ ਠੀਕ ਹੈ, ਸਹੀ ਹੈ ਗੱਲ ਨਾ? ਹਾਂ, ਕਾਲੀ ਵੀ ਇਹੀ ਕਹਿ ਗਿਆ ਸੀਗਾ ਉਦੋਂ। ਤੇ ਇੱਕ ਬਾਤ ਜੀ, ਤੁਹਾਨੂੰ ਕਾਹਦੀ ਖੁਸ਼ੀ ਮਿਲਦੀ ਹੈ?
10: ਹਾਂਜੀ ਅਮਨ ਜੀ, ਸੰਤੋਸ਼ ਜੀ, ਮੈਨੂੰ ਮੈਂ ਕੰਮ ਛੱਡਦਾ
2: ਜਦੋਂ ਛੱਡ ਦਿੰਦੇ
10: ਮੈਨੂੰ ਜਦੋਂ ਮੈਂ ਕੰਮ ਸ਼ਾਮ ਨੂੰ ਛੱਡਣਾ ਹੁੰਦਾ
6: ਜੀ,
10: ਤੇ ਦੂਜੀ ਖੁਸ਼ੀ ਮੈਨੂੰ ਮਿਲਦੀ ਆ, ਮੈਂ 9 ਵਜੇ ਕੰਮ ਸਟਾਰਟ ਕਰਦਾ ਤੇ ਪ੍ਰੋਗਰਾਮ ਲਾਉਂਦਾ ਤੁਹਾਡਾ।
2: ਓ ਵਾਓ, ਕੀ ਬਾਤ ਹੈ।
10: ਪਹਿਲੇ 15-20 ਮਿੰਟ ਹੁੰਦੇ ਨਾ,
2: ਹਾਂਜੀ,
10: ਉਹਦੇ ਚ ਬਾਹਲੀ ਮੈਨੂੰ ਖੁਸ਼ੀ ਮਿਲ ਜਾਂਦੀ ਜੀ
2: ਗੱਲਾਂ ਬਾਤਾਂ ਸੁਣ ਕੇ। ਬਹੁਤ ਸ਼ੁਕਰੀਆ, ਥੈਂਕ ਯੂ। ਤੇ ਗੁਰਦੀਪ ਜੀ, ਚੜ੍ਹਦੀ ਕਲਾ ਬਾਈ ਜੀ,
11: ਮੈਨੂੰ ਖੁਸ਼ੀ ਮਿਲਦੀ ਜਦੋਂ ਮੇਰੇ ਅਕਾਊਂਟ 'ਚ ਪੈਸੇ ਆ ਜਾਂਦੇ
2: ਆ। ਹਏ ਹਏ, ਮਾਇਆ ਆਉਂਦੀ ਹੈ ਤੇ ਸ਼ਵਾਸ ਚੱਲਦੇ ਨੇ, ਮਾਇਆ ਰੁਕ ਜਾਂਦੀ ਹੈ, ਸ਼ਵਾਸ ਵੀ ਰੁਕ ਜਾਂਦੇ ਨੇ। ਸੰਸਾਰ ਦਾ ਹੀ ਹਾਲ ਹੈ ਪਿਆ ਭਰਾ ਗੁਰਦੀਪ, ਸਾਰੇ ਸੰਸਾਰ ਨੂੰ ਇਹ ਬਿਮਾਰੀ ਲੱਗੀ ਹੋਈ ਆ।
11: ਕੰਮ ਖਿੱਚ ਕੇ ਕਰੀਦਾ ਹਨਾ, ਜੇ ਹੁੰਦਾ ਬਈ ਯਾਰ 2 ਘੰਟੇ ਵੇਸਟ ਨਾ ਹੋ ਜਾਣ ਕਿਸੇ ਪਾਸੇ, ਚਲੋ ਕੋਈ ਕੰਮ ਹੈ ਨੀ, ਉਬਰ ਆਉਣ ਕਰ ਲਓ, ਕੋਈ ਕੰਮ ਹੈ ਨੀ, ਚਲਾ ਕਰ ਲਓ।
2: ਬਾਬਾ ਜੀ ਮੈਂ ਕਰਦਾ,
11: ਹਫਤੇ ਬਾਅਦ ਜੋ ਪੈਸੇ ਆਉਂਦੇ ਫਿਰ ਨਿਆਰਾ ਜਿਹਾ ਆ ਜਾਂਦਾ।
2: ਪਲਾਨ ਕਰਨਾ ਸ਼ੁਰੂ ਕਰੋ ਰਾਜੇ, ਨਾਲ ਪਲੈਨਿੰਗਸ ਕਰਨੀਆਂ ਸ਼ੁਰੂ ਕਰੋ। ਇਕੱਲਾ ਕੰਮ ਕਰਨ ਦਾ ਫਾਇਦਾ ਨਹੀਂ, ਗਰਦਨ ਤੋਂ ਥੱਲੇ ਤੇ ਗਰਦਨ ਤੋਂ ਉੱਤੇ ਦੋਨੋਂ ਜਗ੍ਹਾ ਕੰਮ ਕਰਨਾ ਆਪਾਂ ਨੇ।
11: ਹਾਂਜੀ ਹਾਂਜੀ,
2: ਗਰਦਨ ਤੋਂ ਥੱਲੇ ਤੇ ਗਰਦਨ ਤੋਂ ਉੱਪਰ। 1 ਰੁਪਈਏ ਨੂੰ 10 ਰੁਪਏ ਚ ਕਿਵੇਂ ਕਨਵਰਟ ਕਰਨਾ ਇਹ ਵੀ ਕਰਨਾ, 1 ਰੁਪਿਆ ਕਮਾਉਣ ਦੀ ਕੋਸ਼ਿਸ਼ ਵੀ ਕਰਨੀ ਆ, ਦੋਨੋਂ ਚੀਜ਼ਾਂ ਕਰਨੀਆਂ। ਠੀਕ ਹੈ,
11: ਦੱਸੋ ਤੁਸੀਂ ਕਿੱਦਾਂ ਕਰੀਏ ਪਲਾਨ।
2: ਰਾਜੇ ਮੈਂ ਤਾਂ ਰੋਜ਼ ਲੱਗਿਆ ਰਹਿਣਾ, ਮੈਂ ਤਾਂ ਕੱਲ ਇੰਟਰਵਿਊ ਕਰਕੇ ਆਇਆ ਇੱਕ ਅਮਰੀਕਾ ਦੇ ਵੀਜ਼ੇ ਵਾਸਤੇ, ਆ ਮੇਰੀ ਜੇਬ 'ਚ ਵਿੱਚ ਕਾਗਜ਼ ਆ, ਤੁਹਾਡੇ ਸਾਰਿਆਂ ਵਾਸਤੇ ਸਟੱਡੀ ਕਰਕੇ ਆਇਆ ਕਿ ਕਿੱਦਾਂ ਕੰਮ ਹੋਣਾ ਚਾਹੀਦਾ। ਮੈਨੂੰ ਦੁਨੀਆ ਦਾ ਕੰਮ ਵਧੀਆ ਲੱਗਿਆ ਕਿ ਚਾਈਨਾ ਤੋਂ ਮਾਲ ਲੈਣਾ, ਅਮਰੀਕਾ ਨੂੰ ਵੇਚਣਾ, ਦੁਨੀਆ ਦਾ ਵਧੀਆ ਬਿਜ਼ਨਸ ਆ ਬਹੁਤ। ਕਿੱਥੇ ਤੁਰੇ ਫਿਰਦੇ ਹੋ ਭਾਈ ਸਾਹਿਬ, ਲੋਕ ਡ੍ਰੌਪ ਸ਼ਿਪਿੰਗ ਦੇ ਵਿੱਚ 1000-1000 ਰੁਪਏ ਨਾਲ ਕੰਮ ਕਰਦੇ ਨੇ ਜਿਹੜੇ ਕਰਨ ਵਾਲੇ ਨੇ। ਤੁਸੀਂ 8 ਘੰਟੇ ਉਬਰ ਚਲਾ ਕੇ ਪੈਸੇ ਬਣਾਉਂਦੇ ਹੋ, ਘਰੇ ਬਹਿ ਕੇ ਕੰਪਿਊਟਰ ਦੇ ਬਟਨ ਦੱਬ ਕੇ ਮਾਲ ਲੈ ਕੇ ਵੇਚ ਦਿੰਦੇ ਨੇ ਆਨਲਾਈਨ। ਸਭ ਸਿੱਖ ਸਕਦੇ ਹੋ 905-600-7333-37। ਮਨਜੀਤ ਸੋਢੀ ਜੀ, ਤੁਸੀਂ ਕੀ ਕਹੋਗੇ? ਸੋਢੀ
12: ਸਾਹਿਬ, ਚੜ੍ਹਦੀ ਕਲਾ,
2: ਚੜ੍ਹਦੀ ਕਲਾ
12: ਜਦੋਂ ਸਵੇਰੇ ਮਹਾਰਾਜ ਉਠਾ ਦਿੰਦਾ, ਸਭ ਤੋਂ ਪਹਿਲੀ ਖੁਸ਼ੀ ਉਹ ਹੁੰਦੀ ਕਿ ਅਸੀਂ ਹੈਗੇ।
2: ਸ਼ੁਕਰ,
12: ਤੇ ਮਹਾਰਾਜ ਦੇ ਸ਼ੁਕਰਾਨੇ ਤੋਂ ਬਾਅਦ ਉਹਦੇ ਬਾਅਦ ਜੇ ਤੁਸੀਂ ਹੈਗੇ ਆ, ਮਹਾਰਾਜ ਨੇ ਤੁਹਾਨੂੰ ਬਲ ਬੁੱਧੀ ਬਖਸ਼ੀ ਆ, ਪਲਾਨ ਕਰੋ ਆਪਣਾ ਦਿਹਾੜੀ ਕੀ ਕਰਨਾ, ਪਲਾਨ ਫਿਊਚਰ ਦਾ ਕੀ ਕਰਨਾ। ਬਸ
2: ਬੇਨਤੀ ਕਰਾਂ,
12: ਹੁਕਮ,
2: ਜਿਹੜੇ ਵੱਡੇ ਵੱਡੇ ਅਮੀਰ ਲੋਕ ਨੇ ਨਾ, ਉਹਨਾਂ ਦੇ ਐਡਵਾਈਜ਼ਰਸ ਰੱਖੇ ਹੋਏ ਨੇ, ਉਹਨਾਂ ਨੂੰ ਪੈਸਾ ਪੇ ਕਰਦੇ ਨੇ।
12: ਹਾਂਜੀ,
2: ਆਪਾਂ ਗਰੀਬ ਬੰਦੇ ਦੀ, ਆਪਾਂ ਦੀ ਸਾਰਿਆਂ ਦੀ ਪ੍ਰੋਬਲਮ ਇਹ, ਆਪਾਂ ਕਿਸੇ ਨੂੰ ਸੁਣ ਕੇ ਰਾਜੀ ਨੇ, ਆਪਾਂ ਕਹਿੰਦੇ ਮੈਨੂੰ ਪਤਾ ਬਸ ਕੀ ਪਤਾ। ਇਹ ਚੀਜ਼ ਨੂੰ ਵੀ ਇੰਪਲੀਮੈਂਟ ਕਰੋ ਲਾਈਫ 'ਚ। ਮੈਂ ਆਪਣੇ ਨਾਲ ਬੰਦੇ ਰੱਖੇ ਹੋਏ ਨੇ, ਸਲਾਹ ਲਿਆ, ਸੰਤੋਸ਼ ਬੈਠੀ ਆ, ਪੁੱਛ ਲਓ ਕੋਈ ਵੀ ਸਟੈਪ ਲੈਣੇ ਹੁੰਦੇ। 5 ਜਣੇ ਇਹ ਮੈਂਬਰੀ ਕਮੇਟੀ ਹੈ ਮੇਰੀ, ਇਹ 5 ਜਣੇ ਮੈਨੂੰ ਸਲਾਹ ਦਿੰਦੇ ਵੀ ਠੀਕ ਆਪਾਂ ਕਰ ਲੈਂਦੇ, ਫਿਰ ਅਸੀਂ ਮੂਵ ਔਨ ਹੁੰਦੇ ਹਾਂ। ਮੈਂ ਗਲਤ ਹੋ ਸਕਦਾ, ਦੂਆ ਗਲਤ ਹੋ ਸਕਦਾ, ਤੀਆ ਮੇਰੇ ਮਗਰ ਲੱਗ ਕੇ ਬੋਲ ਸਕਦਾ, ਚੌਥਾ ਮੇਰੇ ਪ੍ਰਭਾਵ ਥੱਲੇ ਹੋ ਸਕਦਾ, ਪੰਜਵਾਂ ਔਰ ਪਹਿਲਾ ਗਲਤ ਨਹੀਂ ਬੋਲਣਗੇ। ਨਹੀਂ ਸਰ, ਨਹੀਂ ਸਰ, ਮੈਂ ਸਿੱਖਿਆ ਭਾਜੀ, ਭਾਜੀ ਮੈਂ ਸਿੱਖਿਆ, ਮੈਂ 10ਵੀਂ ਗ੍ਰੇਡ ਪਾਸ, ਜਿਹਨੂੰ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ ਸੀ, ਕੰਪਿਊਟਰ ਚਲਾਉਣਾ ਨਹੀਂ ਆਉਂਦਾ ਸੀ, ਹੁਣ ਤੱਕ ਮੈਨੂੰ ਫੋਨ ਦੇ ਉੱਤੇ ਈਮੇਲਾਂ 'ਤੇ ਇਹਨਾਂ ਦੀ ਹੈਲਪ ਲੈਣੀ ਪੈਂਦੀ ਆ। ਮੈਂ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ, ਸਿੱਖਿਆ ਜ਼ਿੰਦਗੀ ਤੋਂ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਥੈਂਕ ਯੂ ਸੋ ਮਚ। ਔਰ ਲਾਸਟ ਕਾਲ ਹੀ ਲਊਂਗਾ, ਹੋਰ ਕਾਲ ਨਾ ਕਰਿਓ ਕੋਈ। 9:56 ਹੋ ਗਏ ਨੇ, 226 ਨੰਬਰ, ਬਾਈ ਜੀ ਕਾਹਦੇ 'ਚ ਖੁਸ਼ੀ ਮਿਲਦੀ ਤੁਹਾਨੂੰ?
13: ਹਾਂਜੀ ਮੈਨੂੰ ਖੁਸ਼ੀ ਮਿਲਦੀ ਹੈ ਜੀ, ਜਿਸਲੇ ਅਸੀਂ ਸਵੇਰੇ ਉੱਠਦੇ ਹਾਂ ਤੇ ਮੇਰਾ ਹੈਗਾ ਕਿ 6:49 ਤੁਹਾਡੀ ਨਿਕਲ ਗਈ।
2: ਮੀਨਸ ਓ ਠੀਕ ਹੈ ਸਰ, ਥੈਂਕ ਯੂ ਸੋ ਮਚ। ਔਰ ਮਾਸਟਰ ਯੂਰ ਐਗਜ਼ਾਮ ਅਗੇਨ, ਜਿਹੜੇ ਲੋਕ ਲਾਈਫ 'ਚ ਚੇਂਜ ਲੈ ਕੇ ਆਉਣੇ ਚਾਹੁੰਦੇ ਨੇ, ਤੁਸੀਂ 4373765656 'ਤੇ ਕਾਲ ਕਰਨੀ ਹੈ। ਇਹ ਤੁਹਾਨੂੰ ਐਗਜ਼ਾਮ ਪਾਸ ਕਰਾਉਣ 'ਚ ਮਦਦ ਕਰਦੇ ਨੇ। ਤੁਸੀਂ ਇਹਨਾਂ ਨੂੰ ਡਿਸਕਸ ਕਰੋ ਕਿਹੜੇ ਪ੍ਰੋਫੈਸ਼ਨ 'ਚ ਮੈਂ ਜਾਵਾਂ। 8 ਤੋਂ ਵੱਧ ਲਾਈਸੈਂਸ ਜਿਹੜੇ ਤੁਸੀਂ ਲੈ ਸਕਦੇ ਹੋ, ਸਕਸੈਸ ਰੇਟ ਦੀ ਗਾਰੰਟੀ ਹੈ ਇਹਨਾਂ ਦੀ, ਤੁਸੀਂ ਪਾਸ ਹੋ ਜਾਓਗੇ। 437-376-5-56 ਪੂਰੀ ਮਿਹਨਤ ਕਰੋਗੇ ਨਾਲ ਲੱਗ ਕੇ। ਟ੍ਰਿਪਲ ਏ ਲੈਂਡਸਕੇਪਿੰਗ, ਲੈਂਡਸਕੇਪਿੰਗ 'ਚ ਚੋਟੀ ਦਾ ਨਾਮ, ਅਮੀਰ ਧੀਰ ਹੋਣਾ ਦੀ ਕੰਪਨੀ, ਲੈਂਡਸਕੇਪਿੰਗ ਦਾ ਕੋਈ ਵੀ ਕਾਰੋਬਾਰ ਆ, ਅਮੀਰ ਧੀਰ ਹੋਣਾ ਦੀ ਕੰਪਨੀ ਦਾ 647-784-1213 'ਤੇ ਕਾਲ ਕਰ ਸਕਦੇ ਹੋ। ਇਹ ਇਨਸਾਨ ਇਹੋ ਜਿਹਾ ਬਸ ਨਾ ਹੀ ਬੋਲਣਾ ਹੁੰਦਾ ਇਹਦਾ, ਮੈਂ ਅਮੀਰ ਧੀਰ, ਯਾਰੀ ਪਈ ਹੈ ਸਾਡੀ ਆਪਣੀ। ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਇਹਨਾਂ ਨਾਲ ਵੀ ਯਾਰੀ ਆ, ਐਡ ਉਡ ਤਾਂ ਮੈਂ ਬਹਾਨਾ ਹੀ ਨੇ। ਸੋ ਗੈਰੀ ਗਰੇਵਾਲ, ਗੈਰੀ ਗਰੇਵਾਲ ਹੁਣ ਤੁਸੀਂ ਕੰਟੈਕਟ ਕਰੋਗੇ, ਕੋਈ ਵੀ ਗੱਡੀ ਕਿਸੇ ਵੀ ਬ੍ਰਾਂਡ ਦੀ ਰਿਪੇਅਰ ਕਰਾਉਣੀ ਹੈ, 905-463-6363 ਨੰਬਰ 'ਤੇ ਕਾਲ ਕਰਨੀ ਹੈ। ਕੋਮਲ ਸਾਡੀ ਆਪਣੀ ਕੁੜੀ ਆ, ਤੁਸੀਂ ਇਹਨੂੰ ਕਾਲ ਕਰੋ। ਇੰਡੀਆ ਜਾਣਾ ਜਾਂ ਵਕੇਸ਼ਨ 'ਤੇ ਕਿਤੇ ਜਾਣਾ, ਤੁਹਾਨੂੰ ਆਈਡੀਆ ਦੇ ਦੂਗੀ, ਤੁਸੀਂ ਇਨ ਕੈਨੇਡਾ ਔਰ ਆਊਟਸਾਈਡ ਕੈਨੇਡਾ ਕਿਤੇ ਵੀ ਜਾਣਾ, 905-239-7711 905-239-7711 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਤੁਸੀਂ ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਮੈਨੂੰ ਜ਼ਰੂਰ ਕੰਟੈਕਟ ਕਰਿਆ ਕਰੋ, ਤੁਹਾਡੇ ਕਾਲ ਆਉਂਦੇ ਰਹਿੰਦੇ ਨੇ ਅਤੇ ਤੁਸੀਂ ਸਾਡਾ ਨਾਲ ਪਾਰਟੀਸਪੇਟ ਕਰਦੇ ਹੋ। ਬਿਜ਼ੀਐਸਟ ਟਾਈਮ, ਸੰਸੀਅਰ ਲੋਕ, ਚੰਗੇ ਲੋਕ ਇਸ ਰੇਡੀਓ ਦੇ ਉੱਤੇ ਲਿਸਨਰ ਨੇ, ਤੁਹਾਡੇ ਬਿਜ਼ਨਸ ਨੂੰ ਉੱਪਰ ਲੈ ਜਾਂਦੇ ਨੇ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 416-518-3200 416-518-3200। ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦਾ ਇਲਾਜ ਨਹੀਂ, ਦੰਦਾਂ ਦੀ ਸੰਭਾਲ ਕਿਵੇਂ ਕਰਨੀ ਹੈ, ਡਾਕਟਰ ਜਤਿੰਦਰ ਕੌਰ ਗਰੇਵਾਲ ਦੱਸਦੇ ਨੇ। ਅਤੇ ਅਸੀਂ ਬੜੀ ਜਲਦੀ ਆ ਛੁੱਟੀਆਂ ਦੇ ਵਿੱਚ ਇਵੈਂਟ ਡਿਜ਼ਾਈਨ ਕਰਨ ਜਾ ਰਹੇ ਹਾਂ, ਬਹੁਤ ਸਾਰੇ ਬੱਚੇ ਇਕੱਠੇ ਕਰਾਂਗੇ, ਸਾਰੇ ਬੱਚਿਆਂ ਲਈ ਕੁਛ ਨਾ ਕੁਛ ਰੱਖਾਂਗੇ। ਡਾਕਟਰ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ, ਡਾਕਟਰ ਜਤਿੰਦਰ ਕੌਰ ਗਰੇਵਾਲ, 905-451-8211। ਬੱਚਿਆਂ ਅਤੇ ਬਜ਼ੁਰਗਾਂ ਦੇ ਦੰਦਾਂ 'ਚ ਤੁਹਾਡੇ ਦੰਦਾਂ ਸਪੈਸ਼ਲਾਈਜ਼ ਕਰਦੇ ਨੇ, ਦੰਦਾਂ ਦੀ ਕੋਈ ਵੀ ਸੰਭਾਲ ਲਈ, ਡੈਂਟਿਸਟਰੀ ਐਟ ਰੈਂਬਲਰ, ਕੈਨੇਡੀ ਐਂਡ ਸਟੀਲ ਇੰਟਰਸੈਕਸ਼ਨ, ਨਾਨਕ ਡਕਟ ਕਲੀਨਿੰਗ। ਡਕਟ ਕਲੀਨਿੰਗ ਦੇ ਨਾਲ ਨਾਲ ਫਿਲਟਰ ਫਰੀ ਹੋਊਗਾ ਕਿਸੇ ਦਾ ਵੀ, ਜਿਹੜੇ ਵੀ ਲੋਕ ਕਾਲ ਕਰਨਗੇ ਕਿਸੇ ਵੀ ਸ਼ਹਿਰ 'ਚੋਂ ਕਾਲ ਕਰੋ। ਡਕਟ ਕਲੀਨਿੰਗ ਲਈ 416-769-1521 ਟਰੂ ਨੌਰਥ ਕੰਪਨੀ ਹੈ, ਜਿਹੜੀ ਕਿ ਤੁਹਾਡੇ ਡੈਂਬੂਲੇਸ਼ਨ ਦਾ, ਜਿਹੜੇ ਲੋਕ ਕੰਟਰੈਕਟਰ ਨੇ ਆਪਣਾ ਗਾਰਬੇਜ ਸਿੱਟਣਾ ਡਰਾਈਵੇ ਪੱਟਣ ਤੋਂ ਬਾਅਦ ਦਾ, ਉਹ ਜਾਂ ਕਿਸੇ ਨੇ ਮਸ਼ੀਨਰੀ ਮੰਗਾਉਣੀ ਆ ਜਾਂ ਗ੍ਰੈਵਲ ਸਟਾਉਣੀ ਆ ਕਿਸੇ ਨੇ, ਟਰੂ ਨੌਰਥ 416-803-0623 416-803-0623। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ, ਬਾਈ ਜੀ ਫੁੱਲ ਲਿਆਓ, ਫੁੱਲਾਂ ਵਰਗੀ ਜ਼ਿੰਦਗੀ ਬਣਾਓ, ਦਰਖਤ ਲਿਆਓ ਘਰੇ, ਫਰੂਟ ਵਾਲੇ ਬੈਕਯਾਰਡ ਦੇ ਵਿੱਚ ਲਾਓ, ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚੋ, ਹੁੰਮ ਹਮਾ ਕੇ ਪਹੁੰਚੋ, ਪਿਆਰ ਨਾਲ ਪਹੁੰਚੋ ਅਤੇ ਧਰਤੀ ਅਤੇ ਧਰਤੀ ਨਾਲ ਉੱਗਣ ਵਾਲੇ ਦਰਖਤਾਂ ਨੂੰ ਪਿਆਰ ਕਰੋ। ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5501 647-222-5501। ਐਚ ਐਸ ਪੀ ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ ਐਕਸਟੈਂਸ਼ਨ ਅਡੀਸ਼ਨਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ, ਕੋਈ ਵੀ ਪ੍ਰੋਜੈਕਟ ਤੁਸੀਂ ਦਿਓ, ਐਚ ਐਸ ਪੀ ਕੰਸਟਰਕਸ਼ਨ, 416-677-0709। ਔਰ ਪਰਮਸ ਕੁਇਕ ਲਿਊਬ ਰਿਪੇਅਰ, ਨੈਗਰਾ ਫੋਲ 'ਚ 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ ਹੈ, 298-498-1300। ਅਤੇ ਸੰਤੋਸ਼ ਐਂਸਰ ਕੀ ਹੈ, ਦਿਓ ਜਲਦੀ।
14: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਣੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
15: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6474523340।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054
5: ਨੋਬਲ ਫ੍ਰੈਸ਼ ਫੂਡ। ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ, ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ। 2945 Sandalwood Parkway East, ਦੂਸਰੀ ਲੋਕੇਸ਼ਨ 20 Gillingham Drive ਇਨ ਬ੍ਰੈਂਪਟਨ। ਫੋਨ 2898010566। ਨੋਬਲ ਫ੍ਰੈਸ਼ ਫੂਡ।
6: ਬਾਈ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
7: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
8: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
9: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340 6477-765-2340।
10: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 15 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ ਤੇ ਹਾੜ ਦਾ ਮਹੀਨਾ ਚੱਲ ਰਿਹਾ ਜੀ ਤੇ ਅੱਜ ਹੋ ਗਈ ਹੈ ਜੀ 30 ਤਰੀਕ। 30 ਹਾੜ ਤੇ ਸੰਮਤ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:07 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਫਿਰ ਸਟੂਡੀਓ ਦੇ ਨੰਬਰ ਤੁਸੀਂ ਘੁਮਾਉਣੇ ਆ 647-874-1313 6478741313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਜੀ। ਤੇ ਲਓ ਜੀ ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਨੇ ਤਾਂ ਵੱਟ ਕੱਢੇ ਪਏ ਆ ਵੀ ਗਰਮੀ ਤੇ ਬਾਕੀ ਵੈਦਰ ਜਿਹੜਾ ਹੈਗਾ ਉਹ ਹਾਈ ਅਲਰਟ ਤੇ ਆ, ਯਾਨੀ ਕਿ ਆਪਾਂ ਦੇਖ ਰਹੇ ਹਾਂ ਕਿ ਬਾਹਰ ਦੇਖ ਲਓ ਕਿੱਦਾਂ ਦਾ, ਜਿਵੇਂ ਨਾ ਆਪਾਂ ਇੰਡੀਆ 'ਚ ਹੁੰਦੇ ਸੀ ਉਦੋਂ ਜਦੋਂ ਹਨੇਰੀ ਆਉਣੀ ਹੁੰਦੀ ਸੀ ਉਦੋਂ ਇੱਦਾਂ ਦਾ ਪੀੜਾ ਪੀੜਾ ਜਿਹਾ ਅਸਮਾਨ ਆਪਾਂ ਨੂੰ ਨਜ਼ਰ ਆਉਂਦਾ ਸੀ, ਯੈਲੋ ਯੈਲੋ ਜਿਹਾ, ਹੈ ਨਾ। ਸੋ ਯੈਲੋ ਅਲਰਟ ਇੱਥੇ ਵੀ ਜਿਹੜੀ ਆ ਉਹ ਜਾਰੀ ਹੋਈ ਹੋਈ ਆ। ਸੋ ਜੇ ਗੱਲ ਕਰੀਏ ਟੈਂਪਰੇਚਰ ਦੀ, 28 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਮੋਸਟਲੀ ਅੱਜ ਕਲਾਊਡੀ ਡੇ ਰਹਿਣ ਵਾਲਾ ਹੈ। ਤੇ ਜੇ ਆਪਾਂ ਗੱਲ ਕਰੀਏ ਜੀ, ਕਹਿੰਦੇ ਆ ਕਿ ਔਰੇਂਜ ਵਾਰਨਿੰਗ ਜਿਹੜੀ ਆ ਉਹ ਦਿੱਤੀ ਹੋਈ ਆ। ਸਵੀਅਰ ਵੈਦਰ ਹੈ ਇਹ ਔਰ ਏਅਰ ਕੁਆਲਿਟੀ ਜਿਹੜੀ ਆ ਉਹ ਬਹੁਤ ਹੀ ਮਾੜੀ ਹੋਈ ਹੋਈ ਆ ਇਸ ਸਮੇਂ। ਔਰ ਇਹ ਕੱਲ੍ਹ ਤੱਕ ਜਿਹੜਾ ਇੱਦਾਂ ਹੀ ਚੱਲਣਾ ਅਤੇ ਯੈਲੋ ਵਾਰਨਿੰਗ ਜਿਹੜੀ ਦਿੱਤੀ ਗਈ ਹੈ। ਬਾਕੀ ਹਾਈ ਹੈਲਥ ਰਿਸਕ ਹੈ ਜਿਹੜਾ ਇਹ ਏਅਰ ਕੁਆਲਿਟੀ ਦਾ ਇੰਡੈਕਸ ਹੈ ਉਹ ਹੈਗਾ 8 ਅਤੇ ਹਾਈ ਹੈਲਥ ਰਿਸਕ ਹੈ ਜਿਹੜਾ ਕਿ ਵਰਸ ਹੈ ਕੱਲ੍ਹ ਤੋਂ ਹੀ ਵੈਸੇ ਤਾਂ ਜ਼ਿਆਦਾ, ਅਤੇ ਜਿਹੜੀ ਏਅਰ ਕੁਆਲਿਟੀ ਹੈ ਉਹ ਵਰਸਟ ਹੈ ਇਨ ਦਾ ਵਰਲਡ ਇਸ ਸਮੇਂ। ਕਿਉਂ? ਕਿਉਂਕਿ ਨਾ ਜਿਹੜੀ ਏਅਰ ਕੁਆਲਿਟੀ ਆ ਉਹ ਵਰਸਟ ਕਿਉਂ ਹੋਈ ਹੈ, ਔਰ ਇਹ ਥਰਡ ਵਰਸਟ ਆਪਾਂ ਕਹਿ ਸਕਦੇ ਹਾਂ ਕਿ ਬੜੀ ਖਰਾਬ ਏਅਰ ਕੁਆਲਿਟੀ ਹੈ ਇਨ ਦਾ ਵਰਲਡ ਡਿਊ ਟੂ ਵਾਇਲਡ ਫਾਇਰ ਸਮੋਕ। ਜੰਗਲਾਂ ਦੀ ਜਿਹੜੀ ਅੱਗ ਲੱਗੀ ਹੋਈ ਨਾ ਨੌਰਥ ਈਸਟ ਰੀਜਨ ਦੇ ਵਿੱਚ, ਉਹਦੇ ਕਰਕੇ ਜਿਹੜਾ ਧੂੰਆਂ ਹੋਇਆ ਹੋਇਆ ਉਹ ਹਵਾ ਦੇ ਵਿੱਚ ਫੈਲਿਆ ਹੋਇਆ, ਜਿਹਦੇ ਕਰਕੇ ਪੂਅਰ ਜਿਹੜੀ ਕੁਆਲਿਟੀ ਉਹ ਹਵਾ ਦੀ ਹੋ ਚੁੱਕੀ ਹੈ। ਸੋ ਇਹ ਅਲਰਟ ਜਾਰੀ ਕੀਤਾ ਗਿਆ ਜੀ, ਜੇ ਤਾਂ ਵੀ ਕੋਈ ਜ਼ਰੂਰੀ ਹੈ ਤੁਹਾਨੂੰ, ਹੈ ਨਾ, ਫਿਰ ਹੀ ਤੁਸੀਂ ਬਾਹਰ ਜਾਓ, ਅਦਰਵਾਈਜ਼ ਬਾਹਰ ਨਾ ਜਾਓ ਕਿਉਂਕਿ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ। ਜਿਨ੍ਹਾਂ ਨੂੰ ਆਲਰੇਡੀ ਕੋਈ ਪ੍ਰੋਬਲਮ ਇੱਦਾਂ ਦੀ ਹੈਗੀ ਹੈ ਨਾ ਉਹਨਾਂ ਨੂੰ ਹੋਰ ਹੋ ਸਕਦੀ ਹੈ। ਅਤੇ ਬਾਕੀ ਆਪਾਂ ਦੇਖ ਹੀ ਰਹੀ ਹਾਂ, ਜੇ ਸਿਰਫ ਦੇਖੀਏ ਤਾਂ ਕਿਵੇਂ ਦਾ ਬਾਹਰ ਪੀੜਾ ਪੀੜਾ ਜਿਹਾ ਲੱਗ ਰਿਹਾ, ਜਿਵੇਂ ਤੂਫਾਨ ਜਿਹਾ ਆਉਣ ਵਾਲਾ ਹੋਵੇ ਜਾਂ ਸਾਫ਼ ਨਹੀਂ ਹੈਗਾ ਵੈਦਰ, ਉੱਦਾਂ ਦਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਸੋ ਇਹ ਜਿਹੜੇ ਨੌਰਥ ਈਸਟ ਰੀਜਨ ਹੈ ਓਨਟੈਰੀਓ ਦੇ, ਉੱਧਰ ਜਿਹੜੀ ਜੰਗਲਾਂ ਦੀ ਅੱਗ ਹੈ, ਕਾਫੀ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ, ਕਿਤੇ ਕਿਤੇ ਤਾਂ ਠੀਕ ਹੈ ਕਿਤੇ ਬਹੁਤ ਜ਼ਿਆਦਾ, ਜਿਹਦੇ ਕਰਕੇ ਧੂੰਏ ਕਰਕੇ ਇਹ ਸਾਰਾ ਹੋਇਆ ਹੋਇਆ। ਸੋ ਡਿਊ ਟੂ ਵਾਇਲਡ ਫਾਇਰ ਸਮੋਕ ਜਿਹੜਾ ਵੈਦਰ ਹੈ ਉਹ ਆਪਾਂ ਨੂੰ ਇੱਦਾਂ ਦਾ ਦੇਖਣ ਨੂੰ ਮਿਲ ਰਿਹਾ। ਸੋ ਬਿਲਕੁਲ ਜੀ ਆਪਣਾ ਰੱਖੋ ਪੂਰਾ ਪੂਰਾ ਧਿਆਨ ਅਤੇ ਰਹੋ ਸੇਫ ਐਂਡ ਸਾਊਂਡ। ਅਤੇ ਲਓ ਜੀ ਜੇ ਹੁਣ ਆਪਾਂ ਦੇਖੀਏ ਇਸ ਸਮੇਂ 28 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਅਤੇ ਬਾਕੀ ਬੱਦਲਵਾਈ ਬਣੀ ਹੋਈ ਹੈ। 1 ਵਜੇ ਧੁੱਪ ਜਿਹੜੇ ਦੇ ਆਸਾਰ ਥੋੜ੍ਹੇ ਜਿਹੇ ਨਜ਼ਰ ਆ ਰਹੇ ਆ, ਪਰ ਫਿਰ ਉਹ ਤੋਂ ਬਾਅਦ ਫਿਰ ਧੁੱਪ ਹੀ ਧੁੱਪ ਨਹੀਂ ਹੈਗੀ, ਫਿਰ ਬੱਦਲ ਹੀ ਬੱਦਲ ਹੈ। ਉਹ ਤੋਂ ਇਲਾਵਾ 8:58 'ਤੇ, ਸੋ ਕੱਲ੍ਹ 8:59 'ਤੇ ਸਨਸੈੱਟ ਹੋਇਆ ਸੀ, ਸੋ 1 ਮਿੰਟ ਘੱਟ ਗਿਆ। ਪਰਸੋਂ ਵੀ 8:59 ਸੀਗਾ ਅਤੇ ਮੇ ਬੀ ਅੱਧੇ ਜਿਹੜੇ ਮਿੰਟ ਦਾ ਫਰਕ ਪਿਆ ਹੋਵੇ ਹੈ ਇੱਕ ਦਿਨ 'ਚ। ਸੋ ਦੇਖਦੇ ਹਾਂ ਕੱਲ੍ਹ ਨੂੰ ਕਿੰਨਾ ਕੁ ਹੋਊਗਾ। ਸੋ ਅੱਜ 8:58 'ਤੇ ਸਨਸੈੱਟ ਹੋਣਾ, ਰਾਤ ਦਾ ਟੈਂਪਰੇਚਰ ਵੀ ਜਿਹੜਾ 25, 24, 23, 22, ਕੱਲ੍ਹ ਸਵੇਰੇ 5 ਵਜੇ ਟੈਂਪਰੇਚਰ ਹੋਊਗਾ 20 ਡਿਗਰੀ ਸੈਲਸੀਅਸ ਅਤੇ 5:52 'ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਬੱਦਲ ਨਜ਼ਰ ਆ ਰਹੇ ਆ ਪਰ 10 ਵਜੇ ਜਿਹੜੇ ਧੁੱਪ ਵੀ ਤੁਹਾਨੂੰ ਨਜ਼ਰ ਆ ਸਕਦੀ ਹੈ। ਸੋ ਬਿਲਕੁਲ ਜੀ ਇਹ ਸੀਗਾ ਮੌਸਮ ਦਾ ਹਾਲ ਚਾਲ। ਸੋ ਮੌਸਮ ਦਾ ਹਾਲ ਚਾਲ ਬੜਾ ਜ਼ਰੂਰੀ ਹੈ ਅਤੇ ਬਾਕੀ ਫਿਰ ਤੁਹਾਡਾ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਹੈ ਅਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਐਨ ਵਧੀਆ ਹੋ, ਕਾਇਮ ਹੋ ਅਤੇ ਨਾਲ ਦੀ ਨਾਲ ਜਿਹੜੀ ਚਾਹ ਪਾਣੀ 10 ਵਜੇ ਵਾਲੀ ਪੀ ਲਈ ਕਿ ਨਹੀਂ ਪੀ ਲਈ,
ਸੋ ਕਰਦੇ ਹਾਂ ਜੀ ਗੱਲਾਂ ਬਾਤਾਂ ਤੇ ਅੱਜ ਮੌਸਮ ਕਹਿੰਦੇ ਬੇਈਮਾਨ ਹੈ। ਵੈਸੇ ਇਹ ਜਿਹੜਾ ਗਾਣਾ ਹੈ ਨਾ ਏਦਾਂ ਦੇ ਮੌਸਮ ਤੇ ਢੁਕਦਾ ਜਦੋਂ ਵਧੀਆ ਪਲੈਜੈਂਟ ਜਾਂ ਕੂਲ ਜਾਂ ਮੌਸਮ ਹੋਵੇ ਉਦੋਂ ਵਧੀਆ ਹੁੰਦਾ ਹੈ ਨਾ, ਪਰ ਜੇ ਬੇਈਮਾਨ ਹੈ ਤਾਂ ਆਹ ਵਾਲਾ ਮੌਸਮ ਬੇਈਮਾਨ ਆ ਕਿ ਤੁਸੀਂ ਬਾਹਰ ਜਾ ਰਹੇ ਹੋ, ਹਵਾ ਦੇ ਵਿੱਚ ਸਾਹ ਤਾਂ ਲੈਣਾ ਹੀ ਹੈ ਨਾ। ਤੇ ਅੱਛਾ ਇੱਕ ਤੁਸੀਂ ਹੋਰ ਨੋਟ ਕੀਤੀ, ਜਿਵੇਂ ਚਲੋ ਆਪਾਂ ਨੇ ਇਹ ਗੱਲ ਕੀਤੀ ਵੀ ਹੁਣ ਤੁਸੀਂ ਬਾਹਰ ਹਵਾ ਦੇ ਵਿੱਚ ਸਾਹ ਲਓਗੇ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਪਰ ਜਦੋਂ ਦੇਖੋ ਏਅਰ ਕੁਆਲਿਟੀ ਐਨ ਵਧੀਆ ਹੁੰਦੀ ਹੈ, ਸਾਫ਼ ਸੁਥਰੀ ਹੁੰਦੀ ਹੈ, ਜਿਹੜੇ ਮਾਰਨਿੰਗ ਵਾਕ ਈਵਨਿੰਗ ਜਾਂ ਕੈਨੇਡਾ ਵਿੱਚ ਤਾਂ ਵੈਸੇ ਹੀ ਮੌਸਮ ਜਿਹੜਾ ਬੜਾ ਵਧੀਆ ਰਹਿੰਦਾ, ਤੇ ਆਪਾਂ ਕਦੇ ਥੈਂਕ ਯੂ ਰੱਬ ਦਾ ਨਹੀਂ ਕਰਦੇ ਹੈ ਨਾ ਕਿ ਇੰਨੇ ਵਧੀਆ ਮੁਲਕ ਦੇ ਵਿੱਚ ਆਪਾਂ ਆਏ ਹੋਏ ਹਾਂ। ਆਪਾਂ ਇੱਥੇ ਦੀਆਂ ਨਗੋਚਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਨਾ ਨੁਕਤਾਚੀਨੀਆਂ, ਉਹ ਕਰੀ ਜਾਂਦੇ ਹਾਂ, ਜਦਕਿ ਅਸੀਂ ਉਹਦੇ ਵਿੱਚ ਆਪ ਹੀ ਸ਼ਾਮਿਲ ਹੁੰਦੇ ਹਾਂ, ਚਾਹੇ ਰੋਡਸ 'ਤੇ ਐਕਸੀਡੈਂਟ ਹੋਏ ਆ ਜਾਂ ਫਿਰ ਅਸੀਂ ਜਿਹੜਾ ਹੈ ਗੰਦ ਪਾਇਆ ਹੋਇਆ ਬਾਹਰ ਜਿੱਥੇ ਦੇਖਿਆ, ਕੁਝ ਖਾਧਾ ਪੀਤਾ, ਪਾਰਕਿੰਗ ਲੋਟ 'ਚ ਸੁੱਟ ਦਿੱਤਾ, ਕੋਈ ਲਿਫਾਫੇ ਸੁੱਟ ਦਿੱਤੇ, ਕੋਈ ਸਿਗਰਟ ਪੀ ਕੇ ਐ ਮਾੜੀ ਜੀ ਆਪਣਾ ਵਿੰਡੋ ਦਾ ਸ਼ੀਸ਼ਾ ਨੀਚੇ ਨੂੰ ਕਰਦੇ, ਚਲੋ ਐ ਬਾਹਰ ਠੋਲਾ ਜਿਹਾ ਮਾਰਿਆ ਅਤੇ ਬਾਹਰ ਸੁੱਟਤੀ ਹੈ ਜਿਹੜੀ ਬਾਕੀ ਬਚੀ ਉਹਦੀ ਸਿਗਰਟ ਦੀ, ਥੋੜ੍ਹਾ ਜਿਹਾ ਜਿਹੜਾ ਪਿੱਛੇ ਬਚਦਾ ਹੈ ਨਾ। ਤੋ ਅਸੀਂ ਧਿਆਨ ਨਹੀਂ ਦਿੰਦੇ, ਕਈਆਂ ਨੂੰ ਤਾਂ ਮੈਂ ਦੇਖਿਆ ਕਿ ਉਹ ਨਾ ਆਪਣਾ ਚਾਹੇ ਇੱਕ ਦਿਨ ਮੈਂ ਦੇਖਿਆ ਦਹੀਂ ਹੁਣੇ ਲੇਟੈਸਟ ਹੀ ਕਿ ਪਾਣੀ ਦੀ ਉਹਦੀ ਬੋਟਲ ਖਤਮ ਹੋਈ ਹੋਣੀ, ਉਹਨੇ ਸ਼ੀਸ਼ਾ ਮਾੜਾ ਜਿਹਾ ਨੀਚੇ ਕੀਤਾ ਅਤੇ ਬਾਹਰ ਸੁੱਟੀ ਅਤੇ ਆਪਣੀ ਗੱਡੀ ਲੈ ਕੇ ਆਰਾਮ ਨਾਲ ਚਲਾ ਗਿਆ ਹੈ। ਕੋ ਜਿਹੜਾ ਵੀ ਡਰਾਈਵਰ ਸੀਗਾ, ਆਈ ਡੋਂਟ ਨੋ ਕੌਣ ਸੀਗਾ, ਲੇਡੀ ਸੀ ਕਿ ਕੋਈ ਮੈਨ ਸੀਗਾ, ਬਟ ਕਹਿਣ ਦਾ ਮਤਲਬ ਇਹੀ ਹੈ ਕਿ ਅਸੀਂ ਨਾ ਸਾਫ਼ ਸਫਾਈ ਜਦੋਂ ਸਾਰਾ ਕੁਝ ਠੀਕ ਹੈ ਉਹਦੇ ਵਿੱਚ ਗੰਦ ਪਾਉਣ ਦੀ ਸਾਡੀ ਉਹ ਕੋਸ਼ਿਸ਼ ਹੁੰਦੀ ਹੈ, ਪਰ ਜਦੋਂ ਅਸੀਂ ਐਨ ਵਧੀਆ ਹਵਾ 'ਚ ਸਾਹ ਲੈ ਰਹੇ ਹੁੰਦੇ ਹਾਂ ਅਸੀਂ ਕਦੇ ਰੱਬ ਦਾ ਧੰਨਵਾਦ ਨਹੀਂ ਕਰਦੇ। ਦੇਖੋ ਜੇ ਇੱਦਾਂ ਦਾ ਹੁਣ ਮੌਸਮ ਹੈ ਆਪਾਂ ਨੂੰ ਕਿੰਨੀ ਲੱਗ ਰਿਹਾ ਨਾ, ਤਕਲੀਫ ਲੱਗ ਰਹੀ ਹੈ। ਸੋ ਇਸ ਕਰਕੇ ਇੱਕ ਤਾਂ ਆਪਣਾ ਯੋਗਦਾਨ ਸਾਡਾ ਕੰਟਰੀਬਿਊਸ਼ਨ ਐਨ ਵਧੀਆ ਹੋਣਾ ਚਾਹੀਦਾ, ਦੂਜਾ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜਾ ਕਰਨਾ ਚਾਹੀਦਾ। ਸੋ ਅੱਜ ਮੌਸਮ ਬੇਈਮਾਨ ਹੈ ਜੀ, ਬਚ ਕੇ ਮੋੜ ਤੋਂ।

0: ਲਓ ਜੀ, ਹੁਣ ਆਪਾਂ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ, ਕਿਉਂਕਿ ਮਨਜੀਤ ਸਾਡੇ ਨਾਲ ਹੈ। ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਬਹੁਤ ਵਧੀਆ ਡੀਲਸ, ਤੇ ਫਿਰ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਪਹੁੰਚਣਾ। ਮਨਜੀਤ, ਕੀ ਹਾਲ ਚਾਲ?
1: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਾਕਸਿੰਗ ਵੀਕ ਇਨ ਜੁਲਾਈ ਸੇਲ, ਸੋ ਅਪਲਾਇੰਸ ਜੰਕਸ਼ਨ ਤੇ ਤੁਸੀਂ ਵਿਜ਼ਿਟ ਕਰਨਾ ਜੀ। ਕੋਈ ਵੀ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ 'ਚ ਤੁਸੀਂ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ 3-piece ਦਾ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36-inch ਵਾਈਡ ਦਾ ਫ੍ਰੈਂਚ ਲੋ ਡਿਜ਼ਾਈਨ ਦਾ ਆਈਸਰ ਵਾਟਰ ਡਿਸਪੈਂਸਰ ਵਾਲਾ ਫ੍ਰਿਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36-inch ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36-inch ਦਾ ਬਿਲਟ ਇਨ ਕੁੱਕਾ, 30-inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65-inch ਦਾ ਐਲ ਜੀ ਬ੍ਰਾਂਡ ਦਾ 2026 ਦਾ ਨੈਨੋ ਡਿਸਪਲੇ ਵਾਲਾ ਟੀਵੀ ਹੈ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $699, ਤੇ 98-inch ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਤੁਸੀਂ ਲਗਾ ਸਕਦੇ ਹਾਂ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ 2 ਕਾਲ ਇਜ 905-450-0054, 905-450-0054। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਅਪਲਾਇੰਸ ਜੰਕਸ਼ਨ 'ਤੇ ਤੁਸੀਂ ਪਹੁੰਚਣਾ, ਨੰਬਰ ਮੈਂ ਇੱਕ ਵਾਰ ਫਿਰ ਦੇ ਦਿੰਦੀ ਹਾਂ। ਬਹੁਤ ਵਧੀਆ ਡੀਲਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਨਾ, 905-450-0054 'ਤੇ ਗੱਲਬਾਤ ਕਰੋ, 905-450-0054 'ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਅਤੇ ਲਓ ਜੀ, ਆਪਾਂ ਨੇ ਏਅਰ ਕੁਆਲਿਟੀ ਦੀ ਗੱਲ ਕੀਤੀ ਹੈ, ਬਿਲਕੁਲ ਇੱਕ ਵਾਰ ਫਿਰ ਦੱਸਦੀ ਹੈ, ਯੈਲੋ ਅਲਰਟ ਜਾਰੀ ਹੋਇਆ ਹੋਇਆ। ਸੋ ਟੋਰੋਂਟੋ ਸ਼ਹਿਰ ਦੀ ਜਿਹੜੀ ਏਅਰ ਕੁਆਲਿਟੀ ਹੈ ਉਹ ਕਹਿੰਦੇ ਬੜੀ ਵਰਸਟ ਹੋ ਗਈ ਹੈ, 3rd worst ਇਨ ਦਾ ਵਰਲਡ ਹੈ। ਸੋ ਬੜਾ ਰੱਖੋ ਜੀ ਆਪਣਾ ਧਿਆਨ। ਸੋ ਗੀਤ ਸੁਣਦੇ ਹਾਂ ਹੋਰ ਥੋੜ੍ਹਾ ਜਿਹਾ, ਉਹ ਤੋਂ ਬਾਅਦ ਫਿਰ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ।

0: ਲਓ ਜੀ, ਜੇਕਰ ਆਪਾਂ ਗੱਲ ਕਰੀਏ, ਬੈਂਕ ਆਫ ਕੈਨੇਡਾ ਨੇ ਅੱਜ ਇੰਟਰਸਟ ਰੇਟ ਅਨਾਊਂਸਮੈਂਟ ਕਰਨੀ ਸੀਗੀ, ਸੋ ਹੋਲਡ ਕਰ ਲਿਆ ਜੀ, ਬਿਲਕੁਲ ਕੋਈ ਰੇਟ ਵਧਿਆ ਨਹੀਂ ਘਟਿਆ ਨਹੀਂ, ਪੌਜ਼ ਹੋ ਗਿਆ, ਸੇਮ 2.25% ਹੀ ਹੈ। ਚਲੋ ਇਹ ਵੀ ਇੱਕ ਵਧੀਆ ਖਬਰ ਹੈ, ਕਿਉਂਕਿ ਜਿੱਦਾਂ ਦੀ ਇਕਨੋਮੀ ਚੱਲ ਰਹੀ ਹੈ ਸਾਰੇ ਬੜੇ ਚਿੰਤਿਤ ਹੁੰਦੇ ਆ ਵੀ ਕਿਵੇਂ ਕੀ ਹੋਊਗਾ ਜੇ ਵੱਧ ਗਿਆ, ਪਰ ਜਦੋਂ ਨਾ ਇਕੋਨਮੀ ਨੂੰ ਦੇਖ ਕੇ ਹੀ ਜਿਹੜਾ ਬੈਂਕ ਆਫ ਕੈਨੇਡਾ ਦੇਖਦਾ ਕਿ ਜਿਹੜੇ ਇੰਟਰਸਟ ਰੇਟ ਆ ਉਹ ਵਧਾਏ ਜਾਣ ਕਿ ਘਟਾਏ ਜਾਣ ਕਿ ਐਜ਼ ਇਟ ਇਜ਼ ਰੱਖੇ ਜਾਣ, ਸੋ ਬੈਂਕ ਆਫ ਕੈਨੇਡਾ ਹੋਲਡਸ ਕੀ ਇੰਟਰਸਟ ਰੇਟ ਐਟ 2.25%, ਸੋ ਕੋਈ ਬਦਲਾਵ ਜਿਹੜਾ ਨਹੀਂ ਆਇਆ, ਸੋ ਚਲੋ ਇਹ ਵੀ ਇੱਕ ਵਧੀਆ ਖਬਰ ਹੈ। ਅਤੇ ਲਓ ਜੀ, ਆਪਾਂ ਹੁਣ ਚੱਲਦੇ ਹਾਂ ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ, ਇਹਨਾਂ ਤੋਂ ਆਪਾਂ ਰੀਅਲ ਐਸਟੇਟ ਦੀ ਲੈਂਦੇ ਹਾਂ ਜਾਣਕਾਰੀ, ਕਿਉਂਕਿ ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ ਜਿਹੜੀਆਂ ਲਿਸਟਿੰਗਸ ਹੁੰਦੀਆਂ। ਤੁਸੀਂ ਕੋਈ ਵੀ ਸਲਾਹ ਮਸ਼ਵਰਾ ਕਰਨਾ ਹੁੰਦਾ ਰੀਅਲ ਐਸਟੇਟ ਦੇ ਵਿੱਚ, ਕੋਈ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਨੰਬਰ ਨੋਟ ਕਰ ਲਓ, 416-993-7378, 416-993-7378। ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਬੰਨਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਤੁਹਾਨੂੰ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ। ਇਹ ਪੀਜ਼ਾ ਸਟੋਰ ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਨਾਲ ਮਿਲੇਗੀ, ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ, ਆਸਕਿੰਗ ਪ੍ਰਾਈਸ $269,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਨੂੰ ਫ੍ਰੈਂਚਾਈਜ਼ ਤੋਂ ਕਨਵਰਟ ਕਰਕੇ ਅਨਬ੍ਰੈਂਡਡ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਆਪਸ਼ਨ ਹੈ, ਅਤੇ ਜਾਂ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਦੀ ਆਪਸ਼ਨ ਹੈ। ਯੂਨਿਟ ਵੀ ਫਾਰ ਸੇਲ ਤੇ ਆ ਜਿਸ ਦੀ ਪ੍ਰਾਈਸ ਸਿਰਫ $499,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST, ਲੀਜ਼ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ 'ਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਮਕਲਾਗਲਨ ਅਤੇ ਬੁਵੇਡ ਦਾ ਏਰੀਆ ਵੱਡੇ ਪਲਾਜ਼ੇ ਦੇ ਵਿੱਚ ਆ, ਸੇਲ 50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਹੋਵੇਗੀ, ਰੈਂਟ ਸਿਰਫ ਤੇ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਸਿਰਫ ਆਸਕਿੰਗ ਪ੍ਰਾਈਸ $269,000 ਰੱਖੀ ਗਈ ਆ। ਅਗਰ ਤੁਸੀਂ ਇਹ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕੋਲ ਆਪਸ਼ਨ ਹੈ, ਰੀਬ੍ਰੈਂਡ ਵੀ ਕਰ ਸਕਦੇ ਹੋ। ਇਸ ਦੇ ਵਿੱਚ ਕਿਸੇ ਵੀ ਹੋਰ ਕਿਸਮ ਦਾ ਫੂਡ ਜਾਂ ਕੋਈ ਹੋਰ ਤੁਸੀਂ ਬਿਜ਼ਨਸ ਰਨ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕ ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਆਪਾਂ ਸਰਾਸ਼ ਨਾਲ ਵੀ ਗੱਲਬਾਤ ਕਰਦੇ ਹਾਂ। ਸਰਾਸ਼ ਥੋੜੀ ਦੇਰ ਹੋਲਡ ਕਰਿਓ ਤੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜਾਣਕਾਰੀ ਦਈਏ ਜੀ, ਜਿਹੜਾ ਅਰਦਾਸ ਸਮਾਗਮ ਹੋਇਆ ਤੇ ਇਹ ਸਤਲੁਜ ਦਰਿਆ ਜਿਹਨੂੰ ਹਰੀਕੇ ਪੱਤਣ ਆਪਾਂ ਕਹਿੰਦੇ ਹਾਂ, ਉੱਥੇ ਇਹ ਅਰਦਾਸ ਸਮਾਗਮ ਜਿਹੜਾ SGPC ਵੱਲੋਂ ਕੀਤਾ ਗਿਆ, ਤੇ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੜ ਜਾ ਉਹਨਾਂ ਨੇ ਜਿਹੜਾ ਉਸ ਸਮੇਂ ਸਪੀਚ ਦਿੱਤੀ, ਸੋ ਬੜੀ ਵਧੀਆ ਉਹਨਾਂ ਨੇ ਵੈਸੇ ਸਪੀਚ ਦਿੱਤੀ ਹੈ। ਸੋ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਸ਼ਹੀਦ ਹੈ ਜੀ, ਜਿਨ੍ਹਾਂ ਕਰਕੇ ਇਹ ਸਾਰਾ ਅਰਦਾਸ ਸਮਾਗਮ ਜਿਹੜਾ ਕੀਤਾ ਗਿਆ, ਕਿਉਂਕਿ ਜਿਹੜੀ ਫਿਲਮ ਬਣੀ ਸਤਲੁਜ ਹੈ ਨਾ, ਕਹਿੰਦੇ ਆ ਵੀ ਉਹਨੇ ਅੱਖਾਂ ਖੋਲਤੀਆਂ, ਉਹ ਤੋਂ ਪਹਿਲਾਂ ਤਾਂ ਇਹਨਾਂ ਸ਼ਹੀਦਾਂ ਨੂੰ ਯਾਦ ਹੀ ਨਹੀਂ ਕੀਤਾ ਗਿਆ, ਵਿਸਾਰਿਆ ਗਿਆ, ਪਰ ਬਹੁਤੇ ਲੋਕ ਜਿਹੜੇ ਉਸ ਸਮੇਂ ਦੇ ਵਿੱਚ ਸੀਗੇ ਉਹਨਾਂ ਨੂੰ ਤਾਂ ਪਤਾ ਹੈ ਨਾ, ਪਰ ਜਿਹੜੀ ਹੁਣ ਦੀ ਪੀੜ੍ਹੀ ਆ ਜਾਂ ਜਿਨ੍ਹਾਂ ਨੇ ਕਦੀ ਧਿਆਨ ਹੀ ਨਹੀਂ ਕੀਤਾ ਇਹਨਾਂ ਗੱਲਾਂ ਵੱਲ, ਉਹਨਾਂ ਨੂੰ ਸਤਲੁਜ ਫਿਲਮ ਦੇਖ ਕੇ ਪਤਾ ਲੱਗਿਆ। ਸੋ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੌਮੀ ਸ਼ਹੀਦ ਜਿਹੜਾ ਉਹ ਐਲਾਨਿਆ ਗਿਆ, ਅਤੇ ਬਹੁਤ ਉੱਥੇ ਇਕੱਠ ਸੀਗਾ ਜੀ, ਮਾਵਾਂ ਭੈਣਾਂ ਪਰਿਵਾਰ ਉੱਥੇ ਸੀਗੇ, ਜਿਨ੍ਹਾਂ ਦੇ ਘਰਾਂ ਦੇ ਪੁੱਤ ਪੋਤੇ ਹੈ ਨਾ ਪਤੀ ਉਹਨਾਂ ਤੋਂ ਵਿਛੜ ਗਏ ਉਸ ਸਮੇਂ ਦੇ ਦੌਰਾਨ। ਅਤੇ ਹਰੀਕੇ ਪੱਤਣ ਦਾ ਨਾਮ ਜਿਹੜਾ ਹੈ ਸ਼ਹੀਦੀ ਪੱਤਣ ਜਿਹੜਾ ਰੱਖਿਆ ਜਾਵੇਗਾ। ਸੋ ਇਹ ਵੀ ਅਨਾਊਂਸਮੈਂਟ ਜਿਹੜੀ ਕੀਤੀ ਹੈ, ਸੋ ਬਹੁਤ ਵਧੀਆ ਇਕੱਠ ਹੋਇਆ, ਗੱਲਾਂ ਬਾਤਾਂ ਉੱਥੇ ਹੋਈਆਂ, ਪਰ ਕੁਝ ਕਮੀਆਂ ਵੀ ਦੱਸੀਆਂ ਗਈਆਂ। ਪਰ ਚਲੋ ਕੋਈ ਵੀ ਸਮਾਗਮ ਜਿਹੜੇ ਕੀਤੇ ਜਾਂਦੇ ਆ ਕਮੀਆਂ ਵੀ ਰਹਿ ਜਾਂਦੀਆਂ, ਪਰ ਕਹਿੰਦੇ ਆ ਜਦੋਂ ਵੀ ਹੁਣ ਉੱਥੋਂ ਲੰਘਣਗੇ ਕੋਈ ਵੀ ਸਾਡੇ ਤੁਹਾਡੇ ਵਰਗੇ, ਸੋ ਫਿਰ ਉਹਨਾਂ ਸ਼ਹੀਦਾਂ ਦੀ ਯਾਦ ਆਊਗੀ। ਉਂਝ ਸਾਰੇ ਉੱਥੋਂ ਲੰਘਦੇ ਸੀ, ਕਦੇ ਇੰਨਾ ਧਿਆਨ ਹੀ ਨਹੀਂ ਕਿਸੇ ਨੇ ਕੀਤਾ ਹੈ। ਅਤੇ ਲਓ ਜੀ, ਹੁਣ ਸਾਡੇ ਨਾਲ ਸਰਾਂਸ਼ ਜੁੜੇ ਆ। ਸਰਾਂਸ਼ ਤੋਂ ਆਪਾਂ ਥੋੜ੍ਹੀ ਜਿਹੀ ਜਿਹੜੀ ਜਾਣਕਾਰੀ ਲੈ ਲਈਏ, ਜਿਹੜੀ ਗੌਰਮੈਂਟ ਗ੍ਰਾਂਟ ਦੇ ਰਹੀ ਤੁਹਾਨੂੰ ਐਜੂਕੇਸ਼ਨ ਗ੍ਰਹਿਣ ਕਰਨ ਵਾਸਤੇ, ਕਿ ਤੁਸੀਂ ਐਜੂਕੇਸ਼ਨ ਲਓ ਅਤੇ ਤੁਹਾਨੂੰ ਗ੍ਰਾਂਟ ਜਿਹੜੀ ਗੌਰਮੈਂਟ ਦੇ ਰਹੀ ਹੈ, ਅਤੇ ਫਿਕਰ ਕਰਨ ਦੀ ਲੋੜ ਨਹੀਂ ਹੁੰਦਾ ਨਾ ਕਈ ਵਾਰੀ ਕਿ ਤੁਹਾਨੂੰ ਹੁੰਦਾ ਕਿ ਘਰ ਦਾ ਖਰਚ ਪਾਣੀ ਕਿਵੇਂ ਚੱਲਣਾ ਜਾਂ ਜਿਹੜੀ ਫੀਸ ਹੈ ਉਹ ਕਿਵੇਂ ਦੇਣੀ ਹੈ। ਪਰ ਹੁਣ ਤੁਸੀਂ ਵਧੀਆ ਵਧੀਆ ਕੋਰਸਿਸ ਕਰ ਸਕਦੇ ਹੋ, ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹੋ। ਇਹ ਗੌਰਮੈਂਟ ਦਾ ਹੀ ਪਲਾਨ ਹੈਗਾ, ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਇੱਦਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਅਤੇ ਬਾਕੀ ਆਪਾਂ ਜਾਣਕਾਰੀ ਸਰਾਂਸ਼ ਤੋਂ ਲੈ ਲੈਂਦੇ ਹਾਂ। ਸਰਾਂਸ਼, ਸਤਿ ਸ਼੍ਰੀ ਅਕਾਲ। ਹੈਲੋ ਸਰਾਂਸ਼, ਆਵਾਜ਼ ਆਈ ਨਹੀਂ ਤੁਹਾਡੀ। ਹੈਲੋ, ਨਹੀਂ ਆਵਾਜ਼ ਦੁਬਾਰਾ ਮਿਲਾਓ ਸਰਾਂਸ਼, ਤੁਸੀਂ ਤੁਹਾਡੀ ਆਵਾਜ਼ ਨਹੀਂ ਆ ਰਹੀ। ਅਤੇ ਬਿਲਕੁਲ ਜੀ, ਸਰਾਂਸ਼ ਨਾਲ ਆਪਾਂ ਗੱਲਬਾਤ ਕਰਾਂਗੇ। ਸਰਾਂਸ਼ ਦੀ ਆਵਾਜ਼ ਆਈ ਨਹੀਂ, ਆਈ ਡੋਂਟ ਨੋ ਕੀ ਚੱਕਰ ਪੈ ਗਿਆ। ਅਤੇ ਲਓ ਜੀ, ਹੁਣ ਲੈਂਦੇ ਹਾਂ ਆਪਾਂ। ਹਾਂਜੀ ਸਰਾਂਸ਼, ਆ ਰਹੀ ਆਵਾਜ਼? ਨਹੀਂ ਆਉਣੀ ਤਾਂ ਚਾਹੀਦੀ ਆ, ਕਿਉਂ ਨਹੀਂ ਆ ਰਹੀ ਆਵਾਜ਼? ਸਰਾਂਸ਼ ਆਪਣਾ ਫੋਨ ਵੀ ਚੈੱਕ ਕਰੋ, ਮਿਊਟ ਤਾਂ ਨਹੀਂ ਕੀਤਾ? ਆਵਾਜ਼ ਨਹੀਂ ਆ ਰਹੀ ਮੈਨੂੰ ਸਰਾਂਸ਼ ਤੁਹਾਡੀ। ਅਤੇ ਲਓ ਜੀ, ਆਪਾਂ ਗੱਲਾਂ ਬਾਤਾਂ ਨਾਲ ਦੀ ਨਾਲ ਆਪਣੀਆਂ ਤੁਹਾਡੇ ਨਾਲ ਕਰੀ ਜਾਈਏ। ਅਤੇ ਅੱਛਾ, ਜਿਹੜਾ ਨਾ ਓਪਰੇਸ਼ਨ ਹਾਰਡ ਬਾਲ ਹੋਇਆ, ਉਹਦੇ ਅਧੀਨ FBI ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਨਾ, ਉਹਦੇ ਵਿੱਚ ਗੁਰਿੰਦਰ ਦਿਓ ਤੋਂ ਬਾਅਦ ਕਹਿੰਦੇ ਹੁਣ ਰਵਿੰਦਰ ਢੱਡਾ, ਉਹਨਾਂ ਦੀ ਜਿਹੜੀ ਜਾਇਦਾਦ ਹੈ ਕੁਰਕ ਕਰਨ ਦੇ ਲਈ ਜਿਹੜੀ BC ਗੌਰਮੈਂਟ ਹੈ ਉਹ ਐਕਸ਼ਨ ਲੈ ਰਹੀ ਹੈ। ਸੋ ਰਵਿੰਦਰ ਢੱਡਾ ਜੇਲ੍ਹ ਦੇ ਵਿੱਚ ਹੀ ਹੈਗੇ ਇਸ ਸਮੇਂ। ਤੁਸੀਂ ਦੇਖ ਸਕਦੇ ਹੋ ਕਿ ਦੇਖੋ, ਕਈ ਵਾਰ ਨਾ ਮਨੀ ਲੌਂਡਰਿੰਗ ਜਾਂ ਪੈਸੇ ਇੱਧਰ ਉੱਧਰ ਕਰਨੇ ਕਿੰਨੇ ਮਹਿੰਗੇ ਪੈ ਜਾਂਦੇ ਆ, ਅਤੇ ਫਿਰ ਦੇਰ ਸਵੇਰ ਜਿਹੜੀਆਂ ਸਰਕਾਰਾਂ ਨਾ ਉਹ ਪਹੁੰਚ ਜਾਂਦੀਆਂ ਉੱਥੇ ਤੱਕ। ਤੇ ਹੁਣ ਦੇਖੀਏ ਸਰਾਂਸ਼ ਕੀ ਕਹਿੰਦੇ ਆ, ਕਿਉਂ ਨੀ ਆਵਾਜ਼ ਆਈ। ਹਾਂਜੀ ਸਰਾਂਸ਼।
2: ਹੈਲੋ,
0: ਹਾਂਜੀ ਆ ਭਾਈ
2: ਸਰਾਂਸ਼। ਚਲੋ ਠੀਕ, ਗੁੱਡ ਹੈ, ਗੁੱਡ ਹੈ।
0: ਹਾਂਜੀ, ਕਿਆ ਹੁਆ ਥਾ, ਮਿਊਟ ਕੀਆ ਤੂਨੇ, ਕੀ ਹੁਆ ਥਾ ਫੋਨ ਆਪਣਾ?
2: ਨਹੀਂ ਨਹੀਂ ਨਹੀਂ, ਮੈਨੇ ਦੋ ਤਿੰਨ ਵਾਰ ਮਿਲਾਇਆ ਫੋਨ, ਪਤਾ ਨਹੀਂ ਮੇਰੇ ਕੋ ਆਪਕੀ ਆਵਾਜ਼ ਆ ਰਹੀ ਥੀ, ਆਪਕੋ ਮੇਰੀ ਨਹੀਂ ਆ ਰਹੀ ਥੀ।
0: ਹਾਂ ਚਲੋ, ਅਬ ਆ ਗਈ, ਕਿਉਂਕਿ ਪਹਿਲੇ ਕਾਲਸ ਜੋ ਆਈ ਹੈ ਉਨਕੀ ਤੋਂ ਆਵਾਜ਼ ਆ ਰਹੀ ਥੀ, ਆਪਕੀ ਨਹੀਂ ਆਈ। ਚਲੋ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਕੇ ਬਾਰੇ ਮੈਂ ਜਾਣਕਾਰੀ ਦੇ, ਜੋ ਗ੍ਰਾਂਟ ਮਿਲ ਰਹੀ ਹੈ, ਇੱਕ ਤੋਂ ਪਹਿਲੇ ਇੱਕ ਵਾਰ ਫਿਰ ਸੇ ਡੇਟ ਬਤਾ ਦੇ ਕਿ ਕੌਣ ਸੀ, ਬਸ ਲਾਸਟ ਡੇਟ ਹੈ, ਕਬ ਸੇ ਬੰਦ ਹੋਣੇ ਜਾ ਰਹੀ ਗ੍ਰਾਂਟ, ਕਿਉਂਕਿ ਹਮਾਰੇ ਲਿਸਨਰ ਸੁਣੇ ਤੋ ਫਟਾਫਟ ਆਪਕੋ ਕਾਲ ਕਰਕੇ ਐਨਰੋਲ ਕਰੇ ਆਪਣੇ ਆਪ ਕੋ, ਔਰ ਉਨਕੋ ਫਿਰ ਗ੍ਰਾਂਟ ਮਿਲ ਜਾਏ। ਜੀ
2: ਹਾਂਜੀ ਹਾਂਜੀ, ਸੋ ਇਸਮੇ ਯੂਨੀ ਗਲੋਬਲ ਐਡਵਾਈਜ਼ਰੀ ਹਮਾਰੀ ਕੰਪਨੀ ਕਾ ਨਾਮ ਹੈ, 8 ਸਾਲ ਸੇ ਹਮ ਡੀਲ ਕਰਤੇ ਹੈ ਐਜੂਕੇਸ਼ਨ ਕੰਸਲਟਿੰਗ ਮੇ। ਹਮ ਉਨ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜਹਾਂ ਪੇ ਗਵਰਨਮੈਂਟ ਫੀਸ ਪੇ ਕਰਤੀ ਹੈ ਕੋਰਸਿਸ ਕੀ, ਤੋ ਆਪਕੀ ਜੇਬ ਸੇ ਆਪਕੇ ਬੈਂਕ ਸੇ ਕੁਛ ਪੈਸੇ ਨਹੀਂ ਗਏ ਕਾਲਜ ਕੋ, ਨੰਬਰ 1। ਨੰਬਰ 2, ਆਪਕੋ ਗਵਰਨਮੈਂਟ ਅਲਗ ਸੇ ਫੰਡਿੰਗ ਦੇਤੀ ਹੈ ਆਪਕੇ ਖਾਤੇ ਮੇ, 30 ਸੇ 100,000 ਕੀ ਫੰਡਿੰਗ ਹੋਤੀ ਹੈ, ਜਿਸਕਾ ਮੇਜਰ ਪੋਰਸ਼ਨ, ਹਾਫ ਪੋਰਸ਼ਨ ਆਜ ਕੀ ਡੇਟ ਮੇ ਇਸ ਹਫਤੇ ਤੱਕ ਗ੍ਰਾਂਟਸ ਹੈ। ਗ੍ਰਾਂਟਸ ਗ੍ਰਾਂਟਸ ਉਸੇ ਕਹਿਤੇ ਜੋ ਪੈਸਾ ਆਪਣੇ ਵਾਪਿਸ ਨਹੀਂ ਕਰਨਾ ਹੋਤਾ, ਕਹੀਂ ਵੀ ਕੈਸੇ ਵੀ ਖਰਚ ਕਰੇ ਵਾਪਿਸ ਨਹੀਂ ਕਰਨਾ, ਵੋ ਆਪਕਾ ਹੈ, ਆਪਕਾ ਹੈ। ਸੋ ਗਵਰਨਮੈਂਟ 60 ਬਿਲੀਅਨ ਡਾਲਰ ਕਾ ਡੈਫਿਸਿਟ ਰਨ ਕਰਤੀ ਹੈ, ਔਰ 30 ਬਿਲੀਅਨ ਡਾਲਰ ਮਤਲਬ 30,000 ਬਿਲੀਅਨ ਡਾਲਰ ਯੂਕਰੇਨ ਕੋ ਦੇ ਦੇਤੀ ਹੈ, 900 ਮਿਲੀਅਨ ਔਰ ਦੇ ਰਹੀ ਹੈ, ਅਭੀ ਪਰਸੋਂ ਕੇ ਅਨਾਊਂਸਮੈਂਟ ਹੈ, ਤਬ ਤੋ ਆਪਕੋ ਹੈਰਾਨੀ ਹੋਤੀ ਨਹੀਂ ਹੈ। ਜਬ ਹਮ ਕਹਤੇ ਗਵਰਨਮੈਂਟ ਆਪ ਪੇ ਸਪੈਂਡ ਕਰੇ ਐਜੂਕੇਸ਼ਨ ਕੇ ਲੀਏ, ਤਬ ਹਮਾਰੇ ਕਾਨ ਖੜੇ ਜਾਤੇ ਹੈ। ਸੋ ਕੋਈ ਕੈਚ ਨਹੀਂ ਹੈ, ਕੋਈ ਕੁੰਡੀ ਨਹੀਂ ਹੈ ਇਸਕੇ ਅੰਦਰ, ਆਪ ਕਾਲ ਕਰੇ, ਸਿਰਫ ਇਸ ਵੀਕ ਤੱਕ ਗ੍ਰਾਂਟਸ ਆ ਰਹੀ ਹੈ, ਗਵਰਨਮੈਂਟ ਦਿਨ ਪਾਲਿਸੀ ਚੇਂਜ ਕਰ ਰਹੀ ਹੈ, ਗ੍ਰਾਂਟਸ ਨੂੰ ਗਵਰਨਮੈਂਟ ਬੰਦ ਕਰ ਰਹੀ ਹੈ, ਗ੍ਰਾਸ ਇਸ ਸੇਮ, ਕਿਸੇ ਕੋ ਅਗਰ 80,000 ਆ ਰਹਾ ਹੈ 80,000 ਹੀ ਆਏਗਾ ਇੱਕ ਇਸ ਹਫਤੇ ਕੇ ਬਾਅਦ, ਬਟ ਆਜ 80,000 ਮੇ ਸੇ 40,000 ਗ੍ਰਾਂਟ ਹੈ, ਔਰ 40,000 0% ਪੇ ਲੋਨ ਹੈ, ਲੇਕਿਨ ਅਗਰ ਆਪ ਇੱਕ ਹਫਤੇ ਬਾਅਦ ਐਨਰੋਲ ਕਰੇਂਗੇ ਤਬ 80,000 ਹੀ ਆਏਗਾ, ਲੇਕਿਨ ਸਾਰਾ ਲੋਨ ਹੈ, ਲੋਨ ਤੋਂ ਮਾਰ ਪੇ ਪਹਿਲੇ ਸੇ ਹੀ ਬਹੁਤ ਹੈ। ਇਸ ਲਈ ਆਪ ਕਾਲ ਕਰੇਂ, ਆਫਿਸ ਆਏ, ਅਸੈਸਮੈਂਟ ਕਰਾਏ, ਗਵਰਨਮੈਂਟ ਕੀ ਪਾਲਿਸੀ ਹੈ, ਹਮਾਰੇ ਹਾਥ ਮੇ ਨਹੀਂ, ਹਮ ਜ਼ਰੀਆ ਹੈ। तो ये नहीं कि हमारे हाथ में जादू की छड़ी है, तो इसलिए अभी है तो है, एक हफ्ते बाद नहीं है तो नहीं है, एनरोल करें, कॉल करें।
0: के बारे में एक बार बताएं कि ये कोर्सेज क्लासेस में जाके ही कंप्लीट करने पड़ते हैं कि ऑनलाइन भी घर बैठे बैठे और कोई जॉब कर रहे हैं वो भी करते जाएं साथ में, इतना टाइम होता है इसमें?
2: बिल्कुल जी, हमारे ज्यादातर क्लाइंट्स अंकल आंटी हैं, सब 30, 40, 75 इयर्स के हैं, पेंशन पे भी हैं, स्किल डेवलप कर रहे हैं, फुली ऑनलाइन ऑनलाइन ऑनलाइन कोर्सेज हैं, आसान है और लाइक इजी टू पास है। क्यों? क्योंकि एग्जामिनेशन नहीं है, असाइनमेंट है, आसान थी, बेसिक इंग्लिश आपको आनी चाहिए, 2 से 3 घंटे लगाने हैं, नहीं कि पूरे दिन क्लास लगानी है अपने फोन पे, ना, 2 से 3 घंटे आपने निकालने हैं, 8 प्रोग्राम्स हैं हमारे पास, आप जिद करेंगे हमें इसमें जाना उसमें जाना, हम पहले हाथ खड़े कर देंगे, हम वहीं डालते हैं जहां पे आप आराम से पास हो और ईजी रहे आपके लिए। संघर्षी जीवन है नहीं बनाना हमने आपका, आपको इस उम्र में हमने बैक पैक डिफेंस बॉक्स लेके कॉलेज नहीं भेजना, तो आसान से कोर्सेज है, जिद करेंगे तो हम बोलेंगे अपना कहीं और से करा लो, बट हमारे पास जो कोर्स है आसान है, इतने अंकल आंटी कर रहे, खुश है, फंडिंग हासिल कर चुके हैं, कोई कैच नहीं है, कुछ हिडन नहीं है इसके अंदर, गवर्नमेंट फंडिंग दे रही है, बैंक नहीं दे रहा, तो कोई नकली कागज भी नहीं लगते, कोई सेटिंग, कोई अप्रोच, कोई कमीशन नहीं है। कॉल करें 437-264-3175।
0: अच्छा सरांश, जो ये ग्रांट आएगी है ना, ये पहले आपके पास आएगी फिर दोगे आप इनको जो एनरोल हो रहे हैं, के सीधा इनके अकाउंट में जाएगी?
2: आज आपने एनरोल करा तो विद इन अ वीक आपको आपके ईमेल पे लिंक आता है, आप अपना बैंक खुद सेट करते हैं अपने घर पे। हमारे अंकल आंटी जो हैं, हम बोलते हैं हमसे ना करा, उनके बच्चे जवान है, उनको कंप्यूटर करना आता अच्छी तरह, उनके बच्चे खुद ही कर देते हैं,
0: ठीक है।
2: इसलिए आपके अकाउंट में फंडिंग 30 से 90 डेज में आती है, और इसमें लाइक अगर आप PR है, सिटीजन है, प्रोटेक्टेड पर्सन है, मीन आपका रिफ्यूजी का केस अप्रूव हो गया है, कहीं भी ओंटारियो में रहते हैं, क्यों? क्योंकि ऑनलाइन कोर्सेज है। और मेन थिंग, आपकी अगर इनकम 2024 के नोटिस ऑफ असेसमेंट पे less than $70,000 है, सिर्फ तो ही फोन करें, क्योंकि साफ काम है, साफ तरीके से कर रहे, कोई सेटिंग, कोई अप्रोच, कोई कागज नहीं हिल रहे, तभी आप एलिजिबल। अगर आपकी इनकम कम है, कम नोटिस असेसमेंट पे, किसकी कम होती है? सेल्फ एम्प्लॉयड, उबर ड्राइवर, ट्रक ड्राइवर, अनएम्प्लॉयड हाउसवाइफ, इन लोगों को ज्यादा बेनिफिट है, तो कॉल करें, नो क्रेडिट चेक, नो एज लिमिट,
0: ठीक है। अच्छा, जैसे आपने बता दिया कि ईमेल भी उन्होंने अपनी देनी है ना, जो आपके पास एनरोल
2: हो जाता है
0: जिन्होंने,
2: हाँ बिल्कुल
0: बिल्कुल, और जो ग्रांट आएगी वो भी उनके अकाउंट में आएगी, वो फिर आपको फीस देगी बाद में। आपकी फीस कितनी है?
2: हमारी फीस है जी 199 या 499, डिपेंडिंग ऑन कोर्स, नॉट ऑन योर फंडिंग। हमारी नजर हमारी गुल्लक पे है, आपकी मोटी फंडिंग पे नहीं है। थोक पे कहते हैं आपका फायदा हाथी जितना है, हमारा फायदा चीटी जितना है। अगर हमने टीका ही लगाना होता तो महीने के 4 केस कमीशन लेके, मोटी कमीशन लेके सो जाते, बट नहीं, ऑनेस्टी से काम कर रहे, मेहनत करनी पड़ती है, अवेयरनेस करनी पड़ती है, शोर मचाना पड़ता है, इसलिए क्योंकि हमारी फीस कम है, बूंद बूंद से गुल्लक भरती हमारी, ठीक है। तो कोई कैच नहीं है इसके अंदर, कुछ हिडन नहीं है इसके अंदर, फंडिंग आपके खाते में आती है, काम होने के बाद आपने अपनी ईमानदारी से हमारे पैसे देने हैं, जो कि कुछ लोग नहीं देते, फोन उठाते, मतलब हमने कम से कम 100-200 बंदों से पैसा लेना है, हमने लिस्ट बना रखी पूरी।
0: अच्छा।
2: तो मतलब लास्ट वीक भी, हाँ लास्ट वीक भी 30 बंदों की फंडिंग गिरी है, 25 के पैसे आगे 5 फोन नहीं उठा रहे, तो मतलब आपकी ईमानदारी डगमगा सकती है, हमारी नहीं डगमाती, हमने फीस बाद में लेनी है आपकी ईमानदारी से, राइट। तो मीठी बातें कुछ नहीं है, कोई चलाकी नहीं है, कोई ग्रीडीनेस नहीं है, फंडिंग आपकी अकाउंट में आती है, लोग आते हैं कहते हैं हाँ सर उसने पहले पैसे लिए, उसे जितने पैसे पहले लिए, हम थोक के बाद में पैसे लेते हैं। 218 एक्सपर्ट बॉलीवुड हमारा ऑफिस है, इस हफ्ते तक आएंगे तो ग्रांट्स मिलेंगी, फैमिली 5 को 200,000, 50,000 ग्रांट, 50,000 ऑप्शनल लोन 0% पे। अगर आप इस हफ्ते के बाद आएंगे तो ग्रांट नहीं मिलेगी, ग्रांट गवर्नमेंट बंद कर रही है, हमारे हाथ में नहीं है, तो 437-264-3175।
0: अच्छा, कौन सी डेट है, मेरे को डेट बता दें कि इतनी डेट तक वो आपको करें तो ग्रांट अवेलेबल होगी, नहीं तो उसके बाद फिर खत्म काम।
2: हाँ जी, 17 तारीख के बाद, सैटरडे के शनिवार के बाद, तो बैच स्टार्ट है 22 जुलाई को, 17 तारीख को रजिस्ट्रेशन क्लोज है, नेक्स्ट बैच अगस्त में, और अगस्त में गवर्नमेंट की पॉलिसी चेंज हो रही है, लोन आएगा। आज फैमिली ऑफ रिटायर्ड कपल को अगर हस्बैंड वाइफ में से एक बंदा पड़ता है, 45,000 की फंडिंग आती है, 25,000 ग्रांट है, रेस्ट पोर्शन क्रेडिट चेक के बिना, कोलेटरल फ्री, सिक्योरिटी फ्री, 0% पे लोन है, जो कि 1.5 साल बाद लौटाना है, शुरू में 0%, बाद में 2.5% साल का ब्याज, 15 साल में पे करें,
0: ठीक है।
2: और फैमिली ऑफ 5 को 100,000 असेसमेंट कराएं, कॉल करें, ऑफिस आए, कोई कैच नहीं, कुछ हिडन नहीं है, तो आप नंबर नोट करें हमारा, 437-264-3175 उन्हें कॉल करके एस्टिमेट लो। गवर्नमेंट ने हेती जैसे कंट्री को, हेती कंट्री है, 1.9 बिलियन दिया है ह्यूमैनिटेरियन एड में, जो गवर्नमेंट वहां लगाती है आप भी लगाती है। 437-264-3175 437-264-3175 437-264-3175
0: जी 437-264-3175 ते सरांश ना गलबात करो ते मौजा लुटो। थैंक यू सरांश।
2: थैंक यू जी।

0: बिल्कुल जी, हवाओं रागनी गाओ बाहर ता हवा जी पूरी रागनी गा रही है। ते लो जी आपां हुण चलदे आ पंजाब इंश्योरेंस ते राणा भाजी साडे नाल जुड़ गए आ RDSP दी जानकारी लैके। देखो मैं ना उही गल करदी नहीं, इत्थे गवर्नमेंट किन्ना हर एक बारे सोचदी है। जे आपां टैक्स पे करदे आ ना, पर सहूलतां वी जिहड़ियां बहुत दित्तियां जांदियां। आपां कई वारी जिवें हुण मिस्टर डोनल्ड ट्रंप ने कहा सी, हांजी 51st जिहड़ा स्टेट बना लैणा कैनेडा नूं, ते कई बड़े राजी हो गए ਸੀ, ਹਾਂ ਭਈ ਹਾਂ ਠੀਕ ਹੈ, ਇੱਥੇ ਕੀ ਹੈ ਇੱਥੇ ਕੀ ਹੈ। ਸੋ US ਦੇ ਵਿੱਚ ਕੋਈ ਵੀ ਇੱਦਾਂ ਦੀ ਸਹੂਲਤ ਨਹੀਂ ਹੈ ਜਿੰਨੀ ਸਹੂਲਤ ਇੱਥੇ ਹੈਗੀ ਕੈਨੇਡਾ ਦੇ ਵਿੱਚ, ਹੈ ਨਾ। ਸੋ ਇਸ ਕਰਕੇ ਕੈਨੇਡਾ ਆਪਣਾ ਬੜਾ ਵਧੀਆ ਕੰਟਰੀ ਹੈ। ਸੋ ਆਪਣੇ ਆਪ ਨੂੰ ਪ੍ਰਾਊਡ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ, ਤੇ ਇਹਦੇ ਵਿਸਤਾਰ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਉਹਨੂੰ ਖਤਮ ਕਰਨ ਦੀ ਗੱਲ ਕਰਨੀ ਚਾਹੀਦੀ ਹੈ। ਤੇ ਲਓ ਜੀ ਆਪਾਂ ਹੁਣ ਚੱਲੀਏ ਰਾਣਾ ਭਾਜੀ ਦੇ ਕੋਲ ਤੇ RDSP ਦੀ ਲਈਏ ਜਾਣਕਾਰੀ। ਜੀ ਭਾਜੀ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੈਫੀਨੇਟਲੀ ਕੈਨੇਡਾ ਵਰਗਾ ਕੰਟਰੀ ਵਰਲਡ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਸੋ ਬਾਕੀ ਕਈ ਵਾਰੀ ਭੈਣ ਜੀ ਆਪਾਂ ਨੂੰ ਬੈਨੀਫਿਟਸ ਵਗੈਰਾ ਨਹੀਂ ਪਤਾ ਹੁੰਦੇ, ਸਪੈਸ਼ਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਭੈਣ ਜੀ ਮੈਂ ਦੱਸਣਾ ਚਾਹੁੰਦਾ, ਜਿਹੜੇ ਆਪਣੇ ਲਿਸਨਰ ਖਾਸ ਕਰਕੇ ਜਿਹੜੇ ਇਨਸੂਲਿਨ ਡਿਪੈਂਡੈਂਟ ਹੈਗੇ ਨੇ 2023 ਤੋਂ ਪਹਿਲਾਂ, ਉਹਨਾਂ ਨੂੰ ਆ ਜਿਹੜੀ RDSP ਦੀ $90,000 ਦੀ ਜਿਹੜੀ ਗ੍ਰਾਂਟ ਹੈ ਇਹਦੇ ਇਹ ਨਹੀਂ ਸੀ ਮਿਲਦੀ, ਲੇਕਿਨ 2023 ਤੋਂ ਬਾਅਦ ਜਿਹੜਾ ਹੈਗਾ ਗਵਰਨਮੈਂਟ ਨੇ ਉਹਨਾਂ ਲੋਕਾਂ ਨੂੰ ਵੀ ਇਹਦੇ ਚ ਇਨਕਲੂਡ ਕਰ ਲਿਆ ਜਿਨ੍ਹਾਂ ਦੀ ਉਮਰ ਕਹਿ ਲਓ ਵੀ 49 ਸਾਲ ਤੋਂ ਘੱਟ ਹੈ, ਜਿਹੜੇ ਲੋਕ ਇਨਸੂਲਿਨ ਡੇਲੀ ਲੈ ਰਹੇ ਨੇ, ਤੋ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਸਪੈਸ਼ਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਹਾਂਗਾ ਜਿਹੜੇ ਲੋਕ ਆਲਰੇਡੀ ਜਿਨ੍ਹਾਂ ਦੀ ਉਮਰ 47, 48, 49 ਸਾਲ ਹੋ ਚੁੱਕੀ ਹੈ, ਉਹਨਾਂ ਨੂੰ ਕੁਇਕਲੀ ਜਿਹੜਾ ਹੈਗਾ ਆਪਣਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜਿਹੜਾ ਅਪਲਾਈ ਕਰਕੇ ਡਾਕਟਰ ਤੋਂ ਸਾਈਨ ਕਰਵਾ ਕੇ CRA ਤੋਂ ਇਸ਼ੂ ਕਰਵਾਉਣਾ ਪੈਣਾ, ਕਿਉਂਕਿ ਜਦੋਂ ਜਨਵਰੀ 1 ਅਗਲੇ ਸਾਲ ਹੋ ਗਿਆ ਜਿਨ੍ਹਾਂ ਦੀ ਉਮਰ ਉਦੋਂ 50 ਸਾਲ ਹੋ ਜਾਂਦੀ ਹੋਏ, ਤਾਂ ਉਹਨਾਂ ਨੂੰ ਇਸ $90,000 ਦੀ ਗ੍ਰਾਂਟ ਚੋਂ ਕੋਈ ਵੀ ਜਿਹੜਾ ਹੈਗਾ ਪੈਸਾ ਨਹੀਂ ਮਿਲੇਗਾ, ਕਿਉਂਕਿ ਇਹ ਜਿਹੜੀ ਗ੍ਰਾਂਟ ਹੈ ਸਿਰਫ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਹੈ ਸਿਰਫ ਉਹਨਾਂ ਨੂੰ ਇਹ ਮਿਲ ਸਕਦੀ ਹੈ। ਸੋ ਹੁਣੇ ਵੀ 10 ਮਿੰਟ ਪਹਿਲਾਂ ਮੈਨੂੰ ਭਾਜੀ ਹੋਰਾਂ ਦਾ ਫੋਨ ਆਇਆ ਸੀਗਾ, ਅਸੀਂ ਭੈਣ ਜੀ ਜਿਹੜਾ ਹਰੇਕ ਕੋਸ਼ਿਸ਼ ਕਰ ਰਹੇ ਹਾਂ ਹਰੇਕ ਘਰ ਤੱਕ ਆਪਣਾ ਮੈਸੇਜ ਕਨਵੇ ਕਰੀਏ, ਬ੍ਰੈਂਪਟਨ ਸਿਵਿਕ ਹਾਸਪਿਟਲ, ਇਸ ਤੋਂ ਇਲਾਵਾ ਇਟੋਬਿਕ ਹਾਸਪਿਟਲ, ਹੋਰ ਵੀ ਕਿੰਨੇ ਹਾਸਪਿਟਲ ਹੈ ਜਿੱਥੇ ਅਸੀਂ ਪੰਜਾਬ ਇੰਸ਼ੋਰੈਂਸ ਵੱਲੋਂ ਬੂਥ ਵੀ ਲਗਾਇਆ ਹੋਇਆ। ਬਹੁਤ ਸਾਰੇ ਇੱਦਾਂ ਦੇ ਡਾਕਟਰ ਹੈਗੇ ਨੇ, ਸਪੈਸ਼ਲਿਸਟ ਹੈ ਜਿਨ੍ਹਾਂ ਨੂੰ ਇਸ ਗ੍ਰਾਂਟ ਬਾਰੇ ਨਹੀਂ ਪਤਾ, ਬਹੁਤ ਸਾਰੇ ਮੈਡੀਕਲ ਫੀਲਡ ਦੇ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ, ਅਕਾਊਂਟੈਂਟ, CGA, CPA, ਉਹਨਾਂ ਨੂੰ ਇਹਦੇ ਬਾਰੇ ਕੋਈ ਇੰਨਾ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 10 ਮਿੰਟਾਂ ਦੇ ਵਿੱਚ ਪੈਂਦੀ, ਜਦੋਂ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਆ ਗਿਆ ਵਿਦ ਇਨ 10 ਮਿੰਟਸ ਦੇ ਵਿੱਚ ਜਿਹੜਾ ਹੈ ਨਾ ਇੰਨਾ ਕੁਇਕਲੀ ਅਸੀਂ ਅਕਾਊਂਟ ਓਪਨ ਕਰ ਸਕਦੇ ਹਾਂ, ਜਿਹਦੇ ਨਾਲ ਕੀ ਹੈ ਜਿੰਨੀਆਂ ਵੀ ਤੁਹਾਡੀਆਂ ਗ੍ਰਾਂਟਸ ਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਖਾਸ ਕਰਕੇ ਮੈਂ ਕਹਾਂਗਾ ਜਿਹੜੇ ਆਪਣੇ ਭੈਣ ਭਰਾ ਟੈਕਸੀ ਜਾਂ ਉਬਰ ਦਾ ਕੰਮ ਕਰਦੇ ਨੇ ਉਹ ਐਵਰੀਡੇ ਦੇਖਦੇ ਨੇ, ਬੜੇ ਲੋਕ ਹੈ ਜਿਹੜੇ ਚੱਲਣ ਫਿਰਨ ਦੇ ਵਿੱਚ ਸਮਰਥ ਹੁੰਦੇ ਨੇ, ਬੋਲਣ ਦੇ ਵਿੱਚ, ਵੇਖਣ ਦੇ ਵਿੱਚ, ਰਾਈਟ, ਉਹਨਾਂ ਤੱਕ ਸਾਡਾ ਮੈਸੇਜ ਜ਼ਰੂਰ ਕਨਵੇ ਕਰੋ ਤਾਂ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਹੈਲਪ ਕਰ ਸਕੀਏ, ਕਿਉਂਕਿ ਕਾਫੀ ਇੱਦਾਂ ਦੀਆਂ ਵੀ ਭੈਣ ਜੀ ਕਾਲਸ ਆਉਂਦੀਆਂ ਨੇ ਆਲਰੇਡੀ, ਉਹ ਕਹਿੰਦੇ ਜੀ ਸਾਡੀ 52 ਸਾਲ ਉਮਰ ਹੋ ਗਈ, 54 ਸਾਲ ਹੋ ਗਈ, ਅਸੀਂ ਪਿਛਲੇ 12 ਸਾਲਾਂ ਤੋਂ ਟ੍ਰਬਲ ਦੇ ਵਿੱਚ ਹੈਗੇ ਹਾਂ, ਲੇਕਿਨ ਉਹਨਾਂ ਨੂੰ ਹੁਣ ਇਹ $90,000 ਦੀ ਗ੍ਰਾਂਟ ਦਾ ਕੋਈ ਫਾਇਦਾ ਨਹੀਂ ਹੋ ਸਕਦਾ, ਬਿਕਾਜ਼ ਜਿਹੜੀ ਇਹ ਗ੍ਰਾਂਟ ਅਪਲਾਈ ਕਰਨ ਲਈ ਜਿਹੜਾ ਅਕਾਊਂਟ RDSP ਓਪਨ ਕਰੀਦਾ ਉਦੋਂ ਤੁਹਾਡੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਤੁਸੀਂ ਕਾਲ ਕਰਨੀ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਵੈਬਸਾਈਟ ਹੈ punjabinsurance.ca। ਬਾਕੀ ਬਹੁਤ ਸਾਰੇ ਪੈਂਦੀ ਇੱਥੇ ਬੱਚੇ ਹੈਗੇ ਨੇ ਜਿਹੜੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਪੇਰੈਂਟਸ ਨੂੰ ਖਾਸ ਕਰਕੇ ਔਟਿਜ਼ਮ ਦੀ ਅਗਰ ਆਪਾਂ ਗੱਲ ਕਰਦੇ ਹਾਂ, ਪੇਰੈਂਟਸ ਨੂੰ ਬਹੁਤ ਜ਼ਿਆਦਾ ਜਿਹੜਾ ਆਪਣੀ ਪੋਕਟ 'ਚੋਂ ਪੈਸੇ ਜਿਹੜੇ ਹੈਗੇ ਨੇ ਪਾਉਣੇ ਪੈਂਦੇ ਨੇ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਕਲੀਨਿਕਸ ਤੇ ਲੈ ਕੇ ਜਾਣਾ ਪੈਂਦਾ ਜਿਹੜਾ ਕਿ ਹੈਲਥ ਕਾਰਡ ਦੇ ਵਿੱਚ ਕਵਰ ਨਹੀਂ ਹੁੰਦਾ। ਸੋ ਜਿਹਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਹੈਗਾ, ਤੇ ਸਾਰੇ ਬੱਚਿਆਂ ਨੂੰ ਅਪਰੋਕਸੀਮੇਟਲੀ $3,480 ਜਿਹੜਾ ਹੈਗਾ ਪੇਰੈਂਟਸ ਨੂੰ ਹਰ ਸਾਲ ਗਵਰਨਮੈਂਟ ਵੱਲੋਂ ਐਕਸਟਰਾ ਦਿੱਤਾ ਜਾ ਰਿਹਾ ਹੈਗਾ, ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਉਹਨਾਂ ਨੂੰ $2,450 ਜਿਹੜਾ ਇਹ ਬੈਨੀਫਿਟ ਪਿਛਲੇ ਸਾਲ ਹੀ ਗਵਰਨਮੈਂਟ ਨੇ ਸਟਾਰਟ ਕੀਤਾ, ਸੋ ਉਹਨਾਂ ਨੂੰ $2,450 ਹਰ ਸਾਲ ਜਿਹੜਾ ਹੈਗਾ ਗਵਰਨਮੈਂਟ ਨੇ ਦੇਣਾ ਸ਼ੁਰੂ ਕੀਤਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਇਸ ਗ੍ਰਾਂਟ ਬਾਰੇ, 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਕੁਝ ਕਾਮਨ ਕੰਡੀਸ਼ਨਸ ਦੱਸਣਾ ਚਾਹਾਂਗਾ। ਅਗਰ ਇਹਨਾਂ ਚੋਂ ਤੁਹਾਡੀ ਕੋਈ ਵੀ ਕੰਡੀਸ਼ਨ ਹੈਗੀ ਹੈ ਜਾਂ ਤੁਹਾਡੇ ਕਿਸੇ ਰਿਲੇਟਿਵ ਦੀ ਜਾਂ ਫੈਮਿਲੀ ਫਰੈਂਡ ਦੀ ਜਾਂ ਕਿਸੇ ਦੀ ਵੀ, ਤੇ ਤੁਹਾਨੂੰ ਇਹ $90,000 ਗ੍ਰਾਂਟ ਤੁਸੀਂ ਜਿਹੜੀ ਅਪਲਾਈ ਕਰ ਸਕਦੇ ਹੈਗੇ ਹੋ। ਸੋ ਜਿੱਦਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰ ਲੈਂਦੇ, ਇਨਸੂਲਿਨ ਡਿਪੈਂਡੈਂਟ ਜਿਹੜੇ ਲੋਕ ਨੇ, ਡਾਊਨ ਸਿੰਡਰਮ, ਆਟਿਜ਼ਮ, ADHD, ਡੈਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇਅ, CP ਦਾ ਕੋਈ ਇਸ਼ੂ ਹੈ, ਐਪਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਹੈ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਲੰਬਾ ਕੰਪਲੀਕੇਟਡ ਹੁੰਦਾ। ਸੋ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ, ਪਰ ਉਮਰ ਜਿਹੜੀ ਹੈ 49 ਤੋਂ ਘੱਟ ਹੋਣੀ ਚਾਹੀਦੀ, 1970 ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਬੋਰਨ ਹੈਗੇ ਨੇ ਉਹੀ ਸਿਰਫ ਇਹ ਗ੍ਰਾਂਟ ਲੈ ਸਕਦੇ ਨੇ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪਰੂਵਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਕਾਫੀ ਪੰਜੀ ਲੰਬੀ ਲਿਸਟ ਹੈ, ਜਦੋਂ ਸਾਨੂੰ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਤੁਹਾਨੂੰ ਗ੍ਰਾਂਟ ਮਿਲ ਸਕਦੀ ਜਾਂ ਨਹੀਂ ਮਿਲ ਸਕਦੀ। ਪੰਜਾਬ ਇੰਸ਼ੋਰੈਂਸ ਵੱਲੋਂ

0: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਪ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ
1: ਜੀ ਜੀ ਤੇ ਅੱਜ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਹੋਲਡ ਕੀਤੇ ਆ ਜੀ ਉਹਦਾ ਕਿੰਨਾ ਕੁ ਫਾਇਦਾ ਸਾਡੇ ਲਿਸਨਰਸ ਨੂੰ ਹੋਣ ਵਾਲਾ ਜੀ
0: ਜਸਵਿੰਦਰ ਜੀ ਜਿਵੇਂ ਨਾ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਬੈਂਕ ਆਫ ਕੈਨੇਡਾ ਕੋਈ ਚੇਂਜ ਨਹੀਂ ਕਰੂਗਾ ਇੰਟਰਸਟ ਰੇਟ ਦੇ ਵਿੱਚ ਤੇ ਉਹਨਾਂ ਨੇ ਬਿਲਕੁਲ ਉਸ ਤਰ੍ਹਾਂ ਹੀ ਕੀਤਾ ਰੇਟ ਉਹਨਾਂ ਨੇ ਹੋਲਡ ਕੀਤਾ 2.25% ਤੇ ਉਹਨਾਂ ਦਾ ਜਿਹੜਾ ਤਰਕ ਹੈਗਾ ਜੀ ਕਹਿੰਦੇ ਕਿ ਮਤਲਬ ਕਿ ਇਨਫਲੇਸ਼ਨ ਕੰਟਰੋਲ 'ਚ ਆ ਰਹੀ ਹੈਗੀ ਹੈ ਇਕਾਨਮੀ ਜਿਹੜੀ ਇੰਪਰੂਵ ਹੋ ਰਹੀ ਹੈਗੀ ਹੈ ਤੇ ਨਾ ਉਹਨਾਂ ਨੇ ਘਟਾਉਣਾ ਮੁਨਾਸਿਬ ਸਮਝਿਆ ਤੇ ਨਾ ਹੀ ਉਹਨੂੰ ਵਧਾਉਣਾ ਮੁਨਾਸਿਬ ਸਮਝਿਆ ਕਿਉਂਕਿ ਦੋਨਾਂ ਦੇ ਆਪਣੇ ਆਪਣੇ ਜਿਹੜੇ ਨੈਗੇਟਿਵ ਇੰਪੈਕਟ ਪੈ ਸਕਦੇ ਹੈਗੇ ਆ ਸੋ ਫਿਲਹਾਲ ਉਹ ਬੇਸਿਕਲੀ ਕਹਿ ਰਹੇ ਜੀ ਅਸੀਂ ਆਪਣਾ ਆਪਣਾ ਡੇਟਾ ਡਿਪੈਂਡੈਂਟ ਸਾਡੇ ਡਿਸੀਜਨ ਹੈਗੇ ਆ ਦੇਖਦੇ ਹਾਂ ਬਾਕੀ ਜਿਹੜੇ ਰਿਸਕ ਹੈਗੇ ਆ ਜੀ ਆਪਣਾ ਜਿਹੜਾ ਕੁਸਮਾ ਐਗਰੀਮੈਂਟ ਹੈਗਾ ਉਹਦਾ ਵੀ ਆਨਗੋਇੰਗ ਰਿਸਕ ਹੈਗਾ ਇਰਾਨ ਵਾਰ ਦਾ ਵੀ ਆਨਗੋਇੰਗ ਰਿਸਕ ਹੈਗਾ ਤੇ ਆਪਣਾ ਨੈਕਸਟ ਜਿਹੜੀ ਮੀਟਿੰਗ ਹੈਗੀ ਹੈ ਸਪਟੈਂਬਰ 2 ਦੀ ਹੈਗੀ ਹੈ
1: ਠੀਕ ਆ
0: ਤੇ ਜੋ ਜੋ ਅਨਾਲਿਸਿਸ ਆ ਰਿਹਾ ਹੈਗਾ ਜਾਂ ਜੋ ਦੇਖਣ 'ਚ ਆ ਰਿਹਾ ਹੈਗਾ ਉਹਦੇ ਮੁਤਾਬਕ ਇਹ ਹੈ ਕਿ ਸ਼ਾਇਦ ਅਗਲੀ ਸਮਰ ਤੱਕ ਜਿਹੜਾ ਹੈਗਾ ਜੀ ਰੇਟ ਦੇ ਵਿੱਚ ਕੋਈ ਚੇਂਜ ਨਾ ਹੋਵੇ ਬਾਕੀ ਜਿਵੇਂ ਵੀ ਕੋਈ ਅਪਡੇਟ ਹੁੰਦਾ ਜ਼ਰੂਰ ਆਪਣੇ ਭੈਣ ਭਰਾ ਨੂੰ ਆਪਾਂ ਆਪਣੇ ਪ੍ਰੋਗਰਾਮ ਤੇ ਆ ਕੇ ਜ਼ਰੂਰ ਉਹਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸੋ ਅੱਜ ਦਾ ਜਿਹੜਾ ਬੈਂਕ ਆਫ ਕੈਨੇਡਾ ਦਾ ਡਿਸੀਜ਼ਨ ਹੈ ਜੀ ਉਹਨਾਂ ਨੇ 2.25% ਤੇ ਜਿਹੜਾ ਬੈਂਚ ਮਾਰਕ ਰੇਟ ਆ ਉਹ ਮੇਨਟੇਨ ਕੀਤਾ ਸੋ ਇਹਦਾ ਮਤਲਬ ਇਹ ਹੈ ਜੀ ਕਿ ਜਿਹੜੀ ਆਪਣੇ ਵੇਰੀਏਬਲ ਰੇਟ ਮੋਰਗੇਜ ਹੈਗੀ ਜਾਂ ਹੋਮ ਐਕਟੀ ਲਾਈਨ ਆਫ ਕ੍ਰੈਡਿਟ ਹੈਗੀ ਜਿਹੜੀ ਵੇਰੀਏਬਲ ਰੇਟ ਤੇ ਹੈ ਸੋ ਉਹਨਾਂ ਦੇ ਵਿੱਚ ਕੋਈ ਚੇਂਜਸ ਨਹੀਂ ਹੋਣੀਆਂ ਹੈਗੀਆਂ ਤੇ ਜਿਹੜੇ ਭੈਣ ਭਰਾਵਾਂ ਦੀ ਮੋਰਗੇਜ ਫਿਕਸ ਰੇਟ ਤੇ ਹੈਗੀ ਆ ਉਹਦਾ ਵੈਸੇ ਇਹਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ ਸੋ ਉਹਦੇ ਵਿੱਚ ਵੀ ਕੋਈ ਚੇਂਜਸ ਨਹੀਂ ਹੈਗੀਆਂ ਸੋ ਤੁਸੀਂ ਆਪਣੀ ਮੋਰਗੇਜ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ ਦੇਖਣਾ ਚਾਹੁੰਦੇ ਕਿਸ ਤਰ੍ਹਾਂ ਪਰਫਾਰਮ ਕਰ ਰਹੀ ਹੈਗੀ ਹੈ ਕਿ ਉਹਦੇ 'ਚ ਕੋਈ ਚੇਂਜਸ ਕਰਨ ਦੀ ਲੋੜ ਤਾਂ ਨਹੀਂ ਹੈਗੀ ਤਾਂ ਸੰਪਰਕ ਕਰ ਸਕਦੇ ਹੋ ਇਹ ਤੁਹਾਨੂੰ ਕੰਪਲੀਮੈਂਟਰੀ ਸਰਵਿਸ ਆਪਾਂ ਜਿਹੜੀ ਹੈਗੀ ਹੈ ਰਿਵਿਊ ਦੀ ਤੁਹਾਨੂੰ ਪ੍ਰੋਵਾਈਡ ਕਰਦੇ ਹੈਗੇ ਹਾਂ ਤੁਹਾਨੂੰ ਮੋਰਗੇਜ ਸੰਬੰਧੀ ਇੰਟਰਸਟ ਰੇਟ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਹੈ ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਦੇਖਣਾ ਚਾਹੁੰਦੇ ਹੋ ਕਿ ਕਿੰਨੇ ਦਾ ਘਰ ਲੈ ਸਕਦੇ ਹੋ ਕਿੰਨੇ ਦੀ ਮੋਰਗੇਜ ਹੋ ਸਕਦੀ ਹੈ ਪ੍ਰੀ ਅਸੈਸਮੈਂਟ ਕਰਨੀ ਹੈ ਪ੍ਰੀ ਅਪਰੂਵਲ ਲੈਣੀ ਹੈਗੀ ਹੈ ਜਾਂ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ ਘਰ ਤੇ ਲਾਈਨ ਆਫ ਕ੍ਰੈਡਿਟ ਕਰਾਉਣੀ ਹੈ ਜਾਂ ਹੋਰ ਕੋਈ ਸਵਾਲ ਹੈ ਮੋਰਗੇਜ ਦਾ ਕੋਈ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 6472945503 ਟਾਈਮ ਦੇਣ ਲਈ ਧੰਨਵਾਦ ਜੀ
1: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ

0: ਲੋ ਜਦੋਂ ਪਹਿਲਾਂ ਪੁਰਾਣੇ ਸਮੇਂ ਹੁੰਦੇ ਸੀ ਉਦੋਂ ਚੁੰਨੀਆਂ ਤੇ ਗੋਟੇ ਲਾਉਂਦੇ ਹੁੰਦੇ ਸੀ, ਹਨਾ, ਹੁਣ ਤਾਂ ਸਾਰਾ ਕੁਝ ਰੈਡੀਮੇਡ ਆ ਗਿਆ। ਸੋ ਇਹ ਬਿਲਕੁਲ ਜੀ ਅਮਰਿੰਦਰ ਗਿੱਲ ਦਾ ਤੇ ਜੈਸਮੀਨ ਅਖਤਰ ਦਾ ਨਿਊ ਸੌਂਗ ਹੈ ਕੌਫੀ। ਸੋ ਕਈ ਦੇਖ ਲਓ ਚਾਹ ਨਹੀਂ ਪੀਂਦੇ, ਕੌਫੀ ਪੀਂਦੇ ਆ, ਹੈ ਕਹਿੰਦੇ ਕੌਫੀ ਪੀਓ ਤੇ ਵੇਟ ਘਟਦਾ, ਤੇ ਕਈ ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਤੇ ਲਓ ਜੀ ਆਪਾਂ ਹੁਣ ਚੱਲੀਏ ਰਾਜਵੀਰ ਦੇ ਕੋਲ ਤੇ ਸੈੱਲ ਫੋਨ ਡੀਲਸ ਲੈਂਦੇ ਹਾਂ ਤੁਹਾਡੇ ਲਈ। ਹਾਂਜੀ ਰਾਜਵੀਰ।
1: ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਬਿਲਕੁਲ ਜੀ, ਕੌਫੀ ਨਾਲ ਫਰਕ ਪੈਂਦਾ ਜੇ ਤੁਸੀਂ ਸਵੇਰੇ ਜਿਮ ਲਾਉਂਦੇ ਹੋ, ਐਕਸਰਸਾਈਜ਼ ਕਰਦੇ ਹੋ, ਕੌਫੀ ਪੀ ਕੇ ਜਾਂਦੇ ਹੋ, ਬਿਲਕੁਲ ਡੈਫੀਨਿਟਲੀ ਫਰਕ ਪੈਂਦਾ।
0: ਅੱਛਾ, ਕੌਫੀ ਨਾਲ
1: ਬਲੈਕ ਕੌਫੀ
0: ਹੁੰਦਾ ਹੈ, ਵੇਟ ਘਟਦਾ?
1: ਜੀ ਜੀ ਜੀ ਜੀ ਮੇਰਾ ਪਰਸਨਲ ਐਕਸਪੀਰੀਅੰਸ ਹੈ ਤਾਂ ਸ਼ੇਅਰ ਕਰਦਾ। ਪ੍ਰੀ ਵਰਕਆਊਟ ਨਹੀਂ ਲੈਂਦਾ ਮੈਂ, ਮੋਸਟਲੀ ਫਿਰ ਬਲੈਕ ਕੌਫੀ ਹੀ ਲੈਂਦਾ।
0: ਅੱਛਾ ਅੱਛਾ, ਬਲੈਕ ਕੌਫੀ ਲੈਣੀ ਹੈ, ਵਿੱਚ ਨਾ ਮਿੱਠਾ ਨਾ ਦੁੱਧ?
1: ਨਾ ਨਾ ਨਾ, ਨਥਿੰਗ ਮਿੱਠਾ ਜੀ।
0: ਹਾਂ ਜੀ ਬਲੈਕ ਕੌਫੀ ਸ਼ੁਰੂਆਤ ਕਰਦੇ ਹੋ ਹਨਾ, ਉਦੋਂ ਥੋੜਾ ਜਿਹਾ ਲੱਗਦਾ, ਪਰ ਬਾਅਦ ਦੇ ਵਿੱਚੋਂ ਫਿਰ ਆਦਤ ਪੈ ਜਾਂਦੀ ਹੈ।
1: ਬਿਲਕੁਲ, ਚਾਹ ਵੀ ਏਦਾਂ ਹੀ ਹੈ ਜੀ, ਚਾਹ ਚ ਦੁੱਧ ਨਹੀਂ ਪਾਈਦਾ, ਇੱਕ ਚਮਚ ਪਾ ਲਈ ਬਾਅਦ ਚੋਂ, ਫਿਰ ਉਦਾਂ ਹੀ ਬਣਾ ਕੇ ਉਹ ਆਪਣੇ ਆਪ ਨੂੰ ਯੂਸ ਟੂ ਕਰਨ ਦੀ ਹੈ, ਜਿੱਦਾਂ ਵੀ ਤੁਸੀਂ ਆਪਣੇ ਆਪ ਨੂੰ ਬਣਾਈ ਜਾਂਦੇ ਉਦਾਂ ਹੀ।
0: ਉਹ ਤਾਂ ਹੈ ਬਿਲਕੁਲ ਬਿਲਕੁਲ।
1: ਹਾਂ ਜੀ
0: ਜੀ,
1: ਤੇ ਸੈੱਲ ਫੋਨ ਡੀਲ ਆਨੇ ਜੀ, ਸਪੈਸ਼ਲ ਚਾਰ ਲਾਈਨਾਂ ਵਾਲਾ ਪੈਕੇਜ ਇੱਕ ਵੀਕ ਲਈ ਹੋਰ ਐਕਸਟੈਂਡ ਹੋ ਗਿਆ, ਜਿਹਦੇ ਵਿੱਚ ਤੁਹਾਡੇ ਕੋਲ ਨੈਕਸਟ ਟਾਈਮ ਮੈਚ ਤੁਸੀਂ ਆਪਸ਼ਨ ਹੁੰਦੀ ਹੈ। $50 ਦਾ ਪਲਾਨ ਵਿੱਚ ਵਰਲਡ ਵਾਈਡ

0: ਮੰਮੀ ਕਹਿੰਦੇ ਇੰਡੀਆ ਹੁਣ ਆਓ ਜਾਓ ਜਿੱਦਾਂ ਮਰਜ਼ੀ ਸੇਮ ਨੰਬਰ ਉੱਥੇ ਜਾਂ ਤੁਸੀਂ ਇੱਥੇ ਬਿਜ਼ਨਸ ਮੈਨ ਹੋ ਜਾਂ ਤੁਹਾਡਾ ਕਿੰਨਾ ਨੰਬਰ ਬਹੁਤ ਇੰਪੋਰਟੈਂਟ ਹੁੰਦਾ ਤੁਸੀਂ ਬੰਦ ਨਹੀਂ ਕਰ ਸਕਦੇ ਸੇਮ ਨੰਬਰ ਤੁਸੀਂ ਇੰਡੀਆ ਜਾਓ ਦੁਬਈ ਯੂਰਪ ਕਿਤੇ ਵੀ ਜਾਂਦੇ ਹੋ ਅਨਲਿਮਿਟਡ ਡਾਟਾ ਨਾਲ ਸੇਮ ਨੰਬਰ ਹੁਣ ਤੁਸੀਂ 60 ਕੰਟਰੀਆਂ ਚ ਜਾ ਕੇ ਤੁਸੀਂ ਚਲਾ ਸਕਦੇ ਹੋ ਬਿੱਲ ਤੁਹਾਡਾ ਸਿਰਫ 50 ਪਲੱਸ ਟੈਕਸ ਹੀ ਆਉਣਾ ਪੱਕਾ ਬਿੱਲ ਰਹਿਣਾ ਤੇ ਦੂਜੀ ਆਪਸ਼ਨ ਆ 40 ਚ ਕੈਨੇਡਾ US ਮੈਕਸੀਕੋ ਕੈਨੇਡਾ ਤੋਂ ਲੈ ਕੇ ਇੰਡੀਆ ਕਾਲ ਕਰੋ ਪਾਕਿਸਤਾਨ ਕਰੋ ਯੂਰਪ ਕਰੋ ਉਹ ਵੀ ਤੁਹਾਨੂੰ ਨਾਲ ਹੈਗਾ ਤੇ ਅਨਲਿਮਿਟਡ ਡਾਟਾ ਹੈਗਾ US ਮੈਕਸੀਕੋ ਰੋਮਿੰਗ ਬਿਲਕੁਲ ਫ੍ਰੀ ਆ ਵੈਕੇਸ਼ਨ ਤੇ ਜਾਂਦੇ ਹੋ ਮੈਕਸੀਕੋ ਤੇ ਤੁਸੀਂ ਸੇਮ ਨੰਬਰ ਚਲਾ ਸਕਦੇ ਹੋ ਤੇ ਅਗਰ ਡਾਟਾ ਘੱਟ ਚਾਹੀਦਾ ਜੀ $30 ਚ 60 GB ਪੂਰਾ ਫਾਸਟ ਚੱਲਦਾ ਅਨਲਿਮਿਟਡ ਹੁੰਦਾ ਵੀ ਪਰ ਉਸ ਤੋਂ ਬਾਅਦ ਸਲੋ ਹੋ ਜਾਂਦਾ 30 ਚ 60 GB ਕੈਨੇਡਾ ਵਾਈਡ ਤੁਸੀਂ ਡਾਟਾ ਲੈ ਸਕਦੇ ਚਾਰੇ ਲੈਣਾ ਲੈ ਕੇ ਤੁਸੀਂ ਮਿਕਸ ਐਂਡ ਮੈਚ ਬੰਡਲ ਕਰ ਸਕਦੇ ਚਾਹੇ ਚਾਰੇ ਪੰਜਾਹ ਵਾਲੀਆਂ ਲੈ ਲਓ ਜਾਂ 40 PP ਜਾਂ 1 50 PP ਮਿਕਸ ਐਂਡ ਮੈਚ ਤੁਸੀਂ ਸਾਰਿਆਂ ਦਾ ਬੰਡਲ ਕਰਾ ਸਕਦੇ ਹੋ ਨੰਬਰ ਹੈ ਜੀ ਆਪਣਾ 645-35-35-45 ਤੇ ਅਗਰ ਸਿੰਗਲ ਲਾਈਨ ਵੀ ਲੈਣੀ ਹੈ ਤੁਹਾਨੂੰ ਸਿੰਗਲ ਲਾਈਨ ਵੀ ਮਿਲ ਜੂਗੀ ਪਰ ਕੰਪਨੀ ਰਿਕੁਆਇਰਮੈਂਟ ਚਾਰ ਲੈਂਦਾ ਪਰ ਸਿੰਗਲ ਇੱਕ ਅੱਧੀ ਲਾਈਨ ਚਾਹੀਦੀ ਤੁਹਾਨੂੰ ਉਹ ਵੀ ਅਸੀਂ ਸੈਟ ਆਊਟ ਕਰਵਾ ਕੇ ਦੇ ਸਕਦੇ ਹਾਂ ਤੇ ਅਗਰ ਇਹਨਾਂ ਨੇ ਫੋਨ ਲੈਣੇ ਜੀ ਈਚ ਪਲਾਨ ਦਾ ਜਿੱਦਾਂ 50 ਵਾਲਾ ਪਲਾਨ 60 ਦਾ ਹੁੰਦਾ 40 ਵਾਲਾ 50 ਦਾ $10 ਪਲਾਨ ਦੇ ਵੱਧ ਜਾਂਦੇ ਪਲੱਸ ਜਿੱਦਾਂ ਸੈਮਸੰਗ S25 $5 ਦਾ ਲੱਗਾ ਹੋਇਆ ਹੋਰ ਵੀ ਫੋਨ ਦਾ ਤੇ ਸੈਮਸੰਗ ਦੇ ਕਾਫੀ ਹੈਵੀ ਡਿਸਕਾਊਂਟ ਹੈ ਤੁਸੀਂ ਫੋਨ ਵੀ ਐਡ ਕਰਾਉਣਾ ਪਲਾਨ ਦਾ ਫੋਨ ਵੀ ਐਡ ਕਰਵਾ ਸਕਦੇ ਹੋ ਤੇ ਅਗਰ ਇਹਨਾਂ ਇੰਟਰਨੈਟ ਪੂਰਬੋ ਕਰਵਾਉਂਦੇ ਹੋ $70 ਦਾ ਇੰਟਰਨੈਟ ਹੈਗਾ ਜਿੰਨਾ ਤੁਹਾਨੂੰ 3 ਸਾਲ ਦਾ ਕੰਟਰੈਕਟ ਪਾ $600 ਦਾ ਉਹ ਚ ਤੁਹਾਨੂੰ ਬਿੱਲ ਕ੍ਰੈਡਿਟ ਕਰਵਾ ਕੇ ਦੇਵਾਂਗੇ ਬਾਕੀ ਤੁਸੀਂ ਕਾਲ ਕਰਕੇ ਐਡ ਰੱਖ ਦਿਓ ਸਾਰੀਆਂ ਕੰਪਨੀਆਂ ਆਪਣੇ ਕੋਲ ਹੈਗੀਆਂ ਜਿਹੜੀ ਕੰਪਨੀ ਤੁਹਾਡੇ ਵਧੀਆ ਸਪੀਡ ਅਵੇਲੇਬਲ ਹੈ ਤੇ ਵਧੀਆ ਪੈਕੇਜ ਦੇ ਨਾਲ ਤੁਹਾਨੂੰ ਇੰਟਰਨੈਟ ਵੀ ਪ੍ਰੋਵਾਈਡ ਕਰਕੇ ਦਿੰਦੇ ਆ ਨੰਬਰ ਹੈ ਜੀ ਆਪਣਾ ਨਾਮ ਤੇ ਫੇਰ ਦੇਣਾ 645-35-45 ਈਵਨ ਸਿੰਗਲ ਲਾਈਨ ਲੈਣੀ ਹੈ ਫੋਨ ਦੇ ਨਾਲ ਲੈਣੀ ਮਲਟੀਪਲ ਲਾਈਨਾਂ ਲੈਣੀਆਂ ਕੋਈ ਵੀ ਆ ਤੁਸੀਂ ਕਾਲ ਕਰਕੇ ਕੋਈ ਆਪਣੇ ਕੋਲ ਇਨਫੋਰਮੇਸ਼ਨ ਜ਼ਰੂਰ ਲਓ ਜੀ ਤੇ ਸਪੈਸ਼ਲ ਪੈਕੇਜ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਨਾਲ ਫ੍ਰੀ ਵੀ ਦੇਖੋ ਫ੍ਰੀ ਦੇਵਾਂਗੇ
1: ਜੀ
0: ਥੈਂਕ ਯੂ ਜੀ
1: ਬਿਲਕੁਲ ਬਿਲਕੁਲ ਜੀ ਤੁਸੀਂ ਨੰਬਰ ਨੋਟ ਕਰ ਲਓ ਇੱਕ ਵਾਰੀ ਫੇਰ ਤੇ ਤੁਸੀਂ ਗੱਲਬਾਤ ਕਰਨੀ ਰਾਜਵੀਰ ਦੇ ਨਾਲ ਤੇ ਨੰਬਰ ਹੈਗਾ 647-766-3545 ਤੇ ਗੱਲਬਾਤ ਕਰੋ ਤੇ ਲਓ ਜੀ ETN ਟਰੈਵਲਸ ਵਾਲੇ ਕਹਿੰਦੇ ਕਿ ਬੜੇ ਵਧੀਆ ਰੇਟ ਤੇ ਟਿਕਟਾਂ ਆਈਆਂ ਹੋਈਆਂ ਤੇ ਏਅਰ ਫੇਅਰ ਕਮਾਲ ਦੇ ਆ ਤੁਸੀਂ ਬੁੱਕ ਕਰਵਾ ਲਓ ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਸਟੇਟ ਆਫ ਹਾਰਮੋਜ਼ ਦੇ ਕਿਵੇਂ US ਤੇ ਇਰਾਕ ਦੇ ਵਿੱਚ ਜਿਹੜੀ ਆ ਜੰਗ ਹੈ ਉਹ ਐਜ਼ ਇਟ ਇਜ਼ ਚੱਲੀ ਜਾਂਦੀ ਆ ਉਹ ਕਹਿੰਦੇ ਮੈਂ ਤੇ ਕੰਟਰੋਲ ਕਰ ਲਵਾਂ US ਵਾਲੇ ਕਹਿੰਦੇ ਆ ਪਰ ਉਹ ਕਹਿੰਦੇ ਸਾਡੇ ਆ ਅਸੀਂ ਕਿਉਂ ਹੈ ਨਾ ਸੋ ਉਹਦੇ ਕਰਕੇ ਫਿਰ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਹੈਗੀਆਂ ਉਹਨਾਂ ਤੇ ਬੜਾ ਇਫੈਕਟ ਪੈ ਰਿਹਾ ਸੋ ਆਉਣ ਵਾਲੇ ਸਮੇਂ 'ਚ ਵੀ ਆਪਾਂ ਨੂੰ ਪਤਾ ਨਹੀਂ ਕਿਵੇਂ ਕੀ ਹੈ ਹੋਪ ਤਾਂ ਇਹੀ ਹੈ ਵੀ ਸਭ ਕੁਝ ਠੀਕ ਹੋ ਜਾਏ ਪਰ ਤੁਸੀਂ ਐਡਵਾਂਸ ਦੇ ਵਿੱਚ ਆਪਣੀਆਂ ਟਿਕਟਾਂ ਬੁੱਕ ਕਰਾਓ ਇੰਡੀਆ ਜਾਣਾ ਤਿਉਹਾਰਾਂ ਦੇ ਸਮੇਂ ਜਾਂ ਹੋਰ ਕਿਤੇ ਘੁੰਮਣ ਫਿਰਨ ਜਾਣਾ ਕੋਈ ਕਰੂਜ਼ ਦਾ ਕੋਈ ਟ੍ਰਿਪ ਕਰਨਾ ਚਾਹੁੰਦੇ ਹੋ ਤੁਸੀਂ ਨੰਬਰ ਨੋਟ ਕਰੋ 905-463-1301 ਤੇ ਗੱਲਬਾਤ ਕਰੋ ਤੇ ਲਓ ਜੀ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਗਰੋਸਰੀ ਕਰਨੀ ਹੈ ਤੇ ਇੱਕੋ ਇੱਕ ਨਾਮ ਮੈਂ ਤਾਂ ਰੈਕਮੈਂਡ ਕਰੂੰਗੀ ਤੁਸੀਂ ਉੱਥੇ ਜਾਓਗੇ ਨਾ ਆਟਿਆਂ ਦੇ ਰੇਟ ਬੜੇ ਵਧੀਆ ਚਾਵਲ ਤੁਸੀਂ ਲੈਣੇ ਆ ਕੋਈ ਵੀ ਆਇਲ ਲੈਣਾ ਚਾਹੁੰਦੇ ਹੋ ਚਾਹੇ ਕੁਕਿੰਗ ਆਇਲ ਲੈਣੇ ਚਾਹੇ ਦੇਸੀ ਘੀ ਲੈਣਾ ਜਾਂ ਹੋਰ ਬਹੁਤ ਸਾਰੇ ਆਇਲ ਹੈਗੇ ਆ ਜਿਹੜੇ ਵੀ ਲੈਣਾ ਚਾਹੁੰਦੇ ਹੋ ਸਰੋਂ ਦਾ ਤੇਲ ਲੈਣਾ ਚਾਹੁੰਦੇ ਹੋ ਉਹ ਬਹੁਤ ਵਧੀਆ ਰੇਟ 'ਤੇ ਤੁਹਾਨੂੰ ਮਿਲਣਾ ਬਾਕੀ ਜਿਹੜੇ ਆਪਣੇ ਫਲ ਫਰੂਟ ਆ ਉਹਨਾਂ ਦੀਆਂ ਕੀਮਤਾਂ ਤਾਂ ਬੜੀਆਂ ਹੀ ਘੱਟ ਹੈਗੀਆਂ ਬਾਕੀ ਤੁਸੀਂ ਅਜਵੈਣ ਸੌਂਫ ਜੀਰਾ ਇਹ ਲੈਣਾ ਚਾਹੁੰਦੇ ਹੋ 299 ਦਾ ਪੌਂਡ ਹੈ ਦੇਖੋ ਕਿੰਨੇ ਘੱਟ ਰੇਟ 'ਤੇ ਤੁਹਾਨੂੰ ਸਾਰਾ ਕੁਛ ਮਿਲਦਾ ਅਦਰਵਾਈਜ਼ ਆਪਾਂ ਕਿਤੇ ਜਾਂਦੇ ਹਾਂ ਨਾ ਬਹੁਤ ਰੇਟ ਚੱਕਿਆ ਹੋਇਆ ਹੁੰਦਾ ਉਹਨਾਂ ਨੇ ਅਤੇ ਬਾਕੀ ਤੁਸੀਂ ਫੋਲਡਿੰਗ ਬੈੱਡ ਲੈਣਾ ਚਾਹੁੰਦੇ ਹੋ ਹੈ ਨਾ ਗੱਲ ਕਿ ਹਰ ਇੱਕ ਚੀਜ਼ ਅਵੇਲੇਬਲ ਹੈ ਔਰ ਉਹ ਵੀ ਬਿਲਕੁਲ ਸਹੀ ਰੇਟ ਦੇ ਉੱਪਰ ਤੇ ਸੇਲ ਵਰਗਾ ਮਾਹੌਲ ਹਮੇਸ਼ਾ ਹੀ ਰਹਿੰਦਾ ਨੋਬਲ ਫਰੈਸ਼ ਫੂਡ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਨੰਬਰ ਤੁਸੀਂ ਨੋਟ ਕਰੋ ਜ਼ਿਆਦਾ ਜਾਣਕਾਰੀ ਲਈ 289-801-0566 299-801-0566 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ AZ ਜੇ ਤੁਸੀਂ ਆਪਣਾ ਵਧੀਆ ਜੌਬ ਦੀ ਭਾਲ ਦੇ ਵਿੱਚੋਂ ਤੁਹਾਡਾ CVOR ਕਲੀਨ ਕਲੀਅਰ ਹੈਗਾ ਤੇ ਤੁਸੀਂ ਕਾਲ ਕਰਨੀ ਹੈ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਤੇ ਵਧੀਆ ਗੇੜੇ ਵਧੀਆ ਪੇ ਤੁਹਾਨੂੰ ਮਿਲਣੀ ਹੈ ਨੰਬਰ ਨੋਟ ਕਰ ਲਓ 647 2 9 7 57 57 ਤੇ ਗੱਲਬਾਤ ਕਰੋ 6472925757 ਤੇ ਜੇ ਟਰੱਕ ਲੈਣੇ ਵਧੀਆ ਵਧੀਆ ਫਿਰ ਈਗਲ ਟਰੱਕ ਸੇਲਸ ਤੇ ਜਾਣਾ ਬਿੱਲ ਸੇਖੋ ਭਾਜੀ ਕਹਿੰਦੇ ਆ ਕਿ ਟਰੱਕ ਬਿਲਕੁਲ 2012 ਦੇ 2020 ਦੇ 2022 ਦੇ ਬਿਲਕੁਲ ਰੈਡੀ ਖੜੇ ਆ ਫਾਈਨਾਂਸਿੰਗ ਔਨ ਦਾ ਸਪੋਟ ਹੈ ਬਸ ਜਾਣਾ ਤੁਸੀਂ ਚੂਜ਼ ਕਰਨਾ ਕਿ ਕਿਹੜਾ ਟਰੱਕ ਤੁਹਾਨੂੰ ਵਧੀਆ ਲੱਗ ਰਿਹਾ ਕੋਈ ਕਲਰ ਤੁਹਾਡਾ ਕਈ ਵਾਰ ਆਪਣੀ ਮਨਪਸੰਦ ਦਾ ਕਲਰ ਹੁੰਦਾ ਹੈ ਨਾ ਸੋ ਉਹ ਕਲਰ ਤੁਸੀਂ ਲੈ ਸਕਦੇ ਹੋ ਉਹਨਾਂ ਨੂੰ ਕਹਿ ਵੀ ਸਕਦੇ ਹੋ ਤੇ ਉੱਦਾਂ ਹੀ ਮੰਗਵਾ ਵੀ ਦੇਣਗੇ ਉਹ ਤੁਹਾਨੂੰ ਸਪੈਸ਼ਲ ਸੋ ਫਾਈਨਾਂਸਿੰਗ ਔਨ ਦਾ ਸਪੋਟ ਹੈ ਜੀ 416-816-619-6000 ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ ਫਿਰ ਆਲ ਟਰੱਕ ਲਿਊਬ ਐਂਡ ਵਾਸ਼ ਤੇ ਜਾਣਾ ਔਰ ਇਹਨਾਂ ਨੇ ਇੰਨੇ ਸਪੈਸ਼ਲ ਲਾਏ ਹੋਏ ਆ ਜੁਲਾਈ ਮੰਥ ਦੇ ਲਈ ਹੈ ਸਪੈਸ਼ਲ ਇਹ ਔਰ ਤੁਸੀਂ ਆਇਲ ਚੇਂਜ ਕਰਾਓ ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ ਟਰੱਕ ਸਰਵਿਸ ਕਰਵਾਉਂਦੇ ਹੋ ਤਾਂ ਤੁਹਾਨੂੰ ਟਰੱਕ ਵਾਸ਼ ਤੇ ਸਪੈਸ਼ਲ ਡਿਸਕਾਊਂਟ ਮਿਲ ਜਾਣਾ ਜੇ ਤੁਸੀਂ ਕੈਟ ਬੈਟਰੀਜ਼ ਇੰਸਟਾਲ ਕਰਾਉਂਦੇ ਹੋ ਸਿਰਫ $850 ਚ ਇਹਨਾਂ ਨੇ ਕੈਟ ਬੈਟਰੀਜ਼ ਇੰਸਟਾਲ ਕਰਕੇ ਦੇਣਗੇ ਬਾਕੀ ਜਿਵੇਂ ਹੁਣ ਗਰਮੀ ਚੱਲ ਰਹੀ ਬੜੀ ਅੱਜ ਵੀ ਬੜੀ ਗਰਮੀ ਹੈ ਸੋ ਏਸੀ ਵਰਕ ਕਰਨੇ ਚਾਹੀਦੇ ਤੁਹਾਡੇ ਔਰ ਜੇ ਤੁਹਾਡੇ ਟਰੱਕਾਂ ਦੇ ਵਿੱਚ ਕੋਈ ਪ੍ਰੋਬਲਮ ਏਸੀ 'ਚ ਹੈਗੀ ਰੀਚਾਰਜ ਕਰਾ ਲਓ ਫਟਾਫਟ ਸਿਰਫ $185 ਦੇ ਵਿੱਚ ਅਤੇ ਸਰਵਿਸ ਵਾਸ਼ ਰਿਪੇਅਰ ਸਾਰਾ ਕੁਝ ਇੱਕੋ ਜਗ੍ਹਾ ਹੋ ਜਾਣਾ ਤੁਹਾਨੂੰ ਵਾਰ ਵਾਰ ਇੱਧਰ ਉੱਧਰ ਆਪਣਾ ਟਰੱਕ ਨੂੰ ਛੱਡਣ ਦੀ ਲੋੜ ਨਹੀਂ ਹੈਗੀ ਨੰਬਰ ਤੁਸੀਂ ਨੋਟ ਕਰੋ ਆਲ ਟਰੱਕ ਲਿਊਬ ਐਂਡ ਵਾਸ਼ ਦਾ ਅਤੇ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ ਤੁਹਾਨੂੰ ਹੋਰ ਡਿਸਕਾਊਂਟ ਮਿਲ ਜੂਗਾ 71 Stafford Drive ਬਰੈਂਪਟਨ 'ਤੇ ਲੋਕੇਸ਼ਨ ਹੈ ਜੀ ਇਹਨਾਂ ਦੀ 905-452-9955 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਬਾਕੀ ਮੈਂ ਆਪਣੀ ਇਨਫੋਰਮੇਸ਼ਨ ਵੀ ਦੇ ਦੇਵਾਂ ਜੀ ਤੁਸੀਂ ਜੇ ਚਾਹੁੰਦੇ ਹੋ ਨਾ ਕੋਈ ਇੰਸ਼ੋਰੈਂਸ ਦਾ ਪਲੈਨ ਲੈਣਾ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਜਾਂ ਵਿਜ਼ਟਰ ਸੁਪਰ ਵੀਜ਼ਾ 'ਤੇ ਤੁਹਾਡੇ ਪੇਰੈਂਟਸ ਆ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਸੋ ਵਧੀਆ ਪਲੈਨ ਜਿਹੜਾ ਤੁਸੀਂ ਡਿਜ਼ਾਈਨ ਕਰਵਾਓ ਅਤੇ ਤੁਸੀਂ ਮੈਨੂੰ ਕਾਲ ਕਰਨੀ ਹੈ ਮੇਰਾ ਨੰਬਰ ਤੁਸੀਂ ਨੋਟ ਕਰੋ ਕਿਉਂਕਿ ਕਈ ਵਾਰ ਆਪਾਂ ਨੂੰ ਕਿਹੜੀ ਕੰਪਨੀ ਨਾਲ ਜਾਣਾ ਇਹ ਜ਼ਰੂਰੀ ਹੁੰਦਾ ਜੇ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੁੰਦੀ ਹੈ ਸੋ ਸਿਰਫ ਰੇਟ ਨਹੀਂ ਦੇਖਣਾ ਹੁੰਦਾ ਤੁਸੀਂ ਜਾਂ ਤੁਸੀਂ ਡਿਡਕਟੀਬਲ ਕਿੰਨਾ ਪਾਉਣਾ ਚਾਹੁੰਦੇ ਹੋ ਪਾਉਣਾ ਚਾਹੁੰਦੇ ਹੋ ਕਿ ਨਹੀਂ ਇਹ ਇਹਦੇ ਬਾਰੇ ਵੀ ਬਿਲਕੁਲ ਸੋਚਿਆ ਕਰੋ ਕਈ ਵਾਰ ਆਪਾਂ ਡਿਡਕਟੀਬਲ ਪਾਉਣ ਦੇ ਚੱਕਰ ਦੇ ਵਿੱਚ ਬਾਅਦ ਦੇ ਵਿੱਚ ਪ੍ਰੋਬਲਮ ਦੇ ਵਿੱਚ ਆ ਜਾਂਦੇ ਹਾਂ ਸੋ ਬਾਕੀ ਬੱਚਿਆਂ ਦਾ RESP ਪਲਾਨ ਓਪਨ ਕਰਾਉਣਾ ਆਪਣੇ ਤੁਸੀਂ ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨੀ ਹੈ TFSA RRSP FHSA ਤਾਂ ਮੇਰਾ ਨੰਬਰ ਹੈਗਾ ਜੀ 647-765-2340 6477652340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਆਟੋ ਹੋਮ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਲੈਣੀ ਤੁਸੀਂ ਗੁਰਦਾਸ ਨੂੰ ਕਾਲ ਕਰਨੀ ਹੈ ਅਤੇ ਗੁਰਦਾਸ ਦਾ ਨੰਬਰ ਤੁਸੀਂ ਨੋਟ ਕਰੋ ਜਾਂ ਤੁਸੀਂ ਟਰੱਕਿੰਗ ਕੰਪਨੀ ਦੇ ਓਨਰ ਹੋ ਫਲੀਟ ਇੰਸ਼ੋਰੈਂਸ ਚਾਹੀਦੀ ਹੈ ਇਹਨਾਂ ਕੋਲ ਇੱਕ ਕੰਪਨੀ ਹੈ ਬੜੀ ਸਪੈਸ਼ਲ ਰੇਟ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀ ਹੈ ਤੁਸੀਂ ਨੰਬਰ ਨੋਟ ਕਰੋ ਜੀ ਗੁਰਦਾਸ ਦਾ ਨੰਬਰ ਹੈ 647-919-1002 6479-1900 2 'ਤੇ ਗੱਲਬਾਤ ਹੋ ਸਕਦੀ ਹੈ

0: ਬਿਲਕੁਲ ਜੀ, ਉਲਾਂਭਾ ਕੋਈ ਵੀ ਨਹੀਂ ਆਉਣਾ, ਗੁਰਦਾਸ ਰੇਡੀਓ ਤੇ ਜਿਹੜੀ ਗੱਲਬਾਤ ਕਹੀ ਜਾਊਗੀ ਨਾ ਬਿਲਕੁਲ ਸਹੀ। ਤੇ ਲਓ ਜੀ ਮੈਂ ਇੱਕ ਨੰਬਰ ਹੁਣ ਹੋਰ ਦਵਾਂ, ਇਹ ਕਿਹਦਾ ਨੰਬਰ ਹੈ, ਇਹ ਹੈਗਾ ਦੀਪਾਂਸ਼ ਦਾ। ਦੀਪਾਂਸ਼ ਨੂੰ ਤੁਸੀਂ ਕਰਨੀ ਹੈ ਕਾਲ। ਦੀਪਾਂਸ਼ ਪਤਾ ਕੀ ਕਹਿੰਦੇ ਆ ਕਿ ਟਿਕਟਾਂ ਦੇ ਰੇਟ ਇੰਨੇ ਕਮਾਲ ਦੇ ਆਏ ਹੋਏ ਆ ਤੇ ਤੁਸੀਂ $1460 ਦੇ ਵਿੱਚ ਸਪੈਸ਼ਲ ਫੈਸਟੀਵਲ ਫੇਅਰ ਦੇ ਰਹੇ ਤੁਹਾਨੂੰ ਦੀਵਾਲੀ ਟਾਈਮ ਦੇ ਲਈ। ਟੋਰੋਂਟੋ ਟੂ ਡੈਲੀ ਜਾਣਾ ਤੇ ਸਤੰਬਰ ਚ ਜਾਓ, ਅਕਤੂਬਰ ਨਵੰਬਰ ਦਸੰਬਰ ਚ ਕਦੇ ਵੀ ਵਾਪਸ ਆ ਸਕਦੇ ਹੋ। 1460 ਦੀ ਟਿਕਟ ਇੱਕ ਸਟੋਪ ਦੋ ਬੈਗ ਦੇ ਨਾਲ। ਜਨਵਰੀ ਚ ਜਾਣਾ ਚਾਹੁੰਦੇ ਹੋ 10-11 ਤੋਂ ਬਾਅਦ ਤੇ ਫਰਵਰੀ ਚ ਵਾਪਸ ਆਉਣਾ ਹੈ $1460 ਦੀ ਟਿਕਟ। ਔਰ ਸਪਟੈਂਬਰ ਚ ਤੁਸੀਂ ਜਾਣਾ ਚਾਹੁੰਦੇ ਹੋ 4-5 ਮਹੀਨੇ ਵਾਸਤੇ, ਜਨਵਰੀ ਫਰਵਰੀ ਚ ਵਾਪਸ ਆਉਣਾ 1460 ਦੀ ਟਿਕਟ ਹੈ। ਸੋ ਨੰਬਰ ਤੁਸੀਂ ਨੋਟ ਕਰੋ, 1460 ਆਉਣਾ ਜਾਣਾ ਵਿੱਚ ਤੇ ਇੱਕ ਸਟੋਪ ਦੋ ਬੈਗ ਦੇ ਨਾਲ ਹੈ। ਨੰਬਰ ਨੋਟ ਕਰੋ, ਦੀਪਾਂਸ਼ ਨੂੰ ਕਾਲ ਕਰਨੀ, ਦੁਆਬਾ ਟੂਰਸ ਐਂਡ ਟਰੈਵਲਸ 905-673-1400 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ ਤੇ ਬਹੁਤ ਵਧੀਆ ਤੁਹਾਨੂੰ ਟਿਕਟਾਂ ਅਵੇਲੇਬਲ ਕਰਾਉਣਗੀਆਂ। ਜਿਹੜੀਆਂ ਸੀਟਸ ਹੈ ਨਾ ਬਹੁਤ ਲਿਮਿਟਿਡ ਹੈਗੀਆਂ, ਸੋ ਇਸ ਕਰਕੇ ਜਲਦੀ ਕਾਲ ਕਰ ਲਿਆ ਕਰੋ। ਕਈ ਵਾਰ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਹੁਣ ਬਾਅਦ ਦੇ ਵਿੱਚੋਂ ਲੈ ਹੁਣ ਤਾਂ ਸਾਨੂੰ ਟਿਕਟ ਮਿਲ ਨਹੀਂ ਰਹੀ, ਪਰ ਨਾਲ ਦੀ ਨਾਲ ਕਾਲ ਕਰੋ ਕਿਉਂਕਿ ਟਿਕਟਾਂ ਵਿਕ ਗਈਆਂ, ਖਤਮ ਕਹਾਣੀ। ਫਿਰ ਜਿਹੜੀਆਂ ਆਉਣਗੀਆਂ ਉਹੀ ਤੁਹਾਨੂੰ ਮਿਲਣਗੀਆਂ। ਅਤੇ ਲਓ ਜੀ ਇੱਕ ਵਧੀਆ ਖਬਰ ਵੀ ਤੁਹਾਨੂੰ ਦੇ ਦਈਏ। ਆਪਾਂ ਨਾ ਦੇਖਦੇ ਹੁੰਦੇ ਹਾਂ ਵੀ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਉਹ ਖਤਮ ਹੋ ਜਾਂਦਾ ਜਾਂ ਫਿਰ ਸ਼ੁਰੂ ਹੋ ਜਾਂਦਾ, ਆਪਾਂ ਨੂੰ ਘੜੀਆਂ ਚੇਂਜ ਕਰਨੀਆਂ ਪੈਂਦੀਆਂ ਬਾਰ ਬਾਰ, ਹੈ ਨਾ। ਹੁਣ US ਦੇ ਵਿੱਚ ਹਾਊਸ, US ਦਾ ਜਿਹੜਾ ਆਪਣਾ ਹਾਊਸ ਹੈਗਾ ਜੀ, ਹਾਊਸ ਆਫ ਕਾਮਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੇ ਡੇ ਲਾਈਟ ਟਾਈਮ ਨੂੰ ਪਰਮਾਨੈਂਟਲੀ ਕਰਨ ਦੇ ਲਈ ਬਿੱਲ ਪਾਸ ਹੋ ਗਿਆ। ਸੋ ਹੁਣ ਉਹ ਬਿੱਲ ਜਾਊਗਾ ਸੈਨੇਟ ਦੇ ਵਿੱਚ ਅਪਰੂਵਲ ਵਾਸਤੇ, ਫਿਰ ਮਿਸਟਰ ਡੋਨਲਡ ਟਰੰਪ ਕਰਨਗੇ ਸਾਈਨ, US ਪ੍ਰੈਜ਼ੀਡੈਂਟ ਦੇ। ਫਿਰ ਜਦੋਂ ਸਾਈਨ ਹੋ ਗਏ ਤਾਂ ਫਿਰ ਉਹ ਬਿੱਲ ਪਾਸ ਹੋ ਜਾਣਾ ਤੇ ਫਿਰ ਲਾਗੂ ਹੋ ਜਾਣਾ। ਜੇ US ਦੇ ਵਿੱਚ ਹੋ ਗਿਆ ਫਿਰ ਕੈਨੇਡਾ ਦੇ ਵਿੱਚ ਵੀ ਓਬਵੀਅਸ ਹੀ ਹੈ ਕਿ ਜੇ US ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਡੇ ਲਾਈਟ ਟਾਈਮ ਵਾਲਾ ਤੇ ਫਿਰ ਆਪਣੇ ਕੈਨੇਡਾ ਦੇ ਵਿੱਚ ਵੀ ਹੋ ਜਾਣਾ, ਬਾਰ ਬਾਰ ਟਾਈਮ ਚੇਂਜ ਨਹੀਂ ਕਰਨਾ ਪੈਣਾ। ਸੋ ਮਿਸਟਰ ਡੋਨਲਡ ਟਰੰਪ ਕਹਿੰਦੇ ਆ ਕਿ ਹੁਣ ਘੜੀਆਂ ਨੂੰ ਵਾਰ ਵਾਰ ਚੇਂਜ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਓਬਵੀਅਸ ਹੈ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਬਿੱਲ ਪਾਸ ਹੋ ਜਾਂਦਾ ਨਾ ਤੇ ਅੱਗੇ ਸੈਨੇਟ ਦੇ ਵਿੱਚ ਤਾਂ ਹੋਣਾ ਹੀ ਹੋਣਾ ਤੇ ਬਾਕੀ ਤਾਂ ਫਿਰ ਡੋਨਲਡ ਟਰੰਪ ਸਾਹਿਬ ਨੇ ਸਾਈਨ ਕਰ ਹੀ ਦੇਣੇ ਆ। ਤੋ ਉਸ ਤੋਂ ਬਾਅਦ ਫਿਰ ਆਪਣੇ ਕੈਨੇਡਾ ਦੇ ਵਿੱਚ ਵੀ ਸੇਮ ਹੀ ਟਾਈਮ ਰਹੂਗਾ, ਆਪਾਂ ਨੂੰ ਵਾਰ ਵਾਰ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਘੜੀਆਂ, ਕਿਉਂਕਿ ਉਹਦੇ ਨਾਲ ਕਹਿੰਦੇ ਆ ਕਿ ਖਰਚਾ ਵੀ ਹੁੰਦਾ, ਕਿਉਂਕਿ ਇੱਕ ਜਦੋਂ ਟਾਈਮ ਚੇਂਜ ਹੁੰਦਾ ਹੈ ਨਾ, ਬੜਾ ਕੁਛ ਸਰਕਾਰਾਂ ਨੂੰ ਵੀ ਕਰਨਾ ਪੈਂਦਾ, ਨਾਲ ਦੀ ਨਾਲ ਲੋਕਾਂ ਨੂੰ ਵੀ ਕਰਨਾ ਪੈਂਦਾ, ਈਵਨ ਕਿ ਹੈਲਥ ਨੂੰ ਵੀ ਇਫੈਕਟ ਕਰਦਾ। ਕਈਆਂ ਦੀ ਨਾ ਹੈਲਥ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਕਿ ਉਹ ਹਨੇਰੇ ਨੂੰ ਜ਼ਿਆਦਾ ਬਰਦਾਸ਼ਤ ਨਹੀਂ ਕਰ ਪਾਉਂਦੇ, ਜਾਂ ਵਾਰ ਵਾਰ ਜਦੋਂ ਉਹ ਟਾਈਮ ਚੇਂਜ ਹੋ ਜਾਂਦਾ ਉਹਦੇ ਨਾਲ ਉਹਨਾਂ ਦੇ ਕੰਮ ਕਰਨ ਦਾ ਟਾਈਮ ਵੀ ਚੇਂਜ ਹੁੰਦਾ, ਜਿਹਦੇ ਨਾਲ ਕਈਆਂ ਨੂੰ ਉਹ ਭਾਉਂਦਾ ਨਹੀਂ ਹੈਗਾ। ਸੋ ਬੜੇ ਮੈਡੀਕਲ ਇਸ਼ੂਜ਼ ਵੀ ਲੋਕਾਂ ਨੂੰ ਆ ਜਾਂਦੇ ਆ, ਸੋ ਉਹ ਤੋਂ ਹੁਣ ਜਿਹੜਾ ਛੁਟਕਾਰਾ ਮਿਲ ਜਾਣਾ। ਅਤੇ ਇੱਕ ਜਿਹੜਾ ਹੋਰ ਖਬਰ ਮੈਂ ਸਾਂਝੀ ਤੁਹਾਡੇ ਨਾਲ ਕਰਨੀ ਹੈ, ਪਰ ਟਾਈਮ ਜਿਹੜਾ ਹੋ ਰਿਹਾ ਕਿ ਨਾ ਓਨਟੈਰੀਓ ਦੀ ਸਰਕਾਰ ਕਹਿੰਦੇ ਆ ਉਹਨਾਂ ਮੰਤਰੀਆਂ ਦੇ ਨਾਮ ਲੁਕਾ ਰਹੀ ਹੈ ਜਿਹੜੇ ਕਿ ਸਪੀਡਿੰਗ ਕਰਦੇ ਆ ਗੱਡੀਆਂ ਦੀ, ਤੇ ਉਹਨਾਂ ਨੂੰ ਟਿਕਟਾਂ ਵੀ ਬੜੀਆਂ ਮਿਲੀਆਂ ਹੋਈਆਂ। ਤੇ ਮਿਸਟਰ ਡੱਗਫੋਰਡ ਕਹਿੰਦੇ ਆ ਵੀ ਹਾਂ ਵੀ ਉਹਨਾਂ ਦੇ ਜੇ ਨਾਮ ਜਗ ਜ਼ਾਹਿਰ ਕੀਤੇ ਤਾਂ ਠੀਕ ਨਹੀਂ ਰਹੂਗਾ, ਨਹੀਂ ਕਰਨੇ, ਹੈ ਨਾ। ਪਰ ਉਂਝ ਇਸ ਚੀਜ਼ ਦੀ ਲੋਕ ਜਿਹੜੇ ਆ ਗਲਤ ਕਹਿ ਰਹੇ ਆ ਵੀ ਕਿਉਂ ਨਹੀਂ ਨਾਮ ਉਜਾਗਰ ਕਰਨੇ, ਜੇ ਉਹ ਓਵਰ ਸਪੀਡਿੰਗ ਕਰ ਰਹੇ ਉਹਨਾਂ ਨੂੰ ਟਿਕਟਾਂ ਮਿਲੀਆਂ, ਉਹ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ, ਹੈ ਨਾ। ਸੋ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ, ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ ਤੇ ਮੈਨੂੰ ਚਾਹੇ ਮੈਸੇਜ ਕਰ ਦਿਓ 6477652340 ਕਿ ਕਿਉਂ ਉਹਨਾਂ ਦੇ ਨਾਮ ਵੀ ਨਹੀਂ ਦੱਸਣਾ ਚਾਹੁੰਦੇ, ਜੇ ਗਲਤੀ ਕੋਈ ਵੀ ਕਰਦਾ, ਜੇ ਆਮ ਨਾਗਰਿਕ ਕੁਛ ਕਰਦੇ ਆ, ਹੈ ਨਾ, ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਜਾਂਦੀਆਂ ਵੀ ਹਾਂ ਦੇਖੋ ਜੀ ਆਹ ਬੰਦੇ ਨੇ ਆਹ ਕੰਮ ਕੀਤਾ। ਤੇ ਜਿਹੜੇ ਸਰਕਾਰਾਂ ਦੇ ਵਿੱਚ ਹੈਗੇ ਆ, MP ਹੋਣ ਚਾਹੇ MPP ਹੋਣ, ਉਹ ਜੇ ਗਲਤੀ ਕਰਦੇ ਉਹਨਾਂ ਦੇ ਨਾਮ ਵੀ ਆਉਣੇ ਚਾਹੀਦੇ ਸਾਹਮਣੇ। ਤੇ ਲਓ ਜੀ ਹੁਣ ਹੋ ਗਿਆ ਸਮਾਂ ਆਪਣੇ ਜਾਣ ਦਾ ਤੇ ਬਾਕੀ ਗੱਲਾਂ ਬਾਤਾਂ ਹੁਣ ਕੱਲ੍ਹ ਨੂੰ ਕਰਾਂਗੇ। 6477652340 ਮੇਰਾ ਨੰਬਰ ਹੈ ਜੀ। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।
1: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
1: ममा, इस बार मैं भी कृष्णा बनूंगा
2: और मैं कृष्णा के लिए माखन लेकर आऊंगी।
3: अच्छा जी, तो ठीक है, इस बार भी हमेशा की तरह हम चलेंगे इंडिया सजावट इन पूजा हट पर और अपने कृष्णा के लिए सुंदर सा क्राउन, पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
4: इंडिया सजावट एंड पूजा हट पर आएं और कृष्ण महोत्सव की ढेरों खुशियां मनाएं। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
6: ਰੈਵ ਸਿੰਘ, ਕੈਨੇਡੀਅਨ ਜੰਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600, 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
7: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਸ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਸ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।

ਤੋਂ ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਹੋ ਸਾਰੇ ਜਣੇ? ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਤਕਰੀਬਨ 11:08 ਸਾਡੀ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਆ। ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਪੂਰੇ 12 ਤੱਕ, ਔਰ ਗੀਤ ਸੰਗੀਤ ਔਰ ਤੁਹਾਡੇ ਨਾਲ ਪਿਆਰ ਦੀਆਂ, ਮੁਹੱਬਤ ਦੀਆਂ ਔਰ ਇੱਕ ਦੂਸਰੇ ਨਾਲ ਇਤਫਾਕ ਦੀਆਂ ਗੱਲਾਂ ਜਿਹੜੀਆਂ ਕਿ ਸਟੂਡੀਓ ਵਿੱਚ ਤੁਹਾਡੇ ਨਾਲ ਕੀਤੀਆਂ ਜਾਣਗੀਆਂ। ਇੱਕ ਲਫ਼ਜ਼ ਮੈਂ ਹੋਰ ਯੂਜ਼ ਕਰ ਦਿੰਦਾ, ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ। ਅੱਜ ਬਾਹਰ ਦਾ ਮੌਸਮ ਪਤਾ ਹੀ ਨਹੀਂ ਕੀ ਹੋ ਗਿਆ ਯਾਰ, ਇਹ ਕੀ ਚੰਨ ਚੜ੍ਹ ਗਿਆ, ਇਹ ਕਿਸੇ ਨੂੰ ਪਤਾ ਕੀ ਹੋਇਆ ਬਾਹਰ? ਅੱਜ ਬੜਾ ਮੌਸਮ ਹੋਰ ਹੀ ਤਰ੍ਹਾਂ ਦਾ ਬਣਿਆ ਹੋਇਆ, ਕੀ ਹੋ ਕੀ ਗਿਆ ਬਾਹਰ ਅੱਜ? ਹੈਲੋ,
1: ਹਾਂਜੀ ਭਾਜੀ,
0: ਆਓ ਜੀ ਬੀਬਾ, ਬਾਹਰ ਕੀ ਕਰਾਤਾ ਅੱਜ?
1: ਮੈਂ ਬਸ ਏਦਾਂ ਹੀ ਆ, ਕਿਸੇ ਨੂੰ ਜੀ ਨਹੀਂ ਦੇਣਾ।
0: ਨਹੀਂ ਜੀ, ਇਹ ਤਾਂ ਹਨੇਰਾ ਹੋਣ ਲੱਗਾ ਤਾਂ ਦੁਨੀਆ, ਤੁਸੀਂ ਕੀ ਕਰਨਾ ਅੱਜ? ਕੋਈ ਕਦੇ ਆਖਰੀ ਦਿਨ ਤਾਂ ਨੀ ਦੁਨੀਆ ਦਾ, ਕਿਤੇ ਵੀ ਦੁਨੀਆ ਕੋਈ ਸ਼ੌਂਕ ਸ਼ੌਂਕ ਪੂਰੇ ਕਰ ਲਈ ਅਸੀਂ ਵੀ?
1: ਲੋਕਾਂ ਦੇ ਦਿਲ ਨੂੰ ਲੱਗ ਗਈ ਆ ਅੱਗ ਤੇ ਉਹਦਾ ਧੂੰਆਂ ਨਿਕਲ ਆਇਆ ਬਾਹਰ।
0: ਇੱਕ ਸੈਕਿੰਡ, ਮੈਨੂੰ ਸਮਝ ਨਹੀਂ ਆਈ, ਦੁਬਾਰਾ ਬੋਲੋ ਕੀ ਗਿਆ?
1: ਮੈਂ ਕਿਹਾ ਲੋਕਾਂ ਦੇ ਦਿਲਾਂ ਨੂੰ ਲੱਗ ਗਈ ਆ ਅੱਗ, ਉਹਦਾ ਧੂੰਆਂ ਆ ਗਿਆ ਬਾਹਰ।
0: ਓਹੋ, ਇੱਕ ਦਾਗ ਲੱਗ ਗਈ?
1: ਆਹ ਅੱਗ ਲੱਗੀ ਆ 17 ਘੰਟੇ ਦੂਰ ਤੋਂ।
0: ਕਿੱਥੇ ਲੱਗੀ ਅੱਗ?
1: 17 ਘੰਟੇ ਦੂਰ ਆਰਮਸਟਰੋਂਗ।
0: ਅੱਛਾ,
1: ਉੱਥੋਂ ਅੱਗ ਇੱਥੇ ਆ ਗਈ ਆ,
0: ਤੇ ਫੇਰ ਹੁਣ ਕਿਵੇਂ ਰੋਕਿਆ ਜਾਊ ਕੰਮ ਨੂੰ?
1: ਕਹਿੰਦੇ ਨਾ ਅਸੀਂ ਜੀਣਾ ਨਾ ਅਸੀਂ ਬ੍ਰਹਮਟਨ ਵਾਲਿਆਂ ਨੂੰ ਜੀਣ ਦੇਣਾ।
0: ਕੱਲੇ ਬ੍ਰਹਮਟਨ ਦਾ ਨਾਂ ਕਿਉਂ ਲੈ ਰਹੇ ਤੁਸੀਂ ਬਈ?
1: ਬ੍ਰਹਮਟਨ ਦੇ ਵਿੱਚ ਬਾਹਲੀ ਆਸ਼ਕ ਤੁਰੇ ਫਿਰਦੇ ਆ।
0: ਲੈ ਦੱਸ, ਆਹ ਕਿਹੜਾ ਜਵਾਬ ਹੋਇਆ ਸਵੇਰੇ ਸਵੇਰੇ? ਦੱਸੋ ਮੈਨੂੰ, ਜਿੱਥੇ ਆਸ਼ਕ ਹੋ ਉੱਥੇ ਰੱਬ ਆਪਸ ਦਾ?
1: ਅੱਛਾ,
0: ਹਾਂ, ਆਸ਼ਕਾਂ ਦੇ ਵਿੱਚ ਤਾਂ ਰੱਬ ਵਸਦਾ,
1: ਬਟ ਜਦੋਂ ਆਸ਼ਕਾਂ ਨੂੰ ਫਿਰ ਹਾਏ ਲੱਗਦੀ ਆ ਉਦੋਂ?
0: ਉਹ ਫਿਰ ਉਹ ਤਾਂ ਨੀ ਮੈਨੂੰ ਪਤਾ।
1: ਏਦਾਂ ਕਿੱਦਾਂ ਉਹਦਾ ਰੱਬ ਵਸਦਾ ਤੁਹਾਨੂੰ ਪਤਾ ਆ?
0: ਨਹੀਂ, ਆਸ਼ਕਾਂ ਦੇ ਕਹਿੰਦੇ ਨੀ ਹੁੰਦੇ ਵੀ ਦਿਲ ਵਿੱਚ ਰੱਬ ਵਸਦਾ?
1: ਉਹ ਤਾਂ ਜੀ ਬੱਚਿਆਂ ਦੇ ਦਿਲ ਵਿੱਚ ਵੀ ਵਸਦਾ ਆ।
0: ਨਹੀਂ, ਫਿਰ ਉਹ ਸਾਰਿਆਂ ਦੇ ਦਿਲ ਚ ਵਸਦਾ ਰੱਬ, ਪਰ ਆਸ਼ਕ ਜਿਹੜੇ ਜ਼ਿਆਦਾ ਦੁਆ ਸਲਾਮ ਕਰਦੇ ਨਾ ਰੱਬ ਨੂੰ, ਵੀ ਇਹ ਮੇਰਾ ਕਿੱਥੇ ਮਹਿਬੂਬ ਮੇਰਾ ਮਿਲਾ ਦੇ ਮੈਨੂੰ, ਮੇਰਾ ਮਹਿਬੂਬ ਬੁਲਾ ਦੇ, ਉਹ ਫਿਰ ਜ਼ਿਆਦਾ ਦੁਆ ਕਰਦੇ ਨਾ,
1: ਉਹ ਰਾਤਾਂ ਨੂੰ ਜ਼ਿਆਦਾ ਦੁਆ ਕਰਦੇ ਆ ਨਾ, ਫਿਰ ਪੂਰੀ ਹੋ ਜਾਂਦੀ ਆ।
0: ਨਹੀਂ, ਹੁਣ ਇਹ ਚੱਕਰਬਾਜੀ ਕੀ ਹੈ, ਕਦੋਂ ਠੀਕ ਹੋਊਗਾ ਮੈਨੂੰ ਦੱਸੋ ਥੋੜਾ ਜਿਹਾ।
1: ਆਹਾ ਜੀ, ਹੋ ਜਾਊਗਾ ਥੋੜੀ ਥੋੜੀ ਕਰਕੇ, ਤੁਸੀਂ ਆਪਣਾ ਸ਼ੋਅ ਸਟਾਰਟ ਰੱਖੋ, ਹੋ ਜਾਣਾ ਠੀਕ।
0: ਨਹੀਂ, ਪਰੇਸ਼ਾਨੀ ਹੋ ਗਈ ਭਾਜੀ, ਮੈਂ ਪੁੱਛਣਾ ਚਾਹੁੰਦਾ ਸੀ।
1: ਪਰੇਸ਼ਾਨੀ ਕੀ ਹੈ, ਤੁਸੀਂ ਬੱਬੂ ਮਾਨ ਦਾ ਗਾਣਾ ਲਗਾਓ, ਸਾਰੀਆਂ ਪਰੇਸ਼ਾਨੀਆਂ ਚੱਕੀ ਜਾਣੀਆਂ।
0: ਦੱਸ, ਇਹ ਬੱਬੂ ਮਾਨ ਸਾਹਿਬ ਕਿਵੇਂ ਦੂਰ ਕਰਨਗੇ ਜਿਹੜੀ ਅੱਗ ਲੱਗੀ ਉਧਰ?
1: ਬੱਬੂ ਮਾਨ ਚ ਕਹੋਗੇ ਨਾ ਸੌਣ ਦੀ ਝੜੀ ਨੀ ਲੱਗੀ, ਸੌਣ ਦੀ ਝੜੀ
0: ਨਹੀਂ, ਮੀਂਹ ਤਾਂ ਪਿਆ ਨੀ ਹਲੇ ਬਾਹਰ, ਨਾ ਕੋਈ ਝੜੀ ਲੱਗੀ, ਬਾਰਿਸ਼ ਨੀ ਹਲੇ ਹੋ ਰਹੀ, ਮੌਸਮ ਹੀ ਇਦਾਂ ਦਾ ਆ।
1: ਫਿਰ ਤੁਸੀਂ ਏਦਾਂ ਕਰੋ ਨਾ, ਤੁਸੀਂ ਸਰਦੂ ਸਿਕੰਦਰ ਲਗਾ ਦੋ, ਸੱਜ ਕੇ ਨਾ ਨਿਕਲੋ, ਮੌਸਮ ਬੜਾ ਖਰਾਬ ਹੈ।
0: ਸੱਜ ਕੇ ਨਾ ਨਿਕਲੋ, ਸੋਹਣੇ ਹੋ?
1: ਹਾਂ,
0: ਨਹੀਂ ਇਹ ਤਾਂ ਤੁਹਾਡਾ ਗੱਲ ਇੱਥੇ ਢੁਕਦਾ ਗੱਲ ਆ, ਪਰ ਗੱਲ ਇਹ ਹੈ ਕਿ ਕੋਈ ਇਹ ਰਾਈਟ ਪਰਸਨ ਦੱਸ ਸਕਦਾ ਕਿ ਵੈਦਰ ਕਿੱਦਾਂ ਦਾ ਬਾਹਰ, ਮੌਸਮ ਕਿੱਦਾਂ ਦਾ ਹੋਇਆ ਬਾਹਰ, ਕੀ ਚੱਕਰ?
1: ਚੰਗਾ ਬੰਦਾ ਤਾਂ ਫਿਰ ਵੈਦਰ ਨੈਟਵਰਕ ਹੀ ਦੱਸ ਸਕਦਾ ਆ।
0: ਇਹ ਵੀ ਗੱਲ ਸਹੀ ਆ, ਹੁਣ ਕੋਈ ਵੈਦਰ ਨੈਟਵਰਕ ਬੰਦਾ ਦੇਖੇ।
1: ਇਹ
0: ਅੱਜ ਨਿਊਜ਼ ਆ, ਮੈਂ ਵੈਸੇ ਨਿਊਜ਼ ਕਵਰ ਕਰਦਾ ਨੀ, ਤੁਹਾਡੀਆਂ ਥੋੜੀ ਜਿਹੀ ਨੌਲੇਜ ਬਸ। ਥੈਂਕ ਯੂ ਬੀਬਾ ਬਾਈ ਜੀ, ਥੈਂਕ ਯੂ ਵੀਰੇ, ਮੈਂ ਕਾਲ ਹੋਰ ਲੈ ਲਾਉਣੀ ਦਿੱਤਾ। 905-673-3337 ਹੈਲਥ ਡਿਪਾਰਟਮੈਂਟ ਵੱਲੋਂ ਸਪੈਸ਼ਲੀ ਤੌਰ 'ਤੇ ਹਦਾਇਤਾਂ, ਕਿਉਂਕਿ ਮੈਨੂੰ ਪਤਾ ਕਿ ਮੇਰਾ ਨਿਊਜ਼ ਦਾ ਕੰਮ ਨਹੀਂ ਹੈ ਜ਼ਿਆਦਾ, ਪਰ ਜਿਹੜਾ ਕਿ ਅਸੀਂ ਪਬਲਿਕ ਸੇਫਟੀ ਵਾਸਤੇ ਚੀਜ਼ਾਂ ਨੂੰ ਅਸੀਂ ਜ਼ਰੂਰ ਅਨਾਊਂਸ ਕਰਦੇ ਹੁੰਦੇ ਹਾਂ, ਤੁਸੀਂ ਆਪਣੀ ਗੱਡੀ ਦੇ ਸ਼ੀਸ਼ੇ ਖੁੱਲ੍ਹੇ ਨਾ ਰੱਖੋ ਅੱਜ। ਇਹ ਸਪੈਸ਼ਲੀ ਵਾਰਨਿੰਗ ਕਹਿ ਲਓ ਜਾਂ ਇਹਨੂੰ ਇੱਕ ਮੈਸੇਜ ਕਹਿ ਲਓ, ਡਿਵੈਲਪ ਹੋ ਰਿਹਾ ਆਲਰੇਡੀ, ਕਿਉਂਕਿ ਇਹ ਕੁਛ ਹੈ ਤੁਹਾਡੀਆਂ ਅੱਖਾਂ ਦੇ ਵਿੱਚ ਵੀ, ਤੁਹਾਨੂੰ ਥੋੜ੍ਹਾ ਫੀਲਿੰਗ ਹੁੰਦੀ ਹੋਏਗੀ ਜਿਸ ਵੇਲੇ ਤੁਸੀਂ ਬਾਹਰ ਤੁਰ ਰਹੇ ਹਾਂ, ਜਿਵੇਂ ਨਾ ਕੋਈ ਚੀਜ਼ ਜਲੀ ਹੁੰਦੀ ਆ ਜਾਂ ਕੋਈ ਸੜ ਗਈ, ਜਿਵੇਂ ਦੱਸ ਕੇ ਗਏ ਭਾਅ ਜੀ ਨੇ, ਉਹ ਅੱਖਾਂ ਤੁਹਾਡੀਆਂ ਪੇਨ ਜੀ ਹੋਣ ਲੱਗ ਪੈਂਦੀਆਂ ਨਾ, ਅਤੇ ਇਸ ਕਰਕੇ ਬਹੁਤ ਜ਼ਿਆਦਾ ਚੈਨਲਸ ਦੇ ਉੱਤੇ ਚੀਜ਼ਾਂ ਸਟਾਰਟ ਹੋ ਗਈਆਂ ਕਿ ਜਿਹੜੇ ਆਪਣੀ ਗੱਡੀ ਦੇ ਸ਼ੀਸ਼ੇ ਆ ਉਹ ਪਲੀਜ਼ ਬੰਦ ਰੱਖੋ, ਔਰ ਜਿਹੜੀ ਬਾਹਰ ਦੀ ਏਅਰ ਆ ਉਹ ਤੁਹਾਡੀਆਂ ਅੱਖਾਂ ਦੇ ਕੋਲ ਖਾਸ ਕਰਕੇ ਨਾ ਆ ਸਕੇ, ਤੁਹਾਡੀ ਅੱਖਾਂ ਵਾਸਤੇ ਜਿਹੜੀ ਅੱਜ ਬਾਹਰ ਦੀ ਉਹ ਕਹਿੰਦੇ ਠੀਕ ਨਹੀਂ ਹੈ। ਇਹ ਵਾਰਨਿੰਗ ਆ, ਕੋਈ ਇੱਕ ਮੈਸੇਜ ਕਰ ਲਓ, ਇੱਕ ਅੱਛਾ ਮੈਸੇਜ ਆ ਜਿਹੜਾ ਕਿ ਤੁਹਾਡੇ ਤੱਕ ਅਸੀਂ ਡਿਲੋ ਕੀਤਾ ਹੈ। ਕਈ ਵਾਰ ਅਸੀਂ ਕਹਿੰਦੇ ਹਾਂ ਚਲੋ ਯਾਰ ਮੌਸਮ ਬੜਾ ਵਧੀਆ, ਥੋੜ੍ਹਾ ਜਿਹਾ ਅਸੀਂ ਸ਼ੀਸ਼ੇ ਜਿਹੜੇ ਖੋਲ੍ਹ ਲੈਂਦੇ ਹਾਂ, ਪਰ ਇਹ ਠੀਕ ਨਹੀਂ ਹੈ, ਪਲੀਜ਼ ਤੁਸੀਂ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਬੰਦ ਰੱਖੋ। ਪ੍ਰੋਗਰਾਮ ਪੰਜਾਬੀ ਵਿਰਸਾ ਔਰ ਇਹ ਮੈਸੇਜ ਦੇਣਾ ਜ਼ਰੂਰੀ ਸੀ, ਕਿਉਂਕਿ ਬਹੁਤ ਫੈਮਲੀਜ਼ ਬਾਹਰ ਗੱਡੀਆਂ ਦੇ ਵਿੱਚ ਪ੍ਰੋਗਰਾਮ ਨੂੰ ਸੁਣ ਰਹੇ ਆ, ਅਤੇ ਇਸ ਕਰਕੇ ਜਿਹੜਾ ਮੈਸੇਜ ਬਹੁਤ ਜ਼ਿਆਦਾ ਜ਼ਰੂਰੀ ਸੀ। ਆਪਣਾ ਏਸੀ ਚਲਾ ਲਓ ਅੰਦਰ, ਜੇ ਏਸੀ ਨਹੀਂ ਚੱਲਦਾ ਕਈਆਂ ਦੇ ਏਸੀ ਖਰਾਬ ਹੋਏ ਹੁੰਦੇ ਆ, ਥੋੜ੍ਹੀ ਜਿਹੀ ਵਿੰਡੋ ਕੋਸ਼ਿਸ਼ ਕਰੋ, ਕਿਉਂਕਿ ਫਿਰ ਮੁਸ਼ਕਲ ਹੋ ਜਾਏਗਾ ਤੁਹਾਨੂੰ ਸ਼ੀਸ਼ੇ ਬੰਦ ਅੰਦਰ ਬਹਿਣਾ, ਥੋੜ੍ਹੀ ਜਿਹੀ ਲਾਈਟ ਜੀ ਥੋੜ੍ਹੀ ਜਿਹੀ ਵਿੰਡੋ ਆਪਣੀ ਖੋਲ੍ਹ ਲਓ, ਤੇ ਉਸ ਚੀਜ਼ ਦਾ ਟਾਈਮ ਦਾ ਵੇਟ ਕਰੋ ਜਿੰਨੀ ਦੇਰ ਤੱਕ ਕਲੀਅਰ ਨਹੀਂ ਹੁੰਦਾ। ਇਹ ਇੱਕ ਮੈਸੇਜ ਆਪ ਸਾਰਿਆਂ ਵਾਸਤੇ ਹੈ ਔਰ ਇਸ ਨੂੰ ਪਲੀਜ਼ ਫੋਲੋ ਕੀਤਾ ਜਾਏ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਸਟੂਡੀਓ ਦਾ ਨੰਬਰ ਆ, ਤੁਹਾਡੇ ਨਾਲ ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ 12 ਵਜੇ ਤੱਕ। ਇਹ ਮੈਨੂੰ ਨਹੀਂ ਪਤਾ ਕਿੱਥੇ, ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਮੇਰਾ ਨਿਊਜ਼ ਵਾਲਾ ਕੰਮ ਨਹੀਂ ਹੈ, ਜਿਵੇਂ ਸਾਡੇ ਬੀਬਾ ਬੋਆ ਜੀ ਕਹਿ ਗਏ ਵੀਰ ਮੇਰਾ ਕਿ ਅੱਗ ਲੱਗੀ ਹੈ ਕਦੇ ਉੱਥੋਂ ਤੂੰ ਆ ਰਿਹਾ, ਇਹ ਪਤਾ ਨਹੀਂ ਕਿਹੜੇ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ। ਪਰ ਐਨੀਵੇ ਆਪਾਂ ਤਾਂ ਗੀਤ ਸੰਗੀਤ ਦੇ ਨਾਲ ਜੋੜਦੇ ਤੁਹਾਨੂੰ, ਤੇ ਧੂੰਆਂ ਹੋਵੇ ਕੁਛ ਹੋਵੇ ਥੋੜ੍ਹਾ ਦੂਰ ਕਰ ਦੇਣਾ, ਤੁਹਾਡੇ ਖੁਸ਼ੀ ਦੇ ਗੀਤ ਲਾ ਕੇ। ਗੀਤ ਉਹੀ ਲਾ ਦੀਏ ਸਰਦੂਲ ਜੀ ਜਿਹੜਾ ਭਾਜੀ ਨੇ ਕਿਹਾ, ਜਾਂ ਕੋਈ ਮਨ 'ਚ ਤੁਹਾਡੇ ਕੋਈ ਹੋਰ ਗੀਤ ਹੈ ਜਿਹੜੇ ਹੁਣ ਕਹਿ ਗਏ ਆ ਭਾਜੀ ਨੇ ਗੀਤ, ਉਹ ਲਾ ਦਿਓ। ਹਰਜੀਤ ਜੀ ਸੱਜ ਕੇ ਨਾ ਨਿਕਲੋ, ਸੋਹਣੀ ਆ, ਮੌਸਮ ਖਰਾਬ ਹੈ, ਪਰ ਮੌਸਮ ਇਹ ਕੁਦਰਤੀ ਤੌਰ 'ਤੇ ਨਹੀਂ ਖਰਾਬ ਹੋਇਆ, ਮੌਸਮ ਇਹ ਕਿਸੇ ਦੀ ਵਜ੍ਹਾ ਕਰਕੇ ਮੌਸਮ ਖਰਾਬ ਹੋਇਆ। ਕੋਈ ਗਾਣੇ ਦੀ ਹੋਰ ਕੋਈ ਫਰਮਾਇਸ਼ ਹੈ ਤਾਂ ਉਹ ਵੀ ਦੱਸ ਦਿਓ ਮੈਨੂੰ, ਅਤੇ ਆਪਾਂ ਉਹ ਵੀ ਤੁਹਾਡਾ ਨਾਲ ਕਰ ਲੈਂਦੇ ਹਾਂ ਜਿਵੇਂ ਤੁਹਾਡਾ, ਕਿਉਂਕਿ ਇੱਕ ਦੋ ਗੀਤ ਕਾਲਸ ਨਾਲ ਲੈ ਲਾਂਗੇ, ਨਾਲ ਨਾਲ ਤੁਹਾਡੇ ਨਾਲ ਗੱਲਾਂ ਪਤਾ ਹੋ ਜਾਣਗੀਆਂ, ਨਾਲੇ ਕੋਈ ਚੋਇਸ ਹੋ ਜਾਂਦੀ ਹੈ। 905-673-3337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਪੱਡਾ ਸਾਹਿਬ ਕੀ ਹਾਲ ਚਾਲ ਆ?
2: ਬਸ ਠੀਕ ਆ ਜੀ, ਮੈਂ ਤੁਹਾਨੂੰ ਤਾਂ ਸਾਰੇ ਸਰੋਤ ਨੇ ਪਿਆ ਆਪਣੀ ਸਤਿ ਸ਼੍ਰੀ ਅਕਾਲ।
0: ਸਿਹਤਾਂ ਸੈੱਟ ਆ?
2: ਬਿਲਕੁੱਲ ਜੀ, ਸਿਹਤਾਂ ਤਾਂ ਜਦੋਂ ਬੁੱਧਵਾਰ ਤਾਂ ਬਿਲਕੁਲ ਹੋ ਜਾਂਦੀਆਂ, ਕਿਉਂਕਿ ਇੱਕ ਘੰਟਾ ਤੁਹਾਡਾ ਹੱਸ ਖੇਲ ਕੇ ਚਾਹੀਦਾ।
0: ਆਪਣੇ ਕੋਲ ਹੈ ਹੀ ਹੱਸਣ ਖੇਡਣ ਦਾ ਕੰਮ?
2: ਬਿਲਕੁਲ,
0: ਆਪਾਂ ਹੋਰ ਕੰਮ ਕੋਈ ਕਰਨਾ ਹੀ ਨਹੀਂ, ਨਾ ਆਪਾਂ ਖਬਰਾਂ ਦਾ ਕੰਮ ਕਰਨਾ, ਨਾ ਆਪਾਂ ਹਸਾਉਣਾ ਆ, ਤੇ ਨਾਲੇ ਗੀਤ ਸੰਗੀਤ ਲਾਉਣੇ ਆਪਾਂ, ਤੇ ਨਾਲੇ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਇੰਜੋਏ ਕਰਾਵਾਂਗੇ। ਅੱਜ ਪੱਡਾ ਸਾਹਿਬ ਇਹ ਵਾਕਈ ਕੀ ਹੋਇਆ, ਕੀ ਜਿਹੜਾ ਮੌਸਮ ਦਾ ਤੁਹਾਨੂੰ ਹੈ ਨੌਲੇਜ ਇਹਦੇ ਬਾਰੇ?
2: ਹਾਂ ਨਹੀਂ, ਵੈਸੇ ਮੈਂ ਸੁਣਿਆ ਹੀ ਆ, ਕਹਿੰਦੇ ਸ਼ਾਇਦ ਇੱਧਰ ਸਾਹਮਣੇ ਕਿਤੇ ਅੱਗ ਵਗੈਰਾ ਲੱਗੀ ਆ, ਉਹਦੇ ਨਾਲ ਹੋਇਆ ਇਹਦਾ ਸਾ।
0: ਅੱਛਾ,
2: ਪਰ ਫੇਰ ਸਾਡੇ ਜਿਹੜੇ ਭਾਜੀ ਮੈਂ ਗਰੇਵਾਲ ਸਾਹਿਬ ਸੀ, ਮੇਰੇ
0: ਖਿਲਾਫ਼ ਨਹੀਂ ਨਹੀਂ ਗਰੇਵਾਲ ਆਏ ਸੀ, ਇਹਦਾ ਨਾਮ ਹੈਗਾ ਬੀਬਾ ਬੋਆਏ।
2: ਹਾਂਜੀ, ਤੇ ਉਹਨਾਂ ਵੀ ਇਹ ਦੱਸਿਆ ਹੈਗਾ, ਵੈਸੇ ਨਿਊਜ਼ ਵਿੱਚ ਇਹ ਆ ਰਿਹਾ ਹੈਗਾ।
0: ਅੱਛਾ ਚਲੋ, ਇੱਕ ਕਾਲ ਲੈ ਲੈਣੇ। ਹੈਲੋ,
3: ਹੈਲੋ
0: ਜੀ ਸਰ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
3: ਬਹੁਤ ਵਧੀਆ ਵਧੀਆ, ਬੜਾ ਖਤਰਨਾਕ ਮੌਸਮ ਹੋਇਆ ਪਿਆ।
0: ਇਹਦਾ ਨਾਮ ਕੀ ਹੋ ਸਕਦਾ ਮੌਸਮ ਦਾ? ਇਹ ਕੋਈ ਨੈਚੁਰਲ ਨਹੀਂ ਮੌਸਮ ਹੈ ਵੀ?
3: ਨਹੀਂ ਨਹੀਂ ਬਾਈ, ਨੈਚੁਰਲ ਨਹੀਂ ਹੈਗਾ ਇਹ, ਨਾ ਇੱਧਰ ਕਿਸੇ ਨਾ ਕਹਿੰਦੇ ਉਹ ਪਰਾਲੀ ਨੂੰ ਅੱਗ ਲਾਈ ਆ, ਉਹਦੇ ਕਰਕੇ ਹੋਇਆ।
0: ਅੱਛਾ, ਪਰਾਲੀ ਇਹ ਕਿਤੇ ਪੰਜਾਬ ਤੋਂ ਨਹੀਂ ਆ ਗਈ ਕਿਤੇ ਪਰਾਲੀ ਨੂੰ ਅੱਗ ਲਾਈ? ਦੂਰੋਂ ਸਾਰੇ ਪਾਸੇ ਇੱਕੋ ਜਿਹਾ ਲੱਗਦਾ।
3: ਸਾਰੇ ਪਾਸੇ ਇੱਕੋ ਜਿਹਾ? ਹਾਂ, ਮੈਂ ਵੀ ਯਾਰ ਸਵੇਰੇ ਉੱਠ ਕੇ ਕੰਮ ਤੇ ਨਿਕਲਿਆ, ਹੁਣ ਮੈਂ ਕਿਹਾ ਯਾਰ ਬਾਹਰ ਕੀ ਬਣਿਆ ਪਿਆ ਨਾ ਮੌਸਮ ਜਿਹਾ।
0: ਨਹੀਂ, ਇਹ ਬ੍ਰੈਂਪਟਨ ਵੀ ਏਦਾਂ, ਮਿਸਿਸਾਗਾ ਵੀ ਏਦਾਂ ਹੀ ਆ।
3: ਪਤਾ ਨੀ ਵੀਰੇ, ਬ੍ਰੈਂਪਟਨ ਆ, ਬ੍ਰੈਂਪਟਨ ਤੇ ਐਵੇਂ ਹੀ ਆ।
0: ਤੁਸੀਂ ਬ੍ਰੈਂਪਟਨ ਆ, ਮਿਸਿਸਾਗਾ ਵਾਲੇ ਕੋਈ ਸੁਣਦੇ ਹੋ ਉਹ ਦੱਸ ਦਿੰਦੇ ਤੇਰਾ ਈਟੋਪੀਕੋ ਦੇ ਨਾਰਥ ਵਾਲੀ ਸਾਈਡ ਦੇ
3: ਸਾਰੇ ਹੀ ਵੀਰੇ, ਸਾਰੇ ਹੀ ਹੋਣਗੇ, ਕਿਉਂਕਿ ਨਾ ਆਪਣੇ ਯਾਰ ਆਪਾਂ ਵੈਦਰ ਰਿਪੋਰਟ ਕੱਢਦੇ ਆ ਨਾ, ਟੋਰਾਂਟੋ ਤੋਂ ਲੈ ਕੇ ਆਪਣਾ ਸਾਰਾ ਜੀ ਟੀ ਏ ਏਰੀਆ ਸਾਰੇ ਚ ਦੱਸਿਆ ਹੋਇਆ।
0: ਆ ਇੰਨੀ ਪਰਾਲੀ ਨੂੰ ਅੱਗ ਲਾਤੀ ਹੈ, ਪੂਰਾ ਸਾਡਾ ਇੰਨੇ ਸਾਡੇ ਸ਼ਹਿਰ ਹੀ ਸਾਰੇ ਖਰਾਬ ਕਰਤੇ ਚੱਕ ਕੇ। ਪਰਾਲੀ ਵੀ ਚੰਗੀ ਖਾਸੀ
3: ਹੋਣੀ ਹੈ ਵੀਰੇ, ਉਹਨੇ ਨਾ ਠੇਕੇ ਤੇ ਲਈ ਸੀ ਜ਼ਮੀਨ ਗੋਰੇ ਨੇ,
0: ਹਾਂ ਹਾਂ,
3: ਉਹਨੇ ਫਿਰ ਸਾਰੇ ਉਹਨੂੰ ਲਾਤੀ ਸਿਲੰਡਰ ਕੇ।
0: ਜਾਂ ਠੇਕਾ ਦਿੱਤਾ ਨੀ ਉਹਨਾਂ, ਉਹਨੇ ਮਾਲਕਾਂ ਨੂੰ ਉਹਨੇ ਗੁੱਸਾ ਜਾ ਕੇ ਲਾਤੀ ਨੇ, ਆਹ ਚੱਕੋ ਫਿਰ ਸਾਰਾ ਕੈਨੇਡਾ ਹੀ ਮੈਂ। ਚਲੋ, ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ। ਹੱਸ ਖੇਡ ਕੇ ਜ਼ਿੰਦਗੀ ਦਾ ਸਮਾਂ ਬਤੀਤ ਕਰਨਾ ਚਾਹੀਦਾ ਔਰ ਇਹ ਬੜੀ ਜ਼ਰੂਰੀ ਹੈ ਜ਼ਿੰਦਗੀ ਦਾ। ਜਿੱਦਾਂ ਵੀ ਤੁਸੀਂ ਕਦੇ ਕਿਸੇ ਸਿਆਣੇ ਬੰਦੇ ਕੋਲ ਬਹਿੰਦੇ ਆ ਜ਼ਿੰਦਗੀ ਦੇ ਵਿੱਚ, ਉਹ ਆਲਵੇਜ਼ ਇੱਕੋ ਗੱਲ ਹੀ ਕਹਿੰਦੇ ਹੁੰਦੇ ਆ, ਜ਼ਿੰਦਗੀ ਜਿਹੜਾ ਸਫ਼ਰ ਹੈ ਪਿਆਰ ਦੇ ਨਾਲ। ਮੈਂ ਅੱਗੇ ਵੀ ਜ਼ਿਕਰ ਕਰਦਾ ਨਾ, ਦੁਨੀਆਂ ਦਾ ਕੋਈ ਇੱਦਾਂ ਦਾ ਗ੍ਰੰਥ ਨਹੀਂ ਹੈ, ਭਾਵੇਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ, ਭਾਵੇਂ ਕੁਰਾਨ ਹੋਵੇ, ਭਾਵੇਂ ਗੀਤਾ ਹੋਵੇ, ਭਾਵੇਂ ਬਾਈਬਲ ਹੋਵੇ, ਹਰ ਧਰਮ ਜਿਹੜਾ ਹੈ ਇੱਕ ਰਸਤਾ, ਇੱਕ ਮਾਰਗ ਜਿਹੜਾ ਕਿ ਜ਼ਿੰਦਗੀ ਦਾ ਦੱਸਦਾ ਹੈ, ਸਿਰਫ ਪਿਆਰ। ਔਰ ਇਹ ਹੱਸ ਖੇਡ ਕੇ ਪਿਆਰ ਦੇ ਨਾਲ ਸਮਾਂ ਕੱਢ ਲੈਣਾ, ਇਹ ਮੇਰਾ ਖਿਆਲ ਜ਼ਿੰਦਗੀ ਦਾ ਬੜਾ ਵੱਡਾ ਸਮਾਂ ਹੈ। ਹੈਲੋ,
4: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਨਾ ਹਮਿਲਟਨ ਤੋਂ ਬੋਲਦਾ, ਇੱਥੇ ਦੀ ਜਿਹੜੀ ਮੌਸਮ ਆ, ਅਸਲ ਦੇ ਵਿੱਚ ਨਾ ਇੱਥੋਂ ਕਾਫੀ ਦੂਰ ਕਿਤੇ ਅੱਗ ਲੱਗੀ ਹੋਈ ਆ, ਕੱਲ੍ਹ ਦੀ ਜਿਹੜਾ ਪ੍ਰਦੂਸ਼ਣ ਆ ਧੂੰਆਂ
0: ਆਇਆ। ਹਮਿਲਟਨ ਵੀ ਸੇਮ ਹੀ ਆ ਕੰਮ?
4: ਹਾਂਜੀ ਸੇਮ ਆ, ਬਿਲਕੁਲ ਜੀ।
0: ਪੱਡਾ ਸਾਹਿਬ, ਇਹ ਕੀ ਚੱਕਰ ਗਿਆ ਤੁਹਾਡਾ? ਤੁਹਾਡੀ ਤਾਂ ਬਹੁਤ ਦੂਰ ਤੱਕ ਪਹੁੰਚ ਆ, ਤੁਸੀਂ ਹਮਿਲਟਨ ਮੁਲਟਨ ਜਾਂਦੇ ਨੇ, ਉੱਧਰ ਵੀ ਸੁਖਾਮੇ ਇੱਦਾਂ ਦਾ ਹੋਇਆ ਪਿਆ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਹੈਲੋ।
5: ਹਾਂਜੀ, ਬਫਲੋ ਤੋਂ ਬੋਲਦੇ ਆ ਜੀ।
0: ਆਹੋ ਜੀ, ਬਫਲੋ ਵਾਲੇ, ਉਹ ਕੀ ਹਾਲ ਆ ਵੀਰਾ ਜੀ?
5: ਮੈਂ ਠੀਕ ਆ ਜੀ, ਇੱਥੇ ਵੀ ਇਹੀ ਹਾਲ ਆ।
0: ਹੁਲੇ ਦੱਸ, ਬਫਲੋ ਦਾ ਵੀ ਪਹੁੰਚ ਗਿਆ ਕੰਮ? ਇਹ ਗੋਰਾ ਮੈਨੂੰ ਲੱਗਦਾ ਜ਼ਿਆਦਾ ਹੀ ਤਪਿਆ ਹੋਣਾ ਗੋਰਾ, ਜਿਹਨੇ ਅੱਗ ਲਾਤੀ ਹੈ।
5: ਇੱਥੇ ਵੀ ਕੋਈ ਸੂਰਜ ਨੀ, ਕੋਈ ਲਾਈਟ ਨੀ,
0: ਕਮਾਲ ਹੋ ਗਈ ਹੈ ਯਾਰ, ਇਹੋ ਜਿਹਾ ਮੌਸਮ ਮੈਂ ਤਾਂ ਪਹਿਲੀ ਵਾਰ ਦੇਖਿਆ ਆਪਣੀ ਲਾਈਫ 'ਚ ਇੱਦਾਂ ਦਾ ਮੌਸਮ। ਬੜਾ ਤੁਹਾਨੂੰ ਇੰਨੇ ਸਾਲ ਹੋ ਗਏ, ਮੇਰੇ ਤੋਂ ਜ਼ਿਆਦਾ ਸਾਲ ਹੋ ਗਏ ਰਹਿੰਦੇ ਨੇ,
2: 40 ਸਾਲ ਹੋ ਗਏ ਸੀ ਮੈਨੂੰ, ਵੈਸੇ ਇੱਦਾਂ ਦਾ ਕਦੀ ਹੋਇਆ ਨੀ ਪਹਿਲਾਂ।
0: ਨਹੀਂ, ਨੈਚੁਰਲ ਮੌਸਮ ਹੋਵੇ ਨਾ, ਉਹ ਇੱਕ ਡਿਫਰੈਂਟ ਸਿਨੈਰੀਓ ਨਾ, ਇੱਕ ਡਿਫਰੈਂਟ ਚੀਜ਼ ਹੁੰਦੀ ਹੈ। ਇਹ ਤਾਂ ਮੌਸਮ ਕਿਸੇ ਬੰਦੇ ਨੇ ਬਣਾਤਾ ਨਾ ਇੱਦਾਂ ਦਾ ਮੌਸਮ।
2: ਤੁਸੀਂ ਵੈਸੇ ਹਰ ਇੱਕ ਮੌਸਮ ਨੂੰ ਕੋਈ ਨਾ ਕੋਈ ਨਾਂ ਦੇ ਦੇਣਾ, ਜੇ ਤੁਸੀਂ ਦੇ ਦੇ ਇੱਕ,
0: ਇਹ ਨੈਚੁਰਲ ਨਹੀਂ ਹੈ ਨਾ, ਇਹਦਾ ਨਾਂ ਨਹੀਂ ਮੈਂ ਦੇ ਸਕਦਾ। ਜਿਹੜਾ ਨੈਚੁਰਲ ਹੋਵੇ ਨਾ, ਉਹਦਾ ਨਾਂ ਦੇ ਸਕਦਾ। ਅੱਜ ਦਿਨ ਚੜਿਆ, ਅੱਜ ਦਿਨ ਚੜਿਆ ਵੀ ਗੋਰੇ ਦੇ ਰੰਗ ਵਰਗਾ, ਜਿਹੜਾ ਗੋਰੇ ਨੇ ਅੱਗ ਲਾਈ ਹੈ ਅੱਜ ਦਿਨ ਚੜਿਆ ਗੋਰੇ ਦੇ ਰੰਗ ਵਰਗਾ। ਹੈਲੋ
6: ਜੀ ਵੀਰ ਜੀ, ਆਸ਼ਵਾ ਵੀ ਇਹੋ ਹੀ ਹਾਲ ਹੈ,
0: ਲੱਗਦਾ
6: ਕੋਈ 150 ਤੋਂ 200 ਕਿਲੋਮੀਟਰ ਦੇ ਰੇਂਜ ਵਿੱਚ।
0: ਅੱਛਾ, ਆਸ਼ਵਾ ਵੀ ਸੇਮ ਹੀ ਆ?
6: ਰਾਈਟ, ਬਿਲਕੁਲ ਬਿਲਕੁਲ, ਟਰੂ ਡਾਰਕ।
0: ਕਮਾਲ ਦੀ ਗੱਲ ਹੋ ਗਈ ਯਾਰ, ਇਹ ਤਾਂ ਹੁਣ ਪਤਾ ਨੀ ਕਿਤੇ ਹੋਰ ਪੱਡਾ ਸਭ ਨਹੀਂ ਰਹਿਣਾ ਕਿਤੇ ਹੋ ਜਾਵੇ, ਹੈ ਕਿਤੇ ਥੋੜੀ ਦੇਰ ਤੱਕ ਪਤਾ ਲੱਗੇ ਵੀ, ਕਹਿੰਦੇ ਆ ਨਾ ਵੀ ਦੁਨੀਆ ਤਬਾਹ ਹੋ ਜਾਣੀ ਆ, ਕਿਤੇ ਉਹੀ ਗੱਲ ਨਾ ਹੋਵੇ ਕਿਤੇ। ਇਹ ਸੈਂਪਲ, ਕੋਈ ਸੈਂਪਲ ਤਾਂ ਨੀ ਮਿਲਦਾ? ਉਹ ਨੀ, ਮੈਂ ਤਾਂ ਤਦ ਪੁੱਛਦਾ ਕੋਈ ਗੁਣੀ ਗਿਆ ਨੀ ਸੁਣ ਲਵੇ ਬੰਦਾ, ਕੋਈ ਕਹਿੰਦਾ ਕਹਿ ਦਿੰਦਾ ਵੀ ਦੁਨੀਆ ਹਨੇਰਾ ਆ ਗਿਆ। ਇਹ ਇਹੀ ਨਿਸ਼ਾਨੀ ਹੁੰਦੀ ਹੈ ਕਲਯੁਗ ਦੀ, ਇਹੀ ਨਿਸ਼ਾਨੀ ਹੁੰਦੀ ਹੈ ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ।
7: ਹਾਂਜੀ, ਇਹ ਜੰਗਲਾਂ ਨੂੰ ਅੱਗ ਲੱਗੀ ਆ ਫਿਰ ਇਹੀ ਹਾਲ ਹੋਣਾ।
0: ਕਿੱਥੇ ਅੱਗ ਲੱਗੀ ਹੈ?
7: ਜੰਗਲ ਨੂੰ ਜੀ।
0: ਅੱਛਾ,
7: ਜੰਗਲਾਂ ਨੂੰ ਅੱਗ ਲੱਗੀ ਹੋਈ ਆ
0: ਇਹ ਭਾਜੀ? ਪਰ ਇਹ ਸਾਰੇ ਪਾਸੇ ਇਦਾਂ ਹੀ ਹੋ ਗਿਆ ਭਾਜੀ, ਆਸ਼ਵਾ ਤੋਂ ਆਏ
7: ਆ, ਫਿਰ ਉਹ ਦੇਖ ਲਓ ਤੁਸੀਂ ਅਮਰੀਕਾ ਤੋਂ ਚੱਲ ਰਿਹਾ ਹੈ
0: ਉਹ। ਅੱਛਾ,
7: ਹਾਂ ਉਧਰ ਅੱਗ ਲੱਗੀ ਹੋਈ ਹੈ ਜੰਗਲ ਨੂੰ ਤੇ ਉਧਰੋਂ ਫਿਰ ਚੱਲ ਰਿਹਾ ਹੈ।
0: ਇਹ ਹੁਣ ਠੀਕ ਉਹਦਾ ਹੋਊਗਾ ਕੰਮ?
7: ਇਹ ਹੁਣ ਸੈਟਰਡੇ ਨੂੰ ਮੀਂਹ ਪਊਗਾ ਜੀ,
2: ਸੈਟਰਡੇ ਸਟੋਰਮ ਲਿਖਿਆ ਜੀ।
0: ਅੱਛਾ,
7: ਜਾਂ ਮੀਂਹ ਪਊਗਾ ਜਾਂ ਠੀਕ ਹੋਊ ਜੀ, ਮੀਂਹ ਤੋਂ ਪਹਿਲਾਂ ਨੀ ਹੁੰਦਾ।
0: ਤੇ ਇਹ ਫਿਰ ਹੁਣ 2-3 ਦਿਨ ਇੱਥੇ ਰਹਿਣਾ ਕੰਮ?
7: ਹਾਂਜੀ ਹਾਂ, ਦੇਖ ਲਿਓ।
0: ਇਹ ਤਾਂ ਕੰਮ ਔਖਾ ਹੀ ਕਰਤਾ ਯਾਰ ਤੁਸੀਂ ਸਵੇਰੇ ਸਵੇਰੇ। ਨੈਕਸਟ ਕਾਲ, ਹੈਲੋ।
8: ਹਾਂਜੀ ਭਾਜੀ, ਕੀ ਹਾਲ ਆ ਜੀ?
0: ਠੀਕ ਆ ਸਰ, ਤੁਸੀਂ ਸੁਣਾਓ?
8: ਠੀਕ ਆ ਭਾਜੀ, ਵੁੱਡ ਸਟਾਕ ਤੋਂ ਬੋਲਦੇ, ਇੱਥੇ ਵੀ ਹਾਲ ਹੀ ਆ।
0: ਅੱਛਾ, ਵੁੱਡ ਸਟਾਕ ਜੀ, ਇਹੀ ਹਾਲ ਆ ਪੱਡਾ ਸਾਹਿਬ?
2: ਕੀ ਬਾਤ ਹੈ ਜੀ।
0: ਇਹ
2: ਵੈਸੇ ਇੱਕ ਗੱਲ ਦੀ ਬੜੀ ਖੁਸ਼ੀ, ਸਾਡੇ ਸਰੋਤੇ ਕਿੱਥੋਂ ਕਿੱਥੋਂ ਕਾਲ ਕਰ ਰਹੇ, ਮੈਂ ਤਾਂ ਸੋਚ ਰਿਹਾ।
0: ਇਹ ਮਹਾਰਾਜ ਸਿੰਘਰ ਜੀ ਦਾ ਸ਼ੋਅ ਆ, ਪਿਆਰ ਆ ਸਾਡਾ, ਇਹ ਕਦੇ ਮਾੜੀ ਮੋਟੀ ਗੱਲ ਥੋੜਾ, ਸਾਡਾ ਪਿਆਰ ਆ, ਸਾਡਾ ਪਰਿਵਾਰ ਬੜਾ ਵੱਡਾ ਜ਼ਿੰਦਗੀ ਦਾ। ਇਹ ਤਾਂ ਹਲੇ ਈਸਟ ਵਾਲੀ ਸਾਈਡ ਤੋਂ ਨਹੀਂ ਬੰਦੇ ਆਏ, 2-4 ਦੇਖਿਓ ਉਧਰੋਂ ਸਕਾਰ ਉਹ ਮਾਰਕ ਹੋਣ। ਆਸ਼ਵਾ ਸਾਡੇ ਬੋਲਦਾ ਗਏ,
2: ਆਟਵਾ ਤੋਂ ਬੋਲ ਗਏ,
0: ਆਟਵਾ ਨਹੀਂ ਆਸ਼ਵਾ।
2: ਅੱਛਾ ਅੱਛਾ,
0: ਆਟਵਾ ਕਿੱਥੇ ਮੇਰੀ ਆਵਾਜ਼ ਆਉਂਦੀ ਆ, ਆਟਵਾ ਨਹੀਂ ਮੇਰੀ ਆਵਾਜ਼ ਆਉਂਦੀ, ਉਹਦਾ ਐਪ ਉਪ ਦਾ ਸੁਣ ਸੁਣ ਲੈਂਦੇ ਉਹਨੇ ਉੱਥੇ ਉਦਾਂ ਰੇਡੀਓ।
9: ਦੇਖੋ ਜੀ, ਤੁਹਾਨੂੰ ਫ੍ਰੀ ਦੇ ਵਿੱਚ ਪੰਜਾਬ ਦਾ ਮਾਹੌਲ ਮਿਲ ਗਿਆ, ਹੋਰ ਕੀ ਚਾਹੀਦਾ।
0: ਉਹ ਇੱਕ ਸਰਦਾਰ ਸਾਹਿਬ, ਉਹ ਵੀ ਤੁਰੇ ਫਿਰਦੇ ਆ ਸਾਹਮਣੇ ਸੜਕਾਂ ਤੇ, ਲੱਦਸ ਆਹ ਨਵਾਂ ਹੀ ਕੰਮ, ਆਹ ਕੀ ਹੋ ਰਿਹਾ ਵੇ ਇੱਥੇ? ਉਹ ਪੱਡਾ ਸਾਹਿਬ ਦੇਖਿਓ ਆਪਣੇ ਸਟੂਡੀਓ ਸਾਹਮਣੇ, ਉਹ ਸਰਦਾਰ ਸਾਹਿਬ ਕੀ ਕਰ ਰਹੇ, ਉਹ ਕਰ ਰਹੇ ਉਹ ਸੜਕ ਦੇ ਵਿਚਕਾਰ ਹੀ ਖੜਾ ਬੰਦਾ, ਦੱਸੋ ਇਹ ਕੋਈ ਨਵਾਂ ਤਾਂ ਨਹੀਂ ਜਾ ਪਾਊਗਾ ਇੱਥੇ ਸਾਨੂੰ, ਸਾਡੇ ਸਟੂਡੀਓ ਸਾਨੂੰ ਨਾ ਜਾ ਪਾਇਆ ਹੋਵੇ ਕੋਈ ਭਾਈ, ਅਸੀਂ ਰੇਡੀਓ ਕਰਨਾ 12 ਵਜੇ ਤੱਕ ਲੈ। ਹੈਲੋ
10: ਹੈਲੋ,
0: ਹਾਂਜੀ ਸਰ।
10: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
10: ਸਕਾਰਬਰੋ ਤੋਂ ਬੋਲ ਰਹੇ ਭਾਜੀ, ਇੱਥੇ ਵੀ ਸੇਮ ਹੀ ਸਿਚੁਏਸ਼ਨ ਹੈ।
0: ਕਿੱਥੋਂ ਬੋਲਦੇ ਵੀਰਾ ਜੀ?
10: ਸਕਾਰਬਰੋ ਤੋਂ ਜੀ।
0: ਸਕਾਰਬਰੋ ਤੋਂ ਬੋਲਦੇ, ਦੇਖ ਲਓ ਸਕਾਰਬਰੋ ਵੀ ਸੇਮ ਹੀ ਆ ਕੰਮ, ਇਹਦਾ ਮਤਲਬ ਸਾਰੇ ਪਾਸੇ ਸੇਮ ਹੀ ਆ ਕੰਮ, ਹੈ ਨਾ?
10: ਸਾਰੇ ਪਾਸੇ ਸੇਮ ਹੀ ਹੈ ਜੀ।
0: ਤੇ ਤੁਸੀਂ ਮੀਂਹ ਮੂੰਹ ਪਵਾ ਦਿਓ ਸਕਾਰਬਰੋ ਵਾਲਿਓ?
10: ਮੀਂਹ ਮੂੰਹ ਦਾ ਜੀ ਬਸ, ਇਹ ਤਾਂ ਮਹਾਰਾਜ ਦੇ ਹੱਥ ਹੈ ਜੀ, ਹੁਣ ਦੇਖੋ ਕਦੋਂ ਪਾਉਂਦੇ ਆ ਉਹ।
0: ਅਰਦਾਸ ਤਾਂ ਤੁਸੀਂ ਕਰ ਹੀ ਸਕਦੇ ਆ, ਅਰਦਾਸ ਕਰ ਦਿਓ ਮੀਂਹ ਪਾ ਦਿਓ ਸਾਰਾ ਠੀਕ। ਪਰ ਚਲੋ ਕੋਈ ਗੱਲ ਨਹੀਂ, ਸਮਝੋ ਇਹ ਵੀ ਰੱਬ ਦੇ ਨਿਆਰੇ ਹੀ ਆ ਕੰਮ, ਹੈ ਨਾ? ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵੇਂ ਹੋਣਾ। ਇਹ ਇਹ ਵੀ ਜੇ ਕਿਤੇ ਅੱਗ ਲੱਗੀ ਹੈ, ਇਹ ਵੀ ਬਸ ਸਿਸਟਮ ਹੀ ਆ ਜਿੱਦਾਂ ਚਲੇ ਜਾਂਦਾ। ਚਲੋ ਆਪਾਂ ਹੁਣ ਕੰਮ ਕੁੰਮ ਕਰ ਲਈਏ, ਤਾਂ ਨਹੀਂ ਕਰਨਾ ਅੱਜ ਆ ਕੇ ਵਜਾਉਣ ਦੇ ਲੱਗੇ ਆਪਾਂ 7-3 ਜਣੇ। ਜੋਈਆ ਸਾਹਿਬ ਕੀ ਹਾਲ ਚਾਲ ਆ?
9: ਹਾਂਜੀ ਬਿਲਕੁਲ ਠੀਕ ਠਾਕ,
0: ਤੁਸੀਂ ਵੀ ਇਹਨੇ ਸਾਲਾਂ ਬਾਅਦ ਆਏ ਆ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ,
11: ਜੰਗਲ ਨੂੰ ਅੱਗ ਲੱਗੀ ਉਹਦੇ ਕਰਕੇ ਰਹੂਗਾ ਇੰਪੈਕਟ ਦਾ ਲਗਭਗ 1 ਵੀਕ।
0: ਅੱਛਾ, 1 ਵੀਕ ਦਾ ਤੁਸੀਂ ਮਤਲਬ ਇਹਦਾ ਐਸਟੀਮੇਟ ਦੇ ਦਿੱਤਾ ਸਾਨੂੰ?
11: ਮੈਂ ਨਹੀਂ ਜੀ, ਮੈਂ ਤਾਂ ਨਿਊਜ਼ ਸੁਣੀ ਆ, ਉਹਨਾਂ ਨੇ ਦੱਸਿਆ ਵੈਦਰ ਵਾਲਿਆਂ ਨੇ।
0: ਅੱਛਾ, 1 ਵੀਕ ਇੱਧੇ ਰਹੂਗਾ ਕੰਮ ਇਹ?
11: ਹਾਂਜੀ, ਇਹਦਾ ਇੰਪੈਕਟ ਜਾਂਦੇ ਜਾਂਦੇ ਜਾਊਗਾ ਜੀ।
0: ਓਹੋ, ਚਲੋ ਕੋਈ ਗੱਲ ਨਹੀਂ, ਜਿਵੇਂ ਫਿਰ ਕੀ ਕਰ ਸਕਦੇ ਆਪਾਂ। ਨੈਕਸਟ ਕਾਲ, ਟ੍ਰੈਫਿਕ ਬੜਾ ਜੈਮ ਆ ਸਟੂਡੀਓ ਦਾ। ਹੈਲੋ,
12: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਭਾਈ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
12: ਲੰਡਨ ਮੇ ਵੀ ਸੂਰਤ ਹਾਲ ਐਸੀ ਹੈ, ਮਗਰ ਮੁਝੇ ਯਾਦ ਆਇਆ ਇਸ ਕਿਸਮ ਕੇ ਮੌਸਮ ਕੋ ਦੇਖ ਕੇ, ਆਪਕੋ ਯਾਦ ਹੋਗਾ ਸੂਰਜ ਗ੍ਰਹਿਣ ਹੋਆ ਥਾ ਇੰਡੀਆ ਮੇ।
0: ਅੱਛਾ,
12: ਵੋ ਇਤਨਾ ਅੰਧੇਰਾ ਕਰ ਦਿਆ ਥਾ ਕਿ ਅਚਾਨਕ ਪਰਿੰਦੇ ਚਹਿਚਾਨੇ ਲਗੇ, ਔਰ ਚਿੜੀਆ ਘਰ ਮੇ ਬੰਦਰ ਔਰ ਬਨਮਾਨਸ ਇੱਕ ਦੂਸਰੇ ਕੋ ਘੂਸੇ ਮਾਰਨੇ ਲਗੇ, ਚੀਤੇ ਸ਼ੇਰ ਪੁਕਾਰਨੇ ਲਗੇ, ਲੋਕ ਪਰੇਸ਼ਾਨ ਹੋ ਗਏ, ਕਿਆ ਬਾਤ ਹੈ। ਤੋ ਐਸੀ ਸੂਰਤ ਦੋ ਹੀ ਵਕਤ ਹੋਤੀ ਹੈ, ਯਾ ਕੋਈ ਬਹੁਤ ਬੜਾ ਅਜ਼ਾਬ ਆਨੇ ਵਾਲਾ ਹੋਤਾ ਹੈ, ਜ਼ਮੀਨ ਪੇ ਜਬ ਨਾਰਾਜ਼ ਹੋਤਾ ਪਰਮਾਤਮਾ ਕਿਸੀ ਸੇ ਯਾ ਅੱਲਾ, ਤੋ ਅਜ਼ਾਬ ਲਾਨੇ ਸੇ ਪਹਿਲੇ ਅਲਾਮਤੇ ਬਤਾਤਾ ਹੈ, ਵੋ ਸਾਈਨ ਚੀਜ਼ ਕੋ ਬੋਲਤੇ ਹੈ। ਤੋ ਵੋ ਯੇ ਅਲਾਮਤੇ ਹੈ ਕਿ ਮੈਂ ਤੁਮਸੇ ਨਾਰਾਜ਼ ਹੂੰ ਪ੍ਰਿਥਵੀ ਕੇ ਲੋਗੋ, ਕਿਉਂਕਿ ਤੁਮ ਅਗਰ ਇੱਕ ਅਨਿਆਯ ਕਰ ਰਹਾ ਹੈ ਤੋ ਤੁਮ ਸਾਰੇ ਦੇਖ ਕੇ ਖਾਮੋਸ਼ ਕਿਉਂ ਬੈਠੇ ਹੋਏ ਹੋ? ਤੁਮ ਖਾਮੋਸ਼ ਬੈਠਨੇ ਕਾ ਮਤਲਬ ਯੇ ਹੈ ਕਿ ਤੁਮ ਵੀ ਉਸਕੇ ਸਾਥ ਸ਼ਰੀਕ ਹੋ, ਨਹੀਂ ਤੋ ਤੁਮ ਆਵਾਜ਼ ਨਹੀਂ ਨਿਕਾਲ ਸਕਤੇ, ਤੁਮਕੋ ਮੈਂ ਜ਼ਬਾਨ ਦੀਆ, ਜ਼ੁਲਮ ਕਰ ਰਹਾ, ਜਿਸ ਤਰ੍ਹਾਂ ਵੈਨੇਜ਼ੁਏਲਾ ਮੇਂ ਜ਼ਲਜ਼ਲਾ ਆਇਆ, ਤੋ ਵੈਨੇਜ਼ੁਏਲਾ ਕੇ ਲੋਕ ਕਿਉਂ ਮਾਰੇ ਗਏ ਜ਼ਲਜ਼ਲੇ ਸੇ? ਇਸ ਲਈ ਕਿਉਂਕਿ ਜਬ ਫੜ ਕੇ ਲੈ ਜਾ ਰਹੇ ਥੇ ਮੁਡਰੋ ਕੋ, ਤੋ ਖਾਮੋਸ਼ ਬੈਠੇ ਥੇ ਵਹਾਂ ਕੇ ਲੋਕ। ان سے بولنا چاہیے تھا امریکہ کو, یہ ہمارا ذاتی معاملہ ہے, ہم اپنے بندے کو پھاڑیں گے ماریں گے, ہمارا بندہ بیٹھیں گا, تم کون ہوتے باہر سے آ کے ہمارا تیل اور ہماری چیزیں لے جانے والے. تو جب ایسی چیزیں ہوتی ہیں تو پھر سوئم ناراض ہونا شروع ہوتا ہے وہ, اور پھر اس کے جو علاماتیں ہوتے اس کو آپ اندازہ ہی نہیں لگا سکتے جس انداز سے مارتا ہے وہ. تو یہ بڑی تکلیف دہ چیز ہے, انسان کو توبہ کرنا چاہیے کہ بھائی ہم کیا کر رہے ہیں, کیا ہو رہا جائے, چاہے وہ چڑھاوا کی چوری ہو, چندہ چوری ہو, بندہ چوری ہو, کوئی بھی ہو, غلط کام کے لیے بولا کرو, نہیں بولیں گے تو پھر سمجھ جائیے آپ میں ہم میں جانور میں کیا فرق رہ گیا.
0: بالکل صحیح بات آپ نے بولی ہے سر, شکریہ آپ کی کال کا, تھینک یو ویری مچ. ٹریفک پورا جام ہے. ہیلو, کی گا لیٹ ہو گیا اج
13: بھائی؟
0: ریسٹورینٹ کھانا چلو بڑی مہربانی. باہر موسم اج
13: بھائی جی پتا نہیں کسی کا اگ لگی سارا چڑھا سارے پاس.
0: نیکسٹ کال. ہیلو,
14: ہاں جی سات شریکال بھائی.
0: سات شریکال جی, سات شریکال.
14: میں ہنے تہاڈی ہنے اون کیتا سی, ایپ تے سندا ہوندا, میں کوئی سندا پیا سی آٹو آواز جاندی ہونی ایپ تے, میں آٹو تے کال کردا.
0: چلو جی آٹو والے بھی آ گئے, آٹو والے بیٹھے
14: ہاں. ویدر دی گل کردے پئے سی شہر نا, اودے لال جا ہویا پیا آسمان
0: ادھر بڑا خراب ہے. تہاڈے آٹو ٹھیک ہے؟
14: نہیں نہیں ادھا ہی, ایتھے بھی بہت ڈارک جا عجیب جا ہویا پیا آسمان نا, کلیئر نہیں ہے گا, ڈارک لال جا ہے کل کا جا.
0: او کہندے پرالی نو اگ لاتی, کہندے بڑا پھیل گئی سارے ٹرک.
14: کیوبک تو ہاں کیوبک سائڈ تے اگ لگی ہے نا جڑی.
0: چلو ٹھیک ہے, جننے بندے اونی ہے سارے, کوئی کیوبک ال گئی اندر اگ لگی, کوئی امریکہ دی گئی اندر, سارے بنے اے نو پاوا سکھ سا دا لان لاؤ, گل ختم. پروگرام پنجابی ورسا کام کریے کوئی, اپا ہن کوئی نہ کوئی, چلو چھڈو ہن ہو گیا کام جڑا ہونا سی, تے سکھ منگو ہر ایک دی, گل ختم. تے کل نو سانو چاہ پوئی دے ساڈے تیرے درشن یا دودھ ورگے, گانا سنیے تے اگے گلاں باج کردے ہیں. جویا صاحب ہی آیا, سرجیت سنگھ پڈا صاحب, اور اج دے پروگرام سپیشل طور تے سپانسر کیتا جا رہا ہے. جو ہوئے گا دیکھا جائے گا, یہ اوپر والے کے کرم ہے, اوپر والے دی موج ہے, اوپر والے دی مرضی ہے. جویں مینوں بڑی اچھی گل دی, جڑے ساڈے لندن تو بھائی جان ہونے گس کے گئے ہیں, کہندے اللہ جدو ناراض ہو جاتا نا, رب ناراض ہوتا ہے, پھر ادھر یہ چیزاں ہو جاتی ہیں. کووڈ کیوں آیا سی؟ کیونکہ اسی سارے ہی اپنے نو رب سمجھن لگ پیا سی. پروگرام پنجابی ورثہ ود دا ون اینڈ اونلی, ون اینڈ اونلی سنگھ ہرجیت شو. اوئے آٹو والے ہو, جیندے رہو, تسی آٹو والا کال کیتی ہے ویرا جی.

0: ਪੱਟਾ ਸਾਹਿਬ, ਅੱਜ ਸਭ ਤੋਂ ਪਹਿਲਾਂ ਕਿਹੜੀ ਗੱਲਬਾਤ ਕਰੋਗੇ ਸਰ?
1: ਸਰ ਜੀ, ਮੈਂ ਸਰ ਮੈਂ ਅੱਜ ਪੋਲਸੀ ਰਿਵਿਊ ਬਾਰੇ ਗੱਲ ਕਰਨ ਲੱਗਾ ਸੀ, ਪਰ ਹੁਣ ਇੱਕ ਚੀਜ਼ ਦਾ ਮੈਸੇਜ ਉਹਦਾ ਜ਼ਰੂਰ ਜਵਾਬ ਦੇਣਾ। ਉਹ ਕਿ ਬੰਦੇ ਸਾਡੇ ਪੁੱਛਿਆ ਵੀ ਜੇ ਬਾਈ ਦਾ ਵੀ ਅਸੀਂ ਜਿਹਨੂੰ ਬੈਨੀਫਿਸ਼ਰੀ ਚੂਜ਼ ਕਰਦੇ ਹਾਂ ਉਹੀ ਬੰਦਾ ਇਹਨੂੰ ਮਾਰ ਦੇਵੇ ਤਾਂ ਕੀ ਬੈਨੀਫਿਟ ਮਿਲ ਜੂਗਾ? ਤਾਂ ਬਿਲਕੁਲ ਨਹੀਂ ਮਿਲੂਗਾ ਜੀ। ਮਤਲਬ ਜੇ ਹੁਣ ਤੁਸੀਂ ਕਿਸੇ ਨੂੰ ਆਪਣਾ ਬੈਨੀਫਿਸ਼ਰ ਬਣਾਉਂਦੇ ਆ, ਮਾਤੀ ਪੁੱਤ ਨੂੰ ਜਾਂ ਕਿਸੇ ਫਰੈਂਡ ਨੂੰ ਬਣਾਉਂਦੇ ਹਾਂ, ਤਾਂ ਕਿ ਉਹ ਕਹਿੰਦੇ ਉਹੀ ਕਿਸੇ ਨੂੰ ਅਕੇਲ ਕਰ ਦੇਵੇ ਤਾਂ ਉਹ ਫਿਰ ਬੈਨੀਫਿਟ ਨਹੀਂ ਮਿਲਦਾ।
0: ਅੱਛਾ,
1: ਮਤਲਬ ਕਿਉਂਕਿ ਜੇ ਬੈਨੀਫਿਸ਼ਰ ਮਰਦਾ ਫਿਰ ਬੈਨੀਫਿਟ ਕਿਹਨੂੰ ਮਿਲਣਾ? ਅਤੇ ਹਾਂ, ਮੈਂ ਜਿੱਦਾਂ ਹੁਣ ਜਿਹੜੀ ਤੁਸੀਂ ਗੱਲ ਕਰਨ ਲੱਗਾ ਸੀ ਪੋਲਸੀ ਰਿਵਿਊ ਬਾਰੇ, ਜਿੱਦਾਂ ਸਾਡੇ ਬਹੁਤ ਸਾਰੇ ਸਰੋਤੇ ਨੇ ਜਿੱਦਾਂ ਇੱਕ ਵਾਰੀ ਜਿੱਦਾਂ ਆਲਵੇਜ਼ ਪੋਲਸੀਆਂ ਲੈ ਲੈਂਦੇ ਆ ਤਾਂ ਉਹਨੂੰ ਸਾਂਭ ਕੇ ਰੱਖ ਲੈਂਦੇ ਆ। ਮਤਲਬ ਜਿਸ ਵੇਲੇ ਵੀ ਕਿਤੇ ਉਹਨਾਂ ਨੂੰ ਪੋਲਸੀ ਰਿਵਿਊ ਬਾਰੇ ਸਾਲ ਜਾਂ ਦੋ ਸਾਲ ਬਾਅਦ ਅਸੀਂ ਉਹਨੂੰ ਕਾਲ ਕਰਦੇ ਤਾਂ ਇੱਕੋ ਗੱਲ ਕਹਿੰਦੇ ਸਾਡੀ ਕਿਤੇ ਜ਼ਿਆਦਾ ਸਾਂਭ ਕੇ ਰੱਖੋਗੇ ਮਿਲ ਨਹੀਂ ਰਹੀਆਂ। ਤਾਂ ਉਹ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕੋਈ ਵੀ ਪੋਲਸੀ ਆਪਣੀ ਇੰਸ਼ੋਰੈਂਸ ਦੀ ਕਰਾਉਂਦੇ ਆ, ਭਾਵੇਂ ਉਹ RESP ਆ ਬਣ ਜਾ ਕੋਈ ਇਨਵੈਸਟਮੈਂਟ ਪੋਲਸੀ ਹੈਗੀ ਆ, ਉਹਨਾਂ ਪੋਲਸੀਆਂ ਨੂੰ ਤੁਸੀਂ ਆਪਣੇ ਨੂੰ ਰਿਵਿਊ ਜ਼ਰੂਰ ਕਰਾਇਆ ਕਰੋ। ਉਹਦੇ 'ਚ ਕਈ ਹਰਦੀਸ ਜੇ ਹੁੰਦਾ ਕਿ ਕਈ ਵਾਰੀ ਇਨਵੈਸਟਮੈਂਟ ਪੋਲਸੀਆਂ ਵਿੱਚ ਜਿੱਦਾਂ ਮੈਂ ਤਾਂ ਦੱਸਦਾ ਕਿ ਆਮ ਕਈ ਵਾਰੀ ਉਹ ਪੋਲਸੀਆਂ ਹੇਠ ਹੁੰਦੀਆਂ ਰਹਿੰਦੀਆਂ ਕਿ ਉਹ ਇੰਟਰਸਟ ਰੇਟ ਦੇ ਉੱਤੇ ਚੱਲਦੀਆਂ, ਉਹਦੇ 'ਚ ਤੁਸੀਂ ਇਹ ਜਾ ਕੇ ਦੇਖੋ ਵੀ ਤੁਹਾਡੇ ਫੰਡ ਉੱਤੇ ਜਾ ਰਹੇ ਥੱਲੇ ਜਾ ਰਹੇ, ਤਾਂ ਨਹੀਂ ਤਾਂ ਤੁਸੀਂ ਉਹ ਫੰਡਾਂ ਨੂੰ ਕੀ ਚੇਂਜ ਕਰ ਸਕਦੇ ਹਾਂ। ਮਤਲਬ ਉਹ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਰੱਖੋ, ਕਿਉਂਕਿ ਨੰਬਰ 2 'ਤੇ ਹਰਦੀਸ ਜੀ, ਜਿਸ ਨਾਲ ਬਹੁਤ ਸਾਰੇ ਸਾਡੇ ਸਰੋਤੇ ਕਈ ਵਾਰੀ ਪੋਲਸੀ ਕਰਾਉਂਦੇ ਉਹ ਸਮੋਕ ਕਰਦੇ ਹੁੰਦੇ ਆ, ਮਤਲਬ ਜੇ ਉਹ ਮਤਲਬ ਸਾਲ ਜਾਂ 6 ਮਹੀਨੇ ਬਾਅਦ ਮਤਲਬ ਸਮੋਕ ਛੱਡ ਦਿੰਦੇ ਆ, ਤਾਂ ਤੁਸੀਂ ਮਤਲਬ ਇਹ ਸੋਚੋ ਜੇ ਕਿਸੇ ਨੇ ਪਰਮਾਨੈਂਟ ਪੋਲਸੀ ਕਰਾਈ ਹੈ ਤਾਂ ਉਹ ਤਕਰੀਬਨ ਜੇ ਸਮੋਕ ਛੱਡਦਾ ਤਾਂ 40% ਪ੍ਰੀਮੀਅਮ ਘੱਟ ਜਾਂਦਾ।
0: 40%?
1: ਹਾਂ, ਜਿੰਨਾ ਆਮ ਰੈਗੂਲਰ ਪ੍ਰੀਮੀਅਮ ਆ ਉਹ ਤਾਂ 40% ਉੱਤੇ ਹੁੰਦਾ,
0: 100 ਰੁਪਈਆ ਜੇ ਹੋਵੇ ਤਾਂ 40 ਰੁਪਈਆ ਨਿਕਲ
1: ਜਾਂਦੇ। ਹਾਂ, ਮਤਲਬ ਉਹ ਇਹ ਮਤਲਬ ਇਹ ਮੈਂ ਉਹਨਾਂ ਦੱਸਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕੋਲ ਪਹਿਲਾਂ ਸਮੋਕ ਕਰਦੇ ਸੀ ਪਰ ਤੁਸੀਂ ਹੁਣ ਛੱਡ ਚੁੱਕੇ ਆ, ਤਾਂ ਮਤਲਬ ਤੁਸੀਂ ਇਹ ਪੋਲਸੀਆਂ ਨੂੰ ਆਪਣੇ ਬ੍ਰੋਕਰ ਨੂੰ ਜਾਂ ਤੁਸੀਂ ਸੱਦ ਕੇ ਕਾਲ ਕਰਕੇ ਜੋ ਪੁੱਛੋ ਵੀ ਮੈਂ ਹੁਣ ਸਮੋਕ ਛੱਡ ਦਿੱਤਾ ਜਾਂ ਮੇਰਾ ਰੇਟ ਘਟਾ ਦੇ, ਹਾਂਜੀ ਬਿਲਕੁਲ ਘੱਟ ਜਾਂਦਾ। ਅਤੇ ਮਤਲਬ ਤੀਸਰੇ ਨੰਬਰ 'ਤੇ ਮੈਂ ਇੱਕ ਹੋਰ ਵੀ ਨਾਲ ਇੱਕ ਗੱਲ ਦੱਸਣੀ ਚਾਹੁੰਦਾ ਵੀ ਇੱਕ ਜਿਹੜੀ ਕੰਪਨੀ ਹੈਗੀ ਆ ਉਹ ਨੋਨ ਸਮੋਕ, ਜੇ ਕੋਈ ਬੰਦਾ ਸਮੋਕ ਵੀ ਕਰਦਾ ਤਾਂ ਉਹ ਕਹਿੰਦੇ ਅਸੀਂ ਤੁਹਾਨੂੰ ਪਹਿਲੇ 2 ਸਾਲ ਨੋਨ ਸਮੋਕ ਰੇਟ ਦੇ ਦੇਵਾਂਗੇ, ਪਰ ਉਹਦੇ 'ਚ ਕੀ ਆ ਕਿ ਉਹ ਜਿਹੜੀ ਪੋਲਸੀ ਕਿਤੇ ਪਰਮਾਨੈਂਟ ਹੋਣੀ ਚਾਹੀਦੀ ਆ। ਨੰਬਰ 2 ਦੇ ਉੱਤੇ ਜੇ ਤੁਸੀਂ 2 ਸਾਲ ਦੇ ਵਿੱਚ ਸਮੋਕ ਛੱਡ ਦਿੰਦੇ ਤਾਂ ਤੁਹਾਨੂੰ ਰੈਗੂਲਰ ਰੇਟ ਚਲੇ ਜਾਊਗਾ, ਜੇ ਤੁਸੀਂ 2 ਸਾਲ ਤੋਂ ਬਾਅਦ ਉਹਨਾਂ ਨੇ ਫਿਰ ਤੁਹਾਨੂੰ ਪੁੱਛਣਾ ਵੀ ਤੁਸੀਂ ਸਮੋਕ ਛੱਡ ਦਿੱਤਾ, ਜੇ ਤੁਸੀਂ ਨਹੀਂ ਸਮੋਕ ਛੱਡਿਆ ਫਿਰ ਤੁਹਾਨੂੰ ਸਮੋਕ ਰੇਟ 2 ਸਾਲ ਤੋਂ ਬਾਅਦ ਲੱਗੇ ਤਾਂ ਪਹਿਲੇ ਤੁਸੀਂ 2 ਸਾਲ ਦੇ ਪਹਿਲੇ ਸਪੇਸ ਵੀ ਬਚਾਲੇ। ਅਤੇ ਹਾਂਜੀ, ਮੈਂ ਇਹਨਾਂ ਨੂੰ ਫਿਰ ਨੰਬਰ 1 ਕਹਿਣਾ ਚਾਹੁੰਦਾ ਵੀ ਜਿੱਦਾਂ ਹੁਣ ਬਹੁਤ ਵਾਰੀ ਕਈ ਵਾਰ ਸਾਡੇ ਬਹੁਤ ਸਾਰੇ ਸੋਚੇ ਇੱਦਾਂ ਜਦੋਂ ਪੋਲਸੀ ਲੈ ਲਈ ਹੈਗੀ ਆ ਉਹਨਾਂ ਨੇ ਆਮ ਜਿਹੜਾ ਪੋਲਸੀ ਰਿਵਿਊ ਕਰਦੇ ਤਾਂ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜਿੱਦਾਂ ਹੁਣ ਅਸੀਂ ਅੱਜ ਘਰ ਜਾ 3 ਲੱਖ ਦਾ ਲਿਆ, ਕੱਲ੍ਹ ਨੂੰ ਅਸੀਂ ਘਰ ਬਦਲ ਲੈਂਦੇ ਹੁਣ $1 million ਦਾ, ਮਤਲਬ ਉਸ ਵੇਲੇ ਸਾਡੇ ਜਿਹੜੇ ਲੋਨ ਵੱਧ ਜਾਂਦੇ ਆ, ਕੀ ਤੁਸੀਂ ਆਪਣੇ ਜਿਹੜੇ ਆਪਣੇ ਪ੍ਰੋਟੈਕਸ਼ਨ ਲੋਨ ਪ੍ਰੋਟੈਕਸ਼ਨ ਉਹਨੂੰ ਵਧਾ ਰਹੇ ਜਾਂ ਨਹੀਂ ਵਧਾ ਰਹੇ? ਹਾਂਜੀ, ਇਹ ਹੁੰਦਾ ਕਿ ਜੇ ਬਾਈ ਦੇ ਵਿੱਚ ਅਸੀਂ ਕੱਲ੍ਹ ਨੂੰ ਨਹੀਂ ਲਿਆ ਸੀ ਸਾਡੇ ਕੋਲ ਪੋਲਸੀ ਦਾ 3 ਲੱਖ ਦੀ, ਪਰ ਸਾਡੇ ਕੋਲ ਜਿਹੜਾ ਲੋਨ $1 million ਦਾ, ਤਾਂ ਉਹਨੇ ਪੋਲਸੀ ਨੇ ਤੁਹਾਡਾ ਲੋਨ ਜਿਹੜੇ ਘਰ ਨੂੰ ਪੇ ਆਫ ਨਹੀਂ ਕਰਨਾ। ਬਸ ਜੇ ਤੁਸੀਂ ਉਹ ਜਿਹੜੀ ਚੀਜ਼ ਆਪਾਂ ਟਰਮ ਪੋਲਸੀ ਵਿੱਚ ਚੱਲਣਾ ਜਿਹਦੇ ਕਰਕੇ ਪ੍ਰੀਮੀਅਮ ਬਹੁਤ ਘੱਟ ਹੁੰਦੀ ਹੈ, ਉਹਦੇ ਨਾਲ ਤੁਹਾਡਾ ਜਿਹੜਾ ਕੀ ਆ ਰੇਟ ਕਾਫੀ ਮਤਲਬ ਥੱਲੇ ਹੁੰਦਾ, ਉਹ ਤੁਹਾਡੇ ਜਿਹੜਾ ਕਰਵੇ ਜਾਂ ਤੁਹਾਡੇ ਬੱਚਿਆਂ ਨੂੰ ਜਿਹੜਾ ਲੋਨ ਆ ਗਿਫਟ ਦੇ ਤੌਰ 'ਤੇ ਨਹੀਂ ਮਿਲਦਾ। ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਥੋੜ੍ਹੀਆਂ ਹੈਗੀਆਂ, ਕਈ ਵਾਰੀ ਸਾਡੇ ਜਿੱਦਾਂ ਹਾਈਟ ਦੇ ਹਿਸਾਬ ਨਾਲ ਭਾਰ ਜ਼ਿਆਦਾ ਹੁੰਦਾ ਤਾਂ ਵੀ ਕੰਪਨੀਆਂ ਤੁਹਾਨੂੰ ਰੇਟ ਜ਼ਿਆਦਾ ਦਿੰਦੀਆਂ, ਰੇਟਿੰਗ ਕਰ ਦਿੰਦੀ ਪੋਲਸੀ।
0: ਠੀਕ ਹੈ,
1: ਪਰ ਜੇ ਤੁਸੀਂ ਆਪਣੇ ਰੇਟ ਨੂੰ ਕੰਟਰੋਲ ਕਰ ਲਿਆ, ਤੁਹਾਨੂੰ 1 ਸਾਲ ਤੱਕ ਉਹ ਰੇਟ ਵਿੱਚ ਚੇਂਜ ਨਹੀਂ ਆਇਆ, ਭਾਰ ਵਿੱਚ ਚੇਂਜ ਨਹੀਂ ਆਏ, ਤਾਂ ਵੀ ਤੁਹਾਡਾ ਜਿਹੜਾ ਰੇਟ ਹੈ ਘੱਟ ਜਾਂਦਾ।
0: ਬਹੁਤ ਜ਼ਰੂਰੀ ਚੀਜ਼ਾਂ ਜਿਹੜੀਆਂ, ਸੁਰਜੀਤ ਸਿੰਘ ਜੀ ਪੱਡਾ ਸਾਹਿਬ ਬਹੁਤ ਪੁਰਾਣੇ ਬੰਦੇ ਆ, ਕੈਨੇਡਾ ਦੇ ਵਿੱਚ 40 ਸਾਲ ਦਾ ਰਹਿੰਦੇ ਇੱਥੇ ਹੋ ਗਏ ਆ ਵੀਰਾਂ ਨੂੰ, ਅਤੇ ਇੰਸ਼ੋਰੈਂਸ ਕਰਦੇ ਬੜੇ ਸਾਲ ਹੋ ਗਏ ਇਹਨਾਂ ਨੂੰ। ਇਹਨਾਂ ਨੂੰ ਫੋਨ ਕਰਕੇ ਪੂਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ, ਨੰਬਰ ਇੱਕੋ ਹੀ ਹੈ 647-3300-3100 ਤੇ ਕਾਲ ਕੀਤੀ ਜਾ ਸਕਦੀ ਹੈ, 647-3300-3100 ਤੇ ਤੁਸੀਂ ਕਾਲ ਕਰਕੇ ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਦੇ ਨਾਲ ਸੰਪਰਕ ਕਰ ਲਓ। ਬੜੀਆਂ ਜ਼ਰੂਰੀ ਚੀਜ਼ਾਂ ਨੇ ਦੱਸ ਰਿਹਾ ਤੁਹਾਨੂੰ, ਇਹ ਜਿਹੜੇ ਬੰਦੇ ਐਕਸਪਰਟਸ ਹੁੰਦੇ ਆ, ਜਿਹੜੇ ਬੰਦੇ ਆਪਣੇ ਕੰਮ ਦੇ ਮਾਹਿਰ ਹੁੰਦੇ ਆ, ਪ੍ਰੋਫੈਸ਼ਨ ਹੁੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 647-3300-3100। ਜੋਈਆ ਸਾਹਿਬ, ਕੀ ਹਾਲ ਚਾਲ ਹੈ ਸਰ? ਠੀਕ ਹੋ
2: ਜੀ? ਬਿਲਕੁਲ ਠੀਕ ਠਾਕ।
0: ਮਾਈਕ ਥੋੜ੍ਹਾ ਥੱਲੇ ਕਰੋ, ਥੋੜ੍ਹਾ ਨੀਵਾਂ ਕਰ ਲਓ। ਹਾਂਜੀ ਹਾਂ, ਇੱਥੇ ਠੀਕ ਆ। ਜੋਈਆ ਸਾਹਿਬ ਸਾਡੇ ਰੈਲਟਰ ਆ, ਬੜੇ ਪਿਆਰ ਵਾਲੇ ਵੀਰ ਆ, ਬਹੁਤ ਲੰਬੇ ਸਮਾਂ ਸਾਡੇ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਆ, ਔਰ ਇੱਕ ਵਾਰੀ ਫਿਰ ਤੋਂ ਜੋਈਆ ਸਾਹਿਬ ਅੱਜ ਇੱਕ ਐਸੀ ਲਿਸਟਿੰਗ ਲੈ ਕੇ ਆਏ ਆ ਤੁਹਾਡੇ ਵਾਸਤੇ। ਲਿਸਟਿੰਗ ਕਾਹਦੀ ਹੈ? ਮੈਂ ਤਾਂ ਪੜ੍ਹ ਰਿਹਾ ਸੀ, ਇਹ ਤਾਂ ਲੱਗਦਾ ਜਿਵੇਂ ਕਿਤੇ ਜਿਵੇਂ ਮੂਵੀਆਂ 'ਚ ਘਰ ਦੇਖੀਦਾ ਹੁੰਦਾ, ਉੱਦਾਂ ਦਾ ਘਰ ਲੱਗਦਾ ਮੈਨੂੰ। ਇਹ 8500 ਤੋਂ ਲੈ ਕੇ ਕਿੰਨੇ ਜਗ੍ਹਾ ਆ, ਇਹਦਾ ਲੈਂਡ ਬੜੀ ਜ਼ਿਆਦਾ ਆ, 2 ਏਕੜ ਜਗ੍ਹਾ ਆ, ਘਰ ਬੜਾ ਵਧੀਆ ਬਣਿਆ, ਲੋਕੇਸ਼ਨ ਬੜੀ ਵਧੀਆ ਹੈ, ਔਰ ਇਹ ਜੋਈਆ ਸਾਹਿਬ ਥੋੜ੍ਹਾ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸਣਗੇ। ਜੋਈਆ ਸਾਹਿਬ ਦੱਸੋ ਕੀ ਕਹਿਣਾ ਚਾਹੋਗੇ, ਘਰ ਕਿੱਥੇ ਹੈ, ਲੋਕੇਸ਼ਨ ਦੀ ਦੱਸੋ, ਰੇਟ ਦੱਸੋ, ਜਗ੍ਹਾ ਕਿੰਨੀ ਹੈ, ਘਰ ਦੇ ਵਿੱਚ ਕੀ ਬਣਿਆ ਹੋਇਆ ਉਹ ਤੁਸੀਂ ਦੱਸੋ, ਮੈਂ ਤਾਂ ਪੜ੍ਹ ਲਿਆ ਸਾਰਾ ਕੁਛ, ਪਰ ਗੱਲ ਇਹ ਹੈ ਤੁਸੀਂ ਦੱਸੋਗੇ ਆਪਣੇ ਮੂੰਹ ਤੋਂ ਥੋੜ੍ਹਾ ਜਿਹਾ ਹੋਰ ਵਧੀਆ ਲੱਗੂਗਾ। ਜੀ ਸਰ।
2: ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਕਿ ਮੈਂ ਜਦੋਂ ਹੀ ਤੁਹਾਡੇ ਰੇਡੀਓ ਪ੍ਰੋਗਰਾਮ ਤੇ ਆਉਂਦਾ ਤੇ ਬੜੀ ਹਾਰਡ ਪ੍ਰਾਪਰਟੀ ਔਰ ਬੜੀ ਸਪੈਸ਼ਲ ਪ੍ਰਾਪਰਟੀ ਲੈ ਕੇ ਆਉਂਦਾ
0: ਜੀ,
2: ਔਰ ਰੈਗੂਲਰ ਪ੍ਰਾਪਰਟੀ ਨਹੀਂ ਆਉਂਦੀ, ਉਹ ਹਰ ਜਗ੍ਹਾ ਤੇ ਨਹੀਂ ਮਿਲਦੀ ਹੈਗੀ। ਜਿਹੜੀ ਪ੍ਰਾਪਰਟੀ ਮੈਂ ਅੱਜ ਲੈ ਕੇ ਆਇਆ ਇਹ ਬੇਸਿਕਲੀ ਵਾਨ ਦੇ ਅੰਦਰ ਹੈਗੀ, ਕਿੰਗ ਵਾਨ ਰੋਡ ਐਂਡ ਕੀਲ ਤੇ, ਜਿਹੜੀ ਕਿ ਬਿਲਕੁਲ ਕਿੰਗ ਸਿਟੀ ਦੇ ਕਾਰਨਰ ਤੇ ਹੈਗੀ।
0: ਅੱਛਾ ਜੀ।
2: ਇਸ ਤੋਂ ਫੌਰਨ ਬਾਅਦ ਅੱਗੇ ਕਿੰਗ ਸਿਟੀ ਸ਼ੁਰੂ ਹੋ ਜਾਂਦਾ ਔਰ ਇਹ ਪ੍ਰਾਪਰਟੀ ਵਾਨ ਦੇ ਅੰਦਰ 2 acre ਲੈਂਡ ਹੈਗੀ।
0: ਪਰ ਸਿਟੀ ਦੀ ਵਾਨ ਪੈਂਦੀ ਹੈ ਨਾ?
2: ਸਿਟੀ ਦੀ ਵਾਨ ਹੈ ਬਿਲਕੁਲ,
0: ਸਿਟੀ ਜਿਵੇਂ ਬਾਰਡਰ ਕਿੰਗ ਦਾ ਤੇ ਵਾਨ ਦਾ ਕਹਿ ਸਕਦੇ।
2: ਹਾਂਜੀ, ਬਾਰਡਰ ਹੈਗਾ ਬਿਲਕੁਲ,
0: ਠੀਕ ਹੈ।
2: ਔਰ ਇੱਥੋਂ ਜਿਹੜਾ ਹੈਗਾ ਲੋਕੇਸ਼ਨ ਦੀ ਇਸ ਤਰ੍ਹਾਂ ਹੈਗੀ ਕਿ ਇੱਥੋਂ ਤੁਸੀਂ ਅਗਰ ਵਾਨ ਹਸਪਿਟਲ ਜਾਣਾ ਹੈ, ਕੈਨੇਡਾ ਵੰਡਰਲੈਂਡ ਜਾਣਾ ਹੈ, ਵਾਨ ਮਿਲ ਜਾਣਾ ਹੈ, ਤੇ ਇਹ 7 to 8 ਮਿੰਟ ਦੀ ਸਿਰਫ ਡਰਾਈਵ ਹੈਗੀ।
0: ਅੱਛਾ।
2: ਔਰ ਦੂਸਰੇ ਵੇ ਕਿ ਇਹ 2 acre ਲੈਂਡ ਹੈਗੀ ਔਰ ਲੈਂਡ ਬਾਈ ਜਾਣ ਇਸ ਤਰ੍ਹਾਂ ਹੈਗੀ ਕਿ ਪੂਰੇ 2 acre ਦੀ ਲੈਂਡ ਤੇ ਮੈਟਲ ਦੀ ਫੈਂਸ ਲੱਗੀ ਹੈਗੀ, 2 auto ਗੇਟ ਲੱਗੇ ਨੇ, ਔਰ ਸਭ ਤੋਂ ਜਿਹੜੀ ਸਪੈਸ਼ਲ ਗੱਲ ਹੈਗੀ ਇਹਦੀ ਡਰਾਈਵੇ ਦੀ, 35 ਕਾਰਸ ਤੁਸੀਂ ਆਪਣੇ ਡਰਾਈਵੇ ਤੇ ਪਾਰਕ ਕਰ ਸਕਦੇ ਹੋ। ਨੈਚੁਰਲ ਸਟੋਨ 35 ਕਾਰਾਂ। ਅਗਰ ਤੁਹਾਡੇ ਘਰ ਕੋਈ ਪਾਰਟੀ ਹੈਗੀ, ਅਗਰ ਕੋਈ 30-40 ਕਾਰਾਂ ਆ ਗਈਆਂ ਨੇ ਤੇ ਤੁਸੀਂ ਆਪਣੇ ਡਰਾਈਵੇ ਤੇ ਗੱਡੀਆਂ ਨੂੰ ਪਾਰ ਕਰਕੇ ਤੁਸੀਂ ਪਾਰਟੀ ਕਰ ਸਕਦੇ
0: ਹੋ। 100 ਬੰਦਾ ਘਰ ਆਵੇ ਤੇ ਗੱਡੀਆਂ ਘਰ ਦੇ ਅੰਦਰ ਹੀ ਲੱਗਦੀਆਂ ਨੇ।
2: ਇਸ ਗਾਰੇ ਚ 200 ਦੀ ਵੀ ਲੋਕਾਂ ਨੇ ਪਾਰਟੀਆਂ ਕੀਤੀਆਂ ਨੇ, ਤੁਸੀਂ ਗਰਾਸ ਤੇ ਵੀ ਅਗਰ ਤੁਹਾਡੇ ਕੋਲ 100 ਗੱਡੀ ਵੀ ਆ ਗਈ ਤੁਸੀਂ 100 ਗੱਡੀ ਵੀ ਇੰਟਰਟੇਨ ਕਰ ਸਕਦੇ।
0: ਦੱਸੋ। ਅੱਛਾ।
2: ਤੇ ਦੂਸਰਾ ਵਜਨ ਇਹ ਹੈਗਾ ਕਿ ਇਹਦੀ ਜਿਹੜੀ 2 acre ਲੈਂਡ ਹੈਗੀ ਉਹਦੇ ਅੰਦਰ ਉਹ ਕੋਈ ਨਵੇਂ ਟ੍ਰੀ 70 ਲਗਾਏ ਗਏ ਮਚੋਰ ਔਰ ਹਰ ਟ੍ਰੀ ਦੇ ਉੱਤੇ ਲਾਈਟ ਲਗਾਈ ਗਈ ਹੈ। ਫਿਰ ਜਿਹੜਾ ਡਰਾਈਵੇ ਹੈਗਾ ਜਿੱਥੇ 35 ਕਾਰਾਂ ਜਿਹੜੀਆਂ ਨੇ ਡਰਾਈਵ ਉਹ ਪਾਰਕ ਹੋ ਸਕਦੀਆਂ ਨੇ, ਉਹਦੇ ਆਲ ਅਰਾਊਂਡ ਜਿਹੜੀ ਉਹ ਲੈਂਡਸਕੇਪਿੰਗ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ। ਔਰ ਇਸ ਪ੍ਰਾਪਰਟੀ ਦੇ ਜਦੋਂ ਤੁਸੀਂ ਰਾਤ ਨੂੰ ਜਾ ਕੇ ਵਿਊ ਦੇਖਦੇ ਹੋ, ਓਨੈਸਟਲੀ ਮੈਂ ਦੱਸ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਦੁਬਈ ਦੇ ਕਿਸੇ ਬਹੁਤ ਮਹਿੰਗੇ ਏਰੀਆ ਦੇ ਵਿੱਚ ਹੋ, ਕਿਸੇ ਸਪੈਸ਼ਲ ਜਿੱਥੇ ਬੜੇ ਬੜੇ ਵਿਲੇਜ ਨੇ ਉਸ ਤਰ੍ਹਾਂ ਜਾਂਦੇ ਹੋ, ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਇਹ ਤਿਆਰ ਕੀਤੀ ਗਈ ਹੈ ਮਿਡਲ ਈਸਟ ਦੇ, ਮਤਲਬ ਜਿਸ ਤਰ੍ਹਾਂ ਦੁਬਈ ਦੇ ਵਿੱਚ ਤੁਹਾਨੂੰ ਵਿਲੇਜ ਨਜ਼ਰ ਆਉਂਦੇ ਨੇ। ਇੰਨੀ ਜਿਹੜੀ ਪ੍ਰਾਪਰਟੀ ਹੈਗੀ, ਅਗਰ ਤੁਸੀਂ ਇਹਦੇ ਸੈਕਿੰਡ ਫਲੋਰ ਤੇ ਜਾਂਦੇ ਹੋ, 5 bedroom ਦਾ ਘਰ ਹੈਗਾ, 5 bedroom।
0: ਅੱਛਾ।
2: ਔਰ ਉਹਦੇ ਜਿਹੜੇ ਵਾਸ਼ਰੂਮ ਨੇ ਬਾਈ ਜਾਣੇ, ਜਿਹੜੇ ਇੱਕ ਰੈਗੂਲਰ ਘਰ ਦਾ ਬੈਡਰੂਮ ਆਉਂਦਾ ਹੈ ਉਸ ਤੋਂ ਬੜੇ ਸਾਈਜ਼ ਦੇ ਵਾਸ਼ਰੂਮ ਹੈਗੇ ਨੇ।
0: ਏਡੇ ਵੱਡੇ
2: ਵਾਸ਼ਰੂਮ। ਅਗਰ ਤੁਸੀਂ ਉਹਦੇ ਮਾਸਟਰ ਬੈਡਰੂਮ ਮੇ ਜਾਂਦੇ ਹੋ ਤੇ 32 foot by 22 foot ਦਾ ਮਾਸਟਰ ਬੈਡਰੂਮ ਹੈਗਾ,
0: 32 foot by 22।
2: ਹਾਂ, 32 foot by 22। ਔਰ ਉਹਦੇ ਅੰਦਰ ਫੁੱਲ ਇੱਕ ਤੁਹਾਡਾ ਜਿਹੜਾ ਸਿਟਿੰਗ ਏਰੀਆ ਦਾ ਲਗਜ਼ਰੀ ਕਿਸਮ ਦਾ, ਜਿੱਥੇ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਹੋ। ਫਿਰ ਇਹਦੇ ਗਰਾਊਂਡ ਫਲੋਰ ਤੇ ਇੱਕ ਫੁੱਲ ਬੈਡਰੂਮ ਅਟੈਚ ਵਾਸ਼ਰੂਮ ਤੇ ਕਲੋਜ਼ਟ ਦੇ ਨਾਲ ਹੈਗਾ, ਅਗਰ ਕੋਈ ਤੁਹਾਡੇ ਪੇਰੈਂਟਸ ਹੈਗੇ ਨੇ, ਅਗਰ ਤੁਹਾਡਾ ਕੋਈ ਗੈਸਟ ਆ ਜਾਂਦਾ ਹੈ, ਤੇ ਗਰਾਊਂਡ ਫਲੋਰ ਤੇ ਇੱਕ ਲਗਜ਼ਰੀ ਬੈਡਰੂਮ ਵੀ ਅਵੇਲੇਬਲ ਹੈ,
0: ਗੈਸਟ ਰੂਮ ਬਣ ਗਿਆ।
2: ਹਾਂਜੀ। ਫਿਰ ਇਹ ਵੇ ਕਿ ਇਸ ਦੇ ਘਰ ਦਾ ਜਿਹੜਾ ਲੇਆਊਟ ਹੈਗਾ ਗਰਾਊਂਡ ਫਲੋਰ ਤੇ, ਉਹ ਟੋਟਲੀ ਓਪਨ ਕਨਸੈਪਟ ਹੈਗਾ। ਅਗਰ ਤੁਸੀਂ ਘਰ ਦੇ ਅੰਦਰ ਮੇਨ ਜਗ੍ਹਾ ਤੋਂ ਇੰਟਰ ਹੁੰਦੇ ਹੋ ਤੇ ਤੁਹਾਨੂੰ ਪੂਰਾ ਘਰ ਇੱਕ ਨਜ਼ਰ ਚ ਨਜ਼ਰ ਆ ਜਾਏਗਾ। ਉਹਦੇ ਨਾਲ ਨਾਲ ਤੁਹਾਡੀ ਪ੍ਰਾਈਵੇਸੀ ਵੀ ਹੈਗੀ, ਫੈਮਿਲੀ ਰੂਮ ਸੈਪਰੇਟ ਹੈਗਾ, ਗੈਸਟ ਰੂਮ ਸੈਪਰੇਟ ਹੈਗਾ, ਡਾਇਨਿੰਗ ਸੈਪਰੇਟ ਹੈਗਾ, ਫੈਮਿਲੀ ਰੂਮ ਤੇ ਤੁਹਾਡੀ ਪ੍ਰਾਈਵੇਸੀ ਵੀ ਹੈਗੀ ਔਰ ਤੁਹਾਡਾ ਓਪਨ ਕਨਸੈਪਟ ਹੀ ਹੈਗਾ। ਫਿਰ ਬਾਈਜਾਨ ਅਗਰ ਦੀ ਅਸੀਂ ਬੇਸਮੈਂਟ ਦੀ ਗੱਲ ਕਰੀਏ ਤੇ ਬੇਸਮੈਂਟ ਚ 2 ਰਸਤੇ ਜਾ ਰਹੇ ਹਨ ਆਊਟਸਾਈਡ ਤੋਂ ਔਰ ਬੇਸਮੈਂਟ ਹਾਫ ਵਾਕ ਆਊਟ ਹੈਗੀ, ਬਲਕਿ ਹਾਫ ਤੋਂ ਜ਼ਿਆਦਾ ਕਿਉਂਕਿ ਸਿਰਫ 3 foot ਡੀਪ ਹੈਗੀ, ਬੜੀ ਬੜੀ ਵਿੰਡੋ ਲੱਗੀਆਂ ਨੇ। ਬੇਸਮੈਂਟ ਦੇ ਅੰਦਰ ਹਰਜੀਤ ਜੀ ਦੇ 2 full washroom ਨੇ ਲਗਜ਼ਰੀ ਕਿਸਮ ਦੇ,
0: ਠੀਕ ਹੈ,
2: 3 bedroom ਨੇ, 2 family room ਨੇ, 2 full size kitchen ਹੈਗੇ।
0: ਵੱਡਾ ਸਾਰਾ ਘਰ ਦਾ ਇੰਨਾ ਖਾਸੀਅਤ ਅਸੀਂ।
2: ਹਾਂਜੀ, ਇਹ ਘਰ ਚ ਅਗਰ ਟੋਟਲ ਮੈਂ ਤੁਹਾਨੂੰ ਦੱਸਾਂ ਦੇ ਦੇ ਚ 8 washroom ਲਗਜ਼ਰੀ।
0: ਅੱਛਾ।
2: ਔਰ ਆਪਣਾ 9 bedroom ਨੇ, 5 bedroom ਸੈਕੰਡ ਫਲੋਰ ਤੇ, 1 bedroom ਗਰਾਊਂਡ ਫਲੋਰ ਤੇ,
0: 3 ਭਰਾ ਹੁਣ ਇਕੱਠੇ ਰਲ ਕੇ ਲੈ ਲੈਣ।
2: ਸਰ ਮੈਂ ਕਹਿੰਦਾ ਕਿ ਅਗਰ ਕੋਈ 3-4 ਬਾਈ ਵੀ ਸ਼ਾਦੀ ਸ਼ੁਦਾ ਨੇ, ਅਗਰ 3-4 ਬਾਈ ਵੀ ਅਗਰ ਇਕੱਠੇ ਰਹਿਣਾ ਚਾਹੁੰਦੇ ਨੇ ਤਾਂ ਇਸ ਘਰ ਦੇ ਅੰਦਰ ਰਹਿ ਸਕਦੇ।
0: 3 ਤਾਂ ਚਲੋ ਸ਼ਾਦੀ, ਇੱਕ ਕੋਈ ਸਿੰਗਲ ਵੀ ਹੁੰਦਾ ਹੀ ਹੈ।
2: ਹਾਂਜੀ ਹਾਂਜੀ ਬਿਲਕੁਲ,
0: ਸਾਰੇ ਥੋੜਾ ਟੱਬਰ ਦੇ ਕਦੇ ਵਿਆਹ ਹੀ ਹੋ ਜਾਣਾ
2: ਇਹ ਘਰ ਬਾਈ ਜੀ ਜਿਹੜਾ ਹੈਗਾ। ਅੱਛਾ, ਜਿਹੜਾ ਇਹਦਾ ਜਿਹੜਾ ਬੈਕ ਯਾਰਡ ਹੈਗਾ, ਅਗਰ ਤੁਸੀਂ ਬੈਕ ਯਾਰਡ ਵਿੱਚ ਬੈਠਦੇ ਹੈਗੇ ਤਾਂ ਉਹਦੇ ਅੰਦਰ ਇੱਕ ਡੈਕ ਬਣਿਆ ਹੈਗਾ, ਜਾਂ ਕਿਸੇ ਜਗ੍ਹਾ ਤੁਸੀਂ ਬੈਠਦੇ ਹੋ, ਉਹਦੀ ਬੈਕ ਸਾਈਡ ਤੇ ਸਾਰਾ ਫੋਰੈਸਟ ਹੈਗਾ, ਬਿਲਕੁਲ ਨੈਚੁਰਲ ਵਿਊ ਹੈਗਾ।
0: ਬੈਕ ਸਾਈਡ ਤੇ ਭੈਣਾਂ ਵੀ ਲੈ ਸਕਦੀਆਂ, ਸਾਂਡੂ ਇਕੱਠੇ ਰਹਿਣ।
2: ਹਾਂਜੀ ਹਾਂਜੀ ਬਿਲਕੁਲ, ਰਹਿ ਸਕਦੇ।
0: ਸਾਂਡੂ ਲੜਾਈ ਘੱਟ ਹੁੰਦੀ ਹੈ, ਤੇ ਜਿੰਨਾ ਮਰਜ਼ੀ ਨੋਟ ਕਰ ਲਓ,
2: ਠੀਕ ਹੈ।
0: 100 ਦੇ ਚੋ ਕਦੇ 1 ਬੰਦੇ ਦੀ ਹੋ ਸਾਂਡੂ ਲੜਾਈ, ਕਿਉਂਕਿ ਸਾਂਡੂ ਨੇ ਸਹੁਰੇ ਦੀ ਗੱਲ ਕਰੀ ਜਾਣੀ, ਸੱਸ ਦੀ ਗੱਲ ਕਰੀ, ਉਹਨੇ ਵੀ ਨਾਲ ਕਰੀ ਜਾਣੀ, ਤਾਂ ਉਹਨੇ ਮਿਲ ਜਾਂਦੀ, ਭਜਨ ਮੰਡਲੀ ਇਕੱਠੀ ਹੋ ਜਾਂਦੀ ਹੈ।
2: ਨਹੀਂ ਬਹਿ ਜਾਣੇ, ਇਹਦੇ ਅੰਦਰ ਵਾਕਈ 8500 square feet ਦੀ ਲਿਵਿੰਗ ਸਪੇਸ ਹੈਗੀ, ਜਿੰਨਾ ਬੜਾ ਫੈਮਿਲੀ ਸਾਈਜ਼ ਹੋਵੇ। ਫਿਰ ਇਹ ਵੇ ਕਿ ਇੱਕ ਕਸਟਮ ਮੇਡ ਘਰ ਹੈਗਾ, ਕੋਈ ਰੂਟੀਨ ਦਾ ਘਰ ਨਹੀਂ ਹੈਗਾ। ਇਹਦਾ ਤੁਸੀਂ ਅੰਦਰ ਦੇਖੋ, ਬਾਹਰ ਜਾਓ, ਕੋਈ ਵੀ ਦੋਸਤ।
0: ਟੋਟਲ ਕਿੰਨੀ ਜਗ੍ਹਾ ਜੋ ਇਹ ਸਭ
2: 8500 ਲਿਵਿੰਗ ਸਪੇਸ ਹੈਗੀ।
0: ਅੱਛਾ, 8500।
2: ਹਾਂਜੀ, ਉਹਦੇ ਜਿਹੜਾ ਮੇਨ ਹਾਊਸ ਹੈਗਾ ਉਹ 6000 square foot ਹੈਗਾ, 2500 square foot ਦੀ ਬੇਸਮੈਂਟ ਫਿਨਿਸ਼ ਹੈਗੀ, 2 acre ਲੈਂਡ ਹੈਗੀ, ਔਰ ਇਹਦੇ ਬਜਨ ਜਿਹੜੇ ਗੇਟ ਹੈਗੇ ਨੇ ਉਹ 30 foot by 20 foot ਉਹਦਾ ਇੰਟਰੈਸ ਹੈਗੀ ਦੋਨੋਂ ਸਾਈਡ ਦੇ, ਔਰ ਉਹਦੇ ਅੰਦਰ ਉਹ ਫਲਾਵਰ, ਉਹਦੇ ਅੰਦਰ
0: ਮੈਨੂੰ ਪਤਾ ਲੱਗ ਘਰ ਜਿੰਨੇ ਵਾਰੀ ਵੀ ਲੈ ਕੇ ਆਉਂਦੇ ਆ ਘਰ ਬਸ ਆਲੀ ਸ਼ਾਨੀ ਹੁੰਦੇ ਆ ਜਿਵੇਂ ਦੱਸਿਆ ਇਹਨਾਂ ਨੇ ਡੁਬਈ ਦੇ ਸ਼ੇਖਾਂ ਦੇ ਘਰ ਆ ਏਦਾਂ ਦਾ ਘਰ ਆ ਲਾ ਤੁਸੀਂ ਇੱਕ ਵਾਰ ਜਾ ਕੇ ਦੇਖ ਆਓ ਨਿਗਾਹ ਮਾਰਿਓ ਦੋ ਵੀਰ ਇਕੱਠੇ ਆ ਆਮ ਜੇ ਘਰ ਉਹਨਾਂ ਕੋਈ 1.5-2 ਮਿਲੀਅਨ ਦਾ ਹੈਗਾ ਵੀ ਇਕੱਠੇ ਘਰ ਲੈ ਲਓ ਵਾਲਾ ਠੀਕ ਹੈ ਨਾ ਤੇ ਮੋਰਗੇ ਮੋਰੇ ਕਰਵਾ ਦੋਗੇ ਸਾਰਾ ਤੁਸੀਂ ਕੰਮ
2: ਹਾਂਜੀ ਮੋਰਗੇਜ ਹੋ ਜਾਏਗੀ ਦੂਸਰਾ ਹਰਜੀਤ ਜੀ ਐਵੇਂ ਕਿ ਤੁਸੀਂ ਤੁਹਾਡੇ ਬ੍ਰੈਂਪਟਨ ਵਿੱਚ ਗੋਰਵੇ ਦੇ ਏਰੀਏ ਦੇ ਵਿੱਚ ਉਹ 5-5-10-10 ਮਿਲੀਅਨ ਡਾਲਰ ਦੇ ਘਰ ਹੈਗੇ ਨੇ ਇਸ ਘਰ ਦੇ ਅੰਦਰ ਜਦੋਂ ਤੁਸੀਂ ਘਰ ਦੇ ਫਰੰਟ ਤੇ ਖੜੇ ਹੋਗੇ ਜਾਂ ਬੈਠੇ ਹੋਗੇ ਨਾ ਇਹਦੀ ਫੀਲਿੰਗ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਤੁਹਾਨੂੰ ਕਿਧਰੇ ਫੀਲਿੰਗ ਨਹੀਂ ਮਿਲੇਗੀ ਘਰ 2 ਏਕੜ ਦੇ ਮਿਡਲ 'ਚ ਹੈਗਾ ਫਰੰਟ ਤੇ 35 ਕਾਰ ਦਾ ਡਰਾਈਵੇ ਹੈਗਾ ਆਲ ਅਰਾਊਂਡ ਉਹਦਾ ਏਰੀਆ ਤੁਸੀਂ ਉੱਥੇ ਸਾਕਰ ਖੇਡਣਾ ਚਾਹੁੰਦੇ ਹੋ ਕ੍ਰਿਕਟ ਖੇਡਣਾ ਚਾਹੁੰਦੇ ਹੋ ਕ੍ਰਿਕਟ ਦਾ ਬਕਾਇਦਾ ਪਿੱਚ ਬਣੀ ਹੋਈ ਹੈ ਔਰ ਉਹਦੇ ਉੱਤੇ ਹਾਈ ਬੀਮ ਲਾਈਟਾਂ ਘਰ ਦੇ ਆਊਟਸਾਈਡ ਅਗਰ ਰਾਤ ਨੂੰ ਤੁਸੀਂ ਲਾਈਟਾਂ ਸਾਰੀਆਂ ਆਨ ਕਰਦੇ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਦਿਨ ਦੇ ਅੰਦਰ ਹੈਗੇ ਤੁਸੀਂ ਸਟੇਡੀਅਮ ਦੇ ਅੰਦਰ ਬੈਠੇ
0: ਕੀ ਬਾਤ ਹੈ ਤੇ ਨੰਬਰ ਇੱਕ ਵਾਰੀ ਫਿਰ ਦੇਣਾ 416-400-3315 ਦੇ ਕਾਲ ਕੀਤੀ ਜਾ ਸਕਦੀ ਹੈ 416-433-15 ਦੇ ਕਾਲ ਕੀਤੀ ਜਾ ਸਕਦੀ ਹੈ ਵਕਾਰ ਖਾਨ ਸਾਹਿਬ ਕੀ ਹਾਲ ਹੈ ਸਰ
3: ਜੀ ਥੈਂਕ ਯੂ ਸੋ ਮਚ ਹਰਜੀਤ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਰ
3: ਜੀ ਮੇਰੇ ਕੋਲ ਲੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 or 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ ਜੀ
3: ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478000 6478000 ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ
0: ਜੀ
3: ਨੰਬਰ ਅਗੇਨ 6478000 6478000 6448-8000
0: ਬਹੁਤ ਅੱਛੀ ਗੱਲ ਹੈ ਸਰ ਥੈਂਕ ਯੂ ਵੈਰੀ ਮੱਚ ਔਰ ਰੋਜਸ ਦੇ ਨਾਲ ਹੀ ਵਕਾਰ ਖਾਨ ਸਾਹਿਬ ਕੰਮ ਕਰਦੇ ਆ ਲੰਬੇ ਸਮੇਂ ਤੋਂ ਔਰ ਤੁਸੀਂ ਰੋਜਸ ਦੀਆਂ ਇੰਟਰਨੈਟ ਦੀਆਂ ਡੀਲਸ ਲੈਣੀਆਂ ਤੇ ਤੁਹਾਨੂੰ ਪਤਾ ਕਿ ਫਿਰ ਤੁਸੀਂ ਆਪ ਸਿੱਧਾ ਫੋਨ ਕਰੋਗੇ ਮਹਿੰਗਾ ਮਿਲਣਾ ਕੰਮ ਜੇ ਤੁਸੀਂ ਇਹਨਾਂ ਨੂੰ ਕਾਲ ਕਰ ਲਵੇ ਸਸਤਾ ਹੋ ਜਾਣਾ ਕੰਮ 6478000 ਤੇ ਤੁਸੀਂ ਕਾਲ ਕਰ ਸਕਦੇ ਹਾਂ 6478648000 ਤੇ ਕਾਲ ਕਰ ਲਿਓ ਵਕਾਰ ਖਾਨ ਸਾਹਿਬ ਥੈਂਕ ਯੂ ਵੈਰੀ ਮੱਚ ਸਰ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਇੱਕ ਨੰਬਰ ਤੁਸੀਂ ਹੋਰ ਨੋਟ ਕਰੋ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ HK ਮੂਵਰਸ ਵਾਲਿਆਂ ਦਾ ਔਰ HK ਮੂਵਰਸ ਵਾਲੇ ਤੁਸੀਂ ਕੋਈ ਗੱਡੀਆਂ ਸੱਜਿਓਂ ਖੱਬਿਓਂ ਵੀ ਆਪਣੀਆਂ ਕਰਾਉਣੀਆਂ ਮੂਵ ਕਰਾਉਣੀਆਂ ਤੇ ਟੋਰਾਂਟੋ ਤੋਂ ਗੱਡੀਆਂ ਕੋਈ ਕੈਲਗਰੀ ਵੈਨਕੂਵਰ ਭੇਜਣੀਆਂ ਜੇ ਵੈਨਕੂਵਰ ਤੋਂ ਕੈਲਗਰੀ ਐਡਮਿੰਟਨ ਤੋਂ ਗੱਡੀਆਂ ਚੁਕਾ ਕੇ ਤੁਸੀਂ ਟੋਰਾਂਟੋ ਲਿਆਉਣੀਆਂ ਜਾਂ ਤੁਸੀਂ ਮੂਵਿੰਗ ਕਰ ਰਹੇ ਹੋ ਸਮਾਨ ਉੱਥੋਂ ਇੱਧਰ ਲਿਆਉਣਾ ਇੱਧਰ ਉੱਧਰ ਜਾਣਾ ਤੁਹਾਡੇ ਵਾਸਤੇ ਹਾਜ਼ਰ HK ਮੂਵਰਸ 416-524-6704 ਤੇ ਕਾਲ ਕੀਤੀ ਜਾ ਸਕਦੀ ਹੈ 416-524-6704 ਤੇ ਕਾਲ ਵੀ ਕੀਤੀ ਜਾ ਸਕਦੀ ਹੈ A1 ਕੇਕ ਐਂਡ ਪੇਸਟਰੀਜ਼ ਵਾਲੇ ਤੁਹਾਨੂੰ ਪਤਾ ਕਿ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸੇਵਾਵਾਂ ਦੇ ਰਹੇ ਆ 1075 ਲੋਰੀਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ ਪਿਓਰ ਵੈਜੀਟੇਰੀਅਨ ਸਭ ਤੋਂ ਪਹਿਲੀ ਸਾਡੀ ਕੈਨੇਡਾ ਦੀ ਕੰਪਨੀ ਹੈ ਲਈ ਹੁਣ ਦੇਖੋ ਤੁਹਾਨੂੰ ਪੰਜਾਬੀ ਕੁੱਕੀਜ਼ ਬੜੀਆਂ ਮਿਲਦੀਆਂ ਔਰ ਤੁਹਾਨੂੰ ਦੇਖਣ ਨੂੰ ਮਿਲਦੀਆਂ ਵੱਖਰੇ ਵੱਖਰੇ ਸਟੋਰਾਂ ਦੇ ਮਿਲਦੀਆਂ ਤੁਹਾਨੂੰ ਪਰ ਸਭ ਤੋਂ ਪਹਿਲੀਆਂ ਜਿਹੜੀਆਂ ਟੋਰਾਂਟੋ ਦੇ ਵਿੱਚ ਨਹੀਂ ਪੂਰੇ ਕੈਨੇਡਾ ਵਿੱਚ ਇੰਟਰੋਡਿਊਸ ਕੀਤੀਆਂ ਸੀ ਕੁੱਕੀਜ਼ ਉਹ ਸੀ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੇ ਸਾਡੇ ਸਤਿਕਾਰਯੋਗ ਜਸਪਾਲ ਸਿੰਘ ਜੀ ਨਾਗਰਾ ਸਾਹਿਬ ਦੀ ਯਾਦ ਨੂੰ ਯਾਦ ਕੀਤਾ ਜਾ ਰਿਹਾ ਔਰ ਉਹਨਾਂ ਦੇ ਸਪੁੱਤਰ ਹੁਣ ਉੱਥੇ ਫੈਮ ਜਿਹੜਾ ਕਿ ਤੁਹਾਡੇ ਵਾਸਤੇ ਇਹ ਉਹਨਾਂ ਦੇ ਕਾਰੋਬਾਰ ਨੂੰ ਸਾਰਿਆਂ ਨੂੰ ਸਾਂਭ ਰਿਹਾ ਹੈ ਤੁਸੀਂ ਵੀ ਉੱਥੇ ਪਹੁੰਚ ਸਕਦੇ ਆ। A1 ਕੇਕ ਐਂਡ ਪੇਸਟਰੀਜ਼ ਵਾਸਤੇ ਕੋਲ ਪਿਓਰ ਵੈਜੀਟੇਰੀਅਨ ਜੀਰੇ ਵਾਲੇ, ਮੈਂਗੋ ਵਾਲੇ, ਪਿਸਤੇ ਵਾਲੇ ਬਿਸਕੁਟ ਤੁਸੀਂ ਲੈਣੇ ਆ, ਤੁਸੀਂ ਜਾ ਕੇ ਦੇਖੋ। ਕਿਉਂਕਿ ਬਹੁਤ ਪਰਿਵਾਰਾਂ ਨੂੰ ਪਤਾ ਹੈ ਕਿ ਇੱਥੇ ਜਿਹੜੇ ਬਿਸਕੁਟ ਮਿਲਦੇ ਆ ਭਾਵੇਂ ਤਾਜ਼ੇ ਤਾਜ਼ੇ ਅੰਦਰੋਂ ਬੰਦੇ ਗਰਮ ਗਰਮ ਆਉਂਦੇ ਆ, ਭਾਵੇਂ ਸੈਂਪਲ ਵੀ ਦੇਖ ਸਕਦੇ ਆ, ਗਰਮ ਗਰਮ ਬਿਸਕੁਟ ਖਾਓ ਤੁਸੀਂ, ਠੀਕ ਆ। ਅਤੇ ਇਹ ਮਿਲਣੇ ਕਿੱਥੋਂ? A1 ਕੇਕ ਐਂਡ ਪੇਸਟਰੀਜ਼ ਵਾਲਿਆਂ ਤੋਂ, 905-564-2663 ਦੇ ਕੋਕ ਦੀ ਜਾ ਸਕਦੀ ਹੈ। ਕੋਈ ਵੈਲਕਮ ਟੂ ਕੈਨੇਡਾ ਲੈਣਾ, ਕੇਕ ਲੈਣਾ ਹੈ, ਤੁਹਾਨੂੰ ਉਹ ਵੀ ਉੱਥੋਂ ਮਿਲ ਜਾਂਦੇ ਆ। 905-564-2663 ਦੇ ਕੋਕ ਦੀ ਜਾ ਸਕਦੀ ਹੈ। 1075 ਲੋਰੀ ਮਾਰ ਡਰਾਈਵ ਦੇ ਉੱਤੇ ਆ ਤੁਹਾਡੇ ਵਾਸਤੇ ਬਈ A1 ਕੇਕ ਐਂਡ ਪੇਸਟਰੀਜ਼ ਵਾਲੇ, ਤੁਸੀਂ ਇੱਥੇ ਜਾਓ ਔਰ ਕੇਕ ਆਪਣੇ ਜਿਹੜੇ ਜ਼ਰੂਰ ਆਰਡਰ ਕਰੋ।
4: ਪੰਜਾਬੀ ਆ ਗਿਆ।

0: 9985 MacVin Drive Unit 9 Brampton Indian Fruitland ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 Mayfield Road Brampton ਵਧੀਆ ਗਰੋਸਰੀ ਸਭ ਤੋਂ ਨੇੜੇ Indian Fruitland 9054569900
1: ਹੈਲੋ
2: ਹੈਲੋ
1: ਜੀ ਕਾਲੇ ਭਾਜੀ
2: ਗੁਡ ਮਾਰਨਿੰਗ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਅਜੇ ਕੋ ਡਰਾਈਵਰ ਬਾਈ ਜੀ ਰੋਣ ਨੇ
1: ਜੀ ਜੀ ਜੀ ਜੀ ਜੀ
2: ਜੀ ਮੈਂ ਥੋੜਾ ਦੇਖਿਆ ਵਿੱਚ ਕਰ ਤੁਸੀਂ ਉਹਨਾਂ ਨੂੰ ਫੁੱਲ ਦੇ ਰਹੇ ਸਲੀਮ ਜੀ ਨੂੰ ਮਾਸਟਰ ਜੀ ਨੂੰ ਤੱਤੇ ਮੁਲਕ ਠੰਡੇ ਮੁਲਕ ਜਾਇਆ ਜੀ ਇਹਦਾ ਤਾਂ ਗਾਣਾ ਦਾ ਸੁਣਾ ਦੇ ਕੋਈ ਨਾ ਕੋਈ ਚੌਂ ਚੌਂ ਤੱਪਾ ਤੱਪਾ ਜਾ
1: ਸੁਣਾ ਦਿੰਦੇ ਜੀ ਹੁਣੇ ਸੁਣਾ ਦਿੰਦੇ ਬੜੀ ਮਿਹਰਬਾਨੀ
2: ਜਲਦੀ ਸੁਣਾਓ ਜਲਦੀ ਹਾਂ
1: ਹੁਣੇ ਸੁਣਾ ਦਿੰਦੇ ਜਲਦੀ ਸੁਣਾ ਦਿੰਦੇ ਪ੍ਰੋਗਰਾਮ ਪੰਜਾਬੀ ਵਿਰਸਾ
3: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚਾਇਸ
5: ਤੁਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6647300310
6: ਯਾ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ
7: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
8: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ
9: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
10: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਵਿਲ ਸੇਖੋ 416-819-6000
11: ਡੀਐਲ ਮੁੰਡੀ ਰੀਅਲ ਸਟੇਟ ਦਾ ਸਿਤਾਰਾ ਲੋਕਾਂ ਦਾ ਵਿਸ਼ਵਾਸ ਡੀਐਲ ਮੁੰਡੀ ਨਵੇਂ ਪ੍ਰੋਜੈਕਟ ਦਾ ਮਾਹਿਰ ਡੀਐਲ ਮੁੰਡੀ ਡੀਲ ਦਵਾਉਣ ਦੇ ਵਿੱਚ ਹੋਰ ਵਾਧਾ ਕਰਦਾ ਡੀਐਲ ਮੁੰਡੀ ਕਮਿਊਨਿਟੀ ਵਿੱਚ ਲੰਬੇ ਸਮੇਂ ਤੋਂ ਨਾਮ ਬਣਾ ਚੁੱਕਾ ਡੀਐਲ ਮੁੰਡੀ ਇਨਵੈਸਟਮੈਂਟ ਪ੍ਰਾਪਰਟੀ ਦੀਆਂ ਬਰੀਕੀਆਂ ਨੂੰ ਸਮਝਣ ਵਾਲਾ ਡੀਐਲ ਮੁੰਡੀ ਅਗਲੀ ਪ੍ਰਾਪਰਟੀ ਤੁਹਾਡੀ ਐਕਸਪਰਟ ਐਡਵਾਈਜ਼ਰ ਰੈਲਟਰ ਡੀਐਲ ਮੁੰਡੀ 416-313-1313 ਡੀਐਲ ਮੁੰਡੀ 416-313-1313
1: ਡੀਐਲ ਮੁੰਡੀ ਸਾਹਿਬ ਐਡ ਲਾਈ ਨਾਲ ਹੀ ਡੇਲ ਮੁੰਡੀ ਸਾਹਿਬ ਹੀ ਆ ਗਏ ਡੇਲ ਮੁੰਡੀ ਸਾਹਿਬ ਜੀ ਕੀ ਹਾਲ ਚਾਲ ਹੈ ਸਰ
12: ਜੀ ਜੀ ਬੜਾ ਸ਼ੁਕਰੀਆ ਤੁਹਾਨੂੰ ਸਾਰੇ ਭੈਣ ਭਰਾ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਪ੍ਰਵਾਨ ਹੋਵੇ ਜੀ
1: ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਤੁਸੀਂ ਪਰਿਵਾਰਾਂ ਦਾ ਦਿਲ ਜਿੱਤ ਲਿਆ ਔਰ ਮੈਨੂੰ ਬੜੀਆਂ ਤੁਹਾਡੇ ਬਾਰੇ ਅੱਛੀਆਂ ਨਿਊਜ਼ ਅੱਛੇ ਖਬਰ ਮਿਲਦੀ ਹੈ ਕਿ ਡੇਲ ਮੁੰਡੀ ਸਾਹਿਬ ਨੇ ਸਾਡਾ ਬੜਾ ਫਾਇਦਾ ਕਰਾਇਆ ਸਾਡੇ ਕਰਕੇ ਲੜਾਈ ਕੀਤੀ ਹੈ ਥੋੜਾ ਡਿਟੇਲ ਦੱਸੋ ਇਹ ਕੀ ਜਿਹੜੀ ਨਿਊਜ਼ ਆ ਸ਼ਹਿਰ ਦੇ ਵਿੱਚ ਉਹਦਾ ਮੈਨੂੰ ਚਾਨਣਾ ਪਾਓ ਥੋੜਾ ਜਿਹਾ ਪਹਿਲਾਂ ਪਲੀਜ਼
12: ਇਹ ਵੀ ਇੱਕ ਕੌੜਾ ਸੱਚ ਹੈ ਜੀ ਦੋ ਢਾਈ ਸਾਲ ਲੱਗ ਜਾਂਦੇ ਬੰਦੇ ਦੇ ਸੋ ਇਹੋ ਜੀ ਕੋਈ ਨਾ ਕੋਈ ਬੈਟਲ ਕੋਈ ਛੇੜਦੇ ਆ ਜਿਹੜੀ ਬੈਟਲ ਗਰਾਊਂਡ ਆ ਕੋਈ ਈਜ਼ੀ ਤਾਂ ਹੈ ਨੀ ਕੋਈ ਵੀ ਸੋ ਉਹਦੇ ਚ ਤੁਹਾਨੂੰ ਬਹੁਤ ਸਾਰੇ ਸੈਕਰੀਫਾਈਸ ਕਰਨੇ ਪੈਂਦੇ ਆ ਅਸੀਂ ਇੱਕ ਨਾਗਰ ਪਾਲ ਜੀ ਤੁਹਾਡੇ ਰੇਡੀਓ ਸ਼ੋਅ ਦੇ ਥਰੂ ਵੀ ਇਹ ਪ੍ਰੋਡਕਟ ਪ੍ਰਮੋਟ ਕੀਤਾ ਸੀ ਵੇਚਿਆ ਇਹ
1: ਜੀ ਜੀ
12: ਸੋ ਹਰਜੀਤ ਜੀ ਉਦੋਂ ਬਾਅਦ ਕੀ ਹੋਇਆ ਮਾਰਕੀਟ ਸ਼ਿਫਟ ਹੋ ਗਈ ਪਰ ਮੈਂ ਇੰਨਾ ਕਿ ਜ਼ਰੂਰ ਦੱਸਵਾਂ ਪੂਰੇ ਕੈਨੇਡਾ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਆਪਾਂ ਪਹਿਲੇ ਰਿਵੇਲਟਰ ਆ ਜਿਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੀ ਜੇਬ ਚੋਂ ਪੈਸੇ ਖਰਚ ਕੇ ਆਪ ਸਾਰਾ ਅੱਗੇ ਹੋ ਕੇ ਆਪਣਾ ਲਾਇਸੈਂਸ ਦੀ ਪਰਵਾਹ ਕੀਤੇ ਤੋਂ ਬਿਨਾਂ ਬਿਲਡਰ ਨਾਲ ਫਾਈਟ ਕੀਤੀ ਤੇ ਕਿਸੇ ਦਾ ਅਸੀਂ $6 ਲੱਖ ਘਟਾਇਆ ਜੀ ਇਹ ਡਿਪੈਂਡ ਆਨ ਪ੍ਰਾਈਸ ਦੇ ਉੱਤੇ ਕਿਸੇ ਦਾ ਅਸੀਂ $5 ਲੱਖ ਘਟਾਇਆ ਕਿਸੇ ਦਾ $4 ਲੱਖ ਘਟਾਇਆ ਕਿਸੇ ਦਾ $3 ਲੱਖ ਘਟਾਇਆ ਤੇ ਇੱਕ ਸਾਡਾ ਟਾਊਨ ਹਾਊਸ

0: ਸਬਜੈਕਟ ਸੀ ਉਹ ਰੋਹ ਦੇ ਵਿੱਚ ਸਾਰੇ ਟਾਊਨ ਹਾਊਸਾਂ ਦੀ ਪ੍ਰਾਈਸ ਅਸੀਂ 4 ਲੱਖ ਕਟਾਈ। ਲੰਬੀ ਬੈਟਲ ਸੀ ਕਹਿ ਲਓ ਕਿ ਕਾਫੀ ਮੁਸ਼ਕਲਾਂ ਵੀ ਇਹਦੇ ਵਿੱਚ ਆਈਆਂ ਪਰ ਅਸੀਂ ਡਟੇ ਰਹੇ ਰੱਬ ਦਾ ਨਾਂ ਲਾ ਕੇ। ਔਰ ਇਹ ਇੱਕ ਇਹੋ ਜਿਹਾ ਟਾਈਮ ਸੀ ਹਰਜੀਤ ਸਿੰਘ ਸਾਨੂੰ ਲੱਗਦਾ ਸੀ ਕਿ ਜੇ ਅੱਜ ਨੀ ਆਪਣੇ ਭੈਣਾਂ ਭਰਾਵਾਂ ਨਾਲ ਖੜੇ ਤਾਂ ਸਾਡੇ ਵੀ ਲਾਹਨਤ ਆ ਤੇ ਸਾਡੇ ਰੀਅਲ ਸਟੇਟ ਦੇ ਵਿੱਚ ਜਿਹੜੇ 25-20 ਸਾਲ ਲਾਏ ਆ ਇਹਦੇ ਵੀ ਲਾਹਨਤ ਆ। ਸੋ ਇਹ ਆਪਾਂ ਹਰੇਕ ਚੀਜ਼ ਨੂੰ ਸਾਈਡ ਤੇ ਸਿੱਟਿਆ, ਲਾਇਸੈਂਸ ਸਾਈਡ ਤੇ ਸਿੱਟਿਆ, ਲੋਕੀ ਸਫ਼ਰ ਕਰਦੇ ਸੀ ਇਹ ਚੀਜ਼ ਦੇ ਵਿੱਚ ਬਹੁਤ। ਪਰ ਹਰਜੀਤ ਜੀ ਜਿਹੜਾ ਕੋਈ ਕਹਿ ਲਓ ਕਿ 13.5 ਲੱਖ ਦਾ ਘਰ ਵੇਚਿਆ ਸੀ ਉਹਦੀ ਪ੍ਰਾਈਸ ਅਸੀਂ 950 ਜਾਂ 980 ਕੀਤੀ ਔਰ ਅੱਜ ਅਪਰੇਜ਼ਲਾਂ ਵੱਧ ਆ ਰਹੀਆਂ।
1: ਅੱਛਾ,
0: ਸੋ ਅਪਰੇਜ਼ਲ ਕਿਸੇ ਦੀ 1.1 ਆ ਰਹੀ ਜੀ, ਕਿਸੇ ਦੀ 1,050,000 ਆ ਰਹੀ, ਕਿਸੇ ਦੀ 1,000,000 ਆ ਰਹੀ ਆ। ਸੋ ਜਿਹੜੇ ਅਸੀਂ ਪ੍ਰਾਈਸਾਂ ਰਿਡਿਊਸ ਕੀਤੀਆਂ ਅਪਰੇਜ਼ਲ ਤੋਂ ਵੀ, ਅਪਰੇਜ਼ਲਾਂ ਵੀ ਉਹਨਾਂ ਘਰਾਂ ਦੀਆਂ ਵੱਧ ਆ ਰਹੀਆਂ। ਸੋ ਇੱਕ ਚੰਗੀ ਬੈਟਲ ਸੀ ਜੀ, ਕਾਫੀ ਗਹਿਮੀ ਚੱਲਦੀ ਰਹੀ ਇਹਦੇ ਵਿੱਚ, ਕੋਰਟ ਦੇ ਥਰੂ ਵੀ ਅਸੀਂ ਚੱਕਰ ਪਾਇਆ ਪਰ ਜਿੰਨਾ ਕੁ ਅਸੀਂ ਪ੍ਰੈਸ਼ਰਾਈਜ਼ ਕਰ ਸਕਦੇ ਸੀ ਕਰਕੇ ਆਪਣੀ ਕਮਿਊਨਿਟੀ ਲਈ ਇੱਕੋ ਹੀ ਸੀ ਦਿਮਾਗ ਦੇ ਵਿੱਚ ਵੀ ਅੱਜ ਇਹਨਾਂ ਨੂੰ ਲੋੜ ਆ ਸਾਡੀ, ਅੱਜ ਲੋੜ ਆ। ਜੇ ਅੱਜ ਨੀ ਅਸੀਂ ਖੜੇ ਭੱਜ ਗਏ ਤਾਂ ਫਿਰ ਸਾਡੇ ਵੀ ਕੋਈ ਬਾਹਲਾ ਕਹਿ ਲਓ ਕਿ ਮੇਰੇ ਰੀਅਲ ਸਟੇਟ ਕਰੀਅਰ ਦਾ ਕੋਈ ਬਾਹਲਾ ਇਹ ਵਧੀਆ
1: ਮੈਨੂੰ। ਇਸ ਕਰਕੇ ਤੁਹਾਨੂੰ ਸਰ ਸਾਰੇ ਲੋਕਾਂ ਵੱਲੋਂ ਸ਼ਾਬਾਸ਼ ਦਿੱਤੀ ਜਾ ਰਹੀ ਹੈ, ਤੁਸੀਂ ਕੋਰਟ ਕਚਹਿਰੀਆਂ ਦੇ ਚੱਕਰ ਵੀ ਕੱਟੇ ਆ ਸਿਰਫ ਪਬਲਿਕ ਕਰਕੇ, ਨਹੀਂ ਤਾਂ ਰੈਲਟਰ ਨੂੰ ਕੀ ਹੁੰਦਾ, ਰੈਲਟਰ ਕਹਿੰਦਾ ਮੈਂ ਤਾਂ ਚੀਜ਼ ਵੇਚਤੀ ਹੈ ਗੱਲ ਖਤਮ, ਠੀਕ ਹੈ ਨਾ। ਪਰ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਤੇ ਹੰਡਾਇਆ ਹੈ ਜਿਵੇਂ ਤੁਸੀਂ ਦੱਸ ਰਹੇ ਹਾਂ, ਔਰ ਮੈਂ ਸਮਝਦਾ ਇਸ ਚੀਜ਼ ਦੇ ਤੁਸੀਂ ਬਹੁਤ ਜ਼ਿਆਦਾ ਮੁਬਾਰਕਬਾਦ ਦੇ ਹੱਕਦਾਰ ਹੋ, ਤੁਹਾਡਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ, ਤੁਸੀਂ ਕਮਿਊਨਿਟੀ ਦੇ ਨਾਲ ਸਟੈਂਡ ਕੀਤਾ, ਥੈਂਕ ਯੂ ਤੁਹਾਡਾ ਬਹੁਤ ਬਹੁਤ।
0: ਇਹਦੇ ਚ ਹਰਜੀਤ ਜੀ ਛੋਟੀ ਜਿਹੀ ਵੀ ਐਡ ਆਨ ਕਰਦਾ ਕਿ ਕਾਫੀ ਲੰਬਾ ਸਮਾਂ ਇਹ ਫਾਈਟ ਚੱਲੀ ਆ, ਪੈਸੇ ਵੀ ਅਸੀਂ ਜੇਬ ਦੇ ਵਿੱਚੋਂ ਲਾਏ ਨੇ ਔਰ ਅਸੀਂ ਆਪਣਾ ਕਮਿਸ਼ਨ ਵੀ ਛੱਡਿਆ। ਐਂਡ ਆਫ ਦਾ ਡੇ ਜਿਹੜੀ ਸਾਡੀ ਸੋਸਾਇਟੀ ਦਾ ਫਾਇਦਾ ਸੀ ਅਸੀਂ ਉਹ ਦੇਖਿਆ, ਸਾਡੇ ਭਾਈਚਾਰਾ ਦਾ, ਸਾਡੇ ਭੈਣਾਂ ਭਰਾਵਾਂ ਦਾ, ਇਹਨਾਂ ਦੀ ਹਾਰਡ ਅਰਨਡ ਮਨੀ ਸੀਗੀ। ਸੋ ਇਹਨੂੰ ਅਸੀਂ ਸਭ ਤੋਂ ਅੱਗੇ ਰੱਖਿਆ। ਸੋ ਮੈਂ ਕਹਿੰਦਾ ਕਿ ਕਮਿਊਨਿਟੀ ਦੀ ਸਪੋਰਟ ਤੋਂ ਬਿਨਾਂ ਹੋਣਾ ਵੀ ਨਹੀਂ ਸੀ, ਪਰ ਬਹੁਤ ਸਾਰੇ ਭੈਣਾਂ ਭਰਾ ਉਹਨਾਂ ਨੇ ਦੱਬ ਕੇ ਸਪੋਰਟ ਕੀਤੀ ਔਰ ਕਈ ਆਪਣੇ ਆਪ ਦੇ ਖਿਲਾਫ ਰਹੇ ਉਹ, ਪਰ ਐਂਡ ਆਫ ਦਾ ਡੇ ਜਿਹੜਾ ਫੈਸਲਾ ਜਾਂ ਕਹਿ ਲਓ ਕਿ ਜਿਹੜਾ ਰਿਜ਼ਲਟ ਆ, ਬਿਲਡਰ ਨੂੰ ਵੀ ਮੈਂ ਐਪਰੀਸ਼ੀਏਟ ਕਰਦਾ, ਚਲੋ ਅਸੀਂ ਲੜੇ ਵੀ ਬਥੇਰਾ, ਕਾਫੀ ਫਸੇ ਵੀ, ਪਰ ਜਿਹੜਾ ਉਹਨਾਂ ਨੇ ਕੰਪਰੋਮਾਈਜ਼ ਕੀਤਾ ਐਂਡ ਦੇ ਉੱਤੇ ਆ ਕੇ ਜਿਹੜੀਆਂ ਡੀਲਾਂ ਜਿਸ ਹਿਸਾਬ ਨਾਲ ਸਟਰਕਚਰ ਹੋਈਆਂ ਜਾਂ ਜਿਸ ਹਿਸਾਬ ਨਾਲ ਪ੍ਰਾਈਸ ਘਟਾਈ, ਉਹਨਾਂ ਲਈ ਵੀ ਇੱਕ ਸ਼ਾਬਾਸ਼ ਦੇਣੀ ਬਣਦੀ ਆ ਜੀ।
1: ਬੜੀ ਅੱਛੀ ਗੱਲ ਹੈ ਸਰ, ਥੈਂਕ ਯੂ ਵੈਰੀ ਮੱਚ। ਔਰ ਅੱਜ ਮੁੰਡੀ ਸਾਹਿਬ ਤੁਸੀਂ ਬੜੇ ਦਿਨਾਂ ਬਾਅਦ ਆਏ ਹੋ ਔਨਰ, ਕੀ ਏਦਾਂ ਦਾ ਸਪੈਸ਼ਲ ਕੁਛ ਲੈ ਕੇ ਆਇਓ ਜਿਹੜੀ ਸਾਡੀ ਕਮਿਊਨਿਟੀ ਵਾਸਤੇ ਇੱਕ ਵਾਰੀ ਫਿਰ ਤੋਂ ਫਾਇਦਾ ਹੋ ਜਾਵੇ?
0: ਅੱਜ ਜਿੰਨੇ ਵੀ ਮੇਰੇ ਭੈਣ ਭਰਾ ਫਸਟ ਟਾਈਮ ਬਾਹਰ ਹੈਗੇ ਆ, ਜਿੱਥੇ ਵੀ ਕਿਤੇ ਅੰਟਾਰੀਓ ਚ ਤੁਸੀਂ ਸੁਣਦੇ ਹੋ, ਜੇ ਸੋਚਦੇ ਤੁਹਾਨੂੰ ਇੱਕ ਇਹੋ ਜਿਹੀ ਪ੍ਰੋਪਰਟੀ ਮਿਲ ਜਾਵੇ, ਅਸੀਂ ਇੱਕ ਨਵਾਂ ਪ੍ਰੋਡਕਟ ਲਾਂਚ ਕਰਨਾ ਜੀ। ਇਹਦੇ ਵਿੱਚ ਜੇ ਟਾਊਨ ਹਾਊਸ ਆ ਤਾਂ ਤੁਹਾਡੇ ਕੋਲ 3 ਯੂਨਿਟ ਆ ਚੇ, ਜਿੰਨਾ ਵੀ ਫਸਟ ਟਾਈਮ ਭੈਣ ਭਰਾ ਉਹ ਇੱਕ ਜਗ੍ਹਾ ਤੇ ਰਹਿ ਸਕਦੇ ਆ, 2 ਯੂਨਿਟ ਉਹਨੂੰ ਉਹ ਰੈਂਟ ਕਰ ਸਕਦੇ ਆ।
1: ਅੱਛਾ,
0: ਇਹ ਨਵਾਂ ਪ੍ਰੋਡਕਟ ਮਾਰਕੀਟ ਚ ਅਜੇ ਮੇਰਾ ਖਿਆਲ ਨੀ ਕਿ ਅੰਟਾਰੀਓ ਦੇ ਵਿੱਚ ਕਿਤੇ ਵੀ ਇਹ ਅਜੇ ਬਣਿਆ। ਜਿੱਦਾਂ ਇਹਦੇ ਵਿੱਚ ਜੇ ਲਾਈਕ ਤੁਹਾਡੀ ਕਿਸ਼ਤ ਆਲਮੋਸਟ $4,000 ਜਾਂ $3,000 ਆਉਂਦੀ ਆ, ਤੇ ਤੁਹਾਡੀ ਕਿਸ਼ਤ ਕੁਸ਼ਤ ਸਾਰੀ ਪੇ ਕਰੀ ਜਾਣੀ, ਤੁਸੀਂ ਕਾਇੰਡ ਆਫ ਉੱਥੇ ਫ੍ਰੀ ਵਾਂਗੂ ਰਹਿ ਸਕਦੇ ਆ। ਪਰ ਇਹ ਬਾਦਰ ਕਰਦਾ ਸੀ ਪਹਿਲਾਂ ਮਿਊਨਸੀਪੈਲਿਟੀ ਦੀਆਂ, ਇਹ ਪ੍ਰੋਡਕਟ ਕਾਫੀ ਵਾਰੀ ਡਿਜ਼ਾਇਨ ਹੋਇਆ ਪਰ ਹੁਣ ਮਿਊਨਸੀਪੈਲਿਟੀ ਵੀ ਇਸ ਚੀਜ਼ ਨੂੰ ਸਮਝ ਚੁੱਕੀਆਂ ਨੇ। ਸੋ ਜੇ ਇਹ ਪ੍ਰੋਡਕਟ ਦੇ ਵਿੱਚ ਕੋਈ ਵੀ ਭੈਣ ਭਰਾ ਇਨਵੈਸਟ ਕਰਨਾ ਚਾਹੁੰਦਾ, ਤੁਸੀਂ ਮੂਵ ਹੋਣਾ ਚਾਹੁੰਦੇ, ਸੋ ਜੋ ਆਪਣੇ ਘਰ ਦੇ ਵਿੱਚ ਰਹੀਏ ਤੇ ਤੁਹਾਡਾ ਘਰ ਤੁਹਾਨੂੰ ਨਾਲ ਹੀ ਇਨਕਮ ਵੀ ਪ੍ਰੋਡਿਊਸ ਕਰੀ ਜਾਵੇ, ਇਹ ਪ੍ਰੋਡਕਟ ਫਸਟ ਟਾਈਮ ਬਾਹਰ ਨੂੰ ਮੈਂ ਜ਼ਰੂਰ ਰੈਕਮੈਂਡ ਕਰਦਾ। ਜੇ ਤੁਸੀਂ ਚਾਹੁੰਦੇ ਹੋ ਪ੍ਰੋਡਕਟ ਨੂੰ ਬਾਏ ਕਰਨਾ ਤਾਂ ਇਹਦਾ ਲਾਂਚ ਅਸੀਂ ਬੜੀ ਜਲਦੀ 1 ਵੀਕ ਦੇ ਵਿੱਚ ਕਰ ਦੇਣਾ। ਸੋ ਇਹ ਪ੍ਰੋਡਕਟ ਵੀ ਝੱਟ ਹੀ ਵਿਕ ਜਾਣਾ ਹਰਜੀਤ ਜੀ, ਕਿਉਂਕਿ 1 ਆਫ ਦਾ ਟੌਪ ਨਾਚ ਇਹ ਪ੍ਰੋਡਕਟ ਹੋਣਾ। ਪਰ ਜਿਸ ਹਿਸਾਬ ਨਾਲ ਸਟਰਕਚਰ ਆ, ਚਾਹੇ ਤੁਸੀਂ ਇਨਵੈਸਟਰ ਹੋ ਚਾਹੇ ਤੁਸੀਂ ਫਸਟ ਟਾਈਮ ਬਾਹਰ ਹੋ, ਤੁਹਾਨੂੰ ਪ੍ਰੋਪਰਲੀ ਕਹਿ ਲਓ ਕਿ ਜਿਹੜਾ ਤੁਹਾਡੀ ਫਾਈਨੈਂਸ਼ੀਅਲ ਐਵਰੀ ਸਿੰਗਲ ਡਾਲਰ ਆ ਜਿਹੜਾ ਤੁਸੀਂ ਇਨਵੈਸਟ ਕਰਨਾ, ਚਾਹੇ ਰਹਿਣ ਲਈ ਚਾਹੇ ਤੁਸੀਂ ਰੈਂਟ ਕਰਨ ਲਈ, ਇਹ ਉਹਦੀ ਰਿਟਰਨ ਜ਼ਰੂਰ ਤੁਹਾਨੂੰ ਪ੍ਰੋਵਾਈਡ ਕਰੂਗਾ। ਇਹ ਨਾਗਾ ਫਾਲ ਦੇ ਵਿੱਚ ਵੱਡਾ ਠਾਕਾ ਜੀ ਪਾਣੀ ਦੇ ਕੰਢੇ ਤੇ। ਇੱਕ ਚੀਜ਼ ਹੋਰ ਹਰਜੀਤ ਜੀ ਐਡ ਆਨ ਕਰ ਦਵਾਂ, ਕਿਉਂਕਿ ਤੁਹਾਡੇ ਰੇਡੀਓ ਤੇ ਅਸੀਂ ਦੱਬ ਕੇ ਐਡ ਕੀਤੀ ਕਿ ਇੰਡੀਆ ਦੀਆਂ ਕੋਠੀਆਂ ਵਰਗੇ ਘਰ, ਉਹ ਘਰ ਬਣ ਚੁੱਕੇ ਨੇ। ਔਰ ਮੈਂ ਸਾਰੇ ਮੀਡੀਆ ਨੂੰ ਕਹਿੰਦਾ ਹੁੰਦਾ ਜਾ ਕੇ ਦੇਖ ਕੇ ਆਓ, ਬਹੁਤ ਸਾਰੇ ਭੈਣ ਭਰਾ ਉੱਥੋਂ ਵੀਡੀਓ ਬਣਾ ਬਣਾ ਕੇ ਸਾਨੂੰ ਭੇਜਦੇ ਯਾਰ, ਆ ਤਾਂ ਬਾਟੀ ਕੱਢ ਤੇ, ਆ ਤਾਂ ਆਤੀ ਕੱਢ ਦਿੱਤੀ ਆ। ਔਰ ਉਹ ਪ੍ਰੋਡਕਟ ਬਣਾਉਣ ਚ ਬਿਲਡਰ ਨੂੰ ਘਾਟਾ ਹੀ ਪਿਆ, ਕਿਉਂਕਿ ਅਸੀਂ ਪ੍ਰਾਈਸਾਂ ਘਟਾ ਲਈਆਂ ਨੇ, ਪਰ ਸਾਡੀ ਕਮਿਊਨਿਟੀ ਨੂੰ ਜੇ ਉਹ ਕੋਠੀਆਂ ਦੇਖਣੀਆਂ, ਉਹ ਡਿਜ਼ਾਇਨ ਦੇਖਣੇ ਨੇ, ਤਾਂ ਉਹ ਜਾ ਕੇ ਜ਼ਰੂਰ ਦੇਖ ਸਕਦੇ ਨੇ। ਮੇਰਾ ਖਿਆਲ ਨਾਇਗਰਾ ਰੀਜਨ ਦੇ ਵਿੱਚ ਸਭ ਤੋਂ ਟੌਪ ਦਾ ਪਾਣੀ ਨੂੰ ਫੇਸ, ਪਾਣੀ ਦੇ ਕੰਢੇ ਤੇ ਪ੍ਰੋਡਕਟ ਜਿਹੜਾ ਇਹ ਬਣਿਆ, ਸਾਡਾ ਨੰਬਰ ਹੈਗਾ ਜੀ 416-413-1313 ਜਾਂ ਫਿਰ 416-313-1313 ਤੇ ਭੈਣ ਭਰਾ ਕਾਲ ਕਰ ਸਕਦੇ। ਬੜਾ ਸ਼ੁਕਰੀਆ ਹਰਜੀਤ ਜੀ,
1: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਮੈਨੂੰ ਪਤਾ ਕਿ ਜਿਹੜਾ ਤੁਸੀਂ ਆਹ ਵੀ ਪ੍ਰੋਜੈਕਟ ਨਵਾਂ ਲੈ ਕੇ ਆਏ, ਇਹ ਵੀ ਪ੍ਰੋਜੈਕਟ ਜਿਵੇਂ ਤੁਸੀਂ ਦੱਸ ਰਹੇ ਆ ਨਾਲੇ ਵਿੱਚ ਰਹੋ ਨਾਲੇ ਇਨਕਮ ਦਾ ਸਾਧਨ ਬਣ ਜਾਂਦਾ, ਇਹ ਬੜਾ ਕਮਾਲ ਦੀ ਪ੍ਰਾਪਰਟੀ ਹੋਏਗੀ। ਔਰ ਇਹਦੇ ਵਾਸਤੇ ਤੁਸੀਂ ਡੇਲ ਮੁੰਡੀ ਸਾਹਿਬ ਨੂੰ ਕਾਲ ਕਰ ਸਕਦੇ ਆ 416-313-1313 416-313-1313। ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ, ਥੈਂਕ
0: ਯੂ, ਬੜਾ ਸ਼ੁਕਰੀਆ ਜੀ।
2: ਪੰਜਾਬੀ ਸੰਗੀਤ,
1: ਲਓ ਜੀ ਪ੍ਰੋਗਰਾਮ ਪੰਜਾਬੀ ਵਿਰਸਾ। ਇਹ ਜੱਗ ਜਿਉਂਦਿਆਂ ਦੇ ਮੇਲੇ ਆ ਵੀਰ ਮੇਰੇ, ਉਹ ਹੱਸ ਲਓ ਖੇਡ ਲਓ ਤੇ 11 ਦੁਬਾਰਾ ਪੰਜਾਬੀ ਵਿਰਸਾ ਸੁਣਨਾ ਨਾ ਭੁੱਲਿਓ, ਕਿਉਂਕਿ ਇੰਡੀਅਨ ਫਰੂਟਲੈਂਡ ਤੇ ਲੱਗ ਗਈ ਆ ਸੇਲ, ਥਾਲੀ 499 ਦੀ ਮੇਰੀ ਆ ਤੁਹਾਨੂੰ ਵੈ ਜੀ। ਦੁੱਧ, ਚੌਲ, ਆਟੇ, ਦਾਲਾਂ, ਮਸਾਲੇ, ਇੰਡੀਆ ਗੇਟ ਰਾਈਸ 999 ਦਾ। ਬੱਲੇ ਬੱਲੇ ਬੱਲੇ ਬੱਲੇ ਬੱਲੇ, ਵੈਜੀ ਬਰਗਰ ਚੱਕੋ, ਵੈਜੀ ਬਰਿਆਨੀ ਚੱਕੋ, ਨੌਨ ਵੈਜ ਬਰਿਆਨੀ ਚੱਕੋ, ਚਿਕਨ ਲੈਗ ਚੱਕੋ, ਚਿਕਨ ਦੇ ਕਬਾਬ ਚੱਕੋ, ਆ ਸੋਹਣਿਆ ਵੇ ਫੱਟਾ ਸਾਹਿਬ। ਹੋਰ ਕੀ ਕਹਿਣਾ ਚਾਹੋਗੇ ਸਰ?
3: ਮੈਂ ਸਰ ਜੀ ਥੋੜ੍ਹਾ ਜਿਹਾ ਜਿੱਦਾਂ ਮੋਰਗੀਆਂ ਇਸ਼ੂ ਬਾਰੇ ਜ਼ਰੂਰ ਗੱਲ ਕਰਨਾ ਚਾਹੁੰਦਾ, ਵੀ ਜਿੱਦਾਂ ਸਾਡੇ ਸਰੋਤੇ ਕਈ ਵਾਰੀ ਬਹੁਤ ਵਾਰੀ ਘਰ ਲੈਂਦੇ ਹੈਗੇ ਆ ਹਰਜੀ ਜੀ, ਉਹ ਤਕਰੀਬਨ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਚੈੱਕ ਕਰਨ ਤੋਂ ਬਾਅਦ ਜਿੱਦਾਂ ਤੁਹਾਨੂੰ ਬੈਂਕ ਦਿੰਦਾ ਹੈਗਾ ਆਪਣੇ ਮੋਰਗੇਜ, ਮਤਲਬ ਤੁਹਾਡੇ 2 ਸਾਲ ਦੇ ਟੈਕਸ ਟੈਕਸ ਵਗੈਰਾ ਚੈੱਕ ਕਰਦੇ ਆ, ਤੁਹਾਡੀਆਂ ਜੋਬਾਂ ਚੈੱਕ ਕਰਦੇ ਆ, ਤੁਹਾਡਾ ਪਿਛਲਾ ਰੈਕਡ ਚੈੱਕ ਕਰਦੇ ਆ, ਕ੍ਰਿਮੀਨਲ ਰੈਕਡ ਚੈੱਕ ਕਰਦੇ, ਫਿਰ ਦੇਖਦੇ ਤੁਹਾਨੂੰ ਜਿਹੜਾ ਲੋਨ ਮਿਲਦਾ ਹੈਗਾ। ਤਾਂ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿੱਦਾਂ ਤੁਸੀਂ ਘਰ ਲੈਂਦੇ ਹੈਗੇ ਆ, ਜਿਹੜਾ ਤੁਸੀਂ ਆਪਣੇ ਲੋਨ ਨੂੰ ਪ੍ਰੋਟੈਕਟ ਜ਼ਰੂਰ ਕਰੋ, ਕਿਉਂਕਿ ਅਸੀਂ ਕਈ ਵਾਰੀ ਹਰਜੀ ਜਿਸ ਆਲਵੇਜ਼ ਅਸੀਂ ਦੱਸਦੇ ਰਹਿੰਦੇ ਵੀ ਜਿੱਦਾਂ ਤੁਸੀਂ ਕਈ ਵਾਰੀ ਘਰ ਲੈਂਦੇ ਆ, ਤੁਹਾਡੇ ਘਰ ਘਰ ਹੀ ਅੱਖਾਂ ਮੇਰੇ ਘੁੰਮਦਾ ਹੁੰਦਾ ਪਿਆ, ਘਰ ਬਹੁਤ ਸੋਹਣਾ, ਮੈਨੂੰ ਕਿਸ ਤਰ੍ਹਾਂ ਇਹਦੀ ਚਾਬੀ ਮਿਲ ਜਾਵੇ, ਉਸ ਵੇਲੇ ਜਾਏ ਕਿ ਜਿਸ ਵੇਲੇ ਬੈਂਕ ਵਾਲੇ ਪੁੱਛਦੇ ਆ ਵੀ ਸਾਨੂੰ ਜਿੱਦਾਂ ਤੁਸੀਂ ਮੋਰਗੇਜ ਇੰਸ਼ੋਰੈਂਸ ਕਰਾਉਣੀ ਆ, ਤਾਂ ਅਸੀਂ ਉਸ ਵੇਲੇ ਹਰ ਗੱਲ ਦਾ ਜਵਾਬ ਜੈਸਵੇਜ ਕਰ ਦਿੰਦੇ ਹਾਂ। ਮਤਲਬ ਉਹਨਾਂ ਦੇ ਜਿੰਨੇ ਵੀ ਪੇਜ ਹੁੰਦੇ ਆ, ਮਤਲਬ ਇੱਕ ਬੰਡਲ ਰੱਖਿਆ ਹੁੰਦਾ, ਉੱਥੇ ਇਹਦੇ ਕਈ ਕਰ ਕਹਿੰਦੇ ਅਸੀਂ ਨਿਸ਼ਚਿਤ ਕਰਦੇ ਇੱਥੇ ਸਾਈਨ ਕਰ ਦਿਓ, ਪਰ ਉਸ ਵੇਲੇ ਤੁਹਾਡੇ ਕੋਲ ਇਹ ਆਪਸ਼ਨ ਹੁੰਦੀ ਹੈ ਵੀ ਜਿਹੜੀ ਤੁਸੀਂ ਮੋਰਗੇਜ ਇੰਸ਼ੋਰੈਂਸ ਕਰਾਉਣੀ ਆ, ਤੁਸੀਂ ਬ੍ਰੋਕਰ ਤੋਂ ਕਰਾ ਸਕਦੇ ਆ, ਜਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਵੀ ਮੈਂ ਜਿਹੜੀ ਚੀਜ਼ ਮੈਂ ਆਪਣੇ ਬ੍ਰੋਕਰ ਨਾਲ ਡਿਸਕਸ ਕਰਕੇ ਕਰੂੰਗਾ, ਕਿਉਂਕਿ ਹਰਜੀ ਜੀ ਬੈਂਕ ਦੀ ਜਿਹੜੀ ਆਪਣੇ ਮੋਰਗੇਜ ਇੰਸ਼ੋਰੈਂਸ ਹੈ ਅਤੇ ਸਾਡੀ ਇੰਸ਼ੋਰੈਂਸ ਜ਼ਮੀਨ ਸਮਾਨ ਦਾ ਫਰਕ ਹੈਗਾ, ਉਹਨਾਂ ਨੇ ਜਿਹੜੀ ਮੋਰਗੇਜ ਇੰਸ਼ੋਰੈਂਸ ਹੁੰਦੀ, ਜਿਹੜੀ ਹਸਬੈਂਡ ਵਾਈਫ ਨੂੰ ਉਹਨਾਂ ਨੇ ਜਿਹੜੇ ਪ੍ਰਾਈਸ ਦੇਣਾ ਹੁੰਦਾ, ਮਤਲਬ ਸੇਮ ਪ੍ਰਾਈਸ ਵੀ ਅਸੀਂ ਇਕੱਲੇ ਇਕੱਲੇ ਨੇ ਉਨੇ ਦੀ ਇੰਸ਼ੋਰੈਂਸ ਦੇ ਦਿੰਦੇ ਹਾਂ। ਮਤਲਬ ਜੇ ਉਹਨਾਂ ਨੇ $1 million ਦੀ ਦੋਨਾਂ ਹਸਬੈਂਡ ਵਾਈਫ ਨੂੰ ਦਿੱਤੀ, ਵਿੱਚ ਇੱਕ ਨੂੰ ਕੁਛ ਹੈਪਨ ਹੋ ਜਾਂਦਾ, ਦੂਜੇ ਨੂੰ ਬੈਨੀਫਿਟ ਮਿਲ ਜਾਂਦਾ, ਦੂਜੇ ਦਿਨ ਨਾਲੇ ਖਤਮ ਹੋ ਜਾਂਦੀ ਆ, ਪਰ ਅਸੀਂ ਜਿਹੜੀ ਦੇਵਾਂਗੇ ਉਹ ਸੇਮ ਪ੍ਰਾਈਸ ਦੇ ਵਿੱਚ ਆਲਮੋਸਟ ਜਿਹੜਾ ਉਹ ਤੁਹਾਨੂੰ ਦੇ ਦੇਵਾਂਗੇ ਜਿਹੜੇ ਮੋਰਗੇਜ ਇੰਸ਼ੋਰੈਂਸ ਹਰਜੀ। ਉਹ ਤੋਂ ਬਾਅਦ ਜਿਹੜੀ ਦੂਸਰੀ ਗੱਲ ਹੁੰਦੀ ਹੈ ਕਿ ਬੈਂਕ ਦੇ ਵਿੱਚ ਜਦੋਂ ਤੁਸੀਂ ਲੈਂਦੇ ਹੋ, ਤੁਸੀਂ ਉਹਦੇ ਵਿੱਚ ਤੁਹਾਡੇ ਕੋਈ ਪੇਪਰ ਨਹੀਂ ਹੁੰਦੇ, ਕੋਈ ਪਾਲਿਸੀ ਨਹੀਂ ਹੁੰਦੀ, ਉਸ ਵੇਲੇ ਤੁਹਾਡੀ ਅੰਡਰਲਾਈਨਿੰਗ ਉਸ ਵੇਲੇ ਹੁੰਦੀ ਹੈ ਜਿਸ ਨਾਲ ਤੁਹਾਡਾ ਕੋਈ ਕਲੇਮ ਆ ਜਾਂਦਾ, ਉਸ ਵੇਲੇ ਤੁਹਾਨੂੰ ਉਹ ਤੋਂ ਦੇਖਦੇ ਆ ਤੁਸੀਂ ਜਿਹੜੇ ਕੁਐਸਚਨ ਦਾ ਜਵਾਬ ਦਿੰਦੇ ਸੀ ਠੀਕ ਹੈ ਗਲਤ ਹੈ, ਫਿਰ ਉਹ ਤੁਹਾਨੂੰ ਚੈੱਕ ਕਰਦੇ ਹਾਂ ਤੁਹਾਨੂੰ ਕਲੇਮ ਨਹੀਂ ਮਿਲਣਾ, ਕਿਉਂਕਿ ਉਹਨਾਂ ਦੇ ਜਿਹੜੇ ਕੁਐਸਚਨ ਦਾ ਜਵਾਬ ਜਿਹੜੇ ਹਰ ਇੱਕ ਬੰਦੇ ਦੇ ਵਿੱਚ ਆਏ ਹੁੰਦੇ ਆ, ਜਿਹੜੇ ਵੀ ਉਹਨਾਂ ਦੇ ਹੁੰਦੇ ਆ
1: ਠੀਕ ਹੈ,
3: ਪਰ ਉਹ ਜੇ ਸਾਡੇ ਸੋਤੇ ਇਸ ਚੀਜ਼ ਬਾਰੇ ਕੋਈ ਲਿੰਕ ਚਾਹੁੰਦੇ ਤਾਂ ਇੱਕ CBC ਨਿਊਜ਼ ਦਾ ਇੱਕ ਮੂਵੀ ਪਈ ਆ ਯੂਟਿਊਬ ਦੇ ਉੱਤੇ, ਹਰਜੀਤ ਕੀ 20 ਮਿੰਟ ਦੀ ਮੂਵੀ ਹੈ, ਜੇ ਉਹ ਜਿਹੜਾ ਬੰਦਾ ਵੀ ਉਹ ਮੂਵੀ ਦੇਖ ਲੂਗਾ ਉਹ ਦਸਾਂ ਬੰਦੇ ਹੋਰ ਦੱਸੂਗਾ ਵੀ ਤੁਸੀਂ ਕਿਸੇ ਬ੍ਰੋਕਰ ਦਾ ਇੰਸ਼ੋਰੈਂਸ ਕਰੋ, ਬੈਂਕ ਤੋਂ ਨਾ ਲਵੋ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹਰਜੀਤ ਜੀ। ਬਾਕੀ ਮੈਂ ਔਰਵਲੇ ਇਸੇ ਕਹਿੰਦਾ ਕਿ ਜਿਸ ਨਾਲ ਅਸੀਂ ਤੁਹਾਨੂੰ ਇੰਸ਼ੋਰੈਂਸ ਦਿੰਦੇ ਹਾਂ, ਅਸੀਂ ਤੁਹਾਡੇ ਮੈਡੀਕਲ ਪਹਿਲਾਂ ਕਰਾਉਂਦੇ, ਤੁਹਾਨੂੰ ਇੱਕ ਪਾਲਿਸੀ ਬੁੱਕ ਦਿੱਤੀ ਜਾਂਦੀ ਆ, ਉਹ ਤੋਂ ਬਾਅਦ ਫਿਰ ਜਿੱਦਾਂ ਹੁੰਦਾ। ਬਾਕੀ ਹਰਜੀਤ
1: ਕਿਹੜੇ ਨੰਬਰ ਤੇ ਕਾਲ ਪੱਟਾ ਸਭ ਤੁਹਾਨੂੰ ਕਰ ਸਕਦਾ?
3: ਮੈਂ ਹਰਜੀਤ ਬਸ ਇੱਕ ਹੁਣ ਇਹ ਕਹਿਣਾ ਚਾਹੁੰਦਾ ਵੀ ਜੇ ਸਾਡੇ ਸੋਚਦੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇੰਸ਼ੋਰੈਂਸ ਚਾਹੁੰਦੇ ਆ, ਭਾਵੇਂ ਲਾਈਫ ਆ, ਕ੍ਰੈਡਿਟ ਕਾਰਡ ਆ, ਮੋਰਗੇਜ ਇੰਸ਼ੋਰੈਂਸ ਆ, ਸੁਪਰਵਿਜ਼ਨ ਇੰਸ਼ੋਰੈਂਸ ਆ, ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਇਨਵੈਸਟਮੈਂਟ ਹੈਗੀ ਆ, ਉਹ TFS ਅਕਾਊਂਟ ਹੈਗਾ, ਫਸਟ ਟਾਈਮ ਹੋਮ ਬਾਇਰ ਪਲਾਨ ਹੈਗਾ, ਜਾਂ RDS ਵੀ ਹੈਗਾ, ਜਾਂ ਸਾਡੇ ਅਫਸਰ ਨੂੰ ਐਜ਼ ਏ ਬ੍ਰੋਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਮੇਰਾ ਇੱਕੋ ਇੱਕ ਨੰਬਰ 647-300-3100
1: 6773003100। ਅਮਰੀਕ ਸਿੰਘ ਗੋਗਣਾ ਸਾਹਿਬ ਨੇ ਤੁਹਾਡੇ ਵਾਸਤੇ ਇੱਕ ਮੈਸੇਜ ਭੇਜਿਆ ਸਾਰੀ ਕਮਿਊਨਿਟੀ ਵਾਸਤੇ। ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ 17 ਜੁਲਾਈ ਨੂੰ, ਔਰ 11692 ਹੋਰੰਟੋਰੀਓ ਸਟਰੀਟ ਬ੍ਰੈਂਪਟਨ 'ਚ ਹੋ ਰਹੀ ਹੈ, 12 ਵਜੇ ਲੈ ਕੇ 7 ਵਜੇ ਤੱਕ, ਜੁਲਾਈ 18 ਨੂੰ ਵੀ ਹੋ ਰਹੀ ਹੈ ਸੇਮ ਜਗ੍ਹਾ ਦੇ ਉੱਤੇ ਹੀ, ਜੁਲਾਈ 19 ਨੂੰ ਵੀ ਹੋ ਰਹੀ ਹੈ ਤਾਂ ਰੋਜ਼ ਥੀਏਟਰ ਬ੍ਰੈਂਪਟਨ ਵਿੱਚ ਹੋ ਰਹੀ ਹੈ 12 ਤੋਂ ਲੈ ਕੇ ਨੂਨ 5 ਵਜੇ ਤੱਕ। ਕੋਈ ਵੀ ਜਾਣਕਾਰੀ ਵਾਸਤੇ ਤੁਸੀਂ ਅਜੈਬ ਸਿੰਘ ਚੱਠਾ ਸਾਹਿਬ, ਸੰਤੋਖ ਸਿੰਘ ਸੰਧੂ ਸਾਹਿਬ, ਔਰ ਸਾਡੇ ਤਿਹਾੜਾ ਸਾਹਿਬ, ਔਰ ਇਸ ਨਾਲ ਅਮਰੀਕ ਸਿੰਘ ਗੋਗਣਾ ਸਾਹਿਬ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਆ। ਅਮਰੀਕ ਸਿੰਘ ਗੋਗਣਾ ਸਾਹਿਬ ਤੁਹਾਨੂੰ ਪਤਾ ਬੜੇ ਪਿਆਰ ਵਾਲੇ ਔਰ ਵੱਡੇ ਰਾਈਟਰ ਆ, ਉਹਨਾਂ ਨੂੰ ਕਾਲ ਤੁਸੀਂ ਕੀਤੀ ਜਾ ਸਕਦੀ ਹੈ 416-725-7455 ਦੇ ਕਾਲ ਕੀਤੀ ਜਾ ਸਕਦੀ ਹੈ 416-725-7455। ਜੀ ਜੋਇਆ ਸਾਹਿਬ, ਹੋਰ ਕੀ ਕਹਿਣਾ ਚਾਹੋਗੇ ਸਰ?
4: ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਮੈਂ ਇੱਕ ਬਹੁਤ ਹੀ ਸਪੈਸ਼ਲ ਸਟੇਟ ਹੋਮ ਲੈ ਕੇ ਆਇਆ ਵਾਨ ਦੇ ਅੰਦਰ, ਜਿਹੜਾ ਕਿ ਕਿੰਗ ਵਾਨ ਐਂਡ ਕੀਲ ਸਟਰੀਟ ਦੇ ਕਾਰਨਰ 'ਤੇ ਹੈਗਾ, ਅਤੇ ਇਹਦੇ ਅੰਦਰ ਉਹ ਹਰਜੀਤ ਜੀ 2 ਏਕੜ ਦੀ ਲੈਂਡ ਹੈਗੀ, ਔਰ 8500 ਸਕੁਆਇਰ ਫੁੱਟ ਦੀ ਲਿਵਿੰਗ ਸਪੇਸ ਹੈਗੀ,
1: ਠੀਕ ਹੈ,
4: 8-9 ਬੈਡਰੂਮ ਹੈਗੇ ਨੇ ਔਰ 8 ਵਾਸ਼ਰੂਮ ਹੈਗੇ ਨੇ। ਕੋਈ ਵੀ ਬੜੀ ਫੈਮਿਲੀ ਇਸ ਗਾਰੇਜ ਰਹਿਣਾ ਚਾਹੁੰਦੀ ਹੈ, ਸਟੇਟ ਆਫ ਦਾ ਆਰਟ ਦਾ ਹਾਊਸ ਹੈਗਾ। ਔਰ ਇਹਦੀ ਜਿਹੜੀ ਕੁਆਲਿਟੀ ਹੈਗੀ ਹੋਏਗੀ ਹਰਜੀਤ ਜੀ, ਕਿ ਤੁਸੀਂ ਆਪਣੇ ਡਰਾਈਵੇ ਤੇ 35 ਕਾਰ ਡਰਾਈਵ ਪਾਰਕ ਕਰ ਸਕਦੇ ਹੈਗੇ ਹੋ। ਤੁਸੀਂ ਕੋਈ 100-200 ਬੰਦੇ ਦੀ ਪਾਰਟੀ ਆਪਣੇ ਗਾਰੇਜ ਅਗਰ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ,
1: ਠੀਕ ਹੈ।
4: 2 acres ਦੀ ਲੈਂਡ ਫੁੱਲੀ ਫੈਂਸਡ ਹੋਈ ਹੈ ਮੈਟਲ ਦੀ, 2 ਆਟੋ ਗੇਟ ਲੱਗੇ ਨੇ, ਔਰ ਇਹ ਪ੍ਰਾਪਰਟੀ ਜਿਹੜੀ ਹੈਗੀ ਵਾਨ ਦੇ ਅੰਦਰ ਹੈਗੀ ਔਰ ਸਟੇਟ ਆਫ ਦੀ ਆਰਟ ਪ੍ਰਾਪਰਟੀ ਹੈਗੀ। ਔਰ ਇਹਦੀ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈਗੀ, ਔਰ ਜਿਹੜਾ ਸੈਲਰ ਹੈਗਾ ਬੜਾ ਮੋਟੀਵੇਟਡ ਸੈਲਰ ਹੈਗਾ। ਕੋਈ ਵੀ ਦੋਸਤ ਅਗਰ ਇਸ ਪ੍ਰਾਪਰਟੀ ਨੂੰ ਲੈਣਾ ਚਾਹੁੰਦਾ ਹੈ ਮੈਨੂੰ ਕਾਲ ਕਰ ਸਕਦਾ ਹੈ, ਮੇਰਾ ਨੰਬਰ ਹੈਗਾ 416-400-3315, 416-400-3315। ਹਰਜੀਤ ਜੀ ਇੱਕ ਹੋਰ ਮੇਰੇ ਕੋਲ ਫਾਰਮ ਹਾਊਸ ਹੈਗਾ ਪੀਟਰ ਬਰੋ ਦੇ ਵਿੱਚ, 98 acres ਦਾ, ਜਿਹੜਾ ਕਿ ਬਿਲਕੁਲ ਰੈਡੀ ਹੈਗਾ ਅਗਰ ਤੁਸੀਂ ਉੱਥੇ ਫਾਰਮਿੰਗ ਕਰਨਾ ਚਾਹੁੰਦੇ ਹੋ। ਉੱਥੇ ਬਾਰਨ ਹੈਗੇ ਨੇ, ਉਹਦੇ ਸਟੋਰੇਜ ਹੈਗੀਆਂ ਨੇ, ਔਰ ਬਿਊਟੀਫੁਲ 3 bedroom ਦਾ ਘਰ, ਨੀਟ ਐਂਡ ਕਲੀਨ, ਜਿਸ ਤਰ੍ਹਾਂ ਸਿਟੀ ਦੇ ਅੰਦਰ ਘਰ ਹੁੰਦੇ ਇਸ ਤਰ੍ਹਾਂ ਦਾ ਘਰ ਹੈਗਾ। ਔਰ ਅਗਰ ਕੋਈ ਦੋਸਤ ਇਸ ਫਾਰਮ ਹਾਊਸ ਦੇ ਬਾਰੇ ਵੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ, 98 acres ਦਾ ਫਾਰਮ ਹਾਊਸ ਰੈਡੀ ਟੂ ਗੋ। ਕੋਈ ਵੀ ਤੁਸੀਂ ਕਿਸੇ ਕਿਸਮ ਦੇ ਉੱਥੇ ਬਫਲੋ ਕਰਨਾ ਚਾਹੁੰਦੇ ਹੋ, ਕੋਈ ਕੋਜ਼ ਵਗੈਰਾ ਦੀ ਉੱਥੇ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਰੈਡੀ ਟੂ ਗੋ ਹੈਗਾ। ਔਰ ਮੇਰਾ ਨੰਬਰ ਹੈਗਾ 416-400-3315, 416-400-3315।
1: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। $7,000 ਤੁਸੀਂ ਆਪਣਾ ਵਾਸ਼ਰੂਮ ਬ੍ਰੈਂਡ ਨਿਊ ਘਰ ਦਾ ਬਣਾ ਸਕਦੇ ਆ। 416-678-8100, $7,000 ਚ ਸਾਰਾ ਦੇ ਸਾਰਾ ਵਾਸ਼ਰੂਮ ਬ੍ਰੈਂਡ ਨਿਊ। 416-678-8100।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਆਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਆਇਲ ਹੀਟਿੰਗ ਹੈ ਤੇ ਉਹ ਆਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਹੈਲੋ
4: ਹੈਲੋ, ਕਟਾਰੀਆ ਟੂਰਸ ਐਂਡ ਟਰੈਵਲ?
3: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
4: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
3: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
4: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
3: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
4: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
5: 32, 55, 80, 98, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80, 52, 80,
6: Brampton TV and Appliances, 801 Bowie Drive near Chingozi. Call 905-450-2828. 905-450-2828. 905-450-2828.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-7410-647-739-8710।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
8: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 to 3 PM ਤੱਕ।
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਆਇਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
15: ਕੰਡੀਸ਼ਨਸ ਅਪਲਾਈ।
16: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
17: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ। ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
8: I am Dave Tatla and you are not.
1: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
3: Ladies
0: and gentlemen, introducing from CHLO AM 530, the number one

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तो दिन अच्छा गुजरेगा। साड़ी कोशिश रहेगी 2 बजे तक नेशनल इंटरनेशनल खबरां ना जोड़ के रखिए। अगे चल के सुखी निजी साहब आएंगे, वतनों दूर प्रोग्राम तो पेश करेंगे। उन्होंने जो सीडी प्लेयर है चलता है, अपना चलता नहीं है। खैर, सूर सिंह की गल करिए, कानूनी तौर से 549 ते आया ते 857 दे चले जाना। साडे नाल गुरप्रीत साहब भी जुड़ चुके ने। सर जी, वेलकम टू द शो।
1: धन्यवाद दीप जी, तुहानूं ते सारे लिसनर्स नूं गुड आफ्टरनून, सत श्री अकाल जी।
0: एक जमाना सी जदों पंडित लोग चतुर लोग हुंदे सी, चलाक हुंदे सी, लोकां नूं भोले भाले लोकां नूं बेवकूफ जिहा बणाउंदे हुंदे सीगे। उहनां नूं जिहड़ां नूं ज्ञान नहीं हुंदा सी, इह आपदे तोरी फलका खांदे सी। ਹੁਣ ਇਹਨਾਂ ਨੂੰ ਪੁੱਛੇ ਵੀ ਸੂਰਜ ਕਿੱਧਰ ਗਿਆ ਅੱਜ ਤੁਹਾਡਾ, ਜਿਹੜਾ ਚੰਦ ਰਾਤ ਨੂੰ ਚੜਾਉਂਦੇ ਸੀ, ਅੱਜ ਉਹਨੇ ਸ਼ਾਮ ਨੂੰ 7:02 ਤੇ ਸਵੇਰੇ ਆਇਆ 7:02 ਤੇ ਰਾਤ ਨੂੰ 10:12 ਤੇ ਜਾਣਾ। ਹੁਣ ਚੰਦਮਾਮਾ ਵੀ ਸਵੇਰੇ ਆ ਗਿਆ, ਸੂਰਜ ਵੀ ਸਵੇਰੇ ਆ ਗਿਆ, ਇਹ ਭੱਬਣ ਭੂਸੇ ਚ ਪਾਈ ਰਾਦੇ, ਰਾਹੂ ਇੱਧਰ ਨੂੰ ਗਿਆ, ਕੇਤੂ ਇੱਧਰ ਨੂੰ। ਉਹ ਯਾਰ ਕਿਹੜੀਆਂ ਗੱਲਾਂ ਕਰਦੇ ਸੀ ਲੋਕ,
1: ਅੱਜ ਦਿਸਦੇ ਕੋਈ ਵੀ ਨੀ ਜੀ। ਦੇਖੋ ਆਪਣੀ ਏਅਰ ਕੁਆਲਿਟੀ ਇੰਨੀ ਭੈੜੀ ਹੈ, ਨਾ ਮਾਮਾ ਦੀ ਨਾ ਤੇ ਨਾ ਸੂਰਜ ਦੀ, ਨਾ
0: ਦੁਨੀਆ ਭਰ ਚ ਸਭ ਤੋਂ ਜ਼ਿਆਦਾ। ਲੇਕਿਨ ਇਹ ਰੌਲਾ ਤਾਂ ਕਿਸਾਨਾਂ ਦਾ ਨਾ, ਪਰਾਲੀ ਨੂੰ ਅੱਗ ਲਾਈ ਹੋਈ ਹੈ ਇਹਨਾਂ ਨੇ
1: ਜੀ।
0: ਇੰਡੀਆ ਤੁਸੀਂ ਜਿੱਥੇ ਮਰਜ਼ੀ ਹੋਏ, ਹਿੰਦੁਸਤਾਨ ਜਿੱਥੇ, ਬਸ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਆ। ਖੈਰ, ਜਿਹੜੇ ਨੌਰਥ ਚ ਸਾਡੇ ਅੱਗ ਲੱਗੀ ਹੋਈ ਆ ਜੰਗਲਾਤ ਦੇ ਵਿੱਚ, ਉਹਦਾ ਅਸਰ ਹੈ ਜਿਹੜਾ ਕਿ ਇੰਨਾ ਜ਼ਿਆਦਾ ਧੂੰਆਂ ਆਇਆ ਹੋਇਆ। ਇਸ ਕਰਕੇ ਸੂਰਜ ਦੀ ਜਗ੍ਹਾ ਅੱਜ ਔਰੰਜ ਹੀ ਤੁਹਾਨੂੰ ਲੇਹ ਜੀ ਮਿਲੇਗੀ ਹਵਾ ਦੇ ਵਿੱਚ। ਐਨੀਵੇ, ਇਟ ਇਜ਼ ਵਟ ਇਟ ਇਜ਼, ਦੇਅਰ ਇਜ਼ ਨਥਿੰਗ ਵੀ ਕੈਨ ਡੂ ਅਬਾਊਟ ਇਟ। ਔਰ ਅੱਜ ਸੂਰਜ ਤਾਪਮਾਨ ਕਾਨੂੰਨੀ ਤੌਰ ਤੇ 37 ਡਿਗਰੀ ਹੈ, ਕੱਲ ਨੂੰ 33 ਡਿਗਰੀ ਹੈ, ਫਰਾਈਡੇ ਨੂੰ 28 ਡਿਗਰੀ ਹੈ, ਸੈਟਰਡੇ ਨੂੰ ਜਾ ਕੇ ਥੰਡਰਸਟੋਰਮ ਛੱਤਰੀ ਛੱਤਾਂ ਦੀ ਲੋੜ ਪੈਗੀ, ਤਾਪਮਾਨ 28 ਡਿਗਰੀ, ਸੰਡੇ ਨੂੰ 29, ਮੰਡੇ ਨੂੰ 30 ਡਿਗਰੀ ਤਾਪਮਾਨ ਹੋਣਗੇ। ਹੁਣ ਚੱਲਦੇ ਹਾਂ ਸਿੱਧਾ ਹੀ ਸਪੋਰਟਸ ਦੇ ਵੱਲ। ਅੱਛਾ, ਕੱਲ ਮੈਚ ਹੋਇਆ ਜੀ ਜਿਹੜਾ, ਪਹਿਲਾਂ ਤਾਂ ਉਹਦਾ ਦੱਸਿਓ।
1: ਐਬਸੋਲੂਟਲੀ ਜੀ, ਤੁਸੀਂ ਦੇਖੋ ਗੱਲ ਕੀਤੀ ਹੈ ਸੂਰਜ ਤੇ ਚੰਦ ਮਾਮਾ ਦੀ, ਵੀ ਅੱਜ ਦਿਸਦੇ ਨੀ ਗੇ, ਪਰ ਜਿਹੜਾ ਕੱਲ ਸਪੇਨ ਨੇ ਚੰਦ ਚੜਾਇਆ ਉਹ ਸਾਰੀ ਦੁਨੀਆਂ ਨੂੰ ਦਿਸ ਰਿਹਾ। ਉਹਨਾਂ ਨੇ 2-0 ਦੇ ਨਾਲ ਫਰਾਂਸ ਨੂੰ ਜਿਹੜਾ ਜੀ ਹਰਾ ਦਿੱਤਾ, ਮਾਸਟਰ ਕਲਾਸ ਆਫ ਪਰਫਾਰਮੈਂਸ ਬਾਏ ਸਪੇਨ। ਔਰ ਜਿਹੜੀ ਆਪਾਂ ਗੱਲ ਕਰਦੇ ਵੀ ਸੀ ਵੀ ਉਹਨਾਂ ਦੀ ਮਿਡਫੀਲਡ ਤੇ ਡਿਫੈਂਸ ਬਹੁਤ ਤਕੜੀ ਆ, ਇਹੀ ਰੀਜ਼ਨ ਹੈ ਦੇਵ ਜੀ ਪਹਿਲੀ ਟੀਮ ਬਣੀ ਹੈ ਦੁਨੀਆਂ ਦੀ ਫੀਫਾ ਦੇ ਵਿੱਚ ਜਿਹਨੇ 6 ਮੈਚਸ ਦੇ ਵਿੱਚ 1 ਵੀ ਗੋਲ ਆਪਣੇ ਸਿਰ ਹੋਣ ਨਹੀਂ ਦਿੱਤਾ ਇਸ ਫੀਫਾ ਵਰਲਡ ਕੱਪ ਦੇ ਵਿੱਚ। ਤੇ ਪੂਰੇ ਟੂਰਨਾਮੈਂਟ ਚ ਹੁਣ ਤੱਕ ਉਹਨਾਂ ਦੇ ਅਗੇਂਸਟ ਸਿਰਫ 1 ਗੋਲ ਬਾਈ ਜੀ ਹੋਇਆ, ਐਡੀ ਵਧੀਆ ਪਰਫਾਰਮੈਂਸ ਰਹੀ ਹੈ। ਔਰ ਕੱਲ ਜਿਹੜੀ ਆਪਾਂ ਕਹਿੰਦੇ ਸੀ ਕਿ ਤਿੱਕੜੀ ਡਿੰਬਾਲੇ ਦੀ ਹੋਵੇ, ਚਾਹੇ ਮਬਾਪੇ ਦੀ ਹੋਵੇ, ਚਾਹੇ ਓਲੀਸੇ ਦੀ ਹੋਵੇ, ਉਹਨਾਂ ਨੂੰ ਐਸਾ ਉਹਨਾਂ ਨੇ ਚੱਕਰਵਿਊਹ ਦੀ ਰਚਨਾ ਕਰਕੇ ਪੜ੍ਹਨੇ ਪਾਇਆ ਕਿ ਪੂਰੇ ਮੈਚ ਦੇ ਵਿੱਚ ਨਾ ਉਹ ਕਿਸੇ ਪਾਸੇ ਦਿਖੇ ਹੀ ਨੀ। 5-7 ਮਿੰਟ ਛੱਡ ਦਿਓ ਜਾਂ 2-3 ਚਾਂਸ ਜਿਹੜੇ ਉਹਨਾਂ ਨੂੰ ਬਾਲੇ ਮਿਲੇ ਨੇ, ਕੋਈ ਐਡੇ ਵਧੀਆ ਚਾਂਸਸ ਵੀ ਨੀ ਉਹ ਮਿਲੇ ਵੀ ਤੁਸੀਂ ਕਹਿ ਸਕੋ ਵੀ ਫਰਾਂਸ ਨੇ ਕੋਲੋਂ ਜਾ ਕੇ ਗੋਲ ਮਿਸ ਕਰਤਾ ਜਾਂ ਕੁਛ, ਕਲੀਨ ਸ਼ਾਟ ਦੇਤਾ। ਬਿਲਕੁਲ ਵਧੀਆ ਟੌਪ ਨੌਚ ਪਰਫਾਰਮੈਂਸ ਜਿਹੜੀ ਹੈ ਜੀ ਉਹਨਾਂ ਨੇ ਕੱਲ ਦਿੱਤੀ ਹੈ। ਔਰ ਫਰਾਂਸ ਦੀ ਜਿਹੜੀ ਬੁਲਟ ਟ੍ਰੇਨ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਸੀ, ਲੈਫਟ ਤੇ ਰਾਈਟ ਵਿੰਗ ਤੋਂ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਪਰਫਾਰਮੈਂਸ ਦਿੰਦੇ ਸੀਗੇ ਔਰ ਆਪਣੇ ਗੋਲ ਕਰਦੇ ਸੀ, ਉਸ ਨੂੰ ਬਿਲਕੁਲ ਉਹਨਾਂ ਨੇ ਰੋਕ ਦਿੱਤਾ ਤੇ ਡਿਜ਼ਰਵਿੰਗ 2-0 ਦੇ ਨਾਲ ਜਿੱਤ ਕੇ ਸਪੇਨ ਫਾਈਨਲ ਚ ਪਹੁੰਚ ਚੁੱਕਾ। 2010 ਦੇ ਚੈਂਪੀਅਨ ਇੱਕ ਵਾਰੀ ਫੇਰ ਤੋਂ ਫਾਈਨਲ ਚ ਪਹੁੰਚੇ ਨੇ ਤੇ ਹੁਣ ਉਹ ਵੇਟ ਕਰਨਗੇ ਕਿ ਸੰਡੇ ਨੂੰ ਇੰਗਲੈਂਡ ਜਾਂ ਅਰਜਨਟੀਨਾ ਦੇ ਵਿੱਚੋਂ ਕਿਸ ਦੇ ਨਾਲ ਉਹਨਾਂ ਦਾ ਭੇੜ ਪੈਂਦਾ ਜੀ।
0: ਇੱਕ ਨਾ ਜਿੱਥੇ ਕਸੀਨੋ ਵਗੈਰਾ ਜਾਂਦੇ ਹੋ ਤੁਸੀਂ, ਜੇ ਚੰਗੇ ਪੈਸੇ ਜਿੱਤ ਜਾਓ ਨੀਂਦ ਨਹੀਂ ਆਉਂਦੀ, ਜੇ ਹਾਰ ਜਾਓ ਸਾਡੀ ਨੀਂਦ ਫੇਰ ਵੀ ਨਹੀਂ ਆਉਂਦੀ। ਉਹੀ ਗੱਲ ਸੈਮੀਫਾਈਨਲ ਫਰਾਂਸ ਨਾਲ ਹੋਇਆ, ਪੈਰਿਸ ਦੇ ਵਿੱਚ ਹੰਗਾਮਾ ਹੋ ਗਿਆ ਨਾਲੇ ਵੀ ਹਾਰ ਕਿਉਂ ਗਏ। ਉਧਰ ਅਰਜਨਟੀਨਾ ਦੇ ਜਿਹੜੇ ਫੈਨਸ ਆ ਉਹ ਇੰਗਲੈਂਡੀਆਂ ਨਾਲ ਲੜ ਪਏ ਉੱਥੇ ਅਟਲਾਂਟਾ ਦੇ ਵਿੱਚ, ਉਹਦੇ ਮੈਚ ਤਾਂ ਹੋਲੈਂਡ ਤੋਂ ਲੜਨ ਲੜਾਉਣਾ ਕਿਉਂ ਆ ਯਾਰ। ਖੈਰ, ਕਰਦੇ ਜਿਹੜਾ ਕਰਦੇ, ਕੁਛ ਕਰ ਨਹੀਂ ਸਕਦੇ ਆਪਾਂ। ਅੱਛਾ,
1: ਇਹਨਾਂ ਦੀ ਮੈਚ ਅੱਜ ਨਹੀਂ ਹੈ, ਅੱਜ ਹੀ ਆ ਜੀ, 3 ਵਜੇ ਮੈਚ ਆ। ਔਰ ਬੜੀ ਤਕੜੀ ਰਾਈਵਲਰੀ ਹੈ ਇਹਨਾਂ ਦੀ ਦੇਵ ਜੀ, ਮੈਂ ਕੁਛ ਕੁ ਫੈਕਟ ਦੱਸ ਦਿੰਦਾ ਤੁਹਾਨੂੰ। ਹੁਣ ਤੱਕ ਇਹ ਦੋਨੋਂ ਟੀਮਾਂ ਆਪਸ ਚ 4 ਵਾਰੀ ਭਿੜੀਆਂ ਨੇ, 2 ਵਾਰੀ ਅਰਜਨਟੀਨਾ ਜੇਤੂ ਰਿਹਾ ਤੇ 2 ਵਾਰੀ ਇੰਗਲੈਂਡ ਜੇਤੂ ਰਿਹਾ। 1966 ਦੇ ਵਿੱਚ ਇੰਗਲੈਂਡ ਜਿੱਤਿਆ ਸੀ, ਐਂਡ ਦੈਟ ਵਾਸ ਦ ਲਾਸਟ ਟਾਈਮ ਵੈਨ ਦੇ ਵਨ ਦ ਵਰਲਡ ਕੱਪ। ਤੇ ਉਸ ਤੋਂ ਬਾਅਦ ਫਿਰ 1986 ਚ ਅਰਜਨਟੀਨਾ ਜਿਹੜਾ ਹੈਂਡ ਆਫ ਗੋਡ ਵਾਲਾ ਕਿੱਸਾ ਹੋਇਆ ਸੀਗਾ, ਤੇ
0: ਅਰਜਨਟੀਨਾ
1: ਮੈਰਾਡੋਨਾ ਦਾ, ਤੇ ਫਿਰ 1998 ਚ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ, ਪਰ ਉਦੋਂ ਬਾਅਦ ਪੈਨਲਟੀ ਕਿਕਸ ਦੇ ਵਿੱਚ ਅਰਜਨਟੀਨਾ ਜਿੱਤ ਗਿਆ। ਤੇ ਲਾਸਟਲੀ 2002 ਚ ਹੈ ਭਿੜੇ ਨੇ ਜੀ, 1-0 ਦੇ ਨਾਲ ਇੰਗਲੈਂਡ ਗਰੁੱਪ ਸਟੇਜ ਤੇ ਜੇਤੂ ਰਿਹਾ ਸੀ। ਮੈਸੀ ਕਦੇ ਵੀ ਇੰਗਲੈਂਡ ਦੇ ਅਗੇਂਸਟ ਨਹੀਂ ਖੇਡਿਆ ਹੈ, ਔਰ ਬਲੂ ਕਿਟਸ ਜਦੋਂ ਵੀ ਅਰਜਨਟੀਨਾ ਨੇ ਪਾਈਆਂ ਨੇ ਤਾਂ ਅਰਜਨਟੀਨਾ ਜੇਤੂ ਰਹੀ ਹੈ। ਔਰ ਨਾਲ ਇੱਕ ਫੈਕਟ ਜਿਹੜਾ ਬਹੁਤ ਇੰਪੋਰਟੈਂਟ ਹੈ ਦੇਵ ਜੀ, ਕਿ ਅਰਜਨਟੀਨਾ ਅੱਜ ਤੱਕ ਕਦੇ ਸੈਮੀਫਾਈਨਲ ਮੈਚ ਨਹੀਂ ਹਾਰੀ ਜੀ, ਛੇ ਦੇ ਛੇ ਵਾਰੀ ਜਿੱਤੀ ਹੈ। ਸੋ ਅੱਜ ਦੇਖਦੇ ਹਾਂ ਜੀ ਸੱਤਵੀਂ ਵਾਰੀ ਨੰਬਰ 7 ਉਹਨਾਂ ਲਈ ਲੱਕੀ ਹੁੰਦਾ ਜਾਂ ਅਨਲੱਕੀ ਹੁੰਦਾ। ਜੇ ਮਿਡਫੀਲਡ ਦੀ ਗੱਲ ਕਰਦੇ ਹੋ ਤਾਂ ਇੰਗਲੈਂਡ ਦਾ ਸਟਰੋਂਗ ਹੈ, ਜੇ ਡਿਫੈਂਸ ਤੇ ਗੋਲੀ ਦੀ ਗੱਲ ਕਰਦੇ ਹੋ ਤਾਂ ਅਰਜਨਟੀਨਾ ਨੂੰ ਅੱਜ ਹੈ, ਤੇ ਫਰੰਟ ਲਾਈਨ ਜਿਹੜੀ ਆ ਦੋਨਾਂ ਦੀ ਤੁਸੀਂ ਕਹਿ ਸਕਦੇ ਹੋ ਕਿ ਤਕਰੀਬਨ ਸੇਮ ਹੈ। ਇੱਕ ਪਾਸੇ ਮੈਸੀ ਦੇ 8 ਗੋਲ ਨੇ, ਫਿਰ ਉਹ ਤੋਂ ਬਾਅਦ ਮਾਰਟੀਨੇਸ ਦੇ 2 ਗੋਲ ਨੇ, ਮੈਕੈਲਿਸਟਰ ਦਾ 1 ਗੋਲ ਹੈ, ਤੇ ਫਿਰ ਅਲਵਰੇਜ਼ ਦੇ ਗੋਲ ਨੇ ਸ਼ਾਇਦ 2, ਤੇ ਦੂਜੇ ਪਾਸੇ ਬੈਲਿੰਗਹੈਮ ਤੇ ਹੈਰੀ ਕੇਨ। ਟੋਟਲ ਇੰਗਲੈਂਡ ਨੇ 13-22 ਜੀ ਗੋਲ ਕੀਤੇ ਨੇ, ਤੇ 6 ਗੋਲ ਬੈਲਿੰਗਹੈਮ ਦੇ ਆ, 6 ਹੈਰੀ ਕੇਨ ਦੇ ਆ। ਜੇਕਰ ਕੱਲ ਜਿਸ ਤਰ੍ਹਾਂ ਸਪੇਨ ਨੇ ਉਹਨਾਂ ਦੇ ਧੁਰੰਦਰਾਂ ਨੂੰ ਰੋਕ ਲਿੱਤਾ ਸੀਗਾ, ਜੇ ਹੈਰੀ ਕੇਨ ਤੇ ਬੈਲਿੰਗਹੈਮ ਨੂੰ ਰੋਕ ਲਿਆ, ਉਹਨਾਂ ਚੋਂ ਇੱਕ ਨੂੰ ਵੀ ਚੰਗੇ ਤਰੀਕੇ ਦੇ ਨਾਲ, ਬੈਲਿੰਗਹੈਮ ਜ਼ਿਆਦਾ ਤੇਜ਼ ਭੱਜਦੇ ਨੇ, ਉਹਨਾਂ ਨੂੰ ਰੋਕ ਲਿਆ, ਤਾਂ ਐਡਵਾਂਟੇਜ ਜਿਹੜੀ ਹੈ ਜੀ ਉਹ ਸਿੱਧਮ ਸਿੱਧੀ ਅਰਜਨਟੀਨਾ ਨੂੰ ਚਲੀ ਜਾਣੀ ਹੈ। ਤੇ ਜੇ ਉਧਰਲੇ ਪਾਸਿਓ ਉਹਨਾਂ ਨੇ ਮੈਸੀ ਨੂੰ ਬਿਲਕੁਲ ਕੰਟਰੋਲ ਕਰ ਲਿਆ ਜਿਸ ਤਰ੍ਹਾਂ ਕੱਲ ਐਮਬਾਪੇ ਨੂੰ ਕੰਟਰੋਲ ਕੀਤਾ ਗਿਆ ਸੀ, ਤਾਂ ਫਿਰ ਜਿਹੜੀ ਹੈ ਜੀ ਐਡਵਾਂਟੇਜ ਇੰਗਲੈਂਡ ਕੋਲੇ ਚਲੀ ਜਾਣੀ ਹੈ। ਸੋ ਚੋਟੀ ਦਾ ਮੁਕਾਬਲਾ ਹੋਏਗਾ, ਪਰ ਮੈਨੂੰ ਲੱਗਦਾ ਵੀ ਅੱਜ 0-0 ਵਾਲਾ ਕੰਮ ਨਹੀਂ ਹੋਣਾ। ਅੱਜ ਜਾਂ ਤਾਂ ਇੱਕ ਟੀਮ 3-2 ਨਾਲ ਜਿੱਤੇਗੀ, ਤੇ ਜਾਂ ਫਿਰ ਇੱਕ ਟੀਮ 3-1, 3-2 ਇਸ ਤਰੀਕੇ ਦੇ ਫਰਕ ਦੇ ਨਾਲ ਹੀ ਜਿੱਤੇਗੀ ਜੀ, 2-2 ਗੋਲ ਤਾਂ ਕਰ ਹੀ ਜਾਣੇ ਨੇ।
0: ਇਸ ਤੋਂ ਪਹਿਲਾਂ ਅੱਗੇ ਚੱਲੀਏ, ਪਿਛਲੇ ਦਿਨ ਬੀਨੂ ਢਿੱਲੋਂ ਦੀ ਇੱਕ ਵੀਡੀਓ ਦੇਖੀ, ਕਹਿੰਦਾ ਜੀ ਏਅਰ ਇੰਡੀਆ ਮੈਂ ਯੇ ਦੇਖੋ ਜੀ ਕੁਰਸੀ ਇਸ ਤਰ੍ਹਾਂ ਹੈ, ਜੇ ਐ ਨੀ ਨਿਕਲਦਾ ਹੈ, ਐ ਨੀ ਨਿਕਲਦਾ ਹੈ, ਓਏ ਆਪਦੇ ਦੇਸ਼ ਦਾ ਜਲੂਸ ਕੱਢਣ ਲੱਗੇ ਹੋ, ਆਪਦੇ ਦੇਸ਼ ਦੇ ਸਿਰ ਤੇ ਰੋਟੀਆਂ ਖਾਂਦੇ ਹੋ, ਉਹ ਕੋਈ ਸ਼ਰਮ ਕਰ ਲਓ ਤੁਸੀਂ ਮਾੜੀ ਮੋਟੀ। ਪਰ ਸ਼ਰਮ ਸ਼ੁਰਮ ਕਿੱਥੇ ਆ। ਅੱਗੇ ਹੁੰਦਾ ਸੀ ਇੱਕ ਜ਼ਮਾਨਾ, ਇੱਕ ਸਰਦਾਰ ਜੀ ਨੂੰ ਬਣਾਉਂਦੇ ਸੀਗੇ ਆਪਣੇ ਕੀ ਕਹਿੰਦੇ ਹੁੰਦੇ ਫਿਲਮ ਦੇ ਵਿੱਚ ਜੋਕਰ, ਉਹਦੇ ਪੱਗ ਜੀ ਬੰਨ ਦੇਣੀ ਨਕਲੀ ਜੀ, ਨਕਲੀ ਜੀ ਦਾੜੀ ਲਾ ਦੇਣੀ, ਉਹਦਾ ਜਲੂਸ ਜਿਹਾ ਕੱਢਣਾ। ਉਹ ਸਦਕੇ ਸ਼ੇਰੋ ਅੱਜ ਟਿਕਟੋਕ ਤੇ ਪੱਗ ਬੰਨ ਕੇ ਰੁੜਦੇ ਫਿਰਦੇ ਆ ਘਾਹ ਤੇ, ਮਸ਼ਹੂਰੀਆਂ ਕਰ ਲਈ 100-100 ਰੁਪਏ ਵਾਲੀਆਂ, ਦਿੱਲੀ ਦੇ ਛੋਲੇ ਭਟੂਰੇ ਖਾ ਲਓ, ਦਿੱਲੀ ਉਹਦੇ ਵਰਗਾ ਕਦੇ ਗਿਆ ਨਹੀਂ ਹੁੰਦਾ। ਹੁਣ ਅਸੀਂ ਆਪਦਾ ਜਲੂਸ ਆਪ ਕੱਢਣ ਲੱਗੇ ਹਾਂ, ਇਹਦਾ ਜ਼ਿੰਮੇਵਾਰ ਕੌਣ ਹੈ? ਅੱਗੇ ਤਾਂ ਚਲੋ ਫਿਲਮ ਇੰਡਸਟਰੀ ਨੂੰ ਕਹਿੰਦੇ ਸੀ, ਹੁਣ ਤੁਸੀਂ ਆਪਦਾ ਜਲੂਸ ਆਪ ਕੱਢਣ ਲੱਗੇ ਹੋਏ ਹੋ। ਚਲੋ ਜਿਹੜੇ ਡਰੱਗ ਡੁੱਗ ਚ ਫੜੇ ਜਾਂਦੇ ਉਹਦਾ ਜਲੂਸ ਚੰਗੀ ਤਰ੍ਹਾਂ ਕੱਢਦੇ ਆ, ਪਰਵਰਿਸ਼ ਬਹੁਤ ਵਧੀਆ ਹੋਈ ਆ ਉਹਨਾਂ ਦੀ, ਸ਼ਰਮ ਕਿਸੇ ਨੂੰ ਨਹੀਂ ਆ ਇੱਥੇ। ਮੈਨੂੰ ਲੱਗਦਾ ਬਾਜ਼ਾਰ ਦੇ ਵਿੱਚ ਸ਼ਰਮ ਨਾਮ ਦੀ ਚੀਜ਼ ਵਿਕਾਊ ਹੀ ਨਹੀਂ ਹੈ ਨੀ ਮੋਰ, ਇੱਜ਼ਤ ਨਾਮ ਦੀ ਚੀਜ਼ ਵਿਕਾਊ ਨਹੀਂ ਹੈ। ਪੈਸਾ ਪੈਸਾ ਪੈਸਾ, ਡਾਲਰ ਡਾਲਰ, ਉਹਦੇ ਨਾਲ ਨਾਪਦੇ ਆ ਵੀ ਗੁਰਪ੍ਰੀਤ ਪੁਰਬਾ ਸਾਹਿਬ ਕਿੰਨੇ ਚੰਗੇ ਆ, ਕਿੰਨੇ ਮਾੜੇ ਆ, ਦੇ ਤਰਲੇ ਕੋਲ ਕਿੰਨੇ ਪੈਸੇ ਆ, ਉਹਦੇ ਹਿਸਾਬ ਨਾਲ ਨਾਪਿਆ ਜਾਂਦਾ, ਇਨਸਾਨੀਅਤ ਨਾਲ ਨਹੀਂ।
1: ਐਬਸੋਲਿਊਟਲੀ ਦੇਵ ਜੀ ਤੁਸੀਂ ਸਹੀ ਗੱਲ ਕੀਤੀ ਆ, ਲਿਆਕਤ ਦਾ ਹੁਣ ਕੋਈ ਮੁੱਲ ਨਹੀਂ ਰਿਹਾ, ਹੁਣ ਸਿਰਫ ਜੇਬ ਦੇ ਵਿੱਚ ਕੀ ਆ, ਚਾਹੇ ਤੁਹਾਨੂੰ ਅਕਲ ਹੈ ਜਾਂ ਨਹੀਂ ਹੈ, ਤੁਸੀਂ ਕਿੱਦਾਂ ਸੋਸਾਇਟੀ ਦੇ ਵਿੱਚ ਵਿਚਰਦੇ ਹੋ, ਉਸ ਤਾਂ ਨਹੀਂ, ਬਸ ਮਸ਼ਹੂਰੀ ਹੋਣੀ ਚਾਹੀਦੀ ਹੈ ਜੀ, ਜਾਂ ਬਦਨਾਮ ਨਾ ਹੋ ਗਏ ਤਾਂ ਕਿਆ ਨਾਮ ਨਾ ਹੋਗਾ, ਹੁਣ ਬਦਨਾਮੀ ਨਾਲ ਹੀ ਮਸ਼ਹੂਰੀ ਹੁੰਦੀ ਹੈ ਜੀ।
0: ਅੱਛਾ ਹੋਰ ਕੀ ਚੱਲ ਰਿਹਾ ਆਪਣੇ ਇਹਦੇ ਚ ਸਪੋਰਟਸ ਅੰਦਰ?
1: ਸਰ ਸਪੋਰਟਸ ਦੇ ਵਿੱਚ ਇੱਕ ਕ੍ਰਿਕਟ ਦੀ ਅਪਡੇਟ ਜ਼ਰੂਰ ਕਰ ਦਿੰਦਾ ਜੀ, ਇੰਡੀਆ ਵਰਸਿਜ਼ ਇੰਗਲੈਂਡ ਕੱਲ ਜਿਹੜਾ ਪਹਿਲਾ ODI ਮੈਚ ਹੋਇਆ ਉਸ ਦੇ ਵਿੱਚ ਟੀਮ ਇੰਡੀਆ 6 wickets ਦੇ ਨਾਲ ਜੇਤੂ ਰਹੀ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਭਾਵੇਂ ਫਲਾਪ ਹੋਏ ਨੇ, ਪਰ ਕੈਪਟਨ ਸ਼ੁਭਮਨ ਗਿੱਲ ਨੇ ਸ਼ਾਨਦਾਰ 80 ਰਨ ਬਣਾਏ ਨੇ, ਤੇ ਨਾਲ ਦੀ ਨਾਲ ਅਕਸਰ ਪਟੇਲ ਉਹਨਾਂ ਨੇ 50 ਵੀ ਸਕੋਰ ਕੀਤੀ ਤੇ 4 wickets ਵੀ ਲਿੱਤੀਆਂ ਨੇ। ਔਰ ਇੰਡੀਆ 6 wickets ਦੇ ਨਾਲ ਫਸਟ ODI ਮੈਚ ਵਿੱਚ ਇੰਗਲੈਂਡ ਤੋਂ ਜੇਤੂ ਰਿਹਾ। ਗੇਮ ਨੰਬਰ 2 ਜਿਹੜੀ ਹੈ ਜੀ ਉਹ ਕੱਲ ਨੂੰ ਹੋਣੀ ਹੈ ਈਸਟਰਨ ਸਟੈਂਡਰਡ ਟਾਈਮ ਦੇ ਨਾਲ 8 ਵਜੇ ਸਵੇਰੇ।
0: ਆਪਣੀ ਲਿਸਟਿੰਗ ਅਤੇ ਅਤਾ ਪਤਾ ਵੀ ਦੇ ਦਿਓ ਸਰ।
1: ਜੀ ਮੇਰਾ ਨੰਬਰ ਹੈ 416-669-1423, 416-669-1423। ਔਰ ਲਿਸਟਿੰਗ ਜਿਹੜੀ ਇੱਕ ਲੇਟੈਸਟ ਕੀਤੀ ਸੀ ਕਿ ਜੀ ਆਪਾਂ ਆਪਣੇ ਮੈਡੋਵੈਲ ਵਿਲੇਜ ਦੇ ਵਿੱਚ, ਉਹ ਵੀ ਜਿਹੜੀ ਹੈ ਜੀ ਵਿਕ ਗਈ ਹੈ, ਤੇ ਹੁਣ ਇੱਕ ਵਾਰੀ ਫੇਰ ਤੋਂ ਲਿਸਟਿੰਗਸ ਦੀ ਜ਼ਰੂਰਤ ਹੈ। ਇਫ ਐਨੀਬਡੀ ਇਜ਼ ਲੁਕਿੰਗ ਟੂ ਸੈਲ ਦੇਅਰ ਪ੍ਰੋਪਰਟੀ, ਜਾਂ ਲੀਜ਼ ਕਰਨੀ ਚਾਹੁੰਦੇ ਹੋ, ਚਾਹੇ ਉਹ ਕਾਂਡੋ ਆ, ਚਾਹੇ ਉਹ ਘਰ ਹੈ, ਕਿਸੇ ਵੀ ਤਰ੍ਹਾਂ ਦਾ ਹੈ, ਕਿਸੇ ਵੀ ਨੇਬਰਹੁੱਡ 'ਚ ਹੈ, ਪਲੀਜ਼ ਗਿਵ ਮੀ ਅ ਕਾਲ। ਮੇਰਾ ਨੰਬਰ ਹੈ ਜੀ 416-669-1423, 416-669-1423।
0: ਥੈਂਕ ਯੂ ਸਰ।
1: ਥੈਂਕ ਯੂ ਜੀ।
0: ਥੈਂਕ ਯੂ ਵੀਰੇ। ਲਓ ਜੀ ਜਾਣੇ ਆਉਂਦੇ ਆ, ਸਟੇ ਟਿਊਨ, ਤੁਹਾਨੂੰ ਜੋਕ ਵੀ ਸੁਣਾਉਣਾ ਅੱਜ।
2: ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ।
4: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000.
5: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
6: Are you ready? ਮੋਹਾਲੀ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
7: ਸੱਜਣਾ ਰੱਬ ਕੋਲੋਂ ਮੰਗਣਾ ਛੱਡੋ ਮਿਹਨਤ ਕਰੋ ਰੱਬ ਆਪੇ ਦੇਵੇਗਾ ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ ਆਖਰੀ ਸਾਹ ਵੀ ਲੈ ਜਾਵੇਗਾ ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 o'clock ਤੱਕ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 9054609099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 9054609099 9054609099 ਇਹਨਾਂ ਦਾ ਨੰਬਰ ਹੈ
8: ਮੈਂ ਤਾਂ ਜੀ ਜ਼ਿੰਦਗੀ ਦਾ ਰਾਜ਼ ਲੱਭ ਲਿਆ ਮੈਂ ਤਾਂ ਹੁਣ ਕਹਿਣਾ ਕਿ ਮੇਰੇ ਕੋਲ ਜਿਹੜਾ ਨਾ ਨੁਸਖਾ ਆ ਸਾਰੀ ਦੁਨੀਆ ਦੇ ਬੰਦੇ ਅਜ਼ਮਾ ਲੈਣ
9: ਕੀ ਨੁਸਖਾ
8: ਬਾਈ ਦੇਖੋ ਜੇਕਰ ਤੁਸੀਂ ਜਾਣਾ ਚਾਹੁੰਦੇ ਆ ਨਾ ਸਵਰਗ ਦੇ ਵਿੱਚ ਜੰਨਤ ਚਾਹੁੰਦੇ ਆ ਤੁਸੀਂ ਤਾਂ ਤੁਸੀਂ ਮਾਂ ਦੇ ਪੈਰ ਦਵਾ ਕੇ ਸੋਵੋ ਹਾਂ ਤੇ ਇਹ ਮਾਂ ਚਾਹੇ ਤੁਹਾਡੀ ਆਪਣੀ ਹੋਵੇ ਤੇ ਜਾਂ ਤੁਹਾਡੇ ਬੱਚਿਆਂ ਦੀ ਕੋਈ ਫਰਕ ਨੀ ਪੈਂਦਾ
6: I am Dave Patla and you are not. Indian Fruit Land ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਤੇ ਹਾਈਵੇ 10 ਵਾਲੀ ਇੰਡੀਅਨ ਫਰੂਟ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜਬਰਦਸਤ ਸੇਲ ਲੱਗ ਚੁੱਕੀ ਹੈ ਜੀ ਸ਼ੇਰ ਆਟਾ 6.99 ਦਾ 10 pound ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 pound ਬਰਾਡ ਦੇਸੀ ਘਿਓ 22.99 ਦਾ 1.8 kg ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 kilo ਕਾਲੇ ਅਤੇ ਚਿੱਟੇ ਚਨੇ 2.99 ਦੇ 4 pound ਈਚ ਗੋਭੀ 1.99 ਅਤੇ ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਊਂਡ ਮਿਲਣਗੀਆਂ ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ ਸਾਡੇ ਨਾਲ ਹਰਪ੍ਰੀਤ ਜੁੜ ਚੁੱਕੇ ਨੇ ਹਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ
10: ਥੈਂਕ ਯੂ ਸੋ ਮਚ ਦੇਵ ਜੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿ ਕੇ ਸਤਿ ਸ਼੍ਰੀ ਅਕਾਲ
6: ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ
10: ਬਹੁਤ ਵਧੀਆ ਜੀ
6: ਤੁਸੀਂ ਤੁਹਾਡੇ ਆਫਿਸ ਚ ਕਿਹੜੀਆਂ ਕਿਹੜੀਆਂ ਸਰਵਿਸ ਦਿੱਤੀਆਂ ਜਾਂਦੀਆਂ ਏ ਟੂ ਜ਼ੈਡ ਉਹ ਸਾਰਾ ਇੱਕ ਵਾਰ ਦੱਸ ਦਿਓ
10: ਬਿਲਕੁਲ ਦੇਵ ਜੀ ਸੋ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੇ ਨਾਲ ਰਿਲੇਟਡ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਕਿਸੇ ਦਾ ਕੋਈ ਵੀ ਕੁਐਸਚਨ ਹੈਗੇ ਆ ਚਾਹੇ ਉਹ ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਆ ਕ੍ਰਿਟੀਕਲ ਇਨਲੈਸ ਡਿਸੇਬਿਲਿਟੀ ਇੰਸ਼ੋਰੈਂਸ ਜਾਂ ਫਿਰ ਉਹਨਾਂ ਦੀ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ ਉਹਨਾਂ ਨੂੰ ਰਿਵਿਊ ਕਰਾਉਣਾ ਆ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਉਹਨਾਂ ਦੇ ਕੰਸਰਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੀ ਕਲੋਜ਼ਿੰਗ ਆ ਜਾਂ ਆਲਰੇਡੀ ਕਲੋਜ਼ਿੰਗ ਹੋ ਗਈ ਸੀ ਉਸ ਵੇਲੇ ਰਾਈਟ ਵੇ ਕਵਰੇਜ ਐਡ ਆਨ ਕਰਵਾ ਲਈ ਪਰ ਪਤਾ ਹੈ ਹੀ ਨਹੀਂ ਆ ਕਿ ਕਿਹੜੀ ਕਵਰੇਜ ਹੈਗੀ ਆ ਕੀ ਮੈਡੀਕਲ ਕੁਐਸਚਨ ਦੇ ਆਨਸਰ ਦਿੱਤੇ ਆ ਸੋ ਉਹ ਸਾਰੀਆਂ ਚੀਜ਼ਾਂ ਦੇ ਨਾਲ ਰਿਲੇਟਡ ਕੋਈ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਹੈਗੀ ਆ ਹੈਲਥ ਐਂਡ ਡੈਂਟਲ ਪਲਾਨਸ ਹੈਗੀ ਆ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸਿਸ ਕਰਨੀਆਂ ਹੈਗੀਆਂ ਤੁਹਾਡੀਆਂ ਟਰਾਂਸਪੋਰਟੇਸ਼ਨ ਹੈਗੀਆਂ ਤੁਹਾਡੇ ਕਾਫੀ ਸਾਰੇ ਇੰਪਲੋਈਜ਼ ਹੈਗੇ ਆ ਤੁਸੀਂ ਉਹਨਾਂ ਦਾ ਕੋਈ ਗਰੁੱਪ ਪਲਾਨ ਕਰਨਾ ਚਾਹੁੰਦੇ ਆ ਉਹਦੇ ਨਾਲ ਰਿਲੇਟਡ ਸਾਡੇ ਕੋਲ ਇਨਫੋਰਮੇਸ਼ਨ ਲੈ ਸਕਦੇ ਆ ਤੇ ਇਨਵੈਸਟਮੈਂਟ ਦੇ ਸਾਈਡ ਤੋਂ ਦੇਖੀਏ ਤਾਂ ਜਿੰਨੇ ਵੀ ਪਲਾਨਸ ਹੈਗੇ ਆ ਰਜਿਸਟਰਡ ਪਲਾਨਸ ਚਾਹੇ ਉਹ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੋਵੇ ਰਜਿਸਟਰਡ ਐਜੂਕੇਸ਼ਨ ਚਾਹੇ ਉਹ ਆਰ ਡੀ ਐਸ ਪੀ ਪਲਾਨ ਆ ਜਿਨ੍ਹਾਂ ਫੈਮਲੀਜ਼ ਦੇ ਵਿੱਚ ਕੋਈ ਡਿਸੇਬਲ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ ਤੇ ਉਹਨਾਂ ਨੇ $90,000 ਤੱਕ ਦੀ ਗ੍ਰਾਂਟ ਲਈ ਐਲੀਜੀਬਲ ਹੋਣਾ ਆ ਉਹਦੇ ਇਨਫੋਰਮੇਸ਼ਨ ਚਾਹੀਦੀ ਹੈਗੀ ਆ। ਇਸ ਤੋਂ ਇਲਾਵਾ RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਜਾਂ TFSA ਅਕਾਊਂਟ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਹੈ, ਕਿਹੜੇ ਪਲਾਨ ਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰੋ ਤਾਂ ਤੁਹਾਨੂੰ ਮੈਕਸੀਮਮ ਬੈਨੀਫਿਟਸ ਮਿਲ ਸਕਦੇ ਆ। ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਤੁਸੀਂ ਸਾਡੇ ਆਫਿਸ ਤੋਂ ਕਿਸੇ ਵੀ ਐਡਵਾਈਜ਼ਰ ਤੋਂ ਲੈ ਸਕਦੇ ਆ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਨੰਬਰ ਹੈਗਾ ਜੀ 416-8176500।
0: ਅਗਲੇ ਲਿੰਕ ਚ ਫਿਰ ਮਿਲਦੇ ਆ। ਥੈਂਕ ਯੂ ਜੀ। ਆਲਰਾਈਟ, AM 530 ਡੇ ਪਟਾਲਾ ਸ਼ੋ ਜਾਣੇ ਆ ਉਹਨੇ ਆ ਸਟੇ ਟਿਊਨ। ਪਹਿਲਾਂ ਲੈਂਡਸਕੇਪਿੰਗ ਵਾਲੇ ਦਾ ਸੁਨੇਹਾ ਸੁਣੀਏ।
9: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
11: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
12: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
11: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
12: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
11: 40 ਸਾਲਾਂ ਤੋਂ ਬੇਦਾਗ ਸਰਵਿਸ
13: ਗਿੱਲ ਇੰਟਰਨੈਸ਼ਨਲ ਟ੍ਰੈਵਲ।
12: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
13: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
12: 905-671-8400 ਔਰ 905-796-8800 ਔਰ ਵਿਜ਼ਿਟ giltravels.ca।
14: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
15: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
12: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
16: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
8: ਲਓ ਜੀ, ਠੰਡ ਆ ਗਈ। ਠੰਡ ਹੈ, ਠੰਡ ਦੇ ਦਿਨਾਂ ਵਿੱਚ ਤੈਨੂੰ ਪਤਾ ਕਿ ਸਭ ਤੋਂ ਜ਼ਿਆਦਾ ਤਕਲੀਫ ਤੇ ਮੁਸ਼ਕਲ ਕਿਹਨੂੰ ਆਉਂਦੀ ਆ?
17: ਨਹੀਂ, ਤੂੰ ਹੀ ਦੱਸ ਦੇ।
8: ਜੇਬ ਕਤਰਿਆਂ ਨੂੰ, ਕਿਉਂਕਿ ਠੰਡ ਦੇ ਦਿਨਾਂ ਵਿੱਚ ਲੋਕ ਜੇਬਾਂ ਚੋਂ ਹੱਥ ਹੀ ਨਹੀਂ ਬਾਹਰ ਕੱਢਦੇ।
18: ਫਿੱਟੇ ਮੂੰਹ ਤੇਰੇ।
0: ਇੰਡੀਅਨ ਫੂਡਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ, 7ਵੀਂ ਲੋਕੇਸ਼ਨ ਤੇ ਸੇਲ ਲੱਗ ਗਈ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 4.99 ਈਚ, ਵੈਜੀ ਬਰਗਰ ਜਾਂ ਚਨਾ ਭਟੂਰਾ 3.99, ਚਿਕਨ ਕਰੀ ਲਓ ਜਾਂ ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ 6.99 ਈਚ, ਆਲੂ ਕੁਲਚਾ 4.99। ਇਹ ਸੇਲ ਸਿਰਫ ਸੈਂਡਲਵੁੱਡ ਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਤੰਦੂਰੀ ਗ੍ਰਿਲ ਖਬਰਾਂ ਚ ਖਬਰ ਆ, ਪੰਜਾਬ ਦੇ ਗੈਂਗਸਟਰ ਵਿਰੁੱਧ ਮੁੜ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਦੀ ਜਾਂਚ ਏਜੰਸੀ FBI ਵੱਲੋਂ ਜੱਗੂ ਭਗਵਾਨਪੁਰੀ ਦੇ ਸਾਥੀ ਨਤੀਸ਼ ਕੌਸ਼ਲ ਉਰਫ ਲਾਲਾ ਨੂੰ ਭਗੌੜੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਖਾਲਰਾ ਤੋਂ ਖਬਰ ਆਈ ਆ, 8 ਪਿਸਤੌਲ ਸਣੇ 3 ਨੌਜਵਾਨ ਕਾਬੂ ਕਰ ਲਏ ਗਏ। ਪਾਕਿਸਤਾਨ ਚ ਬੈਠੇ ਗੈਂਗਸਟਰ ਤੋਂ ਅਤਵਾਦੀ ਬਣੇ ਸ਼ਹਿਜਾਦ ਪੱਟੀ ਦੇ ਨੈਟਵਰਕ ਨੂੰ ਲੈ ਕੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਗੋਵਿੰਦਵਾਲ ਥਰਮਲ ਪਲਾਂਟ ਦੇ 108 ਇੰਪਲੋਈ ਪੱਕੇ ਹੋਣਗੇ। ਕੈਨੇਡਾ ਦੇ 8 ਸ਼ਹਿਰਾਂ ਚ LMIA ਦੁਆਰਾ ਮਿਲਣੀ ਸ਼ੁਰੂ ਹੋ ਗਈ। ਲਓ ਜੀ, ਇਹ ਕੰਮ ਫੇਰ ਸ਼ੁਰੂ ਹੋ ਗਿਆ, ਹੁਣ ਦੇਖਦੇ ਹਾਂ ਕਿੱਥੇ ਜਾ ਕੇ ਖੜਦਾ। ਟੈਂਟ ਲਾਉਣੇ ਆ ਤਾਂ ਲੁਧਿਆਣੇ ਜਾਣ ਦੀ ਲੋੜ ਨਹੀਂ। ਆ ਸੁਣੋ,
19: ਲੁਧਿਆਣੇ ਟੈਂਟ ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
20: ਜਸ਼ਨ ਟੈਂਟਸ ਦੇ ਨਾਲ।
19: ਵਿਆਹ ਹੋਵੇ, ਬਰਥਡੇ ਪਾਰਟੀ,
20: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
19: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
20: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
19: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
20: 416-294-2857।
19: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
21: काव्या होम्योकेयर, काफी इलाज जहां बेअसर हो जाते हैं वहां से शुरू होता है होम्योपैथी का असर। बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है। काव्या होम्योकेयर, जहां से शुरू होता है हेल्दी लाइफ का सफर। 10 कोट्रेल बुलेवार्ड, Unit 104 in Brampton, 647-760-2779,
0: 647-760-2779. Na ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
22: ਹੈ। ਓ ਤੂੰ ਰੇਫੜਾ, ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸੇ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ। 416-356-1870, 416-356-1870 ਪੈਗੀ ਪੱਲੇ।
23: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com, QTL, because we care.
24: ਗੱਲ ਪੁੱਛਾਂ?
25: ਹਾਂਜੀ ਪੁੱਛੋ।
24: ਤੁਸੀਂ ਮੇਰੀ ਤਨਖਾਹ ਦੇ ਨਾਲ ਗੁਜ਼ਾਰਾ ਕਰ ਲਓਗੇ?
25: ਲੈ, ਇਹਦੇ ਚ ਵੀ ਕੀ ਪੁੱਛਣ ਵਾਲੀ ਲੋੜ ਸੀ, ਮੈਂ ਤਾਂ ਕਰ ਲਾਂਗੀ, ਪਰ ਤੇਰਾ ਗੁਜ਼ਾਰਾ ਕਿਵੇਂ ਹੋਏਗਾ?
24: ਹੈਂ,
26: ਫਿੱਟੇ ਮੁਤੇਰੇ।
0: ਖਬਰਾਂ ਚ ਖਬਰ ਹੈ, ਭਾਰਤ ਯੂਕੇ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੈ। ਕਾਰਾਂ, ਵਿਸਕੀ ਅਤੇ ਬਿਊਟੀ ਸਮਾਨ ਹੋਣਗੇ ਸਸਤੇ। ਰੂਸ ਤੋਂ ਤੇਲ ਖਰੀਦਣ ਤੇ ਭਾਰਤ ਤੇ 100% ਟੈਰਿਫ ਲਾ ਸਕਦਾ ਹੈ ਅਮਰੀਕਾ। ਅਮਰੀਕੀ ਸੈਨੇਟ ਚ ਬਿੱਲ ਵੀ ਪੇਸ਼ ਕਰ ਦਿੱਤਾ ਗਿਆ ਹੈ। ਗੁਰਬਾਣੀ ਰੇਡੀਓ $20 ਦਾ, ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ। ਨਾ ਨਾ ਨਾ ਨਾ ਨਾ ਨਾ ਮਿਠਿਆ, ਨਾ ਇਹ ਕੰਮ ਨਾ ਕਰੋ, ਧਰਮ ਦੇ ਨਾਮ ਤੇ ਕੋਈ ਪੈਸਾ ਨਹੀਂ ਕਮਾਉਣਾ। $20 ਦਾ ਗੁਰਬਾਣੀ ਰੇਡੀਓ, ਸਿਰਫ $20 ਦਾ। 416-740-8100, 740-8100। ਨੋਇਡਾ ਚ ਅੱਗ ਲੱਗੀ ਇਮਾਰਤ ਚ ਚਾਰਜ ਹੋ ਰਹੇ EU ਸਕੂਟਰ ਨੂੰ ਅੱਗ ਲੱਗ ਗਈ। ਦਮ ਘੁੱਟਣ ਨਾਲ 2 ਦੀ ਮੌਤ, 100 ਤੋਂ ਵੱਧ ਬਚਾਏ ਗਏ। ਹਾਈਕੋਰਟ ਦੀ ਸਖ਼ਤੀ ਦੇ ਬਾਵਜੂਦ ਕੱਲੂ ਦੇ ਜੰਗਲਾਂ ਚ ਫਿਰ ਸਜੇਗੀ ਰੈਪ ਪਾਰਟੀ, ਦੇਖਦੇ ਕੀ ਬਣਦਾ। ਇੱਥੇ ਅੱਗ ਲੱਗੀ ਜੀ, ਆਪਣੇ 20,000 ਜਿਹੜੇ ਸੂਰ ਨੇ ਉਹ ਵਿਚਾਰੇ ਮਾਰੇ ਗਏ ਅੱਗ ਦੇ ਵਿੱਚ। ਇਹ ਨੋਰਫਲਕ ਕਾਉਂਟੀ ਚ ਲੱਗੀ ਹੈ, ਆਪਣੇ ਸਿਮਕੋ, ਵੈਸਟ ਆਫ ਸਿਮਕੋ ਚ ਪੈਂਦੀ ਹੈ। 20,000 ਸੂਰਾਂ ਦਾ ਜਿਹੜਾ ਫਾਰਮ ਸੀ ਉਹ ਜਾਂਦਾ ਲੱਗਿਆ। ਅਮਰੀਕਾ ਚ ਡਾਇਰੀਆ ਦੀ ਬਹੁਤ ਵੱਡੀ ਕੰਪਲੇਨ ਆ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਡਾਇਰੀਆ ਹੋਇਆ ਹੋਇਆ, ਔਰ ਕਹਿ ਰਿਹਾ ਜਿਹੜਾ ਲੈਟਸ ਹੈ ਉਹਦੇ ਰਾਹੀਂ ਸ਼ਾਇਦ ਆਇਆ ਹੈ, ਤੇ ਟਾਕੋ ਬੈਲ ਦਾ ਜਿਹੜਾ ਲੈਟਸ ਆ ਉਹਦੇ ਹੁਣ ਨਿਗਾਹ ਰੱਖੀ ਜਾ ਰਹੀ ਹੈ ਇਨ ਅਮਰੀਕਾ। ਆਪਣੇ ਇੱਥੇ ਜੇ ਗੱਲ ਕਰੀਏ ਕਿਊਬਾ ਦੇ ਵਿੱਚ, ਇੱਥੇ ਕੀ ਕਹਿੰਦੇ ਕਿਊਬਾ ਦੀ ਗੱਲ ਕਰੀਏ, ਉੱਥੇ ਨੇਸ਼ਨ ਵਾਈਡ ਬਿਜਲੀ ਗੁੱਲ ਹੈ, ਨੇਸ਼ਨ ਵਾਈਡ, ਥੈਂਕਸ ਟੂ ਟਰੰਪ। ਨਾ ਉੱਥੇ ਵਿਚਾਰਿਆਂ ਦੇ, ਹੁਣ ਜਿਹੜੇ ਬਜ਼ੁਰਗ ਨੇ, ਬਿਮਾਰ ਠਮਾਰ ਨੇ ਜਾਂ ਨਹੀਂ ਵੀ, ਉਹਨਾਂ ਨੂੰ ਗਰਮੀ ਲੱਗ ਰਹੀ ਹੋਏਗੀ, ਪੱਖਾ ਨਹੀਂ, ਏਅਰ ਕੰਡੀਸ਼ਨ ਨਹੀਂ, ਕੁਛ ਨਹੀਂ, ਔਰ ਇਹਨੂੰ ਫਰਕ ਕੋਈ ਨਹੀਂ ਪੈਂਦਾ। ਬਾਈ ਸਾਹਿਬ, ਤੁਸੀਂ ਜਿਹੜਾ ਵੀ ਕੰਮ ਕਰਦੇ ਹੋ, ਕੰਮ ਛੱਡ ਕੇ ਕੈਨੇਡਾ ਪੋਸਟ ਅਪਲਾਈ ਕਰ ਦਿਓ, ਉੱਥੇ ਕੰਮ ਕਰੋ। ਸਾਡੀ ਸੈਂਟਰ ਸਰਕਾਰ ਪੈਸਾ ਦੇ ਰਹੀ ਆ ਕੈਨੇਡਾ ਪੋਸਟ ਨੂੰ ਬਚਾਉਣ ਲਈ। ਕੈਨੇਡਾ ਪੋਸਟ ਨੇ $30.8 million ਦੇ ਬੋਨਸ ਆਪਦੇ ਆਪ ਨੂੰ ਦਿੱਤੇ, $30.8 million। ਤੁਹਾਡੀ ਕੰਪਨੀ ਘੱਟ ਜਾਵੇ, ਤੁਸੀਂ ਆਪਦੇ ਆਪ ਨੂੰ ਬੋਨਸ ਦੇ ਰਹੇ ਹੋ, ਕਮਾਨ ਮੈਨ, ਵਾਟਸ ਰੋਂਗ ਵਿਦ ਯੂ ਪੀਪਲ। ਪੈਟਰੋਲ ਦੀ ਜਿਹੜੀ ਪ੍ਰਾਈਸ ਹੈ ਇਹ ਵੱਧਦੀ ਜਾ ਰਹੀ ਹੈ, ਕਿਉਂਕਿ ਇਰਾਨ ਦੀ ਲੜਾਈ ਘੱਟ ਨਹੀਂ ਰਹੀ ਹੈ, ਉਸ ਸਿਲਸਿਲੇ ਚ ਰਾਤ 7 ਸੈਂਟ ਪ੍ਰਾਈਸ ਉੱਪਰ ਗਈ ਆ, ਅੱਜ ਅੱਧੀ ਰਾਤੋਂ 2 ਸੈਂਟ ਪ੍ਰਾਈਸ ਉੱਪਰ ਹੋਰ ਜਾ ਰਹੀ ਹੈ। ਸੋ ਤੇਲ ਭਰਾ ਲਿਓ ਭਾਈ। ਤੇ ਜਨਕ ਜੂਲੇ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸੀਏ। ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਡਾਲਰ ਉੱਪਰ ਹੈ, ਕਰੂਡ ਆਇਲ ਤੇ ਜਿਹੜਾ ਸੋਨਾ ਹੈ ਇਸ ਸਮੇਂ ਥੱਲੇ ਚੱਲ ਰਿਹਾ ਹੈ। ਲਓ ਜੀ ਜਾਣੇ ਆ ਆਉਂਦੇ ਆ, ਸਟੇ ਟਿਊਨ।
1: Cross Border AC Drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushawa, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 9058462229 extension hai 4 ya phir 9053348222 यानी 905-846 229 ते या फिर कॉल करो 905-334-82 एक्सटेंशन है 4।
0: रूपा बराड़ 5 वकीलों की वड्डी एक्सीडेंट स्पेशलिस्ट टीम है। एक्सीडेंट तो बाद तुहाडे हक्कां लई खड़दे ने। 5 वकीलों की महारत एक्सपीरियंस टीम नूं पता है कि इंश्योरेंस कंपनी नाल किवें निजठिया जांदा है। मिलियंस एंड मिलियंस ऑफ डॉलर इन्होंने अपने क्लाइंट्स नूं इंश्योरेंस कंपनी तों दवाए ने। अपनी फीस केस सैटल होण तों बाद लैंदे ने। रूपा बराड़ 416-999-5939 416-991-5939
2: दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना कर दे, जनाब तां कुत्तियां तों भी उत्ते निकले।
0: एक बंदे ते पुलिस ने अपने इत्थे टोरंटो च चार्जेस लाए ने, उहदा नाम है ਫਰਦੀਨ ਸਾਜਿਦ। ਕੁਝ ਸੈਕਸੁਅਲ ਰਿਲੇਟਡ ਚਾਰਜਸ ਉਹਦੇ ਲੱਗੇ ਨੇ। ਇਹਦੇ ਨਾਲ ਨਾਲ ਸਕਾਰਬਰੋ ਚ ਗੋਲੀਆਂ ਚੱਲੀਆਂ, ਇੱਕ ਬੰਦੇ ਦੇ ਗੋਲੀ ਮਾਰੀ ਗਈ, ਉਹਦਾ ਧਿਆਨ ਕੀਤਾ ਜਾ ਰਿਹਾ ਹੈ। ਡਰਨ ਦੇ ਵਿੱਚ ਇੱਕ ਬੰਦੇ ਦੀ ਪੁਲਿਸ ਭਾਲ ਕਰ ਰਹੀ ਆ, ਦੇਖਦੇ ਹਾਂ ਜੇ ਉਹ ਲੱਭਦਾ ਕਿ ਨਹੀਂ, ਉਹਨੇ ਵੀ ਕੁਝ ਗਲਤ ਹਰਕਤਾਂ ਕੀਤੀਆਂ। ਜਿਹੜਾ ਟਰੰਪ ਬਾਬੂ ਹੈ, ਇਹ ਤੇ ਇੱਕ ਬੀਬੀ ਹੈ ਜਿਹਦਾ ਜਰਨਲਿਸਟ ਸੀ, ਪਹਿਲਾਂ ਜਰਨਲਿਸਟ ਦਾ ਕੰਮ ਕਰਦੀ, 82 ਸਾਲ ਦੀ ਉਹਦੀ ਉਮਰ ਹੈ ਹੁਣ। ਉਹਨੇ ਸੂ ਕੀਤਾ ਸੀ ਤੇ ਕੇਸ ਜਿੱਤੀ ਹੈ ਕਿ ਇਹਨੇ ਸੈਕਸੁਅਲੀ ਅਸਲਟ ਕੀਤਾ ਸੀ ਡੋਨਲਡ ਟਰੰਪ ਨੇ। 5.6 million dollars ਦਾ US ਦੇ ਜੱਜ ਨੇ ਥੋੜੀ ਮਾਰ ਗਿਆ ਸੀ, ਕੈਰਲ ਨੂੰ ਦਿਓ। ਕੱਲ 5.6 million dollars ਦਾ ਜਿਹੜਾ ਚੈੱਕ ਹੈ ਉਹ ਬੀਬੀ ਨੂੰ ਮਿਲ ਗਿਆ। ਇਹ ਹਾਦਸਾ ਵੈਸੇ ਨਿਊਯਾਰਕ ਦੇ ਵਿੱਚ 1996 ਦਾ ਹੈ। ਉਹ 96 ਕਿੱਥੇ ਤੇ 30 ਸਾਲਾਂ ਬਾਅਦ ਤੁਸੀਂ ਇਹੋ ਜਿਹੇ ਕੰਮਾਂ ਚ ਪਏ ਹੋ ਤਾਂ ਨਾਲ ਦੇ ਕੰਮ ਨਿਬੇੜ ਦੇਣਾ ਚਾਹੀਦਾ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਇੱਕ ਵਾਰ ਫੇਰ ਹਾਜ਼ਰ ਨੇ। ਹਰਪ੍ਰੀਤ ਜੀ ਵੈਲਕਮ ਅਗੇਨ।
10: ਥੈਂਕ ਯੂ ਸੋ ਮਚ ਦੀਪ ਜੀ।
0: ਹਰਪ੍ਰੀਤ ਜੀ ਅਗਲਾ ਸੰਦੇਸ਼ ਕੀ ਹੈ?
10: ਸੁਦੀਪ ਜੀ, ਜਿੱਥੇ ਆਪਾਂ ਸਰਵਿਸਿਜ਼ ਦੀ ਗੱਲ ਕੀਤੀ ਹੈਗੀ ਆ, ਕਿਹੜੀਆਂ ਕਿਹੜੀਆਂ ਜਿਹੜੀਆਂ ਸਰਵਿਸਿਜ਼ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੇ ਨਾਲ ਰਿਲੇਟਡ ਸਾਡੇ ਆਫਿਸ ਤੋਂ ਪ੍ਰੋਵਾਈਡ ਹੁੰਦੀ ਆ, ਸਾਡੀ ਜਿਹੜੀ ਟੀਮ ਹੈਗੀ ਆ ਟੌਪ ਚੋਇਸ ਇੰਸ਼ੋਰੈਂਸ ਦੇ ਨਾਲ ਰਿਲੇਟਡ, ਸੋ ਉਹਨਾਂ ਨੂੰ ਕਿਸੇ ਵੀ ਐਡਵਾਈਜ਼ਰ ਨੂੰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਇਸ ਤੋਂ ਇਲਾਵਾ ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੈਗੀ ਆ, ਜਦੋਂ ਆਪਾਂ ਕਿਸੇ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਇੰਪੋਰਟੈਂਟ ਸਟੈਪ ਹੈਗਾ ਉਹਦੀ ਅੰਡਰਰਾਈਟਿੰਗ ਪ੍ਰੋਸੈਸ। ਉਹਦਾ ਮਤਲਬ ਇਹ ਹੈਗਾ ਆ ਕਿ ਜਦੋਂ ਆਪਾਂ ਕੋਈ ਵੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਲੈਣੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਲੈਣੀ ਆ, ਕੋਈ ਡਿਸਐਬਿਲਿਟੀ ਇੰਸ਼ੋਰੈਂਸ ਆ, ਉਹਦੇ ਬਿਹਾਈਂਡ ਦੇ ਉੱਪਰ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਤੁਹਾਡੀਆਂ ਮੈਡੀਕਲ ਅੰਡਰਰਾਈਟਿੰਗ ਕਰਦੀਆਂ ਹੈਗੀਆਂ ਆ। ਉਹਦੇ ਵਿੱਚ ਤੁਹਾਡਾ ਮੈਡੀਕਲ ਹੋ ਸਕਦਾ ਆ, ਨਰਸ ਵਿਜ਼ਿਟ ਕਰ ਸਕਦੀ ਆ, ਤੁਹਾਡੇ ਡਾਕਟਰ ਤੋਂ ਰਿਪੋਰਟਸ ਲਈਆਂ ਜਾ ਸਕਦੀਆਂ ਆ, ਜਾਂ ਫਿਰ ਬਹੁਤੀ ਵਾਰ ਇੱਦਾਂ ਹੁੰਦਾ ਹੈਗਾ ਆ ਕਿ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨੇ ਥੋੜ੍ਹਾ ਜਿਹਾ ਇਸ ਪ੍ਰੋਸੈਸ ਨੂੰ ਈਜ਼ੀ ਕਰਨ ਦੇ ਲਈ ਇੱਕ ਲਿਮਿਟ ਰੱਖ ਦਿੱਤੀ ਕਿ ਇਸ ਲਿਮਿਟ ਤੋਂ ਥੱਲੇ ਅਗਰ ਕਵਰੇਜ ਹੋਊਗੀ ਤਾਂ ਅਸੀਂ ਸਿਰਫ ਜਿਹੜੇ ਪਹਿਲਾਂ ਮੈਡੀਕਲ ਕੁਐਸਚਨ ਆਨਸਰਸ ਹੈਗੇ ਆ ਉਹਦੇ ਬੇਸ ਦੇ ਉੱਪਰ ਅੰਡਰ ਰਾਈਟਿੰਗ ਕਰਾਂਗੇ ਕਿ ਐਡਵਾਈਜ਼ਰ ਜਿਹੜਾ ਹੈਗਾ ਆ ਉਹ ਮੈਡੀਕਲ ਕੁਐਸਚਨ ਆਨਸਰ ਆਪਣੇ ਕਲਾਇੰਟ ਨੂੰ ਪੁੱਛੇਗਾ ਔਰ ਕਲਾਇੰਟ ਦੇ ਆਨਸਰਸ ਦੇ ਬੇਸ ਤੇ ਹੀ ਜਿਹੜੇ ਅੱਗੇ ਮੈਡੀਕਲ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ ਜਾਂ ਡਾਕਟਰ ਦੀ ਰਿਪੋਰਟ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ ਉਹ ਡਿਸਾਈਡ ਹੋਊਗਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਉਹ ਜਿਹੜੇ ਮੈਡੀਕਲ ਕੁਐਸਚਨ ਆਨਸਰਸ ਹੈਗੇ ਆ ਉਹਨਾਂ ਦਾ ਆਨਸਰ ਦੇਣਾ ਕਿੰਨਾ ਇੰਪੋਰਟੈਂਟ ਹੋ ਗਿਆ, ਕਿਉਂਕਿ ਅਗਰ ਆਪਾਂ ਉਹ ਟਰੁੱਥਫੁਲੀ ਆਨਸਰ ਨਹੀਂ ਕੀਤੇ ਜਾਂ ਆਪਾਂ ਉਹ ਵਾਲੇ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਨੂੰ ਅੰਡਰਸਟੈਂਡ ਕਰਕੇ ਆਨਸਰ ਨਹੀਂ ਦਿੱਤੇ ਤਾਂ ਇਹਦਾ ਮਤਲਬ ਇਹ ਹੈਗਾ ਕਿ ਕਲੇਮ ਦੇ ਟਾਈਮ ਤੇ ਉੱਪਰ ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਸੋ ਮੇਨ ਕਹਿਣ ਦਾ ਮਤਲਬ ਇਹ ਸੀਗਾ ਕਿ ਜਦੋਂ ਵੀ ਤੁਸੀਂ ਕੋਈ ਵੀ ਮੈਡੀਕਲ ਕੁਐਸਚਨ ਆਨਸਰ ਦੇ ਆਨਸਰ ਦਿੰਦੇ ਆ ਤਾਂ ਇੱਕ ਤਾਂ ਇਹ ਹੈਗਾ ਆ ਕਿ ਉਹ ਸਾਰੇ ਸਮਝ ਕੇ ਤੇ ਟਰੁੱਥਫੁਲੀ ਆਨਸਰ ਹੋਣੇ ਚਾਹੀਦੇ ਆ। ਅਗਰ ਤੁਹਾਨੂੰ ਲੱਗ ਰਿਹਾ ਕਿ ਹਾਂ ਆਹ ਵਾਲਾ ਕੁਐਸਚਨ ਮੈਨੂੰ ਸਮਝ ਨਹੀਂ ਆਇਆ ਜਾਂ ਆਹ ਵਾਲਾ ਕੁਐਸਚਨ ਦਾ ਮੈਨੂੰ ਯਾਦ ਨਹੀਂ ਹੈਗਾ, ਕਿਉਂਕਿ ਬਹੁਤੇ ਕੁਐਸਚਨ ਤਾਂ ਜਿਹੜੀਆਂ ਬਹੁਤ ਜ਼ਿਆਦਾ ਕ੍ਰਿਟੀਕਲ ਡਿਜ਼ੀਜ਼ ਹੈਗੀਆਂ ਉਹਦੇ ਨਾਲ ਰਿਲੇਟਿਡ ਹੀ ਹੈਗੇ ਆ, ਬਟ ਸਟਿਲ ਜਿਹੜੇ ਵੀ ਕੁਐਸਚਨ ਹੈਗੇ ਅਗਰ ਉਹਨੂੰ ਕਿਤੇ ਵੀ ਲੱਗੇ ਕਿ ਆਹ ਚੀਜ਼ ਸਾਨੂੰ ਕਲੀਅਰ ਨਹੀਂ ਹੈਗੀ, ਰੈਦਰ ਦੈਨ ਕਿ ਆਪਾਂ ਉਸੇ ਵੇਲੇ ਆਨਸਰ ਦਈਏ, ਤੁਸੀਂ ਆਪਣੇ ਐਡਵਾਈਜ਼ਰ ਤੋਂ ਟਾਈਮ ਲੈ ਕੇ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਉਹਨਾਂ ਦੇ ਆਨਸਰ ਦੇ ਸਕਦੇ ਆ। ਤੇ ਜੇ ਤੁਸੀਂ ਜਸਟ ਵੈਸੇ ਹੀ ਕਹਿਤਾ ਕਿ ਹਾਂਜੀ ਜੀ ਸਾਰਾ ਕੁਝ ਠੀਕ ਹੀ ਆ, ਕੁਛ ਨਹੀਂ ਹੈਗਾ, ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਕਈ ਕੁਐਸਚਨ ਆਨਸਰ ਤਾਂ ਦੀਪ ਜੀ ਇਹ ਹੈਗੇ ਆ ਕਿ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ ਕਿੰਨੀਆਂ ਟਿਕਟਸ ਹੈਗੀਆਂ, ਮੋਰ ਦੈਨ 4 ਜਾਂ 5 ਟਿਕਟਸ ਤਾਂ ਨਹੀਂ ਹੈਗੀਆਂ, ਜਾਂ ਤੁਸੀਂ ਕਦੀ ਕੋਈ ਬੈਂਕਰਪਸੀ ਤਾਂ ਨਹੀਂ ਕੀਤੀ ਹੋਈ, ਜਾਂ ਤੁਸੀਂ ਕਦੀ ਡਰਿੰਕ ਐਂਡ ਡਰਾਈਵ 'ਚ ਚਾਰਜ ਤਾਂ ਨਹੀਂ ਹੋਏ ਹੈਗੇ, ਜਾਂ ਹੈਗਾ ਤੁਹਾਨੂੰ ਐਲਕੋਹਲਿਜ਼ਮ ਦੇ ਲਈ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਤਾਂ ਨਹੀਂ ਪਈ ਕਿ ਤੁਹਾਨੂੰ ਡਾਕਟਰ ਨੇ ਕਿਹਾ ਹੋਵੇ ਕਿ ਤੁਸੀਂ ਐਲਕੋਹਲ ਘਟਾਉਣੀ ਆ, ਬੰਦ ਕਰਨੀ ਆ, ਤੇ ਤੁਸੀਂ ਉਹਦੇ ਲਈ ਅੱਗੇ ਫਰਦਰ ਕਿਸੇ ਨਾਲ ਕੰਸਲਟ ਕੀਤਾ ਹੋਵੇ। ਕਈ ਵਾਰੀ ਆਪਾਂ ਸੋਚਦੇ ਹੁੰਦੇ ਹਾਂ ਕਿ ਸਿਰਫ ਮੈਡੀਕਲ ਕੁਐਸਚਨਸ ਹੀ ਆ, ਕਿ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਆਪਾਂ ਸਾਰੇ ਕੁਐਸਚਨ ਦੇ ਆਨਸਰ ਨੋ ਕਰ ਦਈਏ, ਪਰ ਐਪਲੀਕੇਸ਼ਨ ਦੇ ਵਿੱਚ ਇਹ ਵੀ ਕੁਐਸਚਨ ਹੈਗੇ ਆ ਔਰ ਇਹਨਾਂ ਦੇ ਬੇਸਡ ਤੇ ਵੀ ਉੱਪਰ ਅੰਡਰ ਰਾਈਟਿੰਗ ਹੁੰਦੀ ਆ। ਸੋ ਅਗਰ ਤੁਸੀਂ ਇਹਨਾਂ ਕੁਐਸਚਨ ਦਾ ਵੀ ਆਨਸਰ ਸਹੀ ਨਹੀਂ ਦਿੱਤਾ ਹੈਗਾ ਤਾਂ ਕਲੇਮ ਦੇ ਟਾਈਮ ਦੇ ਉੱਪਰ ਡੈਫੀਨੇਟਲੀ ਪ੍ਰੋਬਲਮ ਆ ਸਕਦੀ ਆ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈਗੀ ਆ, ਅੱਜ ਜੇ ਤੁਸੀਂ ਮੈਨੂੰ ਸੁਣ ਰਹੇ ਹੋ, ਆਪਣੀਆਂ ਪਾਲਿਸੀਜ਼ ਨੂੰ ਜਾ ਕੇ ਰਿਵਿਊ ਕਰੋ, ਤੁਹਾਡੀ ਪਾਲਿਸੀਜ਼ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੀ ਕਾਪੀ ਲੱਗੀ ਹੋਣੀ ਚਾਹੀਦੀ ਆ ਔਰ ਉਸ ਐਪਲੀਕੇਸ਼ਨ ਦੇ ਵਿੱਚ ਜਿਹੜੇ ਵੀ ਤੁਸੀਂ ਮੈਡੀਕਲ ਕੁਐਸਚਨ ਦੇ ਆਨਸਰ ਦਿੱਤੇ ਸੀਗੇ ਉਹ ਸਾਰੇ ਲੱਗੇ ਹੋਣੇ ਚਾਹੀਦੇ ਆ। ਸੋ ਤੁਸੀਂ ਆਪਣੀ ਫਾਈਲ ਨੂੰ ਜਾ ਕੇ ਰਿਵਿਊ ਕਰੋ ਕਿ ਹਾਂ ਕਿ ਜੋ ਵੀ ਉਸ ਟਾਈਮ ਦੇ ਉੱਪਰ ਮੈਂ ਪਾਲਿਸੀ ਲਈ ਸੀਗੀ ਆਹ ਕੁਐਸਚਨ ਆਨਸਰ ਦੇ ਬੇਸ ਤੇ ਲਈ ਸੀ, ਮੈਂ ਸਾਰੇ ਸਹੀ ਆਨਸਰ ਦਿੱਤੇ ਸੀ ਕਿ ਨਹੀਂ ਦਿੱਤੇ ਸੀ। ਔਰ ਅਗਰ ਤੁਹਾਨੂੰ ਲੱਗਦਾ ਕਿ ਹਾਂ ਮੇਰੇ ਕੋਲ ਆਹ ਵਾਲਾ ਕੁਐਸਚਨ ਪੁੱਛਿਆ ਨਹੀਂ ਗਿਆ ਜਾਂ ਮੈਂ ਇਹਦਾ ਆਨਸਰ ਸਹੀ ਨਹੀਂ ਦੇ ਪਾਇਆ ਸੀ ਉਸ ਟਾਈਮ ਦੇ ਉੱਪਰ, ਤੁਸੀਂ ਇਸ ਵੇਲੇ ਵੀ ਆਪਣੇ ਐਡਵਾਈਜ਼ਰ ਨੂੰ ਕਹਿ ਕੇ ਜਾਂ ਸਾਨੂੰ ਕਹਿ ਕੇ ਅਸੀਂ ਦੁਬਾਰਾ ਤੋਂ ਕੰਪਨੀ ਨੂੰ ਭੇਜ ਸਕਦੇ ਹਾਂ ਕਿ ਸਮ ਹੋ ਇਹ ਵਾਲਾ ਜਿਹੜਾ ਕੁਐਸਚਨ ਹੈਗਾ ਉਹਦਾ ਆਨਸਰ ਉਸ ਵੇਲੇ ਨਹੀਂ ਠੀਕ ਦੇ ਹੋਇਆ ਸੀ, ਬਟ ਹੁਣ ਤੁਸੀਂ ਅੰਡਰ ਰਾਈਟ ਕਰ ਲਓ ਇਸ ਬੇਸ ਦੇ ਉੱਪਰ ਤਾਂ ਕਿ ਫਿਊਚਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ, ਰੈਦਰ ਦੈਨ ਅਸੀਂ ਇਸ ਚੀਜ਼ ਦੀ ਵੇਟ ਕਰੀਏ ਜੀ ਕਿ ਜਦੋਂ ਕਲੇਮ ਆਊਗਾ ਉਦੋਂ ਦੇਖੀ ਜਾਓ। ਹੁਣ ਜਦੋਂ ਕਲੇਮ ਆਊਗਾ ਤੁਸੀਂ ਤਾਂ ਹੈ ਹੀ ਨਹੀਂ ਜੇ ਲਾਈਫ ਇੰਸ਼ੋਰੈਂਸ ਸੀਗੀ, ਤੁਹਾਡੀ ਫੈਮਿਲੀ ਨੂੰ ਪਿੱਛੋਂ ਸਫ਼ਰ ਕਰਨਾ ਪਊਗਾ ਇੱਕ ਕਲੇਮ ਲੈਣ ਦੇ ਲਈ, ਤੁਸੀਂ ਇੰਨਾ ਚਿਰ ਪ੍ਰੀਮੀਅਮ ਵੀ ਦਿੰਦੇ ਰਹੇ ਤੇ ਪਿੱਛੋਂ ਫਿਰ ਫੈਮਿਲੀ ਇਸ ਗੱਲ ਲਈ ਸਫ਼ਰ ਕਰੇ ਕਿ ਹਾਂ ਕਲੇਮ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਸੋ ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਆ ਬਟ ਬਹੁਤ ਧਿਆਨ ਦੇਣ ਵਾਲੀਆਂ ਆ। ਜਦੋਂ ਆਪਾਂ ਕੋਈ ਵੀ ਪਾਲਿਸੀ ਲੈ ਰਹੇ ਹਾਂ ਆਪਣਾ ਪਰਪਸ ਇਹੀ ਹੈਗਾ ਆ, ਐਡਵਾਈਜ਼ਰ ਦਾ ਪਰਪਸ ਇਹੀ ਹੈ ਕਿ ਤੁਹਾਨੂੰ ਪ੍ਰੋਪਰ ਤੌਰ ਤੇ ਪ੍ਰੋਟੈਕਟ ਕਰੇ, ਤੇ ਇਸ ਕਰਕੇ ਉਹ ਕਵਰੇਜ ਜਿਹੜੀ ਹੈਗੀ ਆ ਉਹ ਰਾਈਟਫੁਲ ਵੇ ਦੇ ਨਾਲ ਹੋਣੀ ਚਾਹੀਦੀ ਆ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ ਕਿਸੇ ਵੀ ਇੰਸ਼ੋਰੈਂਸ ਪਲਾਨ ਨਾਲ ਰਿਲੇਟਡ, ਕਿਸੇ ਵੀ ਅੰਡਰ ਰਾਈਟਿੰਗ ਪ੍ਰੋਸੈਸ ਨਾਲ ਰਿਲੇਟਡ, ਨੰਬਰ ਹੈਗਾ ਜੀ 416-817-6500-416-817-6500।
0: ਥੈਂਕ ਯੂ ਜੀ।
10: ਥੈਂਕ ਯੂ ਜੀ।
0: ਹੋਰ ਖਬਰਾਂ ਨੇ, ਲੰਡਨ ਵਿਚ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ 24 ਸਾਲਾਂ ਦੇ ਸੀ ਚਾਕੂ ਮਾਰ ਕੇ ਕਤਲ ਕਰ ਦਿੱਤਾ, ਹਮਲਾਵਰ ਗ੍ਰਿਫਤਾਰ। ਬ੍ਰਿਟਿਸ਼ ਕੋਲੰਬੀਆ ਵਿਚ ਹੈਲੀਕਾਪਟਰ ਹਾਦਸੇ ਵਿਚ 2 ਦੀ ਮੌਤ 1 ਜ਼ਖਮੀ। ਆਪਣੇ ਜਿਹੜਾ ਬਾਹਰ ਧੂੰਆਂ ਜਾਂ ਔਰੰਜ ਦਿੰਦਾ, ਇਹ ਜੰਗਲਾਤ ਚ 40 ਇਹੋ ਜਿਹੀਆਂ ਅੱਗਾਂ ਨੇ ਜਿਹੜੀਆਂ ਬੇਕਾਬੂ ਨੇ ਨੌਰਥ ਆਪਣੇ ਇੰਟੀਰੀਅਰ ਚ, ਉਹਦੇ ਕਰਕੇ ਧੂੰਆਂ ਦਿਖ ਰਿਹਾ। ਇੰਡੀਅਨ ਫਰੂਟ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲਗਾ ਦਿੱਤੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਊਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਊਂਡ, ਬਰਾੜ ਦੇਸੀ ਘਿਓ 22.99 ਦਾ 1.8 ਕੇਜੀ, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਈਚ 1 ਕਿਲੋ, ਕਾਲੇ ਅਤੇ ਚਿੱਟੇ ਚਣੇ 2.99 ਦੇ 4 ਪਾਊਂਡ, ਗੋਭੀ 1.99 ਦੀ, ਇੰਡੀਅਨ ਭਿੰਡੀਆਂ 2.99 ਦੀਆਂ ਪਾਊਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਵੀ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਨਾਲ ਹੀ ਇੰਡੀਅਨ ਫਰੂਟ ਲੈਂਡ ਦੇ ਤੰਦੂਰੀ ਗ੍ਰਿਲ ਹੈ 7ਵੀਂ ਲੋਕੇਸ਼ਨ ਤੇ, ਇਹਨਾਂ ਦੇ ਵੀ ਸੇਲ ਲੱਗੀ ਹੋਈ ਹੈ ਜੀ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 4.99, ਵੈਜੀ ਬਰਗਰ ਜਾਂ ਚਨਾ ਭਟੂਰਾ 3.99, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਕਰੀ ਚਿਕਨ ਬਿਰਿਆਨੀ 6.99 ਈਚ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਵੀ 10 ਵਾਲੀ ਲੋਕੇਸ਼ਨ ਤੇ ਹੈ ਤੰਦੂਰੀ ਗ੍ਰਿਲ। ਖਬਰਾਂ ਚੋਂ ਖਬਰ ਹੈ, ਅਮਰੀਕਾ ਨੇ ਇਰਾਨ ਵਿਰੁੱਧ ਹਮਲਿਆਂ ਦੀ ਨਵੀਂ ਲਹਿਰ ਸ਼ੁਰੂ ਕਰ ਦਿੱਤੀ ਕਿਉਂਕਿ ਵਧਦੇ ਤਣਾਅ ਕਾਰਨ ਸਮੁੰਦਰੀ ਜਹਾਜ਼ਾਂ ਨੂੰ ਖਤਰਾ ਹੈ। ਹੁਣ ਕਹਿੰਦਾ ਟਰੰਪ, ਜਿਹੜੇ ਤੁਹਾਡੇ ਪੁਲ ਨੇ, ਪਾਵਰ ਪਲਾਂਟਸ ਨੇ, ਉਹਨਾਂ ਤੇ ਹੱਲਾ ਬੋਲੂ। ਪੁਲਿਸ ਨੇ ਹਥਿਆਰ ਸਮੇਤ ਪੰਜਾਬੀ ਗੈਂਗ ਨੂੰ ਕਿਵੇਂ ਫੜਿਆ, ਇਹ ਪੜ੍ਹ ਸਕਦੇ ਹੋ ਡੇਵ ਟਾਟਲਾ.com ਤੇ ਜਾ ਕੇ। ਗੁਰਵਿੰਦਰ ਸਿੰਘ 25 ਸਾਲਾ, ਹਰਪਨਦੀਪ ਸਿੰਘ 23 ਸਾਲਾ, ਹਰਸ਼ਦੀਪ ਸਿੰਘ 21 ਸਾਲਾ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਵੱਖੋ ਵੱਖਰੇ ਸਮੇਂ ਲਈ। ਹੁਣ ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ ਗ੍ਰੈਂਡ ਫਰਨੀਚਰ ਤੋਂ ਸੁਖ ਸਾਹਿਬ ਹਾਜ਼ਰ ਨੇ ਜਨਾਬ।
3: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਰ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ, ਬਲੂਨਸ ਲੱਗ ਰਹੇ ਨੇ, ਰੈੱਡ ਕਾਰਪੇਟ ਪਰਿਵਾਰਾਂ ਦੇ ਲਈ ਪੈ ਰਹੀ ਆ ਤੇ ਗਿਫਟ ਤੁਹਾਡੇ ਲਈ ਪਹੁੰਚ ਚੁੱਕੇ ਨੇ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਲਈ ਇੱਕ ਨਵੇਕਲੇ ਕਿਸਮ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਆਇਆ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, LED ਲਾਈਟਾਂ, ਵਾਇਰਲੈਸ ਚਾਰਜਰ ਤੇ ਇੱਕ ਐਕਸਟਰਾ ਫੀਚਰ ਜਿਹੜਾ ਮਸਾਜਰ ਵੀ ਵਿੱਚ ਆ ਗਿਆ, ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਟਡ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ ਪਲੱਸ ਪਾਵਰ ਮਸਾਜਰ, ਵਾਇਰਲੈਸ ਚਾਰਜਰ, USB ਚਾਰਜਰ, LED ਲਾਈਟਾਂ ਦੇ ਨਾਲ ਫੁੱਲੀ ਲੋਡਡ

0: ਟਿਕਟ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ, ਐਨਵਰਸਰੀ ਸੇਲ ਸੇਲ ਸੇਲ ਦੇ ਭਾਜੀ।
1: ਥੈਂਕ ਯੂ ਸਰ। ਇੱਕ ਫਕੀਰ ਨੇ ਮੌਤ ਨੂੰ ਫਰਿਆਦ ਕੀਤੀ, ਤੂੰ ਉਦੋਂ ਆਈ ਜਦੋਂ ਮੈਂ ਖੁਦਾ ਦੀ ਯਾਦ ਵਿੱਚ ਹੋਵਾਂ, ਉਦੋਂ ਆਈ ਜਦੋਂ ਮੈਂ ਖੁਦਾ ਦੀ ਯਾਦ ਵਿੱਚ ਹੋਵਾਂ, ਤੈਨੂੰ ਆਉਣ 'ਚ ਮਜ਼ਾ ਆਵੇਗਾ ਅਤੇ ਮੈਨੂੰ ਜਾਣ 'ਚ ਮਜ਼ਾ ਆਵੇਗਾ।

0: ਕੋਟਲਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
2: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475581999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ ਬਸ 2-4 ਦਾ ਘਮੰਡ ਤੋੜਨਾ ਹੈ ਮੱਝ ਰੱਖਣੀ ਨਹੀਂ ਦੁੱਧ ਅਸਲੀ ਚਾਹੀਦਾ ਹੈ ਕਮਾਉਣੀ ਪੰਜੇ ਨਹੀਂ ਕੱਪੜੇ ਬ੍ਰਾਂਡਡ ਚਾਹੀਦੇ ਨੇ ਮਾਂ ਬਿਰਧ ਆਸ਼ਰਮ ਹੈ ਪਿਓ ਬਿਰਧ ਆਸ਼ਰਮ ਹੈ ਆਪ ਕੁੱਤੇ ਰੱਖੇ ਨੇ ਬਾਪੂ ਅੰਨਾ ਮੁੰਡਾ ਰੇਵਨ ਦੀਆਂ ਐਨਕਾਂ ਲਾਈ ਫਿਰਦਾ ਭਾਰਤ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨਾਲ ਸੰਬੰਧਿਤ ਫਾਈਲਾਂ ਡਾਟਾ ਜਿਹੜਾ ਹੈ ਉਹ ਲੀਕ ਹੋ ਚੁੱਕਿਆ ਹੈ ਜੀ ਸਾਊਦੀ ਅਰਬ ਇਰਾਨ ਨਾਲ ਸਿੱਧੇ ਤੌਰ ਤੇ ਲੜਨਾ ਨਹੀਂ ਚਾਹੁੰਦਾ ਉਹ 10 ਗੁਣਾ ਕੀਮਤ ਦੇ ਕੇ ਡਰੋਨ ਖਰੀਦ ਰਿਹਾ ਹੈ ਟਰੰਪ ਨੇ ਕਿਹਾ ਮੁਜਤਬਾ ਖੁਮਨਈ 90% ਖਤਮ ਹੋ ਚੁੱਕਿਆ ਹੈ ਯੂਐਸ ਤੋਂ ਖਬਰ ਆਈ ਆ ਯੂਐਸ ਹਾਊਸ ਨੇ ਮੰਗਲਵਾਰ ਨੂੰ ਪੂਰੇ ਦੇਸ਼ ਵਿਚ ਸਾਲ ਭਰ ਡੇ ਲਾਈਟ ਸੇਵਿੰਗ ਟਾਈਮ ਨੂੰ ਲਾਗੂ ਕਰਨ ਲਈ ਇੱਕ ਪਾ ਪਾਸ ਕਰ ਦਿੱਤਾ ਹਾਊਸ ਵੋਟ ਆ ਜਿਹੜੀ ਹੁਣ 308 ਤੇ 117 ਦੇ ਫਰਕ ਨਾਲ ਜਿੱਤੀ ਹੈ ਤੇ ਜੇ ਇਹ ਲਾਗੂ ਹੋ ਜਾਏ ਤਾਂ ਚੰਗੀ ਗੱਲ ਹੈ ਉਧਰ ਸ਼ੇਖ ਹਸੀਨਾ ਦੀ ਫਾਂਸੀ ਲਗਭਗ ਤੈਅ ਹੈ ਪਰ ਉਹ ਕਹਿੰਦੀ ਮੈਂ ਬੰਗਲਾਦੇਸ਼ ਜਾਣਾ ਚਾਹੁੰਦੀ ਹਾਂ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
5: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸਟ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 6474461616 6

0: ਟੀਵੀ ਐਂਡ ਅਪਲਾਈਸ 9054508228 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀਈ ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਲਡ ਹੈ ਜੀ। 9054502828, 9054502828 ਜੀ।
0: ਸੁਲਤਾਨ ਜੀ, ਤੁਸੀਂ ਕੱਲ ਪਰਸੋਂ ਗੱਲ ਕਰ ਰਹੇ ਸੀ ਜਿਹੜਾ ਨਾਗਰਾ ਫਾਲ ਕੋਈ ਪ੍ਰੋਜੈਕਟ ਆ ਜਿਹੜਾ ਕਲੋਜ਼ ਹੋ ਰਿਹਾ ਤੇ 36 ਇੰਚ ਦਾ ਰੌਲਾ ਹੈ, ਜਿਹੜਾ ਬਿਲਡਰ ਆ ਉਹਨੇ ਪ੍ਰੋਪਰ ਕਟ ਆਊਟ ਨਹੀਂ ਕੀਤੀ, ਉਹ ਕੀ ਹੈ ਜੀ?
1: ਉਹ ਸਰ ਬਿਲਡਰ ਨੇ ਪ੍ਰੋਪਰ 30 ਇੰਚ ਹੁੰਦਾ ਜੀ ਸਟੈਂਡਰਡ ਸਾਈਜ਼, ਪਰ ਉਹਨਾਂ ਨੇ 36 ਇੰਚ ਸਟੋਵ ਜਿਹੜਾ ਹਰ ਜਗ੍ਹਾ ਦਿੱਤਾ। ਸੋ 36 ਇੰਚ ਅਗਰ ਕਿਸੇ ਨੂੰ ਸਟੋਵ ਚਾਹੀਦਾ ਤੇ ਸਾਡੇ ਕੋਲ ਸਟਾਕ ਹੈ ਜੀ, 36 ਇੰਚ ਸਟੋਵ ਦੇ ਨਾਲ ਵੀ ਪੈਕੇਜ ਤੁਹਾਨੂੰ ਬਣਾ ਕੇ ਦੇਵਾਂਗੇ, ਜਿਹਦੇ ਚ ਕਸਟਮਰ ਨੂੰ ਕਮ ਅਜ਼ ਕਮ $2000 ਦੀ ਸੇਵਿੰਗ ਹੋਏਗੀ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਜਿਹਦੇ ਚ 36 ਇੰਚ ਵਾਈਡ ਫਰਿੱਜ ਤੁਸੀਂ, ਸੋਰੀ 36 ਇੰਚ ਵਾਈਡ ਸਟੋਵ ਅਗਰ ਤੁਸੀਂ ਲਗਾਉਣਾ ਇਲੈਕਟ੍ਰਿਕ ਜਾਂ ਗੈਸ, ਤੇ ਤੁਹਾਨੂੰ 36 ਇੰਚ ਦਾ ਸਟੋਵ ਵੀ ਸਾਡੇ ਕੋਲ ਮਿਲੇਗਾ।
0: ਆਪਣੇ ਕੋਲ ਇਲੈਕਟ੍ਰਿਕ ਤੇ ਗੈਸ ਦੋਨੇ ਅਵੇਲੇਬਲ ਨੇ ਸਰ?
1: ਇਲੈਕਟ੍ਰਿਕ ਐਂਡ ਗੈਸ 36 ਇੰਚ ਦੋਨੋਂ ਅਵੇਲੇਬਲ ਹੈ ਜੀ।
0: ਠੀਕ ਹੈ, ਨੰਬਰ ਦਿਓ ਆਪਣਾ।
1: 9054508228 ਨੰਬਰ ਹੈ, 9054502828। ਤੇ ਦੇਪਾ ਜੀ, ਜਿਨ੍ਹਾਂ ਨੇ ਪੈਨਲ ਰੈਡੀ ਫਰਿੱਜ ਲੈਣੇ ਆ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਲੈਣੀ ਹੈ ਜਾਂ ਕਸਟਮ ਕਿਚਨ ਤਿਆਰ ਕਰ ਰਹੇ ਆ, ਉਹ ਵੀ ਜ਼ਰੂਰ ਕੰਟੈਕਟ ਕਰਨ, ਕਿਉਂਕਿ $16,000-$17,000 ਵਾਲਾ ਪੈਨਲ ਰੈਡੀ 48 ਇੰਚ ਫਰਿੱਜ ਹੈ ਜਿਹੜਾ ਕਿ ਸਿਰਫ ਅਸੀਂ $11,900 ਚ ਦੇ ਰਹੇ ਹਾਂ। ਜ਼ਰੂਰ ਕੰਟੈਕਟ ਕਰਨਾ, ਤੁਹਾਡੇ $6,000-$7,000 ਪੈਨਲ ਰੈਡੀ ਫਰਿੱਜਾਂ ਦੇ ਉੱਪਰ ਸੇਵ ਹੋਣਗੇ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, BramptonAppliances.com ਸਾਡੀ ਵੈਬਸਾਈਟ ਹੈ, 9054502828, 9054508228 ਜੀ।
0: ਥੈਂਕ ਯੂ ਸਰ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਹੋਰ ਖਬਰਾਂ ਚੋਂ ਖਬਰ ਸਾਡੇ ਕੋਲ ਜਿਹੜੀਆਂ ਪਹੁੰਚੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਇਸ ਤੋਂ ਪਹਿਲਾਂ ਕਿ ਸਾਡਾ ਟਾਈਮ ਪੂਰਾ ਹੋਵੇ। ਯੂਕੇ ਦੇ ਸਮੁੰਦਰੀ ਕੰਢੇ ਔਰਤ ਨਾਲ ਸਮੂਹਕ ਬਲਾਤਕਾਰ ਵਾਲੇ ਅਤੇ ਉਸ ਤੇ ਥੁੱਕਦੇ ਹੋਏ ਹੱਸਣ ਵਾਲੇ ਜਿਹੜੇ ਪ੍ਰਵਾਸੀ ਉਹਨਾਂ ਨੂੰ ਹੁਣ ਜੇਲ੍ਹ ਭੇਜ ਦਿੱਤਾ ਗਿਆ ਅਪ ਟੂ 18 ਸਾਲਾਂ ਲਈ। ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ। ਹੁਣ ਪਟਨਾ ਹਾਈ ਕੋਰਟ ਦੇ ਜੱਜ ਦੀ ਖਬਰ ਸੁਣਾਈਏ। ਇਹ ਗੱਲਾਂ ਸਿਰਫ ਹਿੰਦੁਸਤਾਨ ਚ ਹੋ ਸਕਦੀਆਂ, ਹੋਰ ਕਿਤੇ ਨਹੀਂ ਹੋ ਸਕਦੀਆਂ। ਔਰਤ ਦੀ ਛਾਤੀ ਜ਼ਬਰਦਸਤੀ ਦਬਾਉਣਾ, ਉਸਦੀ ਸਲਵਾਰ ਨੂੰ ਉਤਾਰਨਾ ਬਲਾਤਕਾਰ ਦੀ ਕੋਸ਼ਿਸ਼ ਨਹੀਂ। ਹਾਈ ਕੋਰਟ ਨੇ ਫਰਮਾਇਆ, ਮੈਂ ਨਹੀਂ ਕਹਿ ਰਿਹਾ, ਹਾਈ ਕੋਰਟ। ਵਾਟਸ ਰੋਂਗ ਵਿਦ ਦੀਸ ਪੀਪਲ? ਰਾਮ ਮੰਦਰ ਚੜਾਵਾ ਚੋਰੀ, ਆਰੋਪੀ ਦੇ ਖਾਤੇ ਚੋਂ 7.5 ਲੱਖ ਦੇ ਕਰੀਬ ਪੈਸੇ ਮਿਲੇ। ਬ੍ਰਿਟੇਨ ਦੀ ਸੁਣ ਲਓ, ਇੰਗਲੈਂਡ ਦੀ ਸੁਣ ਲਓ, ਇੱਕ ਮੰਦਿਰ ਸੀ, ਮੰਦਿਰ ਵਾਲਿਆਂ ਨੇ ਉਹ ਜਗ੍ਹਾ ਮੁਸਲਮਾਨਾਂ ਨੂੰ ਵੇਚਤੀ, ਲੈ ਹਿੰਦੂ ਰੋਣ ਲੜਨ ਲੱਗ ਗਏ, ਹੈ ਵੀ ਉਹਨਾਂ ਮੁਸਲਮਾਨਾਂ ਨੂੰ ਉਹ ਜ਼ਮੀਨ ਆ ਵੇਚਤੀ, ਬਿਲਡਿੰਗ ਸੀ ਵੇਚਤੀ, ਤੁਹਾਡੇ ਮਾਊ ਲੜਦੇ ਆ, ਪਰ ਮਾਊ ਨਾ ਹੀ ਲੜਨ ਚੰਗੀ ਗੱਲ ਆ ਨਹੀਂ, ਅੱਜ ਤੋਂ 50 ਸਾਲਾਂ ਨੂੰ ਕਹਿਣਾ ਨੂੰ ਢਾ ਦੋ, ਇੱਥੇ ਫਲਾਨੀ ਮਸਜਿਦ ਹੁੰਦੀ ਸੀ। ਰਾਜਸਥਾਨ ਤੋਂ 12 ਘੰਟੇ ਵਿੱਚ ਪੀਜ਼ਾ ਆਵੇ ਨਾ ਆਵੇ ਪਰ ਡਰੱਗ ਮਿਲ ਜਾਂਦੀ ਹੈ। ਪ੍ਰੈਗਨੈਂਸ ਵਿੱਚ ਡੋਸਾ ਖਾਣ ਪਹੁੰਚੀ ਦੀਪਿਕਾ ਪਾਦੂਕੋਣ, ਦੱਸੋ ਯਾਰ, ਅਮੀਰ ਹੋਣਾ ਵੀ ਮਸ਼ਹੂਰ ਹੋਣਾ ਵੀ ਪ੍ਰੋਬਲਮ, ਡੋਸਾ ਖਾਣ ਗਈ ਤਾਂ ਵੀ ਉਹਦੀ ਫੋਟੋ ਲਾਉਣ ਲੱਗ ਗਏ, ਉਹਦੀਆਂ ਖਬਰਾਂ ਆਉਣ ਲੱਗ ਗਈਆਂ। ਮਮਤਾ ਬੈਨਰਜੀ ਦੀਦੀ ਨੇ ਕਿਹਾ, ਮੈਂ 2006 ਵਿੱਚ ਪਾਰਟੀ ਬਣਾਈ ਸੀ, ਮੈਂ ਦੁਬਾਰਾ ਇਹ ਕੰਮ ਕਰ ਸਕਦੀ ਹਾਂ, ਜਿਹਨੇ ਜਾਓ ਜਿਹਨੇ ਭੱਜਣਾ ਭੱਜੋ, ਆਈ ਡੋਂਟ ਕੇਅਰ। ਐਕਸਨ ਕੋਰਟ ਸੁਣਾਵਾ, ਲਾਈਫ ਇਜ਼ ਸੋ ਬਿਊਟੀਫੁਲ, ਐਵਰੀ ਡੇ, ਐਵਰੀ ਆਵਰ, ਐਵਰੀ ਮਿੰਟ, ਐਵਰੀ ਸੈਕਿੰਡ ਵਿਲ ਨੈਵਰ ਕਮ ਅਗੇਨ ਇਨ ਯੂਰ ਲਾਈਫ, ਸੋ ਫੋਰਗੈਟ ਦ ਪ੍ਰੋਬਲਮ, ਚੂਜ਼ ਟੂ ਬੀ ਹੈਪੀ ਐਂਡ ਲਿਸਨ 12 to 2 AM 5:30। ਅਭਿਸ਼ੇਕ ਜੀ,
2: ਸਤਿ ਸ਼੍ਰੀ ਅਕਾਲ। ਦੇਵਾ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਏ ਹਾਂ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
3: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
4: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
3: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
5: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
6: ਆ ਭੈਣੇ, ਖਰੀਦ ਲਿਆ ਗਹਿਣੇ?
7: ਕਿੱਥੇ?
6: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
7: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
3: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਲਓ ਜੀ, ਅਗਰ ਤੁਸੀਂ ਇੱਕ ਭਰੋਸੇਮੰਦ ਕੰਪੈਕਟ ਟਰੈਕਟਰ ਲੈਣਾ ਹੈ ਤਾਂ ਤੇਜ ਬਾਈ ਨੂੰ ਫੋਨ ਕਰ ਲਓ 647-622-1754, 2-4 ਏਕੜ, 3-4 ਏਕੜ, 1 ਏਕੜ 'ਚ ਤੁਹਾਡਾ ਮਕਾਨ ਹੈ ਜਾਂ ਛੋਟਾ ਜਿਹਾ ਫਾਰਮ ਹੈ, ਤੁਹਾਡੇ ਟਰੈਕਟਰ ਬੜੇ ਕੰਮ ਆਉਣਗੇ। $20,000 ਤੋਂ ਸ਼ੁਰੂ ਹੁੰਦੇ, 4-5 ਵੱਖੋ ਵੱਖਰੇ ਮਾਡਲ ਖੜੇ ਨੇ, ਇੱਥੇ ਲੋਡਰ ਵੀ ਲਾ ਸਕਦੇ ਹੋ, ਸਨੋ ਬਲੋਰ ਵੀ ਲਾ ਸਕਦੇ ਹੋ, ਸਨੋ ਬਲੇਡ ਵਰਗੇ ਜਿਹੜੇ ਅਟੈਚਮੈਂਟ ਆ ਉਹ ਵੀ ਮਿਲਦੇ ਨੇ, ਅਤੇ ਪੈਸੇ ਇਕੱਠੇ ਦੇਣ ਦੀ ਲੋੜ ਨਹੀਂ, ਇਹ ਫਾਈਨੈਂਸਿੰਗ ਵੀ ਕਰਦੇ ਨੇ। 647-622-1754 ਇਹਨਾਂ ਦਾ ਨੰਬਰ ਹੈ। ਐਵਰੇਜ ਟਰਾਂਸਪੋਰਟ ਵਾਲੇ, ਕ੍ਰੋਸ ਬਾਰਡਰ ਏਜ ਡਰਾਈਵਰ ਚਾਹੀਦੇ ਨੇ, ਸ਼ਾਮ ਨੂੰ ਘਰੇ 3,000 ਮੀਲ, ਨਾਲ ਦੀ ਨਾਲ ਮਿਡਵੈਸਟ ਅਤੇ US ਈਸਟ ਲਈ ਵੀ ਤੁਸੀਂ ਇਹਨਾਂ ਨਾਲ ਕੰਮ ਕਰ ਸਕਦੇ ਹੋ। 905-846-2229, 846-2229, ਐਕਸਟੈਂਸ਼ਨ 4।
8: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
9: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
8: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
0: ਨੰਬਰ ਹੈ ਜੀ 416-677-0609। ਕੋਈ ਵੀ ਗੱਲਬਾਤ ਕਰਨੀ ਹੈ ਯੂ ਕੈਨ ਆਲਵੇਜ਼ ਕਾਲ ਅਸ। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
10: 32 55 80 98।
11: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
10: ਉਹ ਕਾਊਂਟਿੰਗ ਨਹੀਂ।
12: Another Don Clean with the Don Ducks.
13: Oh, he's doing dishes with Dawn Platinum.
14: The only soap trusted to save wildlife affected by oil.
13: And Platinum removes up to 99% of grease and food residue, so he doesn't have to work so hard.
14: Well, flap my wings. What'll he do with all that unused elbow grease?
13: Organize the fridge, the spice rack, the junk drawer.
14: What are you quacking on about? He's gonna make enchiladas.
13: More dishes? That's giving this duck goosebumps.
12: Dawn Platinum, the better grease getter.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀਆ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਦਿਸ ਇਜ਼ ਵਤਨੋਂ ਦੂਰ ਰੇਡੀਓ
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
1: ਦਿਸ ਇਜ਼ ਵਤਨੋਂ ਦੂਰ ਰੇਡੀਓ

ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਪ੍ਰੀਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਜਿੱਥੋਂ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ ਸਾਰੇ ਬਿਲਕੁਲ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਔਰ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਜੀ ਆਲਵੇਜ ਰਹਿਣਾ ਚਾਹੀਦਾ, ਆਪਣਾ ਸਾਥ ਇੱਕ ਜਿਹੜਾ ਜੀ ਘੰਟੇ ਦਾ ਹੈਗਾ। ਹੁਣੀ ਹੁਣੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਜੀ ਦੇਵਤਾ ਅਤਲਾ ਜੀ ਨੂੰ ਸੁਣ ਕੇ ਹਟੇ ਹਾਂ। ਹੁਣ ਜਿਹੜਾ ਜੀ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਸਾਨੂੰ ਸੁਣੋਗੇ, ਕੋਈ ਫਰਮਾਇਸ਼ੀ ਗੀਤ ਸੰਗੀਤ ਜਾਂ ਕੋਈ ਆਪਣਾ ਮੈਸੇਜ ਸਾਡੇ ਤੱਕ ਪਹੁੰਚਾਉਣਾ ਹੋਵੇ ਜਾਂ ਔਨ ਏਅਰ ਕੋਈ ਗੱਲਬਾਤ ਕਰਨੀ ਹੋਵੇ, ਨੰਬਰ ਸਾਡੇ ਸਟੂਡੀਓ ਦਾ 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਗੱਲ ਕਰੀਏ ਤੇ ਅੱਜ ਹੈਗੀ ਹੈ ਤਰੀਕ 15 ਜੁਲਾਈ, ਤੇ ਅੱਜ ਜਿਹੜੀ ਹੈ ਜੀ ਚਰਚਾ ਵੈਦਰ ਦੀ ਹਰ ਜਗ੍ਹਾ ਹੋ ਰਹੀ ਆ, ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਯੈਲੋ ਅਲਰਟ ਜਿਹੜਾ ਹੈ ਜੀ ਆਲ ਓਵਰ ਦਾ ਆਪਾਂ ਕਹਿ ਸਕਦੇ ਹਾਂ ਕਿ ਓਨਟਾਰੀਓ ਇਸ ਦਿਨ ਚੱਲ ਰਿਹਾ ਹੈਗਾ ਆ। ਤੇ ਬਿਲਕੁਲ ਜੀ ਦੇਖਣ ਨੂੰ ਡਿਫਰੈਂਟ ਤਰੀਕੇ ਦਾ ਮੌਸਮ ਮਿਲ ਰਿਹਾ, ਕਿਹਾ ਜਾਏ ਕਿ ਵਰਲਡ ਰਿਕਾਰਡ ਦੇ ਵਿੱਚ ਜਿਹੜਾ ਹੈ ਜੀ ਪਹਿਲੀ ਵਾਰੀ ਇੰਨਾ ਜ਼ਿਆਦਾ ਜਿਹੜਾ ਜੀ ਸਿਵੀਅਰ ਵੈਦਰ ਦੇਖਣ ਨੂੰ ਮਿਲਿਆ ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਜੀ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਈਏ ਕਿ ਵੈਦਰ ਤਾਂ ਠੀਕ ਠਾਕ ਹੈਗਾ, 29 ਡਿਗਰੀ ਜਿਹੜਾ ਜੀ ਵੈਦਰ ਹੈਗਾ, ਸ਼ਾਮ ਨੂੰ 25 ਡਿਗਰੀ, ਓਵਰ ਨਾਈਟ 21 ਡਿਗਰੀ, ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਜਿਹੜਾ ਹੈ ਜੀ ਅੱਜ ਦਿਨ ਢਲ ਜਾਣਾ ਆ ਆਲਮੋਸਟ 9 PM ਤੇ ਜਿਹੜਾ ਜੀ ਅੱਜ ਦਿਨ ਢਲ ਜਾਣਾ ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਔਰੇਂਜ ਅਲਰਟ ਵੀ ਹੈਗਾ ਆ, ਤੇ ਵਿੱਚ ਵਿੱਚ ਯੈਲੋ ਵੀ ਸਾਨੂੰ ਜਿਹੜਾ ਜੀ ਦੇਖਣ ਮਿਲਦਾ, ਕਿਉਂਕਿ ਕੱਲ ਜਿਹੜਾ ਜੀ ਦੂਜਾ ਅਲਰਟ ਸੀਗਾ ਹੀਟ ਅਲਰਟ ਸੀਗਾ, ਅੱਜ ਔਰੇਂਜ ਅਲਰਟ ਇਨ ਫੈਕਟ ਹੈਗਾ ਆ। ਸੋ ਸਾਰੇ ਜਿਹੜਾ ਜੀ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਟਿਲੋ ਵੀਡੀਓ ਤੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ ਤੇ ਜਿਹੜਾ ਜੀ ਲੈ ਸਕਦੇ ਹਾਂ, IPTV ਲੈਣਾ ਹੈਗਾ, IP ਬਾਕਸ ਲੈਣਾ ਹੈਗਾ, ਬਿਲਕੁਲ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਆ। ਬੱਚਿਆਂ ਨੂੰ ਸਿਖਾਉਣ ਦੇ ਲਈ ਜਿਹੜੀ ਹੈ ਜੀ ਗੁਰਬਾਣੀ ਆ ਟੈਬਲੇਟ ਲੈਣੀ ਆ, ਤੇ ਟਿਲੋ ਵੀਡੀਓ ਪਹੁੰਚ ਸਕਦੇ 905-204-1313। ਔਰ ਦੱਸ ਦਈਏ ਕਿ ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਕਿ ਤੁਸੀਂ ਵਧੀਆ ਸਵਾਦ ਮਿਠਾਈਆਂ ਲੈ ਸਕਦੇ ਆ, ਨਾਲ ਦੀ ਨਾਲ ਸਮੋਸੇ ਖਾਣ ਦਾ ਜੀ ਕਰਦਾ ਆ ਤੇ ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਤੇ ਜ਼ਰੂਰ ਟਰਾਈ ਕਰ ਸਕਦੇ ਆ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਸਹਿਯੋਗ ਪੂਰਾ ਹੈ। ਨਾਲ ਦੀ ਨਾਲ ਹਰਪ੍ਰੀਤ ਸੈਣੀ ਜੀ ਫਰਮ ਟਾਪ ਚੋਇਸ ਇੰਸ਼ੋਰੈਂਸ, ਉਹ ਵੀ ਬਹੁਤ ਜਲਦੀ ਜਿਹੜਾ ਜੀ ਸਟੂਡੀਓ ਦੇ ਵਿੱਚ ਆ ਕੇ ਅੱਜ ਗੱਲਬਾਤ ਸਾਡੇ ਨਾਲ ਕਰੂ ਕਿ ਇੰਸ਼ੋਰੈਂਸ ਦੇ ਫੀਲਡ ਵਿੱਚ ਕੀ ਤਬਦੀਲੀਆਂ ਆਈਆਂ ਤੇ ਕਿਹੜੀ ਚੀਜ਼ ਦਾ ਤੁਹਾਨੂੰ ਜਿਹੜਾ ਜੀ ਧਿਆਨ ਰੱਖਣਾ ਚਾਹੀਦਾ, ਉਹ ਸਾਰਾ ਤੁਹਾਡੇ ਨਾਲ ਜਿਹੜਾ ਜੀ ਸਾਂਝਾ ਕਰਨਗੇ। ਨਾਲ ਦੀ ਨਾਲ ਸਿੰਗਾਪੁਰ ਜਵੈਲਰਸ, ਬਿਲਕੁਲ ਜੀ, ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ। ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤੇ ਕਟਾਰੀਆ ਟੂਰਸ ਐਂਡ ਟਰੈਵਲ ਤੇ ਤੁਸੀਂ ਸਾਡੇ ਜਿੰਨੇ ਵੀ ਭੈਣ ਭਰਾ ਆ ਪਹੁੰਚ ਸਕਦੇ ਆ, ਤੇ ਉਹਨਾਂ ਦਾ ਨੰਬਰ 9056781200 ਤੇ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਪੀਜ਼ਾ ਡਿਪੂ ਚ ਇੱਕ ਸਵਾਦ ਖਾਣਾ ਪੀਜ਼ਾ ਤੇ ਪਹੁੰਚੋ ਪੀਜ਼ਾ ਡਿਪੂ ਤੇ। ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਮੈਸੇਜ ਮੈਂ ਦਿੰਦੇ ਹੋਏ ਦੱਸ ਦਵਾਂ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਤੇ ਜਿਹੜਾ ਹੈ ਜੀ ਕਰੀਅਰ ਫੇਅਰ ਲੱਗਿਆ ਹੋਇਆ, ਇਹਨਾਂ ਦਾ ਕਰੀਅਰ ਜੋਬ ਫੇਅਰ ਹੈਗਾ ਹੈ 2022 ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਮਿਸੀ ਸਾਗਾ ਵਾਲੇ ਨਾਂ ਦੇ ਕੈਂਪਸ ਦੇ ਵਿੱਚ ਫ੍ਰੀ ਹੈਗਾ, ਅਟੈਂਡ ਕਰ ਲਓ ਤੁਸੀਂ। ਲਿੰਕ ਜਿਹੜਾ ਜੀ ਇਹਨਾਂ ਦੇ ਵੈਬਸਾਈਟ ਤੋਂ ਜਾ ਕੇ ਉੱਥੇ ਰਜਿਸਟਰ ਕਰ ਸਕਦੇ ਆ। ਨਾਲ ਦੀ ਨਾਲ ਜਿਹੜੇ ਇੰਸ਼ੋਰੈਂਸ ਦਾ ਪੂਰਾ ਸਾਥ ਹੈਗਾ ਆ, ਨਾਲ ਦੀ ਨਾਲ ਜਿਹੜਾ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇ ਡਿਲੀਜੈਂਟ ਔਰ ਸਾਰਿਆਂ ਦਾ ਪੂਰਾ ਜਿਹੜਾ ਜੀ ਸਹਿਯੋਗ ਹੈਗਾ, ਤਾਂ ਹੀ ਅਸੀਂ ਤੁਹਾਡੇ ਤੱਕ ਵਧੀਆ ਰੇਡੀਓ ਪ੍ਰੋਗਰਾਮ ਪੇਸ਼ ਕਰ ਰਹੇ ਹੈਗੇ ਆ। ਸੋ ਬਾਕੀ ਸਾਡੇ ਸਪੌਂਸਰਸ ਦੇ ਮੈਸੇਜਸ ਬਹੁਤ ਜਲਦੀ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝੇ ਕਰਾਂਗੇ, ਔਰ ਕੁਛ ਕੁ ਜਿਹੜੀਆਂ ਜੀ ਇੰਪੋਰਟੈਂਟ ਨਿਊਜ਼ 'ਤੇ ਵੀ ਜਾਣਕਾਰੀ ਦਿੰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਬੜਾ ਪਿਆਰਾ ਜਿਹੜਾ ਜੀ ਤੁਸੀਂ ਹੁਣੀ ਇਹ ਗੀਤ ਜਿਹੜਾ ਜੀ ਸੁਣ ਕੇ ਹਟੇ ਆ, ਔਰ ਨਾਲ ਦੀ ਨਾਲ ਜਿਹੜੀ ਜੀ ਸਾਡੀ ਲਾਈਨ ਇਸ ਟਾਈਮ ਹਰਪ੍ਰੀਤ ਸੈਣੀ ਜੀ ਦੇ ਨਾਲ ਵੀ ਜੁੜ ਚੁੱਕੀ ਹੈ, ਜਿਹੜੇ ਕਿ ਟਾਪ ਚੋਇਸ ਇੰਸ਼ੋਰੈਂਸ, ਤੋਂ ਤੁਹਾਡੇ ਨਾਲ ਥੋੜੀ ਜਿਹੀ ਇੰਸ਼ੋਰੈਂਸ ਸੰਬੰਧੀ ਗੱਲਬਾਤ ਵੀ ਕਰੋਗੇ। ਪਹੁੰਚਣਾ ਤਾਂ ਅੱਜ ਸਟੂਡੀਓ ਦੇ ਵਿੱਚ ਸੀਗਾ, ਬਟ ਮੈਨੂੰ ਲੱਗਦਾ ਕੋਈ ਅਰਜੈਂਟ ਮੀਟਿੰਗ ਜਿਹੜੀ ਜੀ ਆ ਗਈ, ਤਾਂ ਕਰਕੇ ਅੱਜ ਔਨ ਏਅਰ ਹੀ ਗੱਲਬਾਤ ਕਰਾਂਗੇ। ਸੋ ਹਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਤੁਹਾਡਾ ਸਟੂਡੀਓ ਦੇ ਵਿੱਚ ਵੇਟ ਕਰ ਰਹੇ ਸੀ ਕਿ ਮੈਨੂੰ ਲੱਗਿਆ ਕਿ ਤੁਸੀਂ ਆਓਗੇ, ਬਟ ਮੈਨੂੰ ਲੱਗਦਾ ਤੁਸੀਂ ਥੋੜੀ ਜਿਹੀ ਮੀਟਿੰਗ 'ਚ ਥੋੜਾ ਜਿਹਾ ਸਟਕ ਹੋ ਗਏ, ਬਟ ਦੈਟਸ ਫਾਈਨ, ਵੀਲ ਟਾਕ ਓਵਰ ਦ ਫੋਨ।
1: ਬਿਲਕੁਲ ਜੀ, ਨੈਕਸਟ ਵੀਕ ਮਿਲਾਂਗੇ।
0: ਬਿਲਕੁਲ ਜੀ, ਬਿਲਕੁਲ। ਤੇ ਹੁਣ ਆਪਾਂ, ਕਿਉਂਕਿ ਸਮਰ ਜਿਹੜੀ ਹੈ ਜੀ ਇਸ ਟਾਈਮ ਕੈਨੇਡਾ ਦੇ ਵਿੱਚ ਬਿਲਕੁਲ ਚੱਲ ਰਹੀ ਹੈ, ਆਪਾਂ ਹਰ ਵੀਕਐਂਡ ਕਿਤੇ ਨਾ ਕਿਤੇ ਫੈਮਿਲੀਜ਼ ਦੇ ਨਾਲ ਵੀ ਘੁੰਮਣ ਜਾਈਦਾ, ਸਾਡੀਆਂ ਫੈਮਿਲੀਜ਼ ਇੱਥੇ ਆਉਂਦੀਆਂ। ਤੇ ਹਰਪ੍ਰੀਤ ਜੀ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ, ਠੀਕ ਹੈ, ਹੈਲਥ ਦੀ ਆਪਾਂ ਆਲਵੇਸ ਕੇਅਰ ਕਰਕੇ ਰੱਖਣਾ ਚਾਹੀਦਾ ਹੈ, ਤੇ ਇੰਸ਼ੋਰੈਂਸ, ਕਿਉਂਕਿ ਹੈਲਥ ਆਬਵੀਅਸਲੀ ਇੱਥੇ ਅਫੋਰਡ ਕਰਨੀ ਬੜੀ ਔਖੀ ਉਹਨਾਂ ਦੇ ਲਈ ਹੋ ਜਾਂਦੀ ਆ, ਤੇ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ।
1: ਬਿਲਕੁਲ ਕਿਰਨ, ਸਮਰ ਦੀ ਗੱਲ ਕੀਤੀ ਹੈ, ਸਮਰ ਦਾ ਧੂੰਆਂ ਤਾਂ ਮਹਿਸੂਸ ਹੋ ਰਿਹਾ ਸਾਰਿਆਂ ਨੂੰ ਅੱਜ, ਜਿੱਥੇ ਵਾਇਲਡ ਫਾਇਰਸ ਦੇ ਕਰਕੇ ਸਾਰੇ ਪਾਸੇ ਅੱਜ ਥੋੜਾ ਸਮੋਕੀ ਜਿਹਾ ਵੈਦਰ ਹੋਇਆ ਹੋਇਆ, ਤੇ ਕਾਫੀ ਸਾਰੀਆਂ ਵਾਰਨਿੰਗਸ ਵੀ ਹੈਗੀਆਂ ਆ। ਤੇ ਆਪਾਂ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਕਿਉਂਕਿ ਵਿਜ਼ਿਟਰ ਬਹੁਤ ਸਾਰੇ ਪਰਸਨਸ ਇੱਥੇ ਆ ਰਹੇ ਆ, ਸੁਪਰ ਵੀਜ਼ਾ ਦੇ ਉੱਪਰ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਆ, ਆਲਵੇਜ਼ ਆਪਾਂ ਗੱਲ ਕਰਦੇ ਰਹਿੰਦੇ ਹਾਂ, ਕਿਉਂਕਿ ਜਿਹੜਾ ਕੈਨੇਡੀਅਨ ਹੈਲਥ ਸਿਸਟਮ ਹੈਗਾ ਉਹ ਬਹੁਤ ਵਧੀਆ ਇੱਥੇ ਦੇ ਰੈਜੀਡੈਂਟਸ ਦੇ ਲਈ, ਕਿਉਂਕਿ ਜਿਹੜੇ ਹੁਣ ਇੱਥੇ ਦੇ ਰੈਜੀਡੈਂਟ ਹੈਗੇ ਆ, ਜਿਹੜੇ PR ਆ, ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਅਗਰ ਉਹਨਾਂ ਨੂੰ ਇੱਥੇ ਕੋਈ ਵੀ ਮੈਡੀਕਲ ਐਮਰਜੈਂਸੀ ਆਉਂਦੀ ਹੈਗੀ ਆ, ਕੋਈ ਵੀ ਪ੍ਰੋਬਲਮ ਹੁੰਦੀ ਆ, ਜਾਂ ਅਸੀਂ ਆਪਣੇ ਕਿਸੇ ਫੈਮਿਲੀ ਡਾਕਟਰ ਨੂੰ ਮਿਲਣਾ ਹੁੰਦਾ, ਸਾਰਾ ਕੁਝ ਹੈਲਥ ਕਾਰਡ ਦੇ ਵਿੱਚ ਕਵਰ ਹੋ ਜਾਂਦਾ। ਪਰ ਜਿਹੜੇ ਪਰਸਨ ਇੱਥੇ ਵਿਜ਼ਿਟਰਸ ਆਉਂਦੇ ਹੈਗੇ ਆ ਜਾਂ ਸੁਪਰ ਵੀਜ਼ਾ ਤੇ ਆਉਂਦੇ ਆ, ਉਹਨਾਂ ਦੇ ਕੋਲ ਮੈਡੀਕਲ ਕੋਈ ਕਵਰੇਜ ਨਹੀਂ ਹੁੰਦੀ, ਅਨਲੈਸ ਕਿ ਉਹਨਾਂ ਨੇ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਹੋਵੇ। ਇਸੇ ਕਰਕੇ ਹਮੇਸ਼ਾ ਇਹ ਗੱਲ ਕਹੀਦੀ ਆ ਕਿ ਜਦੋਂ ਵੀ ਕਿਸੇ ਨੇ ਆਉਣਾ ਹੈਗਾ, ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਤਾਂ ਕਿ ਜੇ ਰਸਤੇ ਦੇ ਵਿੱਚ ਕੋਈ ਐਮਰਜੈਂਸੀ ਆ ਜਾਵੇ, ਇੱਥੇ ਆ ਕੇ ਕਿਸੇ ਡਾਕਟਰ ਨੂੰ ਦੇਖਣਾ ਪਵੇ, ਤਾਂ ਸਾਡੇ ਕੋਲ ਉਸ ਚੀਜ਼ ਦੀ ਪ੍ਰੋਟੈਕਸ਼ਨ ਹੋਵੇ, ਜਿਹਨੇ ਬੁਲਾਇਆ ਆ ਉਹਨੂੰ ਇਸ ਚੀਜ਼ ਦੀ ਬੰਦਿਸ਼ ਨਾ ਹੋਵੇ ਕਿ ਹਾਂ ਕਿ ਮੇਰੇ ਉੱਪਰ ਇਸ ਚੀਜ਼ ਦਾ ਬਰਡਨ ਪੈ ਗਿਆ ਕਿ ਹੁਣ ਹੋਸਪਿਟਲ ਦੇ ਵਿੱਚ ਜਾ ਕੇ। ਕਈ ਵਾਰ ਤਾਂ ਅੱਗੇ ਆਪਾਂ ਕਾਫੀ ਸਾਰੀਆਂ ਨਿਊਜ਼ ਵੀ ਸਾਂਝੀਆਂ ਕਰਦੇ ਹੁੰਦੇ ਹਾਂ ਕਿ ਲੱਖਾਂ ਡਾਲਰਾਂ ਤੱਕ ਇਹ ਖਰਚਾ ਚਲੇ ਜਾਂਦਾ ਆ ਜੇ ਕੋਈ ਵੱਡੀ ਐਮਰਜੈਂਸੀ ਆ ਜਾਵੇ। ਸੋ ਇਸ ਕਰਕੇ ਕੋਈ ਵੀ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੈਗਾ, ਚਾਹੇ ਉਹ ਵਿਜ਼ਿਟਰ ਵੀਜ਼ਾ ਹੈਗੀ ਆ, ਚਾਹੇ ਉਹ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਚਾਹੇ ਤੁਸੀਂ ਇੱਥੇ ਵਰਕ ਪਰਮਿਟ ਦੇ ਸਟੇਟਸ ਅਪਲਾਈਡ ਦੇ ਉੱਪਰ ਹੈਗੇ ਆ, ਕਿਉਂਕਿ ਉਸ ਟਾਈਮ ਦੇ ਉੱਪਰ ਵੀ ਆਪਣੇ ਕੋਲ ਹੈਲਥ ਕਾਰਡ ਨਹੀਂ ਹੈਗਾ, ਤੇ ਜਦੋਂ ਆਪਣੇ ਕੋਲ ਹੈਲਥ ਕਾਰਡ ਨਹੀਂ ਹੈਗਾ ਤਾਂ ਆਪਾਂ ਆਪਣੀ ਜਿਹੜੀ ਮੈਡੀਕਲ ਐਮਰਜੈਂਸੀ ਕਵਰੇਜ ਕਰਵਾ ਸਕਦੇ ਹਾਂ। ਕੋਈ ਵੀ ਕੁਐਸਚਨ ਹੋਣ ਲਿਸਨਰਸ ਦੇ, ਜ਼ਰੂਰ ਤੁਸੀਂ ਕਾਲ ਕਰਕੇ ਕੋਟੇਸ਼ਨ ਲੈ ਸਕਦੇ ਹਾਂ। ਨੰਬਰ ਹੈਗਾ ਜੀ ਮੇਰਾ 416-817-6500।
0: ਬਿਲਕੁਲ ਜੀ, ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 416-817-6500 ਤੇ ਗੱਲਬਾਤ ਹੋ ਸਕਦੀ ਆ। ਔਰ ਹਰਪ੍ਰੀਤ ਜੀ, ਚਲੋ ਹੁਣ ਇਹ ਤਾਂ ਆਪਾਂ ਜਿਹੜੀ ਜੀ ਗੱਲਬਾਤ ਕਰ ਲਈ ਕਿ ਠੀਕ ਹੈ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਤੇ ਗੱਲਬਾਤ ਕਰਨੀ ਜਾਂ ਕਲੇਮ ਕਿੱਦਾਂ ਪ੍ਰੋਸੈਸ ਆਪਾਂ ਕਰਨੇ, ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ। ਹੁਣ ਗੱਲਬਾਤ ਆਪਾਂ ਕਰਦੇ ਹਾਂ ਮੋਰਗੇਜ ਇੰਸ਼ੋਰੈਂਸ ਤੇ, ਕਿਉਂਕਿ ਇਹਦੀ ਜਾਣਕਾਰੀ ਬਹੁਤੀ ਖਾਸੀ ਮੈਨੂੰ ਵੀ ਨਹੀਂ ਹੈਗੀ, ਸੋ ਤੁਸੀਂ ਸਾਡੇ ਲਿਸਨਰਸ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਜ਼ਰੂਰ ਦਿਓ।
1: ਬਿਲਕੁਲ ਕਿਰਨ, ਕਿ ਜਦੋਂ ਜਿਹੜੀ ਨਾ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਭ ਤੋਂ ਵੱਡੀ ਸਾਡੀ ਲਾਇਬਿਲਟੀ ਔਰ ਸਭ ਤੋਂ ਵੱਡੀ ਸਾਡੀ ਇਨਵੈਸਟਮੈਂਟ ਜਿਹੜੀ ਹੈਗੀ ਉਹ ਘਰਾਂ ਦੇ ਵਿੱਚ ਫਸੀ ਆ
0: ਜੀ।
1: ਸੋ ਜਦੋਂ ਆਪਾਂ ਘਰ ਲੈਂਦੇ ਹਾਂ, ਸਭ ਤੋਂ ਜ਼ਿਆਦਾ ਪੈਸੇ ਆਪਾਂ ਉੱਥੇ ਡਾਊਨ ਦੇ ਕੇ ਆਪਾਂ ਘਰ ਲੈਂਦੇ ਹੈਗੇ ਹਾਂ, ਬਾਅਦ ਵਿੱਚ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਪੇਮੈਂਟਾਂ ਵੀ ਦਿੰਦੇ ਹੈਗੇ ਹਾਂ ਤਾਂ ਕਿ ਸਾਡਾ ਘਰ ਫ੍ਰੀ ਹੋ ਜਾਵੇ। ਇਹਦਾ ਮਤਲਬ ਇਹ ਹੋ ਗਿਆ ਕਿ ਸਭ ਤੋਂ ਵੱਡੀ ਸਾਡੀ ਇਨਵੈਸਟਮੈਂਟ ਜਿਹੜੀ ਹੈਗੀ ਉਹ ਆਪਣੇ ਘਰਾਂ ਦੀ ਆ, ਤੇ ਜੇ ਇਨ ਕੇਸ ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਜਾਵੇ, ਸਾਡਾ ਘਰ ਫੁੱਲੀ ਪੇ ਆਫ ਨਹੀਂ ਹੋਇਆ ਸੀਗਾ, ਤਾਂ ਫੈਮਿਲੀ ਜਿਹੜੀ ਪਿੱਛੇ ਰਹਿੰਦੀ ਹੈਗੀ ਆ ਉਹਨਾਂ ਦੇ ਲਈ ਉਹ ਮਾਰਗੇਜ ਪੇਮੈਂਟਾਂ ਕਵਰ ਕਰਨੀਆਂ ਬਹੁਤ ਟਫ ਹੋ ਜਾਂਦੀਆਂ ਆ। ਇਸੇ ਕਰਕੇ ਆਲਵੇਜ਼ ਰਿਕਮੈਂਡਡ ਹੁੰਦਾ ਆ ਕਿ ਜਦੋਂ ਤੁਸੀਂ ਆਪਣੀ ਮਾਰਗੇਜ ਕਰਵਾਈ ਆ, ਜਦੋਂ ਤੁਸੀਂ ਘਰ ਕਲੋਜ਼ ਕੀਤਾ ਆ, ਉਸੇ ਟਾਈਮ ਦੇ ਉੱਪਰ ਆਪਣੀ ਇੰਸ਼ੋਰੈਂਸ ਪਾਲਿਸੀ ਕਰਵਾਓ ਤਾਂ ਕਿ ਤੁਹਾਡੀ ਉਹ ਲਾਇਬਿਲਟੀ ਜਿਹੜੀ ਹੈਗੀ ਆ ਉਹ ਕਵਰ ਹੋ ਸਕੇ, ਉਹ ਪ੍ਰੋਟੈਕਟ ਹੋ ਸਕੇ, ਤਾਂ ਕਿ ਇਨ ਕੇਸ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ, ਐਟਲੀਸਟ ਆਪਣਾ ਉਹ ਜਿਹੜਾ ਘਰ ਹੈਗਾ ਉਹ ਪੇ ਆਫ ਹੋ ਸਕੇ, ਜਿਹੜੇ ਸਾਡੇ ਆਪਣੀ ਪਿੱਛੇ ਫੈਮਿਲੀ ਰਹਿੰਦੀ ਆ ਉਹਨਾਂ ਦੇ ਲਈ। ਤਾਂ ਉਹਦੇ ਲਈ ਜ਼ਰੂਰੀ ਹੈਗਾ ਆ ਕਿ ਤੁਹਾਡੇ ਕੋਲ ਮੋਰਗੇਜ ਦੀ ਕਵਰੇਜ ਹੋਵੇ, ਜਿੰਨੀ ਅਮਾਊਂਟ ਦੀ ਤੁਹਾਡੀ ਮੋਰਗੇਜ ਦੀ ਰਹਿੰਦੀ ਹੈਗੀ ਆ, ਜਿੰਨਾ ਤੁਹਾਡਾ ਐਮੋਰਟਾਈਜੇਸ਼ਨ ਪੀਰੀਅਡ ਹੈਗਾ ਆ ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਵਾ ਸਕਦੇ ਹਾਂ। ਸੋ ਅਗਰ ਤੁਹਾਡੀ 25 ਸਾਲ ਦੀ ਐਮਰਟਾਈਜੇਸ਼ਨ ਪੀਰੀਅਡ ਆ, ਤੁਹਾਡੀ $7 ਲੱਖ ਦੀ ਮਾਰਗੇਜ ਰਹਿੰਦੀ ਆ, $5 ਲੱਖ ਦੀ ਰਹਿੰਦੀ ਆ, ਉਹਦੇ ਹਿਸਾਬ ਦੇ ਨਾਲ ਤੁਹਾਡਾ ਪਲਾਨ ਹੋ ਜਾਣਾ ਆ। ਤੇ ਕੱਲ ਨੂੰ ਇਨਕੇਸ ਜੇ ਤੁਸੀਂ ਘਰ ਚੇਂਜ ਵੀ ਕਰ ਲੈਂਦੇ ਆ ਤਾਂ ਵੀ ਉਹ ਪਾਲਿਸੀ ਨੂੰ ਤੁਸੀਂ ਕੰਟੀਨਿਊ ਕਰ ਸਕਦੇ ਆ, ਕਿਉਂਕਿ ਉਹ ਪਰਟੀਕੁਲਰਲੀ ਇੱਕ ਘਰ ਦੀ ਮਾਰਗੇਜ ਦੇ ਨਾਲ ਲਿੰਕ ਨਹੀਂ ਹੈਗੀ। ਸੋ ਜਿੰਨੇ ਮਰਜ਼ੀ ਤੁਸੀਂ ਘਰ ਚੇਂਜ ਕਰੀ ਚਲੋ, ਤੁਹਾਨੂੰ ਹਰ ਵਾਰੀ ਪਾਲਿਸੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਨਲੈਸ ਕਿ ਅਮਾਊਂਟ ਦੇ ਵਿੱਚ ਕੋਈ ਚੇਂਜਿਸ ਹੋ ਰਹੇ ਆ, ਤੁਸੀਂ ਅਮਾਊਂਟ ਨੂੰ ਇਨਕਰੀਜ਼ ਕਰਵਾ ਸਕਦੇ ਆ ਨਿਊ ਅੰਡਰ ਰਾਈਟਿੰਗ ਕਰਵਾ ਕੇ। ਤੇ ਅਦਰਵਾਈਜ਼ ਇਹ ਹੈਗਾ ਆ ਕਿ ਤੁਹਾਡੀ ਪਾਲਿਸੀ ਚੱਲਦੀ ਰਹੂਗੀ। ਅਗਰ ਘਰ ਅਰਲੀ ਪੇ ਆਫ ਹੋ ਵੀ ਗਿਆ ਆ, ਤੁਸੀਂ ਉਹਨੂੰ ਪਾਲਿਸੀ ਨੂੰ ਆਪਣੀ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਆ, ਉਹ ਵੀ ਆਪਸ਼ਨ ਅਲਾਊਡ ਹੈਗੀ ਆ। ਬਿਨਾਂ ਮੈਡੀਕਲ ਤੋਂ, ਬਿਨਾਂ ਕਿਸੇ ਅੰਡਰ ਰਾਈਟਿੰਗ ਤੋਂ, ਤੁਸੀਂ ਉਸ ਪਲਾਨ ਨੂੰ ਆਪਣੀਆਂ ਪਰਮਾਨੈਂਟ ਕਵਰੇਜਿਸ ਦੇ ਵਿੱਚ ਵੀ ਚੇਂਜ ਕਰਵਾ ਸਕਦੇ ਆ। ਤੁਸੀਂ ਕੱਲ ਨੂੰ ਕੋਈ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਉਹਨੂੰ ਚੇਂਜ ਕਰਾਉਣਾ ਹੈਗਾ, ਉਹ ਵੀ ਸਾਰੀਆਂ ਆਪਸ਼ਨ ਹੋਣਗੀਆਂ। ਮੇਨ ਜ਼ਰੂਰੀ ਪਹਿਲੀ ਚੀਜ਼ ਇਹ ਹੈਗੀ ਆ ਕਿ ਆਪਣੀ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਜ਼ਰੂਰ ਹੋਣੀ ਚਾਹੀਦੀ ਆ। ਐਂਡ ਖਾਸ ਕਰਕੇ ਇੰਸ਼ੋਰੈਂਸ ਕੰਪਨੀਜ਼ ਦੀ ਇਹ ਖਾਸੀਅਤ ਹੈ ਕਿ ਉਹ ਪ੍ਰੀ ਅੰਡਰ ਰਾਈਟਿੰਗ ਕਰਦੇ ਆ। ਉਹਨਾਂ ਦੀਆਂ ਜਿਹੜੀਆਂ ਬਹੁਤੀਆਂ ਅੰਡਰ ਰਾਈਟਿੰਗ ਹੈਗੀਆਂ ਆ ਪਾਲਿਸੀਜ਼ ਦੀਆਂ, ਉਹ ਅਪ ਫਰੰਟ ਹੋ ਜਾਂਦੀਆਂ, ਨਾ ਕਿ ਐਟ ਦਾ ਟਾਈਮ ਆਫ ਕਲੇਮ ਦੇ ਵੇਲੇ। ਸੋ ਇਸ ਕਰਕੇ ਜ਼ਰੂਰ ਕਹੂੰਗੀ ਕਿ ਆਪਣੀਆਂ ਪਾਲਿਸੀਜ਼ ਨੂੰ ਇੱਕ ਵਾਰ ਰਿਵਿਊ ਕਰੋ, ਉਹਨਾਂ ਦੇ ਬਾਰੇ ਤੁਹਾਡੇ ਕੋਲ ਕੁਐਸਚਨ ਹੈਗੇ ਆ ਉਹ ਜ਼ਰੂਰ ਤੁਸੀਂ ਸਾਡੇ ਨਾਲ ਕਰ ਸਕਦੇ ਆ। ਜਾਂ ਫਿਰ ਤੁਸੀਂ ਕੋਈ ਨਵੀਂ ਮਾਰਗੇਜ ਇੰਸ਼ੋਰੈਂਸ ਕਰਾਉਣੀ ਹੈਗੀ ਆ, ਜਾਂ ਪਹਿਲਾਂ ਤੁਸੀਂ ਬੈਂਕ ਤੋਂ ਲਈ ਸੀਗੀ, ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਨਾ ਚਾਹੁੰਦੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ।
0: ਬਿਲਕੁਲ ਜੀ, ਹਰਪ੍ਰੀਤ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨੰਬਰ 4168176500 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਜਾਂਦੇ ਜਾਂਦੇ ਹਰਪ੍ਰੀਤ ਜੀ ਇੱਕ ਵਾਰੀ ਆਫਿਸ ਦਾ ਐਡਰੈਸ ਵੀ ਦਿੰਦੇ ਜਾਣਾ।
1: ਬਿਲਕੁਲ ਜੀ, ਆਫਿਸ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 4168176500 416 817 6500।
0: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ।
1: ਥੈਂਕ ਯੂ ਜੀ, ਥੈਂਕ ਯੂ ਕਿਰਨ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੇ ਸੁਗਨਾ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ ਤੇ ਜਿਹੜਾ ਜੀ ਲੈ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਤੁਸੀਂ ਆਪਣੇ ਇੰਡੀਆ ਜਦੋਂ ਜਾਂਦੇ ਹੁੰਦੇ ਆ, ਪੇਰੈਂਟਸ ਨੂੰ ਗਿਫਟ ਕਰ ਸਕਦੇ ਹਾਂ, ਆਪਣੇ ਰਿਲੇਟਿਵਸ ਲਈ ਇੱਕ ਵਧੀਆ ਜਿਹੜਾ ਹੈ ਜੀ ਗੁਰੂ ਦੇ ਨਾਲ ਜੁੜਨ ਵਾਲਾ ਗਿਫਟ ਲਿਜਾ ਸਕਦੇ ਹਾਂ। ਨਾਲ ਦੀ ਨਾਲ ਜਿਹੜੇ ਤੁਸੀਂ IP ਬਾਕਸ ਲੈਣਾ, ਇਹਨਾਂ ਕੋਲ HD ਗੋਲਡ ਪ੍ਰੋਗਰਾਮ ਵਾਲੇ IP ਬਾਕਸ ਵੀ ਜਿਹੜੇ ਜੀ ਅਵੇਲੇਬਲ ਹੈਗੇ ਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਟੈਲੀ ਟਾਈਮ ਇਲੈਕਟ੍ਰੋਨਿਕਸ ਦੇ ਸੁਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ TV ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੇ ਵੀ ਕਰਨੀ ਹੋਵੇ ਖਰੀਦਦਾਰੀ ਤੇ ਪਹੁੰਚ ਸਕਦੇ ਹਾਂ ਟੈਲੀ ਟਾਈਮ ਇਲੈਕਟ੍ਰੋਨਿਕ, ਇਹ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਦ ਮਾਸਟਰ ਬਿਲਡ ਫੈਬ ਦੇ ਸੁਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹਾਂ। ਦ ਮਾਸਟਰ ਬਿਲਡ ਫੈਬ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈਗੇ ਵਿਦ ਇਨ ਦ ਕੈਨੇਡਾ। ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਸ਼ਾਨਦਾਰ ਬਾਹਰ ਕਿਚਨ ਬਣਵਾਉਣੀਆਂ ਆ, ਚਾਹੇ ਤੁਸੀਂ ਜਿਹੜਾ ਜੀ ਰੇਲਿੰਗਸ ਘਰਾਂ ਦੀਆਂ ਬਣਵਾਉਣੀਆਂ ਜਾਂ ਫੈਂਸ ਜਾਂ ਗੇਟਸ ਜਾਂ ਸਪੈਸ਼ਲੀ ਇਹਨਾਂ ਦੀ ਸਪੈਸ਼ਲਟੀ ਹੈਗੀ ਆ ਸਨ ਰੂਮ, ਜਿਹੜੇ ਘਰਾਂ ਦੇ ਬਾਹਰ ਆਪਾਂ ਸਨ ਰੂਮ ਬਣਾਏ ਦੇ ਜਿਹਦੇ ਵਿੱਚ ਆਪਾਂ ਠੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਕਿ ਭਾਵੇਂ ਜਿੰਨੀ ਮਰਜ਼ੀ ਸਨੋ ਪੈ ਰਹੀ ਹੈ ਤੁਸੀਂ ਬਾਹਰ ਸਨਰੂਮ ਦੇ ਵਿੱਚ ਬਹਿ ਕੇ ਜਿਹੜਾ ਜੀ ਸਨੋ ਦਾ ਮਜ਼ਾ ਲੈ ਸਕਦੇ ਆ। ਸੋ ਬਿਲਕੁਲ ਜੀ, ਗੱਲਬਾਤ ਤੁਸੀਂ ਕਰ ਸਕਦੇ ਆ ਅਵਨੀਤ ਜੀ ਦੇ ਨਾਲ 4379552200 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਗੱਲਬਾਤ ਜੇ ਕਰੀਏ ਕਿ ਤੁਸੀਂ ਆਪਣੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਤੁਸੀਂ ਆਪਣੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਜਾਂ ਕੋਈ ਕਮਰਸ਼ੀਅਲ ਜਾਂ ਇਵੈਂਟ ਇੰਸ਼ੋਰੈਂਸ ਕਰਾਉਣੀ ਆ, ਤੇ ਗੱਲਬਾਤ ਤੁਸੀਂ ਕਰ ਸਕਦੇ ਆ JD ਇੰਸ਼ੋਰੈਂਸ ਤੋਂ, JD ਜੀ ਦੇ ਨਾਲ। ਤੇ ਨਾਲ ਦੀ ਨਾਲ ਜੇ ਤੁਸੀਂ ਜਿਹੜਾ ਜੀ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ ਤਾਂ ਵੀ ਇਹਨਾਂ ਦੇ ਨਾਲ ਹੋ ਸਕਦੀ ਆ 4169020706 ਤੇ। ਔਰ ਬਿਲਕੁਲ ਜੀ, ਇਹਨਾਂ ਨੂੰ ਇਸ ਟਾਈਮ ਜਿਹੜੇ ਹੈ ਜੀ ਰੀਬੋ ਲਾਇਸੈਂਸ ਵਾਲੇ ਜਿਹੜੇ ਹੈ ਜੀ ਟੀਮ ਮੈਂਬਰਸ ਦੀ ਲੋੜ ਹੈਗੀ। ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈਗਾ ਹੈ ਤੁਸੀਂ ਬਿਲਕੁਲ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ। ਔਰ ਸਟਿਲ ਇਫ ਯੂ ਡੋਂਟ ਹੈਵ ਦ ਲਾਇਸੈਂਸ ਦੈਟਸ ਫਾਈਨ, ਦੇ ਵਿਲ ਹੈਲਪ ਯੂ ਗੈਟ ਦ ਲਾਇਸੈਂਸ। ਔਰ ਉਹਦੇ ਵਿੱਚ 6 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ, ਬਟ ਇਹ ਹੈਲਪ ਤੁਹਾਡੀ ਪੂਰੀ ਪੂਰੀ ਜਿਹੜੇ ਜੀ ਰੀਬੋ ਲਾਇਸੈਂਸ ਦੇ ਵਿੱਚ ਕਰੂਗੇ। ਸੋ ਇੱਕ ਵਾਰੀ ਫੇਰ ਨੰਬਰ 4169020706 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਨਾਲ ਦੀ ਨਾਲ ਮੈਸੇਜ ਦੇ ਦਈਏ ਜੀ ਨੋਬਲ ਫਰੈਸ਼ ਫੂਡ ਵਾਲਿਆਂ ਦਾ। ਨੋਬਲ ਫਰੈਸ਼ ਫੂਡ ਜਿੱਥੇ ਕਿ ਤੁਸੀਂ ਸਸਤੀ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਆ, ਬਹੁਤ ਘੱਟ ਕੀਮਤ ਤੇ ਤੁਹਾਨੂੰ ਜਿਹੜੀ ਜੀ ਗਰੋਸਰੀ ਮਿਲ ਸਕਦੀ ਆ। ਔਰ ਨਾਲ ਦੀ ਨਾਲ ਇਸ ਟਾਈਮ 2 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਜਿਹੜਾ ਜੀ ਕਰ ਰਿਹਾ ਹੈਗੀ। ਪਹਿਲੀ ਹੈਗੀ ਆ 20 ਗਿਲਗਮ ਡਰਾਈਵ ਤੇ ਦੂਜੀ ਹੈਗੀ ਆ ਜੀ 2945 ਸੈਂਡਲਵੁੱਡ ਪਾਰਕਵੇ। ਸੋ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਸਸਤੀਆਂ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਆ। ਦੁੱਧ, ਘੇ, ਆਟਾ, ਕੁਛ ਵੀ ਲੈਣਾ ਹੋਵੇ, ਫਰੈਸ਼ ਜੂਸਿਸ ਵੀ ਇਹਨਾਂ ਕੋਲ ਜਿਹੜੇ ਜੀ ਮਿਲਦੇ ਹੈਗੇ ਆ। ਸੋ ਗੱਲ ਕੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ, ਜਾਂ ਤੁਸੀਂ ਇਹਨਾਂ ਦੀ ਲੋਕੇਸ਼ਨ ਤੇ ਪਹੁੰਚਿਓ। ਇਸ ਟਾਈਮ ਜਿਹੜਾ ਹੈ ਜੀ ਤੀਜੀ ਲੋਕੇਸ਼ਨ ਇਹਨਾਂ ਦੀ ਜਲਦੀ ਖੁੱਲ ਜੂਗੀ, ਉਹਦਾ ਵੀ ਵੇਰਵਾ ਆਪਾਂ ਤੁਹਾਡੇ ਤੱਕ ਦਵਾਂਗੇ। ਸੋ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੋਵੇ ਗੱਲਬਾਤ ਹੋ ਸਕਦੀ ਤਾਹਿਰ ਜੀ ਦੇ ਨਾਲ 6474 6 5050 ਤੇ ਔਰ ਨਾਲ ਦੀ ਨਾਲ ਬਹੁਤ ਜਲਦੀ ਮਨਪ੍ਰੀਤ ਜੀ ਦੇ ਨਾਲ ਵੀ ਸਾਡੀ ਲਾਈਨ ਜਿਹੜੀ ਜੀ ਕਨੈਕਟ ਹੋਣ ਵਾਲੀ ਹੈਗੀ ਆ। ਸੋ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਤੇ ਨਾਲ ਦੀ ਨਾਲ ਰੀਅਲ ਸਟੇਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਂ ਦੱਸ ਦਵਾਂ ਕਿ ਤੁਹਾਡੀ ਪ੍ਰਾਪਰਟੀ ਚਾਹੇ ਇੱਥੇ ਆ, ਇੰਡੀਆ ਦੇ ਵਿੱਚ ਆ, ਔਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਆ, ਕੁਛ ਸੈਲ ਆਊਟ ਕਰਨਾ ਚਾਹੁੰਦੇ ਆ, ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਜਿਹੜੀ ਜੀ ਖਰੀਦਣਾ ਚਾਹੁੰਦੇ ਆ ਜਿਹੜੀ ਕਿ ਤੁਹਾਨੂੰ ਆਪਾਂ ਵਪਾਰਕ ਤੌਰ ਤੇ ਕਹੀਏ ਕਿ ਫਾਇਦਾ ਦਿੰਦੀ ਹੋਵੇ, ਸੋ ਸਾਡੇ ਨਾਲ ਸਾਡੀ ਰੀਅਲ ਸਟੇਟ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ 416-8817070 416-8817070 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਸਟੂਡੀਓ ਲਾਈਨ ਮਨਪ੍ਰੀਤ ਜੀ ਦੇ ਨਾਲ ਇੱਕ ਵਾਰੀ ਸਵਾਗਤ ਕਰਦੇ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਆ।
2: ਬਹੁਤ ਬਹੁਤ ਸ਼ੁਕਰੀਆ ਕਿਰਨ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਜਿੰਨੇ ਵੀ ਆਪਣੇ ਲਿਸਨਰ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ।
0: ਤੁਹਾਨੂੰ ਵੀ ਮਨਪ੍ਰੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੇ ਕੀ ਹਾਲ ਚਾਲ ਆ?
2: ਹਾਲ ਚਾਲ ਬਹੁਤ ਵਧੀਆ, ਔਰ ਕਹਿ ਸਕਦੇ ਹਾਂ ਵੀ ਗਰਮੀ ਨੇ ਥੋੜੇ ਜਿਹੇ ਬੁਰੇ ਹਾਲ ਕੀਤੇ ਨੇ। ਬੇਸ਼ੱਕ ਕਿਤੇ ਨਾ ਕਿਤੇ ਰੋਜ਼ ਮੀਂਹ ਪੈ ਰਿਹਾ, ਅੱਜ ਵੀ ਜਿਹੜੀ ਚੇਤਾਵਨੀ ਦਿੱਤੀ ਗਈ ਆ ਮੌਸਮ ਵਿਭਾਗ ਦੇ ਵੱਲੋਂ ਕਿ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਖੂਬ ਜਿਹੜਾ ਮੀਂਹ ਤੇ ਝੱਖੜ ਜਿਹੜਾ ਆਉਣ ਵਾਲਾ ਆ, ਤੇ ਪਰ ਉਹਦੇ ਬਾਵਜੂਦ ਵੀ ਅੱਜ ਦਾ ਦਿਨ ਜਿਹੜਾ ਕਾਫੀ ਜ਼ਿਆਦਾ ਗਰਮ ਰਿਹਾ। ਹੋ ਸਕਦਾ ਵੀ ਰਾਤ ਨੂੰ ਥੋੜਾ ਠੰਡਾ ਮੌਸਮ ਹੋਵੇ। ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਰਨ ਬੱਦਲ ਵਾਲੀ ਵੀ ਵਿਖਾਈ ਦਿੱਤੀ, ਤੇ ਬਾਕੀ ਕੁੱਲ ਮਿਲਾ ਕੇ ਪੰਜਾਬ ਦਾ ਹਾਲ ਮੈਂ ਦੱਸਦੀ ਹਾਂ ਵੀ ਅੱਜ ਕੱਲ੍ਹ ਨਾ ਪੰਜਾਬ ਦੇ ਵਿੱਚ ਸਫਾਈਆਂ ਬਹੁਤ ਜ਼ੋਰਾਂ ਸ਼ੋਰਾਂ ਤੇ ਆ, ਸਵੱਛਤਾ ਅਭਿਆਨ ਚਲਾਇਆ ਜਾ ਰਿਹਾ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦਾਂ ਕਿ ਇਹ ਸਭ ਤਿਆਰੀਆਂ ਕਾਹਦੇ ਲਈ ਨੇ, ਹਨਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ 17 ਜੁਲਾਈ ਨੂੰ ਇੱਕ ਰੋਜ਼ਾ ਦੌਰੇ ਤੇ ਆ ਰਹੇ ਨੇ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਆਉਣਾ ਹੈ। ਇੱਥੇ ਉਹ ਜਨਤਾ ਨੂੰ ਸਿਹਤ, ਸੜਕ ਤੇ ਰੇਲਵੇ ਖੇਤਰ ਦੇ ਨਾਲ ਜੁੜੇ ਕਈ ਮਹੱਤਵਪੂਰਨ ਇੰਪੋਰਟੈਂਟ ਪ੍ਰੋਜੈਕਟਾਂ ਦੀ ਜਿਹੜੀ ਕਹਿ ਸਕਦਾ ਵੀ ਸੁਗਾਤ ਸੌਂਪਣਗੇ, ਤੇ ਇਹਦੇ ਦੌਰਾਨ ਹੀ ਪੀਐਮ ਮੋਦੀ ਹੋਰ ਕਈ ਆਧੁਨਿਕ ਪ੍ਰੋਜੈਕਟਾਂ ਦਾ ਉਦਘਾਟਨ ਵੀ ਉਸ ਦਿਨ ਕਰਨ ਵਾਲੇ ਨੇ। ਟ੍ਰਾਈ ਸਿਟੀ ਖੇਤਰ ਦੇ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਉਹਨਾਂ ਨੇ ਰੱਖਣਾ ਆ। ਔਰ ਪੰਜਾਬ ਦੇ ਵਿੱਚ 4 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਨੂੰ ਦੇਸ਼ ਨੂੰ ਉਹਨਾਂ ਨੇ ਸਮਰਪਿਤ ਕਰਨਾ ਆ, ਔਰ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਉਣੀ ਆ ਉਸ ਦਿਨ। ਤੇ ਇਸ ਸਭ ਕਾਸੇ ਦੀਆਂ ਤਿਆਰੀਆਂ ਅੱਜ ਜਲੰਧਰ ਦੀ ਗਰਾਊਂਡ ਰਿਪੋਰਟ ਤੋਂ ਪਤਾ ਚੱਲੀਆਂ। ਫਗਵਾੜੇ ਜਾਣ ਦਾ ਵੀ ਮੌਕਾ ਮਿਲਿਆ, ਕਪੂਰਥਲੇ ਦੀਆਂ ਖਬਰਾਂ ਵੀ ਆਪਣੇ ਸਟੂਡੀਓ ਦੇ ਵਿੱਚ ਪਹੁੰਚੀਆਂ ਨੇ। ਪਹਿਲਾਂ ਤਾਂ ਸਭ ਠੰਡ ਠੰਡੋਲਾ ਸੀ, ਪਰ ਜਦੋਂ ਇੱਕਦਮ ਇਹ ਪਤਾ ਚੱਲਿਆ ਕਿ 17 ਜੁਲਾਈ ਨੂੰ ਉਹਨਾਂ ਨੇ ਪੰਜਾਬ ਦਾ ਇੱਕ ਦਿਨ ਦਾ ਇੱਕ ਰੋਜ਼ਾ ਜਿਹੜਾ ਦੌਰਾ ਕਰਨਾ ਹੈ, ਤਾਂ ਪੂਰੇ ਜਲੰਧਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਫਾਈ ਅਭਿਆਨ ਚਲਾਏ ਜਾ ਰਹੇ ਨੇ, ਕੰਧਾਂ ਨੂੰ ਰੰਗ ਹੋ ਰਹੇ ਨੇ, ਪਾਰਕਾਂ ਚ ਕਲਰ ਹੋ ਰਹੇ ਨੇ। ਇੰਨਾ ਪ੍ਰਸ਼ਾਸਨ ਕਹਿ ਸਕਦੇ, ਪੁਲਿਸ ਪ੍ਰਸ਼ਾਸਨ ਹੈ ਵੀ ਡਿਊਟੀਆਂ ਤਾਇਨਾਤ ਆ ਉਹ ਜਗ੍ਹਾ ਜਗ੍ਹਾ ਦੇ ਉੱਪਰ। ਫਗਵਾੜੇ ਦੇ ਵਿੱਚ ਵੀ ਝਾੜੂ, ਮਤਲਬ ਤੁਸੀਂ ਜਲੰਧਰ ਫਗਵਾੜਾ ਕਪੂਰਥਲਾ ਕਰਤਾਰਪੁਰ ਚੰਡੀਗੜ੍ਹ ਵਾਲੀ ਸਾਈਡ ਨੂੰ ਕਿੱਧਰ ਨੂੰ ਵੀ ਚੱਲ ਜਾਓ, ਜਿਹੜੇ ਵੀ ਰੂਟ ਜੁੜਦੇ ਨੇ ਜਿੱਥੋਂ ਦਾ ਦੌਰਾ ਉਹਨਾਂ ਨੇ ਕਰਨਾ ਹੈ। ਪੰਜਾਬ ਦੀ ਭਾਜਪਾ ਸਰਕਾਰ, ਮਤਲਬ ਜੋ ਵੀ ਭਾਜਪਾ ਵਰਕਰ ਜਾਂ ਲੀਡਰਸ਼ਿਪ ਆ ਜਿਹੜੇ ਪੰਜਾਬ ਦੇ, ਸੋ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਸਵਾਗਤ ਦੇ ਲਈ ਜਿਹੜਾ ਸਵੱਛ ਅਭਿਆਨ ਸਫਾਈ ਅਭਿਆਨ ਹੈ ਨਾ, ਉਹ ਪੂਰਾ ਜ਼ੋਰਾਂ ਸ਼ੋਰਾਂ ਦੇ ਉੱਪਰ ਚਲਾਇਆ ਜਾ ਰਿਹਾ। ਤੇ ਇੱਕ ਗੱਲ ਇਹ ਵੀ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਪੋਸਟਰਾਂ ਦੇ ਉੱਪਰ ਪੈਸੇ ਨਹੀਂ ਖਰਚ ਕਰਨੇ, ਕਨਸੈਪਟ ਚੇਂਜ ਕਰਨਾ ਹੈ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੌਰੇ ਤੇ ਆ ਰਹੇ ਆ ਤੇ ਅਸੀਂ ਫਲੈਕਸਾਂ ਤੇ ਪੈਸਾ ਨਹੀਂ ਬਰਬਾਦ ਕਰਨਾ, ਅਸੀਂ ਸਫਾਈ ਕਰਨੀ ਆ। ਸੋ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਵੱਛ ਅਭਿਆਨ ਜਿਹੜਾ ਆ ਉਹ ਪੀਐਮ ਦੇ ਦੌਰੇ ਤੇ ਹੀ ਕਿਉਂ? ਇਹਦੀ ਤਾਂ ਸਾਨੂੰ ਹਰ ਰੋਜ਼ ਜ਼ਰੂਰਤ ਚਾਹੀਦੀ ਆਪਣੀ ਸਿਹਤ ਦੇ ਲਈ, ਇਨਵਾਇਰਮੈਂਟ ਦੇ ਲਈ। ਤੇ ਬਾਕੀ ਜਲੰਧਰ ਜਿਹੜਾ ਆ ਉਹ ਭਾਜਪਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ ਜਦੋਂ ਰਮਾ ਮੰਡੀ ਤੋਂ ਲੈ ਕੇ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ, ਗਰਾਊਂਡ ਰਿਪੋਰਟ ਦੇਖਣ ਦੇ ਲਈ ਗਏ, ਤਾਂ ਇੰਨੀ ਭਾਰੀ ਤਾਦਾਦ ਦੇ ਵਿੱਚ ਪੁਲਿਸ ਉਧਰ ਵਾਲੀ ਸਾਈਡ ਤੇ, ਗੁਲਦਸਤੇ, ਗਮਲੇ, ਲਾਈਟਿੰਗ, ਭਾਜਪਾ ਦੀਆਂ ਝੰਡੀਆਂ, ਭਾਜਪਾ ਦੇ ਪੋਸਟਰ, ਤੇ ਸੋ ਇਹ ਸਾਰਾ ਤਾਮਝਾਮ ਦੇਖਣ ਨੂੰ ਮਿਲਿਆ। ਪਰ 17 ਜੁਲਾਈ ਦੱਸੂਗੀ ਕਿ ਜੋ ਖਬਰਾਂ ਦੇ ਵਿੱਚ ਗੱਲਾਂ ਆ ਰਹੀਆਂ ਨੇ, ਵਾਅਦੇ ਦਾਅਵੇ ਕੀਤੇ ਜਾ ਰਹੇ ਨੇ, ਉਹ ਸੁਗਾਤਾਂ ਉਸ ਦਿਨ ਜਲੰਧਰ ਨੂੰ ਜਾਂ ਪੰਜਾਬ ਨੂੰ ਸੌਂਪੀਆਂ ਜਾਂਦੀਆਂ ਨੇ ਜਾਂ ਨਹੀਂ। ਫਿਰ ਸੌਂਪਣ ਤੋਂ ਬਾਅਦ ਜੋ ਜ਼ਬਾਨੀ ਸਟੇਟਮੈਂਟ ਸਾਹਮਣੇ ਆਉਂਦੀ, ਉਸ ਤੋਂ ਬਾਅਦ ਇਹਨੂੰ ਕਿਸ ਤਰੀਕੇ ਦੇ ਨਾਲ ਅਮਲੇ ਦੇ ਵਿੱਚ ਲੈ ਕੇ ਆਉਂਦਾ ਜਾਂਦਾ ਆ ਆਉਣ ਵਾਲੇ ਸਮੇਂ ਦੇ ਵਿੱਚ, ਉਹ ਸਾਨੂੰ ਸਮਾਂ ਦੱਸੂਗਾ।
0: ਬਿਲਕੁਲ ਜੀ, ਔਰ ਇਹ ਸੀਗੀਆਂ ਜਲੰਧਰ ਸਟੂਡੀਓ ਤੋਂ ਕੁਝ ਅਹਿਮ ਖਬਰਾਂ, ਤੇ ਬਹੁਤ ਜਲਦੀ ਅਸੀਂ ਦੁਬਾਰਾ ਮਨਪ੍ਰੀਤ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਔਰ ਨਾਲ ਨਾਲ ਦੱਸ ਦਈਏ ਕਿ ਜਿਹੜਾ ਹੈ ਕਿ ਆਪਾਂ ਕਹਿ ਸਕਦੇ ਕਿ ਔਰੇਂਜ ਅਲਰਟ, ਅਸੀਂ ਫਿਰ ਦੁਬਾਰਾ ਜਿਹੜਾ ਜੀ ਦੱਸ ਦਈਏ ਕਿ ਇਹ ਜਿਹੜਾ ਜੀ ਟੋਰਾਂਟੋ ਦੀ ਏਅਰ ਕੁਆਲਿਟੀ ਜਿਹੜੀ ਜੀ ਸਭ ਤੋਂ ਵਰਸ ਏਅਰ ਕੁਆਲਿਟੀ ਜਿਹੜੀ ਜੀ ਰੈਂਕ ਅੱਜ ਤੱਕ ਦੀ ਕੀਤੀ ਗਈ ਆ। ਔਰ ਤੁਸੀਂ ਸਾਰੇ ਜਿਹੜਾ ਹੈ ਜੀ ਆਪਣੀ ਸਿਹਤ ਦਾ ਧਿਆਨ ਰੱਖੋ, ਕਿਉਂਕਿ ਜਿਹੜੀ ਹੈ ਜੀ ਵਾਇਲਡਫਾਇਰ ਆਪਾਂ ਕਹਿ ਸਕਦੇ ਹਾਂ ਕਿ ਨੌਰਥ ਸਾਈਡ ਦੇ ਵਿੱਚ ਹੈ, ਉਹਦਾ ਕਾਫੀ ਇਫੈਕਟ ਇਸ ਵੱਲ ਵੀ ਜਿਹੜਾ ਜੀ ਪੈ ਰਿਹਾ ਹੈਗਾ। ਸੋ ਟੇਕ ਕੇਅਰ ਆਫ ਯੂਰ ਸੈਲਫ ਐਂਡ ਸਾਡੇ ਨਾਲ ਜਿਹੜੇ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਜਿਹੜਾ ਜੀ ਵਿਕਰਮ ਜੀ ਪਹੁੰਚ ਚੁੱਕੇ ਆ ਸੋ ਵਿਕਰਮ ਜੀ ਬਹੁਤ ਬਹੁਤ ਸਵਾਗਤ ਹੈ
3: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਔਰ ਜਿਹੜੀ ਗੱਲ ਤੁਸੀਂ ਕੀਤੀ ਕਿ ਔਰੇਂਜ ਅਲਰਟ ਹੈਗਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਜ਼ਰੂਰੀ ਹੋਵੇ ਤਾਂ ਨਿਕਲੋ
0: ਜੀ
3: ਕਿਉਂਕਿ ਮੌਸਮ ਬਹੁਤ ਖਰਾਬ ਹੈ ਐਂਡ ਇਟ ਇਜ਼ ਵੈਰੀ ਅਲਾਰਮਿੰਗ ਔਰ ਬਹੁਤ ਨਜ਼ਦੀਕ ਦੱਸ ਰਹੇ ਨੇ ਕਿ ਵੀ ਫਾਇਰਸ ਕਿੰਨੀਆਂ ਨਜ਼ਦੀਕ ਆ ਚੁੱਕੀਆਂ ਕਿ ਜਿਹਦੇ ਕਰਕੇ ਮੌਸਮ ਇੰਨਾ ਬਦਲਾਵ ਆਇਆ
0: ਬਿਲਕੁਲ ਜੀ 100% ਸੋ ਬਿਲਕੁਲ ਆਪਾਂ ਤਾਂ ਇਹ ਕਹਿ ਸਕਦੇ ਕਿ ਤੁਸੀਂ ਸਾਰੇ ਆਪਣਾ ਜਿਹੜਾ ਜੀ ਧਿਆਨ ਬਿਲਕੁਲ ਜੀ ਸੇਫ ਰਹੋ ਸੋ ਬਿਲਕੁਲ ਜੀ ਨਾਲ ਦੀ ਨਾਲ ਆਪਾਂ ਜਿਹੜੀ ਜੀ ਜਾਣਕਾਰੀ ਦਿੰਦੇ ਰਹੇ ਹਾਂ ਕਿ ਕਰੀਅਰ ਫੇਅਰ ਜਿਹੜਾ ਜੀ 2026 ਜਿਹੜਾ ਜੀ ਜੁਲਾਈ 22 ਨੂੰ ਹੋਣ ਜਾ ਰਿਹਾ ਹੈਗਾ
3: ਸੋ
0: ਥੋੜੀ ਜਿਹੀ ਜਾਣਕਾਰੀ ਹੋਰ ਵੀ ਤੁਸੀਂ ਉਹਦੇ ਬਾਰੇ ਦੱਸ ਦਿਓ
3: ਦੇਖੋ ਆਮੂਮਨ ਤੌਰ ਤੇ ਦੇਖਦੇ ਹਾਂ ਕਿ ਵੀ ਕੋਈ ਜੋਬ ਫੇਅਰ ਅਗਰ ਕਾਲਜ ਲਗਾਉਂਦਾ ਹੈ ਤੇ ਉਹ ਆਪਣੇ ਗ੍ਰੈਜੂਏਟਸ ਵਾਸਤੇ ਲਗਾਉਂਦਾ ਕਿ ਉਹ ਜਿਹੜੇ ਆਪਣੇ ਗ੍ਰੈਜੂਏਟਸ ਹੋਣ ਉਹਨਾਂ ਨੂੰ ਅਸੀਂ ਜੋਬ ਲਗਵਾ ਕੇ ਦੇਖ ਸਕੀਏ ਪਹਿਲੀ ਗੱਲ ਤੇ ਬਹੁਤੀ ਗੱਲੇ ਤੇ ਬਹੁਤ ਸਾਰੇ ਕਾਲਜਸ ਤੇ ਇਸ ਚੀਜ਼ ਦਾ ਧਿਆਨ ਹੀ ਨਹੀਂ ਕਰਦੇ ਉਹਨਾਂ ਦਾ ਹੁੰਦਾ ਕਿ ਪ੍ਰੋਗਰਾਮ ਖਤਮ ਹੋਇਆ ਤੇ ਉਸ ਤੋਂ ਬਾਅਦ ਕੋਈ ਲੈਣਾ ਦੇਣਾ ਨਹੀਂ
0: ਬਿਲਕੁਲ ਜੀ
3: ਅਸੀਂ ਜਿਸ ਜ਼ਿੰਮੇਵਾਰੀ ਨਾਲ ਉਤਰੇ ਹਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਅਸੀਂ ਇਹ ਵਾਅਦਾ ਕੀਤਾ ਆਪਣੀ ਸਾਰੇ ਗ੍ਰੈਜੂਏਟਸ ਨੂੰ ਕਿ ਅਸੀਂ ਜਿੱਥੇ ਤੁਹਾਡਾ ਹੈਂਡ ਹੋਲਡਿੰਗ ਫੋਰ ਲਾਈਫ ਕਰਾਂਗੇ ਕਿ ਸਾਡਾ ਸਟੂਡੈਂਟ ਨਹੀਂ ਵੀ ਹੋ ਤਾਂ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਕਿ ਤੁਹਾਨੂੰ ਜੋਬ ਮਿਲੇ ਅੱਵਲ ਤੇ ਮੇਰਾ ਇੱਕੋ ਟੀਚਾ ਹੈ ਕਿ ਵੀ ਪ੍ਰਾਈਮ ਤੋਂ ਜਿਹੜਾ ਸਟੂਡੈਂਟ ਵੀ ਫਰਾਈਡੇ ਨੂੰ ਅਗਰ ਗ੍ਰੈਜੂਏਟ ਹੁੰਦਾ ਹੈ ਤੇ ਮੰਡੇ ਉਹ ਜੋਬ ਰੈਡੀ ਹੈ ਸਾਨੂੰ ਖੁਸ਼ੀ ਹੋਏਗੀ ਕਿ ਉਹ ਸਟੂਡੈਂਟ ਦੇ ਘਰ ਅਗਰ ਜੋਬ ਅੱਛੀ ਲੱਗਦੀ ਹੈ ਤੇ ਉਹਦੇ ਘਰ ਰਿਜਕ ਜਾਂਦੀ ਹੈ ਇਹਦੇ ਵਰਗੀ ਕੋਈ ਰੀਸ ਹੀ ਨਹੀਂ ਹੈ
0: ਬਿਲਕੁਲ ਜੀ ਬਿਲਕੁਲ
3: ਹੁਣ ਜਿਹੜੀ ਗੱਲ ਤੁਸੀਂ ਕੀਤੀ ਆਪਾਂ ਕਰੀਅਰ ਫੇਅਰ ਦੀ 22 ਜੁਲਾਈ ਨੂੰ ਸਵੇਰੇ 11 ਤੋਂ 3 ਵਜੇ ਤੱਕ ਸਵੇਰੇ 11 ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬੜਾ ਪ੍ਰੀਸੀਜਨ ਵਾਲਾ ਜਿਹੜਾ ਇੱਕ ਸਾਡੇ ਕੋਲ 8 ਤੋਂ 10 ਇੰਪਲੋਇਰਸ ਪਹੁੰਚ ਰਹੇ ਨੇ ਜਿਹੜੇ ਪਰਸਨਲ ਸਪੋਰਟ ਵਰਕਰਸ ਨੂੰ ਹਾਇਰ ਕਰਨਗੇ ਔਰ ਇਹ ਸੱਦਾ ਹੈਗਾ ਤੁਹਾਡੇ ਸਾਰੇ ਸਰੋਤਿਆਂ ਦੇ ਤੁਹਾਡੇ ਮਾਧਿਅਮ ਦੇ ਥਰੂ ਜਿੰਨੇ ਵੀ ਪ੍ਰੋਫੈਸ਼ਨਲਸ ਨੇ ਚਾਹੇ ਉਹ ਜੋਬ ਕਰ ਰਹੇ ਨੇ ਚਾਹੇ ਉਹ ਨਹੀਂ ਕਰ ਰਹੇ ਚਾਹੇ ਉਹ ਬਿਹਤਰ ਜ਼ਿੰਦਗੀ ਚਾਹ ਰਹੇ ਨੇ ਚਾਹੇ ਉਹ ਗ੍ਰੈਜੂਏਟਸ ਕਿਸੇ ਵੀ ਕਾਲਜ ਦੇ ਕਿਉਂ ਨਾ ਹੋਣ ਅਸੀਂ ਉਹਨਾਂ ਨੂੰ ਉਹ ਪਲੈਟਫਾਰਮ ਦੇ ਰਹੇ ਹਾਂ ਜਿਹਦੇ 'ਚ ਉਹਨਾਂ ਨੂੰ ਇਹ 8 ਤੋਂ 10 ਇੰਪਲੋਇਰਸ ਨੂੰ ਮਿਲਣ ਦਾ ਮੌਕਾ ਹੈਗਾ ਆਪਣੇ ਰਿਜ਼ਿਊਮ ਨਾਲ ਲੈ ਕੇ ਆਉਣ ਬਟ ਹਾਂ ਉਸ ਤੋਂ ਪਹਿਲੇ ਉਹਨਾਂ ਨੂੰ ਜਾ ਕੇ ਸਾਡੇ ਵੈਬਸਾਈਟ 'ਤੇ ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਉਹ ਕਿਊ ਆਰ ਕੋਡ ਸਕੈਨ ਕਰਕੇ ਰਜਿਸਟਰ ਕਰ ਲੈਣ ਆਪਣੇ ਆਪ ਨੂੰ
0: ਬਿਲਕੁਲ ਜੀ
3: ਔਰ ਤਾਂ ਕਿ ਉਹਨਾਂ ਦੀ ਉਹ ਸਪੋਟ ਅਸੀਂ ਸਿਕਿਓਰ ਕਰ ਸਕੀਏ ਔਰ ਉਹਦੇ ਮੁਤਲਕ ਹੀ ਉਸ ਤੋਂ ਪਹਿਲਾਂ ਇੱਕ ਹੋਰ ਅਸੀਂ ਬੜੀ ਵੱਡੀ ਜ਼ਿੰਮੇਵਾਰੀ ਕੀਤੀ ਹੈ ਕਿ 17 ਤਰੀਕ ਨੂੰ ਸ਼ਾਮ ਨੂੰ 6 ਔਰ 7 ਦੇ ਵਿੱਚ
0: ਅੱਛਾ ਜੀ
3: ਇੱਕ ਵੈਬੀਨਾਰ ਅਸੀਂ ਰਨ ਕਰਾਂਗੇ ਜਿਹਦੇ ਵਿੱਚ ਐਕਸਪਰਟਸ ਉਹਨਾਂ ਨੂੰ ਦੱਸਣਗੇ ਕਿ ਤੁਸੀਂ ਇੰਟਰਵਿਊ ਟਿਪਸ ਕੀ ਨੇ ਰਿਜ਼ਿਊਮ ਕਿਸ ਤਰ੍ਹਾਂ ਬੈਟਰ ਕਰਨਾ ਹੈ ਕੀ ਚੀਜ਼ ਦਾ ਧਿਆਨ ਰੱਖਣਾ ਜਿਹੜਾ ਇੰਪਲੋਇਰ ਉਹਨੂੰ ਤੁਹਾਨੂੰ ਦੇਖੇਗਾ ਤੁਹਾਡੇ ਵਿੱਚ ਸੋ ਉਹਨੂੰ ਬਿਹਤਰ ਕਰਨਾ ਆਪਣੀ ਪਿੱਚ ਨੂੰ ਬਿਹਤਰ ਕਰਨਾ ਆਪਣੇ ਪ੍ਰੈਜੈਂਟੇਸ਼ਨ ਨੂੰ ਬਿਹਤਰ ਕਰਨਾ ਉਹਦੇ ਵਾਸਤੇ ਇੱਕ ਐਕਸਪਰਟਸ ਜਿਹੜੇ ਨੇ ਤੁਹਾਨੂੰ ਵੈਬੀਨਾਰ ਦੇ ਥਰੂ ਸਾਰਾ ਜਾਣੂ ਕਰਾਉਣਗੇ ਉਹਦੀ ਰਜਿਸਟ੍ਰੇਸ਼ਨ ਵੀ ਉਸੇ ਕਿਊ ਆਰ ਕੋਡ ਤੋਂ ਹੋ ਸਕਦੀ ਹੈ ਤਾਂ ਸਾਨੂੰ ਜੁਲਾਈ 17 ਨੂੰ 6 ਔਰ 7 ਦੇ ਵਿੱਚ ਆਨਲਾਈਨ ਤੁਸੀਂ ਤੁਹਾਨੂੰ ਲਿੰਕ ਪਹੁੰਚ ਜਾਏਗਾ ਤੁਸੀਂ ਉਹਨੂੰ ਅਟੈਂਡ ਕਰੋ ਤੇ ਆਪਣੇ ਰਿਜ਼ਿਊਮ ਨੂੰ ਬੈਟਰ ਕਰ ਸਕੋ ਉਹ ਅਸੀਂ ਜਿਹੜੀ ਹੈ ਇੱਕ ਹੋਰ ਐਡੀਸ਼ਨਲ ਸਹੂਲਤ ਹੈਗੀ ਹੈ ਕੈਰੀਅਰ ਫੇਅਰ 22 ਤਰੀਕ ਨੂੰ ਹੈ ਔਰ ਵੈਬੀਨਾਰ 17 ਤਰੀਕ ਨੂੰ ਹੈ
0: ਠੀਕ ਹੈ ਜੀ ਬਿਲਕੁਲ ਜੀ ਇੱਕ ਵਾਰੀ ਫਿਰ ਜਾਣਕਾਰੀ ਦੇ ਦਈਏ ਕਿ ਕੈਰੀਅਰ ਫੇਅਰ ਜਿਹੜਾ ਹੈ ਜੀ 2026 ਦਾ ਜੁਲਾਈ 22 ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈਗਾ ਹੈ ਜੀ ਸੋ ਤੁਸੀਂ ਜਿਹੜਾ ਹੈ ਜੀ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੱਦਾਂ ਰਜਿਸਟਰ ਕਰਨਾ ਆਪਣਾ ਨਾਮ ਕਿੱਦਾਂ ਤੁਸੀਂ ਉਹਦੇ ਵਿੱਚ ਐਂਟਰ ਕਰ ਸਕਦੇ ਹਾਂ ਔਰ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਉੱਥੇ ਆਲਮੋਸਟ ਜਿਹੜੇ ਹੈ ਜੀ 12 ਤੋਂ 15 ਇੰਪਲੋਇਰ ਜਿਹੜੇ ਜੀ ਆਉਣੇ ਤੋਂ ਆਉਣੇ ਹੀ ਹੈਗੇ ਆ ਸੋ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਔਰ ਇਹਦੇ ਨਾਲ ਜਿਹੜਾ ਜੀ ਤੁਸੀਂ ਹਾਇਰ ਵੀ ਹੋ ਸਕਦੇ
3: ਜੀ ਬਿਲਕੁਲ ਔਨ ਦਾ ਸਪੋਟ ਤੁਹਾਨੂੰ ਇੰਪਲੋਇਰ ਜਿਹੜਾ ਹੈ ਉਹ ਲੈਟਰ ਦੇ ਸਕਦਾ ਆਫਰ ਲੈਟਰ ਦੇ ਸਕਦਾ ਅਗਰ ਤੁਹਾਡਾ ਪਿਚ ਅੱਛੀ ਹੈ ਤੁਹਾਡੀ ਪ੍ਰੈਜੈਂਟੇਸ਼ਨ ਅੱਛੀ ਹੈ ਅਗਰ ਤੁਹਾਡੀ ਕਾਬਲੀਅਤ ਹੈਗੀ ਹੈ ਔਰ ਤੁਸੀਂ ਇਹਦੀ ਵਧੇਰੀ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ www.primeinternational.ca ਜਾਂ ਸਾਨੂੰ ਕਾਲ ਕਰ ਸਕਦੇ ਹੋ 6474991009 ਮੈਂ ਰਿਪੀਟ ਕਰ ਦਿੰਦਾ 6474991009
0: ਬਿਲਕੁਲ ਜੀ 6474991009 ਤੇ ਗੱਲਬਾਤ ਹੋ ਸਕਦੀ ਹੈ ਜਾਂ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਜਿਹੜੀ ਹੈ ਜੀ ਇਨਫੋਰਮੇਸ਼ਨ ਲੈ ਸਕਦੇ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਸੋ ਬਿਲਕੁਲ ਜੀ ਬੜਾ ਵਧੀਆ ਜਿਹੜਾ ਜੀ ਇਹਨਾਂ ਕੋਲ ਕੋਰਸਿਸ ਵੀ ਹੈਗੇ ਕਿਹੜੇ ਕਿਹੜੇ ਕੋਰਸਿਸ ਹੈ ਉਹਦੇ ਬਾਰੇ ਵੀ ਬਹੁਤ ਜਲਦੀ ਅਸੀਂ ਗੱਲਬਾਤ ਕਰਾਂਗੇ

0: ਜੰਕਸ਼ਨ ਤੇ।
1: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
0: ਰਾਤ ਲੱਗੀਆਂ ਮਹਿਫਲਾਂ ਨਾਰੇ,
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 4047 429 4040। ਇੱਕਾ ਜੰਕਸ਼ਨ ਬ੍ਰੈਂਪਟਨ।
3: ਅੱਜ ਖੁਸ਼ ਤਬਾਦ ਹੋ ਗਿਆ,
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਅੱਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
6: ਚੱਲ ਕੇ ਰਹੇ ਆਪਰ
4: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
7: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
8: ਇੱਕ ਲਾਈਫ ਹੈ ਜਿਸੇ ਲਵ ਹੈ,
9: ਯੇ ਕਹਤੇ ਮੁਝਸੇ ਸਭ ਹੈ,
10: ਅਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰ ਰਹੇ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਪਸੰਦ ਆ ਰਿਹਾ ਹੋਗਾ। ਔਰ ਨਾਲ ਦੀ ਨਾਲ ਜਿੱਥੇ ਕਿ ਸਾਡੇ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਪਹੁੰਚੀ ਹੋਈ ਹੈ, ਨਾਲ ਦੀ ਨਾਲ ਜਿਹੜਾ ਜੀ ਅਸੀਂ ਮੈਸੇਜ ਸਪੈਕਸ ਐਕਸਪ੍ਰੈਸ ਦਾ ਵੀ ਤੁਹਾਡੇ ਤੱਕ ਸਾਂਝਾ ਜਿਹੜਾ ਜੀ ਕਰ ਦਈਏ। ਸਪੈਕਸ ਐਕਸਪ੍ਰੈਸ ਬਿਲਕੁਲ ਜੀ, ਜੇ ਤੁਸੀਂ ਆਪਣੇ ਅੱਖਾਂ ਦਾ ਇਲਾਜ ਕਰਾਉਣਾ ਚਾਹੁੰਦੇ ਆ, ਰੂਟੀਨ ਆਏ ਚੈੱਕਅਪ ਕਰਾਉਣਾ, ਪ੍ਰਿਸਕ੍ਰਾਈਬ ਆਏ ਗਲਾਸਿਸ ਲੈਣੀਆਂ, ਜਾਂ ਤੁਸੀਂ ਕੰਟੈਕਟ ਲੈਂਸਿਸ ਕਲਰਡ ਲੈਂਸਿਸ, ਤੇ ਬਿਲਕੁਲ ਤੁਸੀਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਸਨ ਗਲਾਸਿਸ ਵੀ ਚਾਹੇ ਲੈਣੇ ਆ ਤੇ ਤੁਸੀਂ ਆਪਣੇ ਜਿੱਦਾਂ ਦੇ ਮਨ ਪਸੰਦੀਦਾ ਤੁਹਾਨੂੰ ਚਾਹੀਦੇ ਨਾ, ਤੁਸੀਂ ਉਹ ਵੀ ਦੱਸ ਸਕਦੇ ਆ, ਕਸਟਮਾਈਜ਼ ਵੀ ਜ਼ਰੂਰ ਤੁਹਾਡੇ ਲਈ ਕਰਵਾ ਦਿੰਦੇ ਆ। ਪਹਿਲੀ ਲੋਕੇਸ਼ਨ ਹੈਗੀ ਹੈ ਜੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਤੇ ਦੂਜੀ ਜਿਹੜੀ ਜੀ 10635 ਕ੍ਰੈਡਿਟ ਵਿਊ ਰੋਡ ਜਿਹੜੇ ਜੀ ਹੈਗੀ ਆ। ਔਰ ਨਾਲ ਦੀ ਨਾਲ ਜੇ ਤੁਸੀਂ ਵਤਨੋ ਦੂਰ ਦਾ ਵੇਰਵਾ ਦਿੰਦੇ ਆ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜਾ ਜੀ ਡਿਸਕਾਊਂਟ ਮਿਲ ਜਾਂਦਾ ਆ। ਸੋ ਗੱਲਬਾਤ ਕਰ ਸਕਦੇ ਆ 9054068888, 9054068888 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਦੱਸ ਦਈਏ ਕਿ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਜਿਹੜਾ ਕਿ ਮੋਰਗੇਜ ਦਾ ਤੁਹਾਡਾ ਕੰਮ ਵਧੀਆ ਤਰੀਕੇ ਨਾਲ ਕਰਾ ਸਕਦੇ ਆ, ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਆ, ਜਾਂ ਤੁਸੀਂ ਕੋਈ ਸੈਕਿੰਡ ਮੋਰਗੇਜ ਤੁਸੀਂ ਲੈਣਾ ਚਾਹੁੰਦੇ, ਜਾਂ ਤੁਸੀਂ ਜਿਹੜਾ ਹੈ ਜੀ ਕੋਈ ਅਪਰੇਜ਼ਲ ਕਰਾਉਣੀ ਹੈਗੀ ਆ, ਜਾਂ ਕੋਈ ਤੁਹਾਡੇ ਸਿਰ ਤੇ ਕਰਜ਼ੇ ਆ ਉਹਨੂੰ ਤੁਸੀਂ ਜਿਹੜਾ ਜੀ ਵਧੀਆ ਮੰਥਲੀ ਮੋਰਗੇਜ ਪੇਮੈਂਟ 'ਚ ਆਪਾਂ ਕਹਿ ਲਈਏ, ਜਾਂ ਮੰਥਲੀ ਪੇਮੈਂਟ ਦੇ ਵਿੱਚ ਜਿਹੜਾ ਜੀ ਕਰਨਾ ਚਾਹੁੰਦੇ ਆ, ਤੇ ਗੱਲਬਾਤ ਹੋ ਸਕਦੀ ਹੈ ਮੁਕੇਸ਼ ਚੌਹਾਨ 6475127000 ਤੇ। ਔਰ ਨਾਲ ਦੀ ਨਾਲ ਇੱਕ ਵਾਰੀ ਫੇਰ ਆਪਾਂ ਜਿਹੜਾ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਇੱਕ ਵਾਰੀ ਫੇਰ ਵਿਕਰਮ ਜੀ।
1: ਜੀ ਧੰਨਵਾਦ ਜੀ।
0: ਬਿਲਕੁਲ ਜੀ, ਸੋ ਜਿੱਥੇ ਕਿ ਆਪਾਂ ਪਹਿਲਾਂ ਗੱਲਬਾਤ ਕਰਕੇ ਹਟੇ ਆ ਕਿ ਜਿਹੜਾ ਕਿ ਕੈਰੀਅਰ ਫੇਅਰ ਹੋਣ ਜਾ ਰਿਹਾ ਹੈਗਾ 2 ਜੁਲਾਈ ਨੂੰ, ਸੋ ਨਾਲ ਦੀ ਨਾਲ ਜਿਹੜੀ ਜੀ ਉਹਦੀ ਜਾਣਕਾਰੀ ਤਾਂ ਆਪਾਂ ਦਿੰਦੇ ਹਾਂ, ਬਟ ਸਪੈਸ਼ਲੀ ਕਿ ਕਿਹੜੇ ਚੀਜ਼ ਦੇ ਵਿੱਚ ਤੁਸੀਂ ਸਪੈਸ਼ਲਾਈਜ਼ਡ ਆ, ਕਿਹੜੇ ਕਿਹੜੇ ਕੋਰਸਿਸ ਆ, ਕੀ ਉਹਨਾਂ ਦਾ ਜਿਹੜਾ ਜੀ ਡਿਊਰੇਸ਼ਨ ਆ, ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਓ।
1: ਦੇਖੋ, ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਕੇਅਰ ਐਂਡ ਟੈਕਨੋਲੋਜੀ, ਜਿਸ ਤਰ੍ਹਾਂ ਕਿ ਨਾਮ ਸੁਜੈਸਟ ਕਰਦਾ ਹੈ, ਪ੍ਰੋਗਰਾਮ ਹੈਲਥ ਕੇਅਰ ਨੂੰ ਰਿਲੇਟਡ, ਐਜੂਕੇਸ਼ਨ ਨੂੰ ਰਿਲੇਟਡ ਅਤੇ ਟੈਕਨੋਲੋਜੀ ਰਿਲੇਟਡ, ਇਹ ਸਾਰੇ ਪ੍ਰੋਗਰਾਮ ਅਸੀਂ ਆਫਰਿੰਗ 'ਚ ਆਇਆਂ ਇਸ ਵੇਲੇ। ਔਰ ਸਾਰੇ ਹੀ ਪ੍ਰੋਗਰਾਮ ਜਿਹੜੇ ਨੇ 24-25 ਹਫ਼ਤੇ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਨੇ, ਯਾਨੀ ਕਿ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਜੋਬ ਰੈਡੀ ਹੋ ਜਾਂਦੇ ਹੋ। ਜਿਹੜੀ ਤੁਸੀਂ ਗੱਲ ਕੀਤੀ ਵੀ ਮੌਰਗੇਜ ਹੁਣੇ ਤੁਸੀਂ ਜ਼ਿਕਰ ਕਰ ਰਹੇ ਸੀ, ਇਸ ਕੰਟਰੀ ਵਿੱਚ ਅੱਛਾ ਇੱਕ ਮੁਸਤਕਬਲ ਲੈ ਕੇ ਚੱਲਣਾ ਔਰ ਅੱਛੀ ਇੱਕ ਜ਼ਿੰਦਗੀ ਜੀਣਾ, ਉਹਦੇ ਬਹੁਤ ਵੱਡਾ ਬੇਸ ਹੈ ਐਜੂਕੇਸ਼ਨ। ਅਗਰ ਤੁਹਾਡੀ ਅੱਛੀ ਐਜੂਕੇਸ਼ਨ ਹੈਗੀ ਹੈ, ਤੁਹਾਨੂੰ ਅੱਛਾ ਜੋਬ ਮਿਲਦਾ, ਅੱਛਾ ਜੋਬ ਮਿਲਦਾ ਤੇ ਅੱਛੀ ਬਿਹਤਰ ਜ਼ਿੰਦਗੀ, ਆਪਣੇ ਬੱਚੇ ਅੱਛੇ ਰੇਜ਼ ਕਰ ਪਾਉਂਦੇ ਹੋ, ਅੱਛੀ ਜ਼ਿੰਦਗੀ ਜੀ ਪਾਉਂਦੇ ਹੋ, ਵੱਡਾ ਕਰ ਲੈ ਪਾਉਂਦੇ ਹੋ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੋ ਰਿਲੇਟਡ ਨੇ। ਅੱਛੀ ਤਾਲੀਮ ਜਦੋਂ ਲਈ ਹੁੰਦੀ ਹੈ ਕਿਸੇ ਇਨਸਾਨ ਨੇ, ਉਹਦੇ ਵਿੱਚ ਹੀ ਅਸੀਂ ਉਹਨਾਂ ਨੂੰ ਮਦਦ ਕਰ ਰਹੇ ਹਾਂ ਕਿ ਬਹੁਤ ਸਾਰੇ ਐਸੇ ਸਾਡੇ ਸਟੂਡੈਂਟਸ ਜਿਹੜੇ ਯੰਗ ਇੰਟਰਨੈਸ਼ਨਲ ਸਟੂਡੈਂਟਸ ਵੀ ਆਉਂਦੇ ਆ, ਜਾਂ ਜਿਹੜੇ ਬਹੁਤ ਪੁਰਾਣੇ ਇੱਥੇ ਲੋਕ ਰਹਿ ਰਹੇ ਨੇ, ਉਹ ਕਿਸੇ ਨਾ ਕਿਸੇ ਔਡ ਜੋਬਸ ਵਿੱਚ ਸ਼ਾਇਦ ਫਸੇ ਹੋਏ ਆ। ਅਗਰ ਉਹ ਆਪਣੀ ਬਿਹਤਰ ਜ਼ਿੰਦਗੀ ਚਾਹੁੰਦੇ ਨੇ, ਚਾਹੇ ਉਹ ਪਰਸਨਲ ਸਪੋਰਟ ਵਰਕਰ ਹੈ ਜੋ 25 ਹਫ਼ਤਿਆਂ ਦਾ ਸਾਡਾ, ਇਹ ਸਾਰੇ ਪ੍ਰੋਗਰਾਮ ਔਨਲਾਈਨ ਨੇ ਜਾਂ ਹਾਈਬ੍ਰਿਡ ਨੇ, ਮਤਲਬ ਮਹੀਨੇ 'ਚ ਤੁਹਾਨੂੰ ਇੱਕ ਵਾਰੀ ਸਿਰਫ ਆਉਣਾ, ਬਾਕੀ ਪੜ੍ਹਾਈ ਸਾਰੀ ਤੁਹਾਡੀ ਔਨਲਾਈਨ ਹੈ, ਲੇਕਿਨ ਲਾਈਵ ਕਲਾਸਿਸ। ਔਰ ਉਹਦੇ ਇਲਾਵਾ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈ ਸਾਡੇ ਕੋਲ 24 ਹਫ਼ਤੇ ਦਾ, ਕੰਪਿਊਟਰਾਈਜ਼ਡ ਅਕਾਊਂਟਿੰਗ ਐਂਡ ਟੈਕਸ ਐਂਡ ਪੇਰੋਲ, ਯਾਨੀ ਕਿ ਇਸ ਕੰਟਰੀ ਵਿੱਚ ਸਭ ਤੋਂ ਜ਼ਿਆਦਾ ਟੈਕਸੇਸ਼ਨ ਦੀ ਮਾਰ ਜਿਹੜੀ ਲੋਕਾਂ ਨੂੰ ਦਿਖਦਾ ਹੈ ਕਿ ਵੀ ਹਾਂ, ਕਿਉਂਕਿ ਫੈਸਿਲਿਟੀਜ਼ ਨੇ ਅਤੇ ਟੈਕਸ ਵੀ ਹਾਈ ਹੈ, ਉਹ ਟੈਕਸ ਵਿੱਚ ਤੁਸੀਂ ਕਿਸ ਤਰ੍ਹਾਂ ਬੈਨੀਫਿਟ ਲੈ ਸਕਦੇ ਹੋ, ਉਹਦੇ ਵਾਸਤੇ ਸਾਡੇ ਕੋਲ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਹੈ। ਸਾਡੇ ਕੋਲ ਆਉਣ ਵਾਲੇ ਸਮੇਂ 'ਚ ਤੁਹਾਨੂੰ ECA ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ, ਜਿਹੜਾ ਡੇ ਕੇਅਰ ਵੀ ਇਨਸਾਨ,
0: ਦੈਟ ਇਜ਼ ਰੀਅਲੀ ਅ ਗ੍ਰੇਟ ਅਪਰਚੁਨਿਟੀ। ਮੈਂ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਬਹੁਤ ਵਧੀਆ ਅਪਰਚੁਨਿਟੀ ਹੈ ਉਸ ਫੀਲਡ ਦੇ ਵਿੱਚ।
1: ਤੁਹਾਨੂੰ ਮੈਂ ਇਹ ਦੱਸਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਕਿਸੇ ਨੇ ECA ਵੀ ਕੀਤਾ ਹੋਇਆ, ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ ਕੀਤਾ ਹੋਇਆ, ਆਪਣੇ ਘਰ ਦੇ ਵਿੱਚ ਤੁਸੀਂ ਡੇ ਕੇਅਰ 6 ਬੱਚਿਆਂ ਨਾਲ ਖੋਲ ਸਕਦੇ ਹੋ।
0: ਬਿਲਕੁਲ ਜੀ,
1: ਤਾਂ ਤੁਸੀਂ ਸੈਲਫ ਸਫੀਸ਼ੀਐਂਟ ਹੋ ਜਾਂਦੇ ਹੋ, ਇੰਡੀਪੈਂਡੈਂਟ ਹੋ ਜਾਂਦੇ ਹੋ, ਤੁਸੀਂ ਕਾਰ ਮੁਖਤਿਆਰ ਖੁਦ ਆਪਣੇ ਹੋ ਜਾਂਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਰੇਜ਼ ਕਰਦੇ ਕਰਦੇ ਨਾਲ ਲੋਕਾਂ ਨੂੰ ਸਪੋਰਟ ਕਰਦੇ ਹੋ। ਔਰ ਇਹ ਇੱਕ ਐਸਾ ਚੀਜ਼ ਹੈ ਜੀ ਜਿਹਦੇ 'ਚ ਅੱਜ ਯੰਗ ਪੇਰੈਂਟਸ ਨੇ ਅਗਰ ਕੰਮਾਂ 'ਤੇ ਜਾਣਾ ਹੈ ਤਾਂ ਸਭ ਤੋਂ ਪਹਿਲੇ ਉਹ ਡੇ ਕੇਅਰ ਲੱਭਦੇ ਨੇ ਆਪਣੇ ਬੱਚਿਆਂ ਵਾਸਤੇ, 2-2 ਸਾਲ ਦੀ ਵੇਟਿੰਗ ਹੈ, ਸੋ ਤੁਹਾਨੂੰ ਗਾਹਕ ਲੱਭਣਾ ਨਹੀਂ ਪੈਂਦਾ। ਸੋ ਦਿਸ ਇਜ਼ ਸੱਚ ਅ ਬ੍ਰਿਲੀਅੰਟ ਕੈਰੀਅਰ ਜਿਹਦੇ 'ਚ ਪੜ੍ਹੇ ਲਿਖਿਆ ਵਾਲਾ ਕੰਮ ਹੈਗਾ। ਇਹਦੇ ਇਲਾਵਾ AI, ਸਾਈਬਰ ਸਿਕਿਉਰਿਟੀ, ਕਮਿਊਨਿਟੀ ਸਪੋਰਟ ਵਰਕਰ, ਔਰ ਬਹੁਤ ਸਾਰੇ ਐਸੇ ਨਵੇਂ ਪ੍ਰੋਗਰਾਮ ਸਾਡੇ ਆ ਰਹੇ ਨੇ ਜਿਹੜੇ ਕਿ ਅਸੀਂ ਬਿਹਤਰ ਜ਼ਿੰਦਗੀ ਵਾਸਤੇ ਲੋਕਾਂ ਨੂੰ ਆਫਰ ਕਰ ਸਕਦੇ ਹਾਂ। ਔਰ ਸਾਰੇ ਦੇ ਸਾਰੇ ਪ੍ਰੋਗਰਾਮ ਤੁਹਾਡੇ ਲਿਸਨਰਸ ਵਾਸਤੇ ਮੈਂ ਇੱਕ ਜ਼ਰੂਰ ਆਫਰ ਦੇਵਾਂਗਾ ਕਿ $100 ਦਾ ਗਿਫਟ ਕਾਰਡ ਵੀ ਦਾਂਗੇ, ਔਰ ਰੈਫਰਲ ਬੋਨਸ $300 ਅਗਰ ਤੁਸੀਂ ਨਾਲ ਆਪਣੇ ਨਾਲ ਕੋਈ ਸਾਥੀ ਲਿਆਉਂਦੇ ਹੋ, ਉਹਦਾ ਰੈਫਰਲ ਬੋਨਸ $300 ਅਸੀਂ ਨਾਲ ਜ਼ਰੂਰ ਦਾਂਗੇ। ਔਰ ਉਹਦੇ ਇਲਾਵਾ ਕੈਰੀਅਰ ਕਾਉਂਸਲਿੰਗ ਹੈ, 0 ਓਬਲੀਗੇਸ਼ਨ ਹੈ ਇਨਰੋਲਮੈਂਟ ਦੀ, ਪਹਿਲੇ ਸਮਝ ਲਓ ਅਗਲਾ ਕੀ ਤੁਹਾਡਾ ਫਿਊਚਰ ਹੈ, ਕੀ ਤੁਹਾਨੂੰ ਬੈਨੀਫਿਟਸ ਨੇ। ਔਰ ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ PR ਨੇ, ਜਿਹੜੇ ਸਿਟੀਜ਼ਨਸ ਨੇ, ਜਿਹੜੇ ਪ੍ਰੋਟੈਕਟਿਡ ਪਰਸਨ ਨੇ, ਉਹਨਾਂ ਵਾਸਤੇ ਅਪ ਟੂ $28,000 ਸਰਕਾਰ ਗ੍ਰਾਂਟਸ ਦਿੰਦੀ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗੀ ਕਿ ਸਾਡੇ ਜਿਹੜੇ ਵੀ ਬੱਚੇ ਇੱਥੇ ਆਏ ਹੋਏ ਆ, ਸਟੂਡੈਂਟ ਤੇ ਆਏ ਸੀਗੇ ਤੇ ਹੁਣ ਵਰਕ ਪਰਮਿਟ ਜਿਹੜੇ ਜੀ ਐਕਸਪਾਇਰ ਹੋਣ ਵਾਲੇ ਆ, ਤੇ ਦੱਸ ਦਈਏ ਨਾ ਕੋਈ ਇਨ ਹਾਊਸ ਜਿਹੜੇ ਆ ਜੀ ਕੰਸਲਟੈਂਟਸ ਵੀ ਹੈਗੇ ਆ, ਉਹ ਵੀ ਤੁਹਾਨੂੰ ਪੂਰੀ ਪੂਰੀ ਸਲਾਹ ਦਊਗੇ ਕਿ ਤੁਸੀਂ ਬੈਟਰ ਫੀਲਡ ਦੇ ਵਿੱਚ ਕਰ ਸਕਦੇ ਆ, ਕੀ ਅੱਗੇ ਤੁਸੀਂ ਸਟੈਪ ਲੈ ਸਕਦੇ, ਤੁਹਾਨੂੰ ਪੂਰੀ ਪੂਰੀ ਜਿਹੜੀ ਜੀ ਗਾਈਡੈਂਸ ਦਿੱਤੀ ਜਾਊਗੀ। ਸੋ ਬਿਲਕੁਲ ਜੀ

0: ਅਰੇਂਜਮੈਂਟਸ ਔਰ ਉਹ ਸਾਰਾ ਵੀ ਸਾਡਾ ਔਨ ਹਾਊਸ ਹੈ, ਕੋਈ ਇਹਦੇ ਚਾਰਜਿਸ ਨਹੀਂ ਹੈ, ਨਾ ਤੁਸੀਂ ਕਿਸੇ ਨੂੰ ਕੋਈ ਏਜੰਸੀ ਨੂੰ ਪੈਸੇ ਦੇਣੇ ਨੇ, ਇਟ ਇਜ਼ ਅ ਗਿਫਟ ਟੂ ਦਾ ਕਮਿਊਨਿਟੀ, ਅਸੀਂ ਸਪੋਰਟ ਕਰ ਰਹੇ ਹਾਂ ਆਪਣੇ ਵੱਲੋਂ, ਚਾਹੇ ਉਹ ਸਾਡਾ ਪ੍ਰਾਈਮ ਦਾ ਗ੍ਰੈਜੂਏਟ ਹੈ ਜਾਂ ਨਹੀਂ ਹੈ, ਅਸੀਂ ਕਾਲ ਕਰ ਰਹੇ ਹਾਂ ਸਾਰੇ ਪਰਸਨਲ ਸਪੋਰਟ ਵਰਕਰਸ ਨੂੰ ਜਿਹੜੇ ਜਾਂ ਯੰਗ ਗ੍ਰੈਜੂਏਟਸ ਨੂੰ ਜਿਹੜੇ ਜੋਬਸ ਲੱਭ ਰਹੇ ਨੇ, ਕਿਉਂਕਿ ਜਿਹੜੀ ਗੱਲ ਤੁਸੀਂ ਕੀਤੀ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹਨਾਂ ਵਾਸਤੇ ਸਭ ਤੋਂ ਵੱਡੀ ਪ੍ਰਾਇਰਟੀ ਹੈ ਕਿ ਜੋਬ ਆਫਰ ਲੈਟਰ ਹੋਣੀ ਚਾਹੀਦੀ ਹੈ, ਤਾਂ ਹੀ ਉਹ ਅਪਲਾਈ ਕਰ ਸਕਦੇ ਨੇ ਅਤੇ ਇੱਥੇ ਤੁਹਾਨੂੰ ਅਪਰਚੁਨਿਟੀ ਮਿਲ ਰਹੀ ਹੈ। ਦੂਸਰੀ ਚੀਜ਼, ਉਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੈਬੀਨਾਰ ਅਸੀਂ ਇਨਵਾਈਟ ਕਰ ਰਹੇ ਹਾਂ, ਜਿਹਦੇ ਵੈਬੀਨਾਰ ਦਾ ਲਿੰਕ ਵੀ ਉਹਨਾਂ ਨੂੰ ਤਾਂ ਹੀ ਮਿਲੇਗਾ ਜੇ ਉਹ ਕਿਊ ਆਰ ਕੋਡ ਸਕੈਨ ਕਰ ਪਾਣਗੇ। ਵੈਬੀਨਾਰ ਹੋਣਾ ਹੈ ਜੁਲਾਈ 17 ਨੂੰ ਸ਼ਾਮ ਨੂੰ 6 ਔਰ 7 ਦੇ ਵਿੱਚ, ਜਿਹਦੇ ਵਿੱਚ ਐਕਸਪਰਟ ਪੈਨਲ ਜਿਹੜਾ ਹੈ ਉਹਨਾਂ ਨੂੰ ਇੰਟਰਵਿਊ ਟਿਪਸ ਦੇਗਾ, ਰਿਜ਼ਿਊਮ ਬਿਲਡਿੰਗ ਦੀ ਟੈਕਨੀਕਸ ਦੱਸੇਗਾ ਔਰ ਬਿਹਤਰ ਕਿਸ ਤਰ੍ਹਾਂ ਪ੍ਰੈਜੈਂਟੇਸ਼ਨ ਕਰਨੀ ਹੈ ਆਪਣੇ ਆਪ ਨੂੰ ਇੰਪਲੋਇਰ ਦੇ ਸਾਹਮਣੇ, ਉਹ ਸਾਰੀਆਂ ਚੀਜ਼ਾਂ ਦੇਗਾ। ਉਹਦੇ ਵਾਸਤੇ ਤੁਸੀਂ ਸਾਡੇ ਨਾਲ ਵੈਬਸਾਈਟ 'ਤੇ ਵੀ ਜਾ ਸਕਦੇ ਹੋ, primeinternational.ca, ਜਾਂ ਸਾਨੂੰ ਕਾਲ ਕਰ ਸਕਦੇ ਹੋ 6474991009 ਔਰ ਆਪਣਾ ਸਿਕਿਉਰ ਕਰ ਸਕਦੇ ਹੋ ਸਪੋਟ।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਮੈਂ ਇਹਨਾਂ ਦੇ ਜਿਹੜਾ ਹੈ ਜੀ ਕਾਲਜ ਦਾ ਐਡਰੈਸ ਵੀ ਦੇ ਦਾਂ, 2960 ਡਰੂ ਰੋਡ, ਅਤੇ ਯੂਨਿਟ ਹੈਗੀ ਆ 144 ਮੈਸੇਜ ਸਾਗਰ ਦੇ ਵਿੱਚ, ਅਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰਕੇ ਪੂਰੀ ਉੱਦਣ ਦੀ ਜਾਣਕਾਰੀ ਲੈ ਸਕਦੇ ਹੋ।

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰਦੇ ਕਿ ਅੱਜ ਦਾ ਗੀਤ ਸੰਗੀਤ ਤੁਹਾਨੂੰ ਪਸੰਦ ਆਇਆ ਹੋਗਾ। ਸੁੱਖੀ ਜੀ ਦੀ ਥੋੜੀ ਜਿਹੀ ਜਿਹੜੀ ਜੀ ਇੰਪੋਰਟੈਂਟ ਮੀਟਿੰਗ ਚੱਲ ਰਹੀ ਸੀਗੀ ਤੇ ਹੁਣ ਪਾਪਾ ਸਾਹਿਬ
1: ਐਕਚੁਅਲੀ ਕਿਰਨ ਜੀ ਮੈਂ ਸੁਣ ਰਿਹਾ ਸੀਗਾ ਪ੍ਰੋਗਰਾਮ, ਵਿਕਰਮ ਜੀ ਨੇ ਬਹੁਤ ਜ਼ਿਆਦਾ ਵਧੀਆ ਇਨਫੋਰਮੇਸ਼ਨ ਦਿੱਤੀ, ਉਹ ਕੁਛ ਮਿਸ ਕਰ ਗਿਆ ਸੀ ਤੇ ਮੈਂ ਤਾਂ ਹੀ ਭੱਜ ਕੇ ਆਇਆ। ਮੈਂ ਕਿਹਾ ਭਾਜੀ ਆਹ ਚੀਜ਼ਾਂ ਤੁਸੀਂ ਐਡ ਨਹੀਂ ਕੀਤੀਆਂ, ਕਿਉਂਕਿ ਜਿੱਥੇ ਜੋਬ ਫੇਅਰ ਹੋਣਾ ਆ ਮੈਡੀਕਲ ਫੀਲਡ ਦਾ ਜਾਂ ਕਹਿ ਲਈਏ ਕਿ ਓਲਡ ਹੋਮ ਜਿਹੜੇ ਪਰਸਨਲ ਸਪੋਰਟ ਦੇ, ਉਹਦੇ ਨਾਲ ਨਾਲ ਜੋਬ ਫੇਅਰ ਹੋਣਾ ਹੈ ਮੀਡੀਆ ਵਾਲਾ ਵੀ।
0: ਅੱਛਾ ਜੀ।
1: ਹਾਂਜੀ, ਜੇ ਕਿਸੇ ਨੂੰ ਮੀਡੀਆ 'ਚ ਉਹਨਾਂ ਦਾ ਤਜਰਬਾ ਹੈ, ਕੋਈ ਕੈਮਰਾਮੈਨ ਹੈ, ਕੋਈ ਐਡੀਟਰ ਹੈ, ਕਿਸੇ ਨੂੰ ਬੋਲਣਾ ਆਉਂਦਾ ਜਾਂ ਕਿਸੇ ਨੂੰ ਮਾਰਕੀਟਿੰਗ ਆਉਂਦੀ ਆ ਜਾਂ ਕੋਈ ਰਿਸੈਪਸ਼ਨ ਦੀ ਜੋਬ ਲੱਭ ਰਿਹਾ, ਜੇ ਐਕਸਪੀਰੀਅੰਸ ਹੈ ਤਾਂ ਵੀ ਠੀਕ ਹੈ, ਨਹੀਂ ਐਕਸਪੀਰੀਅੰਸ ਹੈ ਤੇ ਉਹ ਫਿਰ ਇਹ ਟ੍ਰੇਨ ਕਰ ਦੇਣਗੇ। ਹਾਂਜੀ, ਬਹੁਤ ਵੱਡੀ ਇਹ ਜਿਹੜੀ ਸੀਗੀ ਗੱਲ ਮਿਸ ਕਰ ਗਿਆ ਸੀ ਭਾਜੀ,
2: ਹੈਨਾ,
1: ਕਿਉਂਕਿ ਉਹ ਵੀ ਉਹਦੇ ਨਾਲ ਵੀ ਜਿਹੜੇ ਕੋਰਸਿਸ ਸ਼ੁਰੂ ਕਰ ਰਿਹਾ ਹੈਗੇ ਆ ਉਹਦੇ ਲਈ ਵੀ ਗਵਰਨਮੈਂਟ ਹੈਲਪ ਕਰ ਰਹੀ
2: ਹੈ, ਬਹੁਤ ਹੈਲਪ ਕਰਦੀ ਹੈ ਜੀ ਗਵਰਨਮੈਂਟ ਤੇ। 28,000 ਤੱਕ ਦੇਣ ਨੂੰ ਤਿਆਰ ਹੈ, ਅਗਰ ਲੈਣ ਵਾਲਾ ਬੰਦਾ ਹੋਣਾ ਚਾਹੀਦਾ ਜਿਹੜਾ ਥੋੜਾ ਜਿਹਾ ਪੇਸ਼ੈਂਸ ਰੱਖੇ ਔਰ ਥੋੜਾ ਜਿਹਾ ਜਾਣਕਾਰੀ ਰੱਖੇ, ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਕਾਉਂਸਲ ਕਰਾਂਗੇ ਔਰ ਪੂਰਾ ਸਪੋਰਟ ਦਾਂਗੇ ਔਰ ਉਹਨਾਂ ਨੂੰ ਮਦਦ ਵੀ ਕਰਾਂਗੇ ਆਪਣਾ ਕੇਸ ਰੱਖਣ ਵਾਸਤੇ
1: ਜੀ। ਔਰ ਕੋਈ ਵੀ ਜੇਕਰ ਇਹਨਾਂ ਦਾ ਨੰਬਰ ਕਈ ਵਾਰੀ ਤੁਹਾਨੂੰ ਨਹੀਂ ਲਿਖ ਹੁੰਦਾ, ਤੁਸੀਂ ਸਾਨੂੰ ਵਤਨੋ ਦੂਰ ਤੇ ਕਾਲ ਕਰ ਲੈਣੀ 9057990999 ਦੇ ਉੱਤੇ। ਤੇ ਦੂਜੀ ਗੱਲ ਹੈ ਜੀ, ਆਪਾਂ ਰੀਅਲ ਸਟੇਟ ਦੀ ਜਿਹੜੀ ਇਨਫੋਰਮੇਸ਼ਨ ਕੱਲ ਦੇ ਕੇ ਗਏ ਸੀ, ਕਾਫੀ ਕੱਲ ਮੈਸੇਜ ਆਏ, ਫੋਨ ਆਏ, ਗੱਲਾਂ ਬਾਤਾਂ ਵੀ ਹੋਈਆਂ, ਉਹਨਾਂ 'ਚ ਇਹ ਹੈ ਕਿ ਇੱਕ ਪਲਾਜ਼ਾ ਬਣਨ ਜਾ ਰਿਹਾ ਬ੍ਰਮਟਨ ਦੇ ਵਿੱਚ ਜਿਹੜਾ 2 ਸਾਲ ਲੱਗ ਜਾਣੇ ਨੇ ਬਣਨ ਨੂੰ, ਹੁਣੇ ਤੁਸੀਂ ਉਹਨੂੰ ਥੋੜੇ ਜਿਹੇ ਪੈਸੇ ਦੇ ਕੇ ਹੋਲਡ ਕਰਵਾ ਸਕਦੇ ਹੋ। ਤੁਹਾਡੇ ਲਈ ਇੱਕ ਸਪੈਸ਼ਲ ਗੱਲ ਇਹ ਹੈ ਕਿ ਤੁਸੀਂ ਹੁਣ ਉਹਦੇ 'ਚ ਕੋਈ ਵੀ ਬਿਜ਼ਨਸ ਲਈ ਐਕਸਕਲੂਸਿਵ ਲੈ ਸਕਦੇ ਹੋ, ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਕਾਲਜ ਖੋਲ੍ਹਣਾ, ਕੋਈ ਲਾਅ ਦਾ ਆਫਿਸ ਬਣਾਉਣਾ, ਕੋਈ ਉੱਥੇ ਰੈਸਟੋਰੈਂਟ ਬਣਾਉਣਾ, ਕੋਈ ਸਲੋਨ ਖੋਲ੍ਹਣਾ, ਕੁਛ ਵੀ ਤੁਸੀਂ ਪਹਿਲਾਂ ਹੀ ਹੋਲਡ ਕਰ ਸਕਦੇ ਹੋ ਥੋੜੇ ਜਿਹੇ ਪੈਸੇ ਦੇ ਕੇ।

0: ਸੋ ਬਾਅਦ 'ਚ 2 ਸਾਲਾਂ 'ਚ ਹੌਲੀ ਹੌਲੀ ਕਿਸ਼ਤਾਂ ਦੇਣੀਆਂ, ਫਿਰ ਤੁਸੀਂ ਮੋਰਗੇਜ ਕਰਵਾ ਲੈਣੀ ਆ ਅਤੇ ਰੈਂਟ ਨਾਲੋਂ ਸਸਤਾ ਤੁਹਾਨੂੰ ਪਵੇਗਾ। ਇਹ ਬਣੇਗਾ ਜੀ ਹਾਈਵੇ 410 ਅਤੇ ਮੇ ਫੀਲਡ ਦੇ ਬਿਲਕੁਲ ਨਜ਼ਦੀਕ। ਨੰਬਰ ਹੈ ਇਸ ਦੇ ਲਈ 416-881-7070 ਅਤੇ ਨਾਲ ਸਾਡੇ ਜੀ ਡਾਕਟਰ ਆਏ ਹੋਏ ਨੇ ਬਰਾਵਰ ਜੀ। ਔਰ ਡਾਕਟਰ ਸਾਹਿਬ
1: ਕੀ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲੇ ਤਮਾਮ ਭੈਣ ਭਰਾ ਸਤਿ ਸ਼੍ਰੀ ਅਕਾਲ। ਮੈਨੂੰ ਬੜਾ ਅੱਛਾ ਲੱਗਦਾ, ਅਗਰ ਚ ਮੈਂ ਮੁਸਲਮਾਨ ਹੀ ਹਾਂ ਲੇਕਿਨ ਇਹਦਾ ਮੈਂ ਨਹੀਂ ਦੇਖਿਆ ਅਤੇ ਇਹਦੇ 'ਚ ਸੱਚੇ ਰੱਬ ਦਾ ਹੀ ਜ਼ਿਕਰ ਹੈ, ਇੱਕੋ ਹੀ ਜਿਹੜਾ ਰੱਬ ਹੈ। ਅਤੇ ਮੈਂ ਬਾਕੀ ਦੋਸਤਾਂ ਨੂੰ ਵੀ ਦੱਸਿਆ ਕਿ ਯਾਰ ਸਤਿ ਸ਼੍ਰੀ ਅਕਾਲ ਵੀ ਕਹਿਣਾ ਚਾਹੀਦਾ ਹੈ, ਸਾਡੇ ਮੁਸਲਮਾਨਾਂ ਦੇ ਕਰੀਬ ਤਰੀਨ ਲਫ਼ਜ਼ ਹੈ।
0: ਦੇਖੋ ਜੀ ਪਹਿਲਾਂ ਅੱਛਾ, ਭਾਵੇਂ ਤੁਸੀਂ ਮੁਸਲਮਾਨ ਹੋ, ਭਾਵੇਂ ਸਿੱਖ ਹੋ, ਭਾਵੇਂ ਹਿੰਦੂ ਹੋ, ਭਾਵੇਂ ਈਸਾਈ ਹੋ, ਇਹ ਜਿਹੜਾ ਸਾਡਾ ਪੰਜਾਬ ਤੇ ਇੱਕ ਹੀ ਆ। ਹੁਣ ਜੇ ਤੁਸੀਂ ਡਾਕਟਰ ਹੋ, ਕਿਸੇ ਦੀ ਸਰਜਰੀ ਕਰਦੇ, ਬਲੱਡ ਤੇ ਲਾਲ
2: ਨਿਕਲਦਾ, ਗੁਰੂ ਮਹਾਰਾਜ ਚ ਵੈਸੇ ਕਹਿ ਗਿਆ ਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
1: ਬਿਲਕੁਲ,
2: ਸੋ ਸਮਾਨ ਗੁਰੂ ਨਾਨਕ ਦੀ ਧਰਤੀ ਹੈ ਜੀ ਦੋਨੋਂ ਪਾਸੇ।
0: ਹਾਂਜੀ,
1: ਤੇ ਵਾਹਿਗੁਰੂ ਵੀ ਬੜਾ ਅੱਛਾ ਲਫ਼ਜ਼ ਹੈ ਸਾਡੇ ਕੁਰਾਨ ਦੇ ਵਿੱਚ ਵੀ ਹੈ ਕਿ ਯਾਨੀ ਅਜੀਬੋ ਗਰੀਬ ਸਲਤਨਤ ਬਾਦਸ਼ਾਹ ਦਾ ਮਾਲਕ, ਔਰ ਬੜਾ ਅੱਛਾ ਲਫ਼ਜ਼ ਹੈ। ਔਰ ਮੈਂ ਬੜਾ ਇੰਸਪਾਇਰ ਹਾਂ ਬਾਬਾ ਜੀ ਤੋਂ। ਸਾਡੇ ਜਿਹੜੇ ਵੱਡੇ ਸੀ ਨਾ, ਉਹ ਨਾਨਕ ਗੁਰੂ ਨਾਨਕ ਸਾਹਿਬ ਦੇ ਪੜੋਸ ਦੇ ਵਿੱਚ ਜੱਟ ਸੀ
2: ਜੀ,
1: ਤੇ ਅਸੀਂ ਬੜੀ ਅਕੀਦਤ ਰੱਖਦੇ ਹਾਂ। ਮੁਸਲਮਾਨ ਕਹਿੰਦੇ ਆ ਸਾਡੇ ਨੇ, ਤੁਸੀਂ ਕਹਿੰਦੇ ਹੋ ਸਾਡੇ ਨੋ ਸਭ ਦੇ
2: ਜੀ। ਇਹ ਉਹਨਾਂ ਦੇ ਅੰਤਿਮ ਸਮੇਂ ਇਹ ਸਾਖੀ ਹੈਗੀ ਹੈ ਜਿਹਦੇ 'ਚ ਦੋਨਾਂ ਨੂੰ, ਦੋਨੋਂ ਧਿਰਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
0: ਅੱਛਾ ਗੁਰੂ ਜੀ, ਤੁਸੀਂ ਤੁਸੀਂ ਜੱਟ ਪਰਿਵਾਰ 'ਚੋਂ?
1: ਹਾਂਜੀ, ਜੱਟ
0: ਦੇ। ਜੱਟ ਤਾਂ ਖੇਤੀ ਵਾਲੇ ਨੂੰ ਕਹਿੰਦੇ ਆ
1: ਜੱਟ, ਤੇ ਹੁਣ ਸਾਡੇ ਫੌਜ ਦੇ ਆਰਮੀ ਦੇ ਚੀਫ ਵੀ ਰਹਿ ਚੁੱਕੇ ਨੇ, ਤੇ ਪੰਜਾਬ ਦਾ ਹੁਣ ਹੋਲਡ ਹੈ। ਭਾਵੇਂ ਉਹ ਦੋ ਦੀਵਾਰਾਂ ਨੇ ਇੰਡੀਆ ਦੇ ਪਾਕਿਸਤਾਨ ਦੇ ਦਰਮਿਆਨ, ਲੇਕਿਨ ਪੰਜਾਬ ਇੱਕ ਹੀ ਹੈ। ਤੇ ਇਹਨਾਂ 'ਚ ਮੁਹੱਬਤ ਹੈ, ਬੜੇ ਹੈ, ਖਿਦਮਤ ਗੁਜ਼ਾਰ ਹੁੰਦੇ ਨੇ ਲੋਕ।
0: ਜਦੋਂ 47 ਦੀ ਗੱਲ ਮੈਂ ਸੁਣਾਉਣਾ, ਇੱਕ ਮੈਂ ਲਾਈਨਾਂ 2 ਲਿਖੀਆਂ ਸੀ, ਕਹਿੰਦਾ ਕਿ ਜਦੋਂ 47 'ਚ ਵੰਡ ਹੋਈ, ਕਹਿੰਦਾ ਕਿ ਧਰਤੀ ਵੰਡੀ ਤੇ ਪਾਣੀ ਵੰਡੇ ਦਰਿਆਵਾਂ ਦੇ
2: ਜੀ,
0: ਸ਼ਾਮਾਂ ਨੂੰ ਈਵਨਿੰਗ ਟਾਈਮ, ਪਰ ਸੂਰਜ ਰੋਇਆ ਤਾਂ ਕਈ ਖੂਨ ਭਰਾਵਾਂ ਦੇ।
1: ਵਾਹ ਵਾਹ, ਮੈਂ ਜੀ ਸੁਖੀ ਭਾਈ ਸਾਹਿਬ ਨੂੰ ਕਿਦੋਂ ਦਾ ਪਿੱਛੇ ਪਿਆ ਜੀ, ਮੈਨੂੰ 1 ਘੰਟਾ ਦਿਓ, ਮੈਂ ਨਾਲੇ ਇੰਟਰਟੇਨਮੈਂਟ ਕਰਾਂਗਾ, ਨਾਲੇ ਤੇ ਜਿਹੜਾ ਨਖਰਿਆਂ ਨਾਲ ਮੰਨ ਰਹੇ ਨੇ, ਅੱਧੇ ਕਮਾਣਗੇ ਨੇ, ਅੱਧੇ ਤੁਹਾਡੀ ਫਰਮਾਇਸ਼ ਤੇ ਮੰਨ ਜਾਣਗੇ, ਤੇ ਬੜੇ ਵਧੀਆ ਪ੍ਰੋਗਰਾਮ ਕਰਿਆ
0: ਤੁਸੀਂ, ਦਵਾਈ ਦਿਓ ਨਾ।
1: ਠੀਕ ਹੈ ਜੀ।
0: ਅੱਛਾ ਜੀ, ਕਿਹੜੀ ਜਿਹੜੀ ਇੱਕ ਨਾ, ਤੁਸੀਂ ਕਿਉਂਕਿ ਹੋਮੋਪੈਥਿਕ ਦੇ ਸਪੈਸ਼ਲਿਸਟ ਹੋ, ਔਰ ਮੈਂ ਦੱਸਦਾ ਵਿਕਰਮ ਜੀ, ਔਨ ਏਅਰ ਕਹਿਣ ਤੋਂ ਮੈਂ ਡਰਦਾ ਨਹੀਂ, ਮੈਨੂੰ ਪਿਛਲੇ ਦਿਨਾਂ 'ਚ ਕਾਫੀ ਤਕਲੀਫ ਹੋਈ ਸੀ, ਮੈਂ ਰੇਡੀਓ 'ਤੇ ਵੀ ਨਹੀਂ ਆ ਪਾਇਆ, ਮੈਂ ਹੋਸਪਿਟਲ ਵੀ 2 ਦਿਨ ਰਿਹਾ ਸੀ, ਕਿਡਨੀ ਸਟੋਨ ਸੀ, ਅਤੇ ਡਾਕਟਰ ਸਾਹਿਬ ਨੇ ਮੈਨੂੰ ਦਵਾਈ ਇੱਕ ਦਿੱਤੀ, ਉਹਦੇ ਨਾਲ ਮੈਂ ਠੀਕ ਹੋ ਗਿਆ, ਤੰਦਰੁਸਤ ਹੋ ਗਿਆ। ਅਤੇ ਇਹ ਕਿਉਂਕਿ ਹੋਮੋਪੈਥੀ 'ਤੇ ਪਤਾ ਨਹੀਂ ਕਿਉਂ ਲੋਕ ਪਹਿਲਾਂ ਵਿਸ਼ਵਾਸ ਨਹੀਂ ਕਰਦੇ,
1: ਅਸਲ 'ਚ ਇਹਦੀ ਸਿਆਸੀ ਵਜ੍ਹਾ। ਹੋਮਿਓਪੈਥੀ ਦੀ ਸਭ ਤੋਂ ਵੱਡੀ ਸੱਚਾਈ ਦਾ ਸਬੂਤ ਹੈ ਵਾ ਕਿ ਪੂਰੀ ਦੁਨੀਆ 'ਚ 300 ਮਿਲੀਅਨ ਲੋਕ ਹੋਮਿਓਪੈਥੀ ਨੂੰ ਯੂਜ਼ ਕਰ ਰਹੇ ਨੇ, ਤੁਸੀਂ ਰਿਸਰਚ ਕਰ ਸਕਦੇ ਹੋ। ਲੇਕਿਨ ਮਜ਼ੇ ਦੀ ਗੱਲ ਹੈ ਕਿ ਕੋਈ ਸਰਕਾਰ ਕੋਈ ਇਹਦੀ ਖਾਸ ਸਿਰ ਤੇ ਹੱਥ ਨਹੀਂ ਰੱਖਿਆ ਹੋਇਆ, ਇਹ ਸੱਚਾਈ ਹੈ ਜਿਹੜੀ, ਬਾਬਾ ਜੀ ਵੀ ਸੱਚਾਈ 'ਤੇ ਬੜਾ ਜ਼ੋਰ ਦਿੰਦੇ
2: ਨੇ,
1: ਇਹ ਸੱਚਾਈ ਹੈ ਇਹਦੀ ਕਿ ਆਪਣੇ ਆਪ ਨੂੰ ਇਹ ਧੱਕੇ ਨਾਲ ਨੇ ਮਨਵਾਇਆ ਹੋਇਆ। ਔਰ ਹੁਣ ਦੁਨੀਆ ਇੰਡੀਆ 'ਚ ਬੜਾ ਜ਼ਿਆਦਾ ਵਾਇਰਲਾਈਜ਼ ਹੋ ਰਿਹਾ, ਕੈਨੇਡਾ 'ਚ ਹੈ, ਓਨਟਾਰੀਓ 'ਚ ਹੈ, ਰੈਗੂਲੇਟਡ ਹੈ ਹੁਣ, ਔਰ ਪੂਰੀ ਦੁਨੀਆ 'ਚ, ਪਾਕਿਸਤਾਨ 'ਚ, ਹੋਰ ਦੀਗਰ ਮਮਾਲਕ, ਯੂਰਪ 'ਚ ਵੀ ਇਹ ਫੈਲ ਰਹੀ ਹੈ। ਇਹਦੇ 'ਚ ਇੱਕ ਸੱਚਾਈ ਹੈ
2: ਜੋ ਮੈਂ ਸਮਝਦਾ ਜੀ ਕਿ ਇਹਦੇ 'ਚ ਕੋਈ ਸਾਈਡ ਇਫੈਕਟਸ ਨਹੀਂ ਹੈਗੇ, ਜੋ ਸਭ ਤੋਂ ਵੱਡੀ ਇਹਦੀ ਖੂਬਸੂਰਤੀ ਹੈ।
1: ਸਭ ਤੋਂ ਸਾਈਡ ਇਫੈਕਟਸ ਨਹੀਂ, ਕੋਈ ਕੈਮੀਕਲ ਨਹੀਂ, ਨੈਚੁਰਲ ਹੈ। ਇਹ ਇੱਕ ਕਹਿ ਲਓ ਕਿ ਐਨਰਜੀ ਦੀ ਫ੍ਰੀਕੁਐਂਸੀ ਹੁੰਦੀ ਹੈ, ਉਹ ਜਿਹੜੀ ਐਨਰਜੀ ਦੀ ਫ੍ਰੀਕੁਐਂਸੀ ਹੈ ਨਾ, ਉਹ ਰੈਜੋਨੇਟ ਕਰਦੀ ਅੰਦਰ ਦੇ ਇਨਸਾਨ, ਜਿਹੜੀ ਜਿਹਨੂੰ ਰੂਹ ਕਹਿੰਦੇ ਆ, ਆਤਮਾ ਕਹਿੰਦੇ ਆ, ਜਾਂ ਅੰਦਰ ਦਾ ਇਨਸਾਨ ਕਹਿੰਦੇ ਆ, ਉਹ ਅੰਦਰੋਂ ਸ਼ਫਾ ਨੂੰ ਸ਼ੁਰੂ ਕਰਦੀ ਹੈ, ਤੇ ਫਿਰ ਉਹ ਘੱਟ ਅਹਿਮ, ਫਿਰ ਉਸ ਤੋਂ ਘੱਟ। ਅਤੇ ਅੱਜ ਅਸੀਂ ਖਸੂਸੀ ਗੱਲ ਕਰਾਂਗੇ ਫੈਟੀ ਲੀਵਰ ਦੇ ਉੱਤੇ। ਫੈਟੀ ਲੀਵਰ ਬਜ਼ਾਹਰ ਫੌਰੀ ਤੌਰ 'ਤੇ ਇਹਦੀ ਕੋਈ ਐਸੀ ਤਕਲੀਫ ਨਹੀਂ ਜਿਹੜੀ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਹੈ, ਲੇਕਿਨ ਇਹ ਖਤਰਾ ਵਾ। ਇਹ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਮਰੀਜ਼ ਇੱਕ ਗੜੇ ਦੇ ਕਿਨਾਰੇ 'ਤੇ ਖੜ੍ਹਾ ਔਰ ਉਹਦੇ ਪੈਰ ਵੀ ਡੋਲਦੇ ਪਏ ਨੇ, ਅਤੇ ਇਹਦੇ 'ਚ ਰਿਸਕ ਇਹ ਹੈਗਾ ਕਿ ਪਹਿਲੀ ਤਾਂ ਓਬੈਸਟੀ ਇਹਦਾ ਬੜਾ ਇਹਦੇ 'ਚ ਰਿਸਕ ਫੈਕਟਰ ਹੋ ਜਾਂਦਾ, ਦੂਸਰਾ ਸਿਰੋਸਿਸ ਆਫ ਲੀਵਰ, ਇਹ ਜਿਗਰ ਸੁਕੜ ਜਾਂਦਾ ਜਿਹਨੂੰ, ਇਹਦਾ ਐਲੋਪੈਥੀ 'ਚ ਵੀ ਕੋਈ ਇੰਨਾ ਕਾਬਲੇ ਯਕੀਨ ਇਲਾਜ ਨਹੀਂ ਹੈਗਾ। ਫਿਰ ਇਨਸੋਲੀਨ ਰਜ਼ਿਸਟੈਂਟ ਜਿਹੜੇ ਡਾਇਬੈਟਿਕ ਪੇਸ਼ੈਂਟ ਹੁੰਦੇ ਨੇ, ਉਹਨਾਂ 'ਚ ਇਨਸੋਲੀਨ ਦੇ ਖਿਲਾਫ ਉਹਨਾਂ ਦਾ ਆਪਣਾ ਹੀ ਜਿਸਮ ਰੱਦ ਅਮਲ ਸ਼ੁਰੂ, ਉਹਨੂੰ ਕਹਿੰਦੇ ਇਨਸੋਲੀਨ ਰਜ਼ਿਸਟੈਂਟ, ਜਿਹੜੇ ਕਿ ਐਕਟੀਵਿਟੀ ਨਹੀਂ ਕਰਦੇ, ਚਰਬੀ ਉਹਨਾਂ ਦੇ ਜਿਗਰ ਦੇ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਹੈ, ਔਰ ਉਹ ਖਤਰਨਾਕ ਕਿਸਮ ਦੀ ਚਰਬੀ ਹੁੰਦੀ ਹੈ। ਇੱਕ ਹੁੰਦਾ ਮੈਟਾਬੋਲਿਕ ਸਿੰਡਰੋਮ, ਇਹਦੇ ਚ ਕੰਬੀਨੇਸ਼ਨ ਹੁੰਦਾ ਓਬੈਸਟੀ ਦਾ, ਹਾਈ ਬਲੱਡ ਪ੍ਰੈਸ਼ਰ ਦਾ, ਹਾਈ ਬਲੱਡ ਸ਼ੂਗਰ ਸਪਾਈਕ ਜਿਹੜਾ ਕਰਦੀ ਹੈ ਉਹਦਾ, ਔਰ ਕੋਲੈਸਟਰੋਲ ਲੈਵਲ ਦਾ. ਇਹ ਚਾਰ ਪੰਜ ਚੀਜ਼ਾਂ ਦਾ ਕੰਬੀਨੇਸ਼ਨ ਹੋ ਜਾਵੇ ਤਾਂ ਇਹਨੂੰ ਕਹਿੰਦੇ ਮੈਟਾਬੋਲਿਕ ਸਿੰਡਰੋਮ. ਇਹ ਵੀ ਇਹਦਾ ਆ ਰਿਸਕ ਫੈਕਟਰ ਹੈ ਫੈਟੀ ਲੀਵਰ ਦਾ. ਫੈਟੀ ਲੀਵਰ ਦੇ ਨਾਲ ਜਦੋਂ ਤੁਸੀਂ ਹੋਮਿਓਪੈਥੀ ਕੁਛ ਮਾਂ ਇਲਾਜ ਕਰਵਾਓਗੇ ਤਾਂ ਤੁਹਾਡੇ ਜਿਗਰ ਦੀ ਜਿਹੜੀ ਜੰਮੀ ਹੋਈ ਚਰਬੀ ਹੈ ਜਾਂ ਉਹਨੂੰ ਕੋਲੈਸਟਰੋਲ ਹੈ ਜਾਂ ਫੈਟ ਹੈ ਉਹਨੂੰ ਇਹ ਸਾਫ ਕਰ ਦਿੰਦੀ ਹੈ, ਔਰ ਇੱਕ ਬਿਲਕੁਲ ਯੰਗ ਬੰਦੇ ਦੀ ਤਰ੍ਹਾਂ ਤੁਹਾਨੂੰ ਐਲਡਰ ਏਜ ਦੇ ਵਿੱਚ ਵੀ ਰੱਖਦੀ ਹੈ. ਅਤੇ ਇੱਕ ਤਾਂ ਰਿਸਕ ਫੈਕਟਰ ਹੈਗਾ ਜ਼ਿਆਦਾ ਅਲਕੋਹਲ ਸ਼ਰਾਬ ਵਗੈਰਾ ਜਿਹੜੀ ਕਿ ਇੱਥੇ ਕੈਨੇਡਾ 'ਚ ਆਮ ਲੋਕ ਲੇਕਿਨ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਲੈਂਦੇ ਆ ਉਹ ਫਿਰ ਨੁਕਸਾਨ ਹੈ. ਫਿਰ ਦੂਸਰਾ ਰਿਸਕ ਫੈਕਟਰ ਹੈ ਫਿਜ਼ੀਕਲ ਇਨਐਕਟੀਵਿਟੀ, ਕੋਈ ਮਸਲ ਬੈਠੇ ਰਹਿਣਾ, ਸੀਡੈਂਟਰੀ ਹੈਬਿਟਸ, ਐਕਸਰਸਾਈਜ਼ ਨਹੀਂ, ਕੋਈ ਹੋਰ ਨਹੀਂ. ਫਿਰ ਡਾਇਟ ਦੇ ਵਿੱਚ ਜ਼ਿਆਦਾ ਕੈਲੋਰੀ ਲੈਣਾ ਜਾਂ ਰਿਫਾਈਨਡ ਕਾਰਬੋਹਾਈਡਰੇਟਸ ਜਾਂ ਬੋਤਲਾਂ ਜਾਂ ਇਹ ਜਿਹੜੇ ਡਰਿੰਕਸ ਹੈਗੇ ਨੇ ਇਹ ਕਰਨਾ, ਅਤੇ ਰੈਪਿਡ ਵੇਟ ਗੇਨ ਅਗਰ ਹੋ ਰਿਹਾ ਤੁਹਾਡਾ ਤਾਂ ਫੌਰੀ ਤੌਰ 'ਤੇ ਤੁਸੀਂ ਆਪਣਾ ਲਿਪਿਡ ਪ੍ਰੋਫਾਈਲ ਚੈੱਕ ਕਰਵਾ ਕੇ ਫੈਮਿਲੀ ਡਾਕਟਰ ਕੋਲੋਂ, ਸਾਡੇ ਕੋਲ ਤਸ਼ਰੀਫ ਲੈ. ਪੂਰੇ ਕੈਨੇਡਾ 'ਚ ਅਸੀਂ ਔਨਲਾਈਨ ਕੰਸਲਟ ਕਰਕੇ ਵੀ ਤੁਹਾਨੂੰ ਦਵਾਈ ਭੇਜ ਸਕਦੇ ਹਾਂ, ਜਾਂ ਇਨ ਪਰਸਨ ਮਿਸੀਸਾਗਾ 2985 ਡਰਿਊ ਰੋਡ ਇਹਦੇ 'ਤੇ. ਮੇਰਾ ਨੰਬਰ ਜ਼ਰਾ ਯਾਦ ਕਰ ਲਓ, 4374217860. ਇੱਕ ਵਾਰੀ ਹੋਰ ਨੰਬਰ ਯਾਦ ਕਰ ਲਓ, 4374217860. ਅਤੇ ਆਖਿਰ 'ਤੇ ਇੱਕ ਦਰਖਾਸਤ ਹੈ ਤਮਾਮ ਸੁਣਨ ਵਾਲਿਆਂ ਨੂੰ, ਮੈਂ ਕਰੀਬ ਨਾਲ ਇੰਟਰਟੇਨਮੈਂਟ ਅਤੇ ਨਾਲੇ ਪੰਜਾਬੀ ਦਾ ਜਿਹੜਾ ਹੈਗਾ ਹੈਲਥ ਦੇ ਟਿਪਸ ਦਿਆ ਕਰਾਂਗੇ ਅਤੇ ਆਪਣੇ ਕਮੈਂਟਸ ਤੋਂ ਜ਼ਰੂਰ ਆਗਾਹ ਕਰਨਾ. ਸ਼ੁਕਰੀਆ,
3: ਬਹੁਤ ਬਹੁਤ ਸ਼ੁਕਰੀਆ ਜੀ. ਔਰ ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਕਿ ਆ ਕੇ ਤੁਸੀਂ ਜਾਣਕਾਰੀ ਦਿੰਦੇ ਆ, ਔਰ ਨਾਲ ਦੀ ਨਾਲ ਸਾਰਿਆਂ ਦਾ ਭਲਾ ਸੋਚਦੇ ਆ. ਕਹਿੰਦੇ ਕਿ ਜਦੋਂ ਤੁਸੀਂ ਕਿਸੇ ਦਾ ਭਲਾ ਸੋਚਦੇ ਆ ਆਪਣਾ ਆਟੋਮੈਟਿਕਲੀ ਜਿਹੜਾ ਜੀ ਤੁਹਾਡਾ
2: ਭਲਾ ਹੋਊਗਾ.
3: ਬਿਲਕੁਲ ਜੀ, 100%. ਸੋ ਬਹੁਤ ਬਹੁਤ ਸ਼ੁਕਰੀਆ ਜੀ.
2: ਥੈਂਕ ਯੂ.
3: ਬਿਲਕੁਲ ਜੀ. ਔਰ ਨਾਲ ਦੀ ਨਾਲ ਜਾਂਦੇ ਜਾਂਦੇ ਜਿਹੜੀ ਜੀ ਇੱਕ ਹੋਰ ਇਨਫੋਰਮੇਸ਼ਨ ਦੇ ਜਾਈਏ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਜੀ ਆਪਣਾ ਇੰਟਰਸਟ ਰੇਟ ਹੋਲਡ ਕੀਤਾ ਹੈ 2.25% ਜਿਹੜਾ ਕਿ ਪਹਿਲਾਂ ਹੀ ਸੀਗਾ, ਅਤੇ ਲੇਟੈਸਟ ਡਿਸੀਜ਼ਨ ਦੇ ਵਿੱਚ ਉਹਨਾਂ ਨੇ ਕੋਈ ਵੀ ਚੇਂਜਸ ਨਹੀਂ ਕੀਤੇ ਹੈ, ਕੰਟੀਨਿਊਇੰਗ ਅ ਰਨ ਆਫ ਹੋਲ ਥਰੂ 2026. ਸੋ ਹੋਰ ਵੀ ਤੁਸੀਂ ਕੋਈ ਇਹਦੇ ਬਾਰੇ ਜਾਣਕਾਰੀ ਲੈਣੀ ਹੋਵੇ, ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਜਿਹੜੇ ਜੀ ਸਲਾਹਕਾਰ ਹੈਗੇ ਆ, ਸਪੈਸ਼ਲੀ ਇਸ ਫੀਲਡ ਦੇ ਵਿੱਚ ਬੈਂਕ ਦੇ ਵਿੱਚ ਵੀ ਕੰਮ ਕਰਦੇ ਹੈਗੇ ਆ. ਔਰ ਸਪੈਸ਼ਲੀ ਮੋਰਗੇਜ ਦੇ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਜਾਂ ਕੋਈ ਪ੍ਰੋਪਰਟੀ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਆ, ਤਾਂ ਬਿਲਕੁਲ ਜੀ ਇਸੇ ਨੰਬਰ 'ਤੇ ਕਾਲ ਕਰ ਸਕਦੇ, ਅਤੇ ਗਾਂਹ ਆਪਾਂ ਤੁਹਾਡਾ ਜਿਹੜਾ ਜੀ ਗੱਲਬਾਤ ਕਿਸੇ ਵਧੀਆ ਸਲਾਹਕਾਰ ਨਾਲ ਜ਼ਰੂਰ ਕਰਾ ਦਾਂਗੇ. 9057990999 'ਤੇ. ਔਰ ਬਿਲਕੁਲ ਜੀ ਆਪਣਾ ਸਾਰੇ ਧਿਆਨ ਰੱਖੋ, ਸਿਹਤ ਦਾ ਧਿਆਨ ਰੱਖੋ, ਅਤੇ ਨਾਲ ਦੀ ਨਾਲ ਜਿਹੜਾ ਜੀ ਅੱਜ ਅਲਰਟ ਜਿਹੜਾ ਆਇਆ ਹੋਇਆ, ਉਮੀਦ ਕਰਦੇ ਹਾਂ ਕਿ ਕੱਲ੍ਹ ਤੱਕ ਉਹ ਅਲਰਟ ਜਿਹੜਾ ਜੀ ਠੀਕ ਹੋ ਜਾਏਗਾ, ਜਿਹੜਾ ਕਿ ਸਿਵੀਅਰ ਵੈਦਰ ਔਰੇਂਜ ਵਾਰਨਿੰਗ ਹੈ ਏਅਰ ਕੁਆਲਿਟੀ ਦੇ ਵਿੱਚ, ਸੋ ਉਹਦੇ ਬਾਰੇ ਵੀ ਗੱਲਬਾਤ ਹੋ ਸਕਦੀ ਹੈ. ਅੱਜ 7 ਜਿਹੜਾ ਜੀ ਹਾਈ ਹੈਲਥ ਰਿਸਕ 'ਤੇ ਪਹੁੰਚ ਚੁੱਕੀ ਹੈ ਇਹ. ਔਰ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ ਜਿਹੜੇ ਵੀ ਸਾਨੂੰ ਸੁਣਦੇ ਆ ਅਤੇ ਸਾਡੇ ਨਾਲ ਗੱਲਬਾਤ ਕਰਦੇ ਆ, ਸਾਨੂੰ ਪਿਆਰ ਦਿੰਦੇ ਆ. ਸੋ ਬਿਲਕੁਲ ਜੀ ਇੱਦਾਂ ਹੀ ਰੱਬ ਨੇ ਚਾਹਿਆ ਅਤੇ ਕੱਲ੍ਹ ਨੂੰ ਦੁਬਾਰਾ ਗੱਲਬਾਤ ਹੋਊਗੀ ਸੇਮ ਰੇਡੀਓ ਫ੍ਰੀਕੁਐਂਸੀ 'ਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ. ਮੇਰੇ ਨਾਲ ਸੁੱਖੀ ਜੀ, ਮਨਪ੍ਰੀਤ ਜੀ ਅਤੇ ਸਾਡੇ ਸਪੋਂਸਰਸ ਜਿਹੜਾ ਜੀ ਸਾਥ ਦੇਣਗੇ ਥਰਸਡੇ ਦੇ ਪ੍ਰੋਗਰਾਮ ਦੇ ਵਿੱਚ. ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਕੱਲ੍ਹ ਨੂੰ ਚੜ੍ਹਦੀ ਕਲਾ ਦੇ ਵਿੱਚ ਰੋਜ਼ੇ.

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: कमाल का कैच था यार यकीन ही नहीं आ रहा
3: तुम्हें इस पर यकीन नहीं आ रहा तो ये सुनो सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है
2: इस बात पर मुझे पूरा यकीन है वो तो इंस्टॉलेशन का 100% खर्चा भी खुद उठाते हैं अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं
3: तुम्हें ये सब कैसे पता
2: क्योंकि मैंने भी पिछले साल ये लगवाया है
3: अच्छा वो क्या वेबसाइट थी
2: saveonenergy.ca/eap
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Ullandi Suganda Varga, kis charke di tanda varga. ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ

0: ਜੀ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ, ਗੱਲਬਾਤ ਪੰਜਾਬ ਦੀ ਧਰਤੀ ਤੋਂ ਖਬਰਾਂ ਬਾਬਤ ਕਰਦੇ ਹਾਂ। ਸੋ ਜਗਜੀਤ ਮੱਲ ਸਾਹਿਬ ਵੀ ਸਾਡੇ ਸਟੂਡੀਓ ਦੇ ਵਿੱਚ ਨੇ, ਤਰਸੇਮ ਜੱਸੜ ਸਾਹਿਬ ਵੀ ਸਾਡੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ। ਜੀ ਆਇਆਂ ਨੂੰ ਦਸਤਾਰ ਮੂਵੀ ਆ ਜਿਹੜੀ, ਉਹਦੀ ਪ੍ਰਮੋਸ਼ਨ ਦੇ ਲਈ ਪਹੁੰਚੇ ਆ। ਸੋ ਉਹਨਾਂ ਨੂੰ ਵੈਲਕਮ ਕਰਦੇ ਹਾਂ ਅਸੀਂ ਸਾਰੰਗ ਰੇਡੀਓ 'ਤੇ। ਨਾਲ ਦੀ ਨਾਲ ਹੀ ਟਹਿਣਾ ਸਾਹਿਬ ਸਾਡੇ ਨਾਲ ਆ ਗਏ। ਟਹਿਣਾ ਸਾਹਿਬ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਖਬਰਾਂ ਦੀ ਝਾਤ ਪਾਈਏ, ਟੋਲ ਜਿਹੜੇ ਹੈਗੇ ਆ, ਇੱਕ ਤਾਂ ਮੈਂ ਇਹਦੇ ਬਾਬਤ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ। ਮੈਂ ਨਾ ਜਦੋਂ ਗਿਆ ਹੋਇਆ ਸੀ ਪਹਿਲਾਂ ਇੰਡੀਆ, ਤੇ ਉਦੋਂ ਮੁੰਡਾ ਮੇਰੇ ਨਾਲ ਬੈਠਾ ਹੁੰਦਾ ਸੀ, ਉਹ ਇੱਕ ਕਾਰਡ ਜਿਹਾ ਦਿਖਾ ਦਿਆ ਕਰੇ ਹਰੇਕ ਟੋਲ ਤੇ। ਮੈਂ ਕਿਹਾ ਵੀ ਇਹ ਕਾਹੜਾ ਕਾਰਡ ਆ? ਉਹ ਕਹਿੰਦਾ ਕਹਿੰਦੇ ਜਾਓ ਜੀ, ਕਿਤੇ ਕਿਤੇ ਉਹਨਾਂ ਨੇ ਕਿਹਾ ਕਿ ਝੰਡਾ ਲਾ ਲਓ ਕਾਰਡ ਦੇ ਮੂਹਰੇ। ਉਹ ਮੈਂ ਕਿਹਾ ਕਾਹਦਾ ਝੰਡਾ? ਕਹਿੰਦੇ ਜੀ ਇਹ ਕਿਸਾਨੀ ਵਾਲਾ ਕਾਰਡ ਆ। ਮੈਂ ਕਿਹਾ ਵੀ ਕਿਸਾਨੀ ਵਾਲਾ ਕਾਰਡ ਮਤਲਬ ਸਾਰੀਆਂ ਥਾਵਾਂ 'ਤੇ ਇੱਦਾਂ ਹੀ ਚੱਲਦਾ ਵਾ ਟੋਲ 'ਤੇ? ਕਹਿੰਦੇ ਜੀ ਸਾਰੀਆਂ 'ਤੇ ਚੱਲਦਾ ਵਾ, ਸਾਰੇ ਥਾਵਾਂ 'ਤੇ ਚੱਲਦਾ ਵਾ, ਅਤੇ ਇੱਥੇ ਉਹ ਗਾਹਾਂ ਕੱਢ ਦਿੰਦੇ ਆ। ਅਤੇ ਉਹ ਉਹਦੇ ਨਾਲ ਇੱਕ ਹੋਰ ਮੁੰਡਾ ਬੈਠਾ ਸੀ, ਕਹਿੰਦਾ ਵੀਰੇ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ। ਮੈਂ ਕਿਹਾ ਕਾਰਨ ਕੀ ਹੈ? ਕਹਿੰਦਾ ਐਂ ਆ ਵੀ ਫਿਰ ਐਂ ਤਾਂ ਸਾਰੀਆਂ ਚੀਜ਼ਾਂ ਨੇ ਜਿਹੜੇ ਸਾਰੇ ਮਾਸਟਰ ਕਹਿਣਗੇ ਜੀ ਅਸੀਂ ਮਾਸਟਰ ਹਾਂ, ਸਾਨੂੰ ਵੀ ਤੁਸੀਂ ਛੋਟ ਦਿਓ। ਸਾਰੇ ਕਹਿਣਗੇ ਵੀ ਕੰਟਰੀਬਿਊਸ਼ਨ ਕਿੱਥੇ ਕਿੱਥੇ ਕਿਹਦੀ ਕਿਹਦੀ ਆ, ਵੀ ਕੀ ਇਹ ਠੀਕ ਆ, ਕੀ ਇਹ ਗਲਤ ਆ। ਸੋ ਇੱਕ ਤਾਂ ਇਹ ਚੀਜ਼ ਹੈ ਕਿ ਉਹ ਹਜੇ ਵੀ ਕਾਰਡ ਚੱਲਦੇ ਆ, ਕਾਰਡ ਬਣਦੇ ਆ। ਸੋ ਕਈ ਬੰਦਿਆਂ ਨੇ ਤਾਂ ਕਹਿੰਦੇ ਪੈਸੇ ਦੇ ਕੇ ਵੀ ਉਹ ਕਾਰਡ ਬਣਾਏ ਹੋਏ ਸੀ। ਇੱਕ ਤਾਂ ਇਹ ਦੱਸਿਓ, ਅਤੇ ਇੱਕ ਟੋਲ ਵੈਸੇ ਇਹਨਾਂ ਨੇ ਸਸਤੇ ਕਰਤੇ ਸੀ ਵੀ ਭਾਈ ਟੋਲ ਸਸਤੇ ਆ, ਪਰ ਟੋਲ ਹੁਣ ਜੇ ਮਹਿੰਗਾ ਟੋਲ ਦੇਖਿਆ ਜਾਵੇ, ਮਹਿੰਗਾ ਟੋਲ ਕਿਹੜਾ ਵਾ ਹੁਣ ਤੱਕ? ਅਤੇ ਉਹ ਕਹਿੰਦੇ ਹੁਣ ਹੋਰ ਵੀ ਮਹਿੰਗਾ ਹੋ ਗਿਆ ਜਾਂ ਹੁਣ ਜਾ ਰਿਹਾ? ਦਿਓ ਥੋੜ੍ਹੀ ਜਿਹੀ ਅਪਡੇਟ।
1: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਆ, ਉਹਨਾਂ ਦੇ ਵਿੱਚੋਂ ਕਈਆਂ ਦੇ ਕਾਰਡ ਬਣੇ ਹੋਏ ਜਾਂ ਉਹ ਬਣਾ ਦਿੰਦੇ ਆ, ਤੇ ਸਮੇਂ ਸਮੇਂ ਦੇ ਉੱਤੇ ਚਰਚਾ ਚੱਲਦੀ ਰਹਿੰਦੀ ਆ ਵੀ ਜਿਹੜੇ ਕਈ ਵਾਰੀ ਅੰਦੋਲਨਾਂ ਦੇ ਵਿੱਚ ਨਹੀਂ ਵੀ ਗਏ ਤੇ ਕਾਰਡ ਉਹ ਵੀ ਬਣਾਈ ਫਿਰਦੇ ਆ। ਇਹ ਚਲੋ ਉਵੇਂ ਹੋ ਗਈ ਗੱਲ ਵੀ ਬੇਈਮਾਨੀ ਵਾਲੀ ਗੱਲ ਆ, ਸਾਰੇ ਬੇਈਮਾਨ ਨਹੀਂ, ਪਰ ਕਿਸਾਨੀ ਅੰਦੋਲਨ ਦੇ ਨਾਂ ਦੇ ਉੱਤੇ ਕਈ ਲੋਕਾਂ ਨੇ ਆਪਦੀਆਂ ਕਾਰਾਂ ਜੀਪਾਂ ਵੀ ਕੱਢਣੀਆਂ ਹੁੰਦੀਆਂ, ਉਹ ਮੁਫ਼ਤ ਦੇ ਵਿੱਚ ਕੱਢਣ ਨੂੰ ਕਹਿੰਦੇ ਆ। ਪਰ ਹੁਣ ਜੇ ਤੁਸੀਂ ਇਹ ਦਿਖਾਉਂਦੇ ਨਾ ਵੀ ਮੇਰੇ ਕੋਲ ਕਾਰਡ ਆ ਕਿਸਾਨੀ ਵਾਲਾ, ਤਾਂ ਉਹ ਇਹ ਗੱਲ ਕਹਿੰਦੇ ਵੀ ਪਹਿਲਾਂ ਝੰਡਾ ਵੀ ਦਿਖਾਓ ਤੇ ਬੈਚ ਵੀ ਦਿਖਾਓ। ਹੁਣ ਤੁਹਾਨੂੰ ਇਕੱਲਾ ਕਾਰਡ ਦੇਖ ਕੇ ਨਹੀਂ ਜਾਣ ਦਿੰਦੇ, ਉਹ ਝੰਡਾ ਵੀ ਵੇਂਦੇ ਆ ਵੀ ਤੁਹਾਡੇ ਕੋਲ ਝੰਡਾ ਕਿਸੇ ਪ੍ਰੋਟੈਸਟ ਤੇ ਚੱਲੇ ਆ, ਕਿਤੇ ਚੱਲੇ ਤੁਹਾਡਾ ਝੰਡਾ ਕਿੱਥੇ ਆ, ਤੁਹਾਡਾ ਬੈਚ ਕਿੱਥੇ ਆ, ਇਕੱਲਾ ਕਾਰਡ ਵੀ ਹੁਣ ਚੱਲਦਾ। ਇੱਕ ਤਾਂ ਹੋਗੀ ਗੱਲ ਇਹ, ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਤਾਂ ਨਾ ਇਹ ਬੋਪਾ ਰਾਏ ਸਾਹਿਬ ਇੱਕ ਰਾਏ ਹੀ ਬਣ ਗਈ, ਪੱਕੀ ਧਾਰਨਾ ਬਣ ਗਈ ਮੇਰੀ ਤਾਂ, ਵੀ ਜੇਕਰ ਮੰਨ ਲਓ ਸੜਕ ਹੈਗੀ ਪੱਧਰੀ, ਇਹਦਾ ਮਤਲਬ ਇਹ ਆ ਵੀ ਥੋੜੀ ਕੁ ਦੂਰੀ ਦੇ ਉੱਤੇ ਅੱਗੇ ਜਾ ਕੇ ਤੇ ਟੋਲ ਆਊਗਾ। ਜੇ ਹੈਗੀ ਸੜਕ ਟੁੱਟੀ, ਇਹਦਾ ਮਤਲਬ ਇਹ ਹੈ ਜੀ ਕਿ ਅੱਗੇ ਟੋਲ ਨਹੀਂ ਆ, ਕਿਉਂਕਿ ਇੱਥੇ ਸੜਕਾਂ ਸਰਕਾਰਾਂ ਤਾਂ ਬਣਾਉਂਦੀਆਂ ਹੀ ਨਹੀਂ, ਇਹ ਤਾਂ ਟੋਲ ਵਾਲੇ ਬਣਾਉਂਦੇ ਆ, ਤੇ ਟੋਲ ਵਾਲੇ ਫਿਰ ਮਨਾ ਹੀ ਕਰਦੇ ਆ ਜੇ ਕੋਈ ਚੱਲੀ ਜਾਂਦਾ। ਪੰਜਾਬ ਦੇ ਵਿੱਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਜੀ, ਉਹ ਹੈਗਾ ਲੁਧਿਆਣੇ ਵਾਲਾ, ਜਿਹਨੂੰ ਅਸੀਂ ਲੋਡੂਵਾਲ ਵਾਲਾ ਟੋਲ ਪਲਾਜ਼ਾ ਵੀ ਕਹਿੰਦੇ ਹਾਂ। ਮੈਂ ਕਦੇ ਕਦੇ ਇਹ ਗੱਲ ਕਹਿਣਾ ਹੁੰਦਾ ਵੀ ਇਹ ਤਾਂ ਨਾ ਅਹਿਮਦ ਸ਼ਾਹ ਅਬਦਾਲੀ ਦਾ ਟੋਲ ਪਲਾਜ਼ਾ ਅਸਲ 'ਚ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 235 ਰੁਪਏ ਇੱਕ ਪਾਸੇ ਜੇ ਕਾਰ ਲੰਘਾਉਣੀ ਆ ਉਹਦੇ ਆ 235 ਰੁਪਏ। ਮੰਨ ਲਓ ਤੁਸੀਂ ਹੁਣ ਉਹਨੂੰ ਪਾਰ ਕੀਤਾ 235 ਗਏ, 50 ਮਿੰਟਾਂ ਬਾਅਦ ਉਧਰੋਂ ਮੁੜ ਕੇ ਆਏ 235 ਫਿਰ ਗਏ, ਕੱਲ ਤੱਕ ਸੀਗਾ ਜੀ 225 ਰੁਪਏ, ਅੱਜ ਉਹ ਵਧਾ ਕੇ 235 ਕਰਤੇ ਆ। ਉਹ ਮੇਰਾ ਇੱਕ ਦੋਸਤ ਆ, ਮੈਨੂੰ ਕਹਿੰਦਾ ਜੀ ਮੇਰੇ ਕੋਲ ਉਹਦੇ ਕੋਲ ਨਾ ਮਰੂਤੀ ਹੈ 800, ਉਹ ਕਹਿੰਦਾ ਮੇਰੇ ਕੋਲ ਪੁਰਾਣੀ ਗੱਡੀ ਆ ਵੀ ਮੈਨੂੰ ਨਾ ਕਈ ਵਾਰੀ ਉੱਥੇ ਜਾਣਾ ਪੈਂਦਾ ਦਵਾਈ ਬੂਟੀ ਲਈ DMC ਦੇ ਵੱਲ। ਕਹਿੰਦਾ ਮੈਨੂੰ ਤਾਂ ਜੀ ਮੇਰਾ ਇਹ ਕਰਦਾ ਹੁੰਦਾ ਵੀ 235 ਰੁਪਏ ਰੱਖਦੇ ਆ ਵੀ ਮੈਂ ਇਹਨਾਂ ਨੂੰ ਕਹਿੰਦਾ ਵੀ 2 ਮਹੀਨੇ ਮੈਨੂੰ ਚਲਾਉਣ ਦੀ ਇਜਾਜ਼ਤ ਦੇ ਦਿਓ, ਬਾਅਦ ਦੇ ਵਿੱਚ ਤੁਸੀਂ ਰੱਖ ਲਿਓ ਇਹ ਵੀ। ਹੁਣ ਬੰਦਾ ਮੇਰਾ ਖਿਆਲ ਐਂ ਕਿਆ ਕਰੂਗਾ ਵੀ ਮੈਨੂੰ ਯਾਰ ਥੋੜਾ ਕਿਸੇ ਲੰਘਣ ਦੀ ਇਜਾਜ਼ਤ ਦੇ ਦਿਓ, ਬਾਅਦ ਦੇ ਵਿੱਚ ਥੋੜੀ ਹੋ ਗਈ ਮੇਰੇ ਕੋਲ ਖਾ ਕੇ ਲੈ ਲਓ। ਮਤਲਬ ਟੋਲ ਦਾ ਵੀ ਕੋਈ ਹਿਸਾਬ ਕਿਤਾਬ ਹੁੰਦਾ, ਇੱਥੇ ਟੋਲ ਪਲਾਜ਼ੇ ਦਾ ਹਿਸਾਬ ਕਿਤਾਬ ਵੀ ਕੋਈ ਹੈ ਨੀ, ਜਿੰਨੇ ਮਰਜ਼ੀ ਪੈਸੇ ਲਈ ਜਾਂਦੇ।
0: ਅੱਛਾ ਇੱਕ ਹੋਰ ਦੱਸੋ ਕਿ ਕਾਂਗਰਸ ਦਾ ਕਲੇਸ਼ ਘਟਦਾ ਨਜ਼ਰ ਆਉਂਦਾ ਤੁਹਾਨੂੰ ਕਿ ਨਹੀਂ ਨਜ਼ਰ ਆਉਂਦਾ? ਬਾਹਲਾ ਪਾਈ ਫਿਰਦੇ ਆ, ਐਵੇਂ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਪਾ ਹੀ ਲੈਂਦੇ ਆ। ਇਹ ਆਪਸ ਦੇ ਵਿੱਚ ਹੀ ਜੇ ਬਾਹਰਲੀਆਂ ਧਿਰਾਂ ਨਾਲ ਲੜਨ ਦੀ ਬਜਾਏ ਇਹ ਆਪਸ ਦੇ ਵਿੱਚ ਕਿਉਂ ਲੜਦੇ ਰਹਿੰਦੇ ਆ ਟਾਣਾ ਸਾਹਿਬ? ਉਸ
1: ਦੇ ਵਿੱਚ ਨਾ ਇਹ ਰਿਹਾਸਲ ਕਰਦੇ ਆ ਵੀ ਆਪਾਂ ਕਿਸੇ ਹੋਰ ਨਾਲ ਵੀ ਲੜਾਂਗੇ, ਰਿਹਾਸਲ ਤੇ ਹੀ ਚੱਲਦੇ ਰਹਿੰਦੇ ਇਹ। ਕਾਂਗਰਸ ਦਾ ਬਈ ਜੀ ਕਿਸੇ ਹੋਰ ਨੇ ਕਦੇ ਨੁਕਸਾਨ ਨੀ ਕੀਤਾ, ਕਾਂਗਰਸ ਦਾ ਕਾਂਗਰਸ ਨਾਲ ਨੁਕਸਾਨ ਕੀਤਾ। ਇਹਨਾਂ ਨੇ ਬੀਤੇ ਵੇਲੇ ਤੋਂ ਕਦੇ ਸਬਕ ਨੀ ਲਿਆ, ਇਹਨਾਂ ਨੇ ਮਿੱਟੀ ਪੱਟੀ ਇੱਕ ਦੂਜੇ ਦੀ, ਤੇ ਉਹ ਮਿੱਟੀ ਪੱਟਦੇ ਪੱਟਦੇ ਇਹ ਕਾਂਗਰਸ ਮੁੱਕੀ ਦੀ ਮਿੱਟੀ ਪੱਟ ਕੇ ਬਹਿ ਗਏ ਆ। ਅੱਜ ਹਾਲਾਤ ਇਹ ਆ ਵੀ ਇਹਨਾਂ ਨੂੰ ਮੁਕਾਬਲੇ ਦੇ ਵਿੱਚ ਵੀ ਨੀ ਬਾਹਲਾ ਮੰਨਦੇ ਗੇ, ਆ ਜਿਹੜੀ ਸੱਤਾਧਾਰੀ ਧਿਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਉਹਦਾ ਟਿਚਰਾਂ ਕਰਦੇ ਆ, ਉਹ ਕਹਿੰਦੇ ਇਹ ਕਿਹੜੀ ਪਾਰਟੀ ਹੈ, ਕਿਹੜੀ ਧਿਰਾ, ਇਹਨਾਂ ਦਾ ਡੋਂਡੀ ਪੱਟੀ ਜਾਣੀ, ਆਪਦਾ ਰੌਲਾ ਪਾਈ ਜਾਣਾ, ਇਹ ਮਰ ਜਾਣਗੇ ਲੁੱਟਾਂਗੇ, ਅਸੀਂ ਜਿਹੜਾ ਕਰਨੋਂ ਹਟਣਗੇ ਤਾਂ ਫਿਰ ਸਾਡੇ ਨਾਲ ਮੁਕਾਬਲਾ ਕਰਨਗੇ ਨਾ। ਯਾਨੀ ਕਿ ਕਾਂਗਰਸ ਦਾ ਬੜਾ ਬੁਰਾ ਹਾਲ ਹੋਇਆ ਪਿਆ, ਇਹ ਸਬਕ ਸਿੱਖਦੇ ਨੇਗੇ। ਆ ਹੁਣ ਵੀ ਕਹਿੰਦੇ ਜੀ ਰਾਹੁਲ ਗਾਂਧੀ ਦੇ ਦਰਬਾਰ ਦੇ ਵਿੱਚ ਗੱਲ ਗਈ ਆ, ਤੇ ਗੱਲ ਉੱਥੇ ਦੀ ਉੱਥੇ ਹੀ ਖੜੀ ਆ। ਉਹ ਹੁਣ ਨਾ ਤਾਂ ਰਾਜਾ ਵੜਿੰਗ ਨੂੰ ਛੱਡ ਸਕਦੇ, ਨਾ ਚੰਨੀ ਗਰੁੱਪ ਨੂੰ ਛੱਡ ਸਕਦੇ ਆ। ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਕਿ ਚੰਨੀ ਗਰੁੱਪ ਦੀ ਉਹ ਚਾਹੁੰਦੇ ਨੀ ਕਿ ਪੁੱਗੇ ਪੂਰੀ, ਕਿਉਂਕਿ ਜੇ ਮੰਨ ਲਓ ਹੁਣ ਰਾਜੇ ਵੜਿੰਗ ਨੂੰ ਹਟਾ ਕੇ ਕਿਸੇ ਹੋਰ ਨੂੰ ਮੂਹਰੇ ਕਰਦੇ ਇੱਕਦਮ, ਉਹਦੇ ਨਾਲ ਸੁਨੇਹਾ ਇਹ ਜਾਂਦਾ ਵੀ ਜਦੋਂ ਕਾਂਗਰਸੀ ਸੂਬੇ ਦੇ ਵਿੱਚ ਇੱਕ ਹੋ ਜਾਣ ਤੇ ਫਿਰ ਹਾਈਕਮਾਂਡ ਨੂੰ ਫੈਸਲੇ ਬਦਲਣੇ ਪੈਂਦੇ ਆ, ਇਸ ਕਰਕੇ ਸੁਨੇਹਾ ਨੀ ਦੇਣਾ ਚਾਹੁੰਦੇ ਗੇ। ਸੋ ਮਿਹਨੇ ਪਾਈਆਂ ਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਕਹਿੰਦੇ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਕੋਈ ਨਾ ਕੋਈ ਫੈਸਲਾ ਹੋ ਜਾਊਗਾ। ਕਾਂਗਰਸੀ ਠੈਂਗਮ ਠੈਂਗੀ ਪਹਿਲਾਂ ਵੀ ਹੁੰਦੇ ਸੀ, ਹੁਣ ਵੀ ਹੋਏ ਪਏ ਆ।
0: ਟੰਡਾ ਸਾਹਿਬ, ਬੀਬੀ ਜਗੀਰ ਕੌਰ ਨੇ ਭਾਜਪਾ ਨਾਲ ਗੱਠਜੋੜ ਦੀ ਗੱਲਬਾਤ ਭਲਾ ਕੀਤੀ ਹੈ, ਕੋਈ ਤੁਹਾਨੂੰ ਲੱਗਦਾ ਕੋਈ ਮਿਲਦੀਆਂ ਕੰਸੋਆਂ?
1: ਦੇਖੋ ਗੱਲ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਨਾ ਬੜੇ ਗੱਠਜੋੜ ਹੋਣੇ ਆ ਜੀ, ਬਹੁਤ ਕੁਝ ਐਸਾ ਹੋਊਗਾ ਜਿਹੜੇ ਕੋਈ ਦੇ ਬਾਰੇ ਆਪਾਂ ਹਾਲੇ ਤੱਕ ਸੋਚਿਆ ਹੀ ਨੀਗਾ, ਵਿਚਾਰਿਆ ਹੀ ਨੀਗਾ। ਬੀਬੀ ਜਗੀਰ ਕੌਰ ਇਸ ਵੇਲੇ ਅਕਾਲੀ ਦਲ ਪੁਨਰ ਸੁਰਜੀਤੀ ਦੇ ਔਰਤ ਵਿੰਗ ਦੇ ਪ੍ਰਧਾਨ ਆ ਪੰਜਾਬ ਦੇ। ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਉਹ ਕਹਿੰਦੇ ਜੀ ਕੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਪੁਨਰ ਸੁਰਜੀਤੀ ਧਿਰ ਆ ਇਹ ਕਿਸੇ ਨਾਲ ਗੱਠਜੋੜ ਕਰੂ? ਇਹ ਕਹਿੰਦੇ ਜੀ ਗੱਠਜੋੜ ਕਰਨ ਦੀ ਕੀ ਸਮੱਸਿਆ, ਗੱਠਜੋੜ ਹੋ ਨਹੀਂ ਸਕਦਾ। ਹਾਂ, ਜੇਕਰ ਕੋਈ ਧਿਰ ਹਮ ਖਿਆਲ ਹੋਵੇ ਪੰਜਾਬ ਦੇ ਬਾਰੇ, ਪੰਥ ਦੇ ਬਾਰੇ, ਸਿੱਖੀ ਦੇ ਬਾਰੇ, ਸਿੱਖਾਂ ਦੇ ਬਾਰੇ ਗੱਲ ਕਰੇ ਤਾਂ ਉਹਦੇ ਨਾਲ ਗੱਠਜੋੜ ਵੀ ਹੋ ਸਕਦਾ। ਪੱਤਰਕਾਰ ਨੇ ਸਵਾਲ ਕੀਤਾ ਬੀਜੇਪੀ ਨਾਲ ਵੀ ਹੋ ਸਕਦਾ? ਉਹ ਕਹਿੰਦੇ ਵੀ ਜੇ ਬੀਜੇਪੀ ਸਿੱਖਾਂ ਦੇ ਮੁੱਦੇ ਹੱਲ ਕਰੇ ਬੀਜੇਪੀ ਬਾਰੇ ਵੀ ਸੋਚਿਆ ਜਾ ਸਕਦਾ। ਮਤਲਬ ਇਹ ਨਹੀਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਈ ਇਹੋ ਜਿਹੇ ਗੱਠਜੋੜ ਆਪਾਂ ਦੇਖਾਂਗੇ ਜਿਹਨਾਂ ਦੇ ਬਾਰੇ ਹਾਲੇ ਤੱਕ ਆਪਾਂ ਕਦੇ ਕਿਹਾ ਸੀ ਨੀ ਕੀਤਾ ਜੀ।
0: ਟਾਣਾ ਸਾਹਿਬ, ਜਾਂਦੇ ਜਾਂਦੇ ਮੌਸਮ ਦਾ ਦੱਸ ਦਿਓ ਜੀ ਹਾਲ। ਇੱਥੇ ਤਾਂ ਬੜਾ ਔਰੇਂਜ ਜਿਹਾ ਹੋਇਆ ਪਿਆ ਬਾਹਰ, ਜਿਵੇਂ ਕਿਤੇ ਨਾ ਕਿਤੇ ਜਿਵੇਂ ਇੱਥੇ ਪਰਾਲੀ ਵਾਲੇ ਦਿਨਾਂ 'ਚ ਹੋਇਆ ਹੁੰਦਾ, ਜਿੱਥੇ ਅੱਗ ਲੱਗੀ ਸਾਈਡ 'ਤੇ ਦੱਸੀ ਜਾ ਰਹੀ ਹੈ, ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਮੌਸਮ ਹੋਰ ਤਰੀਕੇ ਦਾ ਹੋਇਆ। ਇੱਥੇ ਕਿਵੇਂ ਆ
1: ਬਾਈ ਜੀ? ਇੱਥੇ ਤਾਂ ਹੁਣ ਪੰਜਾਬ ਦੇ ਵਿੱਚ ਨਾ ਗਰਮੀ ਆ ਪੂਰੀ, ਹਾਲਾਂਕਿ ਮੌਸਮ ਵਿਭਾਗ ਨੇ ਗੱਲ ਕਹੀ ਸੀ ਵੀ 3-4 ਦਿਨ ਪੰਜਾਬ ਦੇ ਵਿੱਚ ਬੇਹੱਦ ਮੀਂਹ ਪੈਣਾ, ਪਰ ਕਿਤੇ ਨੀ ਪਿਆ ਬਾਈ ਜੀ ਉਸ ਹਿਸਾਬ ਦੇ ਨਾਲ ਜਿਵੇਂ ਕਿਹਾ ਗਿਆ ਸੀਗਾ। ਮੌਸਮ ਵਿਭਾਗ ਦੇ ਅੰਦਾਜ਼ੇ ਫਿਰ ਸਾਬਤ ਹੋਏ ਆ। ਆ ਮੈਂ ਹੁਣੇ ਪੜ੍ਹ ਕੇ ਹਟਿਆ, ਕਹਿੰਦੇ ਵੀ ਕੱਲ੍ਹ ਨੂੰ ਤੇ ਪਰਸੋਂ ਮੀਂਹ ਪੈਣਾ, ਪਰ ਬਿਜਲੀ ਦੀ ਮੰਗ ਜ਼ੋਰਾਂ ਦੇ ਉੱਤੇ ਆ, ਉਹਨਾਂ ਵੀ ਪਿਆ ਨੀ ਜਿੰਨਾ ਕਿ ਭਵਿੱਖ ਬਣੀ ਕੀਤੀ ਗਈ ਸੀ, ਤੇ ਕੱਲ੍ਹ ਦੇ ਬਾਰੇ ਕੁਝ ਕਹਿ ਨੀ ਸਕਦੇ ਜੀ।
0: ਜੀ, ਸੋ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਟੰਡਾ ਸਾਹਿਬ, ਥੈਂਕ ਯੂ ਵੈਰੀ ਮਚ ਸਰ।
1: ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।
0: ਬਹੁਤ ਬਹੁਤ ਮਿਹਰਬਾਨੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇਹ ਸਨ ਸਵਰਨ ਸਿੰਘ ਟਣਾ, ਟਣਾ ਸਾਹਿਬ ਦੇ ਨਾਲ ਸਾਡੀ ਗੱਲਬਾਤ ਆ ਜਿਹੜੀ ਉਹ ਚੱਲ ਰਹੀ ਸੀ, ਤੇ ਨਾਲ ਦੀ ਨਾਲ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ ਦਾ ਨੰਬਰ 416-509-1509 ਮੋਨਾ ਜੀ ਦਾ ਨੰਬਰ ਹੈ, ਤੇ ਨਾਲ ਦੀ ਨਾਲ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਸੁਨੇਹਾ ਵੀ ਦੇ ਦਈਏ ਤੁਹਾਨੂੰ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਜਾਣਾ ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣੇ ਚਾਹੁੰਦੇ ਹੋ, ਜੇਕਰ ਤੁਸੀਂ ਟਿਫਨ ਦਾ ਕੰਮ ਕਰਦੇ ਹੋ ਜਾਂ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈ ਕੇ ਆਉਣੇ ਚਾਹੁੰਦੇ ਹੋ ਤਾਂ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜ਼ਰੂਰ ਇੱਕ ਗੇੜਾ ਮਾਰ ਕੇ ਆਉਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨੰਬਰ ਟੂ ਕਾਲ 416-748-2116 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਸਾਡਾ ਹੋਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ। ਸੁੱਖ ਨਾਲ ਸੁੱਖ ਹੋਣੀ ਸਾਡੇ ਨਾਲ ਆ ਗਿਆ ਗ੍ਰੈਂਡ ਫਰਨੀਚਰ ਤੋਂ। ਸੁੱਖ ਜੀ, ਦਿਓ ਥੋੜ੍ਹੀ ਜਿਹੀ ਅਪਡੇਟ ਕਿਵੇਂ ਆ?
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾਇਲ ਸਾਹਿਬ। ਬਿਲਕੁਲ ਲਾਈਵ ਲੋਕੇਸ਼ਨ ਚੱਲਣਾ ਫਰਾਈਡੇ ਵਾਲੇ ਦਿਨ, ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਹੁੰਚਣਾ ਕਿੱਥੇ ਆ? 6085 ਟੋਮਕਨ ਰੋਡ ਦੇ ਉੱਪਰ। ਤੇ ਬੋਪਰਾ ਸਾਹਿਬ, ਕੱਲ੍ਹ ਤੁਸੀਂ ਪੋਟਲੀ ਦਾ ਜਿਹੜੀ ਜ਼ਿੰਮੇਵਾਰੀ ਲਾਈ ਸੀ ਸਰ, ਪੋਟਲੀ ਦੇ ਵਿੱਚ ਅਸੀਂ ਚੀਜ਼ਾਂ ਜਿਹੜੀਆਂ ਪਾਤੀਆਂ, ਇੱਕ ਤੇ $1100 ਬੋਪਰਾ ਸਾਹਿਬ, ਇੱਕ $500, $100, $50, ਪਰਤੀਆਂ ਵੱਡੇ ਸਾਈਜ਼ ਦਾ ਟੀਵੀ ਬੋਪਰਾ ਸਾਹਿਬ।
0: ਮੇਰੀ ਗੱਲ ਸੁਣੋ
2: ਸਮਾਰਟ ਜੀ,
0: ਇੱਕ ਤਾਂ ਉਹ ਪੋਟਲੀ ਦੇ ਵਿੱਚੋਂ ਜਿਹੜਾ ਵੀ ਬੰਦਾ ਹੱਥ ਪਾਊਗਾ ਉਹ ਚੋਂ ਖਾਲੀ ਪਰਚੀ ਨਾ ਨਿਕਲੇ ਕਿਸੇ ਦੀ, ਮੇਰਾ ਭਰਾ ਇਹ ਖਿਆਲ ਰੱਖ ਲਓ, ਚਾਹੇ ਕੁਛ ਵੀ ਨਿਕਲੇ ਖਾਲੀ ਪਰਚੀ ਨਹੀਂ ਨਿਕਲਣੀ ਚਾਹੀਦੀ।
2: ਬਿਲਕੁਲ ਬੋਪਰਾ ਸਾਹਿਬ, ਕੋਈ ਪਰਚੀ ਜੇ ਖਾਲੀ ਨਿਕਲੂਗੀ ਜਿੰਨੇ ਦੀ ਉਹਨੇ ਪਰਚੇਜ਼ ਕੀਤੀ ਉਹ ਬਿਲਕੁਲ ਫ੍ਰੀ।
0: ਦੂਜੀ ਦੂਜੀ ਗੱਲ ਇਹ ਕਿ ਜਿਹੜੀ 1100 ਵਾਲੀ ਪਰਚੀ ਤੁਸੀਂ ਕਹਿ ਰਹੇ ਹੋ ਉਹ ਜਦੋਂ ਮੈਂ ਆਪ ਆ ਗਿਆ, ਮੈਂ ਆਪ ਆ ਕੇ ਉਹ ਮੈਨੂੰ ਫੜਾ ਦਿਓ, ਮੈਂ ਆਪ ਪਾਵਾਂਗਾ ਜੀ ਵਿੱਚੋਂ ਦੇ 1100 ਵਾਲੀ।
2: ਡਨ ਬੋਪਰਾ ਸਾਹਿਬ, $1100 ਵਾਲੀ ਪਰਚੀ ਤੁਸੀਂ ਆਪ ਪਾਉਣੀ ਆ ਜੀ, ਤੇ ਡਨ 11। ਤੇ ਮੈਂ ਵੈਸੇ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਛੋਟੀਆਂ ਤੇ ਵੱਡੇ ਜਿਹੜੇ ਤੋਹਫੇ ਅਸੀਂ ਐਡ ਕਰ ਰਹੇ ਹਾਂ ਉਹ 'ਚ ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੀਵੀ, ਮਾਈਕ੍ਰੋਵੇਵ, ਟੋਸਟਰ, $500। ਸੋ ਬਹੁਤ ਸਾਰੇ ਜਿਹੜੇ ਕੈਸ਼ ਇਨਾਮ ਆਉਣਗੇ। ਤੇ ਬੋਪਰਾ ਸਾਹਿਬ, ਕੋਈ ਕੰਡੀਸ਼ਨ ਨਹੀਂ ਹੋਊਗੀ, ਚਾਹੇ ਪਰਿਵਾਰਾਂ ਨੇ $20 ਦਾ ਕੰਫਰਟੇਬਲ ਵੀ ਬਾਏ ਕੀਤਾ ਤੇ ਪਰਚੀ 1100 ਦੀ ਨਿਕਲੇ, $1100 ਵੀ ਲੈ ਜਾਣਾ ਤੇ $20 ਦੇ ਵਿੱਚ ਕੰਫਰਟੇਬਲ ਨਹੀਂ ਲੈ ਜਾਣਾ। ਸੋ ਪਹੁੰਚਣਾ ਕਿੱਥੇ ਆ ਜੀ? 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਇਸ ਵੀਕਐਂਡ ਉੱਪਰ ਐਨਵਰਸਰੀ ਐਨਵਰਸਰੀ ਸੇਲ।
0: ਬਾਈ ਜੀ ਟੈਬਲੇਟ ਵੀ ਪਾ ਦਿਓ ਉਹਦੇ ਵਿੱਚ, ਏਅਰਪੋਰਟ ਵਗੈਰਾ ਵੀ ਪਾ ਦਿਓ ਹੋਰ।
2: ਡਨ ਡਨ ਸਰ,
0: ਬਹੁਤ ਬਹੁਤ ਧੰਨਵਾਦ। ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ 6885 ਟੌਮਕਨ ਰੋਡ ਤੇ। ਬਹੁਤ ਆ ਗਿਫਟ ਹੋਰ ਦੱਸ ਦਿਓ ਜੇ ਪੁਆਉਣੇ ਹੋਏ,
3: ਬਹੁਤ
0: ਪਾ ਦੇਣੇ ਹੈ। ਹਾਂ, ਬੰਦੇ ਨੂੰ ਹਾਰਟ ਅਟੈਕ ਹੋ ਸਕਦਾ ਇੰਨੇ ਗਿਫਟ ਸੁਣ ਕੇ।
3: ਬਿਲਕੁਲ ਬਿਲਕੁਲ,
0: ਪਰ ਹੋਣ ਨਹੀਂ ਦੇਣਾ। ਸਾਡੇ ਨਾਲ ਮੋਨਾ ਮਿੰਗ ਜੀ ਹੈਗਾ, ਕਹਿੰਦੇ ਕ੍ਰਿਟੀਕਲ ਐਲਨੈਸ ਆਪਾਂ ਕਰ ਦਾਂਗੇ। ਮੋਨਾ ਜੀ ਸਾਡੇ ਨਾਲ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ, ਜੀ ਆਇਆਂ ਨੂੰ ਵੈਲਕਮ।
4: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਸੋ ਗੱਲ ਅਸੀਂ ਹਾਰਟ ਦੀ ਕੀਤੀ ਸੀ, ਤੇ ਮੋਨਾ ਜੀ ਸਟੈਟਸ ਕੀ ਕਹਿੰਦੇ ਆ ਕਿ ਕੈਨੇਡਾ ਦੇ ਵਾਈਡ ਜੇ ਆਪਾਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਨੇ, ਸਾਨੂੰ ਤਾਂ ਲੱਗਦਾ ਹੁੰਦਾ ਕਿ ਜੇ ਅਸੀਂ ਸਹੀ ਹਾਂ ਸਾਰੇ ਸਹੀ ਆ, ਜੇ ਅਸੀਂ ਤੰਦਰੁਸਤ ਹਾਂ ਸਾਰੇ ਤੰਦਰੁਸਤ ਹਾਂ, ਪਰ ਕਹਿੰਦੇ ਹੁੰਦੇ ਨਾ ਕਿ ਜਦੋਂ ਬੰਦੇ ਨੇ ਜ਼ਿੰਦਗੀ ਦੇਖਣੀ ਹੋਵੇ ਕਿ ਕੀ ਆ, ਉਹ ਹੋਸਪਿਟਲ ਦਾ ਕੀੜਾ ਜਦੋਂ ਮਾਰ ਕੇ ਆਉਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ। ਜੇ ਤੁਸੀਂ ਉੱਧਰੋਂ ਜਾਓ ਤਾਂ ਤੁਹਾਨੂੰ ਫਿਰ ਪਤਾ ਲੱਗਦਾ ਕਿ ਲੋਕ, ਅਸੀਂ ਤਾਂ ਚੰਗੇ ਭਲੇ ਹਾਂ ਯਾਰ, ਪਰਮਾਤਮਾ ਦੀ ਕਿਰਪਾ ਨਾਲ ਸਾਹ ਲੈ ਰਹੇ ਹਾਂ। ਬਹੁਤ ਸਾਰੇ ਲੋਕ ਸਾਹ ਵੀ ਮੁੱਲ ਦੇ ਲੈ ਰਹੇ ਆ ਇਸ ਟਾਈਮ 'ਤੇ ਹੋਸਪਿਟਲਾਂ ਦੇ ਵਿੱਚ ਪਏ। ਬਹੁਤ ਸਾਰੇ ਲੋਕ, ਅਸੀਂ ਬਹੁਤ ਕੁਛ ਮੰਗਦੇ ਰਹਿੰਦੇ ਹਾਂ, ਕਦੇ ਕੁਛ ਮੰਗ ਲਿਆ, ਕਦੇ ਕੁਛ ਮੰਗ ਲਿਆ, ਕਦੇ ਕੁਛ ਮੰਗ ਲਿਆ। ਬਹੁਤ ਸਾਰੇ ਲੋਕ ਮੌਤ ਮੰਗਦੇ ਆ
3: ਜੀ,
0: ਮੌਤ ਵੀ ਮੰਗਦੇ ਬਾਈ, ਜਿਹਨਾਂ ਦੇ ਹਾਲਾਤ ਇਹੋ ਜਿਹੇ ਹੋਏ ਹੁੰਦੇ ਆ ਨਾ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਇਸ ਤੋਂ ਬਾਅਦ ਜਿਉਣ ਦਾ ਕੋਈ ਹੈ ਨਹੀਂ ਗਾ, ਕਿ ਰੱਬਾ ਇਦੋਂ ਤਾਂ ਇਸ ਜ਼ਿੰਦਗੀ ਨਾਲ ਤਾਂ, ਕਿਉਂਕਿ ਉਹ ਤੜਫ ਰਹੇ ਹੁੰਦੇ ਆ। ਸੋ ਉੱਥੇ ਉਹ ਮੌਤ ਵੀ ਨਹੀਂ ਆਉਂਦੀ ਹੈਗੀ। ਗੱਲ ਇਹ ਆ ਕਿ ਜਦੋਂ ਤੁਸੀਂ ਤੰਦਰੁਸਤ ਹੋ ਉਦੋਂ ਸ਼ੁਕਰਾਨਾ ਜ਼ਰੂਰ ਕਰਿਆ ਕਰੋ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਆ। ਸ਼ਿਕਵੇ ਘੱਟ, ਸ਼ਿਕਾਇਤਾਂ ਘੱਟ, ਸ਼ੁਕਰਾਨੇ ਵੱਧ, ਇਹ ਚੀਜ਼ ਹੈ ਜਿਹੜੀ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਓ। ਅਤੇ ਗੱਲ ਅਸੀਂ ਕ੍ਰਿਟੀਕਲ ਇਲਨੈਸ ਤੋਂ ਕਰਾਂਗੇ ਮੋਨਾ ਜੀ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਸਟੈਟਸ ਕੀ ਕਹਿੰਦੇ ਆ ਕਿ ਸਾਨੂੰ ਫਿਰ ਅਵੇਅਰ ਹੋ ਜਾਂਦੇ ਹਾਂ ਥੋੜ੍ਹਾ ਜਿਹਾ, ਸਾਨੂੰ ਪਤਾ ਲੱਗ ਜਾਂਦਾ ਕਿ ਨਹੀਂ ਯਾਰ ਇਹ ਮੇਰੇ ਆਸ ਪਾਸ ਹੀ ਕਿੰਨੇ ਮਿੱਤਰ ਦੋਸਤ ਆ। ਅਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਕਈਆਂ ਨੂੰ ਜਾਣਦਾ, ਈਵਨ ਕਈ ਤਾਂ ਮੇਰੇ ਸਪੌਂਸਰ ਵੀ ਨੇ, ਉਹਨਾਂ ਨੂੰ ਵੀ ਹਾਰਟ ਦੀ ਪ੍ਰੋਬਲਮ ਆਈ ਹੈ ਜੀ।
4: ਬਿਲਕੁਲ ਰਾਜਵੀਰ ਜੀ, ਜਦੋਂ ਆਪਾਂ ਸਟੈਟਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਆਪਾਂ ਗੱਲ ਕਰਦੇ ਹਾਂ ਓਵਰਆਲ ਕੈਨੇਡਾ ਦੀ, ਪਰ ਜਦੋਂ ਅਸੀਂ ਓਵਰਆਲ ਕੈਨੇਡਾ ਤੋਂ ਇਲਾਵਾ ਜਦੋਂ ਅਸੀਂ ਆਪਣੀ ਕਮਿਊਨਿਟੀ ਦੀ ਹੀ ਗੱਲ ਕਰੀਏ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਸਪੈਸ਼ਲੀ, ਕਿਉਂਕਿ ਅਕਸਰ ਹਰੇਕ ਪਰਸਨ, ਹਰੇਕ ਜਿਹੜੀ ਕਮਿਊਨਿਟੀ ਦੀ ਗੱਲ ਕਰ ਲਓ, ਕਿਸੇ ਕੰਟਰੀ ਵਾਈਜ਼ ਦੀ ਗੱਲ ਕਰ ਲਓ, ਕਿਉਂਕਿ ਕੈਨੇਡਾ ਦੇ ਵਿੱਚ ਹਰੇਕ ਕਾਫੀ ਪਰਸਨ ਹਰੇਕ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਆਏ ਹੋਏ ਨੇ, ਹਰੇਕ ਦਾ ਜਿਹੜਾ ਕਹਿ ਲਓ ਕਿ ਲਿਵਿੰਗ ਸਟਾਈਲ, ਹਰੇਕ ਦਾ ਖਾਣਾ ਪੀਣਾ, ਹਰੇਕ ਦੀ ਜਿਹੜੀ ਕਿ ਫੈਮਿਲੀ ਦੀ ਮੈਡੀਕਲ ਹਿਸਟਰੀ, ਹਰੇ ਉਹ ਕਾਫੀ ਡਿਫਰੈਂਟ ਹੁੰਦੀਆਂ ਨੇ। ਕਿਉਂਕਿ ਜੇ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਸਾਊਥ ਏਸ਼ੀਅਨ ਕਮਿਊਨਿਟੀਜ਼ ਦੀ ਗੱਲ ਕਰਦੇ ਹੈਗੇ, ਅਸੀਂ ਦੇਖਦੇ ਹਾਂ ਕਿ ਅਕਸਰ ਕਾਫੀ ਫੈਮਿਲੀਜ਼ ਨੇ ਜਿਹਨਾਂ ਨੂੰ ਡਾਇਬਟੀਜ਼ ਦਾ ਕੰਸਰਨ ਹੈਗਾ। ਐਂਡ ਜਦੋਂ ਡਾਇਬਟੀਜ਼ ਦਾ ਕੰਸਰਨ ਆ ਜਾਂਦਾ ਹੈਗਾ, ਮੈਂ ਬਹੁਤ ਵਾਰ ਇਹ ਗੱਲ ਕਹਿੰਦੀ ਹੈਗੀ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸਾਨੂੰ ਤਦੋਂ ਕਰਾਉਣੀ ਚਾਹੀਦੀ ਜਦੋਂ ਸਾਡੀ ਹੈਲਥ ਚੰਗੀ ਹੈ, ਕੋਈ ਵੀ ਹੈਲਥ ਇਸ਼ੂ ਨਹੀਂ ਹੈਗਾ। ਰੀਜ਼ਨ ਕੀ ਹੈਗਾ ਕਿ ਜਦੋਂ ਵੀ ਕੋਈ ਡਾਇਬਟੀਜ਼ ਦਾ ਕੰਸਰਨ ਆ ਜਾਂਦਾ, ਉਸ ਤੋਂ ਬਾਅਦ ਪਾਲਿਸੀ ਕਰਵਾਉਣੀ ਬਹੁਤ ਚੈਲੇਂਜਿੰਗ ਹੋ ਜਾਂਦੀ ਹੈ, ਕਿਉਂਕਿ ਡਾਇਬਟੀਜ਼ ਦੇ ਰੀਜ਼ ਕਰਕੇ ਹੀ ਸਾਨੂੰ ਹਾਰਟ ਦੇ ਕੰਡੀਸ਼ਨਸ ਆਉਣ ਦੇ ਚਾਂਸਿਸ ਹੁੰਦੇ ਨੇ। ਇੰਸ਼ੋਰੈਂਸ ਇੰਡਸਟਰੀ ਦਾ ਮੰਨਣਾ ਇਹ ਹੈਗਾ ਕਿ ਜਿਹੜੇ ਵੀ ਪਰਸਨ ਨੂੰ ਡਾਇਬਟੀਜ਼ ਹੋਈਆਂ, ਉਹਨੂੰ ਹਾਰਟ ਦੀ ਕੰਡੀਸ਼ਨਸ ਜ਼ਿਆਦਾ ਜਲਦੀ ਤੇ ਜ਼ਿਆਦਾ ਵਰਸ ਹੋ ਸਕਦੀਆਂ ਹੁੰਦੀਆਂ ਨੇ। ਸੋ ਇਸੇ ਕਰਕੇ ਉਹਨਾਂ ਨੂੰ ਉਸ ਟਾਈਮ 'ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣ ਦੇ ਵਿੱਚ ਕਾਫੀ ਚੈਲੇਂਜਿੰਗ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਬਹੁਤ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ, ਕਿਉਂਕਿ ਰੀਜ਼ਨ ਕੀ ਹੈਗਾ ਕਿ ਜਦੋਂ ਵੀ ਕੋਈ ਬਾਈਪਾਸ ਸਰਜਰੀ ਹੈ, ਕੋਈ ਕੈਂਸਰ ਦੀ ਪ੍ਰੋਬਲਮ ਹੈ, ਬ੍ਰੇਨ ਟਿਊਮਰ ਹੈਗੀਆਂ, ਇਹ ਕੰਡੀਸ਼ਨਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਬਹੁਤ ਛੋਟੀ ਏਜਿਸ ਦੇ ਵਿੱਚ ਆ ਰਹੀਆਂ ਨੇ। ਸੋ ਉਸ ਟਾਈਮ 'ਤੇ ਕੀ ਹੁੰਦਾ ਕਿ ਜਦੋਂ ਛੋਟੀ ਏਜਿਸ ਦੇ ਵਿੱਚ ਆਉਣ ਕਰਕੇ ਪਰਸਨ ਜਿਹੜਾ ਪਰਸਨ ਹੋਸਪਿਟਲ ਦੇ ਵਿੱਚ ਆ, ਉਹ ਤਾਂ ਟ੍ਰੀਟਮੈਂਟ 'ਤੇ ਹੈਗਾ ਹੀ ਹੈਗਾ, ਪਰ ਨਾਲ ਦੀ ਨਾਲ ਪੂਰੀ ਫੈਮਿਲੀ ਦਾ ਜ਼ੋਰ ਲੱਗਾ ਹੋਇਆ ਹੁੰਦਾ ਕਿ ਉਹ ਪਰਸਨ ਰਿਕਵਰ ਕਰ ਜਾਵੇ, ਠੀਕ ਹੋ ਜਾਵੇ। ਐਂਡ ਇਸੇ ਕਰਕੇ ਕਹਿੰਦੇ ਹਾਂ ਕਿ ਉਸ ਟਾਈਮ 'ਤੇ ਜਿਹੜੀ ਸਾਡੀਆਂ ਕਹਿ ਲਓ ਕਿ ਖਰਚੇ ਜਿਹੜੇ ਹੈਗੇ ਆ ਉਸੇ ਤਰੀਕੇ ਨਾਲ ਚੱਲੇ ਜਾ ਰਹੇ ਹੁੰਦੇ, ਪਰ ਇਨਕਮ ਉਸ ਟਾਈਮ 'ਤੇ ਰੁਕ ਜਾਂਦੀ ਹੈ, ਬਿਲਕੁਲ ਰੁਕ ਜਾਂਦੀ ਹੈ। ਉਸ ਟਾਈਮ 'ਤੇ ਇੰਸਟੈਡ ਕਿ ਅਸੀਂ ਆਪਣੀ ਸੇਵਿੰਗਸ ਨੂੰ ਸਕਰੈਚ ਆਊਟ ਕਰੀਏ, ਉਹਦੀ ਬਜਾਏ ਬੈਟਰ ਹੈਗਾ ਕਿ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਊਗੀ ਤਾਂ ਤੁਸੀਂ ਆਪਣਾ ਇਲਾਜ ਕਰਵਾ ਸਕੋਗੇ ਈਜ਼ੀਲੀ ਤੇ ਆਪਣੇ ਐਕਸਪੈਂਸਿਸ ਨੂੰ ਕਵਰ ਅਪ ਕਰ ਸਕੋਗੇ। ਐਂਡ ਇੱਕ ਹੋਰ ਚੀਜ਼ ਇਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਦੇਣ ਵਾਲੀ ਹੈਗੀ ਹੈ, ਕਾਫੀ ਵਾਰ ਆਪਾਂ ਦੇਖਦੇ ਹਾਂ ਹੋਸਪਿਟਲਸ ਦੇ ਵਿੱਚ ਵੇਟਿੰਗ ਲਿਸਟ ਬਹੁਤ ਹੈਗੀ ਹੈ। ਮੈਂ ਕਾਫੀ ਵਾਰ ਆਪਣੇ ਕਈ ਵਾਰ ਕਲਾਇੰਟਸ ਨੂੰ ਮਿਲਦੀ ਹਾਂ ਜਾਂ ਕਈ ਵਾਰ ਕਾਫੀ ਜਾਣ ਪਹਿਚਾਣ ਵਾਲਿਆਂ ਨੂੰ ਵੀ ਮਿਲਦੇ ਹਾਂ, ਤਾਂ ਕਾਫੀ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ ਇਹ ਸਿਚੁਏਸ਼ਨ ਆਈ ਹੈ ਤੇ ਵੇਟਿੰਗ ਲਿਸਟ ਦੇ ਵਿੱਚ ਨਾਮ ਪਿਆ, ਮਹੀਨਾ ਹੋ ਗਿਆ, ਦੋ ਮਹੀਨਾ ਹੋ ਗਿਆ, ਉਹਨਾਂ ਨੂੰ ਕੋਈ ਕਾਲ ਹੀ ਨਹੀਂ ਆ ਰਹੀ ਹੈਗੀ ਹੈ। ਸੋ ਜੇ ਆਪਣੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ, ਗੋਡ ਫੋਰਬਿਡ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਹੈਗੀ ਹੈ, ਕੋਈ ਮੇਜਰ ਕੰਡੀਸ਼ਨ ਆ ਜਾਂਦੀ ਹੈ, ਤਾਂ ਐਟ ਲੀਸਟ 30 ਡੇਜ਼ ਤੋਂ ਬਾਅਦ ਤੁਹਾਨੂੰ ਪੈਸੇ ਮਿਲ ਜਾਂਦੇ ਨੇ। ਤੁਸੀਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ, ਕੋਈ US, ਮੈਕਸੀਕੋ, ਬੈਕ ਹੋਮ ਕੰਟਰੀ, ਕਿਤੇ ਵੀ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੁੰਦੇ ਹੋ। ਸੋ ਇਹ ਸਾਰੀਆਂ ਆਪਸ਼ਨਸ ਆਪਣੇ ਕੋਲ ਤਾਂ ਹੀ ਹੁੰਦੀਆਂ ਨੇ ਜੇ ਆਪਣੇ ਕੋਲ ਫੰਡਿੰਗ ਅਵੇਲੇਬਲ ਹੋਏਗੀ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਲਈ, ਆਪਣੇ ਬੱਚਿਆਂ ਦੇ ਲਈ, ਜੇ ਕੋਈ ਵੀ ਇੱਦਾਂ ਦੀ ਪਾਲਿਸੀਜ਼ ਕਰਵਾਉਣਾ ਚਾਹੁੰਦੇ ਹੋ, ਡੈਫੀਨੇਟਲੀ ਸਾਡੇ ਕੋਲ ਹਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੈ। ਈਵਨ ਕਿ ਜੇ ਬਜਟ ਘੱਟ ਹੈ ਤਾਂ ਵੀ, ਈਵਨ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਸੇਵਿੰਗਸ ਦੇ ਨਾਲ ਆਪਸ਼ਨ ਮਿਲ ਜਾਵੇ, ਤਾਂ ਕਿ ਜੇ ਕਲੇਮ ਨਾ ਵੀ ਆਇਆ, ਜਿੰਨੀਆਂ ਵੀ ਪੇਮੈਂਟਸ ਕੀਤੀਆਂ 100% ਤੁਹਾਨੂੰ ਰਿਫੰਡ ਹੋ ਸਕਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਲਈ 416-509-1509-4165-09-1509
0: 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਮਾਲ ਸਾਹਿਬ, ਜਦੋਂ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਕਰ ਲੈਂਦੇ ਹੋ ਜਾਂ ਆਪਣੇ ਥੋਟਸ ਨੂੰ ਕੰਟਰੋਲ ਕਰ ਲੈਂਦੇ ਹੋ, ਫਿਰ ਤੁਹਾਡਾ ਮਾਈਂਡ ਕੰਟਰੋਲ ਹੋ ਜਾਂਦਾ।
3: ਜੀ ਬਿਲਕੁਲ।
0: ਜੇ ਤੁਸੀਂ ਆਪਣੇ ਥੋਟਸ ਨੂੰ ਕੰਟਰੋਲ ਨਹੀਂ ਕੀਤਾ ਤਾਂ ਮਾਈਂਡ ਨੇ ਕੰਟਰੋਲ ਨਹੀਂ ਹੋਣਾ, ਤੇ ਜੇ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਨਹੀਂ ਕੀਤਾ ਤਾਂ ਮਾਈਂਡ ਨੇ ਤੁਹਾਨੂੰ ਕੰਟਰੋਲ ਕਰ ਲੈਣਾ।
3: ਜੀ
0: ਫਿਰ ਜੋ, ਫਿਰ ਅਸੀਂ ਕਹਿੰਦੇ ਕਿ ਮੇਰਾ ਮਨ ਆਹ ਕਰਦਾ ਸੀ, ਮੇਰਾ ਮਨ ਆਹ ਕਰਦਾ ਸੀ, ਇਹ ਨਹੀਂ ਕਿ ਅੱਜ ਮੇਰਾ ਉੱਠਣ ਨੂੰ ਮਨ ਨਹੀਂ ਕੀਤਾ, ਅੱਜ ਮੇਰਾ ਜਿਮ ਜਾਣ ਨੂੰ ਮਨ ਨਹੀਂ ਕੀਤਾ, ਅੱਜ ਮੇਰਾ ਆਹ ਕੰਮ ਕਰਨ ਨੂੰ ਮਨ ਨਹੀਂ ਕੀਤਾ, ਧੁੱਪ ਬਹੁਤ ਸੀ ਮੇਰਾ ਬਾਹਰ ਜਾਣ ਨੂੰ ਮਨ ਨਹੀਂ ਕੀਤਾ, ਕਿਉਂਕਿ ਮਨ ਨੇ ਤੁਹਾਨੂੰ ਕੰਟਰੋਲ ਕੀਤਾ ਹੋਇਆ।
3: ਬਿਲਕੁਲ।
0: ਤੇ ਜੇ ਤੁਸੀਂ ਮਨ ਨੂੰ ਕੰਟਰੋਲ ਕੀਤਾ ਹੋਇਆ ਵੀ ਜਾਂ ਧੁੱਪ ਆ, ਹਨੇਰੀ ਆ, ਜੋ ਮਰਜ਼ੀ ਹੋਵੇ, ਮੈਂ ਤਾਂ ਜਿਮ ਜਾਣਾ ਹੀ ਜਾਣਾ, ਆਰਡਰ ਤੁਸੀਂ ਦੇਣਾ, ਆਰਡਰ ਦਿਮਾਗ ਨੇ ਦੇਣਾ ਆਰਡਰ, ਜੇਕਰ ਤੁਸੀਂ ਮਨ ਨੂੰ ਕੰਟਰੋਲ ਕਰ ਲਿਆ
3: ਜੀ
0: ਫਿਰ ਗੱਲਬਾਤ ਬਣ ਜਾਣੀ ਹੈ।
3: ਬਿਲਕੁਲ।
0: ਜੇ ਤੁਸੀਂ ਨਾ ਕੀਤਾ ਤਾਂ ਫਿਰ ਮਨ ਨੇ ਤੁਹਾਨੂੰ ਕੰਟਰੋਲ ਕਰ ਲੈਣਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਸਾਡੇ ਨਾਲ ਗੁਰੂ ਜੀ ਆ ਗਏ। ਗੁਰੂ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ ਗੁਰੂ ਜੀ? ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
5: ਹਾਂ ਜੀ ਜੀ, ਨਮਸਤੇ ਨਮਸਤੇ ਜੀ, ਨਮਸਤੇ ਜੀ, ਕੈਸੇ ਜੀ?
0: ਬਹੁਤ ਅੱਛੇ ਸਰ, ਆਪ ਸੁਣਾਏ ਕੈਸੇ ਹੈਂ?
5: ਬਹੁਤ
0: ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਸੋ ਮੈਂ ਆਪਸੇ ਯੇ ਪੁੱਛਣਾ ਚਾਹਤਾ ਹੂੰ, ਬਹੁਤ ਸੇ ਲੋਕ ਹੈ ਜਿਨਕੋ ਯੇ ਕਹਿ ਸਕਤੇ ਹੋ ਕਿ ਕੋਲੈਸਟ੍ਰੋਲ ਕੀ ਪ੍ਰੋਬਲਮ ਹੈ, ਜਿਨਕੋ ਥਾਇਰਾਇਡ ਕੀ ਪ੍ਰੋਬਲਮ ਹੈ, ਵੋ ਜਾਤੇ ਨਹੀਂ ਹੈ ਕਹੀਂ ਵੀ, ਸਾਰੀ ਜ਼ਿੰਦਗੀ ਆ ਉਮਰ ਵੋ
5: ਮੇਰੇ ਬਾਰੇ ਮੈਂ ਇੱਕ ਮਿੰਟ ਇੰਟਰੋਡਿਊਸ ਕਰਨੇ ਕੇ ਬਤਾਤਾ ਹੈ ਭਾਈ ਸਾਹਿਬ, ਮੈਂ ਨੌ ਜਨਰੇਸ਼ਨ ਸੇ ਵੈਦਿਆ ਹੈ।
0: ਨੌ ਜਨਰੇਸ਼ਨ?
5: ਆਜ ਕੱਲ ਸੇ ਨਹੀਂ ਹੈ, ਨੌ ਜਨਰੇਸ਼ਨ ਸੇ ਵੈਦਿਆ ਹੈ। ਮੇਰਾ ਦਾਦਾ, ਮੇਰਾ ਪ੍ਰਦਾਦਾ, ਵੈਸਾ ਮੇਰਾ ਪਾਪਾ, ਦਾਦਾ, ਪ੍ਰਦਾਦਾ, ਗ੍ਰੇਟ ਗ੍ਰੇਟ ਗ੍ਰਾਂਡ ਫਾਦਰ ਸੇ ਵੈਦਿਆ ਹੈ। ਰਾਜ ਪਰੰਪਰ ਮੈਂ ਰਾਜ ਮਹਾਰਾਜ ਹੋਤਾ ਹੈ ਭਾਈ, ਇਹ ਰਾਜ ਮਹਾਰਾਜ ਕਾ ਪਰੰਪਰ ਮੈਂ ਦਾਦਾ ਪ੍ਰਦਾਦਾ ਉਸਕੋ ਅਭੀ ਫੈਮਿਲੀ ਡਾਕਟਰ ਕੈਸਾ ਬਤਾਤਾ ਹੈ ਵੈਸਾ ਉਸਕੋ ਰਾਜ ਪਰੰਪਰ ਮੈਂ ਵੇਦ ਦਿਆ ਹੈ। ਮੈਂ ਨੌ ਜਨਰੇਸ਼ਨ ਸੇ ਵੇਦ ਕਰਤਾ ਹੈ, ਸਿਰਫ ਜੜੀ ਬੂਟੀਆਂ ਸੇ ਵੇਦ ਕਰਤਾ ਹੈ। ਇਹ ਜੜੀ ਬੂਟੀਆਂ ਫਾਰੈਸਟ ਕੋ ਜਾ ਕੇ ਹਿਮਾਲਿਆ ਪਰਵਤੋਂ ਕੋ ਉੱਪਰ ਜਾ ਕੇ ਉਧਰ ਸੇ ਕਲੈਕਟ ਕਰਕੇ ਉਧਰ ਇਹ ਦਵਾ ਸੇ ਮੈਂ ਇਲਾਜ ਕਰ ਰਹਾ ਹੈ ਲੋਗੋਂ ਕੋ। ਨਾੜੀ ਦੇਖਤਾ ਹੈ ਪਹਿਲੇ, ਨਾੜੀ ਕਾ ਮਤਲਬ ਫਲਸ ਦੇਖਤਾ ਹੈ, ਫਲਸ ਦੇਖ ਕੇ, ਫਲਸ ਦੇਖਨੇ ਕੇ ਬਾਅਦ ਪਲਸ ਕੋ ਅੰਦਰ ਵਾਤਾ ਪਿੱਤਾ ਕਫਾ ਰਹਿਤਾ ਹੈ, ਇਹ ਤੀਨ ਪ੍ਰੋਬਲਮ ਸੇ ਸਾਰਾ ਬਿਮਾਰ ਹੋ ਜਾਤਾ ਹੈ ਲੋਗੋਂ ਕੋ। ਉਸਕੋ ਕਿਆ ਪ੍ਰੋਬਲਮ ਹੋਤਾ ਹੈ ਬਤਾ ਕਰਕੇ ਉਸਸੇ ਹਮ ਹਰਬਲ ਸੇ ਦਵਾ ਦੇਤਾ ਹੈ, ਬਹੁਤ ਲੋਗ ਇਲਾਜ ਹੋ ਰਹਾ ਹੈ ਉਸਮੇ। ਉਸਮੇ ਜ਼ਿਆਦਾ ਜ਼ਿਆਦਾ ਆਰਥਰਾਇਟਿਸ ਇਧਰ ਕਾ ਯੇ ਕੰਟਰੀ ਮੈਂ ਜ਼ਿਆਦਾ ਆ ਰਹਾ ਹੈ, arthritis, joint pain and knee pain, cartilage problem and swelling ho jata hai, sujan ho jata hai, sun ho jata hai, lower back mein dard ho jata hai aur neck mein dard ho jata hai, shoulder mein dard ho jata hai, thakavat ho jata hai, tiredness ho jata hai iske liye, and pet ko problem hota hai, vata wo pitta hota hai, gas, acidity, ulcer, wo pet full full hota hai, toda khana khata hai bare bare ho jata hai, acha se digestion nahi hota hai, acha se pet saaf nahi hota hai, wo sab problem ke liye, aur hai colon mein hemorrhoids hota hai, hemorrhoids ke liye colon clear nahi hota hai uske liye, aur piles batata hai, piles wo washroom jane ke liye burning hota hai, pain hota hai, blood jata hai, ਇੱਛੀ ਆਤਾ ਹੈ ਉਸਕੇ ਲੀਏ, ਔਰ ਸ਼ੁਗਰ ਕੇ ਲੀਏ, ਸ਼ੁਗਰ ਹਮਾਰਾ ਦਵਾ ਸੇ ਬਹੁਤ ਲੋਗੋਂ ਕੋ 1 week 10 ਦਿਨ ਮੇ ਕੰਟਰੋਲ ਹੋ ਗਏ ਵਿਦਆਊਟ ਟੈਬਲੇਟ ਸੇ
0: ਜੀ। ਸੋ ਆਪ ਆਪਣਾ ਨੰਬਰ,
5: ਔਰ ਕੋਲੇਸਟ੍ਰੋਲ ਕੇ ਲੀਏ, ਸਕਿਨ ਪ੍ਰੋਬਲਮ, ਚਮੜਾ ਕਾ ਪ੍ਰੋਬਲਮ ਕਾ, ਵੈਸਾ ਬਹੁਤ ਲੋਗ ਹਮਾਰਾ ਸ਼ੋ ਸੁਨ ਕੇ ਆ ਗਏ ਭਈਆ, ਬਹੁਤ ਲੋਗ ਅੱਛਾ ਹੋ ਗਿਆ, ਮੇਰਾ ਪਾਸ ਇੱਕ ਭਈਆ ਵੀ ਬੈਠ ਗਿਆ, ਉਨਕੋ ਸਾਥ ਵੀ ਬਾਤ ਕਰੋ, 1 minute ਬਾਤ ਕਰੋ
0: ਜੀ ਸਰ। जी ठीक ठाक है, तुसी सुनाओ जी ठीक ठाक।
3: को जो था एसिड का प्रॉब्लम, उसको एनर्जी का प्रॉब्लम, उसने गुरुजी ने तीन चार दिन में ठीक कर दिया, मेरा बहुत सरप्राइज हो गया।
0: एसिड की प्रॉब्लम थी,
3: तीन बार आ गए। अभी मेरे वाइफ को, अभी मैं बैठा हूँ, उसको रेस हुआ है, वो बोलेगा दो तीन दिन में खत्म हो जाएगा। उसके पास गिफ्ट है एंड उसके पास नॉलेज है।
0: जी जी,
3: मैंने तो कभी भी नहीं सुना, उसके पास जो जड़ी बूटी जो है वो काम करती है।
0: हिमालय तो होंगे जड़ी बूटी के, नहीं
3: कहाँ कहाँ से हिमालय से और पहाड़ से निकाल के वो लोगों को सर्व करते हैं। मैं तो बहुत
0: जी
3: परेशान, लाइक
0: आप इनको
3: परेशान हो गया।
0: हाँ जी, आप इनको देना फोन जी।
3: रिलेटिव मेरा फ्रेंड किसी कितने को उसने हेल्प कर दिया
0: जी। So, आप
3: आई एम वेरी हैप्पी।
0: थैंक यू सर, थैंक यू वेरी मच, थैंक यू।
3: हिज नॉलेज एंड हिज ट्रीटमेंट,
0: बहुत बहुत शुक्रिया सर आपका, धन्यवाद। सो आप उनको गुरु जी को फोन देना जी।
3: दिनेश है
0: जी, दिनेश जी बहुत बहुत शुक्रिया, थैंक यू। तो फोन उनको देना।
3: हाँ भैया,
0: आप अपना सर नंबर अनाउंस कर दें ताकि जो हमारे लिसनर्स हैं वो आपको फोन के जरिए आपसे रब्ता कायम कर सकें। आप अपना नंबर प्लीज दें।
5: हाँ जी, मैं वीकली भैया तीन दिन स्कारबरो में रहता है, मंडे ट्यूसडे वेडनेसडे, चार दिन ब्राम्पटन में रहता है, थर्सडे फ्राइडे सैटरडे संडे। मेरा फोन नंबर है, अच्छे से हमारा लाइसेंस अच्छे से लिखिए भाई, 437
0: बहुत बहुत शुक्रिया सर, थैंक यू वेरी मच।
5: थैंक यू
0: बहुत बहुत धन्यवाद, थैंक यू वेरी मच। जुड़े हुए रेडियो प्रोग्राम सारंग दे नाल गल्लां मतां गीत संगीत साडा चलदा रहेगा। अज दे प्रोग्राम दे विच एक टॉपिक भी तुहाडे नाल असीं अगे चल के सांझा करदे आं, पर उस तो पहलां एक रिकॉर्डेड कमर्शियल आपां लै लईए भाजी।
6: जी बिल्कुल,
0: आ लो रिकॉर्डेड कमर्शियल वल चलदे आं। चको
7: है की होया तुहानूं, परेशान क्यों बैठे हो?
8: की दसां तैनूं, आपां ऑफर दा वड्डे घर दी पा दित्ती, पर आह नित नवे मोर्गेज दे रूल बदली जांदे। परेशान ना हुआ ता की करा?
7: ओहो, तुसी परेशान ना होवो, मेरी राय मनो ता तुसी मॉर्गेज अलायंस मॉर्गेज किंग दे प्रिंसिपल ब्रोकर परमजीत सिंह उना नू कॉल करो। नाले मैं सुनया है कि उना ने बहुत लोगां दी मॉर्गेज प्रॉब्लम नू भी सॉल्व कीता है।
9: तुसी बिल्कुल सही सुनया जी, फर्स्ट या सेकंड मॉर्गेज होवे, रीफाइनेंसिंग या फिर इक्विटी टेकआउट, सेल्फ एम्प्लॉयड हो या कैश ते काम करदे हो या किसी वजह नाल क्रेडिट भी खराब हो गया, ता मॉर्गेज अलायंस मॉर्गेज किंग दे प्रिंसिपल ब्रोकर परमजीत सिंह उन्हां नू कॉल करो एंड 100% प्रॉब्लम सॉल्व। ते नाले इन्हां दा कहना भी है, तुसी पहला सब किते जाके आओ फिर साडे फेरा पाओ। मॉर्गेज दी जदों होवे लोड, एक नंबर सब दे कोल, प्रिंसिपल ब्रोकर परमजीत सिंह, 416-804-2015, 416-804-2015, लाइसेंस नंबर 12455।
0: जी दोस्तों, जुड़े हुए हो रेडियो प्रोग्राम सारंग दे नाल। सो असीं जिथे प्रोग्राम दे विच गल्लां बातां चलणगियां, ते नाल दी नाल ही एक बहुत कमाल दी गल आ कि हमेशा असीं कहिंदे आ कि यार फलाने बंदे च पहलां वाली गल नहीं रही है ना, ओह गल नहीं रही, आह गल नहीं रही। सो उहदे ते रूप कौर होणा ने बहुत कमाल लिखिया कि पहलां वाली गल नहीं रही
6: जी।
0: कि पहलां वाली गल नहीं रही, वह तुहानूं दस दें कि पहलां वाली गल की नहीं रही। यह नहीं कि जिंदगी चल नहीं रही, यह नहीं कि जिंदगी चल नहीं रही, बस पहलां वाली गल नहीं रही। जिहड़े दिल नूं फर्क पैंदा सी, जिहड़े दिल नूं फर्क पैंदा सी, इस दिल की वह खल नहीं रही। यह नहीं कि जिंदगी चल नहीं रही, बस पहलां वाली गल नहीं रही। तेरे रुस्सियां तैनूं जिताउंदे नहीं सां, तेरे रुस्सिया तैनू जताउंदे नहीं सां, चैन दी नींदर सौंदे नहीं सां, बेरंग दुनिया हो जांदी सी जद तक तैनू मनाउंदे नहीं सां, जद तक तैनू नहीं सी मनाउंदे। सब कुछ भुल के तेरी खातर तड़फण वाली चल नहीं रही। ये नहीं कि दुनिया चल नहीं रही, पहलां वाली गल नहीं रही। अख के ढेरी ढा जांदे ने, महक दे चा कुमला जांदे ने, नित दे रोसे शिकव्या हथों प्यार दे फुल मुरझा जांदे ने, इश्क परिंदे उड़ना भुल गए हुण खंभां विच हल चल नहीं रही। ये नहीं
6: पहलां वाली
0: तैनू भुल गई, पर पहलां वाली गल नहीं रही। अकलां पल्ले पा के ही जांदे, ਅਕਲਾਂ ਪੱਲੇ ਪਾ ਕੇ ਹੀ ਜਾਂਦੇ, ਜ਼ਖਮਾਂ ਤੇ ਮੱਲਮ ਲਾ ਕੇ ਹੀ ਜਾਂਦੇ, ਮੁੱਕਣਾ ਟੁੱਟਣਾ ਟੁੱਟ ਕੇ ਜੁੜਨਾ, ਮੁੱਕਣਾ ਟੁੱਟਣਾ ਟੁੱਟ ਕੇ ਜੁੜਨਾ, ਇਹ ਤੇ ਇਸ਼ਕ ਸਿਖਾ ਕੇ ਜਾਂਦੇ। ਮਨ ਵਿੱਚ ਪਾਵਣ ਖੋਵਣ ਵਾਲੀ ਕੋਈ ਵੀ ਤਰ ਥਲ ਨਾ ਰਹੀ, ਇਹ ਨਹੀਂ ਕਿ ਜ਼ਿੰਦਗੀ ਚੱਲ ਨਹੀਂ ਰਹੀ
6: ਪਰ ਪਹਿਲਾਂ ਵਾਲੀ
0: ਗੱਲ ਨਹੀਂ ਰਹੀ। ਜੁੜੇ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਪਹਿਲਾਂ ਵਾਲੀ ਗੱਲ ਰਹੀ ਨਹੀਂ ਕਿਉਂਕਿ ਹੁਣ ਮੌਰਗੇਜ ਬਹੁਤ ਵੱਧ ਗਈ ਹੈ
6: ਜੀ, ਬਿਲਕੁਲ
0: ਵੈਸੇ ਹੀ ਹੈ ਪਹਿਲਾਂ ਵਾਲੀ ਗੱਲ, ਬਾਹਲੇ ਬੰਦੇ 'ਚ ਹੈ ਨਹੀਂ ਗੀ ਪਹਿਲਾਂ ਵਾਲੀ ਗੱਲ। ਸੋ ਸਾਡੇ ਨਾਲ ਗੋਗੀ ਲੋਥਰਾ ਸਾਹਿਬ ਜੁੜ ਚੁੱਕੇ ਆ। ਗੋਗੀ ਬਾਈ ਜੀ, ਪਹਿਲਾਂ ਵਾਲੀ ਗੱਲ ਨਹੀਂ ਰਹੀ, ਮੈਂ ਤੁਹਾਨੂੰ ਦੱਸਾਂ ਗੱਲ।
10: ਬਿਲਕੁਲ ਠੀਕ ਪੜਿਆ ਤੁਸੀਂ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ। ਗੋਗੀ ਲੋਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਨਹੀਂ ਵੀ ਜ਼ਿੰਦਗੀ ਚੱਲ ਨਹੀਂ ਰਹੀ
6: ਜੀ,
0: ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਦੱਸੋ ਥੋੜਾ ਜਿਹਾ ਤੁਸੀਂ ਸਰਕਾਰਾਂ ਨੂੰ ਵੀ ਪਹਿਲਾਂ ਵਾਲੀ ਗੱਲ ਨਹੀਂ ਰਹੀ, ਰੇਟ ਰੂਟ ਘਟਾਓ, ਸੈੱਟ ਕਰੋ ਥੋੜੀ ਜਿਹੀ ਇਕਾਨਮੀ।
10: ਅੱਜ ਹੀ ਦੇਖੋ ਅਨਾਊਂਸਮੈਂਟ ਹੋਈ ਹੈ, ਦੇਖੋ ਰੇਟ ਤੇ ਸੇਮ ਹੀ ਉਹਨਾਂ ਨੇ ਰੱਖਿਆ। ਬੈਂਕ ਆਫ ਕੈਨੇਡਾ ਦਾ ਜਿਹੜਾ ਰੇਟ ਹੈਗਾ 2.25 ਸੀ ਉਹਨਾਂ ਨੇ ਰੱਖਿਆ, ਤੇ ਪ੍ਰਾਈਮ ਰੇਟ ਜਿਹੜਾ ਹੈਗਾ ਉਹ 4.45 ਸੀ ਮੇਨਟੇਨ ਕਰਕੇ ਰੱਖਿਆ। ਘੱਟੋ ਘੱਟ ਇਹ ਤੇ ਹੋਇਆ ਕਿ ਰੇਟ ਵਧੀਆ ਨਹੀਂ ਹੈ ਕਿਉਂਕਿ ਜਿਹੜਾ ਇਨਫਲੇਸ਼ਨ ਸੀ ਉਹ ਥੋੜਾ ਜਿਹਾ ਟਾਰਗੇਟ ਤੋਂ ਉੱਤੇ ਚਲਾ ਗਿਆ, ਬਟ ਰੇਟ ਉਹਨਾਂ ਨੇ ਹਲੇ ਵੀ ਸਟੇਬਲ ਰੱਖੇ ਨੇ। ਵਾਚ ਦੀ ਜਿਹੜੀ ਪਾਲਿਸੀ ਹੈ ਉਹ ਦੇਖ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਐਕਸਟਰਨਲ ਇਨਵਾਇਰਮੈਂਟ ਜਿਹੜਾ ਕਾਫੀ ਇੰਪੈਕਟ ਕਰਦਾ ਹੈ, ਖਾਸ ਕਰ ਜਿਹੜਾ ਹੈਗਾ ਜਿਹੜੀ ਵਾਰ ਜਿਹੜੀ ਚੱਲਦੀ ਪਈ ਹੈ ਗਲਫ ਵਿੱਚ, ਉਹਦੇ ਨਾਲ ਟਰਾਂਸਪੋਰਟੇਸ਼ਨ ਜਿਹੜਾ ਹੈਗਾ ਲੋਜਿਸਟਿਕਸ ਕਾਫੀ ਇੰਪੈਕਟ ਹੋਏ ਨੇ। ਬਟ ਰੇਟ ਵਧੀਆ ਨਹੀਂ ਹੈ, ਘਟਿਆ ਨਹੀਂ ਹੈ, ਸਾਰੇ ਉਮੀਦ ਕਰ ਰਹੇ ਘਟੇਗਾ, ਬਟ ਵਧੀਆ ਨਹੀਂ ਹੈ, ਇਹ ਵੀ ਚੰਗੀ ਗੱਲ ਹੈਗੀ ਹੈ। ਤੇ ਜਿਨ੍ਹਾਂ ਨੇ ਵੇਰੀਏਬਲ ਲਿੱਤਾ ਹੋਇਆ ਸੀ ਉਹਨਾਂ ਕੋਲ ਸਟੇਬਲਾਈਜ਼ ਹੋਣੀ ਹੈ ਇਨਕਮ, ਉਹਦੀ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਉਣੀ ਕਿਉਂਕਿ ਉਹਨਾਂ ਦੇ ਮਾਰਗੇਜ ਪੇਮੈਂਟ ਨਹੀਂ ਵਧੇਗੀ। ਬਟ ਰਾਜਵੀਰ ਜੀ, ਜੈਸਾ ਤੁਸੀਂ ਕਹਿ ਰਹੇ ਸੀ ਪਹਿਲੇ ਵਾਲੀ ਗੱਲ ਨਹੀਂ ਆਈ, ਬਿਲਕੁਲ ਤੁਸੀਂ ਠੀਕ ਕਹਿ ਰਹੇ ਸੀ, ਕਿਉਂਕਿ ਅੱਜ ਕੱਲ੍ਹ ਮੈਂ ਦੇਖ ਰਿਹਾ ਨਾ, ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀ ਬੰਦੇ ਕੋਲ ਕ੍ਰੈਡਿਟ ਸਕੋਰ ਚੰਗੇ ਹੁੰਦੇ ਸੀ ਸਾਰੇ ਕੋਲ, ਉਹ ਅੱਜ ਕੱਲ੍ਹ ਜਿੰਨੇ ਵੀ ਮੇਰੇ ਕੋਲ ਕਾਲਾਂ ਆ ਰਹੀਆਂ ਨੇ ਨਾ, ਜਨਰਲੀ ਚੈਲੇਂਜਿੰਗ ਕ੍ਰੈਡਿਟ ਸਕੋਰ ਦੀਆਂ ਆ ਰਹੀਆਂ ਨੇ, ਕੁਛ ਮਿਸ ਪੇਮੈਂਟ ਹੋ ਗਈਆਂ ਨੇ, ਬੰਦਾ ਕਹਿ ਰਿਹਾ ਯਾਰ ਮੈਂ ਕਿਸ ਤਰ੍ਹਾਂ ਦਿੱਕਤ ਤੋਂ ਬਾਹਰ ਨਿਕਲਾਂ। ਤੋ ਦੇਖੋ ਜਦ ਵੀ ਤੁਹਾਡਾ ਇਸ਼ੂ ਹੁੰਦਾ ਹੈ, ਪਹਿਲਾਂ ਤਾਂ ਇੱਕ ਚੀਜ਼ ਮੇਕ ਸ਼ੋਰ ਕਰਨੀ ਹੈ, ਤੁਸੀਂ ਆਪਣੀ ਮੌਰਗੇਜ ਪੇਮੈਂਟ ਨਹੀਂ ਮਿਸ ਕਰਨੀ ਹੈ
0: ਜੀ।
10: ਉਹਦੇ 'ਚ ਹੁੰਦਾ ਕਿ ਇੱਕ ਵੀ ਤੁਸੀਂ ਜੇ ਮਿਸ ਕਰ ਦਿੰਦੇ ਹੋ ਨਾ, ਤੇ ਦੂਜੇ ਲੈਂਡਰ ਕੋਲ ਜਾਓਗੇ, ਉਹ ਕਹਿੰਦਾ ਯਾਰ ਮੈਂ ਦੂਜੇ ਦੀ ਸਰਦਰਦੀ ਆਪਣੇ ਸਰੇ ਕਿਉਂ ਲਾਂ, ਤੁਸੀਂ ਪਹਿਲਾਂ ਹੀ ਆਪਣਾ ਮੌਰਗੇਜ ਪੇਮੈਂਟ ਮਿਸ ਕਰਦੇ ਹੋ, ਮੇਰੀ ਵੀ ਮਿਸ ਕਰੋਗੇ। ਕਿਉਂਕਿ ਅੱਜ ਕੱਲ੍ਹ ਜਿਹੜੇ ਬੀ ਲੈਂਡਰ ਵੀ ਹੈ ਨਾ, ਜੇ ਸਵਿਚ ਕਰਦੇ ਆ ਉਹ ਰੀਪੇਮੈਂਟ ਹਿਸਟਰੀ ਮੰਗਦੇ ਪੁਰਾਣੇ ਲੈਂਡਰ ਦੀ, ਪਹਿਲਾਂ ਨਹੀਂ ਮੰਗਦੇ ਸੀ, ਅੱਜ ਕੱਲ੍ਹ ਉਹ ਰੀਪੇਮੈਂਟ ਹਿਸਟਰੀ ਮੰਗਦੇ ਨੇ। ਤੇ ਜੇ ਕਿਸੇ ਨੂੰ ਲੱਗ ਰਿਹਾ ਯਾਰ ਮੈਨੂੰ ਹੋ ਸਕਦਾ ਮੇਰੀ ਮਿਸ ਹੋ ਜਾਏ, ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਨੂੰ ਕੱਲ ਪੇਮੈਂਟ ਜਾਣੀ, ਅੱਜ ਪਤਾ ਲੱਗਿਆ ਮੇਰੇ ਕੋਲ ਪੈਸੇ ਨਹੀਂ ਹੈਗੇ, ਉਹ ਪੈਸੇ ਪਹਿਲੇ ਪਤਾ ਲੱਗਣਾ ਸ਼ੁਰੂ ਹੋ ਜਾਂਦੇ ਨੇ
0: ਜੀ।
10: ਉਹ ਦੇਖੋ ਅਰੇਂਜ ਕਰੋ, ਜੇ ਇੱਕ ਵਾਰੀ ਲੱਗਦਾ ਪਿਆ ਤੇ ਉਹਨੂੰ ਡਿਫਰ ਵੀ ਤੁਸੀਂ ਕਰਵਾ ਸਕਦੇ ਹੋ ਲੈਂਡਰ ਨਾਲ ਗੱਲ ਕਰਕੇ, ਕਿ ਉਹ ਜਿਹੜੀ ਦਿੱਕਤ ਆਈ ਹੈ ਯਾਰ ਇਹਨੂੰ ਡਿਫਰ ਕਰ ਦਿਓ, ਜਾਂ ਮਿਸ ਹੋ ਗਈ ਉਹਨੂੰ ਫੌਰਨ ਕੰਟੈਕਟ ਕਰੋ, ਜਾਂ ਆਪਣੇ ਬ੍ਰੋਕਰ ਨੂੰ ਕੰਟੈਕਟ ਕਰੋ ਯਾਰ ਮੈਨੂੰ ਜਾਂ ਕਿਸ ਤਰ੍ਹਾਂ ਇਹਨੂੰ ਰਿਜ਼ੋਲਵ ਕੀਤਾ ਜਾ ਸਕਦਾ। ਇੱਕ ਆ ਤਾਂ ਚਲੋ ਲੈਂਡਰ ਫਿਰ ਵੀ ਕਹਿ ਦਿੰਦਾ ਚਲੋ ਠੀਕ ਹੈਗਾ, ਬਟ ਜੇ ਤੁਸੀਂ 3 ਮਹੀਨੇ ਤੱਕ ਮਿਸ ਕਰਦੇ ਆ ਰਹੇ ਹੋ ਤੇ ਲੈਂਡਰ ਨੂੰ ਕਮਿਊਨੀਕੇਟ ਨਹੀਂ ਕਰ ਰਹੇ ਹੋ, ਤੇ ਸਮਝੋ ਤੁਹਾਡਾ ਜਿਹੜੀ ਪ੍ਰੋਪਰਟੀ ਹੈ ਪਾਵਰ ਸੇਲ ਤੇ ਚਲੀ ਜਾਣੀ ਹੈ, ਉਹਦਾ ਕੋਈ ਹੱਲ ਨਹੀਂ ਹੈਗਾ। ਹੱਲ ਨਿਕਲ ਸਕਦਾ ਪਹਿਲਾਂ, ਕਈ ਆਪਸ਼ਨ ਹੁੰਦੇ, ਜੇ ਇਕੁਇਟੀ ਹੈਗੀ ਤਾਂ ਬਿਲਕੁਲ ਹੱਲ ਨਿਕਲ ਸਕਦਾ, ਬੰਦਾ ਸੈਕਿੰਡ ਮੌਰਗੇਜ ਫੜ ਲੈਂਦਾ ਜਾਂ ਰੀਫਾਈਨੈਂਸ ਕਰ ਲੈਂਦਾ ਹੈ, ਉਹ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਕੀ ਹੈ, ਇਨਕਮ ਆ ਰਹੀ ਹੈ ਕਿ ਇਨ ਬਿਟਵੀਨ ਜੋਬਸ ਹੋ, ਸੋਲਿਊਸ਼ਨ ਹੈਗੇ ਨੇ। ਤੁਹਾਡੇ ਚੈਲੇਂਜਿੰਗ ਕ੍ਰੈਡਿਟ ਹੈ ਤਾਂ ਵੀ ਸੋਲਿਊਸ਼ਨ ਜ਼ਰੂਰ ਹੁੰਦੇ ਨੇ, ਬਟ ਤੁਹਾਨੂੰ ਰੀਚ ਆਊਟ ਕਰਨ ਦੀ ਲੋੜ ਹੈਗੀ ਹੈ ਤੇ ਮਾਈਂਡ ਆਪਣਾ ਓਪਨ ਰੱਖਣਾ ਪੈਂਦਾ, ਕਿਉਂਕਿ ਦੇਖੋ ਇੱਥੇ ਜਾਂਦੇ ਦਿੱਕਤ ਹੀ ਆਉਂਦੀ ਹੈ। ਬੰਦਾ ਹੋਪ 'ਚ ਰਹਿੰਦਾ ਹੈ, ਕਹਿੰਦਾ ਅੱਜ ਮੇਰੇ ਕੋਲ ਪੈਸੇ ਆ ਰਹੇ ਨੇ, ਕੱਲ੍ਹ ਆ ਰਹੇ ਨੇ, ਇੰਨਾ ਪੈਸਾ ਆ ਜਾਣਾ, ਕਿ ਅੱਜ ਤੱਕ ਨਹੀਂ ਆਏ ਤਾਂ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਪੈਸਾ ਹੋਰ ਆ ਜਾਣਾ ਹੈ। ਕਿਉਂਕਿ ਹੋਪ ਚੰਗੀ ਗੱਲ ਹੈ, ਬਟ ਉਹ ਸਟ੍ਰੈਟਜੀ ਨਹੀਂ ਹੁੰਦੀ ਰਾਜਵੀਰ, ਹੋਪ ਇਜ਼ ਨੋਟ ਅ ਸਟ੍ਰੈਟਜੀ। ਤੇ ਬੰਦਾ ਇੱਕ ਹੋਰ ਜਿਹੜੀ ਦਿੱਕਤ ਆਉਂਦੀ ਹੈ, ਡਿਸੀਜਨ ਨਹੀਂ ਲੈ ਪੈਂਦਾ, ਕਹਿੰਦਾ ਇਹ ਮੇਰੀ ਪਹਿਲੀ ਮੌਰਗੇਜ ਇੰਨੀ ਸਸਤੀ ਹੈ, ਮੈਨੂੰ ਹੁਣ ਬਾਹਰ ਜਾਣਾ ਪਏਗਾ। ਤੁਸੀਂ ਹੋਲਿਸਟਿਕ ਪਿਕਚਰ ਦੇਖੋ, ਤੁਸੀਂ ਇਹ ਦੇਖੋ ਕਿ ਹਲੇ ਤੁਸੀਂ ਕਿੰਨਾ ਪੇ ਕਰ ਰਹੇ ਹੋ ਆਪਣੀ ਮੌਰਗੇਜ 'ਚ, ਤੇ ਬਾਕੀ ਜਿਹੜੇ ਉਧਾਰੇ ਹੈਗੇ ਨਾ ਉਹਦੇ 'ਚ ਕਿੰਨਾ ਪੇ ਕਰ ਰਹੇ ਹੋ, ਕਿ ਉਹਦੇ ਨਾਲ ਹੀ ਤੁਹਾਡਾ ਕ੍ਰੈਡਿਟ ਦੀ ਇਹ ਦਿੱਕਤ ਆਈ ਹੈ। ਤੇ ਜੇ ਤੁਸੀਂ ਉਹਨੂੰ ਰੀਫਾਈਨੈਂਸ ਕਰ ਵੀ ਲੈਂਦੇ ਹੋ, ਪੂਰਾ ਕੰਸੋਲੀਡੇਟ ਕਰ ਲੈਂਦੇ ਹੋ, ਤੁਹਾਡੇ ਕੋਲ ਪੈਸੇ ਬਚਣਗੇ ਮੰਥਲੀ। ਇੱਕ ਤਾਂ ਪੈਸੇ ਬਚਣਗੇ, ਤੇ ਦੂਜਾ ਕੀ ਹੋਣਾ, ਤੁਹਾਡਾ ਕ੍ਰੈਡਿਟ ਸਕੋਰ ਵੀ ਬਿਹਤਰ ਹੋਏਗਾ, ਜਿਸ ਕਰਕੇ ਤੁਸੀਂ ਜਿਹੜੀ ਅੱਗੇ ਵਾਲੀ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਲਾਈਫ ਹੈਗੀ ਆ ਉਹ ਕਾਫੀ ਸਮੂਥ ਹੋ ਜਾਏਗੀ। ਬਾਕੀ ਦੇਖੋ ਰਾਜਵੀਰ ਜੀ, ਸਾਰਿਆਂ ਦੀ ਸਿਚੁਏਸ਼ਨ ਵੱਖ ਹੈ, ਸਾਰਿਆਂ ਦੇ ਬੰਦੇ ਡਿਫਰੈਂਟ ਹੁੰਦੇ ਨੇ, ਜਿਸ ਕਰਕੇ ਸੋਲਿਊਸ਼ਨ ਵੀ ਜਿਹੜਾ ਹੁੰਦਾ ਹੈ ਨਾ, ਸਭ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਕਸਟਮਾਈਜ਼ ਕਰਕੇ ਦਿੰਦੇ ਆ। ਬਾਕੀ ਮੋਰਗੇਜ ਲਈ ਕੋਈ ਵੀ ਤੁਹਾਨੂੰ ਦਿੱਕਤ ਹੈਗੀ ਹੈ, ਸੈਕਿੰਡ ਓਪੀਨੀਅਨ ਵੀ ਲੈਣੀ ਹੈ, ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ। ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937। ਬਹੁਤ ਬਹੁਤ ਧੰਨਵਾਦ ਰਾਜੂ ਜੀ,
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਬਹੁਤ ਬਹੁਤ ਦਿਨਾਂ ਕਾਫੀ ਬਿਜ਼ੀ ਸਕੇਜੂਲ ਆ ਜਿਹੜਾ ਉਹ ਚੱਲ ਰਿਹਾ ਵਾ, ਇਹਦੇ ਵਿੱਚ ਗੱਲਬਾਤ ਅਸੀਂ ਜਿੱਥੇ ਮੋਹਨਾ ਜੀ ਨਾਲ ਕਰ ਰਹੇ ਹਾਂ ਅਤੇ ਉੱਥੇ ਨਾਗਪਾਲ ਸਾਹਿਬ ਦਾ ਵੀ ਸੁਨੇਹਾ ਤੁਹਾਨੂੰ ਦਿੰਦੇ ਚੱਲੀਏ, ਕਿਉਂਕਿ ਦਿਨ ਥੋੜ੍ਹੇ ਰਹਿ ਗਏ ਜੀ, ਉਹਨਾਂ ਦਿਨਾਂ ਦੇ ਵਿੱਚ ਵਿੱਚ ਹੀ ਜੇਕਰ ਤੁਸੀਂ 70,000 ਤੋਂ 2024 ਦੀ ਇਨਕਮ ਘੱਟ ਦਿਖਾਈ ਹੋਈ ਆ, ਜੇਕਰ ਤੁਸੀਂ ਆਪ ਅਤੇ ਦੋ ਤੁਹਾਡੇ ਬੱਚੇ ਆ, ਤਿੰਨ ਬੱਚੇ ਆ, ਤੁਸੀਂ ਗ੍ਰਾਂਟ ਦੇ ਹੱਕਦਾਰ ਹੋ ਸਕਦੇ ਹੋ, 40,000-50,000 ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ, 30,000 ਮਿਲ ਸਕਦੀ ਹੈ, 20,000 ਮਿਲ ਸਕਦੀ ਆ, ਗ੍ਰਾਂਟ ਤੁਸੀਂ ਵਾਪਸ ਵੀ ਨਹੀਂ ਕਰਨੀ ਹੈ। ਅਗਸਤ ਦੇ ਵਿੱਚ ਜਿਹੜੀ ਇਨਰੋਲਮੈਂਟ ਹੋਣੀ ਹੈ ਉਹਦੇ ਵਿੱਚ ਇਹ ਗ੍ਰਾਂਟ ਨਹੀਂ ਜੀ ਮਿਲਣੀ ਹੈ, ਇਕੱਲਾ ਲੋਨ ਰਹਿ ਜਾਣਾ। ਸੋ ਰੂਲ ਚੇਂਜ ਹੋ ਗਏ ਆ, ਸੋ ਤੁਸੀਂ ਜ਼ਰੂਰ 437-264-3175 'ਤੇ ਕਾਲ ਕਰ ਲੈਣੀ ਹੈ, ਇਨਫੋਰਮੇਸ਼ਨ ਲੈ ਲਿਓ, ਇਨਰੋਲਮੈਂਟ ਤੁਹਾਡੀ ਹੋ ਜਾਣੀ ਹੈ, ਅਤੇ ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਕ੍ਰੈਡਿਟ ਹਿਸਟਰੀ ਚੈੱਕ ਨਹੀਂ ਹੈ, ਕੋਈ ਹਿੱਟ ਨਹੀਂ ਹੋਣਾ ਕ੍ਰੈਡਿਟ, ਸਿਰਫ 437-264-3175 'ਤੇ ਤੁਸੀਂ ਇੱਕ ਕਾਲ ਕਰਨੀ ਹੈ। ਸੋ ਬਹੁਤ ਸਾਰੇ ਲੋਕ ਆਲਰੇਡੀ ਲਾਹਾ ਲੈ ਚੁੱਕੇ ਆ, ਇਹਦੇ ਬਾਬਤ ਨਾਗਪਾਲ ਸਾਹਿਬ ਨਾਲ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲਬਾਤ ਵੀ ਕਰਾਂਗੇ। ਮੋਹਨਾ ਜੀ ਤੋਂ ਪਹਿਲਾਂ ਇੱਕ ਸੁਨੇਹਾ ਜ਼ਰੂਰ ਲਵਾਂਗੇ, ਬਹੁਤੀ ਵਾਰ ਮੋਹਨਾ ਜੀ ਅਸੀਂ ਕੀ ਕਰਦੇ ਹਾਂ ਨਾ, ਬੰਦੇ ਇਹ ਜ਼ਿੰਦਗੀ ਐਸੀ ਆ
6: ਬਿਲਕੁਲ,
0: ਉਹਦੇ ਵਿੱਚ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਮੇਰੇ ਵਰਗਾ ਦੁਖੀ ਬੰਦਾ ਕੋਈ ਨਹੀਂ ਹੈ
6: ਬਿਲਕੁਲ,
0: ਜਾਂ ਵੀ ਮੈਨੂੰ ਪਤਾ ਨਹੀਂ ਆ ਸਾਰਾ ਕੁਛ ਮੇਰੇ ਨਾਲ ਹੀ ਕਿਉਂ ਹੋ ਰਿਹਾ। ਜੇ ਆਪਾਂ ਇੱਕ ਛੋਟਾ ਬੱਚਾ 3-4 ਸਾਲ ਦਾ ਬੱਚਾ ਦੇਖੀਏ ਵੀ ਉਹ ਕਿੰਨੀ ਕੁ ਵਾਰ ਹੱਸਦਾ ਹੋਊ ਦਿਨ ਦੇ ਵਿੱਚ, 3 ਸਾਲ ਦਾ ਬੱਚਾ ਜੇ ਆਪਾਂ ਦੇਖੀਏ, ਮੋਹਨਾ ਜੀ ਕਹਿੰਦੇ ਔਨ ਐਨ ਐਵਰੇਜ ਉਹ 3-4 ਸਾਲ ਦਾ ਬੱਚਾ 300 times 300 ਵਾਰੀ ਦਿਨ ਚ ਹੱਸ ਲੈਂਦਾ, ਹਾਂ 300 ਵਾਰੀ ਹੱਸ ਲੈਂਦਾ, ਕਿਉਂਕਿ ਉਹਦੇ ਲਈ ਉਹਨੂੰ ਕੋਈ ਟੈਨਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ, ਉਹਨੂੰ ਬਸ ਕੋਈ ਇੰਨਾ ਕੁ ਜਾ ਕਹਿੰਦੇ ਪਰ ਜੇ ਆਪਾਂ ਅਡਲਟ ਦੀ ਗੱਲ ਕਰੀਏ, ਕੋਈ ਅਡਲਟ ਦੀ ਦਿਨ ਚ ਕਿੰਨੀ ਵਾਰ ਹੱਸਦਾ ਹੋਊਗਾ, 50 ਤੁਹਾਨੂੰ ਲੱਗਦਾ ਮੁਸ਼ਕਲ ਆ? ਅੱਜ ਸੋਚ ਕੇ ਦੇਖੋ ਤੁਸੀਂ, ਜਿੱਥੇ ਜਿੱਥੇ ਵੀ ਜਿਹੜੇ ਅਡਲਟ ਵੀ ਹੈਗੇ ਹੋ, ਗੱਡੀ ਚਲਾ ਰਹੇ ਹੋ, ਟਰੱਕ ਚਲਾ ਰਹੇ ਹੋ, ਟੈਕਸੀ ਚਲਾ ਰਹੇ ਹੋ, ਈਵਨ ਮੋਹਨਾ ਜੀ ਤੁਸੀਂ ਵੀ, ਸੱਚ ਕਰਕੇ ਮੈਂ ਵੀ, ਮੈਂ ਤੁਹਾਨੂੰ ਕਿਉਂ ਕਹਾਂ, ਮੈਂ ਆਪ ਵੀ ਸਵੇਰ ਦੇ ਆਪਾਂ ਹੁਣ ਤੱਕ ਦੀ ਜੇ ਆਪਾਂ ਲਾਈਏ ਲੇਖਾ ਜੋਖਾ, ਕਿੰਨੀ ਕੁ ਵਾਰ ਹੱਸੇ ਆ ਸਵੇਰ ਦੇ, ਕਿੰਨੀ ਕੁ ਵਾਰ ਹੱਸੇ ਆ
6: ਜੀ?
0: ਮੈਂ ਮੈਨੂੰ ਲੱਗਦਾ ਕਿ ਮੈਂ 5-6 ਵਾਰ ਹੱਸਿਆ ਹੋਊਗਾ, ਉਹ ਵੀ ਮੈਂ ਫੋਨ ਮਿੱਤਰ ਸੀ ਆਪਣਾ, ਉਹਦੇ ਨਾਲ ਗੱਲਬਾਤ ਕੀਤੀ, ਇੱਕ ਦਾ ਫੋਨ ਆ ਗਿਆ ਅਤੇ ਉਹਦੇ ਨਾਲ ਗੱਲਬਾਤ ਕੀਤੀ, ਅਤੇ ਇੱਕ ਮੈਂ ਕਿਸੇ ਕੋਲ ਬੈਠਾ ਸੀਗਾ ਗੱਲ ਕਰਦਾ ਸੀ, ਉਹਨੇ 2-3 ਗੱਲਾਂ ਕੀਤੀਆਂ ਉੱਥੇ, ਮਤਲਬ 5-6 ਸ਼ੀਸ਼ੇ ਦੇ ਵਿੱਚ ਦੇਖ ਕੇ। ਜੇ ਤੁਹਾਡੇ ਕੋਲ ਮੁਸ਼ਕਲਾਂ ਵੀ ਨੇ, ਟਰਬਲਸ ਵੀ ਨੇ ਜ਼ਿੰਦਗੀ ਦੇ ਵਿੱਚ, ਤਾਂ ਸ਼ੀਸ਼ੇ ਦੇ ਵਿੱਚ ਦੇਖ ਕੇ ਹੱਸ ਲਓ
6: ਬਿਲਕੁਲ,
0: ਕਿਉਂਕਿ ਜ਼ਰੂਰੀ ਨਹੀਂ, ਖੁਸ਼ੀ ਅਤੇ ਹਾਸਾ ਮਿਕਸ ਕਰ ਲੈਂਦੇ ਅਸੀਂ
6: ਬਿਲਕੁਲ,
0: ਅਸੀਂ ਕਹਿੰਦੇ ਯਾਰ ਜੇ ਖੁਸ਼ੀ ਹੋਊ ਤਾਂ ਹੱਸੂਗਾ ਬੰਦਾ, ਤਾਂ ਜੇ ਖੁਸ਼ੀ ਹੋਊ, ਇਹ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਖੁਸ਼ ਆ ਉਹ ਹੱਸੇ ਵੀ
6: ਬਿਲਕੁਲ,
0: ਇਹ ਕੋਈ ਜ਼ਰੂਰੀ ਨਹੀਂ ਹੈ, ਕੋਈ ਗਰੰਟੀ ਨਹੀਂ ਵੀ ਜਿਹੜਾ ਬੰਦਾ ਖੁਸ਼ ਆ ਉਹ ਹੱਸੇ ਵੀ, ਪਰ ਇਸ ਗੱਲ ਦੀ ਗਰੰਟੀ ਆ ਕਿ ਜਿਹੜਾ ਬੰਦਾ ਹੱਸੂਗਾ ਖੁਸ਼ ਜ਼ਰੂਰ ਹੋਊਗਾ
6: ਬਿਲਕੁਲ,
0: ਇਹ ਗੱਲ ਦੀ ਗਰੰਟੀ ਆ ਵੀ ਤੁਸੀਂ ਹੱਸੋ, ਸਮਾਈਲ ਦਿਓ ਤਾਂ ਤੁਹਾਡੇ ਕੋਲ ਖੁਸ਼ੀ ਆਪਣੇ ਆਪ ਆਜੂਗੀ, ਹੱਸੋਗੇ ਤੇ ਸਾਰਾ ਜੱਗ ਨਾਲ ਹੱਸੇਗਾ, ਰੋਵੋਗੇ ਤੇ ਸਾਰਾ ਜੱਗ ਦੂਰ ਨੱਸੇਗਾ, ਖੁਸ਼ੀ ਬਿਨਾ ਹਾਸੀ ਕਦੇ ਆ ਨਹੀਂ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨਹੀਂ ਸਕਦੀ, ਇਹ ਦੁੱਖ ਦੁਨੀਆ ਨੇ ਵੰਡਾਉਣੇ ਨਹੀਂ, ਤੁਹਾਨੂੰ ਜਿੰਨੇ ਦੁੱਖ ਨੇ ਉਹ ਤੁਸੀਂ ਹਟਾਉਣੇ ਆ, ਕਿਸੇ ਦੀ ਲੱਗੀ ਕੌਣ ਜਾਣਦਾ। ਸੋ ਤੁਸੀਂ ਆਪਣੇ ਆਪ 'ਤੇ ਜਦੋਂ ਕੋਈ ਦੁੱਖ ਵੀ ਦੱਸ ਕੇ ਤੁਰਦੇ ਹੋ ਨਾ
6: ਜੀ,
0: ਬਾਅਦ 'ਚ ਬੰਦਾ ਕਹਿੰਦਾ ਅੱਛਾ ਅਬ ਆਇਆ ਊਂਟ ਪਹਾੜ ਕੇ ਨੀਚੇ, ਇਹਨੂੰ ਹੁਣ ਪਤਾ ਲੱਗੂ, ਹੈ ਨਾ। ਸੋ ਇਹੀ ਕੰਮ ਸਾਡੀ ਲਾਈਫ ਦਾ ਵੀ ਆ, ਇਹਦੇ ਲਈ ਵੀ ਸਾਨੂੰ ਕੁਛ ਨਹੀਂ ਪਤਾ ਲੱਗਦਾ, ਅਤੇ ਇਹਦੇ ਨਾਲ ਵੀ ਜਦੋਂ ਅਸੀਂ ਮੋਹਨ ਜੀ ਗੱਲਬਾਤ ਕਰਦੇ ਹਾਂ, ਬਹੁਤੀ ਵਾਰ ਇਹ ਹੋ ਜਾਂਦਾ ਕਿ ਅਸੀਂ ਸੋਚਦੇ ਕਿ ਮੈਨੂੰ ਕਿਹੜਾ ਕੁਛ ਹੋਣਾ, ਅਤੇ ਤੁਹਾਡੇ ਮਿੱਤਰ ਦੋਸਤ ਰਿਸ਼ਤੇਦਾਰ ਵੀ ਥੋੜ੍ਹੇ ਟਾਈਮ ਲਈ ਤੁਹਾਡੇ ਨਾਲ ਖੜਨਗੇ, ਅਤੇ ਉਹ ਤੋਂ ਬਾਅਦ ਉਹ ਵੀ ਹੱਥ ਖੜੇ ਕਰ ਜਾਂਦੇ ਆ। ਸੋ ਜੇ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਹੋਇਆ, ਤੁਸੀਂ, ਤੁਹਾਨੂੰ ਪਤਾ ਕਿ ਮੇਰੇ 'ਤੇ ਇੰਨੀਆਂ ਕੁ ਲਾਇਬਿਲਟੀਆਂ ਜਿੰਨਾ ਹੈ, ਉਹਨਾਂ ਨੂੰ ਕਵਰ ਕੀਤਾ ਹੋਇਆ, ਤਾਂ ਤੁਹਾਡੇ ਘਰਦਿਆਂ ਨੂੰ ਕਿਸੇ ਵੱਲ ਝਾਕਣ ਦੀ ਜ਼ਰੂਰਤ ਨਹੀਂ ਪਊਗੀ ਜੀ।
4: ਬਿਲਕੁਲ ਠੀਕ ਹੈ ਰਾਜਵੀਰ ਜੀ, ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਇਸ ਟਾਈਮ ਤੇ ਵੈਸੇ ਅਵੇਅਰਨੈਸ ਬਹੁਤ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ। ਮੈਂ ਕਹੂੰਗੀ ਕਿ ਇੰਸ਼ੋਰੈਂਸ ਦੀ ਜਦੋਂ ਵੀ ਗੱਲ ਕਰਦੇ ਹੈਗੇ ਹਾਂ, ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ, ਕਾਫੀ ਅਵੇਅਰਨੈਸ ਹੈਗੀ ਹੈ, ਪਰ ਕਿਤੇ ਕਿਤੇ ਕੋਈ ਕਿਤੇ ਕਿਤੇ ਇੰਨੀ ਕੁ ਕਮੀ ਹੈਗੀ ਹੈ ਹਜੇ ਵੀ ਕਿ ਜਿੱਥੇ ਅਸੀਂ ਇੰਸ਼ੋਰੈਂਸ ਨੂੰ ਛੱਡ ਕੇ ਅਸੀਂ ਸੋਚਦੇ ਹਾਂ ਕਿ ਜੋ ਅਸੀਂ$50 ਜਾਂ $100 ਇੰਸ਼ੋਰੈਂਸ ਪ੍ਰੀਮੀਅਮ ਪੇ ਕਰਨਾ ਹੈ, ਉਹਦੀ ਬਜਾਏ ਅਸੀਂ ਇਹਦੇ ਸੇਵਿੰਗ ਕਰ ਲਈਏ। ਕਿਤੇ ਕਿਤੇ ਕੋਈ ਨਾ ਕੋਈ ਕੇਸ ਮੈਨੂੰ ਏਦਾਂ ਦੇਖਣ ਦਾ ਆ ਜਾਂਦਾ ਕਿ ਅਸੀਂ 5 ਸਾਲ ਤੋਂ ਸੋਚ ਰਹੇ ਸੀ ਕਿ ਇੰਸ਼ੋਰੈਂਸ ਕਰਵਾਉਣ ਲਈ, ਅਸੀਂ ਕਿਹਾ ਚਲੋ ਕਿਹੜਾ ਕੁਛ ਹੋਣ ਲੱਗਾ, ਹਜੇ ਤੇ ਯੰਗ ਹੈਗੇ ਆ, ਹਜੇ ਤਾਂ ਆਪਾਂ ਪ੍ਰੀਮੀਅਮ ਇਹਨੂੰ ਸੇਵ ਕਰ ਲੈਂਦੇ ਹਾਂ। ਸੋ ਉੱਥੇ ਕੀ ਹੈਗਾ ਕਿ ਬਹੁਤ ਹੀ ਵੱਡਾ ਰਿਸਕ ਲਿੱਤਾ ਹੋਇਆ ਕਿ ਉਹ ਜਿਹੜਾ $50 or $100 ਉਹਨਾਂ ਨੇ ਸੇਵ ਕੀਤਾ, ਸੋ ਜੇ $100 ਵੀ ਸੇਵ ਕੀਤਾ ਮੰਥਲੀ ਤਾਂ ਕਹਿ ਲਓ ਕਿ ਸਾਲ ਦਾ $1200, 2 ਸਾਲ ਦਾ $2400, ਪਰ ਉਹ 2 ਸਾਲਾਂ ਦੇ ਵਿੱਚ ਜੇ ਕੋਈ ਵੀ ਉਹਨਾਂ ਉਸ ਪਰਸਨ ਨੂੰ ਕੋਈ ਕ੍ਰਿਟੀਕਲ ਇਲਨੈਸ ਹੋ ਗਈ, ਜੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋਈ, ਇਹੀ ਜੇ $100 ਉਹਨਾਂ ਨੇ ਆਪਣਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਵਿੱਚ ਪਾਇਆ ਹੋਊਗਾ ਤਾਂ ਉਹਨਾਂ ਦੇ ਕੋਲ ਕਵਰੇਜ ਹੋਣੀ ਸੀ। ਤੇ ਉਸ ਟਾਈਮ ਤੇ ਉਹਨਾਂ ਨੂੰ 50,000, 100,000 ਡਿਪੈਂਡਿੰਗ ਅਪੋਨ ਕਿੰਨੇ ਦੀ ਕਵਰੇਜ ਲਈ ਉਸ ਪ੍ਰੀਮੀਅਮ ਦੇ ਵਿੱਚ ਉਹ ਅਮਾਊਂਟ ਮਿਲ ਜਾਣੀ ਸੀ। ਅਦਰਵਾਈਜ਼ ਹੁਣ ਜੇ ਉਹਨਾਂ ਨੇ ਕੋਈ ਵੀ ਇੰਸ਼ੋਰੈਂਸ ਨਹੀਂ ਕਰਵਾਈ ਤੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਗਈ ਹੈ, ਓਬਵੀਅਸਲੀ ਹੈ ਉਹ $2 ਦਾ ਜਿਹੜਾ $2400 ਸੇਵ ਹੋਇਆ ਸੀ ਪਲੱਸ ਇੰਟਰਸਟ ਥੋੜਾ ਬਹੁਤ ਉਹੀ ਉਹਨਾਂ ਦੇ ਹੱਥ ਦੇ ਵਿੱਚ ਹੈਗਾ। ਸੋ ਇਹੀ ਚੀਜ਼ ਹੈ ਕਿ ਸਾਨੂੰ ਬੈਲੈਂਸ ਕਰਕੇ ਰੱਖਣਾ ਪੈਣਾ। ਅਸੀਂ ਇਹ ਨਾ ਸੋਚੀਏ ਕਿ ਸਾਡੀ ਏਜ ਬਹੁਤ ਘੱਟ ਹੈ, ਸਾਨੂੰ ਕੁਛ ਨਹੀਂ ਹੋਣਾ, ਇਸ ਟਾਈਮ ਤੇ ਸਾਨੂੰ ਕਿਸੇ ਤਰ੍ਹਾਂ ਦੀ ਇੱਦਾਂ ਦੀ ਜ਼ਰੂਰਤ ਨਹੀਂ ਪੈਣੀ। ਓਬਵੀਅਸਲੀ ਹੈ ਰੱਬ ਨਾ ਕਰੇ ਜੇ ਇੱਦਾਂ ਦੀ ਕੋਈ ਕੰਡੀਸ਼ਨ ਆਈ, ਜੋ ਵੀ ਅਸੀਂ ਸੇਵਿੰਗਸ ਕੀਤੀਆਂ ਹੁੰਦੀਆਂ ਉਹਨੂੰ ਅਸੀਂ ਪਹਿਲਾਂ ਸਕ੍ਰੈਚ ਆਊਟ ਕਰਾਂਗੇ ਜੇ ਸਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਹੈ। ਇਹੀ ਦੂਜੇ ਪਾਸੇ ਹੋਵੇ ਕਿ ਜੇ ਅਸੀਂ ਉਹ $100 ਦੀ ਬਜਾਏ ਸੇਵ ਕਰਨ ਦੀ ਬਜਾਏ $50 ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਦਈਏ, $50 ਅਸੀਂ ਸੇਵ ਕਰ ਲਈਏ, ਉਸ ਕੇਸ ਦੇ ਵਿੱਚ ਐਟਲੀਸਟ ਸਾਡੀ ਇੰਸ਼ੋਰੈਂਸ ਸਟੈਂਡ ਆਊਟ ਕਰੇਗੀ, ਸਾਨੂੰ ਹੈਲਪ ਆਊਟ ਕਰੇਗੀ ਉਸ ਟਾਈਮ ਤੇ ਫਾਈਨੈਂਸ਼ਲੀ, ਇਨਸਟੈਡ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਫਰੈਂਡ ਸਰਕਲ ਦੇ ਵਿੱਚ ਕਿਸੇ ਤੋਂ ਹੈਲਪ ਮੰਗਣ ਦੀ ਬਜਾਏ ਆਪਣੀ ਇੰਸ਼ੋਰੈਂਸ ਪਾਲਿਸੀ ਚੱਕ ਕੇ ਉਹਨੂੰ ਕਲੇਮ ਕਰ ਸਕਾਂਗੇ। ਸੋ ਇਸੇ ਕਰਕੇ ਜ਼ਰੂਰੀ ਹੈ ਕਿ ਇਸਨੂੰ ਤੁਸੀਂ ਜਦੋਂ ਵੀ ਆਪਾਂ ਇਸ ਬਾਰੇ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਆਪਣੇ ਸੋਚਦੇ ਹੈਗੇ ਹਾਂ, ਸਿਰਫ ਇਹ ਨਾ ਸੋਚੀਏ ਕਿ ਅਸੀਂ ਜਸਟ ਸੇਵਿੰਗਸ ਕਰ ਲਈ, ਅਸੀਂ PFSA ਅਕਾਊਂਟ ਖੋਲ ਲਿੱਤਾ, FHSA ਖੋਲ ਲਿੱਤਾ, ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋ ਗਈ ਹੈ। ਸਾਨੂੰ ਬੈਲੈਂਸ ਕਰਕੇ ਚੱਲਣਾ ਪੈਣਾ, ਸਾਨੂੰ ਡਾਇਵਰਸੀਫਾਈ ਕਰਨਾ ਪੈਣਾ ਕਿ ਸਾਡੀ ਇੰਸ਼ੋਰੈਂਸ ਵੀ ਹੋਵੇ, ਸਾਡੀ ਸੇਵਿੰਗਸ ਵੀ ਹੋਵੇ, ਐਂਡ ਸੇਵਿੰਗਸ ਦੇ ਉੱਤੇ ਗਰੋਥ ਵੀ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਐਂਡ ਪਲੱਸ ਨਾਲ ਦੀ ਨਾਲ ਸਟੇਟ ਪਲੈਨਿੰਗ, ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ। ਨੋ ਮੈਟਰ ਕਿ ਕੋਈ ਪਰਸਨ ਬਹੁਤ ਸਾਲ ਹੋ ਗਏ ਨੇ, 5-10 ਸਾਲ 20 ਸਾਲ ਹੋ ਗਏ ਨੇ, ਉਸ ਪਰਸਨ ਲਈ ਵੀ ਸੇਮ ਹੀ ਫਾਰਮੂਲਾ ਅਪਲਾਈ ਹੁੰਦਾ, ਐਂਡ ਜਿਹੜਾ ਪਰਸਨ ਕੋਈ ਨਵਾਂ ਆਇਆ ਉਹਦੇ ਲਈ ਵੀ ਸੇਮ ਅਪਲਾਈ ਹੁੰਦਾ। ਜਿੱਦਾਂ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਹਜੇ ਨਿਊਜ਼, ਵੈਸੇ ਤਾਂ ਅਕਸਰ ਆਪਾਂ ਰੋਜ਼ ਹੀ ਬਹੁਤ ਇੱਦਾਂ ਦੀਆਂ ਨਿਊਜ਼ ਅਨਫੋਰਚੁਨੇਟਲੀ ਦੇਖ ਰਹੇ ਹੈਗੇ ਹਾਂ, ਬਹੁਤ ਯੰਗ ਏਜਿਸ ਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਸ ਮਿਸਹੈਪਸ ਹੋ ਜਾਂਦੀਆਂ ਨੇ। ਜਿੱਦਾਂ ਕਿ ਹੁਣ ਪਿੱਛੇ ਜੇ ਇੱਕ ਇੱਥੇ ਐਕਸੀਡੈਂਟ ਹੋਇਆ ਮੈਕਵੀਨ ਵਾਲੀ ਸਾਈਡ ਤੇ, 25-year-old ਇੰਟਰਨੈਸ਼ਨਲ ਬੱਚਾ ਸੀਗਾ, ਉਹਦੀ ਡੈਥ ਹੋ ਗਈ, ਐਂਡ ਹੁਣ ਉਹ ਗੋ ਫੰਡ ਮੀ ਤੇ ਸਾਰੇ ਫੈਮਿਲੀ ਫਰੈਂਡਸ ਜਿਹੜੇ ਹੈਗੇ ਆ ਉਹ ਰਿਕੁਐਸਟ ਕਰ ਰਹੇ ਨੇ। ਇਹੀ ਚੀਜ਼ ਹੈਗੀ ਕਿ ਵੈਸੇ ਤਾਂ ਪਰਮਾਤਮਾ ਦੇ ਅੱਗੇ ਹੀ ਹੱਥ ਜੋੜਦੇ ਕਿਸੇ ਦੇ ਉੱਤੇ ਇੱਦਾਂ ਦਾ ਮਿਸਹੈਪ ਨਾ ਹੋਵੇ, ਪਰ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਤਾਂ ਐਟਲੀਸਟ ਉਹਨਾਂ ਦੇ ਕੋਲ ਇੰਸ਼ੋਰੈਂਸ ਜ਼ਰੂਰ ਹੋਵੇ, ਤਾਂ ਕਿ ਉਹਨਾਂ ਦੀ ਫੈਮਿਲੀ ਜਿਹੜੀ ਰੈਸਟ ਬਿਹਾਈਂਡ, ਚਾਹੇ ਉਹ ਬੈਕ ਹੋਮ ਕੰਟਰੀ ਦੇ ਵਿੱਚ ਚਾਹੇ ਇੱਥੇ ਹੈਗੇ ਆ, ਉਹਨਾਂ ਦੇ ਕੋਲ ਪ੍ਰੋਪਰ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੋਵੇ। ਸੋ ਇਸੇ ਕਰਕੇ ਜ਼ਰੂਰ ਕਹਿਣਾ ਚਾਹਾਂਗੇ, ਜਿੰਨੀਆਂ ਵੀ ਇੰਸ਼ੋਰੈਂਸ ਪਾਲਿਸੀਜ਼ ਹੈ, ਨੋ ਮੈਟਰ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਨੋ ਮੈਟਰ ਤੁਸੀਂ ਬਹੁਤ ਹੀ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ ਪਾਲਿਸੀ ਸ਼ੁਰੂ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਹਰ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ। ਕੋਈ ਵੀ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, 416-509-1509.

0: ਅੱਛਾ ਤੁਸੀਂ ਦੱਸਿਓ, ਮੈਂ ਇੱਕ ਗੱਲ ਸਾਂਝੀ ਕਰਦਾ ਹਾਂ ਕਿ ਜਿਹੜੀ ਅਸੀਂ ਕਹਿੰਦੇ ਕਿ ਯਾਰ ਬੰਦਾ ਕਿਵੇਂ ਖੁਸ਼ ਹੋਊ, ਹੈਪੀਨੈਸ ਜਿਹੜੀ ਹੈਗੀ ਆ, ਮੈਨੂੰ ਲੱਗਦਾ ਕਿ ਇਹ ਤੁਹਾਡੀ ਗੁੱਡ ਜੱਜਮੈਂਟ ਤੋਂ ਆਉਂਦੀ ਆ
1: ਜੀ।
0: ਹੈਪੀਨੈਸ ਤੁਹਾਡੀ ਕਮਸ ਥਰੂ ਗੁੱਡ ਜੱਜਮੈਂਟ, ਐਂਡ ਗੁੱਡ ਜੱਜਮੈਂਟ ਕਮਸ ਥਰੂ ਐਕਸਪੀਰੀਅੰਸ, ਐਕਸਪੀਰੀਅੰਸ ਕਮਸ ਥਰੂ ਬੈਡ ਜੱਜਮੈਂਟ। ਫੇਲੀਅਰ ਫੇਸ ਕੀਤਾ ਹੋਊਗਾ, ਜਿਹੜੇ ਬੰਦੇ ਨੇ ਫੇਲੀਅਰ ਫੇਸ ਹੀ ਨਹੀਂ ਕੀਤਾ ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਜਦੋਂ ਕਿਤੇ ਕੋਈ ਨਾ ਕੋਈ ਫੇਲੀਅਰ ਉਹਦੀ ਜ਼ਿੰਦਗੀ 'ਚ ਛੋਟਾ ਮੋਟਾ ਵੀ ਆ ਗਿਆ ਕਿ ਉਹਨੇ ਉਹ 'ਚੋਂ ਸਰਵਾਈਵ ਕਿਵੇਂ ਕਰਨਾ, ਉਹਨੇ ਉਹ 'ਚੋਂ ਨਿਕਲਣਾ ਕਿਵੇਂ ਆ। ਗੁੱਡ ਜੱਜਮੈਂਟ ਦੀ ਗੱਲ ਅਸੀਂ ਕੀਤੀ ਹੈ ਅਤੇ ਗੁੱਡ ਜੱਜਮੈਂਟ ਆ ਜਿਹੜੀ ਉਹ ਬਹੁਤ ਸਾਰੇ ਲੋਕਾਂ ਦੀ ਗੁੱਡ ਜੱਜਮੈਂਟ ਇਸ ਕਰਕੇ ਆ ਕਿ ਉਹਨਾਂ ਨੂੰ ਪਤਾ ਕਿ ਅਸੀਂ ਭਾਈ ਹੁਣ ਚੇਂਜ ਹੋਣ ਜਾ ਰਹੇ ਰੂਲਸ, ਬਹੁਤੀ ਵਾਰ ਅਵੇਅਰ ਨਹੀਂ ਹੁੰਦੇ। ਨਾਗਪਾਲ ਸਾਹਿਬ ਨੇ ਕਈ ਵਾਰ ਕਿੰਨੀ ਵਾਰ ਦੱਸਿਆ, ਟੀਮ ਇਹਨਾਂ ਦੀ ਸੁਪਰ ਬਿਜ਼ੀ ਹੋਈ ਬੈਠੀ ਆ। ਨਾਗਪਾਲ ਸਾਹਿਬ, ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਭਾਈ ਜੇਕਰ ਤੁਸੀਂ 70,000 ਤੋਂ ਇਨਕਮ ਘੱਟ ਭਰੀ ਆ 2024 ਦੀ, ਅਤੇ ਜੇਕਰ ਤੁਸੀਂ ਇੱਥੇ ਆਏ ਹੋਏ ਹੋ, PR ਕਾਰਡ ਤੁਹਾਡੇ ਕੋਲ ਹੈਗਾ ਵਾ, ਜਾਂ ਤੁਸੀਂ ਸਿਟੀਜਨ ਹੈਗੇ ਹੋ, ਤੁਹਾਨੂੰ 50,000, 60,000, 70,000, 80,000, 1,00,000 ਤੱਕ ਵੀ ਮਿਲ ਸਕਦਾ ਵਾ। ਕਿਵੇਂ ਮਿਲੂਗਾ ਉਹ ਤੁਸੀਂ ਥੋੜ੍ਹਾ ਜਿਹਾ ਦੱਸ ਦਿਓ।
2: ਹਾਂਜੀ, ਸੋ ਲਾਈਕ ਇਸਮੇ ਅਬ ਸਿਰਫ ਜੋ ਮੈਂ ਬੋਲਣੇ ਜਾ ਰਹਾ ਹੂੰ ਸਿਰਫ ਇਸ ਵੀਕ ਕੇ ਐਂਡ ਤੱਕ ਕੀ ਵੈਲਿਡ ਹੈ ਇਨਫੋਰਮੇਸ਼ਨ, ਤੋ ਯੇ ਨਹੀਂ ਕਿ ਆਪ ਉਸਕੇ ਬਾਅਦ ਆਏਂਗੇ ਬੋਲੇਂਗੇ ਆਪਨੇ ਐਸਾ ਕਹਾ ਥਾ ਰੇਡੀਓ ਪੇ ਆਪਨੇ ਐਸਾ ਕਹਾ ਥਾ ਨਾ, ਤੋ ਇਸ ਲਈ ਪਹਿਲੇ ਸੇ ਮੈਨੇ ਆਪਕੋ ਡਿਸਕਲੇਮਰ ਦੇ ਦਿਆ। ਓਕੇ, ਸੋ ਇਸਮੇ ਅਗਰ ਆਪਕੀ ਇਨਕਮ ਕਮ ਹੈ, 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਤੋ ਆਪਕੀ ਇਨਕਮ ਕਮ ਹੈ, ਲੈਸ ਦੈਨ $70,000 ਹੈ, ਕਿਸਕੀ ਹੋਤੀ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਸਮਾਲ ਬਿਜ਼ਨਸ ਓਨਰ, ਅਨਇੰਪਲੋਇਡ ਹਾਊਸ ਵਾਈਫ ਕੀ, ਤੋ ਆਪ ਲੋਕ ਸਕਿੱਲ ਡਿਵੈਲਪ ਕਰੇ, 30,000 to 100,000 ਕੀ ਫੰਡਿੰਗ ਆਪਣੇ ਗਵਰਨਮੈਂਟ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ, ਆਸਾਨ ਸੇ ਕੋਰਸਿਸ ਹੈ, ਫੁਲੀ ਆਨਲਾਈਨ ਹੈ, ਈਜ਼ੀ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, ਤੋ ਕੋਈ ਚਾਲਾਕੀ ਨਹੀਂ ਹੈ ਇਸਮੇ, ਕੋਈ ਕਾਗਜ਼ ਸੈੱਟ ਨਹੀਂ ਹੋ ਰਹੇ ਕਿ ਉਹ ਕੋਈ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ ਯਹਾਂ ਪੇ ਫੰਡਿੰਗ, ਹੈ ਨਾ, ਬੈਂਕ ਕੋ ਤੋ ਚਲੋ ਸੈਟਿੰਗ ਹੋ ਜਾਤੀ ਹੈ, ਬਟ ਹਮਾਰੇ ਕਾਮ ਮੇ ਕੋਈ ਸੈਟਿੰਗ ਨਹੀਂ ਹੈ, ਐਂਡ ਟੂ ਐਂਡ ਕੋਈ ਅਪਰੋਚ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਕਾਲਾ ਬਾਜ਼ਾਰੀ ਨਹੀਂ, ਕੁਛ ਡਾਕੂਮੈਂਟ ਐਡਿਟ ਨਹੀਂ ਹੋ ਰਹੇ ਹੈ, ਇਸ ਲਈ ਕਹਿੰਦੇ ਇਨਕਮ ਕਮ ਹੈ ਤੋ ਹੀ ਆਏ, ਨਹੀਂ ਤੋ ਨਹੀਂ ਤੋ ਮਤ ਹੈ ਕੋਈ, ਕਿਉਂਕਿ ਹਮਾਰੇ ਹੱਥ ਮੇ ਕੁਛ ਨਹੀਂ ਹੈ, ਜੋ ਜ਼ਰੀਆ ਹੈ ਹਮ, ਤੋ ਇਸ ਲਈ ਆਪ ਕਾਲ ਕਰੇ, ਸਾਫ਼ ਕਾਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਗਵਰਨਮੈਂਟ ਜਬ ਇਤਨਾ ਪੈਸਾ ਇਤਨੀ ਜਗ੍ਹਾ ਪੇ ਲਗਾਤੀ ਹੈ, ਇਤਨੀ ਜਗ੍ਹਾ ਪੇ ਲਗਾਤੀ, ਚਾਹੇ ਉਹ ਹੈਲਥ ਕੇਅਰ, ਐਡੂਕੇਸ਼ਨ, ਇਤਨੀ ਜਗ੍ਹਾ ਪੇ, ਵੈਸੀ ਗਵਰਨਮੈਂਟ ਐਡੂਕੇਸ਼ਨ ਪੇ ਆਪ ਪੇ ਸਪੈਂਡ ਕਰ ਰਹੀ ਹੈ। ਕੱਲ ਗੈਸ ਕਾ ਪ੍ਰਾਈਸ 7 ਸੈਂਟ ਉੱਪਰ ਚਲਾ ਗਿਆ ਅੱਜ, ਰਾਈਟ, ਤੋ ਲਾਈਕ ਹਮ ਵੋ ਤੋ ਨਹੀਂ ਰੋਕ ਸਕਤੇ, ਲੇਕਿਨ ਹਮ ਫੰਡਿੰਗ ਹਾਸਿਲ ਕਰ ਸਕਤੇ ਹੈ, ਸਕਿੱਲ ਡਿਵੈਲਪ ਕਰ ਸਕਤੇ ਹੈ, ਜਿਸਕਾ ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ, ਫੈਮਿਲੀ ਆਫ ਫੋਰ ਕੋ ਅਪ ਟੂ $80,000, ਉਸਮੇ ਸੇ 40,000 ਤੋ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਕਾ ਪੋਰਸ਼ਨ ਹੈ, ਟੈਕਸ ਫ੍ਰੀ ਨਾਨ ਰਿਫੰਡੇਬਲ ਮਨੀ $40,000, ਬਤਾਓ, ਸਾਥ ਮੇ ਜੋ ਰੈਸਟ 40,000 ਹੈ, 0% ਪੇ ਲੋਨ ਹੈ, ਔਰ 1.5 ਸਾਲ ਬਾਅਦ ਵੀ ਉਸਕਾ ਵਿਆਜ ਸਿਰਫ 2.5% ਹੈ ਸਾਲ ਕਾ, 15 ਸਾਲ ਮੇ ਲਟਾ ਸਕਤੇ ਹੈ ਉਸਕੋ ਆਪ ਆਸਾਨ ਕਿਸ਼ਤੋ ਮੇ, ਇਸ ਅਪਰਚੁਨਿਟੀ ਕੋ ਮਿਸ ਨਾ ਕਰੇ, ਹਮਾਰੀ ਫੀਸ 199 ਜਾਂ 499 ਸ਼ੁਰੂ ਮੇ ਨਹੀਂ, ਕਾਮ ਹੋਣੇ ਕੇ ਬਾਅਦ, ਆਜ 8 ਬੰਦੋ ਕੀ ਫੰਡਿੰਗ ਗਿਰ ਚੁੱਕੇ ਅਭੀ ਤੱਕ 3 ਵਜੇ ਤੱਕ, ਔਰ ਉਸਕੇ ਲਾਈਕ ਅਬ ਵੋ ਹਮਾਰੀ ਛੋਟੀ ਸੀ ਫੀਸ ਦੇਂਗੇ 200 ਜਾਂ 500, ਕੋਈ ਕੈਚ ਨਹੀਂ, ਕੋਈ ਕਮਿਸ਼ਨ ਨਹੀਂ, ਕੋਈ ਗ੍ਰੀਡੀਨੈਸ ਨਹੀਂ, ਕੋਈ ਚਲਾਕੀ ਨਹੀਂ, ਕਾਲ ਕਰੇ, ਅਸੈਸਮੈਂਟ ਕਰਾਏ।
0: ਬਾਜੀ ਮੈਂ ਤਾਂ ਕਿੰਨਿਆਂ ਨੂੰ ਜਾਣਦਾ ਜਿਨ੍ਹਾਂ ਨੇ ਤੁਹਾਡੇ ਥਰੂ ਕਰਵਾ ਕੇ, ਉਹਨਾਂ ਦੀ ਆਲਰੇਡੀ ਜਿਹੜੀ ਹੈਗੀ ਜੀ ਉਹ ਅਮਾਊਂਟ ਉਹਨਾਂ ਕੋਲ ਪਹੁੰਚ ਵੀ ਗਈ ਆ, ਉਹਨਾਂ ਦੀ ਕਲਾਸਿਸ ਵੀ ਚੱਲ ਰਹੀਆਂ ਆਨਲਾਈਨ, ਅਤੇ ਖੁਸ਼ ਵੀ ਨੇ ਬੰਦੇ।
2: ਬਿਲਕੁਲ ਜੀ, ਬਲੈਸਿੰਗ ਹਮਨੇ ਪਾਸੇ ਬਹੁਤ ਲਈ, ਹਮਨੇ ਬਲੈਸਿੰਗ, ਹਮੇ ਲਾਲਚ ਨਹੀਂ ਹੈ, ਸਭ ਤੋਂ ਬੜੀ ਬਾਤ, ਹਮ ਲੋਕ ਮੈਂ ਕਹਿੰਦੇ ਸਾ ਫੀਸ ਬੜਾ ਦਿਓ, ਹਮ ਕਹਿੰਦੇ ਨਹੀਂ ਬੜਾ, ਇੱਤੀ ਰੱਖਣੀ ਹਮਨੇ।
0: ਨੰਬਰ ਸਾਂਝਾ ਕਰ ਦਿਓ।
2: ਨੰਬਰ ਜੀ 437-264-31-75, 437-264-31-75, ਹੁਣੇ ਕਾਲ ਕਰੋ ਤੇ ਐਸਟੀਮੇਟ ਲਓ, 437-264-31-75, 437-264-31-75।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮਲ ਸਾਹਿਬ ਇੱਕ ਤੁਹਾਨੂੰ ਹੋਰ ਦੱਸਦਾ
1: ਜੀ,
0: ਬੰਦਾ ਮੋਨਾ ਜੀ ਤੁਸੀਂ ਵੀ ਸੁਣਿਓ ਧਿਆਨ ਦੇ ਨਾਲ, ਬੰਦਾ ਕੋਈ ਫੱਕਰ ਫਕੀਰ ਸੀਗਾ
1: ਜੀ,
0: ਉਹ ਫੱਕਰ ਫਕੀਰ ਨਾ ਜਦੋਂ ਤਾਂ ਘਰੇ ਹੁੰਦਾ ਸੀਗਾ, ਉਦੋਂ ਇੱਕ ਜਿੰਦਾ ਲਾ, ਦੋ ਜਿੰਦੇ ਲਾ, ਤਿੰਨ ਜਿੰਦੇ ਲਾ, ਹਨਾ, ਤੇ ਜਦੋਂ ਬਾਹਰ ਜਾਂਦਾ ਸੀਗਾ ਉਦੋਂ ਦਰਵਾਜ਼ੇ ਖੁੱਲੇ ਛੱਡ ਜਾਂਦਾ ਸੀ, ਉਹ ਖੁੱਲੇ ਛੱਡ ਜਾਂਦਾ ਸੀਗਾ ਦਰਵਾਜ਼ੇ, ਉਹ ਕਿਸੇ ਸਿਆਣੇ ਬੰਦੇ ਨੇ ਪੁੱਛਿਆ, ਕਹਿੰਦਾ ਬੰਦਾ ਬਣ ਬਾਬਾ ਤੂੰ ਦੇ ਦੋ, ਤੂੰ ਘਰੇ ਹੁਣ ਐਡੀ ਕਿੱਡੀ ਗੱਲ ਆ ਤੂੰ, ਹਨਾ ਵੀ ਤੂੰ 3 ਜਿੰਦੇ 4 ਜਿੰਦੇ ਲਾ ਲਾ ਕੇ ਅੰਦਰ ਬੈਠਾ, ਤੇ ਜਦੋਂ ਤੂੰ ਬਾਹਰ ਨੂੰ ਜਾਣਾ ਉਦੋਂ ਤੂੰ ਜਿੰਦੇ ਉਹ ਸਮਾਨ ਚੱਕ ਕੇ ਲੈ ਜਾਣਗੇ ਚੋਰ ਤੇਰਾ, ਵੀ ਇਹ ਤੇਰਾ ਪੁੱਠਾ ਕੰਮ ਆ, ਵੀ ਜਦੋਂ ਲੋਕ ਬਾਹਰ ਜਾਂਦੇ ਨੇ ਉਦੋਂ ਜਿੰਦਾ ਲਾ ਕੇ ਜਾਂਦੇ ਨੇ, ਉਦੋਂ ਡਬਲ ਜਿੰਦਾ ਵੀ ਲਾਉਂਦੇ ਮੋਨਾ ਜੀ, ਇੱਦਾਂ ਹੀ ਹੁੰਦਾ ਨਾ,
2: ਬਿਲਕੁਲ,
0: ਤੇ ਜਦੋਂ ਆਪਾਂ ਅੰਦਰ ਬੈਠੇ ਫਿਰ ਤਾਂ ਬੰਦਾ ਪਤਾ ਬੈਠਾ, ਉਹ ਕਹਿੰਦਾ ਵੀ ਜਿੰਦਾ ਲਾਇਆ ਕਿਹਨੂੰ ਜਾਂਦਾ ਵਾ, ਉਹ ਕਹਿੰਦਾ ਜਿਹੜੇ ਸਮਾਨ ਨੂੰ, ਕੀਮਤੀ ਚੀਜ਼ਾਂ ਨੂੰ, ਜਿਹੜੀਆਂ ਕੀਮਤੀ ਚੀਜ਼ਾਂ ਨੇ, ਉਹ ਕਹਿੰਦਾ ਮੈਨੂੰ ਲੱਗਦਾ ਕਿ ਮੇਰੇ ਘਰ ਦੇ ਵਿੱਚ ਮੇਰੇ ਤੋਂ ਵੱਧ ਕੀਮਤੀ ਕੋਈ ਚੀਜ਼ ਹੈ ਹੀ ਨਹੀਂ।

0: ਸਭ ਤੋਂ ਕੀਮਤੀ ਮੈਂ ਆਪਣੇ ਆਪ ਨੂੰ ਸਮਝਦਾ ਵਾਂ। ਸੋ ਇਸ ਕਰਕੇ ਜਦੋਂ ਮੈਂ ਹੁੰਦਾ ਮੈਂ ਜਿੰਦਾ ਲਾ ਲੈਂਦਾ, ਆਹ ਜਿਹੜਾ ਸਮਾਨ ਸਮੂਨ ਹੈ ਮੇਰੀ ਨਜ਼ਰ ਦੇ ਵਿੱਚ ਇਹ ਕੋਈ ਕੀਮਤੀ ਨਹੀਂ, ਤੇ ਮੈਨੂੰ ਲੱਗਦਾ ਕਿ ਅਸੀਂ ਇੱਥੇ ਮਾਰ ਖਾ ਜਾਂਦੇ ਹਾਂ, ਅਸੀਂ ਆਪਣੇ ਆਪ ਨੂੰ ਕੀਮਤੀ ਸਮਝਦੇ ਹੀ ਨਹੀਂ ਹਾਂ। ਜੇ ਅਸੀਂ ਆਪਣੇ ਆਪ ਨੂੰ ਕੀਮਤੀ ਸਮਝਦੇ ਹੋਈਏ ਤਾਂ ਅਸੀਂ ਪ੍ਰੋਟੈਕਸ਼ਨ ਆ ਜਿਹੜੀ ਉਹਦੇ ਤੋਂ ਵੀ ਸਾਨੂੰ ਪਤਾ ਹੋਵੇ ਕਿ ਆਪਣੀ ਪ੍ਰੋਟੈਕਸ਼ਨ ਪਹਿਲਾਂ ਕਿਵੇਂ ਲੈ ਕੇ ਰੱਖਣੀ ਆ, ਜਿਹੜੀ ਲਾਈਫ ਇੰਸ਼ੋਰੈਂਸ ਜਾਂ ਟਰਮ ਪਲਾਨ, ਉਹਦੇ 'ਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ ਜੇ 30-32 ਸਾਲ ਦਾ ਮੇਲ ਫੀਮੇਲ ਹੈਗੇ ਆ ਉਹਨਾਂ ਦੇ ਲਈ ਕ੍ਰਿਟੀਕਲ ਇਲਨੈਸ ਦੀ ਵੀ ਗੱਲਬਾਤ ਕਰਾਂਗੇ। ਸੋ ਮੋਨਾ ਜੀ ਦਾ ਨੰਬਰ ਆ ਜਿਹੜਾ 416-509-1509। ਸੁੱਖ ਜੇ ਪ੍ਰੋਗਰਾਮ ਸੁਣ ਰਹੇ ਹੋ ਤਾਂ ਅਗਲਾ ਲਿੰਕ ਮੈਂ ਤੁਹਾਡਾ ਜ਼ਰੂਰ ਲੈਣਾ ਚਾਹਾਂਗਾ ਕਿਉਂਕਿ ਲਾਈਵ ਔਨ ਲੋਕੇਸ਼ਨ ਹੈ। ਇੱਕ ਮੈਂ ਦੱਸ ਦਵਾਂ ਕਿ ਟਰੱਕ ਅਤੇ ਮਕੈਨਿਕਸ ਦੀ ਜ਼ਰੂਰਤ ਆ ਬਾਈ ਜੀ, $30-35 ਮਿਲਣਗੇ। ਸਟੋਨੀ ਕ੍ਰੀਕ ਦਾ ਏਰੀਆ ਵਾ, ਸੋ ਜੇ ਤੁਸੀਂ ਟਰੱਕ ਦਾ ਟ੍ਰੇਲਰ ਦਾ ਕੰਮ ਜਾਣਦੇ ਹੋ, ਸੇਫਟੀ ਦਾ, ਬ੍ਰੇਕਾਂ ਦਾ, ਲਾਈਟਸ ਦਾ, ਤਾਂ $30-35 ਪਰ ਆਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਸਕਦੇ ਆ। ਨੰਬਰ ਨੋਟ ਕਰ ਲਓ, ਇਹਨਾਂ ਨੂੰ ਵਟਸਐਪ 'ਤੇ ਮੈਸੇਜ ਭੇਜ ਦਿਓ ਚਾਹੇ ਕਾਲ ਕਰ ਲਿਓ, 905-906-4001 'ਤੇ ਤੁਸੀਂ ਕਾਲ ਕਰ ਲੈਣੀ ਹੈ, 905-906-4001। $30-35 ਬਾਈ ਬਹੁਤ ਆ ਹਨਾ। ਅਤੇ ਜੇ ਤੁਸੀਂ ਕੰਮ ਜਾਣਦੇ ਹੋ, ਤੁਸੀਂ ਟਰਬੋ ਦਾ ਕੰਮ ਜਾਣਦੇ ਹੋ, ਸਟਾਰਟਰ ਦਾ ਕੰਮ ਜਾਣਦੇ ਹੋ, ਏਅਰਲਾਈਨਸ ਦਾ ਕੰਮ ਜਾਣਦੇ ਹੋ, ਟਾਇਰ ਚੇਂਜ ਕਰਨ ਦਾ ਕੰਮ ਜਾਣਦੇ ਹੋ, ਏਅਰ ਬੈਗ ਦਾ ਕੰਮ ਜਾਣਦੇ ਹੋ, ਮਤਲਬ ਤੁਸੀਂ ਮਕੈਨਿਕ ਹੋ, ਤਾਂ $30-35 'ਤੇ ਤੁਹਾਡੀ ਸਟਾਰਟਿੰਗ ਹੋ ਜਾਣੀ ਹੈ। 905-906-4001 ਇਹਨਾਂ ਦਾ ਨੰਬਰ ਆ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ ਦੱਸੋ ਥੋੜ੍ਹਾ ਜਿਹਾ ਲਾਈਫ ਇੰਸ਼ੋਰੈਂਸ ਦਾ ਦੱਸ ਦਿਓ ਜੀ।
1: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਿੱਦਾਂ ਕਿ ਹੁਣੇ ਤੁਸੀਂ ਕਿਹਾ ਕਿ ਜਿਹੜਾ ਪਰਸਨ ਖੁਦ ਹੈਗਾ ਉਹੀ ਮੇਨ ਐਸੈਟ ਹੈਗਾ ਡੈਫੀਨੇਟਲੀ, ਕਿਉਂਕਿ ਜਦੋਂ ਵੀ ਅਸੀਂ ਆਪਣੇ ਐਸੈਟ ਦੀ ਗੱਲ ਕਰਦੇ ਹਾਂ ਸਾਡੇ ਮਾਇੰਡ ਦੇ ਵਿੱਚ ਸ਼ਾਇਦ ਆਉਂਦਾ ਹੈਗਾ ਕਿ ਸਾਡਾ ਘਰ ਐਸੈਟ ਹੈਗਾ, ਪਰ ਜ਼ਿਆਦਾਤਰ ਦੇਖੀਏ ਤਾਂ ਉਹ ਘਰ ਦੇ ਵਿੱਚ ਡਾਊਨ ਪੇਮੈਂਟ ਤਾਂ ਅਸੀਂ 20%, 25%, ਹੱਦ 30% ਦਿੱਤੀ ਹੋਊਗੀ, ਬਾਕੀ ਤਾਂ ਸਾਰਾ ਲੋਨ ਹੈਗਾ, ਸਾਰਾ ਮੋਰਗੇਜ ਹੈਗੀ ਹੈ। ਸੋ ਇਸੇ ਕਰਕੇ ਉਸਨੂੰ ਆਪਾਂ ਐਸੈਟ 100% ਨਹੀਂ ਕਾਊਂਟ ਕਰ ਸਕਦੇ, ਐਸੈਟ ਅਸੀਂ ਖੁਦ ਹੈਗੇ ਹਾਂ, ਸਾਨੂੰ ਆਪਣੇ ਆਪ ਦੀ ਪ੍ਰੋਟੈਕਸ਼ਨ ਦੀ ਜ਼ਰੂਰਤ ਹੈਗੀ ਹੈ। ਜਿੱਦਾਂ ਕਿ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀਗੀ ਕਿ ਜੇ ਅਸੀਂ ਪ੍ਰੀਮੀਅਮਸ ਦੀ ਗੱਲ ਕਰਦੇ ਹਾਂ, ਪ੍ਰੀਮੀਅਮਸ ਡਿਪੈਂਡਿੰਗ ਅਪੋਨ ਸਾਡਾ ਪ੍ਰੋਫਾਈਲ ਕਿੱਦਾਂ ਦਾ ਹੈਗਾ, ਸਾਡਾ ਬਜਟ ਕਿੱਦਾਂ ਦਾ ਹੈਗਾ, ਜੇ ਕੋਈ ਪਰਸਨ ਇਸ ਟਾਈਮ 25 ਸਾਲ 30 ਸਾਲ ਦੇ ਏਜ ਗਰੁੱਪ ਦੇ ਵਿੱਚ ਨੇ, ਸੋ ਇਸ ਟਾਈਮ ਤੇ ਆਪਣੀ ਕਵਰੇਜ ਕਰਵਾਉਣਾ ਚਾਹੁੰਦੇ ਨੇ ਲਾਈਫ ਇੰਸ਼ੋਰੈਂਸ ਵੀ ਤੇ ਨਾਲ ਕ੍ਰਿਟੀਕਲ ਇਲਨੈਸ ਵੀ, $500,000 ਦੀ ਲਾਈਫ ਇੰਸ਼ੋਰੈਂਸ ਨਾਲ $50,000 ਦੀ ਕ੍ਰਿਟੀਕਲ ਇਲਨੈਸ, ਡੈਫੀਨੇਟਲੀ ਇਸ ਤਰੀਕੇ ਦੀਆਂ ਪੋਲਿਸੀਜ਼ ਅਵੇਲੇਬਲ ਨੇ ਜਿਹਦੇ ਵਿੱਚ ਕਿ ਉਹਨਾਂ ਨੂੰ ਜਸਟ $1 a day ਦੀ ਕਵਰੇਜ ਦੀ ਕੋਸਟ ਪਊਗੀ, ਜਿਹਦੇ ਵਿੱਚ ਕਿ 5 lakh ਦੀ ਲਾਈਫ ਇੰਸ਼ੋਰੈਂਸ ਤੇ $50,000 ਦੀ ਕ੍ਰਿਟੀਕਲ ਇਲਨੈਸ ਨਾਲ ਇੰਕਲੂਡਿਡ ਹੈਗੀ ਹੈ। ਸੋ ਇਸੇ ਦੇ ਨਾਲ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਕਿ ਬਹੁਤ ਵਾਰ ਇਸ ਚੀਜ਼ ਤੇ ਵੀ ਅੰਡਰਸਟੈਂਡਿੰਗ ਹੈਗੀ ਹੈ ਕਿ ਇਸ ਟਾਈਮ ਤੇ ਜਦੋਂ ਏਜ ਘੱਟ ਹੈਗੀ ਹੈ ਤਾਂ ਜ਼ਰੂਰ ਅਸੀਂ ਉੱਧਰ ਵੀ ਫੋਕਸ ਕਰੀਏ ਕਿ ਜੇ ਸਾਡਾ ਬਜਟ ਅਲਾਓ ਕਰ ਰਿਹਾ ਮਨੀ ਬੈਕ ਪੋਲਿਸੀ ਦੇ ਵਿੱਚ ਜਾਈਏ ਤਾਂ ਕਿ ਸਾਡੀ ਇੱਕ ਨਾ ਇੱਕ ਟਾਈਮ ਤੇ ਪੇਡ ਅਪ ਹੋ ਜਾਵੇ ਪੋਲਿਸੀ। ਕਾਫੀ ਵਾਰ ਆਪਾਂ ਦੇਖਦੇ ਹਾਂ, ਆਪਾਂ ਸੋਚਦੇ ਹਾਂ ਕਿ ਅਸੀਂ ਆਪਣਾ ਘਰ ਪੇਡ ਅਪ ਕਰ ਲਈਏ, ਕਿਸ ਤਰੀਕੇ ਦੇ ਨਾਲ ਹੋ ਸਕਦਾ ਆਪਸ਼ਨ, ਇਹੀ ਚੀਜ਼ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਵਰਕਆਊਟ ਕਰਦੀ ਹੈ ਕਿ ਅੱਜ ਜੋ ਵੀ ਤੁਸੀਂ ਟਾਈਮ ਫਰੇਮ 10 ਸਾਲ ਦਾ 20 ਸਾਲ ਦਾ ਕੋਈ ਵੀ ਪੇਡ ਅਪ ਪੋਲਿਸੀ ਚੂਜ਼ ਕਰ ਲੈਂਦੇ ਹੈਗੇ ਹੋ, ਉਨੇ ਟਾਈਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹਿਣੀ ਹੈਗੀ ਹੈ। ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਘਰ ਦੇ ਵਿੱਚੋਂ ਇਕੁਇਟੀ ਚੱਕ ਸਕਦੇ ਹੁੰਦੇ ਹੈਗੇ ਆ, ਉਸੇ ਤਰੀਕੇ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਵੀ ਤੁਸੀਂ ਆਪਣੀ ਇਕੁਇਟੀ ਚੱਕ ਕੇ ਆਪਣੇ ਲਈ ਵੀ ਯੂਜ਼ ਕਰ ਸਕਦੇ ਹੈਗੇ ਹੋ। ਬਹੁਤ ਵਾਰ ਸਾਡੇ ਮਾਇੰਡ ਦੇ ਵਿੱਚ ਇਹ ਆਉਂਦਾ ਕਿ ਲਾਈਫ ਇੰਸ਼ੋਰੈਂਸ ਕਰਵਾਈਏ ਇਹ ਤਾਂ ਜਸਟ ਫੈਮਿਲੀ ਦੇ ਲਈ ਹੈ, ਇਹ ਤਾਂ ਸਿਰਫ ਸਪਾਊਸ ਦੇ ਲਈ ਹੈ, ਬੱਚਿਆਂ ਦੇ ਲਈ ਹੈਗੀ ਹੈ, ਪਰ ਉਹੀ ਲਾਈਫ ਇੰਸ਼ੋਰੈਂਸ ਤੁਹਾਡੇ ਲਈ ਵੀ ਆਪਣੇ ਲਈ ਵਰਕਆਊਟ ਕਰ ਸਕਦੀ ਹੈ। ਜਿੱਦਾਂ ਕਿ ਅਕਸਰ ਆਪਾਂ ਗੱਲ ਕੀਤੀ ਹੈਗੀ ਜਦੋਂ ਬੱਚਿਆਂ ਦੇ ਪਲਾਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤਾਂ ਬਹੁਤ ਹੀ ਵੱਡੀ ਗਰੋਥ ਆਪਾਂ ਨੂੰ ਮਿਲ ਸਕਦੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕੋਲ ਇੱਕ ਬਹੁਤ ਹੀ ਲੰਬਾ ਟਾਈਮ ਹੁੰਦਾ ਹੈ ਕਿ 0 age 1-2 ਸਾਲ ਬੱਚੇ ਦੀ ਏਜ ਹੈਗੀ ਹੈ। ਅੱਜ ਦੇ ਡੇਟ ਦੇ ਵਿੱਚ ਅਸੀਂ ਪਾਲਿਸੀ ਕੀਤੀ, ਕੋਈ 10 ਸਾਲ ਦੀ ਪੇਮੈਂਟ ਆਪਸ਼ਨ ਚੂਜ਼ ਕੀਤੀ ਹੈਗੀਆਂ ਨੇ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰ ਰਹੇ, ਕਵਰੇਜ ਚੱਲਦੀ ਰਹਿਣੀ ਹੈਗੀ ਹੈ, ਨਾਲ ਦੀ ਨਾਲ ਕੈਸ਼ ਵੈਲਿਊ ਉਹਨਾਂ ਦੀ ਗਰੋ ਹੁੰਦੀ ਰਹਿਣੀ ਹੈ। ਇੱਕ ਐਗਜ਼ਾਮਪਲ ਦੇ ਦਿੰਦੀ ਹਾਂ ਕਿ 0 age ਤਾਂ ਜੇ ਕੋਈ ਬੱਚਾ ਹੈਗਾ ਇਸ ਟਾਈਮ ਤੇ ਪੋਲਿਸੀ ਕਰਵਾਉਂਦੇ ਆ, 10 year ਪੇਡ ਅਪ ਪਲਾਨ, 3 lakh ਦੀ ਵੀ ਜੇ ਅਸੀਂ ਪੋਲਿਸੀ ਕਰਵਾਈ ਹੈਗੀ ਹੈ, ਜਦੋਂ ਨੂੰ ਬੱਚੇ ਨੇ ਉਹ 40s 50s ਤੇ ਪਹੁੰਚਣਾ, ਅਪਰੋਕਸੀਮੇਟਲੀ $500,000 ਤੱਕ ਦੀ ਕੈਸ਼ ਵੈਲਿਊ ਬਣ ਜਾਣੀ ਹੈਗੀ ਹੈ, ਜਿਹੜੀ ਕਿ ਉਹ ਆਪਣੇ ਲਈ ਕੋਲੈਟਰਲੀ ਜਾਂ ਫੁੱਲੀ ਯੂਜ਼ ਕਰ ਸਕਦੇ ਹੁੰਦੇ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਕਾਲ ਕਰ ਸਕਦੇ ਜੀ ਐਟ 416-509-1509। ਇਸ ਟਾਈਮ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਸਪਤੰਬਰ ਦੇ ਲਈ ਤਿਆਰੀ ਕਰ ਰਹੇ ਨੇ, ਯੂਨੀਵਰਸਿਟੀ ਜਾਣਾ ਹੈਗਾ, ਕਾਲਜ ਜਾਣਾ ਹੈ,
0: ਨੰਬਰ ਜ਼ਰੂਰ ਸਾਂਝਾ ਕਰੋ,
1: ਡਰੋਲ ਆਏ ਹੋਏ ਨੇ,
0: ਨੰਬਰ ਇੱਕ ਵਾਰ ਫਿਰ ਸਾਂਝਾ ਕਰੋ ਜੀ।
1: ਜ਼ਰੂਰ ਜੀ, ਮੈਨੂੰ ਕੰਟੈਕਟ ਕਰ ਸਕਦੇ ਜੀ ਐਟ 416-509-1509।
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਵੈਰੀ ਮੱਚ,
1: ਥੈਂਕ ਯੂ ਸੋ ਮੱਚ।
0: ਉਹ ਧਨੰਤਰ ਬੰਦੇ ਕਹਿ ਲਓ, ਇੱਕ ਪਾਸੇ ਸੁਲਤਾਨ ਜੀ ਨੇ ਤੇ ਇੱਕ ਪਾਸੇ ਹੈਗੇ ਸੁੱਖ, ਤੇ ਦੋਨੇ ਬੰਦੇ ਕਮਾਲ ਨੇ ਜਦੋਂ ਵੀ ਇਹ ਡੀਲ ਲਾਉਂਦੇ ਆ। ਸੁੱਖ ਜੀ ਸੁਲਤਾਨ ਜੀ ਵੀ ਨਾਲ ਨੇ, ਇੱਕ ਦੂਜੇ ਨੂੰ ਵੈਲਕਮ ਕਹੋ ਜਰਾ, ਜੀ ਆਇਆਂ ਨੂੰ ਕਹੋ ਇੱਕ ਦੂਜੇ ਨੂੰ।
2: ਬਿਲਕੁਲ ਬਿਲਕੁਲ ਬੁਪਰਾ ਸਾਹਿਬ, ਸੁਲਤਾਨ ਜੀ ਕੀ ਹਾਲ ਚਾਲ ਸਰ, ਠੀਕ ਠਾਕ ਹੋ ਜੀ?
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਸੋ ਜਦੋਂ ਸੁਲਤਾਨ ਜੀ ਦੀ ਗੱਲ ਚੱਲਦੀ ਹੈ, ਸੁਲਤਾਨ ਜੀ ਦੀਆਂ ਡੀਲਸ ਬੜੀਆਂ ਕਮਾਲ ਹੁੰਦੀਆਂ, ਜਦੋਂ ਸੁੱਖ ਉਹਨਾਂ ਦੀ ਗੱਲ ਚੱਲਦੀ ਹੈ, ਫਰਨੀਚਰ ਲੈਣਾ ਤਾਂ ਤੁਸੀਂ ਗ੍ਰੈਂਡ ਫਰਨੀਚਰ 'ਤੇ ਚਲੇ ਜਾਇਓ, ਅਪਲਾਈਸਿਸ ਲੈਣੇ ਆ ਤਾਂ ਤੁਸੀਂ ਜਾਣਾ ਕਿੱਥੇ ਆ, ਟੀਵੀ ਲੈਣੇ ਆ ਤਾਂ ਤੁਸੀਂ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸ 'ਤੇ। ਜਦੋਂ ਗ੍ਰੈਂਡ ਫਰਨੀਚਰ 'ਤੇ ਵੀ ਜਾਓਗੇ, ਜੇ ਤੁਸੀਂ ਸੁਲਤਾਨ ਜੀ ਦਾ ਵੀ ਉੱਥੇ ਨਾਮ ਦੱਸ ਦੋਗੇ ਤਾਂ ਵੀ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲ ਜਾਣਾ। ਇੱਕ ਤਾਂ ਤੋਂ ਜੇ ਅਪਲਾਈਸਿਸ ਲਾਓਗੇ, ਇਹਨਾਂ ਨੂੰ ਕਹਿ ਦਿਓ ਕਿ ਗ੍ਰੈਂਡ ਫਰਨੀਚਰ ਵਾਲਿਆਂ ਨੇ ਭੇਜਿਆ ਸੀ, ਇੱਥੇ ਵੀ ਸੁਲਤਾਨ ਜੀ ਤੁਸੀਂ ਵੀ ਡਿਸਕਾਊਂਟ ਕਰ ਦਿਓ
3: ਜੀ। ਡੈਫੀਨੇਟਲੀ ਜੀ, 100% ਕੋਈ ਵੀ ਕਸਟਮਰ ਆਉਂਦੇ ਆ ਤੇ ਡਿਸਕਾਊਂਟ ਉਹਨਾਂ ਵਾਸਤੇ ਅਵੇਲੇਬਲ ਹੈ।
0: ਆ ਇੱਥੇ ਰੱਖ, ਆ ਇੱਥੇ ਰੱਖ। ਤੇ ਸੁੱਖ ਉਹਨਾਂ ਕੋਲ ਅਸੀਂ ਲਾਈਵ ਔਨ ਲੋਕੇਸ਼ਨ ਤੇ ਜਾਣਾ ਸੁੱਖ, ਬਾਕੀ ਕੱਲ ਨੂੰ ਆਪਾਂ ਗੱਲਬਾਤ ਕਰਾਂਗੇ। ਲਾਈਵ ਔਨ ਲੋਕੇਸ਼ਨ ਦਾ ਇੱਕ ਵਾਰ ਸੱਦਾ ਦੇ ਦਿਓ।
2: ਬਿਲਕੁਲ ਬੁਪਰਾ ਸਾਹਿਬ, ਮੈਂ ਲਾਈਵ ਲੋਕੇਸ਼ਨ ਦਾ ਸੱਦਾ ਪੱਤਰ ਦਊਂਗਾ ਜੀ ਪਰਿਵਾਰਾਂ ਨੂੰ। 6685 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਸੋ ਫਰਾਈਡੇ, ਸੈਟਰਡੇ, ਸੰਡੇ ਸਾਰਿਆਂ ਨੂੰ ਸੱਦਾ ਪੱਤਰ, ਤੋਹਫੇ ਤੇ ਡਿਸਕਾਊਂਟ ਮਿਲਣੇ ਆ। 6085 ਟੋਮਕਰ ਰੋਡ ਉੱਪਰ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। 6085 ਟੋਮਕਰ ਰੋਡ ਤੇ ਫਰਾਈਡੇ ਵਾਲੇ ਦਿਨ ਮਿਲਦੇ ਆ, ਬਹੁਤ ਧੰਨਵਾਦ। ਤੇ ਸੁਲਤਾਨ ਜੀ ਤੁਸੀਂ ਦਿਓ ਕੋਈ ਘੈਂਟ ਜੀ, ਘੈਂਟ ਨਹੀਂ ਸੁਪਰ ਘੈਂਟ ਡੀਲ ਦਿਓ ਕੋਈ।
3: ਬਿਲਕੁਲ ਜੀ, ਜੇ ਟੀਵੀ ਸੈਕਸ਼ਨ ਦੀ ਗੱਲ ਕਰੀਏ ਤੇ 55 ਇੰਚ ਟੀਵੀ 399 ਦਾ ਦੇ ਰਹੇ ਹਾਂ, ਤੇ 65 ਇੰਚ ਟੀਵੀ $1000 ਵਾਲਾ 699 ਦਾ। ਜੇ ਆਪਾਂ ਵਾਸ਼ਰ ਐਂਡ ਡਰਾਇਰ ਦੀ ਗੱਲ ਕਰਦੇ ਹਾਂ ਜੀ, ਸਿੰਗਲ ਪੀਸ ਵੀ ਲੈਣਾ ਹੋਵੇ ਤੇ 699 ਦਾ ਵਾਸ਼ਰ ਹੈ, ਤੇ ਸਿੰਗਲ ਪੀਸ ਵੀ ਲੈਣਾ ਹੈ ਤੇ 599 ਦਾ ਡਰਾਇਰ ਹੈ। ਜੇ ਆਪਾਂ ਡਿਸ਼ ਵਾਸ਼ਰ ਦੀ ਗੱਲ ਕਰਦੇ ਹਾਂ ਜੀ, ਤੇ $1000 ਵਾਲੀ ਡਿਸ਼ ਵਾਸ਼ਰ 499 ਦੀ ਸਟੇਨਲੈਸ ਸਟੀਲ ਦੀ ਮਿਲੇਗੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਜਾਂ ਕੋਂਡੋਮੀਨੀਅਮ ਲਈ ਜਾਂ ਗਰਾਜ ਵਾਸਤੇ ਫਰਿੱਜ ਦੇਖ ਰਹੇ ਹੋ, ਤੇ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ ਹੈ, 699 ਦਾ। ਜਿਹੜੇ ਕਸਟਮਰ ਕੱਲਾ ਸਟੈਂਡਿੰਗ ਫ੍ਰੀਜ਼ਰ ਲੈਣਾ ਚਾਹੁੰਦੇ ਆ, ਉਹਨਾਂ ਨੂੰ ਕੱਲਾ ਸਟੈਂਡਿੰਗ ਫ੍ਰੀਜ਼ਰ ਮਿਲ ਜਾਏਗਾ 799 ਦਾ। ਪੇਮੈਂਟ 6 ਮਹੀਨੇ ਜੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਲਓਗੇ ਉਹ ਵੀ $5000 ਵਾਲਾ 29.99 ਚ ਮਿਲੇਗਾ। ਇਹ ਚ ਵੀ $2000 ਦੀ ਸੇਵਿੰਗ ਹੈ। 905-450-2828, 905-450-2828 ਜੀ।
0: ਸੁਲਤਾਨ ਜੀ, ਜੇ ਟੀਵੀਆਂ ਦਾ ਜਿਹੜਾ ਆਪਾਂ ਜ਼ਿਕਰ ਕਰਦੇ ਹਾਂ, ਜੇ ਕਈ ਵਾਰ ਕਿਸੇ ਨੇ ਵੱਡਾ ਟੀਵੀ ਲੈ ਕੇ ਛੋਟਾ ਰਿਪਲੇਸ ਕਰਨਾ ਹੋਵੇ, ਵੱਡਾ ਲਾਉਣਾ ਹੋਵੇ, ਉਹਦੇ ਲਈ ਸਪੈਸ਼ਲ ਪ੍ਰਾਈਸ ਕੋਈ ਹੋ ਸਕਦੀ ਹੈ ਕਿ ਉਹ ਛੋਟੇ ਨੂੰ ਬੰਦਾ ਰੂਮ 'ਚ ਰੱਖ ਲਵੇ? ਹੁਣ ਤਾਂ ਛੋਟੇ ਵੀ ਬਹੁਤ ਸਸਤੇ ਕਰੀ ਫਿਰਦੇ ਹੋ ਤੁਸੀਂ।
3: ਹਾਂਜੀ ਬਿਲਕੁਲ ਜੀ, ਟੀਵੀ ਤਾਂ ਖਾਸ ਤੌਰ ਤੇ ਤੁਹਾਨੂੰ ਪਤਾ ਹੀ ਹੈ ਰਾਜਵੀਰ, ਕਿ ਅੱਜ ਕੱਲ ਵਰਲਡ ਕੱਪ ਹੋ ਰਿਹਾ ਤੇ ਵਰਲਡ ਕੱਪ ਫੀਫਾ ਵਾਸਤੇ ਵੀ ਬਹੁਤ ਸਾਰੇ ਬਿਗ ਸਕਰੀਨ ਟੀਵੀਆਂ ਦੇ ਉੱਪਰ ਕੰਪਨੀਜ਼ ਪਾਰਟਿਸਿਪੇਟ ਕਰਕੇ ਆਪਣੀਆਂ ਸੇਲ ਪ੍ਰਾਈਸਿਸ ਦੇ ਰਹੀਆਂ। ਸੋ 75 ਇੰਚ ਈਵਨ 899 ਦਾ, ਤੇ 85 ਇੰਚ ਸਿਰਫ 1599 ਦਾ, ਜਦਕਿ ਇਹਦੀ $2300 ਪ੍ਰਾਈਸ ਹੈ। ਔਰ ਇਹਦੇ ਚ ਐਡਵਾਂਟੇਜ ਹੈ ਕਿ ਤੁਸੀਂ ਸੋਨੀ ਬਰੇਵੀਆ 3 ਲੈਣਾ ਜਾਂ ਸੈਮਸੰਗ ਮਿੰਨੀ LED ਦੇ ਨਾਲ ਲੈਣਾ, ਨਵੇਂ 2026 ਦੇ ਲੇਟੈਸਟ ਮਾਡਲ ਹੈ, ਤੇ $700 ਡਿਸਕਾਊਂਟ ਦੇ ਉੱਪਰ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: 905-450-2828, ਇਹਦੇ ਨਾਲ ਗਿਫਟ ਮੈਂ ਆਪਣੇ ਵੱਲੋਂ 2-3 ਕਰ ਦਿੰਦਾ। ਇੱਕ ਤਾਂ ਗਿਫਟ ਤੁਹਾਨੂੰ HDMI ਕੇਬਲ ਮਿਲੂਗੀ
4: ਜੀ,
0: ਇੱਕ ਤੁਹਾਨੂੰ ਉਹ ਕਲੀਨ ਕਰਨ ਲਈ ਸਕਰੀਨ ਮਿਲੂਗੀ, ਇੱਕ ਤੁਹਾਨੂੰ ਵਾਲ ਮਾਊਂਟ ਮਿਲੂਗੀ, ਇੱਕ ਤੁਹਾਨੂੰ ਇਲੈਕਟ੍ਰਿਕ ਘੋਟਣਾ। ਬਸ ਕਹਿ ਦੋ ਵੀ ਸਾਰੰਗ ਰੇਡੀਓ ਸੁਣ ਕੇ ਆਏ ਸੀ। ਆਹ ਗਿਫਟ ਜਿਹੜੇ ਤੁਹਾਨੂੰ ਐਡ ਹੋ ਜਾਣੇ ਆ, ਤੇ ਡਿਲੀਵਰੀ ਫ੍ਰੀ ਮਿਲ ਜਾਣੀ ਆ। ਇੰਨਾ ਕੁਛ ਤੁਹਾਨੂੰ ਡਿਲੀਵਰੀ ਦਾ $100 ਚਾਰਜ ਕਰਦੇ ਆ। ਹੁਣ ਨੰਬਰ ਨੋਟ ਕਰ ਲਓ ਸੁਲਤਾਨ ਜੀ, ਯੈਸ ਕਹਿ ਦਿਓ ਜਿਹੜੇ ਗਿਫਟ ਮੈਂ ਕਹਿੰਦੇ ਅਨਾਊਂਸ ਕਰਦੇ, ਯੈਸ ਕਹਿ ਦਿਓ ਬਸ ਕੱਲਾ।
3: ਮੈਂ ਦੱਸਣ ਲੱਗਾ ਸੀ ਜੀ, ਕੈਮਰੇਜ ਤੋਂ ਇੱਕ ਫੈਮਿਲੀ ਆਈ ਸੀ, ਉਹ ਕਹਿੰਦੇ ਜੀ ਟੀਵੀ ਵੀ ਅਸੀਂ ਲੈਣਾ ਤੇ ਬਾਕੀ ਗਿਫਟ ਦਿਓ ਨਾ ਦਿਓ, ਇਲੈਕਟ੍ਰਿਕ ਘੋਟਣਾ ਜ਼ਰੂਰ ਲੈ ਕੇ ਜਾਣਾ।
0: ਚੈੱਕ 905-450-2828, 905-450-2828, 905-450-2828 ਤੇ ਬਾਈ ਕਰ ਲਿਓ ਕਾਲ, ਚਲੇ ਜਾਓ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ। ਲਓ ਜੀ, ਸਾਡਾ ਪ੍ਰੋਗਰਾਮ ਦਾ ਟਾਈਮ ਸਮਾਪਤ ਹੋ ਗਿਆ। ਸੋ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਗ੍ਰੈਂਡ ਫਰਨੀਚਰ ਤੇ ਹੋਊਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਤੁਸੀਂ ਦੇ ਦਿਓ ਇੱਥੇ ਇਜਾਜ਼ਤ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ।
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰ ਵੇ, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ। ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ

ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ।

0: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾ ਬਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦਾ ਦਿਨ ਹੋ ਚੁੱਕਾ ਜੀ ਅਤੇ 3:07 ਦੇ ਕੁਝ ਸੈਕਿੰਡ ਹੋਏ ਨੇ ਸਾਡੇ ਦੇਸ ਪ੍ਰਦੇਸ ਦੀ ਸਟੂਡੀਓ ਦੀ ਘੜੀ 'ਤੇ, ਅਤੇ ਮਹੀਨੇ ਦਾ ਅੱਧ ਹੋ ਗਿਆ, ਜੁਲਾਈ ਮਹੀਨੇ ਦਾ ਯਾਨੀ 15 ਤਾਰੀਖ ਹੋ ਗਈ ਆ। ਸਭ ਨੂੰ ਜੀ ਆਇਆਂ
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ, ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਹੁੰਦਾ ਐਵਰੀ ਡੇ, ਮੰਡੇ ਟੂ ਫਰਾਈਡੇ, ਅਤੇ ਜਿਹਦੇ ਵਿੱਚ ਤੁਹਾਡਾ ਅਤੇ ਸਾਡੇ ਦੋਵਾਂ ਦਾ ਸਾਥ ਹੋਏਗਾ 1 ਘੰਟੇ ਦੇ ਲਈ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਸਾਂਝ ਪਾਉਣਗੇ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ
0: ਜੀ। ਅੱਜ ਤੁਸੀਂ ਸੂਰਜ ਨੂੰ ਲਾਲ ਕੀਤਾ ਪਿਆ, ਕੀ ਗੱਲ ਹੈ ਨਾ, ਬੜਾ ਧੁੰਦ ਜੀ ਪਾਈ ਪਈ ਹੈ ਕੀਤਾ ਪਿਆ। ਕੁੱਲ ਮਿਲਾ ਕੇ ਕਹਿੰਦੇ ਕਿ ਨਹੀਂ ਪਿਆਏ ਗਏ ਫਾਇਰ ਤਾਂ ਕਾਫੀ ਦੂਰ ਲੱਗੀ ਹੋਈ ਆ, 1000 ਕਿਲੋਮੀਟਰ ਅਵੇ ਫਰੋਮ ਅਸ,
1: ਨਾਰਥ
0: ਵਾਲੀ ਸਾਈਡ ਦੇ ਥੰਡਰ ਵੇਲ ਨੂੰ। ਲੇਕਿਨ ਕਿਉਂਕਿ ਹਵਾ ਤੁਹਾਨੂੰ ਪਤਾ ਕਿਵੇਂ ਟਰੈਵਲ ਕਰਦੀ ਹੈ ਫਾਸਟ ਹਵਾ ਦੇ ਵਿੱਚ।
1: ਅੱਛਾ,
0: ਅੱਜ ਨਾ ਜਿਹੜੀ ਸਭ ਤੋਂ ਕਹਿੰਦੇ ਟੋਰਾਂਟੋ ਦੀ ਜਿਹੜੀ ਏਅਰ ਕੁਆਲਿਟੀ ਪੂਅਰ ਦੱਸੀ ਗਈ ਆ ਅੱਜ ਦਾ ਦਿਨ, ਤੇ ਕੱਲ ਵੈਸੇ ਅੱਗੇ ਸ਼ੁਰੂ ਹੋਈ ਹੈ ਇਹ,
1: ਹਾਂਜੀ ਕੱਲ ਹੋਈ ਹੈ,
0: ਪਹੁੰਚਣ ਨੂੰ ਟਾਈਮ ਲੱਗ ਜਾਂਦਾ, ਪਰ ਅੱਜ ਰਾਤ ਕਾਫੀ ਪਹੁੰਚ ਗਈ ਤੇ ਅੱਜ ਸੁਬਾਹ ਫਿਰ ਕਾਫੀ ਪਹੁੰਚ ਗਈ। ਕੱਲ ਤੱਕ ਜ਼ਿਆਦਾ ਗਰਮੀ ਬਹੁਤ ਸੀ,
1: ਹਾਂਜੀ,
0: ਤੇ ਅੱਜ ਵੀ ਹੀਟ ਲਾੜੀ ਹੈਗਾ ਵੈਸੇ,
1: ਬਿਲਕੁਲ।
0: ਕੁੱਲ ਮਿਲਾ ਕੇ ਤੁਹਾਨੂੰ ਦੱਸਦੇ ਰਹਾਂਗੇ ਗੱਲਾਂ ਬਾਤਾਂ ਹੋਣਗੀਆਂ। ਬਾਬਾ ਟਰੰਪ ਜੀ ਵੀ ਤੱਤੇ ਪਾਣੀ 'ਚ ਨੇ, ਹਟਦੇ ਨਹੀਂ ਪੰਗੇ ਲੈਣੋਂ, ਉੱਧਰ ਇਰਾਨ ਵਾਲੇ ਵੀ ਹੱਥਾਂ 'ਚ ਠੁੱਕੀ ਫਿਰਦੇ ਨੇ, ਦੇਖਦੇ ਹਾਂ ਹੁਣ ਕੀ ਬਣਦਾ, ਅਤੇ ਲੜਾਈ ਵੱਧ ਰਹੀ ਆ ਅਤੇ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਠੀਕ 1 ਘੰਟਾ ਦੇ 10 ਮਿੰਟ ਹੁੰਦੇ, 7-5 ਮਿੰਟ ਲਾ ਲਓ, ਹੈ ਨਾ, ਅਸੀਂ ਲੈ ਕੇ ਚੱਲਾਂਗੇ, ਪਰ ਅਸੀਂ ਤੁਹਾਡੇ ਨਾਲ ਦੇਸ ਪ੍ਰਦੇਸ ਦੀ ਟੀਮ ਤੁਹਾਡੇ ਨਾਲ ਹੈਗੀ। ਠੀਕ ਸ਼ਾਮ ਦੇ 6 ਵਜੇ ਤੱਕ ਗੀਤ ਸੰਗੀਤ ਗੱਲਾਂ ਬਾਤਾਂ ਕਰਾਂਗੇ, ਪਰ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ ਲੈ ਲਈਏ, ਅਤੇ ਫਿਰ ਆਪਾਂ ਆਉਂਦੇ ਹਾਂ ਵਾਪਸ ਥੋੜ੍ਹੀ ਜਿਹੀ ਸਾਡੇ ਨਾਲ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਹਾਂ। ਬੁੱਧਵਾਰ ਦਾ ਦਿਨ ਹੈ ਔਰ ਬੁੱਧਵਾਰ ਨੂੰ ਮਨਪ੍ਰੀਤ ਆਪਣੇ ਮਹਿਮਾਨ ਹੁੰਦੇ ਨੇ ਔਰ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋਰੀ
1: ਜੀ ਬਿਲਕੁਲ।
0: ਪਹਿਲਾਂ ਉਹਨਾਂ ਦਾ ਨੰਬਰ ਦੇ ਦਈਏ ਆਪਾਂ, ਮੋਨਾ ਦਾ ਨੰਬਰ ਦੇ ਦਿਓ ਫਿਰ ਆਪਾਂ ਅੱਗੇ ਉਹਨਾਂ ਨਾਲ ਗੱਲ ਕਰਦੇ ਹਾਂ।
1: ਬਿਲਕੁਲ 416-509-1509 416-509-1509 ਦੇ ਉੱਪਰ ਤੁਸੀਂ ਮੋਨਾ ਮਹਿੰਗੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਤੇ ਅਸੀਂ ਗੱਲਬਾਤ ਕਰਾਂਗੇ।
0: ਮੋਨਾ ਜੀ ਦੇਸ਼ ਪ੍ਰਦੇਸ਼ ਦੇ ਵਿੱਚ ਜੀ ਆਨੂੰ ਨਿੱਘਾ ਸਵਾਗਤ ਜੀ ਤੁਹਾਡਾ।
2: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮੰਤਰੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਔਰ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰੀਏ ਅੱਜ ਆਪਾਂ RESP ਦੀ, ਬੱਚਿਆਂ ਦੀ ਐਜੂਕੇਸ਼ਨ ਪਲਾਨ ਦੀ ਗੱਲਬਾਤ ਕਰਦੇ ਹਾਂ। ਬਹੁਤ ਜ਼ਰੂਰੀ ਆ ਕਿਉਂਕਿ ਹਰ ਸਾਲ ਜਦੋਂ ਬੱਚੇ ਯੂਨੀਵਰਸਿਟੀ ਜਾਂਦੇ ਆ ਫੀਸ ਵੱਧਦੀ ਜਾਂਦੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧਣੀ ਆ। ਜੇ ਕਿਸੇ ਦੇ ਬੱਚੇ ਨੇ 5-10 ਸਾਲ ਨੂੰ ਜਾਣਾ ਤਾਂ ਐਕਸਪੈਂਸ ਵਧੀ ਜਾਣੇ ਆ ਆਲ ਦਾ ਟਾਈਮ, ਅਤੇ ਇਹਦੀ ਗੱਲਬਾਤ ਕਰੀਏ ਬਹੁਤ ਜ਼ਰੂਰੀ ਆ ਜੀ।
2: ਬਿਲਕੁਲ ਸਿੱਧੂ ਜੀ, ਜ਼ਿਆਦਾਤਰ ਕੀ ਹੁੰਦਾ ਹੈਗਾ ਕਿ ਡੈਫੀਨੇਟਲੀ ਇਨਫਲੇਸ਼ਨ ਜਿਹੜੀ ਹੈਗੀ ਆ ਹਰ ਜਗ੍ਹਾ ਹਿੱਟ ਹੁੰਦੀ ਹੈ ਐਂਡ ਅਕਸਰ ਕੀ ਹੁੰਦਾ ਕਿ ਡੇਲੀ ਯੂਜ਼ ਵਾਲੀ ਜਿਹੜੀ ਚੀਜ਼ਾਂ ਹੁੰਦੀਆਂ ਸਾਨੂੰ ਉੱਥੇ ਜ਼ਰੂਰ ਰਿਅਲਾਈਜ਼ ਹੁੰਦਾ ਕਿ ਹਾਂਜੀ ਗਰੋਸਰੀਜ਼ ਵੱਧ ਗਈ ਹੈਗੀ ਆ, ਗੈਸ ਪ੍ਰਾਈਸ ਵੱਧ ਗਈ ਆ, ਘਰਾਂ ਦਾ ਚੇਂਜਿਸ ਆ ਗਈਆਂ ਨੇ। ਪਰ ਹੁਣ ਇਸ ਟਾਈਮ ਤੇ ਜਦੋਂ ਬੱਚਿਆਂ ਨੇ ਜਿਹੜੇ ਵੀ ਫੈਮਿਲੀ ਦੇ ਵਿੱਚ ਬੱਚੇ ਯੂਨੀਵਰਸਿਟੀ ਜਾਂਦੇ ਆ ਉਹਨਾਂ ਨੂੰ ਉੱਥੇ ਰਿਅਲਾਈਜ਼ ਹੁੰਦਾ ਹੈਗਾ ਕਿ ਹਾਂਜੀ ਯੂਨੀਵਰਸਿਟੀ ਦੇ ਵੀ ਐਕਸਪੈਂਸਿਸ ਵਧੇ ਹੋਏ ਨੇ ਐਂਡ ਇਸ ਟਾਈਮ ਤੇ ਸਾਨੂੰ ਜਦੋਂ ਵੀ ਜਿੱਦਾਂ ਕਿ ਹਰ ਸਾਲ ਦੀ ਤਰ੍ਹਾਂ ਜੁਲਾਈ ਐਂਡ ਅਗਸਤ ਦਾ ਟਾਈਮ ਇੱਕ ਏਦਾਂ ਦਾ ਟਾਈਮ ਹੁੰਦਾ ਹੈ ਜਦੋਂ ਬੱਚਿਆਂ ਦੇ ਵਿਦਡਰੋਲਸ ਆਉਣੇ ਸ਼ੁਰੂ ਹੁੰਦੇ ਆ, ਜਿਨ੍ਹਾਂ ਨੇ ਵੀ ਸਪਤੰਬਰ ਦੇ ਵਿੱਚ ਕਾਲਜ ਜਾਣਾ ਹੈ ਯੂਨੀਵਰਸਿਟੀ ਜਾਣਾ ਹੈ ਉਹਨਾਂ ਦੀ RESP ਇਸ ਟਾਈਮ ਤੇ ਮੈਚਿਓਰ ਹੁੰਦੀ ਹੈਗੀ, ਇਸ ਟਾਈਮ ਤੇ ਪੈਸੇ ਲੈਣੇ ਕਢਾਉਣੇ ਹੈਗੇ, ਕਹਿ ਲਓ ਕਿ ਕਾਲਜ ਯੂਨੀਵਰਸਿਟੀ ਚਾਹੇ ਉਹ ਇਨ ਹਾਊਸ ਇੱਥੇ ਰਹਿ ਕੇ ਪੜ੍ਹਨਾ ਇਨ ਦਾ ਸਿਟੀ ਜਾਂ ਫਿਰ ਆਊਟ ਆਫ ਦਾ ਸਿਟੀ ਆਊਟ ਆਫ ਦਾ ਕੰਟਰੀ ਕਿਤੇ ਵੀ ਉਹਨਾਂ ਨੇ ਪੜ੍ਹਨ ਜਾਣਾ, ਓਬਵੀਅਸਲੀ ਫੰਡਿੰਗ ਵਿੱਚ ਸਭ ਨਾਲੋਂ ਪਹਿਲਾਂ ਗੱਲਬਾਤ ਹੁੰਦੀ ਹੈ ਕਿ ਸਾਨੂੰ ਫੰਡਿੰਗ ਕਿਸ ਤਰੀਕੇ ਦੇ ਨਾਲ ਅਵੇਲੇਬਲ ਹੋਏਗੀ। ਸੋ ਉਹਦੇ ਲਈ ਮੈਂ ਜ਼ਰੂਰੀ ਇਸ ਟਾਈਮ ਤੇ ਜਿੰਨੀਆਂ ਵੀ ਫੈਮਿਲੀਜ਼ ਦੇ ਨਾਲ ਵਰਕਆਊਟ ਕਰ ਰਹੇ ਹਾਂ, ਜਿੰਨੀ ਵੀ ਫੈਮਿਲੀਜ਼ ਨੂੰ ਹੈਲਪ ਆਊਟ ਕੀਤੀ ਹੈਗੀ ਪੇਪਰ ਵਰਕ ਦੇ ਵਿੱਚ, ਬਹੁਤ ਹੀ ਸਿੰਪਲ ਹੋ ਗਿਆ ਪਹਿਲਾਂ ਨਾਲੋਂ। ਅੱਜ ਤੋਂ ਜੇ ਮੈਂ 10-15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਸ ਟਾਈਮ ਤੇ ਬਹੁਤ ਫਾਰਮਸ ਭਰ ਕੇ ਭੇਜਣੇ ਹੁੰਦੇ ਸੀਗੇ, ਫਿਰ ਚੈੱਕ ਆਉਂਦੇ ਹੁੰਦੇ ਸੀਗੇ, ਤੇ ਇਸ ਟਾਈਮ ਤੇ ਇੰਨਾ ਕੁ ਈਜ਼ੀ ਹੋ ਗਿਆ ਕਿ ਆਨਲਾਈਨ ਵਿਦ ਇਨ 5-7 ਮਿੰਟਸ ਐਪਲੀਕੇਸ਼ਨ ਸਬਮਿਟ ਹੋ ਜਾਂਦੀ ਆ RESP ਦੇ ਵਿਦਡਰੋਲ ਦੇ ਲਈ ਐਂਡ ਵਿਦ ਇਨ 2 ਬਿਜ਼ਨਸ ਡੇਜ਼ ਉਹਨਾਂ ਨੂੰ ਮਨੀ ਟ੍ਰਾਂਸਫਰ ਹੋ ਜਾਂਦੀ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ। ਸੋ ਇਹ ਇੰਨਾ ਜ਼ਿਆਦਾ ਕੁਇਕ ਐਂਡ ਫਾਸਟ ਪ੍ਰੋਸੈਸ ਹੋ ਗਿਆ ਹੈਗਾ, ਪਰ ਜ਼ਰੂਰਤ ਕਿਸ ਚੀਜ਼ ਦੀ ਹੈਗੀ ਹੈ, ਜ਼ਰੂਰਤ ਹੈਗੀ ਹੈ ਟਾਈਮ ਸਿਰ ਪਲੈਨਿੰਗ ਕਰਨ ਦੀ। ਜਦੋਂ ਵੀ ਬੱਚੇ ਬੋਰਨ ਹੁੰਦੇ ਹੈਗੇ ਆ ਕੋਸ਼ਿਸ਼ ਕਰੋ ਨਾਲ ਦੀ ਨਾਲ ਉਹਨਾਂ ਦੀ RESP ਜ਼ਰੂਰ ਕਰਵਾਈ ਜਾਵੇ। ਸੋ ਇਹ ਮੈਸੇਜ ਮੈਂ ਜ਼ਰੂਰ ਉਹਨਾਂ ਨੂੰ ਦੇਣਾ ਚਾਹੂੰਗੀ ਜਿਹੜਾ ਕਿ ਇਸ ਟਾਈਮ ਤੇ ਜਿਨ੍ਹਾਂ ਦੇ ਘਰ ਨਿਊ ਬੋਰਨ ਕਿਡਸ ਹੈਗੇ ਆ, ਨਿਊ ਬੋਰਨ ਗ੍ਰੈਂਡ ਕਿਡਸ ਹੈਗੇ ਆ, ਜੇ ਹਜੇ ਤੱਕ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਨਹੀਂ ਕਰਵਾਏ ਤਾਂ ਜ਼ਰੂਰ ਜਿੰਨੀ ਜਲਦੀ ਹੋ ਸਕਦਾ ਉਨਾ ਜ਼ਿਆਦਾ ਬੈਟਰ ਰਹਿੰਦਾ ਹੈ, ਕਿਉਂਕਿ ਰੀਜ਼ਨ ਕੀ ਹੈ ਕਿ ਜਦੋਂ ਵੀ ਤੁਸੀਂ ਕੰਟਰੀਬਿਊਸ਼ਨ ਕਰਨੀ ਹੈ ਉਸ ਟਾਈਮ ਤੇ ਤੁਹਾਨੂੰ ਗੌਰਮੈਂਟ ਦੀਆਂ ਗ੍ਰਾਂਟਸ ਵੀ ਮਿਲੇਗੀਆਂ ਤੇ ਗ੍ਰਾਂਟਸ ਦੇ ਉੱਤੇ ਇੰਟਰਸਟ ਤੇ ਤੁਹਾਡੇ ਬੱਚੇ ਜਿਹੜੀ ਬੱਚਿਆਂ ਦੀ ਕੰਟਰੀਬਿਊਸ਼ਨ ਹੈ ਉਸ ਦੇ ਉੱਤੇ ਇੰਟਰਸਟ ਤੇ ਕੰਪਾਊਂਡਿੰਗ ਇੰਟਰਸਟ ਗਰੋ ਹੁੰਦਾ ਚਲਾ ਜਾਂਦਾ ਹੈ। ਐਂਡ ਜਦੋਂ ਇਹ 17-18 ਈਅਰਸ ਦਾ ਟਾਈਮ ਹੁੰਦਾ ਹੈਗਾ, 18 ਸਾਲ ਬਾਅਦ ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ ਜਾਣਾ ਹੈ, ਜਿੱਦਾਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ, ਬਹੁਤ ਸਾਰੇ ਬੱਚੇ ਇਸ ਟਾਈਮ ਤੇ ਕੋਈ USA, ਕੋਈ UK, ਕੋਈ ਬੈਕ ਹੋਮ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਪੜ੍ਹਨ ਜਾ ਰਹੇ ਨੇ। ਸੋ ਹਰ ਜਗ੍ਹਾ ਤੁਸੀਂ ਇਹ ਪੈਸੇ ਯੂਜ਼ ਕਰ ਸਕਦੇ ਹੈਗੇ, ਉਹ ਬੱਚੇ ਚਾਹੇ ਕਿਤੇ ਵੀ ਪੜ੍ਹਨ ਚਾਹਣ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਕਿ ਇਨ ਕੇਸ ਬੱਚਿਆਂ ਦੇ ਲਈ ਇਹ ਜ਼ਰੂਰ ਪੇਰੈਂਟਸ ਦੇ ਮਾਇੰਡ ਦੇ ਵਿੱਚ ਆਉਂਦਾ ਹੈ ਕਿ ਇਨ ਕੇਸ ਬਾਈ ਚਾਂਸ ਜੇ ਨਾ ਪੜ੍ਹੇ ਜਾਂ ਕਿ ਜਾਂ ਪੂਰਾ ਪੈਸਾ ਨਾ ਯੂਜ਼ ਹੋਇਆ ਤਾਂ ਉਹਨਾਂ ਦੇ ਆਪਸ਼ਨ ਦੇ ਵਿੱਚ ਵੀ ਪੂਰੇ ਤੁਹਾਡੇ ਜਿਹੜੇ ਪ੍ਰਿੰਸੀਪਲ ਤੇ ਪਲੱਸ ਇੰਟਰਸਟ ਹੈ ਸਿਕਿਓਰ ਰਹਿੰਦਾ ਹੈ, ਤੁਸੀਂ ਆਪਣਾ ਮਨੀ ਬਿਲਕੁਲ ਵੀ ਲੂਜ਼ ਨਹੀਂ ਕਰੋਗੇ। ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਿੱਦਾਂ RESP ਦਾ ਪਲਾਨ ਵਰਕਆਊਟ ਕਰਦਾ, ਚਾਹੇ ਬੱਚੇ ਹੁਣ ਨਿਊ ਬੋਰਨ ਇੱਥੇ ਬੋਰਨ ਹੋਏ ਨੇ ਜਾਂ ਫਿਰ ਬੈਕ ਹੋਮ ਕੰਟਰੀ ਤੋਂ ਤੁਸੀਂ PR ਹੋ ਕੇ ਆਏ ਹੈਗੇ ਹੋ, ਜ਼ਰੂਰ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੁੰਦੇ ਹੋ ਕਿ ਕਿਹੜਾ ਪਲਾਨ RESP ਦਾ ਤੁਹਾਡੇ ਲਈ ਸੂਟੇਬਲ ਹੋਏਗਾ, ਕਿਹੜੀ ਇਨਵੈਸਟਮੈਂਟ ਆਪਸ਼ਨ ਤੁਹਾਡੇ ਲਈ ਸੂਟੇਬਲ ਹੋਏਗੀ, ਜ਼ਿਆਦਾ ਡਿਟੇਲ 'ਚ ਗੱਲ ਕਰਨ ਲਈ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ
0: 416-509-1509 ਔਰ ਮਨਪ੍ਰੀਤ ਅੱਜ ਨਾ ਹੁਣ ਮੈਚ ਸ਼ੁਰੂ ਹੋ ਗਿਆ 2:45 ਤੇ ਕੱਲ੍ਹ ਵੈਸੇ ਗੇਮ ਹੋਈ ਫਰਾਂਸ ਤੇ ਇਹ ਨਾ ਅਤੇ ਸਪੇਨ ਦੀ ਸਪੇਨ ਨੇ ਦੋ ਗੋਲ ਕੀਤੇ ਬੜਾ ਸੋਹਣਾ ਖੇਡੇ ਸਪੇਨ ਵਾਲੇ ਅਤੇ ਫਰਾਂਸ ਨੂੰ ਹਰਾ ਕੇ ਉਹ ਫਾਈਨਲ ਵਿੱਚ ਪਹੁੰਚ ਚੁੱਕੇ
1: ਨੇ
0: ਅੱਜ ਅਰਜਨਟੀਨਾ ਅਤੇ ਇੰਗਲੈਂਡ ਦੀ ਗੇਮ ਚੱਲੀ ਆ 2:45 ਅਤੇ ਹਾਲੇ 0-0 ਸਿਫਰ ਸਿਫਰ ਹੈਗੀ ਆ ਜਿਹੜੇ ਸਾਕਰ ਨੂੰ ਪਿਆਰ ਕਰਨ ਵਾਲੇ ਸਾਡੇ ਵੀਰ ਨੇ ਇਸ ਸਮੇਂ ਟੀ ਵੀ ਦੇ ਕੋਲ ਬੈਠੇ ਹੋਣਗੇ ਅਤੇ ਟੀ ਵੀ ਵੀ ਨਾਲ ਹੌਲੀ ਹੌਲੀ ਰੈਡੀ ਵੀ ਲਾਇਆ ਹੋਇਆ ਸਾਡਾ
1: ਅਤੇ
0: ਨਾ ਆਪਾਂ ਵੀ ਦੇਖਣਾ ਮੈਚ ਵਿੱਚ ਦੇਖ ਲਵਾਂਗੇ ਬਾਅਦ 'ਚ 4 ਵਜੇ ਤੋਂ ਬਾਅਦ ਪਰ ਇੰਟਰਸਟਿੰਗ ਮੈਚ ਹੈਗਾ ਅੱਜ ਹੈ ਨਾ ਬੜਾ ਵਧੀਆ ਅਤੇ ਜਿਹੜਾ ਵੀ ਅਰਜਨਟੀਨਾ ਅਤੇ ਆਪਣੇ ਇੰਗਲੈਂਡ ਵਿੱਚ ਜਿੱਤੇਗਾ ਫਿਰ ਸੰਡੇ ਨੂੰ ਫਾਈਨਲ ਹੋਣਾ
1: ਫਾਈਨਲ ਹੋਏਗਾ ਹਾਂਜੀ
0: ਅੱਗੇ ਸਪੇਨ ਭੜੇਗਾ ਦੋਵਾਂ ਟੀਮਾਂ ਦਾ ਜਿਹੜਾ ਅੱਗੇ ਜਾਏਗਾ ਨਾ ਪਰ ਬਹੁਤੇ ਲੋਕ ਕਹਿ ਰਹੇ ਸ਼ਾਇਦ ਮੈਸੀ ਜਾਵੇ ਪਰ ਟੀਮ ਇੰਗਲੈਂਡ ਦੇ ਵਿੱਚ ਸੋਹਣੀ ਖੇਡਦੀ ਆ
1: ਹਾਂਜੀ ਹਾਂਜੀ
0: ਯੂਰਪ ਵਾਲੇ ਵੀ ਬਹੁਤ ਅੱਛਾ ਖੇਡਦੇ ਨੇ ਇੰਗਲੈਂਡ ਵਾਲੇ
1: ਬਿਲਕੁਲ ਸੈਮੀ ਫਾਈਨਲ ਮੈਚ ਆ ਤਾਂ ਓਬਵੀਅਸਲੀ ਟੱਕਰ ਵਾਲਾ ਹੀ ਹੋਏਗਾ ਅਤੇ ਜਾਣਕਾਰੀ ਮੈਂ ਦੇ ਦਿਆਂ ਥੋੜ੍ਹੀ ਜਿਹੀ ਤੁਹਾਨੂੰ ਆਲ ਲਿੰਕ ਟਰੈਵਲ ਮਿਸਿਸਾਗਾ ਦੀ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰੋ ਇਹਨਾਂ ਨੇ ਬਹੁਤ ਹੀ ਵਧੀਆ ਸਪੈਸ਼ਲ ਫੇਅਰ ਲਗਾਏ ਨੇ ਤੁਹਾਡੇ ਲਈ ਰਿਟਰਨ ਟਿਕਟ ਦੇ ਸੈਪਟੈਂਬਰ ਤੋਂ ਦਸੰਬਰ ਤੱਕ ਤੁਸੀਂ ਸੈਪਟੈਂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ ਦਿੱਲੀ ਤੋਂ ਟੋਰੋਂਟੋ ਤਾਂ $1490 ਦੀਆਂ ਟਿਕਟਸ ਨੇ ਅਤੇ ਤੁਸੀਂ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ $1490 ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦਾ ਆਉਣ ਜਾਣ ਹੋ ਸਕਦਾ ਸੈਪਟੈਂਬਰ ਤੋਂ ਦਸੰਬਰ ਤੱਕ ਜੇ ਤੁਸੀਂ ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਅਤੇ ਵਾਪਸੀ ਕਰਨੀ ਅੰਮ੍ਰਿਤਸਰ ਤੋਂ ਟੋਰੋਂਟੋ ਦੀ ਸੈਪਟੈਂਬਰ ਤੋਂ ਦਸੰਬਰ ਦੇ ਵਿੱਚ ਹੀ ਤਾਂ $1790 ਦੀਆਂ ਟਿਕਟਸ ਹੋਣਗੀਆਂ $1790 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਦੋ ਬੈਗਸ ਦੇ ਨਾਲ ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਨੰਬਰ 905-565-8704
0: 905-567-04 ਇਹਨਾਂ ਦਾ ਨੰਬਰ ਹੈ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨਾਲ ਹੈਗਾ
1: ਹਾਂਜੀ
0: ਅੱਗ ਭਾਵੇਂ ਕਿ ਲੱਗੀ ਹੋਈ ਹੈ ਨੌਰਥ ਵੈਸਟਰਨ ਇੰਟੀਰੀਅਰ ਦੇ ਜੰਗਲਾਂ ਦੇ ਵਿੱਚ ਲੇਕਿਨ ਪੁਸ਼ ਕਰ ਰਹੀ ਹੈ ਸ਼ਹਿਰ ਵੱਲ ਹਵਾਵਾਂ ਪੁਸ਼ ਕਰ ਰਹੀਆਂ ਆਪਣੇ ਇੱਧਰ ਜਿਹੜਾ ਇਨਵਾਇਰਮੈਂਟ ਜਿਹੜਾ ਧੂੰਆਂ ਵਗੈਰਾ ਇੱਧਰ ਨੂੰ ਆ ਰਿਹਾ ਜ਼ਿਆਦਾ ਟੋਰਾਂਟੋ ਏਰੀਆ ਹੋ ਗਿਆ ਓਟਵਾ ਹੋ ਗਿਆ ਸਾਰੇ ਏਰੀਆ ਸਰਾਊਂਡਿੰਗ ਏਰੀਆ ਦੇ ਵਿੱਚ ਹੈਗਾ ਅੰਟੇਰੀਓ ਦੇ ਵਿੱਚ ਨਾ ਅਤੇ ਕਿਉਂਕਿ ਜਿੱਧਰ ਨੂੰ ਹਵਾ ਜਾਂਦੀ ਉੱਧਰ ਨੂੰ ਫਿਰ ਚਲੇ ਜਾਂਦੀ ਹੈ ਧੂੰਆਂ ਹੈਗਾ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਜੇ ਤਾਂ ਤੁਸੀਂ ਬੈਸਟ ਹੁਣ ਹਵਾ ਚੱਲ ਪਈ ਵਾਰ ਉਹਦੇ ਨਾਲ ਕਾਫੀ ਰਾਹਤ ਮਿਲ ਰਹੀ ਆ ਹੈ ਨਾ ਪਰ ਜੇਕਰ ਤੁਸੀਂ ਬਜ਼ੁਰਗ ਹੈਗੇ ਹੋ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਫਿਰ ਬਚੋ ਬਾਹਰ ਜਾਣ ਤੋਂ ਥੋੜ੍ਹਾ ਜਿਹਾ ਗਰੇਸ ਕਰੋ ਸ਼ਾਮ ਨੂੰ ਜਦੋਂ ਕੋਲਡ 8-9 ਵਜੇ ਤੋਂ ਬਾਅਦ ਠੀਕ ਹੋ ਗਿਆ ਫਿਰ ਤੁਸੀਂ ਇੱਕ ਤਾਂ ਧੂੰਆਂ ਜਾ ਰਹੇ ਆ ਤਾਂ ਫਿਰ ਸਾਨੂੰ ਮਹਿਸੂਸ ਨਹੀਂ ਹੁੰਦਾ ਪਰ ਤੁਸੀਂ ਜਦੋਂ
1: ਪਰ ਹੁੰਦਾ ਹਾਂਜੀ ਬਟ
0: ਜਦੋਂ ਵਾਕ ਕਰਦੇ ਆ ਫਿਰ ਆਪਣੇ ਲੰਗਸ 'ਚ ਜਾਂਦਾ
1: ਹਾਂਜੀ ਹਾਂਜੀ ਜਦੋਂ ਸਾਹ ਲੈਂਦੇ ਆ ਨਾ ਫਿਰ
0: ਤੁਸੀਂ ਖਿਆਲ ਰੱਖੋ ਅਤੇ ਕੀ ਸੰਗੀਤ ਕਰੀਏ ਅਤੇ ਇਹਨਾਂ ਦੀਆਂ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਅੱਜ ਸੇਲ ਵੀ ਲਗਾਈ ਆ ਇੰਡੀਅਨ ਫਰੂਟ ਲੈਣੇ ਜਿਹੜੀ ਇੱਕੋ ਬ੍ਰਾਂਚ 'ਤੇ ਲਗਾਈ ਹੈ ਸੇਲ ਹੈ ਪਰ ਮੈਂ ਅੱਗੇ ਜਾ ਕੇ ਪੂਰੀ ਪੂਰੀ ਜਾਣਕਾਰੀ ਦੇਊਂ ਜਿਹੜੀ ਇਹਨਾਂ ਦੀ ਬ੍ਰਾਂਚ ਹੈਗੀ ਆ ਬਿਲਕੁਲ ਆਪਣੇ ਸੈਂਡਲਵੁੱਡ ਅਤੇ ਕੈਨੇਡੀ
1: ਸੈਂਡਲਵੁੱਡ ਐਂਡ ਹਾਈਵੇ 10 ਹੇਅਰ
0: ਇੰਟੀਰੀਅਰ ਦੇ ਸਟਾਰਬਕਸ ਵਾਲੇ ਪਲਾਜ਼ੇ ਉੱਥੇ ਇਕੱਲੀ ਇੱਕੋ ਸੇਲ ਲਾਈ ਹੈ ਇੱਕੋ ਵੱਡੀ ਲੋਕੇਸ਼ਨ ਹੈਗੀ ਆ ਉਹ ਜਾ ਕੇ ਮੈਂ ਪ੍ਰਾਈਸ ਦਿਆਂਗਾ
1: ਬਿਲਕੁਲ
0: ਜੀ ਸੰਗੀਤ ਵੱਲ ਚੱਲੀਏ
1: ਹਾਂਜੀ ਹਾਂਜੀ ਬਿਲਕੁਲ

0: ਅਰਦਾਸ ਮਾਨ ਸਾਹਿਬ ਦੀ ਆਵਾਜ਼ ਤੁਹਾਡੇ ਲਈ ਅਸੀਂ ਹੁਣੇ ਸੁਣਾਈ ਆ। ਮੈਂ ਦੱਸਦਿਆਂ ਕਿ 25 ਸੈਂਡਲਵੁੱਡ ਪਾਰਕਵੇ ਇੰਡੀਅਨ ਫਰੂਟਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਉੱਥੇ ਬਹੁਤ ਵੱਡੀ ਸੇਲ ਲੱਗੀ ਆ, ਸੇਲ ਦਾ ਫਾਇਦਾ ਉਠਾਓ। ਜਿਹਦੇ ਵਿੱਚ ਦਾਲਾਂ ਲਗਾਈਆਂ ਉਹਨਾਂ ਨੇ, ਦੀਪ ਤੂਰ ਦਾਲ ਹੈਗੀ ਆ, ਮਸਰਾਂ ਦੀ ਦਾਲ ਹੈਗੀ ਆ 299 ਮਹੀ ਆ ਜੀ, ਮਸਰਾਂ ਦੀ ਦਾਲ 299 ਚਾਰ ਪਾਊਂਡ, ਅਤੇ ਤੂਰ ਦਾਲ ਹੀ ਹੈਗੀ ਆ ਦੂਜੀ ਜਿਹੜੀ ਹੁੰਦੀ ਆ ਇਹ ਹੈਗੀ ਆ 399 ਚਾਰ ਪਾਊਂਡ
1: ਜੀ,
0: ਅਤੇ ਬਰਾਊਨ ਸ਼ੂਗਰ ਹੈਗੀ ਆ 699 ਅੱਠ ਪਾਊਂਡ। ਅਤੇ ਖਾਣ ਪੀਣ ਵਾਲੇ ਸੈਕਸ਼ਨ 'ਚ ਮੈਂ ਬਾਅਦ 'ਚ ਜਾਊਂਗਾ। ਅਤੇ ਟਮਾਟਰ ਲਗਾਏ ਨੇ ਉਹਨਾਂ ਨੇ 99 ਸੈਂਟ ਨੂੰ ਪਾਊਂਡ, ਅਤੇ ਰੈਪਨੀ ਲਗਾਈ ਹੈਗੀ $99, ਕੋਲੀਫਲਾਵਰ ਯਾਨੀ ਗੋਭੀ ਦਾ ਫੁੱਲ $99 ਮਿਲੇਗਾ, ਇੰਡੀਅਨ ਓਕਰਾ 299, ਅਤੇ ਲੌਕੀ ਹੈਗੀ ਆ ਜੀ 99 ਸੈਂਟ ਨੂੰ ਪਾਊਂਡ, ਗੁੜ ਦਾ ਬੰਸੀ ਗੁੜ 699 ਨੂੰ 5 ਕੇ ਜੀ, ਅਤੇ ਬਲੈਕ ਚਨਾ ਅਤੇ ਵਾਈਟ ਚਨਾ ਇਹ ਵੀ ਹੈਗਾ 299 ਚਾਰ ਪਾਊਂਡ। ਪਰ ਇਹ ਸੇਲ ਦੀ ਬ੍ਰਾਂਚਾਂ ਹੋਰ ਵੀ ਨੇ, ਲੇਕਿਨ ਤੁਸੀਂ ਪਹੁੰਚਣਾ ਹੈਗਾ 25 ਸੈਂਟਲਵੁੱਡ ਪਾਰਕਵੇ ਅਤੇ ਹਾਈਵੇ 10, ਉੱਥੋਂ ਦਾ ਨੰਬਰ ਹੈ 2896321000, ਮੀਟ ਸ਼ੋਪ ਦਾ ਨੰਬਰ ਹੈਗਾ 2896321004
1: ਜੀ।
0: ਸਬਜ਼ੀਆਂ ਤੋਂ ਗੱਲ ਚੇਤੇ ਆ ਗਈ, ਮੈਂ ਨਾ ਪਿਛਲੇ ਵੀਕ ਵੈਸੇ ਵੀਕਐਂਡ 'ਤੇ ਜਾਂਦਾ ਹੁੰਦਾ ਤੁਹਾਨੂੰ ਪਤਾ ਕਿ ਨੈਗਰਾ ਫਾਰਮ ਦੇ ਵਿੱਚ,
1: ਹਾਂਜੀ
0: ਉੱਧਰਲੇ ਘਰ ਬਾਹਰਲੇ ਘਰ ਕਰਕੇ, ਲੇਕਿਨ ਪੂਰਾ ਵੀਕ ਮੈਂ ਪਿਛਲੇ ਵੀਕ ਪੂਰਾ ਵੀਕਐਂਡ 'ਤੇ ਵਿਆਹ ਸੀ ਲੰਮਾ, ਅਤੇ 3-4 ਦਿਨ ਉੱਧਰ ਨਿਕਲ ਗਏ, ਅਤੇ ਕੱਲ੍ਹ ਫਿਰ ਮੰਡੇ ਮੈਂ ਉੱਧਰ ਗਿਆ। ਫਿਰ ਪਹਿਲਾਂ ਤਾਂ ਮੈਨੂੰ 3-4 ਤੁਹਾਨੂੰ ਪਤਾ ਏਕੜ 'ਚ ਘਰ ਆ,
1: ਹਾਂਜੀ
0: ਘਾਹ ਜ਼ਿਆਦਾ ਆ ਪਿੱਛੇ,
1: ਹਾਂਜੀ
0: ਟਰੈਕਟਰ ਰੱਖਿਆ ਹੋਇਆ ਜੌਨ ਡੀਅਰ ਦਾ ਆਪਣੇ ਕੋਲ, ਉਹਦੇ ਨਾਲ ਘਾਹ ਕੱਟਿਆ ਸਵਾਦ ਲਿਆ ਪੂਰਾ, ਫਿਰ ਖੀਰੇ ਖੂਰ ਖਾਧੇ ਉੱਥੇ ਦੇ ਆਪਾਂ ਬੀਜੇ ਆ,
1: ਹਾਂਜੀ
0: 2 ਦਿਨ ਮੈਂ ਨਜ਼ਾਰੇ ਲੈ ਕੇ ਆਇਆ। ਮੈਂ ਕਿਹਾ ਚੱਲ ਕੋਈ ਨਹੀਂ ਤੂੰ ਘਰ ਹੀ ਲੈਣਾ ਅੱਧਾ ਘੰਟਾ ਜਦੋਂ, ਬਾਕੀ ਕੋਈ ਵੀਕਐਂਡ 'ਤੇ ਨਾ,
1: ਹਾਂਜੀ
0: 2 ਦਿਨ ਮੈਂ ਫਿਰ ਉੱਧਰ ਲਾ ਕੇ ਆਇਆ। ਮੇਰੇ ਮੈਨੂੰ ਐਂ ਹੁੰਦਾ ਨਾ ਮੈਂ ਹੱਥੀਂ ਕੰਮ ਕਰਕੇ ਮੈਂ ਖੁਸ਼ ਰਹਿੰਦਾ, ਲੱਗਿਆ ਰਹਿੰਦਾ ਉੱਥੇ, ਫਿਰ ਕੋਈ ਕੰਮ ਕਰੀ ਜਾਵੇ ਕੋਈ ਹੈ ਨਾ, ਘਾਹ ਕੱਟ ਲਿਆ ਉਹਨੂੰ ਟ੍ਰਿਮ ਕਰ ਲਿਆ ਉੱਧਰ, ਟ੍ਰੀ ਟ੍ਰਿਮ ਕਰ ਲਿਆ ਕਿਤੇ, ਹੈ ਨਾ ਤੂੰ ਆਪਣੇ ਆਪ ਨਾ ਐਕਸਰਸਾਈਜ਼ ਹੁੰਦੀ ਰਹਿੰਦੀ ਆ।
1: ਹਾਂ ਬਿਲਕੁਲ ਹੈਗੀ
0: ਨਾ
1: ਜੀ। ਮੈਂ ਟੀਮ ਸਿੱਧੂ ਦੀ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਲਈ ਬੜਾ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ। ਮਿਸੀਸਾਗਾ ਰੋਡ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਰਿਵਰਮੌਂਟ ਰੋਡ ਐਂਡ ਐਂਬਲਟਨ ਰੋਡ ਦੇ ਉੱਪਰ ਇੱਕ ਨਵੇਂ ਟਾਊਨ ਹਾਊਸਿਸ ਲੈ ਕੇ ਆਏ ਨੇ, ਜਿਨ੍ਹਾਂ ਦੀ ਪ੍ਰਾਈਸ 6,34,000 ਤੋਂ ਸਟਾਰਟ ਹੁੰਦੀ ਹੈ। ਇਹਨਾਂ ਦੀ ਕਲੋਜ਼ਿੰਗ ਅਗਲੇ ਸਾਲ 2027 ਦੇ ਵਿੱਚ ਹੋ ਜਾਣੀ ਹੈ। 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ, ਪ੍ਰਾਈਸ 6,34,000 ਤੋਂ ਸਟਾਰਟ ਹੁੰਦੀ ਹੈ। ਇਹਦੇ ਵਿੱਚ 3 ਬੈਡਰੂਮ, 2.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਡਿਪੋਜ਼ਿਟ ਹੈਗਾ 60,000 ਟੋਟਲ ਹੈ। ਅਤੇ ਇਸ ਤੋਂ ਇਲਾਵਾ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨਸ ਨੇ, ਜਿਨ੍ਹਾਂ ਦੀ ਪ੍ਰਾਈਸ 7,49,000 ਹੈ। 1940 ਸਕੁਆਇਰ ਫਿੱਟ ਤੋਂ ਲੈ ਕੇ 2190 ਸਕੁਆਇਰ ਫਿੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ ਬਣਨੇ ਆ, 2 ਪਾਊਡਰ ਰੂਮ ਅਤੇ 2 ਬਾਥਰੂਮਸ ਹੋਣਗੇ ਘਰ ਦੇ ਵਿੱਚ। ਪ੍ਰਾਈਵੇਟ ਬੈਕਯਾਰਡ ਹੋਏਗਾ ਅਤੇ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਮਤਲਬ ਤੁਸੀਂ 2 ਕਾਰਸ ਨੂੰ ਪਾਰਕ ਕਰ ਸਕੋਗੇ। ਡਿਪੋਜ਼ਿਟ ਇਹਦਾ ਹੈਗਾ ਆ 80,000 ਟੋਟਲ ਡਿਪੋਜ਼ਿਟ ਹੈ ਜਿਹੜਾ ਤੁਸੀਂ ਪੇ ਕਰਨਾ। ਅਤੇ ਲਾਸਟ ਵਿੱਚ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ, 7,77,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। 7,79,000 ਤੋਂ 1950 ਤੋਂ ਲੈ ਕੇ 2105 ਸਕੁਆਇਰ ਫਿੱਟ ਦੇ ਘਰ ਹੋਣਗੇ। 4 ਤੋਂ 5 ਬੈਡਰੂਮਸ ਬਣਨਗੇ, 3.5 ਤੋਂ 4.5 ਬਾਥਰੂਮਸ ਹੋਣਗੇ, ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ। ਅਤੇ ਇਹਦੇ ਨਾਲ 1 ਬੈਡਰੂਮ ਅਤੇ 1 ਫੁੱਲ ਬਾਥਰੂਮ ਮੇਨ ਫਲੋਰ ਦੇ ਉੱਪਰ ਵੀ ਹੋਏਗਾ। ਡਿਪੋਜ਼ਿਟ 80,000 ਟੋਟਲ ਹੈ ਜਿਹੜਾ ਕਿ ਤੁਸੀਂ ਪੇ ਕਰਨਾ ਹੈ। ਇਹਦੇ ਬਾਰੇ ਤੁਸੀਂ ਜਾਣਕਾਰੀ ਲਓ ਟੀਮ ਸਿੱਧੂ ਦੇ ਕੋਲੋਂ, ਨੰਬਰ 416-302-0016, 416-302-0016 'ਤੇ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਟੀਮ ਸਿੱਧੂ ਦੇ ਨਾਲ ਗੱਲਬਾਤ ਹੋਏਗੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ ਨਾ, ਅੱਜ ਕੱਲ੍ਹ ਇੱਕ ਹੋਰ ਹੈਗੀ ਚੀਜ਼ ਆ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ ਨਾ,
1: ਹਾਂਜੀ,
0: ਇਹਨੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਬਈ ਬੈਠੇ ਬੈਠੇ ਪਤਾ ਨਹੀਂ ਜਿਹਦੇ ਕੁਝ ਕਹਿ ਲਓ ਵੀ ਕੋਈ ਜਿਵੇਂ ਹਾਲ ਜਿਹਾ ਉੱਠਦਾ ਹੁੰਦਾ ਨਾ ਕਿਸੇ ਨੂੰ ਵਿੱਚ ਆਪਣੇ ਉੱਠ ਕੇ ਵੀਡੀਓ ਪਾ ਦੇਣੀ ਆ ਕਈ ਲੋਕਾਂ ਨੇ ਨਾ, ਜਾਂ ਕਹਿ ਲਓ ਕੋਈ ਅਲਕੋਹਲ ਕਹਿ ਲਓ ਲਿਆ ਹੋਇਆ, ਕੋਈ ਪੈਗ ਸ਼ੈਗ ਲਾਇਆ ਹੋਇਆ ਤਾਂ ਤੁਸੀਂ ਵੀਡੀਓ ਪਾਤੀ ਹੈ ਨਾ। ਅੱਗੇ ਇਹ ਨਹੀਂ ਚੀਜ਼ਾਂ ਹੁੰਦੀਆਂ ਸੀਗੀਆਂ, ਪਰ ਹੁਣ ਮੈਂ ਜਿਵੇਂ ਗੱਲ ਕਰਾਂ ਸੁਨੰਦਾ ਸ਼ਰਮਾ ਜਿਹੜੀ ਹੈਗੀ ਨਾ ਆਪਣੇ ਹੈਗੀ ਆ ਗਾਉਂਦੀ ਆ ਜਿਹੜੀ ਹੈ ਨਾ,
1: ਹਾਂਜੀ,
0: ਉਹ ਹੁਣ ਚੰਗਾ ਭਲਾ ਗਾਉਂਦੀ ਸੀ, ਹੁਣ ਨਹੀਂ, ਹੁਣ ਗੀਤ ਗੁੱਤ ਲੱਗਿਆ ਹੋਣਾ ਕੋਈ, ਹੁਣ ਨਹੀਂ ਚਲਾਇਆ ਚੁਲਿਆ ਕੋਈ ਅਖਬਾਲਾ ਹੈ ਨਾ, ਪਰ ਮੈਨੂੰ ਨਹੀਂ, ਮੈਂ ਕੱਲ੍ਹ ਹੀ ਪਰਸੋਂ ਮੈਂ ਇੱਕ ਵੀਡੀਓ ਦੇਖਿਆ, ਉਹ ਕਹੀ ਕਹੀ ਜਾਵੇ ਜੀ ਕਿਸੇ ਦੇ ਜਜ਼ਬਾਤਾਂ ਨਾਲ ਨਹੀਂ ਖੇਲਣਾ ਚਾਹੀਦਾ, ਮੇਰੇ ਨਾਲ ਮੁੰਡਾ ਪਿਆਰ ਕਰ, ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ, ਇਹ ਗੱਲਾਂ ਦੱਸਣਾ ਨਹੀਂ ਹੋੜੋ ਯਾਰ, ਉਹਦੇ ਤਾਂ ਸੋਸ਼ਲ ਮੀਡੀਆ ਕਹਿੰਦੀ ਉਹ ਮੈਂ ਪਿਆਰ ਕਰਦੀ ਸੀ, ਮੈਨੂੰ ਛੱਡ ਗਿਆ, ਮੈਨੂੰ ਪਹਿਲਾਂ ਬਰਫੀਆਂ ਘੁਮਾਉਂਦਾ ਰਿਹਾ ਆਹ ਕਰਦਾ ਰਿਹਾ ਕਰਦਾ, ਉਹ ਮੈਂ ਕਿਹਾ ਇਹ ਵੀ ਕਮਲੀ ਹੋਈ ਲੱਗਦੀ ਹੈ ਨਾ, ਰਾਖੀ ਸਾਹਿਬ ਦੀ ਬਣ ਗਈ ਵੀ ਹੁਣ, ਉਹ ਰਾਖੀ ਸਾਹਿਬ ਨੇ ਉਹ ਛੱਡਦੀ, ਉਹ ਸੋਸ਼ਲ ਮੀਡੀਆ 'ਤੇ ਜਾ ਕੇ ਇਹੋ ਜਿਹੀਆਂ ਗੱਲਾਂ ਕੰਪਨੀ ਵਿਊਜ਼ ਮਿਲ ਜਾਣੀਆਂ ਹੋਰ ਨਾ, ਜਦੋਂ ਕੋਈ ਗਾਣਾ ਗੁਣਾ ਨਹੀਂ ਚੱਲਦਾ ਫਿਰ ਇੱਧਰ ਹੋ ਜਾਂਦੇ ਮੇਰੇ ਖਿਆਲ ਨਾ, ਚਲੋ ਯਾਨੀ ਵੇ ਕੱਟ ਕੇ ਨੇ ਲਾਈਨ ਦੁਬਾਰਾ ਕਮਲ ਘੁਮਾ ਲਿਓ 0269। ਇੱਕ ਮੈਂ ਪਹਿਲਾਂ ਬਾਈ ਰਾਖੀ ਸਾਹਿਬ ਦੀ ਹੁੰਦੀ ਸੀ ਜ਼ਿਆਦਾ, ਉਹ ਬੋਲਦੀ ਹੁੰਦੀ ਸੀ ਹੈ ਨਾ, ਅੱਜ ਕੱਲ੍ਹ ਹੁਣ ਸੁਰਿੰਦਰ ਸ਼ਰਮਾ ਜੀ ਆਈ ਹੋਈ ਹੈ ਕਾਫੀ ਮੀਡੀਆ ਸੋਸ਼ਲ ਮੀਡੀਆ 'ਤੇ ਨਾ, ਮੀਡੀਆ ਬੋਡੀ ਪਾਉਂਦੀ ਰਹਿੰਦੀ ਆਪਣੀ, ਚਲੋ ਲੱਗੀ ਰਿਹਾ ਕੰਮ ਭਾਈ ਜਿਹੜੀ ਪ੍ਰਾਇਮ ਡੇਸ ਪਰ ਦੇਣੇ ਹੋਣੇ। ਅੱਛਾ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਤੁਹਾਨੂੰ ਕਿ ਜਿਹੜਾ ਨਾ ਆਪਣੇ ਸੇਲ ਹੈਗੀ ਜਿਹੜੀ ਹੈ ਇੰਡੀਅਨ ਫਰੂਟ ਲੈਂਡ 'ਤੇ ਹੈਗੀ ਆ ਜੁਲਾਈ 26 ਤੱਕ, ਜਿਹੜੀ ਇਹਨੇ ਤੰਦੂਰੀ ਗ੍ਰਿਲ ਨਾ ਉੱਤੇ ਕੀ ਅੱਜ ਹੁਣ ਕੀ ਖਾ ਸਕਦੇ ਹੋ ਤੁਸੀਂ, ਵੈਜ ਥਾਲੀ 499 ਨੂੰ, ਵੈਜ ਬਰਗਰ ਹੈਗਾ 399 ਨੂੰ, ਵੈਜ ਬਿਰਿਆਨੀ 499 ਦੀ, ਅਤੇ ਵੈਜ ਨੂਡਲ 699, ਸਟਫ ਕੁਲਚਾ 299, ਆਲੂ ਕੁਲਚਾ 499 ਦਾ, ਅਤੇ ਚਿਕਨ ਕਰੀ ਵਿਦ ਨਾਨ 999 ਦੀ, ਚਨਾ ਭਟੂਰਾ 399 ਦਾ, ਚਿਕਨ ਬਿਰਿਆਨੀ 699 ਦੀ, ਪੀਜ਼ਾ ਲਗਾਇਆ ਉਹਨਾਂ ਨੇ, ਇਸ ਬਰਾਂਚ 'ਚ ਪੀਜ਼ਾ ਵੀ ਹੈਗਾ, ਮੀਡੀਅਮ ਪੀਜ਼ਾ ਲਗਾਇਆ ਦੋ ਟੋਪਿੰਗ ਦੇ ਨਾਲ 699 ਦਾ, ਬੜੀ ਸੋਹਣੀ ਪ੍ਰਾਈਸ ਆ। ਅਤੇ ਖਾਣ ਪੀਣਾ ਹੁਣ ਕਿਸੇ ਨੇ ਭੁੱਖ ਲੱਗੀ ਆ ਤਾਂ ਫਿਰ ਉਹ ਉੱਧਰ ਨੂੰ ਜਾਓ ਭਾਈ, ਅਤੇ ਤੁਸੀਂ ਉੱਧਰ ਜਾਇਓ ਨਾ, ਖਾ ਪੀ ਆਓ ਨਾ,
1: ਬਿਲਕੁਲ। ਅਤੇ ਨਾਲ ਹੀ ਤੁਸੀਂ ਗਿਲਸ ਸਵੀਟ ਫੈਕਟਰੀ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਲਾਈਵ ਕੇਟਰਿੰਗ ਹਰ ਲੋਕੇਸ਼ਨ ਦੇ ਉੱਪਰ ਕਰਦੇ ਨੇ, ਜਿਹੜੀ ਵੀ ਤੁਹਾਡੀ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਤੁਹਾਡੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਤੁਹਾਡੇ ਲਈ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਆ, ਅਤੇ ਤੁਸੀਂ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਇਹਨਾਂ 'ਤੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਵੀ ਤੁਸੀਂ ਇਹਨਾਂ ਦੇ ਬੜੇ ਇੰਜੋਏ ਕਰ ਰਹੇ ਹੋ। ਅਤੇ ਸਾਰੀਆਂ ਮਿਠਾਈਆਂ ਇਹਨਾਂ ਦੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਵੀ ਬਾਹਰੋਂ ਨਹੀਂ ਮੰਗਾਉਂਦੇ। ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, ਅਤੇ 2 ਲੋਕੇਸ਼ਨਸ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ, ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਜਿਹੜੀ ਵੀ ਤੁਹਾਡੇ ਘਰ ਦੇ ਨਜ਼ਦੀਕ ਹੋਵੇ। ਅਤੇ ਇਹਨਾਂ ਦਾ ਹੈੱਡ ਆਫਿਸ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਉਹ ਲੋਕੇਟਡ ਹੈ। ਗਿਲਜ ਸਵੀਟ ਫੈਕਟਰੀ ਨੰਬਰ 9057992616, 9057997916, 2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਲਜ ਸਵੀਟ ਫੈਕਟਰੀ ਦੇ ਨਾਲ।
0: ਜਿਹੜੀ ਉਹ ਪ੍ਰੋਗਰਾਮ ਬੇਸ ਪਰ ਗੀਤ ਲੈ ਲਈਏ, ਫਿਰ ਆਪਾਂ ਬੜੀ ਜਲਦੀ ਮੋਨਾ ਹੋਰਾਂ ਨਾਲ ਫਿਰ ਗੱਲ ਕਰਾਂਗੇ ਆਪਾਂ
1: ਜੀ।

0: ਚਾਓ ਅਤੇ ਪੰਜਾਬੀਆਂ ਦੀ ਸ਼ਾਨ ਵੱਖਰੀ। ਪੰਜਾਬੀਆਂ ਦਾ ਨਾ ਇੱਕ ਸੁਭਾਅ ਆ ਕੁਦਰਤੀ ਨਾ ਆਪਣੇ ਮਰਪੇ,
1: ਹਾਂਜੀ,
0: ਕਿ ਪਾਰਟੀ ਕਰਨ ਦੇ ਮੌਕੇ 'ਤੇ ਤਾੜੀ ਰੱਖਦੇ ਆਪਾਂ, ਕਹਿੰਦੇ ਕਿਤੋਂ ਮਰਜ਼ੀ ਖਾਣਾ ਖਾ ਲਓ, ਅੱਜ ਕੀ ਬਣਾ ਲਈਏ ਕੁਛ ਬਣਾ ਲਓ ਹੈ ਨਾ, ਅਤੇ ਅੱਜ ਆਪਾਂ ਵੀ ਲੰਚ ਲੇਟ ਕਰਨਾ ਪਰ ਕੜੀ ਚਾਵਲ ਬਣ ਰਹੇ ਨੇ ਬੜੇ ਵਧੀਆ ਨਜ਼ਾਰੇ ਨਾਲ ਖਾਵਾਂਗੇ ਵੀ ਬਾਅਦ 'ਚ ਪੂਰਨ ਪਕਾਰ 4 ਵਜੇ ਤੋਂ ਬਾਅਦ ਲੇਟ ਖਾ ਰਹੇ ਹਾਂ ਵੈਸੇ ਕੋਈ ਗੱਲ ਨਹੀਂ, ਅਤੇ ਲੱਗੇ ਹੋਏ ਨੇ ਆਚਾ ਅੰਡੀ ਵੀ ਤੇਰੇ ਬਣਾਉਣ ਹੁੰਦਾ ਆਪਾਂ ਲੰਚ ਇਕੱਠੇ ਕਰ ਲਾਂਗੇ। ਉਹਨਾਂ ਦੇਸ਼ ਪਰਦਿਆਂ ਜੁੜਿਆ, ਅੱਛਾ ਮੈਂ ਨਾ ਗੱਲ ਕਰ ਰਿਹਾ ਸੀ ਵੀ ਕਿ ਪੰਜਾਬੀ ਬੰਦਾ ਨਾ ਜਦੋਂ ਪਤਾ ਲੱਗ ਜਾਂਦਾ ਵੀ ਪਾਰਟੀ 'ਤੇ ਜਾ ਰਿਹਾ ਹੈ ਨਾ, ਟਾਈ ਸ਼ਾਈ ਪੂਰੀਆਂ ਫਿੱਟ ਲਾਈ ਹੋਈ ਆ, ਬਟਰ ਬੂਟਿਆਂ ਇੱਕ ਜੱਗੇ 'ਤੇ ਚੰਗੇ ਲਾਏ ਹੋਏ ਨੇ ਨਾ, ਮਤਲਬ ਜਾ ਰਿਹਾ ਹੈ ਨਾ, ਜਦੋਂ ਟਾਈ ਥੋੜ੍ਹੀ ਥੱਲੇ ਨੂੰ ਹੋਵੇ, ਮੂੰਹ ਜਿਹਾ ਖਿਸਕਿਆ ਹੋਵੇ ਹੈ ਨਾ, ਬੜੇ ਖੁੱਲ੍ਹੇ ਹੋਏ ਵੀ ਖਾਧਾ ਜ਼ਿਆਦਾ ਵੀ ਹੁਣ ਪਾਰਟੀ 'ਤੇ ਵਾਪਸ ਆ ਰਹੇ ਹੈ ਨਾ, ਪਰ ਪੰਜਾਬੀਆਂ ਨੂੰ ਇਹ ਹੈਗਾ ਵੀ ਖਾਣ ਪੀਣ ਦੇ ਸ਼ੌਂਕ ਹੈਗੇ ਨੇ, ਚਾਹੀਦਾ ਵੀ ਹੈਗਾ, ਕਿਤੇ ਸਾਰੇ ਪੰਜਾਬ 'ਚ ਵਧੀਆ ਵਧੀਆ ਖਾਣੇ ਬਣਦੇ ਢਾਬਿਆਂ 'ਤੇ ਨਾ। ਬੜੀ ਪ੍ਰਾਂਤ ਦੇਸ਼ ਪਰਦੇ ਜਿਹੜੇ ਔਰ ਮੋਨਾ ਹੋਣੀ ਜੁੜ ਚੁੱਕੇ ਨੇ ਪਹਿਲਾਂ ਉਹਨਾਂ ਨਾਲ ਫਿਰ ਆਪਾਂ ਗੱਲ ਕਰਦੇ। ਮੋਨਾ ਜੀ ਇੱਕ ਵਾਰੀ ਫਿਰ ਤੁਹਾਨੂੰ ਜੀ ਆਉਣਾ ਚਾਹੁੰਦੇ,
2: ਥੈਂਕ ਯੂ ਸੋ ਮਚ ਸਿੱਧੂ ਜੀ।
0: ਮੋਨਾ ਜੀ ਅੱਜ ਤੁਸੀਂ ਤੁਹਾਡੇ ਮੂੰਹ 'ਚ ਪਾਣੀ ਲਿਆਤਾ ਵੀ ਕੜੀ ਬਣ ਰਹੀ ਹੈ ਨਾਲ ਚਾਵਲ ਬਣ ਰਹੇ ਨੇ ਹੈ ਨਾ,
2: ਜੁਲਾਈ ਅਗਸਤ ਦੇ ਵਿੱਚ ਗੱਲ ਕਰਦੇ ਹੈਗੇ ਆ ਤਾਂ ਡੈਫੀਨੇਟਲੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ ਜ਼ਰੂਰ ਗੱਲ ਕਰਨੀ ਪੈਂਦੀ ਹੈ, ਕਿਉਂਕਿ ਇਸ ਟਾਈਮ ਤੇ ਸਾਨੂੰ ਬਹੁਤ ਸਾਰੀ ਇਨਕੁਆਇਰੀਜ਼, ਜਿੱਦਾਂ ਕਿ ਪੇਰੈਂਟਸ ਆਏ ਸੀਗੇ ਪਹਿਲਾਂ, ਗ੍ਰੈਂਡ ਪੇਰੈਂਟਸ ਆ ਕਦੇ ਕੋਈ ਸਾਲ 2 ਸਾਲ ਪਹਿਲਾਂ ਸੁਪਰਵਾਈਜ਼ਰ ਦੇ ਆਏ ਸੀ, ਹੁਣ ਦੁਬਾਰਾ ਕਿਸੇ ਨੇ ਵੀ ਆਉਣਾ ਹੈਗਾ, ਚਾਹੇ 2-4 ਸਾਲ ਪਹਿਲਾਂ ਆਏ ਨੇ, 5 ਸਾਲ ਪਹਿਲਾਂ ਆਏ ਨੇ, ਓਬਵੀਅਸਲੀ ਹੈ ਜਦੋਂ ਵੀ ਪਰਸਨ ਦੀ ਏਜ ਕੋਈ 50 ਜਾਂ 50+ ਹੁੰਦੀ ਹੈ ਤਾਂ ਉਸ ਟਾਈਮ ਤੇ ਕੋਈ ਨਾ ਕੋਈ ਹੈਲਥ ਦੇ ਵਿੱਚ ਕਈ ਵਾਰ ਚੇਂਜਿਸ ਆ ਜਾਂਦੀਆਂ ਨੇ, ਸੋ ਅਸੀਂ ਜ਼ਰੂਰ ਇਸ ਟਾਈਮ ਤੇ ਮੇਕ ਸ਼ੋਰ ਕਰਨਾ ਚਾਹੁੰਦੇ ਹੁੰਦੇ ਹਾਂ ਆਪਣੇ ਕਲਾਇੰਟਸ ਦੇ ਨਾਲ ਕਿ ਇਸ ਟਾਈਮ ਤੇ ਜੇ ਕੋਈ ਵੀ ਹੈਲਥ ਦੇ ਵਿੱਚ ਚੇਂਜਿਸ ਆਈਆਂ ਨੇ ਤਾਂ ਜ਼ਰੂਰ ਅਸੀਂ ਉਹਨਾਂ ਨਾਲ ਡਿਸਕਸ ਕਰੀਏ ਅਪ ਫਰੰਟ, ਤਾਂ ਕਿ ਪਾਲਿਸੀ ਦੇ ਵਿੱਚ ਉਸੇ ਤਰੀਕੇ ਦੀ ਅਪਡੇਟਸ ਜ਼ਰੂਰ ਕੀਤੀਆਂ ਜਾਣ, ਤਾਂ ਕਿ ਚਾਹੇ ਵਿਦਆਊਟ ਪ੍ਰੀ ਐਗਜ਼ਿਸਟਿੰਗ ਚਾਹੇ ਵਿਦ ਪ੍ਰੀ ਐਗਜ਼ਿਸਟਿੰਗ, ਜਦੋਂ ਵਿਦ ਪ੍ਰੀ ਐਗਜ਼ਿਸਟਿੰਗ ਦੇ ਵਿੱਚ ਵੀ ਜਾਂਦੇ ਹਾਂ ਤਾਂ ਉਹਨਾਂ ਦਾ ਸਟੇਬਿਲਟੀ ਕਲੋਜ ਜ਼ਰੂਰ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਕਿ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ 3 ਮੰਥ 6 ਮੰਥ ਕਿ ਕਦੋਂ ਤੋਂ ਉਹਨਾਂ ਦੀ ਹੈਲਥ ਸਟੇਬਲ ਹੈਗੀ ਹੈ, ਜੇ ਅਨਸਟੇਬਲ ਵੀ ਰਹੀ ਹੈ ਤਾਂ ਵੀ ਸਾਡੇ ਕੋਲ ਇੱਦਾਂ ਦੀ ਆਪਸ਼ਨ ਅਵੇਲੇਬਲ ਨੇ ਜਿਹੜੀਆਂ ਕਿ ਉਹਨਾਂ ਨੂੰ ਕਵਰ ਕਰ ਸਕਦੀਆਂ ਨੇ, ਪਰ ਅਸੀਂ ਜ਼ਰੂਰ ਮੇਕ ਸ਼ੋਰ ਕਰੀਏ ਕਿ ਜਦੋਂ ਵੀ ਕਿਸੇ ਪਰਸਨ ਨੇ ਇੱਥੇ ਆਉਣਾ ਹੈ, ਚਾਹੇ ਵਿਜ਼ਿਟਰ ਵੀਜ਼ਾ ਤੇ ਵੀ ਆਉਣਾ ਹੈਗਾ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਾਲਿਸੀ ਕਰਵਾਈਏ ਤਾਂ ਕਿ ਕੋਈ ਵੇਟਿੰਗ ਪੀਰੀਅਡ ਐਕਸਕਲੂਜਨ ਨਾ ਆਵੇ। ਇਸ ਟਾਈਮ ਤੇ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਅਵੇਅਰਨੈਸ ਹੈਗੀ ਆ, ਪਰ ਕਿਤੇ ਕਿਤੇ ਕੋਈ ਨਾ ਕੋਈ ਕੇਸ ਇਸ ਤਰੀਕੇ ਦੇ ਨਾਲ ਆ ਜਾਂਦਾ ਹੈਗਾ ਜਦੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਆਏ ਸੀਗੇ ਪਾਲਿਸੀ ਨਹੀਂ ਕਰਵਾਈ ਜਾਂ ਪਾਲਿਸੀ ਚੱਲ ਰਹੀ ਸੀ ਖਤਮ ਹੋ ਗਈ, ਗੈਪ ਆ ਗਿਆ ਤੇ ਹੁਣ ਉਹਨਾਂ ਦੀ ਹਾਲਤ ਦੇ ਵਿੱਚ ਚੇਂਜਿਸ ਆ ਗਈਆਂ ਨੇ, ਸੋ ਉਹਦੇ ਲਈ ਮੈਂ ਜ਼ਰੂਰ ਹਮੇਸ਼ਾ ਇਹ ਕਹਿੰਦੀ ਹੈਗੀ ਆ ਕਿ ਜਦੋਂ ਵੀ ਚੇਂਜਿਸ ਆਉਂਦੀਆਂ ਨੇ ਕੋਈ ਵੀ ਇੰਸ਼ੋਰੈਂਸ ਕੰਪਨੀ ਜੇ ਤੁਹਾਡੇ ਕੋਲ ਇਸ ਟਾਈਮ ਤੇ ਪਾਲਿਸੀ ਨਹੀਂ ਹੈਗੀ ਆ ਤਾਂ ਕੋਈ ਵੀ ਕੰਪਨੀ ਨਹੀਂ ਕਵਰ ਕਰ ਸਕਦੀ, ਕਿਉਂਕਿ ਹੁਣ ਜਦੋਂ ਪਾਲਿਸੀ ਤੁਸੀਂ ਕਰਵਾਉਂਦੇ ਤਾਂ ਵੇਟਿੰਗ ਪੀਰੀਅਡ ਆ ਜਾਂਦਾ ਹੈ, ਤੇ ਪਾਲਿਸੀ ਕਰਵਾਉਣ ਦੇ ਟਾਈਮ ਤੇ ਵੀ ਪਰਸਨ ਦੀ ਹਾਲਤ ਚੰਗੀ ਹੋਣੀ ਚਾਹੀਦੀ ਆ, ਉਸ ਟਾਈਮ ਤੇ ਕੋਈ ਹੈਲਥ ਇਸ਼ੂਜ ਜਾਂ ਮੈਡੀਕਲ ਇੰਟੈਂਸ਼ਨ ਨਹੀਂ ਹੋਣੀ ਚਾਹੀਦੀਆਂ, ਸੋ ਮੇਕ ਸ਼ੋਰ ਕਰੋ ਤਾਂ ਕਿ ਟਾਈਮ ਨਾਲ ਤੁਸੀਂ ਪਾਲਿਸੀ ਕਰਵਾਓ ਤਾਂ ਕਿ ਕੱਲ੍ਹ ਨੂੰ ਕੋਈ ਵੀ ਸਿਕਨੈਸ ਇੰਜਰੀ, ਕੋਈ ਡਾਕਟਰ ਤੇ ਜਾਣਾ, ਹੋਸਪਿਟਲਾਈਜੇਸ਼ਨ ਹੈ, ਐਂਬੂਲੈਂਸ, ਜਾਂ ਫਿਰ ਰੱਬ ਨਾ ਕਰੇ ਪਰਸਨ ਇੱਥੇ ਪਾਸ ਵੀ ਹੋ ਜਾਂਦਾ ਤਾਂ ਫਿਊਨਰਲ ਦੇ ਰਿਲੇਟਿਡ ਜੋ ਐਕਸਪੈਂਸਿਸ ਹੁੰਦੇ ਆ ਜਾਂ ਰੀਪੈਟਰੀਏਸ਼ਨ, ਉਹ ਚੀਜ਼ਾਂ ਤਾਂ ਹੀ ਕਵਰ ਹੋ ਸਕਣਗੀਆਂ ਜੇ ਅਸੀਂ ਟਾਈਮ ਤੋਂ ਪਹਿਲਾਂ ਪਾਲਿਸੀ ਕਰਵਾਈ ਹੋਊਗੀ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ, ਜਾਂ ਫਿਰ ਤੁਸੀਂ ਅਪਲਾਈਡ ਸਟੇਟਸ ਹੈਗਾ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਤਾਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5091509-416-509-1509।
0: ਬਰਬਰ ਨਹੀਂ ਮੋਨਾ ਜੀ, ਅੱਗੇ ਜਾ ਕੇ ਫਿਰ ਗੱਲਬਾਤ ਕਰਦੇ ਹਾਂ। ਅੱਛਾ ਮਨਪ੍ਰੀਤ, ਸਾਡੇ ਨਾ ਜਿਹੜੇ ਬਹੁਤ ਸਾਰੇ ਦੋਸਤ ਵੀ ਜਾ ਮੈਨੂੰ ਸੁਣ ਰਹੇ ਹੋਣਗੇ ਇਸ ਵੇਲੇ ਜਿਹੜੇ ਹੈ ਨਾ, ਮੈਂ ਨਾ ਜਿਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਮੈਂ ਕਿਹਾ ਬਈ ਤੁਸੀਂ ਅੱਜ ਇੰਗਲੈਂਡ ਖੇਡ ਰਿਹਾ ਅਤੇ ਅਰਜਨਟੀਨਾ ਖੇਡ ਰਿਹਾ, ਬਹੁਤੇ ਨਾ ਆਪਣੇ ਮੈਸੀ ਨੂੰ ਜਿਤਾ ਕੇ ਖੁਸ਼ ਨੇ। ਮੈਂ ਕਿਹਾ ਯਾਰ ਕਿਉਂ, ਮੇਬੀ ਦੇ ਆਰ ਫੇਵਰਡ ਯੂ ਨੋ, ਮੈਸੀ ਦੀ ਟੀਮ ਨੂੰ ਜ਼ਿਆਦਾ ਆਪਣੇ ਪੰਜਾਬੀ ਜਿਹੜੇ ਆ ਕਹਿ ਰਹੇ ਨੇ ਮੈਸੀ ਹੈ ਨਾ, ਪਰ ਇੰਗਲੈਂਡ ਵਾਲੇ ਲੋਕ ਜਿਹੜੇ ਨੇ ਜਿਹੜੇ ਇੰਗਲੈਂਡ ਰਹਿੰਦੇ ਆਪਣੇ ਪੰਜਾਬੀ, ਉਹ ਤਾਂ ਹੁਣ ਆਫਕੋਰਸ ਇੰਗਲੈਂਡ ਦੀ ਸਪੋਰਟ 'ਚ ਹੋਣੇ ਨੇ, ਪਰ ਦੋਨੋਂ ਟੀਮਾਂ ਤਕੜੀਆਂ ਨੇ, ਪਰ ਇਸ ਸਮੇਂ ਥਰਡ ਈਅਰ ਮੈਨੂੰ ਕਿੰਨਾ ਹੋ ਗਿਆ ਟਾਈਮ ਦੇਖੀ, ਕਿੰਨਾ ਹੋ ਗਿਆ
1: ਥਰਡ ਈਅਰ
0: 40 ਮਿੰਟ ਹੋ ਗਏ ਨੇ, ਪਰ ਫਸਟ ਮੀਟ ਟੱਕਰ ਹੋ ਰਹੀ ਹੈ,
1: ਹਾਂਜੀ ਹਜੇ ਤੱਕ ਕੋਈ ਕੌਲ ਨਹੀਂ ਹੋਇਆ,
0: ਕੌਲ ਨਹੀਂ ਹੋਇਆ ਪਰ ਸਵਾਦ ਵੀ ਫਿਰ ਇਹੀ ਜਿਹੀ ਗੇਮ ਫਾਈਨਲ 'ਚ ਜਾ ਗਿਆ ਨਾ, ਪਲੈਂਟੀ ਕਵਰਾਂ 'ਤੇ ਕੰਮ ਜਾਵੇ ਨਾ, ਫੇਰ ਸਵਾਦ ਜਿਹਾ ਹੁੰਦਾ ਤਾਂ ਗੇਮ ਦਾ ਨਾ, ਤੋ ਦੇਖਦੇ ਹਾਂ ਕੀ ਜੇ ਫਿੰਗਰ ਕ੍ਰੋਸ ਹੈ ਨਾ ਕੌਣ ਲਿਆਉਂਦਾ ਗੇਮ, ਅਤੇ ਫਿਰ ਅੱਜ ਦੀ ਗੇਮ ਜਦੋਂ ਹੋ ਗਈ ਫਿਰ ਫਾਈਨਲ ਤਾਂ ਫਿਰ ਤੈਨੂੰ ਪਤਾ ਹੀ ਹੈ ਸੰਡੇ ਹੋਣਾ ਹੀ ਆ, ਜਿਹੜੀ ਟੀਮ ਜਿੱਤ ਕੇ ਜਾਊਗੀ ਇਹਨਾਂ 'ਚੋਂ, ਫਿਰ ਸਪੇਨ ਤਾਂ ਦੇ ਉਹਨਾਂ ਦਾ ਹੋਣਾ ਅਤੇ ਮੈਚ ਅੱਗੇ ਜਾ ਕੇ ਫਾਈਨਲ ਦੇ ਵਿੱਚ, ਉਹ ਦੇਖਦੇ ਹਾਂ ਸਪੇਨ ਦੀ ਟੀਮ ਵੀ ਤਕੜੀ ਆ, ਅਤੇ ਜੇ ਕੀ ਪਤਾ ਵਰਲਡ ਕੱਪ ਉਹ ਲੈ ਹੀ ਜਾਵੇ, ਯੂ ਨੈਵਰ ਨੋ ਹੈ ਨਾ, ਵੀ ਸੁਚੱਬੀ ਦਾ, ਤੋ ਦੇਖਦੇ ਹਾਂ ਭਾਈ ਲੱਗੇ ਹੋਏ ਤੁਸੀਂ ਵੀ ਬੈਠੇ ਹੋਵੋਗੇ ਪੂਰੇ ਐਨ, ਕਈਆਂ ਨੇ ਸ਼ਰਤਾਂ ਲਾਈਆਂ ਹੋਣੀਆਂ ਨਾ, ਕਿਸੇ ਨੇ ਕੋਈ ਲਾਈ ਹੋਣੀ ਆ, ਕਈ ਲਾਉਂਦੇ ਵੀ ਥੋੜ੍ਹੀ ਬਹੁਤੀ ਲਾ ਲੈਂਦੇ ਆ, ਕਈ 50 ਦੀ ਲਾ ਲੈਂਦੇ, ਰੁਪਈਆਂ ਦੀ ਲਾ ਲੈਂਦਾ, ਕੋਈ 100 ਦੀ ਲਾ ਲੈਂਦਾ, ਜਿਹੜੇ ਤਾਂ ਵੈਸੇ ਇੰਜੋਏ ਕਰਨ ਵਾਲੇ ਹੁੰਦੇ ਆ, ਪਰ ਵੱਡੇ ਗੈਂਬਲਰ ਵੀ ਹੈਗੇ ਭਾਈ, ਖਰਚੇ ਸਰ ਹਰ ਕੈਟੇਗਰੀ ਹੈਗੀ ਨਾ, ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਅਗਲੇ ਸਪਾਂਸਰ ਲੈ ਲਓ ਜੀ,
1: ਜੀ ਬਿਲਕੁਲ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਸਾਡੇ ਲਾਈਨ ਤੇ ਜੁੜ ਚੁੱਕੇ ਨੇ, ਸਾਰਾਂਸ਼ ਜੀ ਸਵਾਗਤ, ਸਤਿ ਸ਼੍ਰੀ ਅਕਾਲ,
0: ਕੋਈ ਗੱਲ ਨਹੀਂ ਲੜਕੀ ਹੈ, ਮੇਰਾ ਨਾਮ ਉਹ ਨਕਸ਼ਤ ਹੋ
1: ਗਿਆ, ਅੱਛਾ ਸਿਮਰਨ ਜੀ ਹੋਣਗੇ, ਹਾਂਜੀ ਹਾਂਜੀ ਸਿਮਰਨ ਜੀ,
3: ਓਕੇ, ਸੋ ਆਪਾਂ ਗਵਰਨਮੈਂਟ ਫੰਡਡ ਕੋਰਸਿਸ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਤੁਸੀਂ ਗ੍ਰਾਂਟ ਲੈ ਸਕਦੇ ਹੋ, ਪਲੱਸ ਤੁਸੀਂ ਲੋਨ ਲਈ ਅਪਲਾਈ ਕਰ ਸਕਦੇ ਹੋ, ਇਹਦੇ ਲਈ ਤੁਹਾਡੀ ਇਨਕਮ ਦੇਖੀ ਜਾਂਦੀ ਹੈ ਜੀ, ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੀ ਫੈਮਿਲੀ ਇਨਕਮ ਦੇਖੀ ਜਾਂਦੀ ਹੈ, ਫੈਮਿਲੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਸੋ ਅਗਰ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਤੁਸੀਂ ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ ਜਾਂ ਤੁਸੀਂ ਹਾਊਸ ਵਾਈਫ ਹੋ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ, ਤੁਸੀਂ PR ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਤੁਹਾਡਾ ਰੈਫਿਊਜੀ ਕੇਸ ਵੀ ਹੈਗਾ, ਤੁਹਾਡਾ ਅਗਰ ਕੇਸ ਅਪਰੂਵ ਹੋ ਗਿਆ, ਤੁਹਾਡੇ ਕੋਲ ਡਿਸੀਜ਼ਨ ਲੈਟਰ ਹੈਗਾ ਵਾ, ਤੁਹਾਡਾ ਵੈਲਿਡ ਸਿਨ ਨੰਬਰ ਹੈਗਾ ਵਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ, ਸਾਡੇ ਕੋਲ ਬਹੁਤ ਈਜ਼ੀ ਟੂ ਪਾਸ ਕੋਰਸਿਸ ਅਵੇਲੇਬਲ ਹੈਗੇ ਨੇ, ਜਿਹਦੇ 'ਚ ਕੋਈ ਐਗਜ਼ਾਮ ਨਹੀਂ ਹੋਏਗਾ, ਓਨਲੀ ਅਸਾਈਨਮੈਂਟਸ ਹੀ ਹੋਣਗੀਆਂ, ਉਹ ਵੀ ਬਹੁਤ ਈਜ਼ੀ ਟੂ ਡੂ ਹੋਣਗੀਆਂ, ਆਪਾਂ ਤੁਹਾਨੂੰ ਆਲਵੇਜ਼ ਗਾਈਡ ਕਰਾਂਗੇ ਕਿਵੇਂ ਅਸਾਈਨਮੈਂਟਸ ਕਰਨੀਆਂ ਹੈ, ਕਿਵੇਂ ਤੁਸੀਂ ਕਲਾਸਿਸ ਓਨ ਕਰਨੀਆਂ ਹੈ, ਤੁਹਾਡੀ ਇਨਕਮ ਦੇ ਬੇਸਿਸ ਦੇ ਉੱਤੇ ਹੀ ਤੁਹਾਡੀ ਫੰਡਿੰਗ ਹੁੰਦੀ ਹੈ, ਪਲੱਸ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ, ਸੋ ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਹੈ, ਤਾਂ ਤੁਸੀਂ ਵੀ 30-1 lakh ਤੱਕ ਦੀ ਫੰਡਿੰਗ ਤੁਸੀਂ ਲੈ ਸਕਦੇ ਹੋ, ਜਿਹਦੇ 'ਚੋਂ ਹਾਫ ਪੋਰਸ਼ਨ ਲੋਨ ਦਾ ਹੁੰਦਾ ਹੈ ਅਤੇ ਹਾਫ ਪੋਰਸ਼ਨ ਗ੍ਰਾਂਟ ਦਾ ਹੁੰਦਾ ਹੈ, ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ ਹੈ ਜੀ, ਜਿੰਨਾ ਤੁਹਾਡਾ ਗ੍ਰਾਂਟ ਦਾ ਪੋਰਸ਼ਨ ਹੋਏਗਾ ਉਹ ਤੁਸੀਂ ਰਿਟਰਨ ਨਹੀਂ ਕਰਨਾ, ਲੋਨ ਦੇ ਉੱਤੇ 1 saal ਕੋਈ ਇੰਟਰਸਟ ਨਹੀਂ ਹੋਏਗਾ, 1 saal ਦਾ 2.5% ਇੰਟਰਸਟ ਨਾਲ ਤੁਸੀਂ ਰਿਟਰਨ ਕਰਨਾ ਹੁੰਦਾ ਵਾ, ਸੋ ਤੁਸੀਂ ਸਾਡੇ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਨੰਬਰ ਸਾਡਾ ਹੈਗਾ 4374-3175, 4372-64-3175, ਤੁਸੀਂ ਸਾਨੂੰ ਹੁਣੇ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਣੀ ਇਨਕਮ ਦੱਸੋ ਅਤੇ ਆਪਣੇ ਡਿਪੈਂਡੈਂਟ ਬੱਚਿਆਂ ਦੀ ਏਜ ਦੱਸੋ, ਉਸਦੇ ਬੇਸਿਸ 'ਤੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਹੋਏਗੀ ਅਤੇ ਕਿੰਨਾ ਲੋਨ ਹੋਏਗਾ, ਤੁਸੀਂ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ, ਆਪਾਂ ਮਿਸੀ ਸਾਗਾ ਦੇ ਵਿੱਚ ਲੋਕੇਟਿਡ ਹੈਗੇ ਹਾਂ ਜੀ, ਡੈਰੀ ਐਂਡ ਹਰ ਓਨਟਾਰੀਓ ਦੇ ਉੱਤੇ, ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ, ਆਫਿਸ ਨੰਬਰ 212, ਬਾਕੀ ਤੁਸੀਂ ਸਾਡੇ ਨੰਬਰ 'ਤੇ ਕਾਲ ਕਰੋ ਅਤੇ ਆਪਣੀ ਇਨਫੋਰਮੇਸ਼ਨ ਦਿਓ, ਆਪਾਂ ਰਾਈਟ ਵੇ ਤੁਹਾਨੂੰ ਦੱਸ ਦੇਵਾਂਗੇ ਕਿੰਨੀ ਗ੍ਰਾਂਟ ਹੋਏਗੀ ਅਤੇ ਕਿੰਨਾ ਹੀ ਲੋਨ ਹੋਏਗਾ, ਔਰ ਇਹਦੇ ਲਈ ਆਪਣੇ ਕੋਲ ਸਿਰਫ ਇਹ ਵੀਕ ਹੀ ਅਵੇਲੇਬਲ ਹੈਗਾ ਵਾ, ਇਹ ਇਨਫੋਰਮੇਸ਼ਨ ਸਿਰਫ ਇਸ ਵੀਕ ਦੇ ਲਈ ਹੋਏਗੀ, ਕਿਉਂਕਿ ਨੈਕਸਟ ਮੰਥ ਤੋਂ ਵੈਸੇ ਵੀ ਰੂਲਸ ਚੇਂਜ ਹੋ ਰਹੇ ਨੇ, ਉਸ ਤੋਂ ਬਾਅਦ ਸਿਰਫ ਲੋਨ ਹੀ ਆਏਗਾ, ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਹੁਣ ਅਪਲਾਈ ਕਰ ਸਕਦੇ ਹੋ, ਸੋ ਦੈਟ ਕਿ ਤੁਹਾਨੂੰ ਵੀ ਗ੍ਰਾਂਟ ਮਿਲ ਜਾਵੇ, ਸੋ ਤੁਸੀਂ ਨੰਬਰ ਸਾਡਾ ਨੋਟ ਕਰ ਲਓ ਜੀ, 4374-3175, 4372-64-3175, ਥੈਂਕ ਯੂ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ, ਕਿਤੇ ਤਾਂ ਕਮੇਡੀਅਨ ਹੀ ਉਹ ਜੀ, ਉਹ ਕਾਫੀ ਚੱਲਦੀ ਰਹੀ ਸੀ ਗੱਲਾਂ ਬਾਤਾਂ ਉਹਨਾਂ ਦੀਆਂ, ਅੱਜ ਕੱਲ੍ਹ ਵੀ ਕਿੱਥੇ ਪਾਣੀ ਜੀ ਹੈ ਨਾ, ਕਾਫੀ ਪਏ ਹੋਏ ਇਕੱਠੇ ਹੋ ਗਏ ਸਾਰੀਆਂ

0: ਜੀ
1: ਕਹਿੰਦਾ ਨਾ ਤਾਂ ਤੁਹਾਡੇ ਲੰਬਰ ਦੀ ਲੋੜ ਆ, ਕੈਨੇਡਾ ਨੂੰ ਕਹਿੰਦਾ ਨਾ ਤੁਹਾਡੇ ਲੱਕੜ ਦੀ ਲੰਬੜ
0: ਲੋੜ ਆ,
1: ਨਾ ਕਹਿੰਦੇ ਤੁਹਾਡੀਆਂ ਕਾਰਾਂ ਦੀ ਲੋੜ ਆ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੈਕਸੀਕੋ ਨੂੰ ਵੀ ਇਹ ਕਹਿ ਰਿਹਾ ਤੇ ਬਾਕੀ ਦੇਖਦੇ ਹੁਣ ਕੀ ਕਰਦਾ ਅੱਗੇ ਜਾ ਕੇ। ਪਰ ਉਹਦੇ ਨਾਲ ਫਿਰ ਕੀ ਹੁੰਦਾ ਵੀ ਥੋੜ੍ਹੀ ਪ੍ਰੋਬਲਮ ਤਾਂ ਪੈਂਦੀ ਹੋਈ ਕੰਟਰੀਆਂ ਨੂੰ, ਕਿਉਂਕਿ ਇੰਨੇ ਲੰਬੇ ਸਮੇਂ ਤੋਂ ਉਹ ਕਹਿੰਦੇ ਤਾਂ ਉਹ ਆਪਣਾ ਲੋਜਿਕ ਕਹਿ ਰਿਹਾ ਕਿ ਮੈਂ ਆਪਣੇ ਮੁਲਕ ਵਾਸਤੇ ਠੀਕ ਕਰ ਰਿਹਾ, ਕਹਿੰਦਾ ਤੁਸੀਂ ਸਾਨੂੰ ਲੁੱਟਦੇ ਆ ਰਹੇ ਹੋ, ਮੈਕਸੀਕੋ ਦੇ ਕੈਨੇਡਾ ਹੁਣ ਤੱਕ ਸਾਨੂੰ ਲੁੱਟਦੇ ਹੀ ਆ ਰਹੇ ਆ ਹੈਨੀ, ਅਤੇ ਕਹਿੰਦੇ ਹੁਣ ਤੁਸੀਂ ਕੁਛ ਦੇ ਰੱਖੋ ਸਾਡੇ ਕੋਲ, ਚੇਂਜ ਕਰੋ ਜਿਹੜਾ ਪਹਿਲਾਂ ਪੈਟਰਨ ਸੀ।
0: ਦੇਖਦੇ
1: ਬਾਬਾ ਟਰੰਪ ਜਿੰਦਾ ਬਾਅਦ ਅਮਰੀਕਾ ਵਾਲੇ ਤਾਂ ਉਹਨੂੰ ਕਹੀ ਜਾਂਦੇ, ਕਈ ਤਾਂ ਵੀ ਲਾਈਕ ਕਰਦੇ ਆ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਗੀਤ ਲੈ ਲਈਏ ਪਹਿਲਾਂ, ਉਦੋਂ ਲੈ ਲਓ ਪੇਂਟਿੰਗ ਦਾ
0: ਇੱਕ ਮੈਸੇਜ ਲੈ ਲਾ ਮੈਂ। ਸੰਦਲ ਪੇਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰੋ, ਜੇ ਤੁਸੀਂ ਆਪਣੇ ਘਰਾਂ 'ਚ ਜਾਂ ਆਪਣੇ ਕੰਮ ਦੇ ਉੱਪਰ ਕਿਤੇ ਵੇਅਰ ਹਾਊਸ 'ਚ ਜਾਂ ਕਿਸੇ ਰੈਸਟੋਰੈਂਟ 'ਚ ਆਫਿਸ 'ਚ ਤੁਸੀਂ ਪੇਂਟ ਕਰਾਉਣਾ ਹੋਵੇ, ਇਹ ਸਾਰੇ ਤਰ੍ਹਾਂ ਦਾ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਤੁਹਾਡੇ ਲਈ ਪੇਂਟ ਕਰਦੇ ਨੇ। ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਹੀ ਇਹ ਯੂਜ਼ ਕਰਦੇ ਨੇ, ਬਹੁਤ ਕਮਾਲ ਦਾ ਕੰਮ ਕਰਦੇ ਨੇ, ਬਿਲਕੁਲ ਸਾਫ਼ ਸੁਥਰਾ ਕੰਮ ਕਰਦੇ ਨੇ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਅਤੇ ਸਾਰੇ GTA ਏਰੀਆ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਬ੍ਰੈਂਪਟਨ, ਮਿਸਾਗਾ, ਨਾਇਗਰਾ ਫਾਲਸ, ਲੰਡਨ, ਕੈਂਬਰਿਜ, ਗਲਫ, ਔਰੇਂਜਵਿਲ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਹਰ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਸਰਵਿਸ ਦਿੰਦੇ ਨੇ। ਤੁਸੀਂ ਸੰਦਲ ਪੇਂਟਿੰਗ ਤੋਂ ਸੁਖਜੀਤ ਜੀ ਦੇ ਨਾਲ ਸੰਪਰਕ ਕਰ ਲਓ, ਨੰਬਰ ਹੈ 6478223313, 6478223313, 647-822-3313, ਇਹਨਾਂ ਦਾ ਨੰਬਰ ਹੈ।
1: ਔਰ ਬਸ ਸਾਰੇ ਅੱਜ ਤਾਂ ਸਾਡੇ ਫੈਮਿਲੀ ਵਾਲੇ ਲੋਕ ਆ ਤਾਂ ਘਰੇ ਬੈਠੇ ਹੋਣੇ, ਕਹੀ ਜਾ ਕੇ ਬਾਹਰ ਅੰਦਰ ਜਾ ਕੇ ਖੁਸ਼ ਨਹੀਂ ਕਈ, ਜਿਹਨਾਂ ਕੰਮ ਨਹੀਂ ਹੈ।
0: ਹਾਂਜੀ
1: ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ TV ਮੂਹਰੇ ਬੈਠੇ ਹੋਣੇ, ਪੂਰੇ ਵਧੀਆ ਇੰਜੋਏ ਕਰ ਰਹੇ ਹੋਣੇ ਗੇਮ, ਹੈ ਨਾ, ਰਲ ਮਿਲ ਕੇ ਸਾਰੇ ਇੰਜੋਏ ਕਰਨਗੇ। ਇਹ ਵੀ ਇੱਕ ਵਧੀਆ ਚੀਜ਼ ਆ
0: ਹਾਂਜੀ,
1: ਕਿ ਜਦੋਂ ਤੁਸੀਂ ਗੇਮ ਇਕੱਠੇ ਬਹਿ ਕੇ ਦੇਖਦੇ ਨਾ, ਉਹਦਾ ਮਜ਼ਾ ਹੀ ਵੱਖਰਾ।
0: ਹਾਂਜੀ
1: ਅਤੇ ਜਿਹੜੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗੇਮ 'ਚ, ਦੇਖੀਏ ਕਿ ਹਾਲੇ ਤੱਕ ਕੋਈ ਸਕੋਰ ਹੋਇਆ ਕਿ ਨਹੀਂ ਹੋਇਆ।
0: ਨਹੀਂ,
1: ਕਿੰਨਾ ਟਾਈਮ ਹੋ ਗਿਆ ਆਪਣਾ ਇਸ ਸਮੇਂ?
0: 47 ਮਿੰਟਸ ਹੋ ਗਏ ਨੇ ਆਲਰੇਡੀ।
1: ਚਲੋ ਤੁਹਾਨੂੰ ਆਪਾਂ ਗੀਤ ਸੁਣਾਈਏ, ਜਿਹੜੇ ਬਾਹਰ ਕਾਰਾਂ ਕੋਰਾਂ ਵਿੱਚ ਹੈਗੇ ਨੇ, ਪਰ ਤੁਸੀਂ ਨਾਲ ਦੀ ਨਾਲ ਅਟੈਚ ਰਹੋ ਸਾਡੇ ਨਾਲ ਜੀ, ਜਿਹੜੇ ਪ੍ਰਾਈਮ ਬੇਸ ਪ੍ਰਦੇਸ਼ ਪ੍ਰਾਈਮ ਪ੍ਰਾਈਮ।

0: ਵਾਰੀ ਫਿਰ ਜੀਆਂ ਨੂੰ ਬੁੱਧਵਾਰ ਦਾ ਦਿਨ ਹੈ ਸਾਰਿਆਂ ਦਾ ਨਿੱਘਾ ਸਵਾਗਤ ਅਤੇ ਅੱਗੇ ਜਾ ਕੇ ਵੀ ਤੁਹਾਡੇ ਨਾਲ ਅਸੀਂ ਸਾਂਝ ਪਾਈ ਰੱਖਣੀ ਹੈ ਠੀਕ ਸ਼ਾਮ ਦੇ 6 ਵਜੇ ਤੱਕ ਪਰ ਅਸੀਂ ਤੁਹਾਡੇ ਨਾਲ ਤਕਰੀਬਨ ਥੋੜ੍ਹਾ ਜਿਹਾ ਟਾਈਮ ਹੋਰ ਅਤੇ ਲੇਕਿਨ ਫਿਰ ਅਸੀਂ ਉੱਥੋਂ ਅਸੀਂ ਵਿਰਾਸਤ ਦੂਰੇ ਆਉਣਗੇ ਅਗਲਾ ਪ੍ਰੋਗਰਾਮ ਲੈ ਕੇ ਖਬਰਾਂ ਹੋਣਗੀਆਂ ਸਾਰੀਆਂ ਕੁਛ ਹੋਏਗਾ ਕੁਛ ਕੈਨੇਡਾ ਦੀਆਂ ਸਭ ਬਹੁਤ ਸਾਰੀਆਂ ਢੇਰ ਸਾਰੀਆਂ ਅਤੇ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਆ
1: ਜੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਸੀਂ ਪਹੁੰਚੋ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੇ ਮਿਠਾਈਆਂ ਲੈ ਕੇ ਆਓ ਵੈਜ ਐਂਡ ਨੋਨ ਵੈਜ ਖਾਣਾ ਖਾਓ ਇਹਨਾਂ ਦਾ ਬੜਾ ਲਾਜਵਾਬ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਟੇਕ ਆਊਟਸ ਅਵੇਲੇਬਲ ਨੇ ਅਤੇ ਅੱਜ ਵੈਨਸਡੇ ਨੂੰ ਵੈਜ ਥਾਲੀ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਦੇ ਰਹੇ ਨੇ ਵੈਜੀਟੇਰੀਅਨ ਥਾਲੀ ਪੂਰੀ ਲੋਡਡ ਥਾਲੀ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਜਾ ਕੇ ਬਾਏ ਵਨ ਗੈਟ ਵਨ ਲੈ ਸਕਦੇ ਹੋ ਅਤੇ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾਓ ਸਾਰੀਆਂ ਸਪੈਸ਼ਲ ਲੋਕੇਸ਼ਨ ਦੇ ਵਿੱਚ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਨੇ ਨੰਬਰ 905-7591 9057948111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਜ਼ਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਨੰਬਰ 905-593-4400 9055-93-4400 ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਹੈ ਨੰਬਰ 905-840-2200 9058-4022-00 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ
0: ਦੋਸਤੋ ਸਾਡੀ ਮੁਲਾਕਾਤ ਦਾ ਟਾਈਮ ਸਮਾਪਤ ਵੱਲ ਜਾ ਰਿਹਾ ਕੱਲ੍ਹ ਨੂੰ ਫਿਰ ਮਿਲਾਂਗੇ ਸੇਮ ਟਾਈਮ 3 ਵਜੇ ਸਾਡੀ ਹਾਰੀ ਲੱਗੇਗੀ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਹਾਂ ਅਸੀਂ ਅਤੇ ਫਿਰ ਲਈਏ ਆਪਾਂ ਅੱਗੇ
1: ਬਿਲਕੁਲ ਜੀ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ ਸਾਨੂੰ ਇੱਥੇ ਇਜਾਜ਼ਤ ਦਿਓ ਆਪਣਾ ਵੀਕਐਂਡ ਦੀ ਤਿਆਰੀਆਂ ਕਰੋ ਕਿਉਂਕਿ ਹਾਫ ਟਾਈਮ ਹੋ ਗਿਆ ਵੀਕਐਂਡ ਹਾਫ ਡੇ ਹਾਫ ਵੀਕ ਹੋ ਗਿਆ ਆ
0: ਜਿਹੜੇ ਲੋਕ ਗੇਮ ਦੇਖ ਰਹੇ ਨੇ ਭਾਈ ਗੇਮ ਤੁਹਾਨੂੰ ਮੁਬਾਰਕ ਇੰਜੋਏ ਕਰੋ ਬਹੁਤ ਸਾਰੇ ਸਪੋਰਟਰ ਹੋਣਗੇ
1: ਬਿਲਕੁਲ
0: ਇੰਗਲੈਂਡ ਦੇ ਬਹੁਤ ਸਾਰੇ ਅਰਜਨਟੀਨਾ ਦੇ ਸਪੋਰਟਰ ਹੋਣਗੇ ਮੈਸੀ ਦੇ
1: ਬਿਲਕੁਲ ਹੁਣ ਹਾਫ ਟਾਈਮ ਹੋ ਚੁੱਕਿਆ ਆ
0: ਉਸ ਤੋਂ ਬਾਅਦ ਦੇਖਦੇ ਕਿਵੇਂ ਹੁੰਦਾ
1: ਤੇ ਉਸ ਤੋਂ ਹਾਫ ਟਾਈਮ ਤੋਂ ਬਾਅਦ ਦੇਖਦੇ ਆ ਮੈਚ ਕਿੱਦਾਂ ਦਾ ਹੋਏਗਾ ਤੇ ਤੁਸੀਂ ਵੀ ਇੰਜੋਏ ਕਰੋ ਅਸੀਂ ਵੀ ਕਰਦੇ ਹਾਂ ਤੇ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, community de jaane pehchane ate tajrubekar Immigration Consultant, Gary Virk nu milo.
4: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
9: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desprdesradio.com ਜਾਂ www.desprdestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ ਪ੍ਰਦੇਸ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਸਪਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡ ਬੰਦ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-13-2, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
3: 647-7710-647-739-8710, license number M2000-3450.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ। 416-991-5939, 416-999-5939, ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪ ਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939, ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ, 6980 ਮੇਰਿਟਸ ਡਰਾਈਵ, ਮਿਸਿਸਾਗਾ, 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਹ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Street Factory, 2131 Williams Parkway, Unit Number 3. You can contact on 905-799-2616, 905-799-2616.
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।

AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ। 3 PM ਟਿਲ 6 PM, ਇੰਨਾ 3 ਘੰਟੇ ਦੇ ਅੰਦਰ ਅੰਦਰ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਖਾਸ ਤੁਹਾਡੇ ਲਈ ਕੈਨੇਡਾ ਵਾਈਡ, ਇੰਟੀਰੀਅਰ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਦੋਨੇ ਹੀ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹੀ ਵੱਧ ਤੋਂ ਵੱਧ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਅਲੱਗ ਅਲੱਗ ਐਡਵਰਟਾਈਜ਼ਰ ਆਪਣੇ ਹੀ ਬਿਜ਼ਨਸਿਸ ਦੇ, ਆਪਣੇ ਹੀ ਪ੍ਰੋਫੈਸ਼ਨਸ ਦੇ, ਆਪਣੇ ਹੀ ਕੰਮ ਕਾਰੋਬਾਰ ਇੰਡਸਟਰੀਜ਼ ਦੇ ਤੁਹਾਨੂੰ ਕੁਝ ਅਪਡੇਟਸ ਪੇਸ਼ ਕਰਨਗੇ। ਅੱਜ ਵੈਂਸਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਬਹੁਤ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਕੁਝ ਅਪਡੇਟਸ ਹੋਣਗੀਆਂ, ਕੁਝ ਨੈਚੁਰਲ ਹੈਲਥ ਹੋਮਿਓਪੈਥੀ ਬਾਰੇ ਵੀ ਜਾਣਕਾਰੀ ਹੋਊਗੀ, ਕੁਝ ਮੋਰਗੇਜ ਰਿਲੇਟਡ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਹੋਰਾਂ ਵੀ ਅਲੱਗ ਅਲੱਗ ਹਰੇਕ ਹੀ ਪਰਿਵਾਰ ਦੇ ਲਈ ਜੋ ਕਿ ਬੇਸਿਕ ਨੀਡ ਹੁੰਦੀ ਹੈ, ਹਰੇਕ ਹੀ ਘਰ ਦੇ ਵਿੱਚ ਜ਼ਰੂਰੀ ਜਿਹੜੇ ਕੰਮ ਕਰਨੇ ਉਹਨਾਂ ਦੇ ਨਾਲ ਹੀ ਜੁੜੀਆਂ ਹੋਈਆਂ ਕੁਝ ਸਾਡੇ ਸਪਾਂਸਰ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡਾ ਸਟੂਡੀਓ ਦਾ ਫੋਨ ਨੰਬਰ ਇੱਕ ਹੀ ਇੱਕ ਹੈ, 905-564-6444, 905-564-6444, 905-564-6444, 905-564-6444। ਸੋ ਜੇਕਰ ਤੁਸੀਂ ਹੁਣ ਗੱਡੀ ਚਲਾ ਰਹੇ ਹੋ ਜਾਂ ਫਿਰ ਕੰਮ 'ਤੇ ਹੋ ਜਾਂ ਘਰ ਬੈਠੇ ਹੋ ਪਰ ਤੁਸੀਂ ਗੇਮ ਨਹੀਂ ਦੇਖ ਰਹੇ ਹੋ, ਤੁਹਾਨੂੰ ਮਾੜੀ ਜਿਹੀ ਅਪਡੇਟ ਦੇ ਦੇਵਾਂ। ਅਨਫੋਰਚੁਨੇਟਲੀ ਕੁਛ ਕੁ ਮਿੰਟ ਪਹਿਲਾਂ ਇੰਗਲੈਂਡ ਨੇ ਪਹਿਲਾ ਗੋਲ ਕਰ ਦਿੱਤਾ, ਫਰਸਟ ਬਲੱਡ ਡਰਾ ਕੀਤਾ ਹੈ। ਸੋ ਇਹ ਹੁਣ 62 ਮਿੰਟ ਮਾਰਕ 'ਤੇ ਸੈਕਿੰਡ ਹਾਫ ਦੇ ਵਿੱਚ ਹੁਣ ਗੇਮ ਪਹੁੰਚ ਚੁੱਕੀ ਹੈ। ਇੰਗਲੈਂਡ ਹੁਣ ਲੀਡ ਕਰ ਰਿਹਾ ਹੈ 1-0, ਅਰਜਨਟੀਨਾ ਅਤੇ ਮੈਸੀ ਪਿੱਛੇ ਨੇ ਵਿਦ 0 ਗੋਲਸ। ਹਜੇ ਤੱਕ ਵੀ ਬਥੇਰਾ ਟਾਈਮ ਪਿਆ ਹੈ ਖੇਡਣ ਦੇ ਵਿੱਚ, ਹੋਪਫੁਲੀ ਅਰਜਨਟੀਨਾ ਕੈਨ ਕਮ ਬੈਕ ਫਰੋਮ ਬਿਹਾਈਂਡ। ਅਤੇ ਜੇਕਰ ਗੇਮ ਦੇਖ ਰਹੇ ਹੋ ਫਿਰ ਤਾਂ ਇੰਜੋਏ ਕਰੋ, ਅਸੀਂ ਤਾਂ ਅਨਫੋਰਚੁਨੇਟ ਹੁਣ ਇੱਥੇ ਸਟੂਡੀਓ ਦੇ ਵਿੱਚ ਹੀ ਹਾਂ ਪਰ ਨਾਲ ਨਾਲ ਗੇਮ ਵੀ ਦੇਖ ਰਹੇ ਹਾਂ, ਨਾਲ ਨਾਲ ਸਾਰੇ ਕੰਮ ਕਾਰ ਕਰਦੇ ਰਹਿਣੇ ਹਾਂ ਅਤੇ ਤੁਹਾਡੇ ਨਾਲ ਹੀ ਗੱਲਬਾਤ ਕਰਦੇ ਰਹਾਂਗੇ। ਹੋਪਫੁਲੀ ਤੁਸੀਂ ਜੇਕਰ ਸਾਡੇ ਨਾਲ ਟੈਕਸਟ ਔਰ ਵਟਸਐਪ ਦੇ ਰਾਹੀਂ ਗੱਲਬਾਤ ਕਰਨੀ ਹੋਵੇ, ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਰਾਈਟ ਵੇ ਮੈਸੇਜ ਕਰ ਦਈਏ। ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 416-457-3381 'ਤੇ ਤੁਸੀਂ ਆਪਣਾ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਨਾਲ। ਸੋ ਅੱਜ ਸਵੇਰੇ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 401 'ਤੇ ਕਲੋਸ ਟੂ ਡਿਕਸੀ ਰੋਡ, ਅਨਫੋਰਚੁਨੇਟਲੀ ਪਹਿਲਾਂ ਤਾਂ ਇੱਕ ਗੱਡੀ ਦਾ ਰੀਅਰ ਐਂਡ ਕਲਿਜਨ ਹੋਣ ਤੋਂ ਬਾਅਦ ਉਸ ਤੋਂ ਅੱਗੇ ਲੋਕਾਂ ਨੇ ਇਸ ਕਲਿਜਨ ਨੂੰ ਅਵੋਇਡ ਕਰਕੇ ਸਵਰਵ ਕੀਤਾ। ਮਲਟੀ ਵਹੀਕਲ ਕਲਿਜਨ, ਮੇਜਰ ਵਹੀਕਲ ਕਲਿਜਨ ਕਾਜ਼ ਕੀਤਾ ਗਿਆ, ਜਿਸ ਤੋਂ ਬਾਅਦ ਇੱਕੋ ਹੀ ਗੱਡੀ ਦੇ ਵਿੱਚ ਇੱਕ 80+ year old ਮੇਲ ਅਤੇ ਇੱਕ 50+ year old ਫੀਮੇਲ, ਦੋਨੇ ਜੋ ਕਿ ਕੈਂਬਰਿਜ ਤੋਂ ਸੀ, ਅਨਫੋਰਚੁਨੇਟਲੀ ਡੈਡ ਪ੍ਰੋਨਾਊਂਸ ਕੀਤੇ ਗਏ ਨੇ, ਅਤੇ 3 ਹੋਰ ਲੋਕ ਵੀ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਾਸਪਿਟਲ ਤੱਕ ਰਸ਼ ਕੀਤਾ ਗਿਆ ਹੈ। ਇੱਕ ਜਿਹਨੂੰ ਖੜਕੋ ਕੰਡੀਸ਼ਨ ਦੇ ਵਿੱਚ ਹੀ ਏਅਰ ਐਂਬੂਲੈਂਸ ਦੇ ਰਾਹੀਂ ਹਾਸਪਿਟਲ ਤੱਕ, ਟਰਾਮਾ ਸੈਂਟਰ ਤੱਕ ਰਸ਼ ਕੀਤਾ ਗਿਆ ਹੈ, ਅਤੇ ਦੱਸਿਆ ਗਿਆ ਹੈ ਕਿ ਐਟਲੀਸਟ 3 o'clock ਈਵਨ ਮੇ ਬੀ ਲੇਟਰ ਇਨ ਦੈਟ, ਇਹ ਜਿਹੜੀ ਸਟ੍ਰੈਚ ਆਫ 401 ਈਸਟ ਬਾਉਂਡ ਜਿਹੜੇ ਲੇਨ ਨੇ ਇਹ ਮਿਸਿਸਾਗਾ ਰੋਡ ਤੋਂ ਲੈ ਕੇ ਈਵਨ ਫਾਸ ਡਿਕਸੀ ਤੱਕ ਬੰਦ ਰਹੇ ਨੇ, ਹੋ ਵੀ ਸਕਦਾ ਹੈ ਕਿ ਹੁਣ ਵੀ ਬੰਦ ਨੇ। ਤੁਸੀਂ ਸਾਨੂੰ ਅਪਡੇਟ ਪੇਸ਼ ਕਰ ਸਕਦੇ ਹੋ ਜੇਕਰ ਇੱਧਰ ਦੇ ਵੱਲ ਲੰਘ ਰਹੇ ਹੋ, ਜੇਕਰ ਕੋਈ ਡੀਟੋਰ ਲੈ ਰਹੇ ਹੋ। ਕੱਲ੍ਹ ਹੀ ਦੋਸਤੋ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕੈਂਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦੇ ਵਿੱਚ ਇੱਕ MPP ਹੈ, ਇੱਕ ਸੀਨੀਅਰ ਕੈਬਨਿਟ ਮਿਨਿਸਟਰ ਹੈ, ਜੋ ਕਿ ਕੁਈਨਸ ਪਾਰਕ ਯਾਨੀ ਕਿ ਜਿੱਥੇ ਉਹ ਕੰਮ ਕਰਦਾ ਹੈ ਲੈਜਿਸਲੇਟਰ ਦੇ ਵਿੱਚ, ਉੱਥੋਂ ਭਾਵੇਂ 6 ਕਿਲੋਮੀਟਰ ਦੇ ਅੰਦਰ ਅੰਦਰ ਹੀ ਉਹਦਾ ਘਰ ਹੈ, ਪਬਲਿਕਲੀ ਤੁਸੀਂ ਰੈਕਰਡ ਦੇਖ ਸਕਦੇ ਹੋ, ਉਹਦੀ ਪ੍ਰਾਪਰਟੀ ਹੈ ਜਿੱਥੇ ਕਿ ਉਹ ਉਹਦਾ ਪਰਿਵਾਰ ਰਹਿੰਦੇ ਨੇ, ਵੈਰੀ ਵੈਰੀ ਕਲੋਸ ਵਿਦ ਇਨ 6 ਕਿਲੋਮੀਟਰਸ। ਅਤੇ ਉਹਦਾ ਜਿਹੜਾ ਰਾਈਡਿੰਗ ਹੈ ਜਿਹਨੂੰ ਉਹ ਰੈਪ੍ਰਜੈਂਟ ਕਰਦਾ ਹੈ ਉਹ ਵੀ 20-25 ਮਿੰਟ ਦੇ ਅੰਦਰ ਅੰਦਰ ਹੀ ਹੈ, ਪਰ ਫੋਰ ਸਮ ਰੀਜ਼ਨ ਇਸ MPP ਐਂਡ ਸੀਨੀਅਰ ਕੈਬਨਿਟ ਮਿਨਿਸਟਰ ਇਨ ਦਾ ਫੋਰਡ ਗਵਰਨਮੈਂਟ ਨੇ ਪਿਛਲੇ 3 ਸਾਲਾਂ ਦੇ ਵਿੱਚ $16,203 ਬਿਲ ਕੀਤੇ ਨੇ ਟੈਕਸ ਪੇਅਰਸ ਨੂੰ,
hotel accommodation ਦੇ ਲਈ ਉਹ ਵੀ ਟੋਰਾਂਟੋ ਸ਼ਹਿਰ ਦੇ ਵਿੱਚ ਹੀ which just doesn't add up ਖਾਸ ਕਿਉਂਕਿ ਉਹ ਜਿਹੜਾ ਇੱਕ ਸਪੈਸ਼ਲ ਕਲੌਜ਼ ਯੂਜ਼ ਕੀਤਾ ਗਿਆ ਹੈ ਇਹਨਾਂ ਖਰਚਿਆਂ ਨੂੰ ਟੈਕਸ ਪੇਅਰ ਤੇ ਪਾਉਣ ਦੇ ਲਈ ਉਹ ਤਾਂ ਵੈਰੀ ਸਪੈਸ਼ਲ ਜਾਂ ਅਨਯੂਜੁਅਲ ਸਰਕਮਸਟੈਂਸਿਸ ਦੇ ਵਿੱਚ ਹੀ ਵਰਤਣਾ ਚਾਹੀਦਾ ਹੈ ਜਿਵੇਂ ਕਿ ਕੋਈ ਮੇਜਰ ਸਨੋ ਸਟੋਰਮ ਦੇ ਵਿੱਚ ਫਸ ਗਏ ਹੋ ਤੇ ਇੱਧਰ ਉੱਧਰ ਕਿਤੇ ਜਾ ਵੀ ਨਹੀਂ ਸਕਦੇ ਉਹ ਹੀ ਹਾਲਾਤਾਂ ਵਿੱਚ ਹੀ ਇਹਨੂੰ ਯੂਜ਼ ਕਰਨਾ ਚਾਹੀਦਾ ਹੈ ਅੱਜ ਪਤਾ ਲੱਗ ਗਿਆ ਹੈ ਕਿ ਇਸ ਤੋਂ ਵੱਧ ਵੀ ਖਰਚੇ ਪੀਸੀ ਸਰਕਾਰ ਦੇ ਹੀ ਐਮਪੀਪੀ ਕਰ ਚੁੱਕੇ ਨੇ ਤੇ ਐਨਡੀਪੀ ਨੇ ਦੱਸਿਆ ਹੈ ਕਿ ਕੁੱਲ ਮਿਲਾ ਕੇ 20 ਐਮਪੀਪੀ ਨੇ ਸਾਰੇ ਤੇ ਸਾਰੇ ਪੀਸੀ ਸਰਕਾਰ ਦੇ ਨੇ ਇੱਕ ਵੀ ਨਹੀਂ ਲਿਬਰਲ ਦਾ ਜਾਂ ਫਿਰ ਐਨਡੀਪੀ ਦਾ ਜਾਂ ਗ੍ਰੀਨ ਦਾ ਸਾਰੇ ਤੇ ਸਾਰੇ ਸਿਰਫ ਤੇ ਸਿਰਫ 20 ਡਿਫਰੈਂਟ ਇਹ ਪੀਸੀ ਫੋਰਡ ਸਰਕਾਰ ਦੇ ਹੀ ਐਮਪੀਪੀ ਹਨ ਜਿਨ੍ਹਾਂ ਨੇ ਹੁਣ ਪਿਛਲੇ ਕੁਛ ਸਾਲਾਂ ਦੇ ਵਿੱਚ 1,20,000 ਤੋਂ ਵੀ ਜ਼ਿਆਦਾ ਖਰਚੇ ਨੇ ਪੈਸੇ ਟੈਕਸ ਪੇਅਰ 'ਤੇ ਬੋਝ ਪਾਇਆ ਹੈ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਹੋਟਲ ਅਕੋਮੋਡੇਸ਼ਨਸ ਲਈ ਅਤੇ ਪਤਾ ਲੱਗ ਗਿਆ ਹੈ ਕਿ ਜਿਹੜੇ ਟੋਪ 3 ਖਰਚੇ ਪਾਉਣ ਵਾਲੇ ਨੇ ਆਪਣੇ ਹੀ ਦੇਸੀ ਨੇ ਦੋ ਤਾਂ ਆਪਣੇ ਹੀ ਦੇਸੀ ਨੇ ਦੋ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਹੀ ਨੇ ਇੱਕ ਮਿਸਿਸਾਗਾ ਤੋਂ ਹੈ ਐਗਜ਼ੈਕਟ ਨਾਮ ਅਤੇ ਐਗਜ਼ੈਕਟ ਫਿਗਰਸ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਪਰ ਹੁਣ ਕਿਉਂਕਿ ਇੰਨੀ ਜ਼ਿਆਦਾ ਕ੍ਰਿਟਿਸਿਜ਼ਮ ਇਸ ਫੋਰਡ ਸਰਕਾਰ ਨੂੰ ਫੇਸ ਕਰਨੀ ਪੈ ਰਹੀ ਹੈ ਇੱਕੋ ਹੀ ਜਿਹੜਾ ਹੁਣ ਐਮਪੀਪੀ ਹੈ ਜਿਹੜਾ ਕੱਲ੍ਹ ਫੜਿਆ ਗਿਆ ਹੈ ਸਟੈਨ ਸ਼ੋ ਉਹਨੇ ਕਿਹਾ ਕਿ ਚਲੋ ਮੈਂ ਪੂਰੇ $16,203 ਮਾਫ਼ ਨਹੀਂ ਵਾਪਸ ਪੇ ਕਰ ਦਿੰਦਾ ਇਹਨਾਂ ਨੂੰ ਮੈਂ ਆਪਦੇ ਪੱਲਿਓਂ ਦੇ ਦਿੰਦਾ ਟੈਕਸ ਪੇਅਰ ਦਾ ਇਹ ਜਿਹੜਾ ਬੋਝ ਹੈ ਘਟੂਗਾ ਪਰ ਬਾਕੀਆਂ ਨੇ ਹਜੇ ਤੱਕ ਕੁਛ ਵੀ ਕਿਹਾ ਹੀ ਨਹੀਂ ਇਸ ਖਰਚਿਆਂ ਦੇ ਬਾਰੇ ਪਰ ਅੱਜ ਅੰਟੇਰੀਓ ਸਰਕਾਰ ਦੇ ਗਵਰਨਮੈਂਟ ਹਾਊਸ ਲੀਡਰ ਸਟੀਵ ਕਲਾਰਕ ਨੇ ਕਿਹਾ ਕਿ ਉਹ ਇਸ ਲੂਪ ਹੋਲ ਨੂੰ ਇਸ ਸਪੈਸ਼ਲ ਕਲੋਜ਼ ਨੂੰ ਕਿ ਤੁਸੀਂ ਇੰਨੇ ਨੇੜੇ ਤੋਂ ਰਹਿੰਦੇ ਹੋ ਆਪ ਹੀ ਜੀ ਟੀ 'ਚ ਰਹਿੰਦੇ ਹੋ ਅਤੇ ਫਿਰ ਵੀ ਹੋਟਲ ਦੇ ਖਰਚੇ ਪਾਈ ਜਾਂਦੇ ਹੋ ਇਸ ਸਪੈਸ਼ਲ ਕਲੋਜ਼ ਨੂੰ ਇਹ ਰਿਵਰਸ ਕਰਨ ਲੱਗਿਆ ਹੈ ਇਸ ਪੋਲਿਸੀ ਨੂੰ ਕੱਟ ਹੀ ਕਰਨ ਲੱਗਿਆ ਹੈ ਕੈਂਸਲ ਹੀ ਕਰਨ ਲੱਗਿਆ ਹੈ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ ਨਾਲ ਦੇ ਨਾਲ ਦੋਸਤੋ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਵੱਖੋ ਵੱਖ ਡਿਫਰੈਂਟ ਹੋਰ ਵੀ ਨਵੀਆਂ ਤਾਜ਼ੀਆਂ ਖਬਰਾਂ ਖਾਸ ਸਾਡੇ ਅੰਟੇਰੀਓ ਦੇ ਵਿੱਚ ਐਕਟਿਵ ਵਾਇਲਡ ਫਾਇਰਸ ਦੇ ਬਾਰੇ ਅਤੇ ਨਾਲ ਦੀਆਂ ਹੀਟ ਵਾਰਨਿੰਗਸ ਨਾਲ ਦੀ ਨਾਲ ਏਅਰ ਕੁਆਲਿਟੀ ਵਾਰਨਿੰਗਸ ਦੇ ਬਾਰੇ ਹੋਰ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਪੇਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਠੀਕ 6 ਵਜੇ ਤੱਕ ਕੈਨੇਡਾ ਵਾਈਡ ਅੰਟੇਰੀਓ ਵਾਈਡ ਅਤੇ GTA ਦੀਆਂ ਸਭ ਤੋਂ ਨਵੀਆਂ ਸਭ ਤੋਂ ਅਹਿਮ ਖਬਰਾਂ ਨਾਲ ਅਪਡੇਟ ਕਰਦੇ ਹੀ ਰਹਾਂਗੇ ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਵਾਂਸ ਅਗੇਨ 905-564-6444 ਜਾਂ ਫਿਰ ਤੁਸੀਂ ਦੋਸਤੋ ਸਾਨੂੰ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਟੈਕਸਟ ਔਰ ਵਟਸਐਪ 'ਤੇ ਆਪਣਾ ਮੈਸੇਜ ਭੇਜੋ 416-457-3381 416-457-3381 416-457-3381 4164573581 ਤੇ ਆਪਣਾ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ ਜੁੜੇ ਰਹੋ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਸੁਤੀ AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗਰਲ ਦੇ ਵੱਲੋਂ, ਜਿਹਨਾਂ ਦੀਆਂ ਹੁਣ ਕਈ ਡਿਫਰੈਂਟ ਡਿਫਰੈਂਟ ਲੋਕੇਸ਼ਨ ਨੇ GTA ਐਂਡ ਬਿਯੋਂਡ ਦੇ ਵਿੱਚ। ਕਾਫੀ ਜ਼ਿਆਦਾ ਲੋਕੇਸ਼ਨ ਸਾਡੇ ਬ੍ਰੈਂਟੇ ਸ਼ਹਿਰ ਦੇ ਵਿੱਚ ਨੇ, ਇੱਕ ਕੇਮਬ੍ਰਿਜ, ਇੱਕ ਗੁਆਲਫ ਦੇ ਵਿੱਚ, ਪਰ ਅੱਜ ਤੋਂ ਹੀ ਇਹਨਾਂ ਦੀ ਇੱਕੋ ਇੱਕ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ ਵੈਸਟ ਲੋਕੇਸ਼ਨ 'ਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਸੈਂਡਲਵੁੱਡ ਐਂਡ ਹਰ ਇੰਟੀਰੀਅਰ ਦੀ ਇੰਟਰਸੈਕਸ਼ਨ 'ਤੇ 25 ਸੈਂਡਲਵੁੱਡ ਪਾਰਕਵੇ ਵੈਸਟ 'ਤੇ ਬਹੁਤ ਵੱਡੀ ਸੇਲ ਸ਼ੁਰੂ ਹੋ ਚੁੱਕੀ ਹੈ। ਸੋ ਅੱਜ ਤੋਂ ਲੈ ਕੇ 26 ਤਰੀਕ ਤੱਕ ਜੇਕਰ ਪਹੁੰਚੋਗੇ ਇੰਡੀਅਨ ਫਰੂਟਲੈਂਡ ਦੀ ਸਿਰਫ ਆਹੀ ਇੱਕੋ ਲੋਕੇਸ਼ਨ 'ਤੇ ਤੁਸੀਂ ਢੇਰ ਸਾਰੇ ਡਾਲਰ ਬਚਾਓਗੇ। ਇਹਨਾਂ ਨੇ ਸ਼ੇਅਰ ਦੇਸੀ ਸਟਾ ਆਟਾ 10 ਪਾਉਂਡ ਦਾ ਬੈਗ ਲਾਇਆ ਹੋਇਆ $6.99 ਦੇ ਵਿੱਚ, 10 ਪਾਉਂਡ ਬੈਗ $6.99 ਦੇ ਵਿੱਚ ਸ਼ੇਅਰ ਦੇਸੀ ਸਟਾਲ ਆਟਾ। ਬਰਾੜ ਦਾ ਦਹੀਂ 1.8 kg ਸਿਰਫ $4.99, ਦੀਪ ਰਾਈਸ 20 ਪਾਉਂਡ ਦਾ ਬੈਗ, 20 ਪਾਉਂਡ ਦਾ ਬਾਸਮਤੀ ਰਾਈਸ ਸਿਰਫ $9.99 ਦੇ ਵਿੱਚ, ਵਾਈਟ ਸ਼ੂਗਰ 15 ਪਾਉਂਡ ਦੀ ਬੋਰੀ ਚੱਕ ਲਓ $9.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਉਂਡ $9.99, ਇੰਡੀਅਨ ਡੈਲਬਾਈਟਸ ਬਾਸਮਤੀ ਰਾਈਸ 8 ਪਾਉਂਡ $6.99, ਅਤੇ ਹੋਰ ਵੀ ਇਹਨਾਂ ਨੇ ਤਾਂ 5, 6, 7, 8 ਪੇਜ ਸਾਨੂੰ ਭੇਜੇ ਹੋਏ ਆ। ਇੱਕ ਇੱਕ ਚੀਜ਼ ਤੁਹਾਨੂੰ ਦੱਸਾਂ ਫਿਰ ਘੰਟਾ ਹੀ ਲੱਗ ਜਾਣਾ, ਪਰ ਸੁਣੋ ਧਿਆਨ ਨਾਲ। ਦਾਲਾਂ, ਦੀਪ ਮਸਰ ਦਾਲ 4 ਪਾਉਂਡ ਦੀ ਦਾਲ ਦੀ ਬੈਗ ਮਿਲੂਗੀ ਤੁਹਾਨੂੰ $2.99, 4 ਪਾਉਂਡ ਦੀਪ ਮਸਰ ਦਾਲ ਸਿਰਫ ਅਤੇ ਸਿਰਫ $2.99 ਦੇ ਵਿੱਚ। ਦੀਪ ਤੂਰ ਦਾਲ 4 ਪਾਉਂਡ ਦਾ ਬੈਗ ਸਿਰਫ $3.99 ਦੇ ਵਿੱਚ, ਅਤੇ ਇਹਨਾਂ ਨੇ ਕਾਫੀ ਕੁਛ ਭੇਜਿਆ ਹੋਇਆ ਹੈ। ਗੋਭੀ ਦਾ ਫੁੱਲ ਸਿਰਫ $1.99, ਇੰਡੀਅਨ ਭਿੰਡੀਆਂ 1 ਪਾਉਂਡ $2.99, ਰੈਂਡ ਟਮੇਟੋਜ਼ 1 ਪਾਉਂਡ ਸਿਰਫ $0.99, ਹੈਪੀ ਡੇਰੀ ਪਨੀਰ ਸਿਰਫ $3.99, ਬਲੈਕ ਅਤੇ ਵਾਈਟ ਚਨਾ ਦਾਲ 4 ਪਾਉਂਡ ਬੈਗਸ ਓਨਲੀ $2.99। ਸੋ ਪਹੁੰਚੋ ਤੁਸੀਂ ਸਿਰਫ ਅਤੇ ਸਿਰਫ ਆਹੀ ਇੱਕੋ ਲੋਕੇਸ਼ਨ 'ਤੇ ਪਹੁੰਚਣਾ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ। ਸੋ ਇਹਨਾਂ ਦੀਆਂ ਕਈ ਲੋਕੇਸ਼ਨ ਨੇ, ਪਰ ਆਹ ਸੇਲ ਤੁਹਾਨੂੰ ਮੈਸਿਵ ਸੇਲ ਸਿਰਫ ਅਤੇ ਸਿਰਫ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਬ੍ਰੈਂਪਟਨ ਵਾਲੀ ਲੋਕੇਸ਼ਨ 'ਤੇ ਹੀ ਆਹ ਕਮਾਲ ਦੀਆਂ ਡੀਲਾਂ ਮਿਲਣੀਆਂ। ਅਤੇ ਨਾਲ ਦੀ ਨਾਲ ਬਣਿਆ ਬਣਾਇਆ ਵੀ ਅਤੇ ਰਾ ਮੀਟ ਵੀ ਤੁਹਾਨੂੰ ਕਾਫੀ ਕੁਛ ਮਿਲਣਾ ਹੈ, ਬਣੇ ਬਣਾਏ ਵੈਜ ਪਕਵਾਨ ਵੀ ਮਿਲਣੇ ਹਨ। ਤੁਸੀਂ ਪਹੁੰਚੋ ਅੱਜ ਤੋਂ ਲੈ ਕੇ 26 ਤਰੀਕ ਤੱਕ ਆਹੀ ਇੱਕੋ ਲੋਕੇਸ਼ਨ 'ਤੇ, ਅਤੇ ਤੁਹਾਨੂੰ ਪੂਰੀ ਵੈਜ ਥਾਲੀ ਮਿਲੂਗੀ $4.99। ਸੋ ਗਰੋਸਰੀ ਸਟੋਰ ਵੀ ਹੈ, ਬਹੁਤ ਹੀ ਸ਼ਾਨਦਾਰ, ਸਾਫ਼ ਸੁਥਰਾ, ਬਹੁਤ ਹੀ ਵੱਡਾ, ਜਿਹਦੇ ਇੱਕੋ ਹੀ ਛੱਤ ਥੱਲੇ ਤੁਹਾਨੂੰ ਇੰਡੀਆ, ਪਾਕਿਸਤਾਨ, ਕਨੇਡੀਅਨ, ਇੰਟਰਨੈਸ਼ਨਲ ਸਾਰੀ ਗਰੋਸਰੀ ਮਿਲਣੀ ਆ। ਨਾਲ ਦਾ ਯੂਨਿਟ ਇਹਨਾਂ ਦਾ ਆਪਦਾ ਹੀ ਆ, ਜਿੱਥੇ ਬਾਹਰ ਲਿਖਿਆ ਹੋਇਆ ਤੰਦੂਰੀ ਗ੍ਰਿਲ ਐਂਡ ਮੀਟ ਸ਼ਾਪ। ਵੈਜ ਥਾਲੀ ਉਹ ਵੀ ਪੂਰੀ ਦੀ ਪੂਰੀ ਵੱਡੀ ਫੁੱਲ ਸਾਈਜ਼ ਸਵਾਦ ਵੈਜ ਥਾਲੀ, ਤਾਜ਼ੀ ਤਾਜ਼ੀ $4.99। ਵੈਜ ਨੂਡਲ $6.99, ਸਟਫ ਕੁਲਚੇ $2.99, ਆਲੂ ਕੁਲਚਾ $4.99, ਵੈਜ ਬਰਿਆਨੀ $4.99, ਅਤੇ ਜੇ ਤੁਸੀਂ ਚਿਕਨ ਬਰਿਆਨੀ ਖਾਣੀ ਆ $6.99, ਚਿਕਨ ਕੜੀ ਨਾਲ ਨਾਨ $9.99, ਚਨਾ ਭਟੂਰਾ ਸਿਰਫ $3.99। ਭਾਵੇਂ $20 ਤੱਕ ਵੀ ਪ੍ਰਾਈਸ ਪਹੁੰਚ ਗਿਆ ਕਈ ਥਾਵਾਂ 'ਤੇ, ਪਰ $3.99 ਚਨਾ ਭਟੂਰਾ ਖਵਾ ਰਹੇ ਨੇ। ਅਤੇ ਆਹੀ ਜਿਹੜੀ ਇੱਕ ਨਵੀਂ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਬ੍ਰੈਂਪਟਨ, ਇੱਥੇ ਤੁਹਾਨੂੰ ਬਹੁਤ ਹੀ ਕਮਾਲ ਦਾ ਸਪਾਈਸੀ ਦੇਸੀ ਸਟਾਈਲ ਵੈਜ ਅਤੇ ਨੌਨ ਵੈਜ ਪੀਜ਼ਾ ਵੀ ਤਿਆਰ ਕਰਕੇ ਦੇਣੇ। ਸੋ ਪਹੁੰਚੋ, ਅੱਜ ਤੋਂ ਹੀ ਇਹ ਸੇਲ ਸ਼ੁਰੂ ਹੋ ਚੁੱਕੀ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, ਸਿਰਫ ਅਤੇ ਸਿਰਫ ਇਹਨਾਂ ਦੀ ਸਭ ਤੋਂ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਲੋਕੇਸ਼ਨ, ਸੈਂਡਲਵੁੱਡ ਐਂਡ ਹਰ ਇੰਟੀਰੀਅਰ ਦੀ ਇੰਟਰਸੈਕਸ਼ਨ 'ਤੇ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਆਲ ਲਿੰਕ ਟਰੈਵਲ ਵਾਲੇ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹਨਾਂ ਨੇ ਸਾਨੂੰ ਕੁਛ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇ ਤੁਸੀਂ ਸਪਟੈਂਬਰ ਟੂ ਡਿਸੰਬਰ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਅਤੇ ਵਾਪਸੀ ਵੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ ਫੋਰ ਸਪਟੈਂਬਰ ਟੂ ਡਿਸੰਬਰ, ਧਿਆਨ ਨਾਲ ਸੁਣੋ, ਕਾਫੀ ਜਿਹੜਾ ਪੈਸਾ ਬਚਾ ਸਕਦੇ ਹੋ। ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਨੂੰ ਸਪਟੈਂਬਰ ਮਹੀਨੇ ਵਿੱਚ, ਵਾਪਸ ਇੱਥੇ ਡਿਸੰਬਰ ਦੇ ਵਿੱਚ, ਅਤੇ ਇਹ ਟੈਕਸ ਵੀ ਇੰਕਲੂਡਡ ਹੈ, ਦੋ ਟੈਚੀ, ਦੋ ਸੂਟਕੇਸ, ਦੋ ਬੈਗ ਵੀ ਵਿੱਚ ਇੰਕਲੂਡਡ ਹਨ, $14.90
1490 round trip $1490 de vich je Toronto to leke Amritsar round trip book karni hai September to December taxes included do bags included 1790 de vich 1790 de vich tusi hor jehde marzi mahine jana India ja jehde marzi mahine India to itthe kis nu sadna hove all link travel naal jekar 5-6 minute gal baat kar loge tuhade $500-$600 vi bacha denge call 905-565-8704 905-565-8704 That's 905-565-8704 Now, the Saturday program is sponsored Kita Jaria hai Royal Digital Devalon. Royal Digital to lay sub to affordable internet packages provide kardine chai to a de kardili, chai to a de business lay. Is sare hi major telecommunication companies, internet providers are direct authorized dealer ne. So to see sir dasana ke to a da postal code kia, postal code de saav na all over. ਇੰਟੀਰੀਅਰ ਤੁਹਾਨੂੰ ਦੱਸ ਦੇਣਗੇ ਕਿ ਕਿਹੜੀ ਕੰਪਨੀ ਦਾ ਜ਼ਿਆਦਾ ਤੇਜ਼ ਸਪੀਡ ਹੈ ਜ਼ਿਆਦਾ ਵਧੀਆ ਪ੍ਰਾਈਸ ਹੈ ਜ਼ਿਆਦਾ ਵਧੀਆ ਪੈਕੇਜ ਹੈ ਅਤੇ ਤੁਹਾਨੂੰ ਐਬਸੋਲੂਟਲੀ ਬੈਸਟ ਪ੍ਰਾਈਸ ਹੀ ਪ੍ਰੋਵਾਈਡ ਕਰਨਗੇ ਇੱਕ ਤਾਂ ਸਾਡੇ ਪੂਰੇ ਦੇ ਪੂਰੇ ਜੀ ਟੀ ਐਂਬੀਆਂਡ ਦੇ ਲਿਸਨਰਸ ਐਂਡ ਵਿਊਅਰਸ ਲਈ ਇੱਕ ਸਪੈਸ਼ਲ ਪੈਕੇਜ ਇਹਨਾਂ ਨੇ ਤਿਆਰ ਕੀਤਾ ਜਿਹਦੇ ਵਿੱਚ ਤੁਹਾਨੂੰ 1.5 GB ਸਪੀਡ ਬਹੁਤ ਫਾਸਟ ਸਪੀਡ ਹੈ ਹਾਈ ਸਪੀਡ unlimited internet package canada di sab to baddi internet company de naal sirf $55 per month de vich $55 mahine da kharcha hai is to vadh hor koi bhi hidden cost koi additional cost koi vadhu fees hai hi nahi $55 de vich ਆਪਦਾ ਕਰੰਟ ਪਲਾਨ ਸਵਿਚ ਕਰ ਲਓ ਨਾਲੇ ਪੈਸੇ ਬਚਾਓ ਨਾਲੇ ਜ਼ਿਆਦਾ ਤੇਜ਼ ਸਪੀਡ ਮਿਲੂਗੀ ਤੁਹਾਨੂੰ ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB ਸਪੀਡ $55 per month the coffee kamal di deal hai call royal digital 647-201-1313 647-201-1313 6472011313 6472011313 now di naal sade program nu sponsor kita ja reha hai uniglobal advisory de vallon uniglobal advisory ne hun tak hazaran hi lokan nu bahut zyada paisa dilwaya hai ਜਿਹਦੇ ਵਿੱਚੋਂ ਬਹੁਤ ਜ਼ਿਆਦਾ ਵੱਡਾ ਹਿੱਸਾ ਕਦੇ ਮੋੜਨਾ ਤੱਕ ਵੀ ਨਹੀਂ ਹੈਗਾ ਜੋ ਕਿ ਹੁਣ ਲੋਕ ਪੜ੍ਹਾਈ ਕਰਕੇ ਉਹ ਵੀ ਇੰਟੀਰੀਅਰ ਗਵਰਨਮੈਂਟ ਅਪਰੂਵਡ ਕਾਲਜਿਸ ਦੇ ਵਿੱਚ ਅਪਰੂਵਡ ਪ੍ਰੋਗਰਾਮਸ ਦੇ ਵਿੱਚ ਪੜ੍ਹਾਈ ਕਰਕੇ ਉਹ ਸਕਿੱਲਸ ਡਿਵੈਲਪ ਕਰ ਰਹੇ ਨੇ ਜਾਂ ਕਰ ਵੀ ਚੁੱਕੇ ਨੇ ਅਤੇ ਹੁਣ ਵਧੀਆ ਕਰੀਅਰ ਲਾਂਚ ਵੀ ਕਰ ਚੁੱਕੇ ਨੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਪੜ੍ਹਾਈ ਕਰਕੇ ਵਧੀਆ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ ਦੋਸਤੋ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਪਰ ਹੁਣ ਲਿਮਿਟਡ ਟਾਈਮ ਰਹਿ ਗਿਆ ਹੈ ਟਾਈਮ ਕਿੰਨਾ ਕੁ ਰਹਿ ਗਿਆ ਹੈ ਮਸਾਂ ਕੁ ਹਫ਼ਤਾ ਮਸਾਂ ਹਫ਼ਤਾ ਰਹਿ ਗਿਆ ਹੈ ਕਿਉਂਕਿ ਹਫ਼ਤੇ ਤੋਂ ਬਾਅਦ ਕੀ ਹੋਣ ਲੱਗਿਆ ਅੰਟੇਰੀਓ ਫੋਰਡ ਸਰਕਾਰ ਲੋਕਾਂ ਨੂੰ ਪੜ੍ਹਨ ਦੇ ਲਈ ਹੁਣ ਗ੍ਰੈਂਟ ਨਹੀਂ ਦਊਗੀ ਬਹੁਤ ਹੀ ਘੱਟ ਦਊਗੀ ਗ੍ਰੈਂਟ ਸਿਰਫ ਅਤੇ ਸਿਰਫ ਲੋਨ ਹੀ ਮਿਲਣੇ ਆ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਨੋਨ ਰਿਫੰਡੇਬਲ ਗ੍ਰੈਂਟ ਮਿਲਣ ਤੁਹਾਡੀ ਪੂਰੀ ਪੜ੍ਹਾਈ ਜਿਹੜਾ ਖਰਚਾ ਇੱਕ ਇੱਕ ਸਾਲ ਦਾ ਉਹ ਵੀ ਸਰਕਾਰ ਦੇ ਵੱਲੋਂ ਵੀ ਪੇ ਕੀਤਾ ਜਾਵੇ ਅਤੇ ਨਾਲ ਦੇ ਨਾਲ ਤੁਹਾਡਾ ਔਨ ਟਾਪ ਆਫ ਦੈਟ ਲਿਵਿੰਗ ਐਕਸਪੈਂਸ ਵੀ ਤੁਹਾਡਾ ਖਾਣਾ ਪੀਣਾ ਕਿਰਾਇਆ ਸਾਰਾ ਕੁਛ ਹੀ ਵਿੱਚ ਕਵਰ ਹੋ ਜਾਵੇ ਬਹੁਤ ਘੱਟ ਦਿਨ ਰਹਿ ਗਏ ਨੇ ਡੈਡਲਾਈਨ ਤੋਂ ਪਹਿਲਾਂ ਪਹਿਲਾਂ ਹੀ ਸਾਰੀ ਜਾਣਕਾਰੀ ਲੈ ਲਓ ਯੂਨੀਗਲੋਬਲ ਐਡਵਾਈਜ਼ਰੀ ਸਰਾਂਸ਼ ਨਾਗਪਾਲ 437-264-3175 437-264-3175 every single day multiple loki ehi number sar to mangde ne te hun suno dhyan naal je tusi protected person ho refugee vi ho je citizen vi ho je pr vi ho family net income tuhadi $70,000 to ghat hai ghare behke online easy to pass courses karke tusi aapde skills develop kar sakde ho tuhanu $30,000 to leke $100,000 tak saal da eh dilwa sakde ha sidhe government ton sidhe tuhade bank account de vich paise milne ha sidhe tuhade bank account de vich $30,000 to $100,000 $30,000 to leke $100,000 saal da oh vi ek ek padhai de saal de layi ਅਤੇ ਉਹਦੇ ਵਿੱਚੋਂ ਵੱਧ ਤੋਂ ਵੱਧ ਹਿੱਸਾ ਤੁਸੀਂ ਕਦੇ ਮੋੜਨਾ ਵੀ ਨਹੀਂ ਉਹ ਤੁਹਾਨੂੰ ਦਿੱਤਾ ਜਾ ਰਿਹਾ ਹੈ ਪੜ੍ਹਨ ਦੇ ਲਈ ਸਪਾਂਸਰ ਕੀਤਾ ਜਾ ਰਿਹਾ ਹੈ ਟੈਕਸ ਪੇਅਰ ਯਾਨੀ ਕਿ ਸਰਕਾਰ ਦੇ ਵੱਲੋਂ ਨਾਨ ਰਿਫੰਡੇਬਲ ਗ੍ਰੈਂਟ ਨੇ ਸੋ ਇਹ ਕਾਫੀ ਫਾਇਦੇਮੰਦ ਹੋ ਸਕਦਾ ਹੈ ਉਹਨਾਂ ਲੋਕਾਂ ਲਈ ਜੋ ਕਿ ਸੈਲਫ ਇੰਪਲੋਇਡ ਨੇ ਜਾਂ ਅਨਇੰਪਲੋਇਡ ਨੇ ਜਾਂ ਹਾਊਸ ਵਾਈਫ ਜਾਂ ਊਬਰ ਡਰਾਈਵਰ ਜਾਂ ਟਰੱਕ ਡਰਾਈਵਰਸ ਨੇ ਜਾਂ ਕਰੀਅਰ ਚੇਂਜ ਚਾਹੁੰਦੇ ਹੋ ਅਤੇ ਇਹਦੇ ਵਿੱਚ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਕਲਾਇੰਟ ਨੇ 40-45 ਪਲੱਸ ਸਾਲ ਦੇ ਨੇ ਸੋ ਕੋਈ ਭੁਲੇਖੇ 'ਚ ਨਾ ਰਹੋ ਕਿ ਇਕੱਲੇ 20 ਕੋਈ 25 ਸਾਲ ਤੱਕ ਦੇ ਲੋਕ ਕੁਆਲੀਫਾਈ ਕਰ ਸਕਦੇ ਨੇ ਨੋ ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ 40-45 ਪਲੱਸ ਸਾਲ ਦੇ ਨੇ ਕਾਲ
437-264-3175. 437-264-3175. 437-264-3175. ਤੇ ਸੰਪਰਕ ਕੀਤਾ ਜਾ ਸਕਦਾ ਹੈ ਯੂਨੋ ਗਲੋਬਲ ਐਡਵਾਈਜ਼ਰੀ ਸਰੰਚ ਨਾਗਪਾਲ ਦੇ ਨਾਲ। ਦਿਨ ਬਹੁਤ ਘੱਟ ਰਹਿ ਗਏ ਨੇ, ਸੋ ਤੁਹਾਨੂੰ ਜਲਦ ਤੋਂ ਜਲਦ ਹੀ ਅਗਲੇ ਹਫ਼ਤੇ ਤੋਂ ਪਹਿਲਾਂ ਹੀ ਇਹਦੇ ਨਾਲ ਸੰਪਰਕ ਕਰਨਾ ਪਊਗਾ। ਦੋਸਤੋ, ਅੰਟੇਰੀਓ ਦੇ ਵਿੱਚ ਹੁਣ ਲਗਭਗ 200 ਐਕਟਿਵ ਵਾਈਲਡ ਫਾਇਰਸ ਤੇ ਕਈ ਟਾਊਨਸ ਦੇ ਵਿੱਚ ਇਵੈਕੂਏਸ਼ਨ ਆਰਡਰਸ ਪੇਸ਼ ਹੋਣ ਤੋਂ ਬਾਅਦ ਮਲਟੀਪਲ ਡਿਫਰੈਂਟ ਏਅਰ ਕੁਆਲਿਟੀ ਐਂਡ ਹੀਟ ਵਾਰਨਿੰਗ ਇਸ਼ੂਜ਼ ਕੀਤੀਆਂ ਗਈਆਂ ਹਨ। ਅਤੇ ਟੋਰਾਂਟੋ ਸ਼ਹਿਰ ਦੇ ਏਅਰ ਕੁਆਲਿਟੀ ਨੂੰ ਤਾਂ ਅੱਜ ਦੋਸਤੋ ਦੁਨੀਆ ਭਰ ਦੇ ਵਿੱਚੋਂ ਈਵਨ ਨੈਸਟੀ ਦਿੱਲੀ ਅਤੇ ਨੈਸਟੀ ਕਾਂਗੋ ਅਤੇ ਹੋਰ ਵੀ ਗੰਦ ਮੰਦ ਹਵਾ ਵਾਲੀਆਂ ਏਅਰ ਵਾਲੀਆਂ ਕੁਆਲਿਟੀ ਵਾਲੀਆਂ ਥਾਵਾਂ ਨਾਲੋਂ ਵੀ ਨੰਬਰ 1 ਵਰਸਟ ਇਨ ਦ ਵਰਲਡ ਅੱਜ ਟੋਰਾਂਟੋ ਐਂਡ ਸਰਾਊਂਡਿੰਗ ਏਰੀਆਜ਼ ਨੂੰ ਰੈਂਕ ਕੀਤਾ ਗਿਆ ਹੈ। ਅੰਟੇਰੀਓ ਫੋਰੈਸਟ ਫਾਇਰਸ ਡਿਪਾਰਟਮੈਂਟ ਦੇ ਮੁਤਾਬਕ ਅੱਜ ਅੰਟੇਰੀਓ ਦੇ ਵਿੱਚ ਵੱਧ ਤੋਂ ਵੱਧ ਤਾਂ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ 185 ਐਕਟਿਵ ਵਾਇਲਡ ਫਾਇਰਸ ਹਨ, ਜਿਨ੍ਹਾਂ ਦੇ ਰਾਹੀਂ ਹੁਣ ਤੱਕ ਤਾਂ ਸ਼ਾਇਦ ਦਸਾਂ ਹਜ਼ਾਰਾਂ ਹੀ ਸਕੁਏਅਰ ਕਿਲੋਮੀਟਰਸ ਆਲਰੇਡੀ ਬਰਨ ਹੋ ਚੁੱਕੇ ਹਨ। ਇਹਨਾਂ ਵਾਇਲਡ ਫਾਇਰਸ ਦੇ ਵਿੱਚੋਂ 63 ਨੂੰ ਫਿਲਹਾਲ ਤਾਂ ਸਿਰਫ ਅਬਜ਼ਰਵ ਹੀ ਕੀਤਾ ਜਾ ਰਿਹਾ ਹੈ। ਮੇ ਬੀ ਦੇ ਨਾਟ ਕਲੋਜ਼ ਟੂ ਐਨੀਥਿੰਗ ਕ੍ਰਿਟੀਕਲ ਔਰ ਪਾਪੂਲੇਸ਼ਨ, ਜਾਂ ਫਿਰ ਆਪੇ ਆਪ ਹੀ ਸ਼ਾਇਦ ਐਕਸਟਿੰਗੁਸ਼ ਹੋ ਜਾਣਗੀਆਂ। 53 ਅੰਡਰ ਕੰਟਰੋਲ ਹਨ, ਪਰ ਸਭ ਤੋਂ ਵੱਧ 69 ਵਾਇਲਡ ਫਾਇਰਸ ਬਿਲਕੁਲ ਵੀ ਨਹੀਂ ਅੰਡਰ ਕੰਟਰੋਲ ਹਨ, ਕਾਬੂ ਹੀ ਨਹੀਂ ਕੀਤੀਆਂ ਜਾ ਰਹੀਆਂ ਹਨ। ਖਾਸ ਤਾਂ ਆਰਮਸਟਰੋਂਗ ਅੰਟੇਰੀਓ ਅਤੇ ਥੰਡਰ ਬੇ ਅੰਟੇਰੀਓ ਦੇ ਏਰੀਆਜ਼ ਦੇ ਵਿੱਚ ਤੁਸੀਂ ਅੱਜ ਵੀ ਸ਼ਾਇਦ ਆਪਣੇ ਸੋਸ਼ਲ ਮੀਡੀਆ 'ਤੇ ਵੀ ਇੱਕ ਟ੍ਰੇਨ ਦੇ ਵਿੱਚ ਹੀ ਫੁੱਲੀ ਇੰਗਲਫਡ ਔਨ ਫਾਇਰ ਟ੍ਰੇਨ ਲੰਘਦੇ ਹੋਏ ਦੇਖਿਆ ਹੋਣਾ ਹੈ। ਇਸ ਏਰੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਕਿ ਸਵੀਅਰ ਫਾਇਰ ਵਾਰਨਿੰਗਸ ਅਤੇ ਮੈਂਡਟੋਰੀ ਫੋਰਸਡ ਇਵੈਕੂਏਸ਼ਨ ਆਰਡਰਸ ਵੀ ਪੇਸ਼ ਕੀਤੇ ਗਏ ਹਨ ਲੋਕਾਂ ਦੇ ਲਈ। ਹਾਈਵੇਜ਼ ਵੀ ਇਹਨਾਂ ਰੂਰਲ ਨੌਰਥ ਵੈਸਟਰਨ ਇੰਟੀਰੀਅਰ ਏਰੀਆਜ਼ ਤੱਕ ਬੰਦ ਵੀ ਕੀਤੇ ਗਏ ਨੇ ਕਿ ਉੱਥੇ ਜਾਵੇ ਨਾ ਕੋਈ, ਅਤੇ ਬਾਹਰ ਹੀ ਲੋਕਾਂ ਨੂੰ ਆਲਰੇਡੀ ਪਹਿਲਾਂ ਹੀ ਮੈਂਡਟੋਰੀ ਇਵੈਕੂਏਟ ਕੀਤਾ ਜਾ ਰਿਹਾ ਹੈ। ਤਾਂ ਹੀ ਕੋਈ ਸਰਪ੍ਰਾਈਜ਼ ਤਾਂ ਹੈ ਹੀ ਨਹੀਂ ਦੋਸਤੋ ਕਿ ਜਦੋਂ ਅਸੀਂ ਸਾਰਿਆਂ ਨੇ ਅੱਜ ਸਵੇਰੇ ਬਾਹਰ ਦੇਖਿਆ, ਵਿੰਡੋ ਖੋਲ੍ਹੀ ਜਾਂ ਫਿਰ ਬਾਹਰ ਨਿਕਲੇ ਹਾਂ, ਦਰਵਾਜ਼ੇ ਬਾਹਰ ਇੱਕ ਕਦਮ ਲਿਆ, ਯੈਲੋ ਐਂਡ ਔਰੇਂਜ ਹੇਜ਼ੀ ਸਕਾਈਜ਼ ਹੀ ਦੇਖੇ। ਹੁਣ ਜਿਵੇਂ ਹਾਲੀਵੁੱਡ ਮੂਵੀਜ਼ ਦੇ ਵਿੱਚ ਜਦੋਂ ਵੀ ਉਹ ਮੈਕਸੀਕੋ ਨੂੰ ਕਦੇ ਦਿਖਾਉਂਦੇ ਆ, ਹਮੇਸ਼ਾ ਪੀਲਾ ਜਿਹਾ ਫਿਲਟਰ, ਸੰਤਰੇ ਰੰਗ ਦਾ ਫਿਲਟਰ ਹੁੰਦਾ, ਉਸੇ ਤਰ੍ਹਾਂ ਤਾਂ ਅੱਜ ਲੱਗੇ ਯਾਰ ਅਸੀਂ ਕਿਹੜਾ ਮੈਕਸੀਕੋ ਪਹੁੰਚ ਗਏ ਹਾਂ। ਸੋ ਨੌਰਥ ਵੈਸਟਰਨ ਇੰਟੀਰੀਅਰ ਤੋਂ ਲੈ ਕੇ ਕਾਫੀ ਜ਼ਿਆਦਾ ਧੂੰਆਂ ਸਮੋਕ ਹੁਣ ਸਾਰਾ ਤਾਂ ਸਾਰਾ ਸੈਲਸ ਫਲੋ ਕਰ ਰਿਹਾ ਹੈ, ਸਦਰਨ ਇੰਟੀਰੀਅਰ ਦੇ ਵੱਲ ਮੂਵ ਹੋ ਰਿਹਾ ਹੈ। ਵੱਧ ਤੋਂ ਵੱਧ ਧੂੰਆਂ ਤਾਂ ਕੱਲ੍ਹ ਸ਼ਾਮ ਤੱਕ ਨਿਕਲਣ ਦਾ ਹੋਪਫੁਲੀ ਉਮੀਦ ਹੀ ਹੈ, ਜਿਹਦੇ ਨਾਲ ਤਾਂ ਅੱਜ ਦੋਸਤੋ ਫਿਲਹਾਲ ਤਾਂ ਟੁਡੇ ਐਟਲੀਸਟ ਟੋਰਾਂਟੋ ਸ਼ਹਿਰ ਦੇ ਵਿੱਚ ਅੱਜ IQ ਏਅਰ ਜੋ ਕਿ ਇੱਕ ਗਲੋਬਲ ਏਅਰ ਕੁਆਲਿਟੀ ਮਾਨੀਟਰਿੰਗ ਕੰਪਨੀ ਹੈ, ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਵਰਲਡਸ ਵਰਸਟ ਏਅਰ ਕੁਆਲਿਟੀ ਅੱਜ ਰੈਂਕ ਕੀਤੀ ਗਈ ਹੈ ਇਨ ਦ ਸਿਟੀ ਆਫ ਟੋਰਾਂਟੋ। ਪਰ ਬ੍ਰੈਂਪਟਨ ਦੇ ਵਿੱਚੋਂ, ਸਾਗਾ ਵਿੱਚੋਂ, ਜਿੱਥੇ ਮਰਜ਼ੀ ਹੋ, ਸਾਰੇ ਹੀ ਥਾਵਾਂ ਦੇ ਵਿੱਚ ਹੀ ਐਗਜੈਕਟ ਸੇਮ ਹੀ ਬੇਸਿਕਲੀ ਵਰਲਡਸ ਵਰਸਟ ਏਅਰ ਕੁਆਲਿਟੀ ਹੀ ਰਿਪੋਰਟ ਕੀਤੀ ਜਾ ਰਹੀ ਹੈ। ਸੋ ਇਨਵਾਇਰਮੈਂਟ

ਸੋ ਖਾਸ ਤਾਂ ਆਲਰੇਡੀ ਕਾਮਨ ਸੈਂਸ ਦੀ ਗੱਲ ਤਾਂ ਹੋਣੀ ਚਾਹੀਦੀ ਹੈ, ਪਰ ਤੁਹਾਨੂੰ ਪਤਾ ਹੀ ਆ ਇੰਗਲਿਸ਼ ਵਿੱਚ ਇੱਕ ਸੇਇੰਗ ਹੈ ਕਾਮਨ ਸੈਂਸ ਇਜ਼ ਨਾਟ ਸੋ ਕਾਮਨ। ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਨਵਾਇਰਮੈਂਟ ਕੈਨੇਡਾ ਵੀ ਲੋਕਾਂ ਨੂੰ ਦੱਸ ਰਹੇ ਨੇ ਕਿ ਜੇਕਰ ਤੁਸੀਂ ਬਜ਼ੁਰਗ ਹੋ, ਜੇਕਰ ਛੋਟੇ ਬੱਚੇ ਨੇ, ਖਾਸ ਤਾਂ ਇਨਫੈਂਟ ਨੇ, ਪਲੀਜ਼ ਡੋਂਟ ਟੇਕ ਦਮ ਆਊਟਸਾਈਡ, ਜਿੰਨਾ ਹੋ ਸਕਦਾ ਹੈ ਘਰੇ ਅੰਦਰ ਹੀ ਰੱਖੋ, ਏਸੀ ਦੇ ਵਿੱਚ ਹੀ ਰੱਖੋ, ਡੋਂਟ ਓਪਨ ਯੋਰ ਵਿੰਡੋਜ਼, ਕਾਮਨ ਸੈਂਸ ਅਗੈਨ। ਪਰ ਜੇਕਰ ਤੁਸੀਂ ਕੋਈ ਵੀ ਰੈਸਪੀਟੋਰੀ ਇਲਨੈਸ, ਕੋਈ ਐਜ਼ਮਾ, ਕੋਈ ਇਸ ਤਰ੍ਹਾਂ ਦੀ ਬਰੀਦਿੰਗ ਪ੍ਰੋਬਲਮ ਜਾਂ ਕੋਈ ਹਾਰਟ ਪ੍ਰੋਬਲਮ ਦਾ ਸਫ਼ਰ ਕਰਦੇ ਹੋ, ਤੁਸੀਂ ਵੀ ਘਰੇ ਟਿਕ ਕੇ ਬੈਠੇ ਰਹੋ, ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ। ਐਟਲੀਸਟ ਪਰਸੋਂ ਤੱਕ ਸਾਰਾ ਕੁਝ ਹੋਪਫੁਲੀ ਕਲੀਅਰ ਅਪ ਹੋ ਜਾਊਗਾ। ਦੋਸਤੋ ਨਾਲ ਦਿਆਂ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 401 'ਤੇ ਮਲਟੀ ਵਹੀਕਲ ਕੋਲਿਜਨ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਦੋ ਇੰਡੀਵਿਜੁਅਲਸ ਦੀ ਡੈਥ ਹੋ ਚੁੱਕੀ ਹੈ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਅੱਜ ਵੈਂਸਡੇ July 15, 2026 ਸਵੇਰੇ 9 ਵਜੇ ਤੋਂ ਬਾਅਦ ਐਮਰਜੈਂਸੀ ਕਰੂਜ਼ ਨੂੰ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 401 ਨੀਅਰ ਡਿਕਸੀ ਰੋਡ ਤੱਕ ਸੱਦਿਆ ਗਿਆ ਮਲਟੀ ਵਹੀਕਲ ਕੋਲਿਜਨ ਦੇ ਲਈ। ਅਤੇ ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਪਤਾ ਕੀਤਾ, ਇਹ ਤਾਂ ਪ੍ਰੀਲਿਮੀਨਰੀ ਇਨਫੋਰਮੇਸ਼ਨ ਹੈ, ਹੁਣ ਤਾਂ ਜਿਹੜੀ ਮੇਜਰ ਕੋਲਿਜਨ ਬਿਊਰੋ ਹੈ ਉਹ ਵੀ ਸਭ ਕੁਝ ਪਤਾ ਕਰਨਗੇ, ਇਨਵੈਸਟੀਗੇਟ ਕਰਨਗੇ। ਪਰ ਪ੍ਰੀਲਿਮੀਨਰੀ ਇਨਫੋਰਮੇਸ਼ਨ ਦੇ ਮੁਤਾਬਕ ਪਹਿਲਾਂ ਤਾਂ ਈਸਟ ਬਾਉਂਡ 401 ਲੇਨ ਦੇ ਵਿੱਚ ਕਲੋਸ ਟੂ ਡਿਕਸੀ ਇੱਕ ਵਹੀਕਲ ਨੇ ਦੂਜੇ ਵਹੀਕਲ ਨੂੰ ਫਰੋਮ ਬਿਹਾਈਂਡ ਬਹੁਤ ਜ਼ੋਰ ਦੇ ਨਾਲ ਹਿੱਟ ਕੀਤਾ, ਰੀਅਰ ਐਂਡ ਕੀਤਾ। ਉਸ ਤੋਂ ਬਾਅਦ ਕਈ ਹੋਰ ਗੱਡੀਆਂ ਨੇ ਇਸ ਕਲਿਜਨ ਨੂੰ ਦੇਖ ਕੇ ਰਿਐਕਟ ਕੀਤਾ, ਕਈਆਂ ਨੇ ਇਹਨੂੰ ਅਵੋਇਡ ਕਰਨ ਦੇ ਖਾਤਰ ਸਵਰਵ ਵੀ ਕੀਤਾ, ਪਰ ਮਲਟੀਪਲ ਹੋਰ ਗੱਡੀਆਂ ਦਾ ਫਿਰ ਕਲਿਜਨ ਕਾਜ਼ ਕੀਤਾ ਗਿਆ ਇੱਕ ਚੇਨ ਰਿਐਕਸ਼ਨ ਦੇ ਵਿੱਚ। ਅਨਫੋਰਚੁਨੇਟਲੀ ਇੱਕੋ ਹੀ ਗੱਡੀ ਦੇ ਵਿੱਚ ਜਿਹੜੇ ਦੋ ਇੰਡੀਵਿਜੁਅਲਸ ਨੇ, ਫਿਲਹਾਲ ਨਹੀਂ ਦੱਸਿਆ ਗਿਆ ਜੇਕਰ ਰਿਲੇਟਡ ਹਨ ਜਾਂ ਨਹੀਂ ਹਨ, ਪਰ ਇੱਕੋ ਹੀ ਗੱਡੀ ਦੇ ਵਿੱਚ ਦੋ ਇੰਡੀਵਿਜੁਅਲਸ, ਦੋਨੇ ਕੈਂਬਰਿਜ ਸ਼ਹਿਰ ਤੋਂ, ਇੱਕ ਤਾਂ 80 ਸਾਲ ਦਾ ਮੇਲ 80-year-old ਬਾਬਾ ਅਤੇ ਇੱਕ 53-year-old ਫੀਮੇਲ ਨੂੰ ਅਨਫੋਰਚੁਨੇਟਲੀ ਸੀਨ 'ਤੇ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ ਅਤੇ ਤਿੰਨ ਹੋਰ ਜਾਣਿਆਂ ਨੂੰ ਹਾਸਪਿਟਲ ਤੱਕ ਰਸ਼ ਵੀ ਕੀਤਾ ਗਿਆ ਅੱਜ ਸਵੇਰੇ ਸੀਰੀਅਸ ਇੰਜਰੀਜ਼ ਨਾਲ, ਕਾਫੀ ਸੀਰੀਅਸ ਇੰਜਰੀ ਨਾਲ। ਇੱਕ ਜਿਹਨੂੰ ਏਅਰ ਐਂਬੂਲੈਂਸ ਰਾਹੀਂ ਟਰਾਂਸਪੋਰਟ ਕਰਨਾ ਪਿਆ ਟਰਾਮਾ ਸੈਂਟਰ ਤੱਕ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ। ਸੋ ਹਾਈਵੇ 401 ਈਸਟ ਬਾਉਂਡ ਐਕਸਪ੍ਰੈਸ ਲੇਨਸ ਫਰੋਮ ਮਿਸਿਸਾਗਾ ਰੋਡ ਟੂ ਪਾਸ ਦ ਡਿਕਸੀ ਰੋਡ ਕਈ ਘੰਟਿਆਂ ਦੇ ਲਈ ਹੀ ਬੰਦ ਰਹੇ, ਹੁਣ ਵੀ ਸ਼ਾਇਦ ਬੰਦ ਹੋ ਸਕਦੇ ਨੇ। ਜਦੋਂ ਮੈਂ ਪਹਿਲਾਂ ਖਬਰਾਂ ਦੀ ਤਿਆਰੀ ਕਰ ਰਿਹਾ ਸੀ ਉਦੋਂ ਤੱਕ ਉਹਨਾਂ ਨੇ ਕਿਹਾ ਸੀ ਕਿ 3 ਵਜੇ ਤੱਕ ਹੀ ਸ਼ਾਇਦ ਇਹਨਾਂ ਨੂੰ ਖੋਲ੍ਹਣ ਦੀ ਉਮੀਦ ਹੈ, ਪਰ ਜੇਕਰ ਕਿਸੇ ਨੂੰ ਪਤਾ ਹੋਵੇ, ਜੇਕਰ 401 'ਤੇ ਕੋਈ ਵੀ ਹੁਣ ਜਾ ਰਿਹਾ ਮਿਸਿਸਾਗਾ ਦੇ ਵਿੱਚ ਨੀਅਰ ਮਿਸਿਸਾਗਾ ਰੋਡ ਨੀਅਰ ਡਿਕਸੀ, ਜੇ ਹੁਣ ਵੀ ਤੁਹਾਨੂੰ ਡੀਟੂਰ ਲੈਣਾ ਪੈ ਰਿਹਾ ਹੈ ਜਾਂ ਹੁਣ ਵੀ ਚੱਕਾ ਜਾਮ ਹੈ, ਸਾਨੂੰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਵਟਸਐਪ ਟੈਕਸਟ ਕਰਕੇ ਵੀ ਦੱਸ ਸਕਦੇ ਹੋ 416-457-3381 416-457-3381। ਅਤੇ ਅਸੀਂ ਫਿਰ ਅੱਗੇ ਤੋਂ ਅੱਗੇ ਬਥੇਰੇ ਲਿਸਨਰਸ ਨੂੰ ਵੀ ਦੱਸ ਸਕਦੇ ਹਾਂ ਜਦੋਂ ਟਾਈਮ ਬਚ ਸਕਦਾ ਹੈ। ਸੋ ਹੁਣ ਤਾਂ ਮੇਜਰ ਕੋਲਿਜਨ ਬਿਊਰੋ ਸਭ ਕੁਝ ਪਤਾ ਕਰੂਗੀ ਇਸ ਜਾਨਲੇਵਾ ਕੋਲਿਜਨ ਦੇ ਵਿੱਚ। ਦੋਸਤੋ ਤੁਸੀਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋ ਅਤੇ ਅੱਜ ਜੇਕਰ ਤੁਸੀਂ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ। 4 ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 4 ਲੋਕੇਸ਼ਨਸ 'ਤੇ ਪੂਰੇ ਪਰਿਵਾਰ ਨਾਲ ਬਹਿ ਕੇ ਬਹੁਤ ਹੀ ਸਵਾਦ, ਬਹੁਤ ਹੀ ਕਮਾਲ ਦਾ ਇਹ ਪੰਜਾਬੀ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ ਪੰਜਾਬੀ ਬਾਈ ਨੇਚਰ ਵਾਲਿਆਂ ਦਾ। ਪਹਿਲੀ ਲੋਕੇਸ਼ਨ ਹੈ 888-7 The Gore Road, Gore and Ebenezer, Gore and Ebenezer. Pehla eh location hai, dooji location hai 9980 Airport Road, Airport and Bovaird. Jehda Airport te Bovaird wala theka hai, oh C Plaza vich hi parking lot saanji hai, 9980 Airport Road, Airport and Bovaird te vi pahunch sakde ho, jaan fir 58 Quarry Edge Drive, ਜੋ ਕਿ ਬੋਵੇਰਡ ਐਂਡ ਹਰਨਟੇਰੀਓ ਵਾਲਮਾਰਟ ਐਂਡ ਫਰਟੀਨੋ ਵਾਲਾ ਵੱਡਾ ਪਲਾਜ਼ਾ ਹੈ, 58 Quarry Edge Drive 'ਤੇ ਵੀ ਪਹੁੰਚ ਸਕਦੇ ਹੋ। ਜਾਂ ਫਿਰ ਚੌਥੀ ਬ੍ਰੈਂਪਟਨ ਲੋਕੇਸ਼ਨ 180 Sandalwood Parkway East, Kennedy and Sandalwood wali location de vi pahunch sakde ho every single day from scratch, bahut hi swad, a veg vi, non veg vi, appetizers vi, full main courses vi, desserts vi, shuddh khoye di mithaiyan vi, number 1 puri GTA de vich desi ghyo di jalebiyan te number 1 according to me eh gajrela taiyar karde ne, tusi vi pahuncho Punjabi by nature te, chahe hun ji karda maada mota pa snacks nu ki kar liye, koi fish pakoda chak liye, koi garma garm Amritsari fish chak liye, ਪੂਰੀ ਚਿਕਨ ਚੱਕ ਲਈਏ, ਜਾਂ ਫਿਰ ਡਿਨਰ ਦਾ ਹੀ ਟਾਈਮ ਹੋ ਗਿਆ ਹੈ, ਹੋਣ ਵਾਲਾ ਹੀ ਆ, ਤੁਸੀਂ ਫਿਰ ਆਪਦਾ ਪੂਰਾ ਪ੍ਰਬੰਧ ਕਰ ਲਓ, ਗੋਟ ਮੀਟ, ਬਟਰ ਚਿਕਨ, ਸ਼ਾਹੀ ਪਨੀਰ, ਦਾਲ ਮੱਖਣੀ, ਯੂ ਨੇਮ ਹੈ। ਪਹੁੰਚੋ ਆਪਣੀ ਨੇੜਲੀ
ਪੰਜਾਬੀ ਬਾਏ ਨੇਚਰ ਲੋਕੇਸ਼ਨ 'ਤੇ।

ਆਰ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਅਤੇ ਇਹ ਮਾਹਰ ਨੇ ਨੰਬਰ 1 ਇਨ ਦ ਬਿਜ਼ਨਸ। ਜੇਕਰ ਤੁਸੀਂ ਹਾਈ ਐਂਡ ਕਹਿ ਲਓ, ਲਗਜ਼ਰੀ ਕਹਿ ਲਓ, ਨੰਬਰ 1 ਕਹਿ ਲਓ, ਲਾਈਵ ਟਰੱਕ ਫੂਡ ਕੇਟਰਿੰਗ ਕਰਵਾਉਣੀ ਆ, ਜਿੰਨੇ ਮਰਜ਼ੀ ਮਹਿਮਾਨ, ਜਿੱਥੇ ਮਰਜ਼ੀ ਮਹਿਮਾਨ, ਇਹ ਟਰੱਕ ਲੈ ਕੇ ਪੂਰੇ ਸਾਰੇ ਸ਼ੈੱਫ ਲੈ ਕੇ ਅਤੇ ਨਾਲ ਦਾ ਸਰਵਰ ਤੱਕ ਵੀ ਭੇਜਣਗੇ ਤੁਹਾਡੇ ਪਾਰਟੀ ਨੂੰ ਕਮਾਲ ਦਾ ਹੀ ਹੋਰ ਬਣਾਉਣ ਦੇ ਲਈ। ਖਾਓ ਲਾਈਵ ਕੇਟਰਿੰਗ ਫਰੋਮ ਪੰਜਾਬੀ ਬਾਈ ਨੇਚਰ ਦੇ ਲਈ 905-794-4667 ਪੰਜਾਬੀ ਬਾਈ ਨੇਚਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ 905-794-4667। ਦੋਸਤੋ, ਜੇ ਤੁਸੀਂ ਇੱਕ ਕੰਪਨੀ ਲੱਭ ਰਹੇ ਹੋ ਲੈਂਡਸਕੇਪਿੰਗ ਲਈ, ਲੋਨ ਕੇਅਰ ਦੇ ਲਈ, ਚਾਹੇ ਉਹ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਇੰਡਸਟਰੀਅਲ ਵੀ, ਲੈਂਡਸਕੇਪਿੰਗ ਐਂਡ ਲੋਨ ਕੇਅਰ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਨਵੇਂ ਦਰੱਖਤ ਲਾਉਣੇ ਆ, ਜਾਂ ਨਵਾਂ ਘਾਹ ਲਾਉਣਾ ਹੈ, ਜਾਂ ਫਿਰ ਤੁਸਾਨੂੰ ਸੋਇਲ ਚਾਹੀਦੀ ਹੈ, ਜਾਂ ਤੁਸੀਂ ਚਾਹੁੰਦੇ ਹੋ ਕਿ ਐਵਰੀ ਸਿੰਗਲ ਵੀਕ ਸੇਮ ਡੇ ਸੇਮ ਟਾਈਮ ਆ ਕੇ ਸਾਡਾ ਘਾਹ ਵੀ ਕੱਟਿਆ ਜਾਵੇ, ਫਰੰਟ ਯਾਰਡ ਵੀ, ਬੈਕ ਯਾਰਡ ਵੀ, ਸਾਈਡ 'ਤੇ ਵੀ, ਅਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਫੁੱਲ ਬੂਟੇ ਵਗੈਰਾ ਸਭ ਕੁਝ ਲੱਗਿਆ ਹੋਇਆ ਉਹਦੀ ਵੀ ਮੇਨਟੇਨੈਂਸ ਕੀਤੀ ਜਾਵੇ, ਫਿਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਸਾਫ਼ ਸੁਥਰਾ ਕੰਮ ਕਰਦੇ ਨੇ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਵਾਲੇ। ਅੱਜ ਹੀ ਗੁਰਪ੍ਰੀਤ ਨਾਲ ਸੰਪਰਕ ਕਰੋ 437-655-1984 I'm afraid to check the score. ਮੇਰੀ ਸਟ੍ਰੀਮ ਆ ਉਹ ਤਾਂ ਹੁਣ ਉਹਦਾ ਸਿਗਨਲ ਹੀ ਟੁੱਟ ਗਿਆ ਹੈ, ਦੇਖਦੇ ਹਾਂ ਹੁਣ ਬਣਦਾ ਕੀ ਹੈ ਇਸ ਗੇਮ ਦੇ ਵਿੱਚ। ਵਾਪਸ ਆਉਂਦੇ ਕੁਛ ਮਿੰਟਾਂ ਦੇ ਵਿੱਚ, ਇੱਕ ਗਾਣਾ ਲਾਉਂਦੇ ਤੁਹਾਡੇ ਲਈ। ਓ ਮਾਈ ਗਾਡ, 1-2 ਕਿਵੇਂ ਹੋ ਗਿਆ, 2 ਮਿੰਟ ਕੀ ਇੱਧਰ ਦੇਖਿਆ, 1-2 ਕਿਵੇਂ ਹੋ ਗਿਆ, ਆਹ ਹੈ ਮੈਸੀ, ਕਮਾਲ ਦੀ ਗੱਲ ਆ ਯਾਰ, ਹੁਣ ਤਾਂ ਗੇਮ ਦੇਖਣੀ ਪੈਣੀ ਆ। ਮੈਨੂੰ 5 ਮਿੰਟ ਦਿਓ, ਵਾਪਸ ਆਉਂਦੇ ਹਾਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ। ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444

0: na Radio Desh Pardes.
1: For advertisements and information, saadi head office nu call karo 416-725-2551 416-725-2551.
2: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।

0: first year second mortgage or refinance karwana chahte ho tab to seedhe apni gaddi modo 1200 Derry Road East Unit 22 Mississauga 416-804-2015 416-804-2015
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
3: Simply Indian brings you all simply delicious deals. Buy one, get one free every day. Swere 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate.
4: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
5: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
6: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
5: ਕਾਲ 416-457-3381 416-453-3381
6: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
5: ਟੌਪ ਫਾਈਨੈਂਸ਼ੀਅਲਸ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੈਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
6: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
7: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
7: 905-564-6444

0: 530 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ 3 PM ਤੋਂ ਜੁੜੇ ਹੋਏ ਨੇ, 4 PM ਤੋਂ ਜੁੜੇ ਹੋਏ ਨੇ ਅਤੇ ਹੁਣ ਖਾਸ ਤਾਂ 5 PM ਤੋਂ ਬਾਅਦ ਸਾਡੇ ਨਾਲ ਜੁੜੇ ਹੋਏ ਨੇ, 6 ਵਜੇ ਤੱਕ ਹੀ ਸਾਡੇ ਨਾਲ ਜੁੜੇ ਰਹੋ ਅਤੇ 6 ਵਜੇ ਤੱਕ ਹੀ ਦੋਸਤੋ ਇਸ ਘੰਟੇ ਵਿੱਚ ਵੀ ਤੁਹਾਨੂੰ ਕੈਨੇਡਾ ਵਾਈਡ ਐਂਡ ਸੀਰੀਓ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਸਾਡੇ ਵਿਚਾਰਾਂ ਨਾਲ ਵੀ ਅਪਡੇਟ ਕਰਦੇ ਰਹਾਂਗੇ। ਅਤੇ ਪਹਿਲਾਂ ਐਕਸੀਡੈਂਟਲੀ ਚੀਕ ਹੀ ਨਿਕਲ ਗਈ ਸੀ, ਕਿਉਂਕਿ ਜਦੋਂ ਮੇਰੀ ਲਾਈਵ ਸਟ੍ਰੀਮ ਟੁੱਟੀ ਸੀ ਇੰਗਲੈਂਡ ਅਤੇ ਅਰਜਨਟੀਨਾ ਦੀ ਗੇਮ ਦੇ ਵਿੱਚ, ਉਦੋਂ ਤਾਂ ਅਨਫੋਰਚੁਨੇਟਲੀ ਇੰਗਲੈਂਡ ਲੀਡ ਕਰ ਰਿਹਾ ਸੀ 1-0। ਜਦੋਂ ਮੈਂ ਦੇਖਿਆ ਯਾਰ, ਰਿਫਰੈਸ਼ ਕੀਤਾ ਗੂਗਲ ਅਤੇ ਫੀਫਾ ਦਾ, 2 ਅਰਜਨਟੀਨਾ ਐਂਡ 1 ਇੰਗਲੈਂਡ, ਮੈਂ ਤਾਂ ਹੈਰਾਨ ਹੋ ਗਿਆ। ਚੀਕ ਹੀ ਨਿਕਲ ਗਈ ਅਤੇ ਹੁਣ ਕਮਾਲ ਦੀ ਗੱਲ ਹੋ ਗਈ ਆ, ਇੰਨਾ ਜ਼ਿਆਦਾ ਐਕਸਟਰਾ ਟਾਈਮ, 12 ਮਿੰਟ ਵੀ ਪਲੱਸ ਐਕਸਟਰਾ ਟਾਈਮ ਦੇ ਵਿੱਚ ਕਮ ਫਰੋਮ ਬਿਹਾਈਂਡ ਵਿਨ। ਜਿੰਨੇ ਵੀ ਸਾਡੇ ਅਰਜਨਟੀਨਾ ਅਤੇ ਨਾਲ ਦੀ ਨਾਲ ਮੈਸੀ ਫੈਨਸ ਨੇ, ਗੋਇੰਗ ਆਲ ਦਾ ਵੇ ਟੂ ਦਾ ਕੱਪ। ਹੁਣ ਤਾਂ ਦੋਸਤੋ ਜਾ ਕੇ ਸੰਡੇ ਨੂੰ, ਸੰਡੇ 3 PM ਸਪੇਨ ਵਰਸ ਅਰਜਨਟੀਨਾ, ਕਾਫੀ ਤਕੜਾ ਮੈਚ ਹੋਣਾ। ਇੱਕ ਤਾਂ ਜਿਹੜਾ ਆਲਰੇਡੀ ਗੋਟ ਹੈ ਮੈਸੀ ਅਤੇ ਪੋਟੈਂਸ਼ੀਅਲ ਫਿਊਚਰ ਗੋਟ ਹੈ ਯਮਾਲ ਲਮੀਨ, ਉਹਨਾਂ ਦੇ ਆਪਸ ਦੇ ਵਿੱਚ ਮੈਚ ਹੋਣਾ ਹੈ। ਸੋ ਸੰਡੇ ਨੂੰ ਜਾ ਕੇ ਦੇਖਦੇ ਕੀ ਬਣਦਾ। ਉਸ ਤੋਂ ਪਹਿਲਾਂ ਹੀ ਜਦੋਂ ਹੁਣ ਸੈਟਰਡੇ ਨੂੰ ਮੈਚ ਹੋਣਾ ਹੈ ਬਿਟਵੀਨ ਫਰਾਂਸ ਐਂਡ ਇੰਗਲੈਂਡ ਫੋਰ 3rd ਪਲੇਸ, ਦੈਟ ਸ਼ੁੱਡ ਬੀ ਪ੍ਰੀਟੀ ਗੁੱਡ ਟੂ। ਪਰ ਓਬਵੀਅਸਲੀ ਜ਼ਿਆਦਾ ਜ਼ਰੂਰੀ ਤਾਂ ਮੈਚ ਹੈ ਜਿਹੜਾ ਹੁਣ ਕੱਪ ਦੇ ਲਈ ਹੈ, ਹੋਣਾ ਹੈ ਸੰਡੇ ਨੂੰ। ਸੰਡੇ ਨੂੰ ਤਾਂ ਪੂਰੀ ਇੱਥੇ ਐਵਰੀ ਸਿੰਗਲ ਰੈਸਟੋਰੈਂਟ, ਪੈਡੀਓ, ਬਾਰ ਬੋਰ, ਸਭ ਕੁਛ ਹੀ ਪੂਰਾ ਭਰਿਆ ਹੋਣਾ 3:00 PM ਤੋਂ ਪਹਿਲਾਂ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਜਿਹੜੇ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ। ਜੇ ਤੁਸੀਂ ਆਪਣੇ ਆਪ ਲਈ, ਆਪਣੇ ਬੱਚਿਆਂ ਲਈ, ਆਪਦੇ ਬਜ਼ੁਰਗਾਂ ਲਈ, ਜਿਹਦੇ ਮਰਜ਼ੀ ਲਈ ਨਵੀਂ ਬਹੁਤੀ ਸੋਹਣੀ ਟੋਹੜੀ ਬ੍ਰੈਂਡ ਨੇਮ ਡਿਜ਼ਾਈਨਰ ਐਨਕ ਤਿਆਰ ਕਰਵਾਉਣੀ ਆ, ਤਾਂ ਇੱਕ ਕਮਾਲ ਦੀ ਡੀਲ ਹੈ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀਅਨ ਸਟੀਲਸ, 410 ਸਟੀਲਸ ਅਤੇ ਸਪੈਕਸ ਐਕਸਪ੍ਰੈਸ ਅਤੇ $129 ਦੇ ਵਿੱਚ, ਓਨਲੀ $129। ਚਾਹੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲ ਕੀਤਾ ਜਾਵੇ ਜਾਂ ਆਰ ਪਾਕਿਟ ਪੇ ਕਰਦੇ ਹੋ, $129 ਵਿੱਚ ਤੁਹਾਨੂੰ ਤੁਹਾਡੇ ਪਸੰਦ ਦਾ ਇੱਕ ਫਰੇਮ ਮਿਲੂਗਾ। ਉਹ ਵੀ ਕੋਈ 30-35 ਕੰਪਨੀਆਂ ਨੇ, ਰੂਟਸ, ਲੀਵਾਈਜ਼, ਆਈਜ਼ਾਡ, ਲੰਡਨ ਫੋਗ, ਰੈਂਗਲਰ, ਮੈਨੀ ਮੈਨੀ ਬ੍ਰੈਂਡ ਨੇਮਸ, ਕੋਈ 30-35 ਕੰਪਨੀਆਂ ਨੇ। ਪਸੰਦ ਕਰੋ ਆਪਣਾ ਫਰੇਮ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਅਤੇ ਬਹੁਤ ਹੀ ਸੋਹਣੀ ਡਿਜ਼ਾਈਨਰ ਐਨਕ $129 ਵਿੱਚ ਤਿਆਰ ਕਰ ਦੇਣਗੇ। ਡਾਕਟਰ ਦਾ ਵੀ ਪ੍ਰਬੰਧ ਤਕਰੀਬਨ ਹਰੇਕ ਦਿਨ ਹੀ ਆਨ ਦਾ ਸਪਾਟ ਹੁੰਦਾ ਹੀ ਆ, ਪਰ ਅਪੋਇੰਟਮੈਂਟ ਬੁੱਕ ਕਰ ਲਓ, ਜ਼ਿਆਦਾ ਟਾਈਮ ਬਚ ਜੂਗਾ। 905-460-8888 905-460-8888, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ, ਕੈਨੇਡੀਅਨ ਸਟੀਲਸ, ਸਪੈਕਸ ਐਕਸਪ੍ਰੈਸ ਸਾਡੇ ਇਸ ਘੰਟੇ ਦੇ ਖਾਸ ਸਪਾਂਸਰ ਹਨ। ਫੋਨ ਨੰਬਰ 905-460-8888। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਵੱਲੋਂ। ਦਿਓਲ ਟਰੈਵਲ ਬ੍ਰੈਂਪਟਨ ਐਂਡ ਅਟੋਬਕੋ, ਦੋ ਡਿਫਰੈਂਟ ਆਫਿਸਿਸ ਤੋਂ ਤੁਹਾਨੂੰ ਬਹੁਤ ਹੀ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ ਹੁਣ ਤਾਂ ਕੋਈ 20-30+ ਸਾਲਾਂ ਤੋਂ। ਇਹਨਾਂ ਨੇ ਕੁਛ ਸਪੈਸ਼ਲ ਫੇਅਰ ਸਾਨੂੰ ਭੇਜੇ ਆ। ਸਾਡਾ ਕੋਈ ਵੀ ਲਿਸਨਰ ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਜਾਂ ਅਕਟੋਬਰ ਜਾਣਾ ਚਾਹੁੰਦਾ ਹੈ ਅਤੇ ਵਾਪਸੀ ਨਵੰਬਰ ਦੀ, ਸੋ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਈਦਰ ਸਪਟੈਂਬਰ ਔਰ ਅਕਟੋਬਰ, ਅਤੇ ਰਿਟਰਨ ਹੋਊਗੀ ਨਵੰਬਰ ਦੇ ਵਿੱਚ $1500 ਦੇ ਵਿੱਚ, $1500 ਦੇ ਵਿੱਚ। ਜੇ ਤੁਸੀਂ ਨਵੰਬਰ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ ਚਾਹੁੰਦੇ ਹੋ, $1,080 ਦੇ ਵਿੱਚ, ਬਹੁਤ ਘੱਟ ਲਿਮਿਟਡ ਸੀਟਾਂ ਨੇ ਨਵੰਬਰ ਮਹੀਨੇ 'ਚ, ਵਨ ਵੇ ਜਾਓ ਟੋਰਾਂਟੋ ਟੂ ਦਿੱਲੀ $1,080 ਦੇ ਵਿੱਚ, $1,080 ਦੇ ਵਿੱਚ। ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਵਨ ਵੇ ਅਕਟੋਬਰ ਨਵੰਬਰ 'ਚ, $860 ਟਿਕਟ ਮਿਲ ਜੂਗੀ। ਜੇ ਦਿੱਲੀ ਤੋਂ ਲੈ ਕੇ ਟੋਰਾਂਟੋ ਦੀ ਰਾਊਂਡ ਟ੍ਰਿਪ ਬੁੱਕ ਕਰਨੀ ਹੋਵੇ, ਸੱਦੋ ਜਿਹਨੂੰ ਮਰਜ਼ੀ ਇੱਥੇ ਅਕਟੋਬਰ ਮਹੀਨੇ 'ਚ, ਵਾਪਸ ਭੇਜੋ ਅਗਲੇ ਸਾਲ ਫੈਬਰ ਮਾਰਚ, ਰਾਊਂਡ ਟ੍ਰਿਪ ਓਨਲੀ $1,390 ਵਿੱਚ। ਬ੍ਰੈਂਪਟਨ ਲੋਕੇਸ਼ਨ ਦਾ ਦਿਓਲ ਟਰੈਵਲ ਦਾ ਫੋਨ ਨੰਬਰ ਹੈ 905-588-4200 905-588-4200, ਜਾਂ ਫਿਰ ਇਟੋਬਕੋ ਲੋਕੇਸ਼ਨ 905-588-5100 905-588-5100, ਦਿਓਲ ਟਰੈਵਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਜੇ ਤੁਸੀਂ ਹਜੇ ਤੱਕ ਆਪਦੇ ਡਕਟ ਨਹੀਂ ਸਾਫ਼ ਕਰਵਾਏ ਘਰ ਦੇ ਵਿੱਚ, ਉਹ ਵੀ ਸਾਫ਼ ਕਰਵਾ ਲਓ। ਜੇ ਤੁਹਾਡਾ ਏ ਸੀ ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ ਹੈ, ਤੁਹਾਨੂੰ ਲੱਗਦਾ ਹੈ ਕਿ ਚੱਲੇ ਤਾਂ ਜਾਂਦਾ ਪਰ ਕੋਈ ਠੰਡੀ ਹਵਾ ਆਉਂਦੀ ਨਹੀਂ ਹੈਗੀ, ਉਹਨੂੰ ਤੁਸੀਂ ਚੈੱਕ ਕਰਵਾਉਣਾ, ਠੀਕ ਕਰਵਾਉਣਾ ਜਾਂ ਨਵਾਂ ਏ ਸੀ ਇੰਸਟਾਲ ਕਰਵਾਉਣਾ ਜਾਂ ਡਕਟ ਹੀ ਸਾਫ਼ ਕਰਵਾਉਣੇ ਆ, ਸਾਰੇ ਕੰਮ ਕੀਤੇ ਜਾਂਦੇ ਨੇ ਅਕਾਲ ਡਕਟ ਕਲੀਨਿੰਗ ਤੋਂ, ਜੋ ਕਿ 40+ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਇਹ ਆਪਣੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਪੁਰਾਣੀ 40+ ਈਅਰਸ ਇਨ ਬਿਜ਼ਨਸ ਕੰਪਨੀ ਹੈ ਅਕਾਲ ਡਕਟ ਕਲੀਨਿੰਗ। 7 days a week, ਈਵਨ ਲੇਟ ਨਾਈਟ, ਜਦੋਂ ਮਰਜ਼ੀ ਕਹੋ ਆ ਕੇ ਸਾਰੇ ਡਕਟ ਸਾਫ਼ ਕਰ ਦੇਣਗੇ ਘਰ ਦੇ ਵਿੱਚ, ਗੰਦ ਮੰਦ ਖਿੱਚ ਕੇ ਲੈ ਕੇ ਜਾਣਗੇ ਆਪਣੇ ਕਮਾਲ ਦੇ ਹੋਰਸ ਪਾਵਰ ਵੈਕਿਊਮ ਦੇ ਨਾਲ, ਅਤੇ ਨਾਲ ਦੀ ਨਾਲ ਸੈਨੀਟਾਈਜੇਸ਼ਨ ਸਪਰੇਅ ਕਰਕੇ ਦੇਣਗੇ। ਅਤੇ ਜੇ ਤੁਸੀਂ ਏ ਸੀ ਨੂੰ ਰਿਪੇਅਰ ਕਰਵਾਉਣਾ ਹੈ, ਇਹਨਾਂ ਕੰਮਾਂ ਦੇ ਵਿੱਚ ਵੀ ਇਹਨਾਂ ਦੇ ਮਕੈਨਿਕ ਮਾਹਰ ਨੇ, ਕਾਲ 416-710-0662 ਅਕਾਲ ਡਕਟ ਕਲੀਨਿੰਗ, 416-710-0662 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਲਈ ਇੱਕ ਬਹੁਤ ਹੀ ਵਧੀਆ ਨਵਾਂ ਟਾਊਨ ਹਾਊਸ ਦਾ ਪ੍ਰੋਜੈਕਟ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ, ਜੋ ਕਿ ਸਾਰੇ ਟਾਊਨ ਹਾਊਸਿਸ ਅਗਲੇ ਸਾਲ 'ਚ ਤਿਆਰ ਹੋਣੇ ਆ। ਅਤੇ ਇਹ 6 ਲੱਖ ਤੋਂ ਹੀ ਪ੍ਰਾਈਸ ਸ਼ੁਰੂ ਹੁੰਦੀ ਆ। ਇਹ ਮਿਸਿਸਾਗਾ ਰੋਡ ਐਂਡ ਸਟੀਲਸ ਦੇ ਨੇੜੇ, ਰਿਵਰਮਾਂਟ ਰੋਡ ਐਂਡ ਐਂਬਲਟਨ ਰੋਡ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਡਿਵੈਲਪਮੈਂਟ ਇਸ ਏਰੀਆ 'ਚ ਹੋਈ ਹੈ, ਕਾਫੀ ਵੱਡੇ ਵੱਡੇ ਪਲਾਜ਼ੇ ਪਲੂਜ਼ੇ ਸਭ ਕੁਝ ਹੀ ਲਾਗੇ ਹੈ। ਰਿਵਰਮਾਂਟ ਰੋਡ ਐਂਬਲਟਨ ਰੋਡ ਐਟ ਦ ਮੇਜਰ ਇੰਟਰਸੈਕਸ਼ਨ ਆਫ ਮਿਸਿਸਾਗਾ ਰੋਡ ਐਂਡ ਸਟੀਲਸ, ਇੱਥੇ ਨਵੇਂ ਟਾਊਨ ਹਾਊਸਿਸ 6,34,000 ਤੋਂ ਸ਼ੁਰੂ ਹੁੰਦੇ ਨੇ, ਸਿਰਫ 634,000 ਤੋਂ। ਸਾਰੇ 3 ਫਲੋਰ ਦੇ ਟਾਊਨ ਹਾਊਸਿਸ ਨੇ, ਕੁਛ ਸਿੰਗਲ ਕਾਰ ਗਰਾਜ, ਕੁਛ ਡਬਲ ਕਾਰ ਗਰਾਜ, ਕੁਛ ਦੇ ਵਿੱਚ ਬੈਕਯਾਰਡ ਹੈ, ਕੁਛ ਦੇ ਵਿੱਚ ਨਹੀਂ ਹੈ, ਡਿਪੈਂਡ ਕਰਦਾ ਹੈ ਕਿ ਕਿਹੜਾ ਕਿਸਮ ਦਾ ਮਾਡਲ ਤੁਸੀਂ ਲੱਭ ਰਹੇ ਹੋ। ਪਰ 3-story ਅਰਬਨ ਟਾਊਨ ਹਾਊਸਿਸ 6,34,000 ਤੋਂ, 3 bedrooms, 2.5 bathrooms, ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, ਅਤੇ ਕੁੱਲ ਮਿਲਾ ਕੇ ਤੁਸੀਂ ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਇਕੱਲਾ 60,000 ਡਿਪੋਜ਼ਿਟ ਹੀ ਪੇ ਕਰਨਾ। 3-story ਟ੍ਰੈਡੀਸ਼ਨਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ, ਇਹਨਾਂ ਦੀ ਪ੍ਰਾਈਸ 749,000 ਤੋਂ ਸ਼ੁਰੂ ਹੁੰਦੀ ਆ, 749,000, ਅਤੇ ਕਾਫੀ ਵੱਡੇ ਨੇ, 1940 square foot ਤੋਂ ਲੈ ਕੇ 2190 square foot ਤੱਕ। 3-4 bedrooms, 2 bathrooms and 2 powder rooms with your own private backyard, single car garage plus driveway parking, ਅਤੇ ਇਹਨਾਂ ਦਾ ਵੀ ਡਿਪੋਜ਼ਿਟ 80,000 ਹੈ, ਕਿਸ਼ਤਾਂ ਦੇ ਵਿੱਚ ਪੂਰਾ ਕਰਨਾ ਹੈ। ਨਾਲ ਦੀ ਨਾਲ 3-floor ਲੇਨ ਟਾਊਨ ਹਾਊਸ ਡਬਲ ਕਾਰ ਗਰਾਜ ਨਾਲ, ਘੱਟ ਤੋਂ ਘੱਟ 4 ਗੱਡੀਆਂ ਦੀ ਪਾਰਕਿੰਗ ਨਾਲ, 777,000 ਤੋਂ 1950 square foot ਤੋਂ ਲੈ ਕੇ 2105 square foot, 4-5 bedrooms, 3.5-4.5 bathrooms, double car garage plus driveway parking, 1 full bedroom ਅਤੇ ਬਾਥਰੂਮ ਪਹਿਲੇ ਹੀ ਫਲੋਰ 'ਤੇ ਤੁਸੀਂ ਬਣਵਾ ਸਕਦੇ ਹੋ ਬਿਨਾਂ ਕੋਈ ਵਾਧੂ ਖਰਚੇ ਤੋਂ। ਸੋ 1 bedroom ਅਤੇ 1 bathroom ਮੇਨ ਫਲੋਰ 'ਤੇ, ਖਾਸ ਬਜ਼ੁਰਗਾਂ ਲਈ ਜਾਂ ਜ਼ਿਆਦਾ ਵੱਡਾ ਪਰਿਵਾਰ ਹੈ, ਕਾਫੀ ਵਧੀਆ ਕਾਫੀ ਫਾਇਦੇਮੰਦ ਇਹ ਫਲੋਰ ਪਲਾਨ ਲਈ ਹੋ ਸਕਦਾ ਹੈ। ਕਾਲ ਟੀਮ ਸਿੱਧੂ 416-302-0016 416-302-0016 416-302-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਘਰ ਬੁੱਕ ਕਰੋ ਇਹਨਾਂ ਤੋਂ, ਅਤੇ ਮੋਰਗੇਜ ਦਾ ਕੰਮ ਕਰਵਾਓ ਸਾਡੇ ਬਾਈ ਨਰਦੇਵ ਸਿੱਧੂ ਤੋਂ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਫੁੱਲ ਓਨੈਸਟੀ ਅਤੇ ਟ੍ਰਾਂਸਪੇਰੈਂਸੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ ਰਹੇ ਨੇ ਨਰਦੇਵ ਸਿੱਧੂ, ਜਿਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਯਾਰ ਤੁਸੀਂ 30,000 ਦੀ ਇਨਕਮ ਦਿਖਾਉਂਦੇ ਹੋ, ਚਾਹੇ ਘੱਟ ਕਮਾਉਂਦੇ ਹੋ ਜਾਂ ਘੱਟ ਦਿਖਾਉਂਦੇ ਹੋ, ਨਵੇਂ ਆਏ ਹੋ, ਪੁਰਾਣੇ ਆਏ ਹੋ, ਪਹਿਲਾ ਘਰ ਆ, ਦੂਜਾ ਘਰ ਆ, ਜੇ ਤੁਹਾਡੀ ਫਾਈਲ ਪੜ੍ਹ ਕੇ ਇਹਨਾਂ ਨੇ ਇੱਕ ਵਾਰੀ ਹਾਂ ਕਹਿ ਦਿੱਤੀ, ਫਿਰ ਜੋ ਮਰਜ਼ੀ ਹੋ ਜਾਵੇ ਕੰਮ ਕਰਕੇ ਹੀ ਦਿੰਦੇ ਨੇ, ਸਿੰਪਲ ਐਸ ਦੈਟ। 647-294-5503 ਨਰਦੇਵ ਸਿੱਧੂ, 647-294-5503। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਭਾਈ ਜੀ, ਮੰਨ ਲਓ ਕਿ ਕਿਸੇ ਦੀ ਮੋਰਗੇਜ ਦੀ ਜਿਹੜੀ ਕਲੋਜ਼ਿੰਗ ਹੈ, ਚਾਹੇ ਉਹ ਪ੍ਰੀ ਕੰਸਟਰਕਸ਼ਨ 'ਚ ਉਹਨਾਂ ਨੇ ਪ੍ਰਾਪਰਟੀ ਬੁੱਕ ਕੀਤੀ ਆ, ਚਾਹੇ ਰੀਸੇਲ ਦੇ ਵਿੱਚ ਬਣਿਆ ਬਣਾਇਆ ਘਰ ਦੀ ਕਲੋਜ਼ਿੰਗ ਉਹਨਾਂ ਨੇ 1-2-3-4 ਮਹੀਨੇ ਬਾਅਦ ਟਾਈਮ ਰੱਖਿਆ ਸੀ, ਹੁਣ ਮੰਨ ਲਓ ਕਿ ਹੈ ਹੀ ਟਾਈਮ ਕੋਈ 2 ਮਹੀਨਿਆਂ ਦਾ ਰਹਿ ਗਿਆ, ਕੋਈ 3 ਦਾ, ਕੋਈ 4 ਦਾ, ਮੰਨ ਲਓ ਘੱਟ ਹੀ ਟਾਈਮ ਆ, ਕੋਈ 90 ਦਿਨ ਨੇ, ਕੋਈ 120 ਦਿਨ ਨੇ, ਇਹਦੇ ਵਿੱਚ ਵੀ ਕੀ ਤੁਸੀਂ ਸਿੱਧੇ ਟਾਪ ਦੇ ਬੈਂਕ ਤੋਂ ਮੋਰਗੇਜ ਕਰਵਾ ਸਕਦੇ ਹੋ ਜਾਂ ਔਖਾ ਹੀ ਕੰਮ ਹੋਣਾ?
1: ਸਿੱਧੂ ਸਾਹਿਬ, 3-4 ਮਹੀਨਿਆਂ ਦਾ ਟਾਈਮ ਜੀ ਮੋਰ ਦੈਨ ਇਨਫ ਟਾਈਮ ਹੁੰਦਾ ਹੈਗਾ। ਇੰਨਾ ਟਾਈਮ ਐਕਚੁਲੀ ਆਪਾਂ ਨੂੰ ਨਹੀਂ ਚਾਹੀਦਾ, ਉਹਦੇ ਤੋਂ ਘੱਟ ਟਾਈਮ ਦੇ ਵਿੱਚ ਹੀ ਮੋਰਗੇਜ ਹੋ ਜਾਂਦੀ ਹੈ। ਆਪਾਂ ਇਸ ਕਰਕੇ ਇਹ ਰਿਕਮੈਂਡ ਕਰਦੇ ਹੁੰਦੇ ਹਾਂ ਕਿ 3-4 ਮਹੀਨੇ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰੋ। ਉਹਦਾ ਆਪਣਾ ਰੀਜ਼ਨ ਇਹ ਹੁੰਦਾ ਕਿ ਦੇਖੋ, ਜਿਹੜੇ ਭੈਣ ਭਰਾਵਾਂ ਨੇ ਹੁਣ ਸਿੱਧੂ ਸਾਹਿਬ ਪ੍ਰਾਪਰਟੀ ਬੁੱਕ ਕਰਵਾਈਆਂ, ਤੁਸੀਂ ਵੀ ਰੋਜ਼ ਭੈਣ ਭਰਾਵਾਂ ਨਾਲ ਗੱਲਬਾਤ ਕਰਦੇ ਹੋਵੋਗੇ, ਆਪਣੇ ਫਰੈਂਡ ਸਰਕਲ 'ਚ ਬੈਠਦੇ ਹੋਵੋਗੇ, ਜੀ ਅਸੀਂ ਪ੍ਰਾਪਰਟੀ ਬੁੱਕ ਕਰਾਈ ਸੀ ਜੀ, ਉਹਦੀ ਅਪਰੇਜ਼ਲ ਹੋਈ ਹੈ ਜੀ, ਵੈਲਿਊ ਘੱਟ ਆਈ ਹੈਗੀ ਹੈ। ਸੋ ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ ਹੈਗੀ, ਉਦੋਂ ਫਿਰ ਆਪਾਂ ਨੂੰ ਜਿਹੜਾ ਹੈਗਾ ਜੀ ਐਡੀਸ਼ਨਲ ਆਪਣੇ ਕੋਲ ਜਿਹੜਾ ਟਾਈਮ ਹੋਊਗਾ ਉਹਦਾ ਆਪਾਂ ਨੂੰ ਬੈਨੀਫਿਟ ਹੁੰਦਾ ਹੈ। ਹੁਣ ਤੁਸੀਂ ਵੀ ਅਗਰ ਕੋਈ ਪ੍ਰਾਪਰਟੀ ਬੁੱਕ ਕਰਵਾਈ ਸੀਗੀ ਤੇ ਉਹਦੀ, ਹੁਣ ਜਦੋਂ ਪਹਿਲੀ ਗੱਲ ਤਾਂ ਇਹ ਹੈ ਜਦੋਂ ਅਸੀਂ ਮੋਰਗੇਜ ਪ੍ਰੋਸੈਸ ਕਰਦੇ ਹਾਂ ਜੀ, ਉਹਦੀ ਅਪਰੇਜ਼ਲ ਅਸੀਂ ਖੁਦ ਕਰਵਾਉਂਦੇ ਹਾਂ। ਸੋ ਲੈਟਸ ਸੇ ਕਿ ਤੁਹਾਡੇ ਪ੍ਰਾਪਰਟੀ ਦੀ ਅਪਰੇਜ਼ਲ ਵੈਲਿਊ ਘੱਟ ਆਈ ਹੈਗੀ ਹੈ, ਤੇ ਫਿਰ ਹੁਣ ਆਪਣੇ ਕੋਲ ਹੋਰ ਕੀ ਆਪਸ਼ਨਸ ਹੈਗੀਆਂ? ਕਿਉਂਕਿ ਐਜ਼ ਏ ਸਾਈਡ ਕਿ ਜਦੋਂ ਅਪਰੇਜ਼ਲ ਅਸੀਂ ਖੁਦ ਕਰਵਾਉਂਦੇ ਹੈਗੇ ਹਾਂ, ਪਹਿਲਾਂ ਅਪਰੇਜ਼ਲ ਦੀ ਕਾਪੀ ਸਾਡੇ ਕੋਲ ਆਉਂਦੀ ਹੈ, ਮੰਨ ਲਓ ਉਹਦੀ ਵੈਲਿਊ ਘੱਟ ਆਉਂਦੀ ਹੈ, ਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ, ਆਪਸ਼ਨ ਹੁੰਦੀ ਹੈਗੀ ਕਿ ਆਪਾਂ ਕਿਸੇ ਹੋਰ ਅਪਰੇਜ਼ਲ ਕੰਪਨੀ ਤੋਂ ਉਹਦੀ ਅਪਰੇਜ਼ਲ ਕਰਵਾ ਸਕਦੇ ਹਾਂ। ਕਈ ਵਾਰੀ ਸਿੱਧੂ ਸਾਹਿਬ ਕੀ ਹੁੰਦਾ ਕਿ ਜਦੋਂ ਆਪਾਂ ਸੈਕਿੰਡ ਓਪੀਨੀਅਨ ਲੈਂਦੇ ਹਾਂ ਡਿਫਰੈਂਟ ਕੰਪਨੀ ਦਾ ਅਪਰੇਜ਼ਲ ਕਰਵਾਉਣਾ, ਕਈ ਵਾਰੀ ਉਹਦੇ ਨਾਲ ਹੈਲਪ ਹੋ ਜਾਂਦੀ ਹੈਗੀ ਹੈ। ਜੇਕਰ ਫਿਰ ਵੀ ਗੱਲ ਨਹੀਂ ਬਣਦੀ ਤਾਂ ਫਿਰ ਨੈਕਸਟ ਚੀਜ਼ ਆਪਾਂ ਦੇਖਦੇ ਹਾਂ ਕਿ ਤੁਹਾਡੇ ਕੋਲ ਕੋਈ ਐਡੀਸ਼ਨਲ ਪ੍ਰਾਪਰਟੀ ਜਾਂ ਪ੍ਰਾਪਰਟੀਜ਼ ਹੈਗੀਆਂ ਜਿਨ੍ਹਾਂ ਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਹੈ ਜਾਂ ਉਹਨਾਂ 'ਤੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ, ਅਤੇ ਉੱਥੋਂ ਪੈਸਾ ਜਿਹੜਾ ਆਪਣਾ ਚੱਕ ਕੇ ਜੀ ਤੁਹਾਡੀ ਜਿਹੜੀ ਡਾਊਨ ਪੇਮੈਂਟ ਆ ਉਹਨੂੰ ਟਾਪ ਅਪ ਕੀਤਾ ਜਾ ਸਕਦਾ, ਉਹਦੇ ਨਾਲ ਤੁਹਾਡੇ ਘਰ ਦੀ ਜਿਹੜੀ ਕਲੋਜ਼ਿੰਗ ਹੈ ਸਮੇਂ ਸਿਰ ਕਰਵਾਈ ਜਾਂਦੀ ਜਾ ਸਕਦੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹੈਗੇ ਜਦੋਂ ਟਾਈਮ ਦੇਖੋ ਆਪਣੇ ਕੋਲ ਹੁੰਦਾ ਸਿੱਧੂ ਸਾਹਿਬ, ਅਤੇ ਉਦੋਂ ਕੋਈ ਵੀ ਕੋਈ ਮੁਸ਼ਕਲ ਹੁੰਦੀ ਹੈ ਅਤੇ ਉਹਨੂੰ ਫਿਕਸ ਕਰਨ ਦਾ ਆਪਣੇ ਕੋਲ ਅਪਰਚੁਨਿਟੀ ਡੈਫੀਨੇਟਲੀ ਹੁੰਦੀ ਹੈਗੀ ਹੈ। ਫੋਰ ਐਗਜ਼ਾਮਪਲ ਤੁਹਾਡਾ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਅਤੇ ਤੁਹਾਡੇ ਕੋਲ 4 ਮਹੀਨੇ ਹੈਗੇ ਅਤੇ ਤੁਹਾਡੇ ਕੋਲ ਇਨਫ ਟਾਈਮ ਆ ਉਸ ਚੀਜ਼ ਨੂੰ ਫਿਕਸ ਕਰਨ ਦਾ, ਜਾਂ ਕੋਈ ਤੁਹਾਡਾ ਡਾਊਨ ਪੇਮੈਂਟ ਦਾ ਇਸ਼ੂ ਹੈਗਾ ਉਹਨੂੰ ਵੀ ਉਸ ਟਾਈਮ ਦੇ ਵਿੱਚ ਫਿਕਸ ਕੀਤਾ ਜਾ ਸਕਦਾ ਹੈਗਾ। ਸੋ ਕਹਿਣ ਦਾ ਮਤਲਬ ਇਹ ਹੈ ਜੀ, ਜੇਕਰ ਤੁਹਾਡੇ ਕੋਲ ਟਾਈਮ ਹੋਊਗਾ, ਟਾਈਮ ਨਾਲ ਆਪਾਂ ਜਿਹੜਾ ਵੀ ਕੰਮ ਕਰਦੇ ਹਾਂ ਨੋਰਮਲੀ ਉਹਦੇ ਰਿਜ਼ਲਟ ਕਾਫੀ ਵਧੀਆ ਆਉਂਦੇ ਆ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ 'ਚ ਆ ਰਹੀ ਹੈਗੀ ਹੈ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਉਹਦੀ ਅਪਰੂਵਲ ਲੈ ਕੇ ਆਪਾਂ ਸਮੇਂ ਸਿਰ ਤੁਹਾਡੇ ਪ੍ਰਾਪਰਟੀ ਦੀ ਕਲੋਜ਼ਿੰਗ ਕਰਵਾ ਕੇ ਦੇ ਸਕੀਏ। ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਤੁਸੀਂ ਪ੍ਰੀ ਅਸੈਸਮੈਂਟ ਕਰਵਾਉਣੀ ਹੈਗੀ ਹੈ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਜਾਂ ਤੁਹਾਡਾ ਕੋਈ ਮੋਰਗੇਜ ਹੋਰ ਸਵਾਲ ਆ, ਜਾਣਕਾਰੀ ਚਾਹੀਦੀ ਹੈਗੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503 ਜੀ। ਸਿੱਧੂ ਸਾਹਿਬ
0: ਨੰਬਰ ਤੁਸੀਂ ਵੀ ਲਿਖ ਲਓ ਜਾਂ ਸੇਵ ਕਰ ਲਓ ਜਾਂ ਮਿਸ ਕਾਲ ਭੇਜੋ, ਨਰਦੇਵ ਸਿੱਧੂ ਮੋਰਗੇਜ ਐਕਸਪਰਟ ਮੋਰਗੇਜ ਬ੍ਰੋਕਰ 6472945503 6472945503 ਤੇ ਬਾਈ ਜੀ, ਹੁਣ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੀ ਮੋਰਗੇਜ ਦੀ ਰਿਨਿਊਅਲ ਆ ਰਹੀ ਹੈ ਜਾਂ ਆ ਚੁੱਕੀ ਹੈ, ਹੁਣ ਤੁਸੀਂ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਹੋ?
1: ਸਿੱਧੂ ਸਾਹਿਬ, ਜਦੋਂ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਉਹਦੇ 'ਤੇ ਸਾਈਨ ਕਰਕੇ ਨਾ ਭੇਜੀਏ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ, ਆਪਸ਼ਨ ਹੁੰਦੀ ਹੈਗੀ ਆਪਣਾ ਸਾਰਾ ਜਿਹੜਾ ਕੰਟਰੈਕਟ ਹੈ ਉਹਨੂੰ ਰੀਨੈਗੋਸ਼ੀਏਟ ਕਰਨ ਦੀ ਅਤੇ ਆਪਣੇ ਵਾਸਤੇ ਬੈਸਟ ਪੋਸੀਬਲ ਡੀਲ ਲੱਭਣ ਦੀ, ਅਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ 'ਤੇ ਧਿਆਨ ਰੱਖਣ ਵਾਲਾ ਹੁੰਦਾ ਹੈਗਾ। ਫੋਰ ਐਗਜ਼ਾਮਪਲ, ਤੁਸੀਂ ਰੇਟ ਕਿਹੜਾ ਲੈਣਾ ਹੈਗਾ, ਕਿਉਂਕਿ ਜੋ ਅਨਸਰਟਨਟੀ ਬਣੀ ਹੋਈ ਹੈਗੀ ਹੈ, ਤੁਸੀਂ ਡੈਫੀਨੇਟਲੀ ਕਿਸੇ ਇਸ ਤਰ੍ਹਾਂ ਦੇ ਪ੍ਰੋਡਕਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਜਿਹਦੇ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਲੱਗੇ ਕਿ ਤੁਸੀਂ ਸਟੱਕ ਹੋ ਗਏ ਹੈਗੇ ਹੋ। ਸੋ ਤੁਸੀਂ ਰੇਟ ਕਿਹੜਾ ਲੈਣਾ, ਵੇਰੀਏਬਲ ਰੇਟ ਲੈਣਾ ਹੈਗਾ, ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈ, 3-5 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਹਾਡੀ ਮੋਰਗੇਜ ਕਿਸੇ ਕੋਈ ਪ੍ਰਾਈਵੇਟ ਲੈਂਡਰ ਤੋਂ ਤਾਂ ਨਹੀਂ ਹੋਈ ਹੋਈ, ਕਿਸੇ ਬੀ ਲੈਂਡਰ ਤੋਂ ਤਾਂ ਨਹੀਂ ਹੋਈ ਹੋਈ, ਕੀ ਉਹਨੂੰ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਕਿਸੇ ਮੇਜਰ ਏ ਲੈਂਡਰ ਦੇ ਨਾਲ ਕੀਤਾ ਜਾ ਸਕਦਾ, ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਕੋਈ ਮਹਿੰਗੇ ਭਾਅ ਦੇ ਕੋਈ ਕਰਜ਼ੇ ਤਾਂ ਨਹੀਂ ਚੱਕੇ, ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ, ਕੋਈ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਕੋਈ ਹੋਰ ਹਾਈ ਇੰਟਰਸਟ ਰੇਟ ਡੈਟ ਤਾਂ ਨਹੀਂ ਚੱਕੇ ਹੈਗੇ, ਜੇ ਕੋਈ ਇੱਦਾਂ ਦੀ ਗੱਲ ਹੈਗੀ ਹੈ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈਗਾ। ਹੁਣ ਕਈ ਵਾਰੀ ਸਿੱਧੂ ਸਾਹਿਬ ਦੇਖਣ 'ਚ ਇਹ ਵੀ ਆਉਂਦਾ ਕਿ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੈਗੇ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਕ੍ਰੈਡਿਟ ਤੁਹਾਡਾ ਜਿਹੜਾ ਹੈਗਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਅਤੇ ਜਦੋਂ ਆਪਾਂ ਕੰਸੋਲੀਡੇਟ ਕਰ ਦਿੰਦੇ ਹਾਂ ਇਸ ਤਰ੍ਹਾਂ ਇੱਕ ਪੇਮੈਂਟ ਦੀ ਬਣਾ ਦਿੰਦੇ ਹਾਂ ਅਤੇ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਵੀ ਬੈਟਰ ਹੋ ਜਾਂਦਾ ਹੈਗਾ, ਤੁਹਾਡਾ ਕੈਸ਼ ਫਲੋ ਵੀ ਬੈਟਰ ਹੋ ਜਾਂਦਾ ਹੈ। ਅਤੇ ਐਟ ਦੀ ਸੇਮ ਟਾਈਮ ਤੁਸੀਂ ਕੋਈ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈਗੀ ਹੈ, ਕੋਈ ਕਿਸੇ ਦਾ ਨਾਮ ਪਾਉਣਾ ਹੈਗਾ ਆਪਣੀ ਪ੍ਰਾਪਰਟੀ ਦੇ ਵਿੱਚ ਜਾਂ ਕਿਸੇ ਦਾ ਨਾਮ ਕੱਢਣਾ ਹੈਗਾ ਆਪਣੇ ਟਾਈਟਲ ਦੇ ਵਿੱਚੋਂ, ਅਤੇ ਉਹ ਵੀ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਉਸ ਚੀਜ਼ ਨੂੰ ਵੀ ਅਚੀਵ ਕਰਨ ਦੀ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈਗੀ ਹੈ ਜਾਂ ਆਉਣ ਵਾਲੀ ਹੈਗੀ। ਇੱਕ ਚੀਜ਼ ਹੋਰ ਐਡ ਕਰਦੇ ਹਾਂ, ਤੁਸੀਂ ਘਰ 'ਚੋਂ ਪੈਸੇ ਕੱਢਣੇ ਹੈਗੇ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ, ਇਹ ਵੀ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਬੈਸਟ ਟਾਈਮ ਜਦੋਂ ਆਪਾਂ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਹੈਗਾ ਜਾਂ ਆਪਣੇ ਘਰ 'ਚੋਂ ਪੈਸੇ ਕੱਢਣੇ ਹੈ, ਸਿੱਧੂ ਸਾਹਿਬ ਰਿਨਿਊਅਲ ਦੇ ਟਾਈਮ ਦਾ ਬੈਸਟ ਟਾਈਮ ਹੁੰਦਾ ਹੈ। ਰੀਜ਼ਨ ਬੀਇੰਗ ਕਿ ਉਸ ਟਾਈਮ 'ਤੇ ਮੋਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈਗੀ ਅਤੇ ਉਦੋਂ ਫਿਰ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੈਗੇ, ਆਪਣੇ ਵਾਸਤੇ ਰੇਟ ਸ਼ਾਪ ਰਾਉਂਡ ਕਰ ਰਹੇ ਹੋ ਤਾਂ ਸੰਪਰਕ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਸਿੱਧੂ ਸਾਹਿਬ ਅੱਜ ਜਿਹੜਾ ਬੈਂਕ ਆਫ ਕੈਨੇਡਾ ਦੀ ਮੀਟਿੰਗ ਸੀਗੀ ਉਹ ਸਾਰਿਆਂ ਨੇ ਆਪਣੇ ਭੈਣ ਭਰਾਵਾਂ ਨੇ ਖਬਰ ਸੁਣ ਲਈ ਹੋਣੀ ਹੈ ਕਿ ਕੋਈ ਚੇਂਜਸ ਨਹੀਂ ਕੀਤੀਆਂ ਹੈਗੀਆਂ। ਨੈਕਸਟ ਮੀਟਿੰਗ ਜਿਹੜੀ ਹੈਗੀ September 2 ਨੂੰ ਹੋਣੀ ਹੈਗੀ ਹੈ, ਅਤੇ ਬੈਂਕ ਦਾ ਬੇਸਿਕਲੀ ਇਹ ਮੰਨਣਾ ਹੈ ਜੀ ਕਿ ਵੀ ਆਪਣਾ ਜੋ ਇਕੋਨਮੀ ਦੀ ਸਿਚੁਏਸ਼ਨ ਹੈਗੀ ਹੈ ਉਹਦੇ ਮੁਤਾਬਕ ਜੇ ਤਾਂ ਉਹ ਨਾ ਉਹ ਰੇਟ ਵਧਾਉਣਾ ਚਾਹੁੰਦੇ ਹੈਗੇ ਆ ਨਾ ਹੀ ਘਟਾਉਣਾ ਚਾਹੁੰਦੇ, ਤਾਂ ਇਹਨੂੰ ਡਾਟਾ ਡਿਪੈਂਡੈਂਟ ਹੈਗੀ ਹੈ ਕਿਉਂਕਿ ਰਿਸਕ ਜਿਹੜੇ ਹੈਗੇ ਆ ਪ੍ਰੈਜੈਂਟ ਹੈਗੇ ਆ ਬਿਕੋਜ਼ ਆਫ ਦੀ ਕੁਸਮਾ ਐਗਰੀਮੈਂਟ ਐਜ਼ ਵੈਲ ਐਸ ਮਿਡਲ ਈਸਟ ਵਾਰ ਜਿਹੜੀ ਹੈਗੀ ਆਪਣਾ ਸਪੈਸ਼ਲੀ ਇਰਾਨ ਦੇ ਨਾਲ ਚੱਲ ਰਹੀ ਹੈਗੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਜਿਹੜਾ ਚੇਂਜਸ ਕੋਈ ਨਹੀਂ ਕੀਤੀਆਂ ਹੈਗੀਆਂ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਲੱਗਦਾ ਹੈਗਾ ਕਿ ਹੋ ਸਕਦਾ ਕਿ ਨੈਕਸਟ ਸਮਰ ਦੇ ਵਿੱਚ ਸਮਰ ਤੱਕ ਕੋਈ ਚੇਂਜਸ ਰੇਟਸ ਦੇ ਵਿੱਚ ਨਾ ਹੋਣ। ਬਟ ਕੋਈ ਵੀ ਅਪਡੇਟ ਹੋਏਗਾ ਜ਼ਰੂਰ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਪ੍ਰੋਗਰਾਮ 'ਤੇ ਆ ਕੇ ਆਪਾਂ ਸ਼ੇਅਰ ਕਰਾਂਗੇ। ਮੋਰਗੇਜ ਸੰਬੰਧੀ ਇੰਟਰਸਟ ਰੇਟ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ, ਮੋਰਗੇਜ ਰੀਫਾਈਨਾਂਸ ਕਰਨਾ ਚਾਹੁੰਦੇ ਹੋ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਪ੍ਰੀ ਅਪਰੂਵਲ ਲੈਣੀ ਹੈ, ਕੋਈ ਵੀ ਸਵਾਲ ਹੈ ਮੋਰਗੇਜ ਦਾ ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-295-0-3। ਨਰਦੇਵ ਸਿੱਧੂ 6472-945-503। ਟਾਈਮ ਦੇਣ ਲਈ ਧੰਨਵਾਦ ਜੀ।
0: ਥੈਂਕ ਯੂ ਵੈਰੀ ਮੱਚ। ਹੁਣ ਤੁਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਨਾਲ। ਮੋਰਗੇਜ ਬ੍ਰੋਕਰ ਹਨ ਸਾਰੇ, ਅਤੇ ਸਾਰੇ ਮੇਜਰ ਬੈਂਕਸ ਦੇ ਲੈਂਡਰ ਨਾਲ ਡਾਇਰੈਕਟ ਕੰਮ ਕਰਦੇ ਨੇ। ਨੰਬਰ ਹੈ 6472-295-0-3 6472-295-0-3। ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ 'ਤੇ ਡਾਕਟਰ ਕੁਲਦੀਪ ਸਿੰਘ। ਕਮਾਲ ਦੇ ਬੰਦੇ ਨੇ ਜੋ ਕਿ 47 ਸਾਲਾਂ ਤੋਂ ਲਗਾਤਾਰ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਹੁਣ ਤੱਕ ਤਾਂ ਇਹਨਾਂ ਨੇ 47 ਸਾਲ ਦੇ ਤਜ਼ਰਬੇ ਦੇ ਵਿੱਚ ਲੱਖਾਂ ਹੀ ਲੋਕਾਂ ਦਾ ਇਲਾਜ ਕੀਤਾ ਹੈ। ਅਤੇ ਖਾਸ ਗੱਲ ਇਹ ਹੈ ਕਿ ਜੜ੍ਹ ਤੋਂ ਨੈਚੁਰਲ ਤਰੀਕੇ ਨਾਲ ਬਿਨਾਂ ਸਾਈਡ ਇਫੈਕਟ ਤੋਂ ਇਹ ਤੁਹਾਡਾ ਇਲਾਜ ਕਰਦੇ ਆ, ਅਤੇ ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ। ਹੋਰ ਕੀ ਚਾਹੀਦਾ, ਨੰਬਰ ਘੁਮਾਓ 6478-180055 6478-180055, ਅਤੇ ਨੰਬਰ ਘੁਮਾ ਕੇ ਅਪੋਇੰਟਮੈਂਟ ਬੁੱਕ ਕਰਕੇ ਫਿਰ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਮਿਲੋ, ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਐਂਡ ਕੁਈਨ, ਐਟ ਦੀ ਐਗਜੈਕਟ ਇੰਟਰਸੈਕਸ਼ਨ ਆਫ ਏਅਰਪੋਰਟ ਐਂਡ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, ਉੱਥੇ 20 Maritime ਅੰਟਾਰੀਓ ਬੁਲਵਾਰਡ ਨੰਬਰ 2। ਡਾਕਟਰ ਕੁਲਦੀਪ ਸਿੰਘ KD ਹੋਮਿਓਪੈਥੀ 47 years ਆਫ ਐਕਸਪੀਰੀਅੰਸ 6478-180055 6478-180055।
2: ਬੜਾ ਪਰੇਸ਼ਾਨ ਹੁੰਦਾ, ਬਹੁਤ ਲੋਕ ਸਫ਼ਰ ਕਰਦੇ ਰਹਿੰਦੇ ਨੇ। ਵੈਸੇ ਤਾਂ ਮੈਂ ਅੱਜ ਤੁਹਾਡੇ ਆਰਥਰਾਈਟਿਸ, ਪੇਨ ਕਿੰਨੇ ਤਰ੍ਹਾਂ ਦਾ ਪੇਨ ਹੁੰਦਾ, ਕੀ ਹੈਗਾ, ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਤਾਂ ਦੇਖੋ, ਲੋਕ ਨਾ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਸਫ਼ਰ ਕਰਦੇ ਰਹਿੰਦੇ ਨੇ, ਸਾਡੇ ਵਾਸਤੇ ਬਹੁਤ ਛੋਟੀ ਚੀਜ਼ ਹੈਗਾ। ਮੈਂ ਕਿਹਾ ਪੂਰੀ ਜ਼ਿੰਦਗੀ ਇਹੀ ਕੰਮ ਕਰਦੇ ਨੇ, ਹੋ ਗਏ। ਮੈਂ ਦੇਖੋ ਉਰੇ ਬ੍ਰੈਂਪਟਨ 'ਚ ਬੈਠਾ, ਲੇਕਿਨ ਮੇਰੇ ਕੋਲ ਪੂਰੀ ਦੁਨੀਆਂ ਦਾ ਪੇਸ਼ੈਂਟ ਹੈ। ਪਤਾ ਕਿਵੇਂ ਲੱਗਦਾ ਲੋਕਾਂ ਨੂੰ? ਲੋਕ ਕਹਿੰਦੇ ਨੇ ਵੀ ਮੇਰਾ ਨਾਂ ਚੱਲਦਾ, ਮੈਂ ਲੋਕ ਕਹਿੰਦੇ ਨੇ ਵੀ ਉੱਥੇ ਚਲੇ ਜ਼ਰੂਰ ਠੀਕ ਹੋਊਂਗੇ। ਦੇਰ ਸਵੇਰ, ਕਿਉਂਕਿ ਦੇਖੋ ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ, ਲੇਕਿਨ ਕਿਉਂਕਿ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ ਜਿਹਾ, ਮੈਂ ਚਾਹੁੰਦਾ ਕਿ ਜੋ ਵੀ ਹੋਵੇ ਹੈਲਦੀ ਹੋਵੇ, ਉਹਦੇ ਪਰਿਵਾਰ ਸੁਖੀ ਰਹੇ। ਠੀਕ ਹੈ, ਕਿਉਂਕਿ ਦੇਖੋ ਘਰ ਦੇ ਵਿੱਚ ਇੱਕ ਬੰਦਾ ਸਿੱਖ ਹੋ ਜਾਂਦਾ, ਹਰ ਪੂਰਾ ਪਰਿਵਾਰ ਪਰੇਸ਼ਾਨ ਹੁੰਦਾ। ਤਾਂ ਇਸ ਕਰਕੇ ਕੋਈ ਵੀ ਬਿਮਾਰੀ ਹੈਗੀ ਹੈ ਕਿਸੇ ਨੂੰ ਵੀ, ਤੁਹਾਨੂੰ ਪੇਟ ਦਾ ਇਸ਼ੂ ਹੈ, ਕੋਲਾਈਟਿਸ ਹੋ ਗਈ ਹੈ, IBS ਹੈ, ਪਾਇਲ ਦੀ ਪ੍ਰੋਬਲਮ ਹੈ, ਥਾਇਰਾਇਡ ਹੈ, ਕੋਲੈਸਟਰੋਲ, ਜਿਹੜੀਆਂ ਆਮ ਗੋਲੀਆਂ ਖਾਈ ਜਾਂਦੇ ਨੇ, ਡਾਇਬਟੀਜ਼ ਦੀਆਂ, ਠੀਕ ਹੈ, ਐਂਗਜ਼ਾਇਟੀ ਹੋ ਗਿਆ, ਡਿਪਰੈਸ਼ਨ, ਐਸਮਾ, ਐਲਰਜੀ, ਐਸਿਡਿਟੀ, ਕੌਂਸਟੀਪੇਸ਼ਨ, ਐਂਗਜ਼ਾਇਟੀ, ਡਿਪਰੈਸ਼ਨ, ਤੁਹਾਡਾ ਮਾਈਗ੍ਰੇਨ ਦਾ ਸਕਿਨ ਦੇ ਇਸ਼ੂ, ਐਗਜ਼ਮਾ ਹੋ ਗਿਆ, ਸਰਾਸ਼ਿਸ ਹੋ ਗਿਆ, ਸਲੀਪ ਐਪਨੀਆ, ਆਟੋਮਿਊਨ ਡਿਜ਼ੀਜ਼, ਬੱਚਿਆਂ ਦਾ ਆਟਿਜ਼ਮ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆਂ ਦੇ ਬੱਚੇ ਨੇ, ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਕਈ ਬੱਚੇ ਠੀਕ ਹੋ ਰਹੇ ਨੇ, ਹਰ ਬੱਚੇ 'ਚ ਇੰਪਰੂਵਮੈਂਟ ਹੈਗਾ। ਕੋਈ ਟਾਈਮ ਵੇਸਟ ਨਾ ਕਰੋ, ਮੈਂ ਬਸ ਇਹ ਵਿਸ਼ਵਾਸ ਦਿਲਾਉਣਾ ਕਿ ਜ਼ਰੂਰ ਤੁਹਾਡੀ ਮੈਂ ਹੈਲਪ ਕਰੂੰਗਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ। ਦੇਰ ਸਵੇਰ ਮਤਲਬ ਕਈ ਵਾਰੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ, ਲੇਕਿਨ ਇੱਕ ਹਰ ਬਿਮਾਰੀ ਠੀਕ ਹੁੰਦੀ ਹੈ। ਕੋਈ ਮੈਂ ਬਸ ਮੈਂ ਇਹ ਵਾਰ ਵਾਰ ਇਹੀ ਕਹਿੰਦਾ ਲੋਕਾਂ ਨੂੰ, ਫੋਨ ਨੰਬਰ ਦੇ ਕੇ ਮੇਰੇ ਨਾਲ ਡਿਸਕਸ ਕਰੋ, ਆ ਕੇ ਡਿਸਕਸ ਕਰਨ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ ਹੈਗੇ, ਤੁਹਾਨੂੰ ਆਪਾਂ ਪੂਰੀ ਇਨਫੋਰਮੇਸ਼ਨ ਦੇਵਾਂਗਾ ਕੀ ਹੁੰਦਾ ਕਾਟੇ ਹੁੰਦਾ ਸਭ ਕੁਛ, ਠੀਕ ਹੈ। ਮੇਰਾ ਨੰਬਰ 6478108055647 818-055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਨੇ। ਸਿਮਰਾ ਜੀ, ਹੁਣ ਮੈਂ ਪੇਨ ਨਾਲ ਲੋਕ ਹੈ ਟੋਫੀਆਂ ਮੰਗਣ ਪਰ ਪੇਨ ਕਲਰ ਖਾਈ ਜਾਂਦੇ ਨੇ, ਠੀਕ ਹੈ ਜੀ, ਲੇਕਿਨ ਹੁੰਦੀਆਂ ਬਹੁਤ ਛੋਟੀਆਂ ਛੋਟੀਆਂ ਪ੍ਰੋਬਲਮ। ਦੇਖੋ ਇਹਦੇ 'ਚ ਹੁੰਦਾ, ਇਹਦੇ 'ਚ ਹੁੰਦਾ ਕੀ ਹੈ, ਤੁਹਾਡੇ ਲੈਗਾਮੈਂਟ 'ਚ ਪੇਨ ਹੋ ਸਕਦੀ ਹੈ, ਟੈਂਡਨ 'ਚ ਪੇਨ ਹੁੰਦੀ ਹੈ, ਮਸਲ ਦੇ ਵਿੱਚ ਜੇ ਇਨਫਲਾਮੇਸ਼ਨ ਹੋ ਸਕਦਾ, ਬੋਨ 'ਚ ਕਈ ਵਾਰੀ ਟਾਈਟ ਹੋ ਜਾਂਦੀਆਂ ਨੇ ਉਹਦੇ ਕਰਕੇ ਪੇਨ ਹੁੰਦੀ ਹੈ, ਨਰਵ ਦੀ ਪੇਨ ਹੋ ਸਕਦੀ ਹੈ, ਨਰਵ ਰਿਲੇਟਡ ਇਨਫਲਾਮੇਸ਼ਨ ਹੋ ਸਕਦਾ, ਰੂਮੈਟੋਇਡ ਆਰਥਰਾਈਟਿਸ ਜਿਵੇਂ ਹੈਗਾ, ਇਹ ਸਾਰੀਆਂ ਫਾਈਬਰੋਮਾਈਲਜੀਆ, ਕਈਆਂ ਨੂੰ ਆਇਰਨ ਦੀ ਕਮੀ, ਬਹੁਤ ਜ਼ਿਆਦਾ ਆਇਰਨ ਦੀ ਕਮੀ, ਉਹਦੇ ਕਰਕੇ ਬੋਡੀ 'ਚ ਪੇਨ ਹੋ ਸਕਦਾ। ਲੇਕਿਨ ਹਰ ਬਿਮਾਰੀ ਦਾ ਹੱਲ ਹੈਗਾ, ਇਹ 100 ਤਰ੍ਹਾਂ ਦੀ ਆਰਥਰਾਈਟਿਸ ਹੈ, ਬਟ ਡਾਕਟਰ ਕਹਿੰਦੇ ਨੇ ਵੀ ਆਰਥਰਾਈਟਿਸ ਹੋ ਗਈ, ਲੇਕਿਨ ਇਹਦੇ 'ਚ 100 ਤਰ੍ਹਾਂ ਦੀ ਆਰਥਰਾਈਟਿਸ ਹੈ, ਬੈਕ ਪੇਨ ਹੈ, ਕਾਰਪਟਨ ਸਿੰਡਰੋਮ ਹੈ, ਕ੍ਰੋਨਿਕ ਫੈਟਿਗ ਸਿੰਡਰੋਮ, ਡਿਸਕ ਡਿਜ਼ੀਜ਼, ਫਾਈਬਰੋਮਾਈਲਜੀਆ, ਗਾਊਟ, ਲਿਊਪਸ, ਆਸਟੀਓਆਰਥਰਾਈਟਿਸ, ਰੂਮੈਟੋਇਡ ਆਰਥਰਾਈਟਿਸ, ਇਹ ਸਾਰੀਆਂ ਆਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ। ਔਰ ਬਹੁਤ ਛੋਟੀਆਂ ਛੋਟੀਆਂ ਪ੍ਰੋਬਲਮ ਹੁੰਦੀਆਂ ਨੇ, ਜਿਵੇਂ ਰੂਮੈਟੋਇਡ ਆਰਥਰਾਈਟਿਸ ਹੈ, ਜੇ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ। ਜੇ ਤੁਹਾਨੂੰ ਡਾਕਟਰ ਨੇ ਕਹਿਤਾ ਵੀ ਆਰਥਰਾਈਟਿਸ ਹੋ ਰਹੀ ਹੈ, ਦੈਟ ਇਜ਼ ਦਾ ਰਾਈਟ ਟਾਈਮ, ਤੁਮੇ ਕੋਲੈਸਟ੍ਰੋਲ ਹੋ ਰਿਹਾ, ਦੈਟ ਇਜ਼ ਦਾ ਰਾਈਟ ਟਾਈਮ, ਥਾਇਰਾਇਡ ਹੋ ਰਿਹਾ, ਦੈਟ ਇਜ਼ ਰਾਈਟ ਟਾਈਮ, ਡਾਇਬਟੀਜ਼ ਹੋ ਰਹੀ ਹੈ, ਪ੍ਰੀ ਡਾਇਬਟੀਜ਼ ਹੋ ਗਿਆ, ਦੈਟ ਇਜ਼ ਦਾ ਰਾਈਟ ਟਾਈਮ ਟੂ ਸਟਾਰਟ ਹੋਮਿਓਪੈਥੀ ਟ੍ਰੀਟਮੈਂਟ। ਔਰ ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰ। ਮੇਰਾ ਨੰਬਰ 6478108055647-818-055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ ਹੁੰਦੀ ਹੈ 11 to 7 ਤੱਕ, ਔਰ ਮੇਰੀਆਂ ਵੀਡੀਓ ਤੁਸੀਂ ਹਰ ਜਗ੍ਹਾ ਦੇਖ ਸਕਦੇ ਹੋ, ਕਿਹੜੀ ਹੋਮਿਓਪੈਥੀ ਪਾਓਗੇ, ਟਿਕਟੋਕ ਤੇ, ਇੰਸਟਾਗ੍ਰਾਮ ਤੇ, ਯੂਟਿਊਬ ਤੇ, ਹਰ ਜਗ੍ਹਾ ਮੇਰੀਆਂ ਵੀਡੀਓ ਪਈਆਂ ਨੇ, ਦੇਖ ਸਕਦੇ ਹੋ। 6478108055648-818-055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰੋ, ਜ਼ਰੂਰ ਆਪਾਂ ਯੂਜ਼ ਕਰ ਸਕਦੇ ਹਾਂ ਬੈਨੀਫਿਟ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਟਾਈਮ ਦੇਣ ਲਈ।
0: ਧੰਨਵਾਦ ਜੀ। ਤੁਸੀਂ ਵੀ ਹੁਣ ਡਾਕਟਰ ਕੁਲਦੀਪ ਸਿੰਘ ਖੇੜੀ ਹੋਮਿਓਪੈਥੀ ਨਾਲ ਗੱਲਬਾਤ ਕਰ ਸਕਦੇ ਹੋ। ਜਿਹੜੀ ਮਰਜ਼ੀ ਇਸ਼ੂ ਹੋਵੇ, ਜਿਹੜੀ ਮਰਜ਼ੀ ਹੈਲਥ ਦੀ ਸ਼ਿਕਾਇਤ ਹੋਵੇ, ਚਾਹੇ ਉਹ ਡਾਇਗਨੋਸਡ ਹੈ, ਚਾਹੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਹੈ, ਅਨਡਾਇਗਨੋਸਡ ਹੈ, ਇਹਨਾਂ ਦਾ 47 ਦਾ ਤਜ਼ਰਬਾ ਹੈ, 47 ਈਅਰਸ। ਸੋ ਤੁਸੀਂ ਅੱਜ ਜ਼ਰੂਰ ਗੱਲਬਾਤ ਕਰੋ ਡਾਕਟਰ ਕੁਲਦੀਪ ਸਿੰਘ ਖੇੜੀ ਹੋਮਿਓਪੈਥੀ ਨਾਲ, ਅਤੇ ਜੜ ਤੋਂ ਬਿਨਾਂ ਸਾਈਡ ਇਫੈਕਟ ਤੋਂ, ਨੈਚੁਰਲ ਤਰੀਕੇ ਨਾਲ, ਹੈਲਥ ਕੈਨੇਡਾ ਅਪਰੂਵ ਦਵਾਈਆਂ ਦੇ ਨਾਲ ਤੁਹਾਡਾ ਇਹ ਇਲਾਜ ਕਰ ਸਕਦੇ ਆ। 6478108055 6478108055 ਤੇ ਡਾਕਟਰ ਕੁਲਦੀਪ ਸਿੰਘ ਖੇੜੀ ਹੋਮਿਓਪੈਥੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਦੋਸਤੋ, ਕੱਲ੍ਹ ਹੀ ਤੁਹਾਨੂੰ ਦੱਸਿਆ ਸੀ ਕਿ ਇੰਟੀਰੀਅਰ ਪ੍ਰੀਮੀਅਰ ਡੱਗ ਫੋਰਡ ਦੇ ਇੱਕ MPP ਐਂਡ ਸੀਨੀਅਰ ਕੈਬਨਿਟ ਮਿਨਿਸਟਰ ਨੇ ਪਿਛਲੇ 3 ਸਾਲਾਂ ਦੇ ਵਿੱਚ ਸਾਨੂੰ ਹੀ, ਟੈਕਸਪੇਅਰਸ ਨੂੰ ਹੀ, $16,000 ਤੋਂ ਵੀ ਜ਼ਿਆਦਾ ਬਿੱਲ ਕੀਤਾ ਟੋਰਾਂਟੋ ਸ਼ਹਿਰ ਦੇ ਹੀ ਹੋਟਲ ਰੂਮਸ ਦੇ ਖਰਚਿਆਂ ਦੇ ਲਈ, ਜੋ ਕਿ ਉੱਦਾਂ ਸੁਣਨ ਨੂੰ ਤਾਂ ਸ਼ਾਇਦ ਕੋਈ ਵੱਡੀ ਗੱਲ ਜਾਂ ਅਜੀਬ ਗੱਲ ਨਹੀਂ ਲੱਗਣੀ ਤੁਹਾਨੂੰ। ਲੋਕਾਂ ਨੇ ਕਹਿਣਾ ਹੀ ਆ, ਯਾਰ ਇਹ ਮੰਤਰੀ ਤਾਂ ਖਰਚੇ ਪਾਉਂਦੇ ਨੇ, ਪਰ ਮੇਨ ਗੱਲ ਤਾਂ ਇਹ ਹੈ ਕਿ ਉਹ ਜਿਹੜੇ ਖਰਚੇ ਇਹਦੇ ਵੱਲੋਂ ਪਾਏ ਗਏ ਨੇ, ਉਹ ਸਿਰਫ ਅਤੇ ਸਿਰਫ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸਿਸ ਦੇ ਵਿੱਚ ਹੀ ਕਰਨੇ ਚਾਹੀਦੇ ਨੇ, ਕਿ ਜਿਵੇਂ ਅਚਾਨਕ ਕੋਈ ਨੈਚੁਰਲ ਡਿਜ਼ਾਸਟਰ ਜਾਂ ਮੈਸਿਵ ਕੋਈ ਫਲੱਡ ਜਾਂ ਕੋਈ ਮੈਸਿਵ ਸਨੋਅ ਸਟੋਰਮ ਆ ਗਿਆ, ਫਿਰ ਤਾਂ ਮੰਨ ਲੈਂਦੇ ਹਾਂ। ਅਤੇ ਉਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਦੋਸਤੋ, ਕਿ ਆਹ ਜਿਹੜਾ MPP ਐਂਡ ਮਿਨਿਸਟਰ ਹੈ ਕੁਈਨਸ ਪਾਰਕ, ਜਿੱਥੇ ਕਿ ਇਹ ਅੰਟੇਰੀਓ ਲੈਜਿਸਲੇਟਿਵ ਵਿੱਚ ਬਹਿੰਦੇ ਨੇ, ਇਹਦਾ ਬੰਦੇ ਦਾ ਘਰ ਕਿੰਨਾ ਕੁ ਦੂਰ ਹੋਊਗਾ? 5.9 kilometers। ਭਰਾਵਾ, ਤੂੰ ਹੋਟਲ ਜਾਣ ਦੇ ਵਿੱਚ ਜ਼ਿਆਦਾ ਟਾਈਮ ਲਾਏਗਾ, ਹੋਟਲ ਜਾਣ ਤੱਕ ਜ਼ਿਆਦਾ ਕਿਲੋਮੀਟਰ ਪਾਏਗਾ, ਆਪਦੇ ਘਰ ਨਾਲੋਂ 5.9 kilometers away ਤੇ ਕਾਫੀ ਮਹਿੰਗੇ ਇਲਾਕੇ 'ਚ ਬੰਦਾ ਰਹਿੰਦਾ, ਫਿਰ ਵੀ ਹੋਟਲ ਦੇ ਖਰਚੇ ਸਾਡੇ ਸਿਰ 'ਤੇ ਪਾਈ ਜਾਂਦਾ। ਅਤੇ ਹੋਰ ਸੁਣ ਲਓ, ਕਿਉਂਕਿ ਇਹ ਇੱਕ ਕੈਬਨਿਟ ਮਿਨਿਸਟਰ ਹੈ, ਉਹਨੂੰ ਪਹਿਲਾਂ ਤੋਂ ਹੀ ਟੈਕਸ ਪੇਅਰ ਫੰਡਡ ਪ੍ਰਾਈਵੇਟ ਗੱਡੀ ਨਾਲ ਦੀ ਨਾਲ ਪ੍ਰਾਈਵੇਟ ਡਰਾਈਵਰ ਵੀ ਪੱਕਾ ਦੇ ਪੱਕਾ ਮਿਲਿਆ ਹੋਇਆ ਹੈ। ਸੋ ਅੱਜ ਇਹਨੇ ਕਿਹਾ ਕਿ ਪੂਰਾ ਖਰਚਾ ਮੈਂ ਪੇ ਕਰ ਦਿੰਦਾ। ਕੱਲ੍ਹ ਤੱਕ ਤਾਂ ਇਹ ਕਹਿ ਰਿਹਾ ਸੀ ਕਿ ਜਿੰਨੇ ਵੀ ਖਰਚੇ ਇਨ ਦ ਸਪਿਰਿਟ ਆਫ ਦਿਸ ਪੋਲਿਸੀ ਸਹੀ ਨਹੀਂ ਹਨ, ਮੈਂ ਉਨਾ ਕੀ ਪੈਸਾ ਵਾਪਸ ਦਊਂਗਾ। ਅੱਜ ਇਹ ਕਹਿ ਚੁੱਕਿਆ ਕਿ ਮੈਂ ਪੂਰਾ ਤਾਂ ਪੂਰਾ $16,203 ਵਾਪਸ ਪੇ ਕਰੂੰਗਾ। ਪਰ ਪਹਿਲਾਂ ਕਹੀ ਗਿਆ ਕਿ ਮੈਂ ਕੁਛ ਗਲਤ ਕੀਤਾ ਨਹੀਂ ਹੈਗਾ, ਫਿਰ ਹੁਣ ਪੈਸੇ ਕਾਹਦੇ ਪੇ ਕਰ ਰਿਹਾ ਭਰਾਵਾ? ਇਹ ਦੋਨੇ ਤਰਫ ਤਾਂ ਹੋ ਨਹੀਂ ਸਕਦਾ ਕਿ ਕੁਛ ਗਲਤ ਕੀਤਾ ਨਹੀਂ ਫਿਰ ਵੀ ਮੈਂ ਪੈਸੇ ਦੇ ਦਿੰਦਾ, ਇਟਸ ਇਦਰ ਵਨ ਔਰ ਦੀ ਅਦਰ। ਪਰ ਅੱਜ ਦੋਸਤੋ ਨਵੀਂ ਜਾਣਕਾਰੀ ਮਿਲੀ ਹੈ ਕਿ ਇਹ MPP ਇਕੱਲਾ ਨਹੀਂ, $16,203 ਸਭ ਤੋਂ ਵੱਧ ਵੀ ਨਹੀਂ, ਕੁੱਲ ਮਿਲਾ ਕੇ 20 ਡਿਫਰੈਂਟ PC MPPs ਨੇ ਜਿਨ੍ਹਾਂ ਨੇ ਟੈਕਸ ਪੇਅਰਸ ਨੂੰ $1,20,000 ਤੋਂ ਵੀ ਜ਼ਿਆਦਾ ਬਿੱਲ ਕੀਤਾ ਹੈ। ਸਿਮਲਰ ਪੋਟੈਂਸ਼ਲੀ ਕੰਪਲੀਟਲੀ ਅਨਨੈਸੈਸਰੀ ਹੋਟਲ ਖਰਚਿਆਂ ਦੇ ਲਈ, ਜਿਸ ਤੋਂ ਬਾਅਦ ਹੁਣ ਅੰਟੇਰੀਓ ਗਵਰਨਮੈਂਟ ਨੇ ਇਸ ਰੂਲ ਨੂੰ ਹੀ ਬੰਦ ਕਰ ਦੇਣਾ। ਕਹਿੰਦੇ ਨੇ ਕਿ ਇਹ ਜਿਹੜਾ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸ ਜਿਹੜਾ ਇਹ ਕੁੰਡੀ ਹੈ, ਇੱਕ ਕਲੋਜ਼ ਹੈ ਕਿ ਜਿਹਦੇ ਵਿੱਚ ਇਹ ਹੋਟਲ ਦੇ ਖਰਚੇ ਪਾ ਸਕਦੇ ਆ, ਇਹਨੂੰ ਹੀ ਕਹਿੰਦੇ ਅਸੀਂ ਬੰਦ ਹੀ ਕਰ ਦੇਣਾ ਹੈਗਾ। ਸੋ ਕੱਲ੍ਹ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਸੀ ਕਿ 2023 ਤੋਂ ਲੈ ਕੇ 2026 ਤੱਕ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਮਿਨਿਸਟਰ ਫਾਰ ਟੂਰਿਜ਼ਮ ਕਲਚਰ ਐਂਡ ਗੇਮਿੰਗ MPP ਸਟੈਨ ਛੋ, ਉਹਨੇ ਅੰਟੇਰੀਓ ਲੈਜਿਸਲੇਟਿਵ ਅਸੈਂਬਲੀ ਨੂੰ, ਬੇਸਿਕਲੀ ਸਾਨੂੰ ਟੈਕਸ ਪੇਅਰ ਨੂੰ, $16,203 ਚਾਰਜ ਕੀਤੇ ਨੇ ਫੋਰ ਟੋਰਾਂਟੋ ਅਕੋਮੋਡੇਸ਼ਨਸ। ਪਰ ਉਹ ਅਕੋਮੋਡੇਸ਼ਨ ਲਾਈਕ ਆਈ ਸੈਡ ਆਰ ਸਪੋਜ਼ ਟੂ ਬੀ ਲਿਮਿਟਿਡ ਟੂ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸਿਸ। ਕੀ ਸਪੈਸ਼ਲ ਹੋ ਸਕਦਾ ਜਾਂ ਅਨਯੂਜੁਅਲ ਹੋ ਸਕਦਾ ਕਿ ਬੰਦਾ ਰਹਿੰਦਾ ਲੈਸ ਦੈਨ 6 kilometers ਅਵੇ, ਕਿ ਉਹਨੂੰ ਅਚਾਨਕ ਹੋਟਲ ਦੀ ਲੋੜ ਪੈ ਗਈ ਹੈ? ਇਹ ਸਮਝੋ ਬਾਹਰ ਹੈ। ਪਰ ਇਹ MPP ਐਂਡ ਸੀਨੀਅਰ ਕੈਬਨਿਟ ਮਿਨਿਸਟਰ ਤਾਂ ਖੁਦ ਆਪ ਹੀ ਟੋਰਾਂਟੋ ਦੇ ਵਿਲੋਡੇਲ ਰਾਈਡਿੰਗ ਨੂੰ ਰੈਪ੍ਰਜੈਂਟ ਕਰਦਾ ਹੈ। ਸੋ ਸ਼ਹਿਰ ਵੀ ਇਹਦਾ ਟੋਰਾਂਟੋ ਹੀ ਆ, ਦਫ਼ਤਰ ਵੀ ਟੋਰਾਂਟੋ ਹੀ ਆ, ਘਰ ਵੀ ਟੋਰਾਂਟੋ ਹੀ ਆ, 5.9 kilometers ਅਵੇ। ਇਟ ਜਸਟ ਡਜ਼ਨਟ ਮੇਕ ਐਨੀ ਸੈਂਸ ਕਿ ਕਿਹੜੇ ਸਪੈਸ਼ਲ ਜਾਂ ਅਨਯੂਜੁਅਲ ਸਰਕਮਸਟੈਂਸ ਪੇਸ਼ ਹੋਏ ਹੋਣੇ ਆ, ਉਹ ਵੀ ਇੰਨੀ ਵਾਰੀ ਪੇਸ਼ ਹੋਏ ਹੋਣੇ ਆ 3 ਸਾਲ ਦੇ ਵਿੱਚ, ਕਿ ਇਹਨੂੰ ਲੋੜ ਪੈ ਗਈ ਆ ਟੈਕਸ ਪੇਅਰਸ ਨੂੰ $16,203 ਬਿੱਲ ਕਰਨ ਦੇ ਲਈ ਫੋਰ ਹੋਟਲ ਰੂਮਸ ਇਨ ਟੋਰਾਂਟੋ। ਖਾਸ ਤਾਂ ਪਤਾ ਕੀਤਾ ਗਿਆ ਹੈ ਕਿ ਕੋਈ ਸਨੋ ਸਟੋਰਮ ਤਾਂ ਨਹੀਂ, ਇਹਨੇ ਵੱਧ ਤੋਂ ਵੱਧ ਤਾਂ ਸਪਰਿੰਗ ਐਂਡ ਸਮਰ ਦੇ ਵਿੱਚ ਹੀ ਨਜ਼ਾਰੇ ਲਏ ਹੋਣੇ ਆ। ਹੋਰ ਕੀ ਕੀਤਾ ਹੋਣਾ, ਕਿਹੜਾ ਤੁਹਾਨੂੰ ਸਪਰਿੰਗ ਜਾਂ ਸਮਰ ਦੇ ਵਿੱਚ ਵਿੰਟਰ ਸਟੋਰਮ ਆ ਜਾਂਦਾ ਯਾਰ, ਕਮਾਲ ਦੀ ਗੱਲ ਆ। ਪਤਾ ਨਹੀਂ ਕਰਦੇ ਕੀ ਆ, ਕੰਮ ਘੱਟ ਯਾਰ, ਐਸ਼ਾਂ ਹੀ ਊਸ਼ਾਂ ਜ਼ਿਆਦਾ, ਨਜ਼ਾਰੇ ਜ਼ਿਆਦਾ, ਤਾਂ ਇਹ ਤਾਂ ਸਾਰੇ ਮੰਤਰੀ ਬਣ ਨੂੰ ਫਿਰਦੇ ਨੇ। ਅਤੇ ਹੁਣ ਸੁਣੋ ਧਿਆਨ ਨਾਲ, ਅੱਜ ਅੰਟੇਰੀਓ ਦੀ ਅਫਿਸ਼ਲ ਆਪੋਜੀਸ਼ਨ ਪਾਰਟੀ ਯਾਨੀ ਕਿ ਅੰਟੇਰੀਓ NDP ਪਾਰਟੀ, ਉਹਨਾਂ ਨੇ ਵੀ ਪਬਲਿਕਲੀ ਐਕਸੈਸਿਬਲ ਇਨਫੋਰਮੇਸ਼ਨ ਦੀ ਲਿਸਟ ਪੇਸ਼ ਕੀਤੀ ਆ, ਜਿਸ ਦੇ ਮੁਤਾਬਕ ਇਹ MPP ਇਕੱਲਾ ਨਹੀਂ ਹੈ ਜੋ ਕਿ ਸਾਡੇ ਹੀ ਕਮਾਈ ਦੇ ਟੈਕਸ ਪੇਅਰ ਡਾਲਰਸ ਦੇ ਸ਼ਾਇਦ ਫਜ਼ੂਲ ਦੇ ਖਰਚੇ ਕਰ ਰਿਹਾ। ਇਹਨਾਂ ਨੇ ਦੱਸਿਆ ਹੈ ਕਿ ਘੱਟ ਤੋਂ ਘੱਟ 20 MPP ਨੇ 20 members of provincial parliament jo ke 100% Ontario premier Doug Ford di sarkar de bande ne, oho progressive conservative yani ke PC de hi bande ne, ek vi nahi jo ke NDP ja liberal ja green party da hai, shayad unhone rule book padhi nahi is bade kamal de kharcha paun da jehda eh tareeka hai unnu sade tak shayad inu pata tak nahi lagya, par 20 PC MPPs ne similar expenses he bill kite ne valued at over $120,000. ਅਤੇ ਦੋਸਤੋ ਗੱਲ ਇਕੱਲੀ 1,20,000 ਦੀ ਨਹੀਂ ਹੈਗੀ, ਇਹ ਤਾਂ ਸਾਡੀ ਅੰਟੇਰੀਓ ਸਰਕਾਰ 1,20,000 ਤਾਂ 1 ਸੈਕਿੰਡ ਦੇ ਵਿੱਚ ਹੀ ਬਰਬਾਦ ਕਰਦੇ ਹੋਣਗੇ ਵੈਸੇ ਜੇਕਰ ਦੇਖਿਆ ਜਾਵੇ। ਗੱਲ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਚੋਰੀਆਂ ਫੜੀਆਂ ਜਾਂਦੀਆਂ ਨੇ, ਇਹਦੇ ਨਾਲੋਂ ਸ਼ਾਇਦ 1,000 ਗੁਣਾ ਵੱਧ ਚੋਰੀਆਂ ਨੇ ਜੋ ਕਿ ਫੜੀਆਂ ਨਹੀਂ ਜਾਂਦੀਆਂ, ਫਿਰ ਅਸੀਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ, ਇਹ ਕੋਈ ਮਜ਼ਾਕ ਨਹੀਂ, ਇਹ ਕੋਈ ਹਾਈਪਰਬਲੀ ਨਹੀਂ ਹੈ, ਤੁਸੀਂ ਦੁਨੀਆ ਭਰ ਦੇ ਵਿੱਚ ਕਿਸੇ ਵੀ ਮੁਲਕ ਦੇ ਸਬ ਨੈਸ਼ਨਲ ਲੈਵਲ ਜਿਵੇਂ ਕਿ ਸਟੇਟ ਲੈਵਲ, ਪ੍ਰੋਵਿੰਸ਼ੀਅਲ ਲੈਵਲ, ਟੈਰੀਟੋਰੀ ਲੈਵਲ, ਤੁਸੀਂ ਦੁਨੀਆ ਭਰ ਦੇ ਵਿੱਚ ਦੇਖ ਲਓ ਕਿ ਕਿਸੇ ਵੀ ਸਬ ਨੈਸ਼ਨਲ ਲੈਵਲ ਤੇ ਅੰਟੇਰੀਓ ਦਾ ਪਰ ਕੈਪਿਟਾ ਸਭ ਤੋਂ ਹਾਈਐਸਟ ਦੇ ਵਿੱਚੋਂ ਕਰਜ਼ਾ ਹੈ. ਮੈਸਿਵ ਰਿਡਿਕਿਊਲਸ ਅਮਾਊਂਟਸ ਆਫ ਕਰਜ਼ਾ ਹੈ. ਆਈ ਵੰਡਰ ਵਾਈ. ਕਿਉਂਕਿ ਅਸੀਂ ਇੱਕ ਇੱਕ ਐਮ ਪੀ ਪੀ ਨੂੰ $16,000 ਤਾਂ ਹੋਟਲ ਦੇ ਖਰਚੇ ਪਾਉਣ ਦੇ ਰਹੇ ਹਾਂ ਜਦੋਂ ਇਹ ਗਧਾ 5.9 ਕਿਲੋਮੀਟਰਸ ਅਵੇ ਫਰੋਮ ਕੁਈਨਸ ਪਾਰਕ ਰਹਿੰਦਾ ਹੈ. ਉਹਦਾ ਲਿਟਰਲੀ ਘਰ ਹੈ 5.9 ਕਿਲੋਮੀਟਰਸ ਅਵੇ. ਇਟ ਪ੍ਰੋਬਬਲੀ ਟੇਕਸ ਮੋਰ ਟਾਈਮ ਟੂ ਗੈਟ ਟੂ ਅ ਹੋਟਲ. ਰਿਡਿਕਿਊਲਸ. ਸੋ ਇਕੱਲੇ ਤਿੰਨ ਐਮ ਪੀ ਪੀ ਨੇ, ਤਿੰਨ ਐਮ ਪੀ ਪੀ ਨੇ ਜੋ ਕਿ ਤਿੰਨੇ ਹੀ ਪੀ ਐਲ ਰੀਜਨ ਨੂੰ ਰੈਪ੍ਰਜੈਂਟ ਕਰਦੇ ਨੇ, ਪੀ ਐਲ ਰੀਜਨ ਦੇ ਵਿੱਚ ਹੀ ਰਹਿੰਦੇ ਨੇ, ਅਤੇ ਪੀ ਐਲ ਕਿੰਨਾ ਦੂਰ ਹੈ ਯਾਰ. ਐਗਜੈਕਟ ਫਿਗਰਸ ਵੀ ਦੱਸੇ ਗਏ ਨੇ ਕਿ ਇਹਨਾਂ ਦੇ ਰਾਈਡਿੰਗਸ ਕੋਈ 25 ਤੋਂ ਲੈ ਕੇ 35 ਕਿਲੋਮੀਟਰ ਹੀ ਨੇ. ਕੁਈਨਸ ਪਾਰਕ ਤੋਂ ਲੈ ਕੇ ਇਹਨਾਂ ਦੇ ਰਾਈਡਿੰਗਸ ਤੱਕ 25-35 ਕਿਲੋਮੀਟਰ, ਕੋਈ ਇੰਨਾ ਦੂਰ ਵੀ ਨਹੀਂ ਹੈਗਾ. ਤਿੰਨ ਐਮ ਪੀ ਪੀ ਨੇ ਜਿਨ੍ਹਾਂ ਨੇ ਇਸ 1,20,000 ਦੇ ਟੋਰਾਂਟੋ ਹੋਟਲ ਖਰਚੇ ਦੇ ਵਿੱਚੋਂ ਆਲਮੋਸਟ 50,000 ਦਾ ਰਨ ਅਪ ਕੀਤਾ. ਜਸਟ 3 ਇੰਡੀਵਿਜੁਅਲਸ ਨੇ. ਸਭ ਤੋਂ ਵੱਧ ਬ੍ਰੈਂਪਟਨ ਈਸਟ ਰਾਈਡਿੰਗ ਤੋਂ PCMPP ਹਰਦੀਪ ਸਿੰਘ ਗਰੇਵਾਲ ਨੇ, ਤਾਂ ਮਿਨਿਸਟਰ ਸਟੈਨ ਚੋ ਨੂੰ ਪਿੱਛੇ ਛੱਡ ਦਿੱਤਾ. ਉਹਦੇ ਤੋਂ ਜ਼ਿਆਦਾ ਹੋਟਲ ਐਕਸਪੈਂਸਿਸ ਕੀਤੇ. ਇਹ ਇਸ ਲਿਸਟ ਦੇ ਵਿੱਚ ਐਨ ਟਾਪ 'ਤੇ ਹੈ. $19,827 ਸਾਡਾ ਬ੍ਰੈਂਪਟਨ ਈਸਟ ਰਾਈਡਿੰਗ ਤੋਂ PCMPP ਹਰਦੀਪ ਗਰੇਵਾਲ. ਉਸ ਤੋਂ ਬਾਅਦ ਕਮਾਲ ਦੀ ਗੱਲ ਆ, ਬ੍ਰੈਂਪਟਨ ਨੰਬਰ 1 ਵੀ, ਬ੍ਰੈਂਪਟਨ ਨੰਬਰ 2 ਵੀ. ਬ੍ਰੈਂਪਟਨ ਸੈਂਟਰ PCMPP ਸ਼ਾਰਮੇਨ ਵਿਲੀਅਮਸ, ਉਹ ਹੈ ਜਿਹਨੇ ਸ਼ਾਇਦ ਅਨਨੈਸਰਲੀ, ਯਾਨੀ ਕਿ ਬਿਨਾਂ ਲੋੜ ਤੋਂ ਸ਼ਾਇਦ $16,151 ਹੋਟਲ ਬਿਲਸ ਰਨ ਅਪ ਕੀਤੇ, ਜੋ ਕਿ ਹੁਣ ਸਾਨੂੰ ਵੀ ਕਵਰ ਕਰਨੇ ਪਏ ਹਨ. ਅਤੇ ਉਸ ਤੋਂ ਬਾਅਦ ਹੈ ਮਿਸ ਸਾਗਾ ਸਟਰੀਟਸ ਵਿਲ PCMPP ਨੀਨਾ ਟਾਂਗਰੀ, ਜਿਹਨੇ ਸਿਮਲਰ $13,568 ਦੇ ਹੋਟਲ ਐਕਸਪੈਂਸਿਸ ਰਨ ਅਪ ਕੀਤੇ ਨੇ. ਆਹ ਤਿੰਨ ਐਮ ਪੀ ਪੀ ਨੇ, ਦੋ ਬ੍ਰੈਂਪਟਨ ਤੋਂ, ਇੱਕ ਮਿਸ ਸਾਗਾ ਤੋਂ, ਦੋ ਦੇਸੀ, ਜਿਹਨਾਂ ਨੇ ਕੁੱਲ ਮਿਲਾ ਕੇ ਆਲਮੋਸਟ $50,000 ਦੇ ਹੋਟਲ ਬਿਲਸ ਰਨ ਅਪ ਕੀਤੇ ਨੇ. ਕਮਾਲ ਦੀ ਗੱਲ ਆ. ਹੁਣ ਤੱਕ ਇਹਨਾਂ 20 PCMPPs ਦੇ ਵਿੱਚੋਂ ਇਕੱਲਾ ਪਹਿਲਾ ਜਿਹੜਾ ਫੜਿਆ ਗਿਆ ਸਟੈਨ ਸ਼ੋ, ਕਿਉਂਕਿ ਸਭ ਤੋਂ ਜਾਣਿਆ ਪਛਾਣਿਆ ਹੈ ਅਤੇ ਮੰਤਰੀ ਹੈ, ਇਕੱਲਾ ਇਹਨੇ ਹੀ ਕਿਹਾ ਹੈ ਕਿ ਉਹ ਹੁਣ ਫੁੱਲ ਅਮਾਊਂਟ $16,203 ਪੇ ਬੈਕ ਕਰੂਗਾ ਟੈਕਸ ਪੇਅਰਸ ਤੱਕ. ਅਤੇ ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੁੱਟ ਦੀ ਗਵਰਨਮੈਂਟ ਤੋਂ ਇੰਨੀ ਜ਼ਿਆਦਾ ਕ੍ਰਿਟੀਸਿਜ਼ਮ ਫੇਸ ਕਰਨ ਤੋਂ ਬਾਅਦ, ਇੰਨੀ ਜ਼ਿਆਦਾ ਚਰਚਾ ਤੋਂ ਬਾਅਦ, ਗਵਰਨਮੈਂਟ ਹਾਊਸ ਲੀਡਰ ਸਟੀਵ ਕਲਾਰਕ ਨੇ ਬੋਰਡ ਆਫ ਇੰਟਰਨਲ ਇਕਾਨਮੀ, ਜੋ ਕਿ ਇਸ ਤਰ੍ਹਾਂ ਦੇ ਐਕਸਪੈਂਸਿਸ ਨੂੰ ਅਪਰੂਵ ਜਾਂ ਰਿਜੈਕਟ ਕਰਦੇ ਨੇ, ਉਹਨਾਂ ਨੂੰ ਇਹਨੇ ਖੱਤ ਭੇਜਿਆ ਹੈ, ਲਿਖਿਆ ਹੈ ਕਿ ਇਸ ਸਪੈਸ਼ਲ ਕੈਟਾਗੋਰੀ ਡੈਜ਼ਿਗਨੇਸ਼ਨ ਫੋਰ ਹੋਟਲ ਰੂਮ ਐਕਸਪੈਂਸਿਸ ਦੀ ਪਾਲਿਸੀ ਨੂੰ ਹੀ ਸਕ੍ਰੈਪ ਕੀਤਾ ਜਾਣਾ ਹੈ, ਖਤਮ ਕੀਤਾ ਜਾਣਾ ਹੈ. ਪਰ ਨੁਕਸਾਨ ਤਾਂ ਹੋ ਗਿਆ ਹੈ, ਚੋਰੀ ਤਾਂ ਫੜੀ ਗਈ ਹੈ. ਤਾਂ ਹੀ ਤਾਂ ਅਫੀਸ਼ਲ ਆਪੋਜੀਸ਼ਨ ਅੰਟੇਰੀਓ NDP ਲੀਡਰ ਮੇਰਿਟ ਸਟਾਇਲਸ ਨੇ ਕਿਹਾ, ਸ਼ੋ ਅਸ ਦ ਰਿਸੀਟਸ, ਜੇ ਖਰਚੇ ਤੁਸੀਂ ਪਾਏ ਵੀ ਆ, ਦਿਖਾਓ ਕਿੱਥੇ ਪਾਏ ਆ, ਕਿੰਨੇ ਪਾਏ ਆ, ਕਾਹਦੇ ਪਾਏ ਆ, ਖਾਧਾ ਪੀਤਾ ਵੀ ਹੈ ਕੁਛ, ਕਮਰੇ ਤੋਂ ਇਲਾਵਾ ਵੀ ਹੋਰ ਤੁਸੀਂ ਕੋਈ ਦਾਰੂ ਦੀ ਬੋਤਲ ਚੱਕੀ ਆ, ਕੋਈ ਮਹਿੰਗੀ ਬਲੂ ਲੇਬਲ ਚੱਕੀ ਆ, ਕੀ ਕੀਤਾ ਹੈ, ਸ਼ੋ ਅਸ ਦ ਰਿਸੀਟਸ, ਲੈਟਸ ਸੀ ਦੈਮ. ਇਹ ਐਗਜੈਕਟ ਵਰਡ ਫੋਰ ਵਰਡ NDP ਲੀਡਰ ਮੇਰਿਟ ਸਟਾਇਲਸ ਨੇ ਕਿਹਾ, ਸ਼ੋ ਅਸ ਦ ਰਿਸੀਟਸ, ਲੈਟਸ ਸੀ ਦੈਮ. ਉਹਨੇ ਡਿਮਾਂਡ ਕੀਤੀ ਹੈ ਕਿ ਇਹ 20 PCMPPs ਫੁੱਲ ਹਿਸਾਬ ਕਿਤਾਬ, ਯਾਨੀ ਕਿ ਅਕਾਊਂਟਿੰਗ ਦਿਖਾਉਣ ਕਿ ਉਹਨਾਂ ਨੂੰ ਕਿਹੜੀ ਸਪੈਸ਼ਲ ਸਰਕਮਸਟੈਂਸ, ਜਿਵੇਂ ਕਿ ਕੋਈ ਮੈਸਿਵ ਸਨੋਸਟਰਮ ਇਨ ਸਪਰਿੰਗ ਐਂਡ ਸਮਰ ਅਚਾਨਕ ਪੇਸ਼ ਹੋ ਗਈ, ਕੋਈ ਕਰਿਸ਼ਮਾ ਹੋ ਗਿਆ ਇਸ ਤਰ੍ਹਾਂ ਦਾ ਕੁਦਰਤ ਦਾ ਕਿ ਤੁਹਾਨੂੰ ਸਪਰਿੰਗ ਅਤੇ ਸਮਰ ਦੇ ਵਿੱਚ ਹੀ ਕਿਸੇ ਐਮਰਜੈਂਸੀ ਦੇ ਵਿੱਚ ਇਹ ਜ਼ਰੂਰੀ ਖਰਚੇ ਪਾਉਣੇ ਪਏ. ਜਦੋਂ ਤੁਸੀਂ ਕੁਈਨਸ ਪਾਰਕ ਤੋਂ ਇੰਨੇ ਨੇੜੇ ਰਹਿੰਦੇ ਹੋ, 5.9 ਕਿਲੋਮੀਟਰਸ ਤੋਂ ਲੈ ਕੇ ਮਸਾਂ 35 ਕਿਲੋਮੀਟਰ ਤੱਕ, ਮੇਰਿਟ ਸਟਾਇਲਸ ਨੇ ਕਿਹਾ ਕਿ ਇਹ ਰੂਲ, ਜਿਹੜੀ ਰੂਲ ਹੈ, ਇਹਦੇ ਨਾਲ ਕੋਈ ਪ੍ਰੋਬਲਮ ਨਹੀਂ, ਕਿਉਂਕਿ ਐਮਰਜੈਂਸੀ ਤਾਂ ਸਨੋਸਟਰਮ ਤਾਂ ਐਕਸੈਟਰਾ ਐਕਸੈਟਰਾ ਕਿਸੇ ਵੀ ਟਾਈਮ 'ਤੇ ਅਚਾਨਕ ਪੇਸ਼ ਹੋ ਸਕਦਾ ਹੈ, ਜਿਹਦੇ ਨਾਲ ਵਾਕਈ ਹੀ ਇਸ ਰੂਲ ਨੂੰ ਅਤੇ ਹੋਟਲ ਖਰਚੇ ਨੂੰ ਪਾਉਣ ਦੀ ਜ਼ਰੂਰਤ ਪੈ ਸਕਦੀ ਹੈ. ਦ ਰੂਲ ਇਜ਼ ਨਾਟ ਦ ਪ੍ਰੋਬਲਮ, ਦ ਪ੍ਰੋਬਲਮ ਇਜ਼ ਕਿ ਇਸ ਰੂਲ ਨੂੰ ਸ਼ਰਿਆਮ ਅਬਿਊਜ਼ ਕੀਤਾ ਗਿਆ ਹੈ, ਅਤੇ ਇੱਕੋ ਪਾਰਟੀ ਵੱਲੋਂ ਹੀ ਅਬਿਊਜ਼ ਕੀਤਾ ਗਿਆ ਹੈ, ਅਤੇ ਹੁਣ ਫੜੇ ਗਏ ਨੇ ਅਤੇ ਹੁਣ ਇਹਨੂੰ ਬੰਦ ਕਰ ਰਹੇ ਨੇ. ਆਹੀ ਤਾਂ ਪ੍ਰੋਬਲਮ ਹੈ. ਐਂਡ ਦੋਸਤੋ, ਤੁਹਾਨੂੰ ਪਤਾ ਹੀ ਆ ਕਿ ਕਿਸੇ ਵੀ ਹਿੱਲੇ ਹੋਏ NDP ਮੈਂਬਰ ਦੇ ਨਾਲ ਤਾਂ ਮੈਂ ਕਦੇ ਵੀ ਸਹਿਮਤ ਹੁੰਦਾ ਹੀ ਨਹੀਂ ਹੈਗਾ, ਪਰ ਇਸ ਕੇਸ ਦੇ ਵਿੱਚ ਤਾਂ ਸਹਿਮਤ ਹੈਗਾ ਹੀ ਹੈਗਾ. ਫਸਟ ਟਾਈਮ ਫੋਰ ਐਵਰੀਥਿੰਗ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ. ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444 ਸਾਡੇ ਨਾਲ ਹੁਣ ਤੁਸੀਂ ਅਗਲੇ 22 ਮਿੰਟਾਂ ਲਈ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਆ ਆਹੀ ਇੱਕੋ ਹੀ ਨੰਬਰ ਸਟੂਡੀਓ ਤੱਕ ਮਾਓ ਆਫ ਕੇਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ 905-564-6444 905-564-6444 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ
3: ਯਾਰਾਂ ਨਾਲ ਬੋਤਲਾਂ ਦੇ ਪੱਟੇ ਡੱਟ ਨਹੀਂ ਉਹ ਦਿਲ ਉੱਤੇ ਗੱਲ ਨਹੀਂ

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-8181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-8181 416-457-3381।
5: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
6: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
6: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
7: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
8: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕ ਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569।
9: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਹਾਂ ਤਾਂ ਦੋਸਤ ਦੱਸਦੀਏ ਕਿ ਸਪੀਡ ਇਨਫੋਰਸਮੈਂਟ ਕੈਮਰਾ ਜਿਹੜੇ ASEC ਜੋ ਕਿ ਬ੍ਰੈਂਟਨ ਵਰਗੇ ਸ਼ਹਿਰ ਦੇ ਵਿੱਚ ਤਾਂ ਕੋਨੇ ਕੋਨੇ ਤੇ ਲੱਗੇ ਹੋਏ ਸੀ, ਸਪੀਡ ਇਨਫੋਰਸਮੈਂਟ ਕੈਮਰਾ ਤੋਂ ਮਿਲਦੇ ਹੋਏ ਮਿਲੀਅਨਸ ਆਫ ਡਾਲਰਸ ਆਫ ਲੋਸਟ ਰੈਵਨਿਊ ਨੂੰ ਹੁਣ ਕੁਛ ਹੱਦ ਤੱਕ ਰਿਪਲੇਸ ਕਰਨ ਦੇ ਲਈ, ਮੇਕਅਪ ਕਰਨ ਦੇ ਲਈ ਬ੍ਰੈਂਪਟਨ ਸ਼ਹਿਰ ਨੇ ਹੁਣ ਕਿਸੇ ਨੂੰ ਫਿਰ ਵੀ ਨਹੀਂ ਬਖਸ਼ਣਾ ਹੈਗਾ। ਲੋਕਾਂ ਤੋਂ ਫਿਰ ਵੀ ਇਹਨਾਂ ਨੇ ਬਲੱਡ ਦੇ ਵਾਂਗੂ ਕੱਢਣਾ ਹੈ ਪੈਸਾ, ਕਿਉਂਕਿ ਹੋਰ ਕੋਈ ਵੀ ਖਾਸ ਤਰੀਕਾ ਹੈ ਨਹੀਂ ਇਹਨਾਂ ਨੂੰ ਰੈਵਨਿਊ ਜਨਰੇਟ ਕਰਨ ਦੇ ਲਈ। ਅਤੇ ਹੁਣ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਤੱਕ ਪਾਰਕਿੰਗ ਫਾਈਨ ਇਨਫੋਰਸਮੈਂਟ ਹੀ ਕਾਫੀ ਹੱਦ ਤੱਕ ਵਧਾਈ ਗਈ ਹੈ। ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਇਨ ਜਸਟ ਬ੍ਰੈਂਪਟਨ ਆਲਮੋਸਟ 8 million dollars of parking fines pesh kite gaye ne। ha zaruri bhi hai kyunki assi jehde marzi brampton shehar de community vich dekhde ha ke jinne ghar ne ghar de member ne unni parking da hundi nahi hegi। tusi jehdi marzi sadak te jao, whether it's Rylawson block, whether it's Springdale, whether it's Castlemore, jithe marzi jao donne side of the road te gaddiyan lagiyan hundiyan ne, overnight hi lagiyan hundiyan ne, jo ke bylaws de khilaf hai। so eh obviously zaruri action vi hai, par ਲੋਕਾਂ ਤੋਂ ਪੈਸੇ ਕਢਾਉਣ ਤੋਂ ਇਲਾਵਾ ਵੀ ਹੋਰ ਕੋਈ ਨਾ ਕੋਈ ਤਰੀਕਾ ਇਹਨਾਂ ਨੂੰ ਚਾਹੀਦਾ ਹੈ ਰੈਵਨਿਊ ਜਨਰੇਟ ਕਰਨ ਲਈ। ਇਹੀ ਮੇਨ ਗੱਲ ਹੈ। ਸੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਵੀ ਕਿਸੇ ਵੀ ਲੈਵਲ ਆਫ ਗਵਰਨਮੈਂਟ ਨੂੰ ਕਿਸੇ ਵੀ ਟੂਲ, ਟੈਕਸ, ਇਨਡਾਇਰੈਕਟ ਟੈਕਸ ਤਰੀਕੇ ਦੇ ਰਾਹੀਂ ਇਨਕਰੀਸਡ ਰੈਵਨਿਊ ਮਿਲਣ ਲੱਗ ਜਾਂਦਾ ਹੈ, ਜਦੋਂ ਉਹ ਉਹਨਾਂ ਪੈਸਿਆਂ ਨਾਲ ਵਾਧੂ ਖਰਚੇ ਕਰ ਸਕਦੇ ਨੇ, ਉਹ ਫਿਰ ਅਨਫੋਰਚੁਨੇਟਲੀ ਗਿੱਜ ਜਾਂਦੇ ਨੇ। ਪੁਰਾਣੀ ਰੈਵਨਿਊ ਪੁਰਾਣੇ ਖਰਚਿਆਂ ਨਾਲ ਤਾਂ ਉਹਨਾਂ ਦਾ ਫਿਰ ਸਰਦਾ ਹੀ ਨਹੀਂ ਹੈਗਾ। ਸੋ ਇਹਦਾ ਤੁਸੀਂ ਪ੍ਰਾਈਮ ਐਗਜ਼ਾਮਪਲ ਦੇਖ ਸਕਦੇ ਹੋ ਬ੍ਰੈਂਪਟਨ ਸ਼ਹਿਰ ਦੇ ਵਿੱਚ। ਪਿਛਲੇ ਸਾਲ 2025 ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਜ਼ ਦੇ ਰਾਹੀਂ ਚਾਹੇ ਕੋਈ ਵੀ ਵਹੀਕਲ ਔਰ ਪੈਡੈਸਟਰੀਅਨ ਕੋਲਿਜਨ ਇੰਜਰੀ ਫੇਟੈਲਿਟੀ ਘਟੀ ਜਾਂ ਘਟਣੀ ਸੀ ਜਾਂ ਨਹੀਂ, ਇਹ ਤਾਂ ਓਬਵੀਅਸਲੀ ਡਿਬੇਟਬਲ ਹੈ, ਬੋਥ ਸਾਈਡਸ ਕੈਨ ਬੀ ਡਿਬੇਟਡ ਵੈਰੀ ਈਜ਼ਲੀ। ਪਰ ਸ਼ਹਿਰ ਨੇ ਪ੍ਰੋਜੈਕਟ ਕੀਤਾ ਸੀ ਕਿ ਉਹਨਾਂ ਦੇ ਐਨੂਅਲ $30 million ਦਾ ਰੈਵਨਿਊ ਹੋਣਾ ਸੀ ਐਵਰੀ ਸਿੰਗਲ ਈਅਰ, ਘੱਟ ਤੋਂ ਘੱਟ $30 million

ਰੱਖ ਵਧਾ ਸਕਦੇ ਨੇ। ਮਿਊਨਿਸਪੈਲਿਟੀਜ਼ ਲਈ ਕਾਫੀ ਲਿਮਿਟਿਡ ਰੈਵਨਿਊ ਸਟ੍ਰੀਮਸ ਹਨ ਅਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਯੂ ਕੈਨ ਨਾਟ ਰਨ ਏ ਡੈਫਿਸਿਟ, ਤੁਸੀਂ ਕਰਜ਼ੇ 'ਚ ਜਾ ਨਹੀਂ ਸਕਦੇ ਹੋ, ਰੈੱਡ ਦੇ ਵਿੱਚ ਨਹੀਂ ਜਾ ਸਕਦੇ ਹੋ ਐਜ਼ ਏ ਮਿਊਨਿਸਪੈਲਿਟੀ। ਪਰ ਉਸ ਘਾਟੇ ਨੂੰ ਕੁਛ ਹੱਦ ਤੱਕ ਮੇਕਅਪ ਕਰਨ ਦੇ ਲਈ ਸਿਰੀ ਆਫ ਬ੍ਰੈਂਪਟਨ ਨੇ ਇੱਕੋ ਹੀ ਦਮ ਗਲਤ ਮਲਤ ਪਾਰਕਿੰਗ ਅਤੇ ਇਨਫੋਰਸਮੈਂਟ ਵਧਾਈ ਹੈ, ਮੈਨ ਪਾਵਰ ਵੀ ਵਧਾਈ ਹੈ ਬਾਇਲਾਅ ਦੇ ਵਿੱਚ। ਸੋ ਇੱਕ ਰੀਸੈਂਟ ਸਿਰੀ ਸਟਾਫ ਰਿਪੋਰਟ ਦੇ ਮੁਤਾਬਕ ਜਿੱਥੇ ਪਿਛਲੇ ਸਾਲ 2025 ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਜੈਨੁਅਰੀ ਪਹਿਲੀ 2025 ਤੋਂ ਲੈ ਕੇ ਜੂਨ 30 2025 ਤੱਕ, ਯਾਨੀ ਕਿ ਪਹਿਲੇ 6 ਮੰਥਸ ਦੇ ਵਿੱਚ, ਪਹਿਲੇ ਹਾਫ ਦੇ ਵਿੱਚ, ਸੁਣੋ ਧਿਆਨ ਨਾਲ, ਮਸਾਂ $2.9 million ਦੇ ਹੀ ਪਾਰਕਿੰਗ ਫਾਈਨਸ ਇਸ਼ੂ ਕੀਤੇ ਗਏ। ਇਸ ਸਾਲ ਦੇ ਐਗਜੈਕਟ ਸੇਮ ਪਹਿਲੇ ਹਾਫ ਦੇ ਵਿੱਚ 165% ਇਨਕਰੀਸ ਪੇਸ਼ ਹੋਈ ਹੈ, ਅਤੇ ਇਹ ਕੋਈ ਇਤਫਾਕ, ਕੋਈ ਕੋਇੰਸੀਡੈਂਸ ਹੈ ਨਹੀਂ, ਡਿਲੀਬਰੇਟ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰੀ ਬ੍ਰੈਂਪਟਨ ਦੇ ਵੱਲੋਂ ਕਿ ਅਸੀਂ ਕ੍ਰੈਕ ਡਾਊਨ ਕਰੀਏ ਅਤੇ ਰੈਵਨਿਊ ਜਨਰੇਟ ਕਰੀਏ। 165% ਇਨਕਰੀਸ ਇਨ ਫਾਈਨਸ ਗਿਵਨ ਆਊਟ ਪੀਪਲ ਫੋਰ ਬੈਡ ਪਾਰਕਿੰਗ। ਹੁਣ ਜੈਨੁਅਰੀ ਪਹਿਲੀ 2026 ਤੋਂ ਲੈ ਕੇ ਜੂਨ 30 2026 ਤੱਕ ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਇਕੱਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ 81,300 ਟਿਕਟਸ ਵੰਡ ਕੇ ਟੋਟਲ $7.9 million ਦੇ ਪਾਰਕਿੰਗ ਫਾਈਨਸ ਇਸ਼ੂ ਕੀਤੇ ਗਏ ਨੇ। ਸੋ ਲਾਸਟ ਈਅਰ ਸੇਮ ਟਾਈਮ $2.9 million, ਦਿਸ ਈਅਰ $7.9 million, ਇਹ ਪੂਰਾ $5 million ਦਾ ਫਰਕ ਹੈ ਇਕੱਲੇ 6 ਮਹੀਨਿਆਂ ਦੇ ਵਿੱਚ। ਇਹਨਾਂ 81,300 ਪਾਰਕਿੰਗ ਟਿਕਟਸ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਫਸਟ ਟਾਈਮ ਅਫੈਂਸਿਸ ਦੇ ਲਈ ਹੀ ਟਿਕਟਸ ਦਿੱਤੀਆਂ ਗਈਆਂ, ਜੋ ਕਿ ਯਾਰ ਪਹਿਲੀ ਵਾਰੀ ਗਲਤ ਮਤ ਪਾਰਕਿੰਗ ਕਰਦੇ ਹੋ ਮਾਫ਼ ਵੀ ਹੋ ਜਾਣਾ ਚਾਹੀਦਾ। 73,030 ਟਿਕਟਸ ਤਾਂ ਪਹਿਲੇ ਵਾਰੀ ਹੀ ਅਫੈਂਸਿਸ ਸੀ, 6,087 ਫੋਰ ਸੈਕਿੰਡ ਅਫੈਂਸਿਸ ਅਤੇ 2,797 ਫੋਰ ਸਬਸੀਕੁਐਂਟ ਰਿਪੀਟ ਅਫੈਂਡਰਸ। ਅਤੇ ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਜਿੱਥੇ ਪਿਛਲੇ ਸਾਲ ਦੇ ਪਹਿਲੇ ਹਾਫ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵੱਲੋਂ 355 ਗੱਡੀਆਂ ਟੋ ਕਰਵਾਈਆਂ ਗਈਆਂ ਗਲਤ ਮਲਤ, ਮੰਨ ਲਓ ਫਾਇਰ ਲੇਨ ਐਕਸੈਟਰਾ ਜਾਂ ਕਿਸੇ ਬਿਜ਼ਨਸ ਨੂੰ ਬਲੋਕ ਕਰਦੇ ਹੋਏ 355 ਗੱਡੀਆਂ ਟੋ ਕਰਵਾਈਆਂ ਗਈਆਂ ਸ਼ਹਿਰ ਦੇ ਵੱਲੋਂ ਪਿਛਲੇ ਸਾਲ ਦੇ ਪਹਿਲੇ ਹਾਫ 'ਚ। ਇਸ ਸਾਲ ਦੇ ਵਿੱਚ ਹੀ ਉਹੀ ਨੰਬਰ ਦੁੱਗਣਾ ਤੋਂ ਵੀ ਜ਼ਿਆਦਾ ਹੋਇਆ ਹੈ। ਸੋ ਯੂ ਕੈਨ ਸੀ ਅਸਰ ਕਿੰਨਾ ਪੈ ਰਿਹਾ ਹੈ ਇਹਦੇ ਵੱਧ ਇਨਫੋਰਸਮੈਂਟ ਨਾਲ, 723 ਨਾਲ ਵਧਿਆ ਹੈ। ਸੋ ਨਾਲੇ ਸ਼ਹਿਰ ਦੇ ਵੱਲੋਂ ਕਈ ਪਾਰਕਿੰਗ ਅਫੈਂਸਿਸ ਦੇ ਲਈ ਨਵੀਆਂ ਅਡੀਸ਼ਨਲ ਫਾਈਨਸ ਵੀ ਐਡ ਕੀਤੀਆਂ ਗਈਆਂ ਹਨ। ਐਸਕਲੇਟਿੰਗ ਫਾਈਨ ਸਟਰਕਚਰ ਹੀ ਪੇਸ਼ ਕੀਤਾ ਗਿਆ ਹੈ। ਕੁਛ ਕੁ ਟਾਈਮ ਪਹਿਲਾਂ ਹੀ ਬ੍ਰੈਂਪਟਨ ਸ਼ਹਿਰ ਦੇ ਕੌਂਸਲ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਇੱਕ ਅਤੇ ਇੱਕ ਅਤੇ ਇੱਕ ਅਤੇ ਵੱਧ ਮਿਲਦੀਆਂ ਟਿਕਟਾਂ 'ਤੇ ਵੱਧ ਅਤੇ ਵੱਧ ਅਤੇ ਵੱਧ ਜ਼ਿਆਦਾ ਜਾਣ ਬੁੱਝ ਕੇ ਹੀ ਐਸਕਲੇਟਿੰਗ ਫਾਈਨ ਸਟਰਕਚਰ ਪੇਸ਼ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਸਬਕ ਸਿਖਾਉਣ ਲਈ, ਪਰ ਕਲੀਅਰਲੀ ਪੀਪਲ ਜਸਟ ਡੋਂਟ ਗੈਟ ਥਿੰਗਸ ਇਨ ਦੇਅਰ ਹੈਡ। ਪਾਰਕਿੰਗ ਫਾਈਨਸ ਦੇ ਖਰਚੇ ਵੀ ਵਧਾਏ ਗਏ ਹਨ, ਪਰ ਸਿਰਫ ਪਾਰਕਿੰਗ ਫਾਈਨਸ ਨਹੀਂ, property standard violations ob hon year over year, last year pehle 6 mahine to leke this year pehle 6 mahine tak je comparison kar lo, 146% increase in property standard violation fine ve vande gaye ne lokan nu Brampton shahar de vich। ਰੀਸੈਂਟ ਸਿਰੀ ਸਟਾਫ ਰਿਪੋਰਟ ਦੇ ਮੁਤਾਬਕ ਜਿੱਥੇ ਪਿਛਲੇ ਸਾਲ ਦੇ ਪਹਿਲੇ ਹਾਫ ਦੇ ਵਿੱਚ ਸਿਰੀ ਬ੍ਰੈਂਪਟਨ ਨੇ $7,80,000 $780,000 ਦੇ ਪ੍ਰਾਪਰਟੀ ਸਟੈਂਡਰਡ ਵਾਇਲੇਸ਼ਨ ਦੇ ਫਾਈਨ ਇਸ਼ੂ ਕੀਤੇ। ਇਸ ਸਾਲ ਦੇ ਵਿੱਚ ਵੀ ਦੋਸਤੋ ਉਹ ਫਿਗਰ ਡਬਲ ਤੋਂ ਵੀ ਜ਼ਿਆਦਾ ਹੋ ਗਿਆ ਹੈ, ਓਵਰ $1.6 million ਦੇ ਫਾਈਨਸ ਆਲਰੇਡੀ ਹੁਣ ਇਸ਼ੂ ਕੀਤੇ ਗਏ ਹਨ। ਅਤੇ ਇਹ ਜਿਹੜੀ ਖਬਰ ਹੈ ਇਹਦੇ ਨਾਲ ਹੀ ਗੱਲ ਦੋਸਤੋ ਦੱਸ ਦਿੰਦਾ, ਸਿਰੀ ਬ੍ਰੈਂਪਟਨ ਦੇ ਵੱਲੋਂ ਤੁਹਾਨੂੰ ਇਹ ਇੱਕ ਪੇਡ ਮੈਸੇਜ ਹੈ, ਅਸੀਂ ਬ੍ਰੈਂਪਟਨ ਸ਼ਹਿਰ ਦੇ ਵੱਲੋਂ ਪੇਡ ਮੈਸੇਜ ਤੁਹਾਨੂੰ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਨੇ ਦੱਸਿਆ ਹੈ ਕਿ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼। ਤੁਸੀਂ ਆਪਣਾ ਪਾਰਟ ਕਰੋ ਸ਼ਹਿਰ ਨੂੰ ਸਾਫ ਸੇਫ ਅਤੇ ਵੈਲਕਮਿੰਗ ਰੱਖਣ ਦੇ ਲਈ, ਸਾਰੇ ਤੇ ਸਾਰੇ ਬਾਇਲਾਸ ਫਾਲੋ ਕਰੋ, ਅਤੇ ਸਾਰੇ ਦੇ ਸਾਰੇ ਬਾਇਲਾਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਬ੍ਰੈਂਪਟਨ 'ਚ ਰਹਿੰਦੇ ਹੋ, ਲੰਘਦੇ ਹੋ, ਰੁਕਦੇ ਹੋ, ਕੰਮ ਕਰਦੇ ਹੋ, ਵਟਐਵਰ ਇਟ ਇਜ਼, ਚਾਹੇ ਰੈਂਟ 'ਤੇ ਹੈ ਚਾਹੇ ਓਨਰ ਹੋ, ਕੋਈ ਫਰਕ ਨਹੀਂ ਪੈਂਦਾ, ਬਾਇਲਾਸ ਸਾਰਿਆਂ 'ਤੇ ਹੀ ਅਪਲੀਕੇਬਲ ਹਨ। www.brampton.ca/bylaws ਤੇ ਜਾ ਕੇ ਸਾਰਾ ਕੁਝ ਪੜ੍ਹੋ ਅਤੇ ਜਾਣੋ, ਕਿਉਂ, ਕਿਉਂਕਿ ਟਿਕਟ ਜੇ ਮਿਲਦੀ ਆ ਇਗਨੋਰੈਂਸ ਇਜ਼ ਨਾਟ ਅ ਡਿਫੈਂਸ, ਮਤਲਬ ਮੈਨੂੰ ਨਹੀਂ ਸੀ ਪਤਾ, ਇਹਦੇ ਨਾਲ ਤੁਹਾਨੂੰ ਕੋਈ ਟਿਕਟ ਮਾਫ਼ ਨਹੀਂ ਕੀਤੀ ਜਾਣੀ ਚਾਹੇ ਜਿੰਨਾ ਮਰਜ਼ੀ ਰੋਈ ਆਓ। www.brampton.ca/bylaws ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਅਗੈਨ ਇਹ ਸਿਰੀ ਬ੍ਰੈਂਪਟਨ ਵੱਲੋਂ ਪੇਡ ਮੈਸੇਜ ਹੈ ਅਤੇ ਇਹਨਾਂ ਨੇ ਦੱਸਿਆ ਹੈ
of the cock.

ਉਹਨੂੰ ਕੱਟੋ, ਮੇਨਟੇਨ ਯੂਰ ਯਾਰਡ, ਗੰਦ ਮੰਦ ਤੁਹਾਡੇ ਫਰੰਟ ਯਾਰਡ 'ਤੇ ਕੋਈ ਸੋਫੇ ਸੂਫੇ ਮੈਟਰਸ ਨਹੀਂ ਪਏ ਹੋਣੇ ਚਾਹੀਦੇ, ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡ ਵਾਕ ਕਲੀਅਰ ਰੱਖੋ, ਓਬਵੀਅਸਲੀ ਸਾਈਡ ਵਾਕ 'ਤੇ ਗੱਡੀ ਤੁਸੀਂ ਨਹੀਂ ਚਾੜ ਸਕਦੇ, ਆਪਦੇ ਗਾਰਬੇਜ ਨੂੰ ਪਲੀਜ਼ ਫੋਰ ਲਵ ਆਫ ਗਾਡ ਡਿਸਪੋਜ਼ ਕਰੋ ਪ੍ਰੋਪਰਲੀ, ਸਹੀ ਬਿਨ ਦੇ ਵਿੱਚ ਸਹੀ ਦਿਨ ਹੀ ਰੱਖੋ, ਨਾ ਕਿ ਜਾ ਕੇ ਜਦੋਂ ਮਰਜ਼ੀ ਜੀ ਕਰਦਾ ਮੂੰਹ ਚੱਕ ਕੇ ਸਿੱਟੋ ਕਿਸੇ ਪਬਲਿਕ ਜਾਂ ਪਾਰਕ ਜਾਂ ਪ੍ਰਾਈਵੇਟ ਪ੍ਰੋਪਰਟੀ 'ਤੇ, ਅਤੇ ਨਾਲ ਦੀ ਨਾਲ ਪਾਰਕਿੰਗ ਵੀ ਲਿਮਿਟਡ ਹੈ 3 ਘੰਟਿਆਂ ਤੱਕ, ਜਦੋਂ ਸੜਕ 'ਤੇ ਗੱਡੀ ਲਾਉਂਦੇ ਹੋ 3 ਘੰਟੇ ਬਾਅਦ ਮੂਵ ਕਰਨੀ ਪੈਂਦੀ ਆ, ਅਤੇ ਨਾ ਤਾਂ ਤੁਸੀਂ ਗੱਡੀ ਸਵੇਰੇ 2 ਤੋਂ ਲੈ ਕੇ 6 ਵਜੇ ਤੱਕ 2 AM to 6 PM ਲਾ ਹੀ ਨਹੀਂ ਸਕਦੇ ਵਿਦਆਊਟ ਗੋਇੰਗ ਔਨਲਾਈਨ ਔਨ ਦ ਸਿਟੀ ਆਫ ਬ੍ਰੈਂਪਟਨ ਵੈਬਸਾਈਟ ਐਂਡ ਰਜਿਸਟਰਿੰਗ, ਸੋ www.bremton.ca/bylaws ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ, ਇਹ ਸਿਰੀ ਬ੍ਰੈਂਪਟਨ ਵੱਲੋਂ ਇੱਕ ਪੇਡ ਮੈਸੇਜ ਹੈ। ਨਾਲ ਦੇ ਨਾਲ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਵਾਂ, ਅੱਜ ਹੀ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ 'ਤੇ ਸਿਰਫ ਅਤੇ ਸਿਰਫ ਇਹਨਾਂ ਦੀ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਲੋਕੇਸ਼ਨ 'ਤੇ ਕਮਾਲ ਦੀ ਹੀ ਮੈਸਿਵ ਸੇਲ ਅੱਜ ਸ਼ੁਰੂ ਹੋ ਚੁੱਕੀ ਆ। ਕੁਛ ਖਾਸ ਆਈਟਮਾਂ ਦੱਸ ਦਿੰਦਾ, ਫਿਰ ਹੁਣੇ ਤੁਸੀਂ ਕਹਿਣਾ ਕਿ ਚਲੋ ਚੱਕ ਲਓ ਫੱਟੇ ਪੈਸੇ ਬਚਾਈਏ। ਸ਼ੇਅਰ ਦੇਸੀ ਸਟਾਰ ਆਟਾ 10 pound ਦਾ ਬੈਗ 6.99 ਦੇ ਵਿੱਚ, ਮੈਨੂੰ ਲੱਗਦਾ ਨਹੀਂ ਕਿ ਇੰਨੀ ਘੱਟ ਪ੍ਰਾਈਸ ਕਦੇ ਕੋਈ 20 ਸਾਲ ਪੇਸ਼ ਹੋਈ ਹੋਣੀ ਆ। 10 pound ਦਾ ਸ਼ੇਅਰ ਦੇਸੀ ਸਟਾਰ ਆਟਾ $6.99 ਦੇ ਵਿੱਚ, ਓਨਲੀ $6.99 ਫੋਰ 10 pound ਬੈਗ ਆਫ ਸ਼ੇਅਰ ਦੇਸੀ ਸਟਾਰ ਆਟਾ। ਨਾਲੇ 20 pound ਦਾ ਦੀਪ ਬਾਸਮਤੀ ਰਾਈਸ $9.99 ਦੇ ਵਿੱਚ, ਬਾਂਸੀ ਵਾਈਟ ਸ਼ੂਗਰ 15 pound ਦੀ ਬੋਰੀ ਚੱਕੋ $9.99 ਦੇ ਵਿੱਚ, ਬਲੈਕ ਅਤੇ ਵਾਈਟ ਚਨਾ ਦਾਲ 4-4 pound ਦੀਆਂ ਬਲੈਕ ਅਤੇ ਵਾਈਟ ਚਨਾ ਦਾਲਾਂ $2.99, ਨਾਲੇ ਦੀਪ ਮਸਰ ਦਾਲ 4 pound ਦਾ ਬੈਗ $2.99, ਨਾਲੇ ਦੀਪ ਤੂਰ ਦਾਲ 4 pound ਦਾ ਬੈਗ ਓਨਲੀ $3.99। ਟਮਾਟਰ ਚੱਕ ਲਓ 1 pound 99 cents ਦੇ ਵਿੱਚ, ਇੰਡੀਅਨ ਭਿੰਡੀਆਂ 1 pound 2.99, ਗੋਭੀ ਦਾ ਫੁੱਲ $1.99, ਅਤੇ ਹੋਰ ਵੀ ਜਿੰਨੀਆਂ ਵੀ ਸਬਜ਼ੀਆਂ ਨੇ, ਦਾਲਾਂ ਨੇ, ਦੁੱਧ ਹੈ, ਆਟਾ ਹੈ, ਚੌਲ ਹੈ, ਯੂ ਨੇਮ ਹੈ, ਘਿਓ ਵੀ ਹੈ, ਸਭ ਕੁਛ ਹੀ ਤੁਹਾਨੂੰ massive discounted price which mil raha hai sirf Indian Fruitland and Tandoori Grill the ekko location to 25 Sandalwood Parkway West and her interior in the sabto nami location hai Sandalwood her interior hi ekko location te ya mainu pata ke brand ch 5-6 hor ne kul mila ke 7-8 location ne hor na kide pahunch jao hi location te tuhanu jana pahuga baad ch na gaye ho ke galat location te pahunch gaye ha 25 Sandalwood Parkway West and her interior te hi eh deal milniya ਨਾਲੇ ਇਹਨਾਂ ਦੇ ਗਰੋਸਰੀ ਸਟੋਰ ਦੇ ਬਿਲਕੁਲ ਨਾਲ ਹੀ ਇਹਨਾਂ ਦਾ ਆਪਦਾ ਪਿਓਰ ਵੈਜੀਟੇਰੀਅਨ ਸੈਪਰੇਟ ਰੈਸਟੋਰੈਂਟ, ਸੈਪਰੇਟ ਸਟਾਫ, ਸੈਪਰੇਟ ਕਿਚਨ, ਸੈਪਰੇਟ ਪ੍ਰਬੰਧ ਹੈ, ਨਾਲੇ ਕੰਪਲੀਟਲੀ ਸੈਪਰੇਟ ਨਾਨ ਵੈਜ ਵੀ ਸੈਕਸ਼ਨ ਅਤੇ ਸਟਾਫ ਅਤੇ ਕਿਚਨ ਅਤੇ ਐਵਰੀਥਿੰਗ ਪ੍ਰਬੰਧ ਹੈ, ਕਿਉਂਕਿ ਬਥੇਰੀ ਜਨਤਾ ਪਿਓਰ ਵੈਜ ਹੀ ਖਾਂਦੀ ਆ, ਤਾਂ ਹੀ ਤਾਂ ਇਹਨਾਂ ਨੇ ਪੂਰਾ ਧਿਆਨ ਰੱਖਿਆ ਹੋਇਆ ਇਸ ਕੰਮ ਕਰਕੇ। ਤੁਹਾਨੂੰ ਵੈਜ ਥਾਲੀ 4.99 'ਚ ਖਵਾ ਰਹੇ ਨੇ, ਇਹ ਕਹਿੰਦੇ ਨੇ ਕਿ ਘਾਟਾ ਘੂਟਾ ਵੀ ਨਹੀਂ ਪੈਂਦਾ ਸਾਨੂੰ, ਅਸੀਂ ਕੋਈ $15 ਨਹੀਂ, ਕੋਈ $20 ਨਹੀਂ, ਸਿਰਫ 4.99 ਹੀ ਤੁਹਾਨੂੰ ਚਾਰਜ ਕਰਨਾ ਯਾਰ, 4.99, ਜਿਹਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ ਹੋਣਗੀਆਂ ਤੁਹਾਡੇ ਪਸੰਦ ਦੀਆਂ, ਤਾਜ਼ੀਆਂ, ਇਹ ਲਿਟਰਲੀ ਐਵਰੀ 10 ਮਿੰਟ ਬਾਅਦ ਹੀ ਨਵਾਂ ਪੂਰਾ ਡੌਂਗਾ ਵੱਡਾ ਪਤੀਲਾ ਹੀ ਤਿਆਰ ਕਰਦੇ ਆ, ਕਿਉਂਕਿ ਐਵਰੀ ਸਿੰਗਲ ਡੇ ਇਹਨਾਂ ਦੀਆਂ 7 locations ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਥਾਲੀਆਂ ਤਿਆਰ ਕੀਤੀਆਂ ਜਾਂਦੀਆਂ, ਅਤੇ ਹਮੇਸ਼ਾ ਪੱਕੀ 365 ਸਾਲ ਦੀ ਪ੍ਰਾਈਸ 4.99 ਹੁੰਦੀ, ਯੂ ਕੈਂਟ ਗੋ ਰੋਂਗ, ਫਰੈਸ਼ ਸਵਾਦ ਫੂਡ 4.99। ਇਹਦੇ ਵਿੱਚ ਤੁਹਾਨੂੰ 3 ਦਾਲਾਂ ਅਤੇ ਸਬਜ਼ੀਆਂ ਮਿਲਣਗੀਆਂ, ਰਾਇਤਾ ਵੀ ਬੂੰਦੀ ਵਾਲਾ, ਨਾਲੇ ਤੁਹਾਨੂੰ ਚੌਲ, ਅਚਾਰ, ਸੈਲਡ ਅਤੇ ਗਰਮਾ ਗਰਮ ਫੁਲਕੇ ਜਾਂ ਫਿਰ ਨਾਨ, ਅਤੇ ਨਾਲੇ ਸਵੀਟ ਡਿਸ਼ ਵੀ ਮਿਲਣਾ ਹੈ 4.99। ਵੈਜ ਬਰਗਰ 3.99, ਚਨਾ ਭਟੂਰਾ ਓਨਲੀ 3.99, ਵੈਜ ਨੂਡਲਸ ਪੂਰਾ ਡੋਂਗਾ ਮਿਲੂਗਾ 6.99, ਅਤੇ ਚਿਕਨ ਬਰਿਆਨੀ 6.99, ਅਤੇ ਇਹਨਾਂ ਨੇ ਇਸ ਲੋਕੇਸ਼ਨ 'ਤੇ 25 Sandalwood Parkway West and her interior location te tuhade layi pizza vi hun taiyar kita hai tuhade layi bahut hi swad fresh desi style karara bahut hi swad sariyan mircha murcha pa ke eh veg non veg pizza vi taiyar kar rahe ne so pahuncho naale te tusi grocery shopping te bahut jyada paise bachaoge naale badhiya badhiya badhiya badhiya pakwan vi khaoge naale barbecue karna ajj nahi ta kal nu kar liyo parson kar liyo marinated vi chicken vi fish vi beef vi sab kuch hi milega pahuncho 25 Sandalwood Parkway West
Sandalwood and her Ontario, Indian Fruitland and Tandoori Grill ਤੇ ਜ਼ਰੂਰ ਪਹੁੰਚੋ ਤੇ ਨਾਲ ਦੇ ਦੋਸਤੋ ਜਾਣਦੇ ਜਾਣਦੇ ਤੁਹਾਨੂੰ ਦੱਸ ਦਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਡਿਫਰੈਂਟ ਬ੍ਰਾਂਡ ਲੋਕੇਸ਼ਨਸ ਨੇ ਪਹਿਲੀ ਲੋਕੇਸ਼ਨ ਹੈ 275 Garden Brook Trail and Castlemore. Second location, Mississauga Road and Financial at 85 Montpelier Street. Third location, Beauvais te Chinkuzi te at 15 Fander Way. Simply Indian ne bahar hi every single day sweer to like late night tak all you can eat unlimited gold gappiyan da stand taiyar kita hoya ganne da ras vi taza taza tode samne kad rahe ne ice gola vi taiyar kar rahe different different flavors da syrups da te naal di naal tode chatpada bahut hi swad food appies eh to lay jime ke aloo tikki plate samosa chaat etc sab kuch hi bahar hi taiyar kar rahe andar baith ke ac da nazara vi lo take out vi karo te live catering vi karwao from Simply Indian Sweets and Restaurant live truck sado te 10 truck ne demand bahut zyada 905-794-8111 ac sada ajj da desh pradesh prime time radio program to baad sade naal koi bhi gal baat karna chahunde ho sade kise bhi advertise da phone number chahida hove tusi aap de business nu am 530 desh pradesh naal promote karna chahunde ho give us a call at 416-457-3381 program to baad mere naal samraj sidhu naal tusi koi bhi gal baat karna chahunde ho tusi aap de parivar de financial protection lay life insurance mortgage protection insurance critical illness insurance disability insurance the planning karwana chahunde ho bina koi 200 300 400 500 mahine da kharchan da easily affordable te sahi policy karwana chahunde ho te ja fir tonu super visa visitor visa de absolutely lowest prices best coverage idea give me a call 416-457-3381 416-457-3381 ਇੱਥੇ ਤੋਂ ਅੱਗੇ ਜੀ ਸਤਿ ਸ਼੍ਰੀ ਅਕਾਲ

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
3: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
4: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
3: ਤੈਨੂੰ ਇਹ ਸਭ ਕਿਵੇਂ ਪਤਾ?
4: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
3: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
4: saveonenergy.ca/EAP.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ,
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
10: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
11: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
12: S&S Lawyers ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
13: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

0: ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313 905-204-1313।
1: What is the reason?
2: This is the effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
0: ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਡਾ ਤੁਹਾਡਾ ਸਾਥ, ਤੁਹਾਡਾ ਸਾਡਾ ਪਿਆਰ, ਤੁਹਾਡੀ ਸਾਡੀ ਇੱਕ ਗੱਲਬਾਤ ਮੁਲਾਕਾਤ ਅਗਲੇ ਕੁਝ ਘੰਟਿਆਂ ਦੇ ਲਈ ਹੋਵੇਗੀ। ਸੁਣਾਓ ਕਿਵੇਂ ਹੋ, ਠੀਕ ਠਾਕ ਹੋ, ਬੱਲੇ ਬੱਲੇ ਚੜ੍ਹਦੀ ਕਲਾ, ਇੰਜੋਏ ਕਰ ਰਹੇ ਹੋ? ਅਤੇ ਕੋਈ ਗੱਲ ਨਹੀਂ, ਜੇ ਨਹੀਂ ਸੀ ਕਰ ਰਹੇ ਇੰਜੋਏ ਤਾਂ ਹੁਣ ਪੱਕਾ ਕਰੋਗੇ, ਜੇ ਕਰ ਰਹੇ ਹੋ ਤਾਂ ਹੋਰ ਵੀ ਕਰੋਗੇ। ਸੋ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਤੇ ਜੁੜ ਚੁੱਕੇ ਤੁਹਾਡੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ, ਜੋ ਤੁਸੀਂ ਕਹੋਗੇ। ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਬਸ ਅੱਜ ਸੁਣਾ ਦਿਓ ਕੁਛ ਨਾ ਕੁਛ ਚੱਕਵਾਂ ਜਿਹਾ, ਉਹ ਸੁਣਾ ਦੇਵਾਂਗੇ। ਤੁਸੀਂ ਕਹਿੰਦੇ ਨਵੀਂ ਅੱਜ ਗੱਲਾਂ ਬਾਤਾਂ ਕਰੋ ਤਾਂ ਉਹ ਕਰ ਦੇਵਾਂਗੇ, ਜੋ ਤੁਸੀਂ ਕਹੋਗੇ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਊਗਾ। ਦੇਖੋ ਪ੍ਰੋਗਰਾਮ ਪੇਸ਼ ਕਰੀਦਾ ਤੁਹਾਡੇ ਲਈ। ਸੋ ਪ੍ਰੋਗਰਾਮ ਪੰਜਾਬੀ ਲੈਣਾ 905 673 33 37।

0: ਵਾਹ ਬਈ ਵਾਹ ਜੇ ਵੈਰੀ ਬੈਡ ਏਅਰ ਕੁਆਲਿਟੀ ਬਾਹਰ ਦੇਖ ਹੀ ਰਹੇ ਹੋ ਸਵੇਰੇ ਜਦੋਂ ਨਿਕਲੇ ਬਾਹਰ ਐਂ ਲੱਗਿਆ ਵੀ ਰਹੇ ਹੋ ਸਵੇਰੇ ਜਦੋਂ ਨਿਕਲੇ ਬਾਹਰ ਐਂ ਲੱਗਿਆ ਵੀ ਪਤਾ ਨਹੀਂ ਯਾਰ ਅਸੀਂ ਦੁਨੀਆ 'ਤੇ ਹੀ ਹਾਂ ਜਾਂ ਕਿਤੇ ਇੱਕ ਫਿਲਮ ਦੀ ਕੋਈ ਸੀਨ ਜੀ ਰਹੇ ਹਾਂ ਬਾਕੀ ਲੱਗਦਾ ਹੀ ਨਹੀਂ ਸੀਗਾ ਕਿ ਇੱਕ ਬਿਨਾਂ ਅਸਲ ਜ਼ਿੰਦਗੀ ਜੀ ਰਹੇ ਹਾਂ ਜਿਹੜੇ ਹਿਸਾਬ ਨਾਲ ਬਾਹਰ ਦਾ ਅੱਜ ਮੌਸਮ ਸੀਗਾ ਅਤੇ ਹੁਣ ਵੀ ਬਾਹਰ ਨਿਕਲਦੇ ਹੋ ਓਰੇਂਜ ਸਕਾਈ ਸੋ ਸਟੇ ਸੇਫ ਨਹੀਂ ਕੋਈ ਲੋੜ ਬਾਹਰ ਨਿਕਲਦੀ ਨਾ ਨਿਕਲੋ ਅਤੇ ਜਸਟ ਬੀ ਕੇਅਰਫੁਲ ਜੀ 9165 ਹੈਲੋ ਹਾਂਜੀ
1: ਬੇਟਾ ਮੈਨੂੰ ਡਾਕਟਰ ਕੁਲਦੀਪ ਦਾ ਨੰਬਰ ਚਾਹੀਦਾ
0: ਡਾਕਟਰ ਕੁਲਦੀਪ ਦਾ ਨੰਬਰ ਹੈ ਜੀ 647
1: ਕੱਲਾ
0: 647
1: ਹਾਂਜੀ
0: 818 00
1: 818
0: ਅੱਗੇ 00
1: ਹਾਂਜੀ
0: ਤੇ ਫਿਰ 5 ਤੇ 5 2 5
2: ਲੰਡਨ ਤੋਂ ਅੱਗੇ ਤਾਂ ਮਤਲਬ ਬੁਰਾ ਵਧੀਆ ਮੌਸਮ ਸੀਗਾ ਧੁੱਪ ਨਿਕਲੀ ਹੋਈ ਸੀਗੀ ਆਪਣੀ ਹੈ ਲੰਡਨ ਤੱਕ ਹਾਂਜੀ ਮੈਂ ਵਿੰਡਸਰ ਗਿਆ
0: ਅੱਛਾ ਲੰਡਨ ਜੋ ਆਪਣੇ ਇੱਥੇ ਜੀਟੀਏ ਦੇ ਵਿੱਚ ਬਦਲਵਾਈ ਤੇ ਜਿਹੋ ਜਿਹਾ ਕਹਿ ਲਓ ਇੱਕ ਸੀਨ ਬਣਿਆ ਹੋਇਆ ਉਹ ਨਹੀਂ ਹੈ ਲੰਡਨ ਏਰੀਏ 'ਚ ਹੈ
2: ਲੰਡਨ ਤੋਂ ਅੱਗੇ
0: ਠੀਕ ਹੈ
2: ਹਾਂਜੀ ਤੇ ਇੱਕ ਵਾਰੀ ਗਾਣਾ ਲਾ ਦੋਗੇ
0: ਕਿਹੜਾ ਗਾਣਾ ਸੁਣਨਾ
2: ਡਰਾਈਵ ਥਰੂ ਬਾਈ ਪਰਮੀਸ਼ ਵਰਮਾ
0: ਪਰਮੀਸ਼ ਵਰਮਾ ਦਾ ਗਾਣਾ
2: ਹਾਂਜੀ ਡਰਾਈਵ ਥਰੂ
0: ਅੱਛਾ ਕਦੋਂ ਆਇਆ ਪਰਮੀਸ਼ ਵਰਮਾ ਦਾ ਗਾਣਾ ਨਵਾਂ ਆਇਆ ਕੋਈ
2: 6 ਘੰਟੇ ਪਹਿਲਾਂ ਹੀ ਆਇਆ
0: 6 ਘੰਟੇ ਪਹਿਲਾਂ ਹੀ ਕੀ ਬਾਤ ਹੈ ਤੁਸੀਂ ਵੀ ਹਟਦੇ ਨਹੀਂ ਹੈ ਜਿਉਂ ਐਲਬਮ ਆਉਂਦੀ ਹੈ ਜਦੀ ਸੁਣ ਰਹੇ ਨੇ
2: ਹਾਂਜੀ ਤੇ ਤੁਸੀਂ ਦੱਸਿਆ ਨੀ ਅੱਜ ਫੀਫਾ ਬਾਰੇ ਵੀ ਦੱਸਿਆ ਤੁਸੀਂ
0: ਫੀਫਾ ਬਾਰੇ ਮੈਂ ਕੀ ਦੱਸਾਂ ਯਾਰ ਮੇਰੀ ਤਾਂ ਜਿਹੜੀ ਮੈਂ ਸ਼ਰਤ ਲਾਈ ਸੀ ਮੈਂ ਤਾਂ ਹਾਰ ਗਿਆ ਅੱਜ
2: ਕਿੰਨੇ ਡਾਲਰ ਦੀ
0: ਡਾਲਰ ਤਾਂ ਚਲੋ ਕੋਈ ਨਾ ਜਿੰਨੇ ਲਾਏ ਲਾਏ ਆ ਬਟ ਹਾਰ ਗਏ ਫਾਈਨਲ ਚੁਣ ਗਿਆ ਮੈਂ ਅੱਜ ਵੀ ਲਾਈ ਸੀਗੀ ਕੱਲ ਵੀ ਲਾਈ ਸੀ ਦੋਨੋਂ ਵਾਰ ਹਾਰ ਗਏ ਹੁਣ ਤਾਂ ਮੈਂ ਕਹਿੰਦਾ ਬਸ ਹੀ ਕਰੀਏ ਦੇਖੋ ਯਾਰ ਅੱਜ ਲੱਗਦਾ ਸੀਗਾ ਕਿ ਇੰਗਲੈਂਡ ਵਾਲੇ ਲੈ ਜਾਣਗੇ 1-0 ਨਾਲ ਜਿੱਤ ਰਹੇ ਸੀਗੇ ਤੇ ਫਿਰ ਦੇਖੋ ਉਹਨਾਂ ਨੇ ਨਾ ਬਾਹਲੀ ਸੇਫਟੀ ਦੇ ਨਾਲ ਉਹ ਖੇਡਣ ਲੱਗ ਗਏ ਉਹਨਾਂ ਨੇ ਕੋਈ ਆਫੈਂਸ ਨਹੀਂ ਟਰਾਈ ਕੀਤਾ ਫਿਰ ਬਸ ਅਰਜਨਟੀਨਾ ਦਾ ਜ਼ੋਰ ਸੀਗਾ ਤੇ ਅਰਜਨਟੀਨਾ ਵਾਲੇ ਫਿਰ ਪਿੱਛੇ ਨਹੀਂ ਹਟੇ ਠਾਹ ਤੇ ਠਾਹ ਤੇ ਠਾਹ ਕਰਕੇ ਫਿਰ ਚਲੋ ਜਿੱਤ ਗਏ
2: ਅਰਜਨਟੀਨਾ ਨਾ ਜਦੋਂ ਪ੍ਰੈਸ਼ਰ ਚ ਆਉਂਦੀ ਆ ਉਹ ਦੁਬਾਰਾ ਗੋਲ ਕਰਦੀ ਆ 3 ਮੈਚਾਂ ਚ ਹੋ ਗਏ ਪਹਿਲਾਂ ਗੋਲ ਖਾਂਦੀ ਆ ਫਿਰ ਪ੍ਰੈਸ਼ਰ ਚ ਆਉਂਦੀ ਆ ਉਸ ਤੋਂ ਬਾਅਦ ਫਿਰ ਗੋਲ ਕਰਦੀ ਆ
0: ਨਹੀਂ ਪਰ ਯਾਰ ਬਹੁਤ ਵਧੀਆ ਖੇਡੇ ਅਰਜਨਟੀਨਾ ਵਾਲੇ ਜਿਹੜੇ ਕੀਤੇ ਵੀ ਆ 2 ਗੋਲ ਬੜੇ ਖੜਕਵੇਂ ਸੀ
2: ਉਹਨਾਂ ਸਾਰੇ ਪਲੇਅਰ ਹੀ ਬਹੁਤ ਘੈਂਟ ਆ ਅਰਜਨਟੀਨਾ ਦੇ
0: ਹਾਂ ਨਹੀਂ ਚਲੋ ਵਧੀਆ ਖੇਡੇ ਆ ਤੇ ਮੁਬਾਰਕਾਂ ਅਰਜਨਟੀਨਾ ਨੂੰ ਮੁਬਾਰਕਾਂ ਮੈਸੀ ਨੂੰ ਮੈਸੀ ਦੇ ਪ੍ਰੇਮੀਆਂ ਨੂੰ ਮੁਬਾਰਕਾਂ ਤੇ ਇੰਗਲੈਂਡ ਵਾਲੇ ਵਿਚਾਰੇ ਹੁਣ ਰੋ ਰਹੇ ਆ ਤੇ ਉਹਨਾਂ ਨੂੰ ਫਿਰ ਚਲੋ ਅਗਲੀ ਵਾਰੀ ਸਹੀ
2: ਹਾਂਜੀ ਹਾਂਜੀ ਗੋ ਅਰਜਨਟੀਨਾ ਗੋ ਹੁਣ ਥਾਂ ਥਾਂ ਤੇ ਬਸ ਲੋਕ ਕਹਿਣਗੇ
0: ਹੁਣ ਤਾਂ ਕਹਿਣਗੇ ਜਿਹੜੇ ਨਹੀਂ ਵੀ ਅਰਜਨਟੀਨਾ ਦੇ ਹੱਕ 'ਚ ਉਹ ਵੀ ਕਹਿਣਗੇ ਕਿਉਂਕਿ ਕੋਈ ਨਾ ਕੋਈ ਟੀਮ ਤਾਂ ਚੁਣਨੀ ਹੁੰਦੀ ਆ ਪੋਰਚੁਗਲ ਦੇ ਨਹੀਂ ਫੈਨ ਬਟ ਰੋਨਾਲਡੋ ਦੇ ਫੈਨ ਨੇ ਫਰਾਂਸ ਦੇ ਕੇ ਨਹੀਂ ਫੈਨ ਬਟ ਮੰਬਾਪੇ ਦੇ ਫੈਨ ਨੇ ਤੇ ਮੈਸੀ ਦੇ ਫੈਨ ਤਾਂ ਚਲੋ ਹੈਗੀ ਹੈ ਦੁਨੀਆ ਭਰ ਦੇ ਵਿੱਚ ਸੋ ਸੰਡੇ ਨੂੰ ਹੁਣ ਸਪੇਨ ਵਰਸਿਜ਼ ਅਰਜਨਟੀਨਾ ਫਾਈਨਲ ਦੇਖਦੇ ਹਾਂ ਕੀ ਬਣਦਾ ਸਪੇਨ ਜਿੱਦਾਂ ਅਰਜਨਟੀਨਾ ਜਿੱਦਾਂ ਸੋ ਲੈਟਸ ਸੀ ਟਾਈਮ ਵਿਲ ਟੈਲ ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਕਿ ਐਨਵਰਸਰੀ ਸੇਲ ਪੂਰਾ ਵੀਕ ਚੱਲ ਰਹੀ ਹੈ 6885 ਟੋਮਕਨ ਰੋਡ ਡੇਰੀ ਅਤੇ ਟੋਮਕਨ ਦੇ ਕੋਰਨਰ ਤੇ ਗ੍ਰੈਂਡ ਹੋਮ ਫਰਨੀਚਰ ਸੋ ਭਾਜੀ ਵੈਲਕਮ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਡ ਦੇ ਉੱਪਰ ਐਨਿਵਰਸਰੀ ਸੇਲ ਲੱਗਣ ਜਾ ਰਹੀ ਆ। ਫਰਾਈਡੇ ਸੈਚਰਡੇ ਸੰਡੇ ਪਰਿਵਾਰਾਂ ਨੇ ਪਹੁੰਚਣਾ ਤੇ ਹੁਣ ਤੇ ਬਾਈ ਜੀ ਐਕਸਾਈਟਮੈਂਟ ਪੂਰੀ ਟੀਮ ਦੇ ਵਿੱਚ, ਸਾਡੀ ਜਿਹੜੇ ਟੀਮ ਮੈਂਬਰਾਂ ਦੇ ਵਿੱਚ ਬਲੂਨਸ ਲੱਗ ਰਹੇ ਨੇ। ਰੈੱਡ ਕਾਰਪੇਟ ਦੇ ਪਰਿਵਾਰਾਂ ਦਾ ਸਵਾਗਤ ਕੀਤਾ ਜਾਣਾ ਤੇ ਤੋਹਫੇ ਤੁਹਾਨੂੰ ਜਿਹੜੇ ਵੱਡੇ ਵੱਡੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੇ ਇੱਕ ਬਾਈ ਜੀ ਮੇਰੇ ਸਾਹਮਣੇ ਇੱਕ ਨਵੇਕਲੇ ਕਿਸਮ ਦਾ ਰਿਕਲਾਈਨਰ ਸੋਫਾ ਸੈੱਟ ਆਇਆ, ਆਈਸ ਗ੍ਰੇ ਆਈਸ ਕਲਰ ਦੇ ਵਿੱਚ। ਸੋ ਡਿਫਰੈਂਟ ਕਲਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸਿਡ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ ਤੇ ਪਲੱਸ ਪੁਆਇੰਟ ਨਵੀ ਬਾਈ ਜੀ ਮਸਾਜਰ ਵੀ ਵਿੱਚ ਲੈਂਦਾ। ਸੋ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਮਸਾਜਰ, ਪਾਵਰ ਰਿਕਲਾਈਨਰ, ਵਾਇਰਲੈਸ ਚਾਰਜਰਾਂ ਦੇ ਨਾਲ, ਕੱਪ ਹੋਲਡਰ, ਯੂਐਸਬੀ ਚਾਰਜਰ, ਸੀ ਕੇਬਲ, ਫੁੱਲੀ ਲੋਡਡ ਮਸਾਜਰ ਪਾਵਰ ਰਿਕਲਾਈਨਰ ਸੋਫਾ ਸੈੱਟ, ਗ੍ਰੇ ਕਲਰ, ਆਈਸ ਗ੍ਰੇ ਕਲਰ ਸੋਫਾ ਐਂਡ ਲਪਸਿਡ, ਜਿਹਦੀ ਰੈਗੂਲਰ ਕੀਮਤ $4,500 ਸੀ, ਪਰ ਐਨਿਵਰਸਰੀ ਸਪੈਸ਼ਲ ਜਿੰਨੇ ਵੀ ਪਰਿਵਾਰ ਇਸ ਵੀਕਡ ਦੇ ਉੱਪਰ ਪਹੁੰਚਣਗੇ $1,999 $2,000 ਦੇ ਵਿੱਚ ਪੂਰਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋਫਾ ਸੈੱਟ ਤਾਂ ਤੁਸੀਂ ਬਾਏ ਕਰ ਲੈਣਾ, ਪਰ ਫਰੰਟ ਤੇ ਇੱਕ ਬਾਕਸ ਰੱਖਿਆ ਐਨਿਵਰਸਰੀ ਸਪੈਸ਼ਲ, ਜਿਹਦੇ ਵਿੱਚੋਂ $1,100 ਕੈਸ਼, $500 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਮਾਈਕ੍ਰੋਵੇਵ, ਟੋਸਟਰ, ਏਅਰ ਫਰਾਇਰ, ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਰਹੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਿਵਰਸਰੀ ਐਨਿਵਰਸਰੀ ਸੇਲ ਸੇਲ ਸੇਲ ਨਵੀਂ ਵਾਰ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337, 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। 905-673-3337, 905-673-3337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਤੁਹਾਡੇ ਹੋ ਰਹੀ ਨੇ। ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਮੈਚ ਯਾਰ? ਮੈਨੂੰ ਥੋੜ੍ਹਾ ਤੁਹਾਡਾ ਵੀ ਫੀਡਬੈਕ ਦੇਖੋ ਚੰਗਾ ਰਹਿੰਦਾ, ਤੁਸੀਂ ਅਗਰ ਥੋੜ੍ਹਾ ਬਹੁਤਾ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਲਿਆ, ਕਿਵੇਂ ਤੁਹਾਨੂੰ ਲੱਗਿਆ ਕਿ ਦੋਨੋਂ ਟੀਮਾਂ ਨੇ ਕਿੱਦਾਂ ਦੀ ਖੇਡ ਖੇਡੀ, ਕਿਉਂ ਇੰਗਲੈਂਡ ਵਾਲੇ ਤੁਹਾਨੂੰ ਲੱਗਦਾ ਕਿ ਜਿੱਤਦੇ ਜਿੱਤਦੇ ਹਰੇ? ਸੋ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਨਾਲ ਦੀ ਨਾਲ ਤੁਸੀਂ ਸਭ ਨੇ ਇੱਕ ਮੈਸੇਜ ਜ਼ਰੂਰ ਯਾਦ ਰੱਖਣਾ, ਫੀਨਿਕਸ ਮਿਲਵਰਕ ਦਾ। ਫੀਨਿਕਸ ਮਿਲਵਰਕ ਦੇ ਤੁਸੀਂ ਜੈਗ ਭਾਜੀ ਨੂੰ ਇੱਕ ਵਾਰ ਫੋਨ ਕਰ ਲਓ। ਫੀਨਿਕਸ ਮਿਲਵਰਕ, ਇਹਨਾਂ ਨੂੰ ਕੁਝ ਕੁ ਇੰਪਲੋਈਜ਼ ਦੀ ਲੋੜ ਹੈ। ਫੀਨਿਕਸ ਮਿਲਵਰਕ ਨੂੰ ਸਟੀਲਜ਼ ਅਤੇ ਟੋਮਕਿਨ ਦੇ ਕੋਰਨਰ 'ਤੇ, ਇੱਕ ਤਾਂ ਇਹਨਾਂ ਨੂੰ ਜੇ ਕਿਸੇ ਨੂੰ ਵੀ ਨਾ ਕੈਬਨਿਟਰੀ ਦਾ, ਕਾਰਪੈਂਟਰੀ ਦਾ ਕੰਮ ਆਉਂਦਾ ਤਾਂ ਮਿਲਵਰਕ ਦੇ ਲਈ ਇਹਨਾਂ ਨੂੰ ਕੁਝ ਕੁ ਵਰਕਰਸ ਦੀ ਲੋੜ ਹੈ। ਬੜੀ ਟੋਪ ਦੀ ਪੇ ਹੈ। ਸਟੀਲਜ਼ ਅਤੇ ਟੋਮਕਿਨ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਨੇ। ਸੋ ਤੁਸੀਂ ਇੱਕ ਵਾਰ ਇਹਨਾਂ ਨੂੰ ਫੋਨ ਕਰੋ, ਬੜੀ ਟੋਪ ਦੀ ਪੇ ਹੈ। ਜੇ ਤੁਹਾਡੇ ਨੌਨ ਦੇ ਵਿੱਚ ਵੀ ਕਿਸੇ ਨੂੰ ਵੀ ਕੰਮ ਚਾਹੀਦਾ, ਮਿਲਵਰਕ ਦਾ, ਕੈਬਨਿਟਰੀ ਦਾ, ਕਾਰਪੈਂਟਰੀ ਦਾ ਐਕਸਪੀਰੀਅੰਸ ਹੈ, ਸਟੀਲਜ਼ ਟੋਮਕਿਨ, ਸਟੀਲਜ਼ ਟੋਮਕਿਨ ਤੇ ਲੋਕੇਟਡ, ਜੈਗ ਭਾਜੀ ਨੂੰ ਕਾਲ ਕਰੋ 416-822-2239 ਤੇ ਨਾਲ ਇਹਨਾਂ ਨੂੰ ਕੁਝ ਕੰਸਟਰਕਸ਼ਨ ਵਰਕਰਸ ਦੀ ਵੀ ਲੋੜ ਹੈ। ਕੰਸਟਰਕਸ਼ਨ ਵਰਕਰਸ 416-822-2239 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਅਵੇਲੇਬਲ ਜੋਬ ਬਹੁਤ ਸਾਰੀਆਂ। ਤੇ ਜੈਗ ਭਾਜੀ ਨੂੰ ਤੁਸੀਂ ਫੋਨ ਕਰੋ, ਮਿਸਟਰ ਜੈਗ ਤੁਹਾਡੀ ਉਡੀਕ ਦੇ ਵਿੱਚ ਨੇ ਤੇ ਇਹਨਾਂ ਨਾਲ ਤੁਸੀਂ ਗੱਲਬਾਤ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ।
4: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 4378700001 ਤੇ।

0: ਵਾਜ਼ਰ ਇਨ ਦਾ ਹਾਊਸ ਹੈ ਵਾਜ਼ਰ ਮੁੰਡਾ ਯਾਰ ਇਹ ਚੱਕੀ ਯਾਰ ਇਹ ਫੱਟੇ ਦਾ ਮਿਊਜ਼ਿਕ ਬੜਾ ਡਿਫਰੈਂਟ ਬੜਾ ਅਲੱਗ ਆ ਕੋਈ ਗਾਣਾ ਹੁੰਦਾ ਨਾ ਵਾਜ਼ਰ ਦਾ ਪਤਾ ਲੱਗਦਾ ਵੀ ਵਾਜ਼ਰ ਦਾ ਕੋਈ ਗੀਤ ਹੈ 2865 ਹਾਂਜੀ ਭਾਈ ਜੀ ਵਧੀਆ ਵਧੀਆ ਕੀ ਬਣਦਾ ਚੱਕ ਮੈਂ ਆ ਗਿਆ ਗਾਲ ਨੀ ਕੱਢਣੀ ਹਾਂ ਉਹੀ ਆ
1: ਮੈਂ ਬਾਈ ਜੀ ਕਈ ਦਿਨ ਕਹਿੰਦਾ ਸੀ ਵੀ ਗੀਤ ਲਾਉਣਾ ਸੀ ਬਾਈ ਨੇ ਵਧੀਆ ਕਹਿੰਦਾ ਲਾ
0: ਦੇ ਤੁਸੀਂ ਕਿਹੜਾ ਸੁਣਨਾ ਸੀ
1: ਨਹੀਂ ਨਹੀਂ ਜਿਹੜਾ ਮਰਜ਼ੀ ਗੀਤ ਹੋਇਆ ਮੁੰਡੇ ਸਿੰਗਰ ਦਾ ਵਧੀਆ ਸਿੰਗਰ ਆ ਮੁੰਡਾ
0: ਜੀ ਕੌਣ ਆ ਮੁੰਡਾ ਸਿੰਗਰ
1: ਇਹਦਾ ਨਾਮ ਵਰਮਾ ਲਾਸਟ ਨੇਮ ਲਾਦਾ ਨਾ
0: ਵਰਮਾ ਠੀਕ ਹੈ ਪਰ ਫਰਸਟ ਨੇਮ ਨਹੀਂ ਪਤਾ ਕੀ ਹੈ ਤੁਹਾਨੂੰ
1: ਫਾਸਟ ਭੁੱਲ ਗਿਆ ਰਮੇਸ਼ ਸ਼ਰਮਾ ਪਰ ਵਰਮਾ ਕੇ ਉਹਦਾ ਨਾਮ ਹੋ ਗਿਆ
0: ਰਮੇਸ਼
1: ਨਹੀਂ ਜਿਹੜਾ ਮੁੰਡਾ ਹੀ ਆ
0: ਪਰਮੇਸ਼
1: ਪਰ ਮੈਂ ਪਰਮੇਸ਼ ਸ਼ਰਮਾ ਸਰਬੀ ਸ਼ਰਮਾ
0: ਪਰਮੇਸ਼ ਚਲੋ ਠੀਕ ਹੈ
1: ਪਰ ਮੈਨੂੰ ਤਾਂ ਬਹੁਤ ਵਧੀਆ ਭਾਈ ਦੇ
0: ਹਾਂ ਨਹੀਂ ਵਧੀਆ ਠੀਕ ਹੈ ਹੋਰ ਸੁਣਾਓ ਕਿਵੇਂ ਹੋ ਠੀਕ ਹੋ ਮੌਸਮ ਕਿਵੇਂ ਆ
1: ਚੜ੍ਹਦੀ ਕਲਾ ਹੀ ਮੌਸਮ ਬਹੁਤ ਵਧੀਆ ਜੀ
0: ਵਧੀਆ ਸੀ ਅੱਛਾ
1: ਹਾਂਜੀ
0: ਹੁਣ ਹੋਇਆ ਥੋੜਾ ਬਹੁਤਾ ਕਲੀਅਰ ਮੌਸਮ ਜਾਂ ਨਹੀਂ
1: ਨਹੀਂ ਹੋਇਆ ਨਹੀਂ ਫਰਕ ਨਹੀਂ ਪਿਆ ਜੀ
0: ਫਰਕ ਨਹੀਂ ਪਿਆ ਜੀ ਚਲੋ ਅਰਦਾਸ ਕਰੋ ਕਿ ਜਿੱਥੇ ਅੱਗਾਂ ਲੱਗੀਆਂ ਨੇ ਉੱਥੇ ਹੋ ਜਾਵੇ ਯਾਰ ਸਾਰਾ ਕੁਝ ਠੀਕ ਚਲੋ ਠੀਕ ਹੈ ਫਿਰ ਧੰਨਵਾਦ ਠੀਕ ਹੈ ਥੈਂਕ ਯੂ 9165 ਹਾਂਜੀ ਹਾਂਜੀ 9165 ਹੈਲੋ ਹਾਂਜੀ ਹਾਂਜੀ ਆਂਟੀ ਜੀ ਹਾਂਜੀ
2: ਹੈਲੋ
0: ਹਾਂਜੀ ਅੱਖਾਂ ਦਾ ਆਪਰੇਸ਼ਨ
2: ਤੁਸੀਂ
0: ਆਂਟੀ ਉਹ ਅੱਖਾਂ ਦਾ ਆਪਰੇਸ਼ਨ ਕਰਦੇ ਆ ਆਪਰੇਸ਼ਨ ਹੈਲੋ ਓਕੇ ਆਈ ਥਿੰਕ ਆਵਾਜ਼ ਨਹੀਂ ਆ ਰਹੀ ਸੋ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਦੇ ਲਈ ਅਤੇ ਇਨਵੈਸਟਮੈਂਟਸ ਦੇ ਲਈ ਅਤੇ ਹਰਪ੍ਰੀਤ ਦਾ ਨੰਬਰ ਹੈ 416-817-6500 ਸੋ ਹਰਪ੍ਰੀਤ ਕਿਵੇਂ ਹੋ
3: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
3: ਬਹੁਤ ਵਧੀਆ ਜੀ
0: ਕੀ ਬਣਦਾ
3: ਅਰਜਨਟੀਨਾ ਜਿੱਤ ਗਿਆ
0: ਸੋ ਤੁਸੀਂ ਤਾਂ ਐਂ ਕਰਦੇ ਜੀ ਤੁਸੀਂ ਐਂ ਕਰਦੇ ਜੀ ਤੁਸੀਂ ਆਪ ਅਰਜਨਟੀਨੀਅਨ ਹੁੰਨੇ ਹੋ
3: ਇੰਗਲੈਂਡ ਵੱਲ ਨਹੀਂ ਸੀ ਸੋ ਇਸ ਕਰਕੇ ਈਵਨ ਦੋ ਤੁਸੀਂ ਇਹ ਕਹਿ ਸਕਦੇ ਕਿ ਇੰਗਲੈਂਡ ਵੱਲ ਨਹੀਂ ਸੀਗੀ ਇਸ ਕਰਕੇ ਆਪੋਜ਼ਿਟ ਟੀਮ ਵੱਲ ਹੋ ਗਈ
0: ਟੀਮ ਵੱਲ ਕਿਉਂ ਇੰਗਲੈਂਡ ਨਾਲ ਤੁਹਾਡਾ ਕੀ ਗਿਲਾ ਸ਼ਿਕਵਾ ਮੈਂ ਜਰਸੀ ਦੇ ਵਿੱਚ ਵੀ ਲੱਭ ਜਾਣੀ ਹੈ ਕੋਈ ਸਪੇਨ ਦੀ ਜਰਸੀ ਚ ਵੀ ਲੱਭ ਜਾਣੀ ਕੋਈ ਨੀ ਲੱਭਣੀ ਪੱਕੀ ਗੱਲ ਹੁਣ ਬਸ ਅਰਜਨਟੀਨਾ ਦੀ ਜਰਸੀ ਚ ਜ਼ਰੂਰ ਲੱਭੂਗੀ ਚਲੋ ਠੀਕ ਹੈ ਦੇਖਦੇ ਹਾਂ ਕੌਣ ਵਿਨ ਕਰਦਾ ਬਟ ਮੈਚ ਬੜਾ ਵਧੀਆ ਸੀ ਇੰਗਲੈਂਡ ਨਾਲੇ ਜਿੱਦੇ ਜਿੱਦੇ ਹਾਰੇ ਨੇ ਸੋ ਫਾਈਨਲ ਸਪੇਨ ਐਂਡ ਅਰਜਨਟੀਨਾ ਬੜਾ ਅੱਛਾ ਮੁਕਾਬਲਾ ਹੋਵੇਗਾ ਦੇਖਦੇ ਹਾਂ ਕੀ ਬਣਦਾ ਸੰਡੇ ਨੂੰ ਸੋ ਫੀਫਾ ਵੀ ਬਹੁਤ ਰੌਣਕ ਲੱਗੀ ਰਹੀ ਕਿਉਂਕਿ ਹਰ ਰੋਜ਼ ਹੀ ਪਤਾ ਨਹੀਂ ਕਿੰਨੇ ਕਿੰਨੇ ਮੈਚ ਚਲੋ ਹੁਣ ਵੀ ਇੱਕ ਅੱਧਾ ਮੈਚ ਤੇ ਦੈਟਸ ਇਟ ਖਤਮ ਹੋ ਰਿਹਾ ਤੇ ਰਹਿ ਗਏ ਕੁਝ ਦਿਨ ਸੋ ਹਰਪ੍ਰੀਤ ਦਾ ਨੰਬਰ ਹੈ 416-817-6500 ਹਰਪ੍ਰੀਤ ਅੱਜ ਕੀ ਜਾਣਕਾਰੀ ਦੇ ਰਹੇ ਹਾਂ ਫਿਰ
3: ਸੁਨਵੀ ਆਪਾਂ ਇੰਸ਼ੋਰੈਂਸ ਦੇ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ ਆਪਾਂ ਟਰਮ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨ ਦੀ ਇਨਫੋਰਮੇਸ਼ਨ ਦਿੰਦੇ ਹਾਂ ਕਿ ਕਵਰੇਜ ਬਹੁਤ ਜ਼ਰੂਰੀ ਆ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਆ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕੱਲ ਨੂੰ ਇਨਕੇਸ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆ ਸਭ ਤੋਂ ਪਹਿਲਾਂ ਕੋਈ ਵੀ ਹੈਲਥ ਇਸ਼ੂ ਆਉਂਦਾ ਹੈਗਾ ਤਾਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਲੈਣੀ ਸਾਨੂੰ ਬਹੁਤ ਟਫ ਹੋ ਜਾਂਦੀ ਹੈ ਕਿਉਂਕਿ ਮੈਡੀਕਲ ਅੰਡਰ ਰਾਈਟਿੰਗ ਕਰਕੇ ਆਪਾਂ ਅਪਰੂਵ ਹੀ ਨਹੀਂ ਹੋ ਪਾਉਂਦੇ ਸੋ ਇਸ ਕਰਕੇ ਆਪਾਂ ਹਮੇਸ਼ਾ ਹੀ ਕਹੀਦਾ ਕਿ ਜਿੰਨੇ ਯੰਗ ਹੈਗੇ ਆ ਜਿੰਨੇ ਹੈਲਦੀ ਹੈਗੇ ਆ ਉਸ ਵੇਲੇ ਆਪਣੀਆਂ ਕਵਰੇਜਿਸ ਜ਼ਰੂਰ ਸਟਾਰਟ ਕਰੋ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਤੁਹਾਡੇ ਬੱਚੇ ਹੈਗੇ ਆ ਕਈ ਵਾਰ ਇੱਥੇ ਦੇ ਬੱਚਿਆਂ ਨੂੰ ਇਹ ਗੱਲ ਬਹੁਤ ਔਖੀ ਲੱਗਦੀ ਹੈ ਕਿ ਅਸੀਂ ਕਦ ਲਈ ਇੰਸ਼ੋਰੈਂਸ ਲੈਣੀ ਆ ਜਦੋਂ ਉਹਨਾਂ ਦੀ ਫੈਮਿਲੀ ਸਟਾਰਟਅਪ ਹੁੰਦੀ ਹੈਗੀ ਆ ਜਦੋਂ ਅੱਗੇ ਉਹਨਾਂ ਦੀਆਂ ਫੈਮਿਲੀਜ਼ ਦੇ ਵਿੱਚ ਉਹਨਾਂ ਦੇ ਬੱਚੇ ਆ ਉਹਨਾਂ ਦੇ ਘਰ ਬਾਰ ਆ ਫਿਰ ਉਹ ਸੋਚਣਾ ਸ਼ੁਰੂ ਕਰਦੇ ਆ ਕਿ ਹਾਂ ਆਪਾਂ ਕਵਰੇਜ ਲੈ ਲਈਏ ਪਰ ਕਈ ਵਾਰ ਇੱਦਾਂ ਹੁੰਦਾ ਕਿ ਕੋਈ ਨਾ ਕੋਈ ਜੇ ਹੈਲਥ ਕੰਸਰਨ ਆ ਗਿਆ ਜਾਂ ਫੈਮਿਲੀ ਹਿਸਟਰੀ ਦੇ ਵਿੱਚ ਵੀ ਇੱਕ ਤੋਂ ਵਾਧੂ ਪਰਸਨ ਨੂੰ ਸੇਮ ਮੈਡੀਕਲ ਕੰਡੀਸ਼ਨਸ ਆ ਗਈਆਂ ਤਾਂ ਆਪਾਂ ਨੂੰ ਆਪਣੀ ਪਾਲਿਸੀ ਲੈਣ ਵੇਲੇ ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ। ਇਸੇ ਕਰਕੇ ਜਦੋਂ ਤੁਸੀਂ ਯੰਗ ਹੈਗੇ ਆ, ਅਗਰ ਤੁਸੀਂ ਆਪਣੀ ਟਰਮ ਇੰਸ਼ੋਰੈਂਸ ਪਾਲਿਸੀ ਵੀ ਲੌਕ ਇਨ ਕਰਵਾ ਲੈਂਦੇ ਆ, ਤਾਂ ਉਹਦਾ ਮਤਲਬ ਇਹ ਹੈਗਾ ਕਿ ਇਨ ਫਿਊਚਰ ਦੇ ਵਿੱਚ ਅਗਰ ਤੁਸੀਂ ਉਹਨੂੰ ਕਦੀ ਵੀ ਪਰਮਾਨੈਂਟ ਕਰਨਾ, ਉਹਨੂੰ ਅਪਗ੍ਰੇਡ ਕਰਨਾ ਹੈਗਾ, ਵਿਦਆਊਟ ਐਨੀ ਮੈਡੀਕਲ ਅੰਡਰ ਰਾਈਟਿੰਗ ਤੁਸੀਂ ਉਸ ਪਲਾਨ ਦੇ ਵਿੱਚ ਚੇਂਜਿਸ ਕਰਵਾ ਸਕਦੇ ਆ। ਅਦਰਵਾਈਜ਼ ਜੇ ਹੁਣ ਤੋਂ ਹੀ ਤੁਸੀਂ ਆਪਣੇ ਪਲਾਨ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕਰਨਾ ਚਾਹੁੰਦੇ ਆ ਕਿ ਤੁਹਾਡੇ ਕੋਲ ਵਧੀਆ ਅਮਾਊਂਟ ਦੀ ਕਵਰੇਜ ਹੋਵੇ, ਤੁਹਾਡੇ ਕੋਲ ਕੁਛ ਅਮਾਊਂਟ ਪਰਮਾਨੈਂਟ ਹੋਵੇ, ਕੁਛ ਅਮਾਊਂਟ ਟਰਮ ਇੰਸ਼ੋਰੈਂਸ ਹੋਵੇ, ਤਾਂ ਕੰਬੀਨੇਸ਼ਨਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਸਾਡੇ ਕੋਲ ਅਵੇਲੇਬਲ ਹੈਗੇ ਆ। ਸਪੈਸ਼ਲੀ ਡਿਵੀਡੈਂਡ ਵਾਲੇ ਪਲਾਨਸ ਦੀਆਂ ਤਾਂ ਬਹੁਤ ਸਾਰੀਆਂ ਕਾਲਸ ਹੈਗੀਆਂ ਆ, ਕਿਉਂਕਿ ਆਪਾਂ ਹਮੇਸ਼ਾ ਇੱਦਾਂ ਦੀ ਥਾਂ ਤੇ ਇਨਵੈਸਟ ਕਰਨਾ ਚਾਹੁੰਦੇ ਹੁੰਦੇ ਹਾਂ ਜਿੱਥੋਂ ਸਾਨੂੰ ਡਿਵੀਡੈਂਡਸ ਵੀ ਨਾਲ ਮਿਲਣ। ਜਦੋਂ ਆਪਾਂ ਕਿਸੇ ਵੀ ਇਨਵੈਸਟਮੈਂਟ ਵਾਲੇ ਪਰਸਨ ਜਾਂ ਜਿਹਨਾਂ ਨੂੰ ਥੋੜੀ ਜਿਹੀ ਵੀ ਨੌਲੇਜ ਹੈਗੀ ਆ ਸਟਾਕਸ ਦੀ, ਉਹਨਾਂ ਨਾਲ ਗੱਲ ਕਰਦੇ ਆ, ਤਾਂ ਉਹਨਾਂ ਨੂੰ ਹੁੰਦਾ ਕਿ ਮੈਂ ਉਦਾਂ ਦੇ ਸਟਾਕ ਬਾਏ ਕਰਾਂ, ਉਸ ਕੰਪਨੀ ਦੇ ਸਟਾਕ ਬਾਏ ਕਰਾਂ ਜਿੱਥੋਂ ਮੈਨੂੰ ਡਿਵੀਡੈਂਡਸ ਪੇ ਆਊਟ ਹੋਣ। ਤਾਂ ਇੱਦਾਂ ਲਾਈਫ ਇੰਸ਼ੋਰੈਂਸ ਦਾ ਪਲਾਨ ਜਿਹਦੇ ਵਿੱਚੋਂ ਤੁਹਾਨੂੰ ਡਿਵੀਡੈਂਡਸ ਮਿਲਣਗੇ, ਜਿੱਥੇ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ, ਉੱਥੇ ਨਾਲ ਤੁਹਾਡੇ ਕੋਲ ਗਰੰਟਿਡ ਕੈਸ਼ ਵੈਲਿਊ ਵੀ ਹੈਗੀ ਆ ਪਾਲਿਸੀ ਦੇ ਵਿੱਚ, ਬਟ ਉਹਦੇ ਉੱਪਰ ਐਡੀਸ਼ਨਲ ਇਹ ਹੈਗਾ ਆ ਕਿ ਕੰਪਨੀ ਜਿਹੜੀ ਹੈਗੀ ਆਪਣਾ ਪ੍ਰੋਫਿਟ ਡਿਵੀਡੈਂਡ ਦੀ ਫਾਰਮ ਚ ਸ਼ੇਅਰ ਕਰੂਗੀ। ਐਵਰੀ ਈਅਰ ਉਹ ਡਿਵੀਡੈਂਡਸ ਪੇ ਆਊਟ ਕਰਨਗੇ, ਔਰ ਉਹ ਜਿਹੜੇ ਡਿਵੀਡੈਂਡਸ ਹੈਗੇ ਆ, ਜਾਂ ਤੁਸੀਂ ਕੈਸ਼ ਲੈ ਸਕਦੇ ਆ ਬਾਹਰ, ਜਾਂ ਤੁਸੀਂ ਉਹਨਾਂ ਨੂੰ ਇਸ ਢੰਗ ਨਾਲ ਯੂਜ ਕਰ ਸਕਦੇ ਆ ਕਿ ਤੁਹਾਡਾ ਪ੍ਰੀਮੀਅਮ ਰਿਡਿਊਸ ਹੋ ਜਾਵੇ ਉਨਾ ਹੀ, ਜਾਂ ਫਿਰ ਜਿਹੜੀ ਲਾਸਟ ਆਪਸ਼ਨ ਹੈਗੀ ਆ ਜਿਹੜੀ ਆਪਾਂ ਸਾਰੇ ਰਿਕਮੈਂਡ ਕਰਦੇ ਆ ਕਿ ਉਹਨੂੰ ਆਪਣੀਆਂ ਪਾਲਿਸੀਜ਼ ਦੇ ਵਿੱਚ ਐਡ ਆਨ ਕਰੋ, ਤਾਂ ਕਿ ਉਸ ਡਿਵੀਡੈਂਡ ਦੇ ਨਾਲ ਤੁਹਾਡੀ ਇੱਕ ਜਿਹੜੀ ਗਰੰਟਿਡ ਕੈਸ਼ ਵੈਲਿਊ ਆ ਉਹ ਵੀ ਇਨਕਰੀਜ਼ ਹੋਵੇ। ਦੂਸਰਾ ਇਹ ਹੈਗਾ ਆ ਕਿ ਜਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲਈ ਆ ਉਹ ਵੀ ਐਵਰੀ ਈਅਰ ਇਨਕਰੀਜ਼ ਹੋਵੇ। ਸੋ ਕਿੰਨੀ ਵਧੀਆ ਚੀਜ਼ ਹੈਗੀ ਆ, ਕਿਉਂਕਿ ਜੇ ਆਪਾਂ ਰੈਗੂਲਰਲੀ ਆਪਣੀ ਇੰਸ਼ੋਰੈਂਸ ਕਵਰੇਜ ਨੂੰ ਵਧਾਉਣਾ ਹੋਵੇ ਤਾਂ ਆਪਾਂ ਨੂੰ ਦੁਬਾਰਾ ਤੋਂ ਮੈਡੀਕਲ ਅੰਡਰ ਰਾਈਟਿੰਗ ਦੇ ਵਿੱਚ ਜਾਣਾ ਪੈਣਾ ਆ। ਸੋ ਅਗਰ ਇਨਕੇਸ ਕੋਈ ਮੈਡੀਕਲ ਇਸ਼ੂ ਆ ਗਿਆ ਤਾਂ ਆਪਾਂ ਕਵਰੇਜ ਵਧਾ ਨਹੀਂ ਸਕਦੇ। ਤੇ ਜੇ ਆਪਾਂ ਡਿਵੀਡੈਂਡ ਵਾਲਾ ਪਲਾਨ ਲਿਆ ਹੋਇਆ ਤਾਂ ਡਿਵੀਡੈਂਡਸ ਨੇ ਆਟੋਮੈਟਿਕਲੀ ਤੁਹਾਡੀ ਕਵਰੇਜ ਨੂੰ ਇਨਕਰੀਜ਼ ਕਰਨਾ ਹੈ, ਜਿਹਦੇ ਵਿੱਚ ਕੋਈ ਵੀ ਮੈਡੀਕਲ ਅੰਡਰ ਰਾਈਟਿੰਗ ਦੀ ਜ਼ਰੂਰਤ ਨਹੀਂ ਹੈਗੀ। ਸੋ ਬਹੁਤ ਸਾਰੇ ਪਰਪਜ਼ ਇਹ ਵਾਲਾ ਪਲਾਨ ਜਿਹੜਾ ਸੋਲਵ ਕਰਦਾ ਆ, ਜਿੱਥੇ ਆਪਣੀ ਕਵਰੇਜ ਪ੍ਰੋਵਾਈਡ ਕਰਦਾ ਆ, ਉੱਥੇ ਆਪਣੇ ਕੋਲ ਕੈਸ਼ ਵੈਲਿਊ ਹੁੰਦੀ ਆ ਜਿਹਨੂੰ ਆਪਾਂ ਐਜ਼ ਆ ਵੈਲਥ ਜਨਰੇਟਰ ਵੀ ਰੱਖ ਲੈਂਦੇ ਹਾਂ ਕਿ ਵੈਲਥ ਜਨਰੇਟ ਕਰਕੇ ਦਊਗੀ ਜਾਂ ਸਾਡੀ ਰਿਟਾਇਰਮੈਂਟ ਪਲਾਨ ਕਰਕੇ ਦਊਗੀ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਕਿਸੇ ਵੀ ਪਲਾਨ ਦੇ ਨਾਲ ਰਿਲੇਟਡ, ਚਾਹੇ ਉਹ ਟਰਮ ਇੰਸ਼ੋਰੈਂਸ ਪਾਲਿਸੀ ਦਾ, ਚਾਹੇ ਡਿਵੀਡੈਂਡ ਵਾਲੇ ਪਲਾਨ ਹੈਗੇ ਆ, ਨੰਬਰ ਹੈਗਾ ਜੀ ਮੇਰਾ 416-817-6500-416-817-6500।
0: ਇੱਕ ਇੱਕ ਫੋਨ ਨੰਬਰ ਹੈ 416-817-6500 ਦੇ ਉੱਤੇ ਗੱਲਬਾਤ ਕਰੋ, 416-817-6500। ਹਰਪ੍ਰੀਤ, ਥੈਂਕ ਯੂ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 401 ਤੇ ਬੜਾ ਖਤਰਨਾਕ ਐਕਸੀਡੈਂਟ ਹੋਇਆ ਹੈ ਅੱਜ, 2 ਮੌਤਾਂ 3 ਇੰਜਰੀਜ਼। ਪਤਾ ਨਹੀਂ ਯਾਰ, ਬੰਦਾ ਜਿਹੜਾ ਚਲਾ ਰਿਹਾ ਸੀਗਾ ਗੱਡੀ, ਮੈਨੂੰ ਲੱਗਦਾ 110% ਡਿਸਟਰੈਕਟਡ ਹੋਊਗਾ, ਫੋਨ ਤੇ ਲੱਗਿਆ ਜਾਂ ਕੁਛ ਇੱਦਾਂ ਦਾ, ਨਹੀਂ ਤਾਂ ਜਿਹੜੀ ਅੱਗੇ ਗੱਡੀ ਜਾ ਰਹੀ ਉਹ ਬਹੁਤ ਸਲੋ, ਉਸ ਤੋਂ ਪਿੱਛੇ ਵਾਲਾ ਜਿਹੜਾ ਬੰਦਾ ਆ ਰਿਹਾ ਪਤਾ ਨਹੀਂ ਕਿਹੜੀ ਸਪੀਡ ਤੇ ਯਾਰ, ਬੰਦਾ ਬਸ ਦਵੱਲੀ ਗਿਆ ਦਵੱਲੀ ਗਿਆ। ਸੋ ਇਟਸ ਵੈਰੀ ਯਾਰ, ਬਹੁਤ ਹੀ ਇੱਕ ਡਰ ਲੱਗਦਾ। ਹੁਣ ਜਿਹੜੀ ਗੱਡੀ 'ਚ ਉਹਨੇ ਮਾਰੀ ਹੈ, ਉਹ ਵਿਚਾਰੇ ਆਰਾਮ ਨਾਲ ਆਪਣਾ ਜਾ ਰਹੇ ਹੈ, ਰੂਲ ਫੋਲੋ ਕਰ ਰਹੇ ਹੈ। ਸੋ ਇੱਕ 80-year-old ਦਾ ਬੰਦਾ ਅਤੇ ਇੱਕ 53-year-old ਦੀ ਲੇਡੀ ਹੈ ਕੇਂਬਰਿਜ ਦੀ, ਦੋਨੋਂ ਪੈਸੰਜਰ ਸੀਗੇ ਹੋਂਡਾ CR-V ਦੇ, ਵਿਕਟਮ ਦੋਨੋਂ ਯਾਰ, ਦੋਨਾਂ ਦੀ ਮੌਤ ਹੋਈ। ਬਹੁਤ ਦੁੱਖ ਦੀ ਗੱਲ, ਜਿਹੜਾ ਡਰਾਈਵਰ ਸੀਗਾ ਹੋਂਡਾ ਵਾਲਾ ਅਤੇ ਉਹਦੇ ਨਾਲ ਵੀ ਪੈਸੰਜਰ, ਉਹਨਾਂ ਨੂੰ ਵੀ ਹੋਸਪਿਟਲ ਲੈ ਕੇ ਗਏ। ਇੱਕ ਬਹੁਤ ਟ੍ਰੈਜਿਕ ਗੱਲ, ਵਿਚਾਰੇ ਜਿਹੜੇ ਵਿਕਟਮ, ਹੁਣ ਕਿਸੇ ਕਰਕੇ ਕਿਸੇ ਦੀ ਜਾਨ ਜਾ ਰਹੀ ਹੈ, ਕੋਈ ਬੇਕਸੂਰ ਆਰਾਮ ਨਾਲ ਆਪਣਾ ਜਾ ਰਿਹਾ, ਕੋਈ ਗਲਤੀ ਨਹੀਂ ਕਰ ਰਿਹਾ, ਅਤੇ ਕਿਸੇ ਦੀ ਗਲਤੀ ਕਰਕੇ ਕਿੱਡੀ ਵੱਡੀ ਯਾਰ, ਇੱਕ ਕਿੱਡਾ ਵੱਡਾ ਨੁਕਸਾਨ ਹੋ ਰਿਹਾ। ਵੈਰੀ ਸੈਡ, ਵੈਰੀ ਅਨਫੋਰਚੁਨੇਟ। ਸੋ ਪ੍ਰੋਗਰਾਮ ਪੰਜਾਬੀ 905-673-3337 ਨੰਬਰ ਆਪਣਾ, 905-673-3337। ਸੋ ਗੱਲਾਂ ਬਾਤਾਂ ਤੁਹਾਡੇ ਨਾਲ ਬਹੁਤ ਸਾਰੀਆਂ ਕਰਨੀਆਂ ਨੇ। ਮਨਜੀਤ, ਮੈਨੂੰ 5 ਮਿੰਟ ਦੇ ਤੁਹਾਨੂੰ ਫੋਨ ਕਰਦੇ ਹਾਂ। ਸਾਡੇ ਨਾਲ ਡਾਕਟਰ ਕੁਲਦੀਪ ਜੁੜੇ ਆ KD ਹੋਮਿਓ ਤੋਂ, ਫਿਰ ਗਾਣਾ ਲਾਉਂਦੇ ਹਾਂ ਅਤੇ ਅੱਜ ਦੀ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਸੋ ਡਾਕਟਰ ਕੁਲਦੀਪ, KD ਹੋਮਿਓਪੈਥੀ, ਕੁਲਦੀਪ ਜੀ ਵੈਲਕਮ।
4: ਹਾਂਜੀ ਨਵੀਂ, ਤੁਹਾਨੂੰ ਸਾਰੇ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ
0: ਜੀ।
4: ਨਵੀਂ ਜੀ, ਅੱਜ ਮੈਂ ਥਾਇਰਾਇਡ ਬਾਰੇ ਜਾਣਕਾਰੀ ਦਊਂਗਾ। ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ ਜੇ ਕੋਈ ਜ਼ਿਆਦਾ ਮੈਨੂੰ ਕਹਿਣ ਦੀ ਲੋੜ ਨਹੀਂ, ਪੂਰੇ 50 ਸਾਲ ਲਗਭਗ ਹੋ ਗਏ ਨੇ ਹੋਮਿਓਪੈਥੀ ਫੀਲਡ ਦੇ ਵਿੱਚ, ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰ ਰਿਹਾ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨੇ। ਮੈਂ ਲੱਕੀ ਹੈਗਾ ਕਿ ਉਹਦੇ ਬ੍ਰੈਂਪਟਨ ਸੇਵਾ ਕਰ ਰਿਹਾ, ਪੂਰੀ ਦੁਨੀਆ ਤੋਂ ਮੇਰੇ ਕੋਲ ਪੇਸ਼ੈਂਟ ਨੇ, ਹਰ ਤਰ੍ਹਾਂ ਦਾ ਪੇਸ਼ੈਂਟ ਹੈ, ਪੇਟ ਦੀ ਕੋਈ ਬਿਮਾਰੀ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰਾਲ ਹੈ, ਡਾਇਬਟੀਜ਼ ਹੈ, ਐਂਗਜਾਇਟੀ ਹੈ, ਡਿਪਰੈਸ਼ਨ, ਸਕਿਨ ਦਾ ਕੋਈ ਇਸ਼ੂ ਹੈ, ਆਰਥਰਾਈਟਿਸ ਹੈ ਜੇ ਕਿਸੇ ਬਿਮਾਰੀ ਦਾ ਤੁਹਾਨੂੰ ਡਰ ਲੱਗ ਗਿਆ ਉਹ ਹਰ ਬਿਮਾਰੀ ਦਾ ਇਲਾਜ ਹੈਗਾ ਠੀਕ ਹੈ ਤੁਸੀਂ ਆ ਕੇ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਹਰ ਚੀਜ਼ ਮੈਂ ਐਕਸਪਲੇਨ ਕਰੂੰਗਾ ਅਸੀਂ ਰੂਟ ਕਾਰਡ ਨੂੰ ਠੀਕ ਕਰਦੇ ਹਾਂ ਤੇ ਅਸੀਂ ਕੋਈ ਬਿਮਾਰੀ ਦਾ ਇਲਾਜ ਨਹੀਂ ਕਰਦੇ ਤੁਹਾਡੇ ਸਿਮਟਮ ਦਾ ਇਲਾਜ ਕਰਦੇ ਹਾਂ ਜੋ ਰੂਟ ਕਾਜ ਹੁੰਦਾ ਉਹਨੂੰ ਇਲਾਜ ਕਰਦੇ ਹਾਂ ਹਰ ਬਿਮਾਰੀ ਠੀਕ ਹੁੰਦੀ ਹੈ ਜਿਹਨੂੰ ਲੱਗਦਾ ਕਿ ਹੋਮੋਪੈਥੀ ਸਲੋ ਹੈਗੀ ਹੈ ਕੰਮ ਨਹੀਂ ਕਰਦੀ ਜ਼ਰੂਰ ਮੈਂ ਕੋਈ ਵਿਜਿਟ ਕਰਨਾ ਮੈਂ ਪ੍ਰੂਫ ਕਰਾਂਗਾ ਹੋਮੋਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਲੇਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 6478180055 647 818 0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਦੇਖੋ ਥਾਇਰਾਇਡ ਨਾ ਇਹ ਸਾਡੇ ਬਹੁਤ ਇੰਪੋਰਟੈਂਟ ਪਾਰਟ ਹੈ ਹਿਊਮਨ ਬਾਡੀ ਵਾਸਤੇ ਇਹ ਸਾਡੇ ਮੈਟਾਬੋਲਿਜ਼ਮ ਸੀ ਕੰਟਰੋਲ ਕਰਦਾ ਹੈ ਔਰ ਤੁਹਾਡੀ ਜੋ ਵੀ ਫੂਡ ਖਾਂਦੇ ਉਹਨੂੰ ਐਨਰਜੀ 'ਚ ਕਨਵਰਟ ਕਰਦਾ ਇਹਦੇ ਦੋ ਤਰ੍ਹਾਂ ਦਾ ਥਾਇਰਾਇਡ ਹੁੰਦਾ ਪ੍ਰੋਬਲਮ ਜਿਹੜੀ ਹੈ ਲੋਕਾਂ ਨੂੰ ਹਾਈਪੋਥਾਇਰਾਇਡ ਔਰ ਹਾਈਪਰਥਾਇਰਾਇਡ ਹਾਈਪੋਥਾਇਰਾਇਡ ਨੂੰ ਅੰਡਰ ਐਕਟਿਵ ਕਹਿੰਦੇ ਇਹਦੇ ਥਕਾਵਟ ਹੋਏਗੀ ਠੰਡ ਲੱਗਦੀ ਹੈ ਕੋਨਸਟੀਪੇਸ਼ਨ ਹੁੰਦਾ ਡਰਾਈ ਸਕਿਨ ਹੁੰਦੀ ਹੈ ਮਸਲ ਵੀਕਨੈਸ ਮਸਲ ਸਟਿਫਨੈਸ ਔਰ ਤੁਹਾਡਾ ਮੈਮੋਰੀ ਤੁਹਾਡੀ ਘੱਟ ਜਾਂਦੀ ਹੈ ਕੋਲੈਸਟਰਾਲ ਵੱਧ ਜਾਂਦਾ ਹਾਈਪਰ ਐਕਟਿਵ ਉਹਦੇ ਤੁਹਾਡੀ ਭੁੱਖ ਜ਼ਿਆਦਾ ਲੱਗੇਗੀ ਨਰਵਸ ਰੈਸਟਲੈਸ ਹੋਏਗੀ ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੋਏਗੀ ਔਰ ਸਭ ਤੋਂ ਚੀਜ਼ ਹੈ ਇਹਦੇ 'ਚ ਵੇਟ ਲੋਸ ਹੁੰਦਾ ਔਰ ਹਾਈਪੋਥਾਇਰਾਇਡ ਵਿੱਚ ਵੇਟ ਗੇਨ ਹੁੰਦਾ ਦੋਨਾਂ 'ਚ ਇਹ ਪ੍ਰੋਬਲਮ ਕਿਸੇ ਨੂੰ ਇਹ ਪ੍ਰੋਬਲਮ ਹੈ ਹੋਰ ਵੀ ਕੋਈ ਇਸ਼ੂ ਹੈਗਾ 647-818-055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਜੇ ਤੁਹਾਡੇ ਬੈਨੀਫਿਟ ਨੇ ਬੈਨੀਫਿਟ ਵੀ ਚੈੱਕ ਕਰ ਲਓ ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ
0: ਥੈਂਕ ਯੂ ਜੀ 647-818-0055 ਨੰਬਰ ਹੈ 647-818-0055 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਤੇ ਤੁਹਾਡੇ ਲਈ ਇੱਕੋ ਇੱਕ ਵਨ ਐਂਡ ਓਨਲੀ ਮਿਸਟਰ ਕੁਲਦੀਪ ਹਾਜ਼ਰ ਨੇ ਗਾਣਾ ਲਾਈਏ ਤੁਹਾਡੇ ਲਈ ਫਿਰ ਇੱਕ ਵਧੀਆ ਜਿਹਾ ਬੜਾ ਸੋਹਣਾ ਯਾਰ ਜੋਰਡਨ ਸੰਧੂ

0: ਨਹੀਂ ਗੱਲ ਠੀਕ ਹੈ ਕਿ ਯਾਰ ਯਾਰਾਂ ਨਾਲ ਬਹਿਣ ਨੂੰ ਚਲੋ ਸਮਾਂ ਨਹੀਂ ਉਨਾ ਮਿਲਦਾ, ਬਟ ਜਿਹਨੇ ਜਿਹਨਾਂ ਨਾਲ ਵਾਕਈ ਯਾਰੀ ਹੁੰਦੀ ਹੈ ਬੰਦਾ ਖੜਦਾ ਯਾਰ ਜਦੋਂ ਲੋੜ ਪੈ ਜਾਵੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਨੰਬਰ ਹੈ, 9056733337। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਬਾਕਸਿੰਗ ਵੀਕ ਇਨ ਜੁਲਾਈ, ਸੋ ਇਹ ਲਾਸਟ ਵੀਕ ਹੈ ਜਿਹਦੇ ਵਿੱਚ ਤੁਸੀਂ ਇਹ ਪ੍ਰਾਈਸਿਸ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਦਾ ਫਾਇਦਾ ਚੱਕ ਸਕਦੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ 3-piece ਦਾ ਕਿਚਨ ਸੈੱਟ ਦਾ ਬੰਡਲ ਹੈ ਜਿਹਦੇ ਵਿੱਚ 36-inch ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਇਹ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੋਪ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $1,600 ਦੀ ਪ੍ਰਾਈਸ ਤੋਂ ਘਟਾ ਕੇ $1,099, ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ

0: ਬਰੋਕੇ, ਅਸੀਂ ਨਾ ਗੱਲ ਕਰ ਰਹੇ ਸੀ ਅੱਜ ਸਵੇਰੇ ਤੇ ਇੱਕ ਬਹੁਤ ਹੀ ਸਿਚੁਏਸ਼ਨ ਹੈ ਆਨਲਾਈਨ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ। ਉਸ ਸਿਚੁਏਸ਼ਨ ਚ ਕੀ ਹੋਇਆ, ਇੱਕ ਬੰਦਾ ਤੇ ਉਹਨੂੰ ਨਾ ਕੰਮ ਤੇ ਇੱਕ ਉਹ ਪ੍ਰਾਈਜ਼ ਜਿੱਤਦਾ ਹੁੰਦੇ ਆ ਕੰਮ ਤੇ, ਕਈ ਇਵੈਂਟ ਤੇ ਰੈਫਲਸ ਹੁੰਦੇ ਆ ਤੁਸੀਂ ਜਾਣਦੇ ਹੀ ਹੋ, ਤੇ ਕੰਮ ਤੇ ਨਾ ਉਹ ਰੈਫਲ ਦੇ ਵਿੱਚ ਇੱਕ ਪ੍ਰਾਈਜ਼ ਵਿਨ ਕਰਦਾ ਤੇ ਉਹ ਪ੍ਰਾਈਜ਼ ਹੈ ਇੱਕ YSL ਜਿਹੜਾ ਬੜਾ ਲਗਜ਼ੂਰੀਅਸ ਬ੍ਰਾਂਡ ਹੈ, YSL ਦਾ ਇੱਕ ਮੇਕਅਪ ਕਿੱਟ ਹੈ ਉਹ ਜਿੱਦਾ ਉਹ ਵਿਨ ਕਰਦਾ ਤੇ ਉਹ ਕਹਿੰਦਾ ਮੈਂ ਕੀ ਕਰਨਾ, ਇੱਕ ਕੁੜੀ ਉਹਦੇ ਨਾਲ ਕੰਮ ਕਰਦੀ ਹੈ ਉਹਨੇ ਉਹ ਕੁੜੀ ਨੂੰ ਦਿੱਤਾ ਗਿਫਟ ਵੀ ਆਹ ਚੱਕ ਤੂੰ ਲੈ ਲਾ। ਉਹਦੇ ਕੰਮ ਵਾਲੇ ਨੇ ਕਿਤੇ ਫੋਟੋ ਖਿੱਚਤੀ ਕਿ ਉਹ ਯਾਰ ਬੰਦਾ ਕਿੰਨਾ ਚੰਗਾ, ਇਹਨੇ ਆਪ ਨਹੀਂ ਰੱਖਿਆ ਆਪਣੀ ਕੋਵਰਕਰ ਨੂੰ ਇਹਨੇ ਚੱਕ ਕੇ ਉਹ ਜਿਹੜਾ YSL ਦਾ ਮੇਕਅਪ ਕਿੱਟ ਹੈ ਦੇ ਦਿੱਤਾ। ਤੇ ਉਹਨਾਂ ਨੇ ਚੱਕ ਕੇ ਕੀ ਕੀਤਾ, ਉਹਨਾਂ ਨੇ ਆਨਲਾਈਨ ਸੋਸ਼ਲ ਮੀਡੀਆ 'ਤੇ ਪਿਕਚਰ ਪਾ ਤੀ ਅਤੇ ਫਿਰ ਜਿਹੜਾ ਬੰਦਾ ਉਹਦੀ ਘਰ ਵਾਲੀ ਹੈ ਉਹਦੀ ਘਰ ਵਾਲੀ ਨੂੰ ਪਤਾ ਚੱਲ ਜਾਂਦਾ ਕਿ ਇਹਨੇ YSL ਦਾ ਜਿਹੜਾ ਮੇਕਅਪ ਕਿੱਟ ਹੈ ਇਹਨੇ ਆਪਣੀ ਇੱਕ ਫੀਮੇਲ ਇੱਕ ਲੜਕੀ ਕੋਵਰਕਰ ਨੂੰ ਦੇਤਾ। ਉਹ ਅਪਸੈਟ ਬਹੁਤ ਹੁੰਦੀ ਹੈ, ਉਹਨਾਂ ਦੇ ਘਰੇ ਤਾਂ ਪੰਗਾ ਪੈ ਜਾਂਦਾ ਕਿ ਤੂੰ ਮੇਰੇ ਬਾਰੇ ਨਹੀਂ ਸੋਚਿਆ, ਮੈਂ ਘਰੇ ਬੈਠੀ ਤੇਰੇ ਬੱਚੇ ਦੀ ਟੇਕ ਕੇਅਰ ਕਰ ਰਹੀ ਹਾਂ, ਯੇ ਵੋ, ਚਲੋ ਸੌ ਚੀਜ਼ਾਂ ਹੁੰਦੀਆਂ। ਅਤੇ ਉਹ ਅਪਸੈਟ ਬਹੁਤ ਹੋਈ, ਫਿਰ ਉਹ ਲੇਡੀ ਔਨਲਾਈਨ ਗਈ ਕਹਿੰਦੀ ਯੂ ਨੋ ਆਮ ਵੈਰੀ ਅਪਸੈਟ, ਵੀ ਮੈਂ ਘਰ ਸਾਰਾ ਸਾਂਭਦੀ ਹਾਂ, ਬੱਚੇ ਦਾ ਯੂ ਨੋ ਖਿਆਲ ਰੱਖਦੀ ਹਾਂ, ਇਹਨੇ ਮੇਰੇ ਬਾਰੇ ਸੋਚਿਆ ਨਹੀਂ ਅਤੇ ਹੁਣ ਮੈਂ ਇਹਦੇ ਨਾਲ ਡਿਵੋਰਸ ਕਰ ਰਹੀ ਹਾਂ, ਇੰਨੀ ਗੱਲ ਖਾਤਰ। ਹੁਣ ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਬੜੀ ਨਿੱਕੀ ਜਿਹੀ ਗੱਲ, ਫਿਰ ਕੀ ਹੋ ਗਿਆ ਜੇ ਉਹਨੇ ਤੋਹਫਾ ਦੇਤਾ ਕਿਸੇ ਕੋਵਰਕਰ ਨੂੰ, ਉਹ ਤਾਂ ਕੰਮ ਹੈ, ਕੰਮ 'ਤੇ ਕਈ ਵਾਰ ਚਲੋ ਤੁਹਾਨੂੰ ਰੱਖਣਾ ਵੀ ਪੈਂਦਾ ਇੱਕ ਰਿਲੇਸ਼ਨਸ਼ਿਪ ਕਿਸੇ ਨਾ ਕਿਸੇ ਨਾਲ। ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਯਾਰ ਕੁੜੀ ਸਹੀ ਹੈ ਆਪਣੀ ਥਾਂ 'ਤੇ, ਵੀ ਅਕਸਰ ਯਾਰ ਵਾਈਫ ਹੈ ਤੂੰ ਸੋਚ, ਵੀ ਇੰਨਾ ਮਹਿੰਗਾ ਗਿਫਟ ਹੈ ਤੇਰੀ ਵਾਈਫ ਘਰੇ ਹੈ, ਉਹ ਤਾਂ ਕਿੰਨੀ ਖੁਸ਼ ਹੋਊਗੀ ਜੇ ਉਹਨੂੰ ਤੂੰ YSL ਦਾ ਕੋਈ ਕਿੱਟ ਦੇ ਰਿਹਾ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਲੇਡੀ ਓਵਰ ਰਿਐਕਟ ਕਰ ਰਹੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਉਹ ਬਹੁਤ ਗਲਤ ਹੈ, ਉਹਨੂੰ ਨਹੀਂ ਸੀ ਇੱਦਾਂ ਕਰਨਾ ਚਾਹੀਦਾ, ਯਾਰ ਤੇਰੀ ਵਾਈਫ ਹੈ ਉਹਦੇ ਬਾਰੇ ਸੋਚ, ਜਿਹੜੀ ਫੀਮੇਲ ਕੋਵਰਕਰ ਹੈ ਜਿਹਦੇ ਨਾਲ ਤੂੰ ਕੰਮ ਕਰਦਾ ਉਹਨੂੰ ਕੋਈ ਹੋਰ ਲੈ ਦੂਗਾ ਗਿਫਟ, ਤੂੰ ਨਹੀਂ ਤਾਂ ਕਿਸੇ ਹੋਰ ਨੇ ਦੇ ਦੇਣਾ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸਵੇਰੇ ਵੀ ਅਸੀਂ ਗੱਲ ਕਰ ਰਹੇ ਸੀ, ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਬੜੀ ਗਲਤ ਗੱਲ ਹੈ, ਹੁਣ ਜਿਹੜਾ ਬੰਦਾ ਉਹਦੇ ਮਨ ਦੇ ਵਿੱਚ ਖਿਆਲ ਹੀ ਨਹੀਂ ਆ ਰਿਹਾ ਯਾਰ ਕਿ ਮੇਰੀ ਵਾਈਫ ਹੈ, ਮੈਂ ਤਾਂ ਯਾਰ ਉਹਨੂੰ ਗਿਫਟ ਕਰੂੰਗਾ, ਕਿਤੇ ਨਾ ਕਿਤੇ ਗੜਬੜ ਹੈ। ਕਈ ਕਹਿੰਦੇ ਕਿ ਯਾਰ ਉਹ ਬੰਦੇ ਦੇ ਮਨ 'ਚ ਉਹਦੀ ਵਾਈਫ ਉਹਦੀ ਪਹਿਲੀ ਪ੍ਰਾਇਓਰਟੀ ਨਹੀਂ ਹੈ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਨੰਬਰ, ਅਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। 905-673-3337 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਅੱਜ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ PNJ ਰੈਨੋਵੇਸ਼ਨ ਦੀ ਟੀਮ ਦੇ ਵੱਲੋਂ, PNJ ਰੈਨੋਵੇਸ਼ਨ, ਤੁਸੀਂ ਇਹਨਾਂ ਦਾ ਕੰਮ ਦੇਖੋਗੇ ਪਤਾ ਲੱਗਦਾ ਕਿ ਬੰਦੇ ਕਿੰਨੀ ਮਿਹਨਤ ਕਿੰਨੀ ਕੁਆਲਿਟੀ ਦਾ ਕੰਮ ਕਰਦੇ ਆ, ਕੋਈ ਸ਼ੋਰਟਕੱਟ ਨਹੀਂ, ਕੋਈ ਚੀਪ ਕੰਮ ਨਹੀਂ। ਹੁਣ ਤੁਹਾਡੇ ਘਰ ਦੀ ਰੈਨੋਵੇਸ਼ਨ ਦੀ ਗੱਲ ਆ ਯਾਰ, ਇਹ ਤਾਂ ਪੂਰੀ ਐਨ ਇੱਕ ਫੋਕਸਡ ਟੀਮ ਤੋਂ ਤੁਹਾਨੂੰ ਰੈਨੋਵੇਸ਼ਨ ਕਰਵਾਉਣੀ ਚਾਹੀਦੀ ਹੈ। ਸੋ ਤੁਹਾਨੂੰ ਅਸੀਂ ਮੈਸੇਜ ਦੇ ਰਹੇ ਹਾਂ PNJ ਰੈਨੋਵੇਸ਼ਨ ਦਾ, ਨੰਬਰ ਹੈ 437-318-0400, ਫਰੀ ਐਸਟੀਮੇਟ, ਰਿਲਾਇਬਲ ਅਤੇ ਪ੍ਰੋਫੈਸ਼ਨਲ ਸਰਵਿਸ, 437-318-0400। ਵਾਸ਼ਰੂਮ ਜਾਂ ਕਿਚਨ ਦੀ ਰੈਨੋਵੇਸ਼ਨ, ਬੇਸਮੈਂਟ ਨਵੀਂ ਤਿਆਰ ਕਰਾਉਣੀ ਆ, ਟਾਈਲਿੰਗ, ਫਲੋਰਿੰਗ, ਫਰੇਮਿੰਗ, ਡਰਾਈਵਾਲ, ਕੋਈ ਵੀ ਨਿੱਕੀ ਮੋਟੀ ਰਿਪੇਅਰ ਹੈ, ਜਨਰਲ ਰਿਪੇਅਰ, ਮੇਨਟੇਨੈਂਸ ਹੈ ਘਰ ਦੀ, ਨੰਬਰ ਇੱਕ ਵਾਰ ਫਿਰ 437-318-0400, 437-318-0400, 437-318-0400, 6641,
1: ਹੈਲੋ
0: ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਇਹ ਜਿਹੜੀ ਤੁਸੀਂ ਕਾਇੰਡ ਆਫ ਕਮਿਊਨੀਕੇਸ਼ਨ ਕੀਤੀ ਆ, ਹੁਣ ਇਹ ਪ੍ਰੋਬਲਮ ਦੱਸੀ ਆ, ਆਈ ਥਿੰਕ ਯੂ ਨੋ

0: ਲਾਈਕ ਵਾਈਫ ਨੂੰ ਹਮੇਸ਼ਾ ਹੀ ਲਾਈਕ ਲਾਈਫ ਦੇ ਵਿੱਚ ਇੰਪੋਰਟੈਂਸ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਵੀ ਆਰ ਪਾਰਟਨਰਸ ਤੇ ਸਮਟਾਈਮਸ ਓਪਨਲੀ ਕਮਿਊਨੀਕੇਸ਼ਨ ਕੀਤੀ ਨਹੀਂ ਜਾਂਦੀ ਤੇ ਜਿਹਦੇ ਕਰਕੇ ਕਿ ਮਿਸ ਅੰਡਰਸਟੈਂਡਿੰਗ ਅਰਾਈਜ਼ ਹੋ ਜਾਂਦੀਆਂ ਨੇ ਤੇ ਇੱਥੇ ਦੀ ਵਾਈਫ ਨੂੰ ਵੀ ਕਾਉਂਸਲਿੰਗ ਦੀ ਲੋੜ ਸੀ ਵੇਅਰ ਐਸ ਕਿ ਅਸੀਂ ਇਸ ਚੀਜ਼ਾਂ ਨੂੰ ਅੱਜ ਕੱਲ੍ਹ ਲੈਂਦੇ ਨਹੀਂ ਸੀਰੀਅਸ ਕਿ ਸਾਨੂੰ ਮੈਂਟਲ ਕਾਉਂਸਲਿੰਗ ਦੀ ਲੋੜ ਆ ਜਾਂ ਕਾਇੰਡ ਆਫ ਕਿਉਂ ਉਹਨੇ ਡਿਵੋਰਸ ਕੀਤਾ ਦੇਰ ਮੇ ਬੀ ਅ ਫਿਊ ਰੀਜ਼ਨਸ ਬਿਹਾਈਂਡ ਦੈਟ ਲਾਈਕ ਇਟਸ ਨਾਟ ਓਨਲੀ ਦ ਵਨ ਰੀਜ਼ਨ ਦੈਟਸ ਵਾਈ ਸ਼ੀ ਟੁੱਕ ਅ ਦੈਟ ਬਿਗ ਡਿਸੀਜ਼ਨ ਸੋ ਆਈ ਵੁੱਡ ਸੇ ਪ੍ਰੈਫਰੈਂਸ ਇਜ਼ ਇੰਪੋਰਟੈਂਟ ਲਾਈਕ ਈਵਨ ਇਟਸ ਅ ਮਾਈਨਰ ਗਿਫਟ ਔਰ ਵਟ ਐਵਰ ਡਜ਼ਨਟ ਮੈਟਰ ਓਪਨ ਕਮਿਊਨੀਕੇਸ਼ਨ ਇਜ਼ ਆਲਵੇਜ਼ ਬੈਟਰ
1: ਨਹੀਂ ਸੋ ਤੁਹਾਨੂੰ ਲੱਗਦਾ ਕਿ ਵਾਈਫ ਜਿਹੜੀ ਹੈ ਓਵਰ ਰਿਐਕਟ ਕਰ ਰਹੀ ਹੈ ਜਾਂ ਨਹੀਂ
0: I don't think ਉਹਦੀ wife overreact ਕਰ ਰਹੀ ਆ ਉਹਦੀ ਕੁਝ ਐਕਸਪੈਕਟੈਂਸ ਹੁੰਦੀਆਂ ਨੇ ਨਾ wife ਦੀਆਂ like you said like she was a housewife and she was looking after the children so definitely she needs kind of a importance in the life right so ਉਹ ਘਰ ਬੈਠ ਕੇ ਸੈਕਰੀਫਾਈਸ ਕਰ ਰਹੀ ਹੈ ਦੇਅਰ ਐਸ ਉਹਨਾਂ ਦੇ ਵਿੱਚ ਕੀ ਹੋ ਜਾਂਦਾ ਐਜ਼ ਅ ਸਾਈਕੋਥੈਰੇਪਿਸਟ ਆਈ ਐਮ ਜਸਟ ਸ਼ੇਅਰਿੰਗ ਯੂ ਕਿਉਂਕਿ ਉਹਨਾਂ ਦੇ ਵਿੱਚ ਇਨਫੀਰੀਅਰਟੀ ਕੰਪਲੈਕਸ ਪੈਦਾ ਹੋ ਜਾਂਦਾ ਰਾਈਟ ਕਿ ਮੈਂ ਘਰ ਬੈਠੀ ਹਾਂ ਤੇ ਮੈਨੂੰ ਕੋਈ ਇਸ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਨਹੀਂ ਐਂਡ ਮਾਈ ਹਸਬੈਂਡ ਇਜ਼ ਫਲਰਟਿੰਗ ਆਊਟਸਾਈਡ ਸੋ ਸ਼ੀ ਮੇ ਬੀ ਥਿੰਕਿੰਗ ਦੈਟ ਵੇ ਰਾਈਟ ਬਟ ਅਗਰ ਓਪਨ ਕਮਿਊਨੀਕੇਸ਼ਨ ਹੋਵੇ ਉੱਥੇ ਤੁਹਾਡੀ ਅੰਡਰਸਟੈਂਡਿੰਗ ਬੈਟਰ ਹੋ ਜੇ ਤੁਹਾਡੇ ਹਸਬੈਂਡ ਤੇ ਤੁਹਾਨੂੰ ਫੁੱਲ ਟਰਸਟ ਹੋਵੇ ਕਿ ਲਾਈਕ ਹੀ ਇਜ਼ ਨਾਟ ਗੋਇੰਗ ਟੂ ਗੋ ਐਨੀਵੇਅਰ ਈਵਨ ਦੋ ਹੀ ਇਜ਼ ਜਸਟ ਸ਼ੇਅਰਿੰਗ ਅ ਗਿਫਟ ਬਟ ਦੈਟਸ ਅ ਵੈਰੀ ਐਕਸਪੈਂਸਿਵ ਗਿਫਟ Moreover, he should openly talk to his wife like, hey, am I okay to give a gift to somebody? Then she may be okay for that. Who knows, right? The preference should be given to his wife.
1: ٹھیک ہے تھینک یو
0: ڈز لائک کاؤنسلنگ وی نیڈ ٹو ڈو دی کاؤنسلنگ
1: ٹھیک ہے جی بہت شکریہ تھوڑا سو یہ کہندے کہ پریفرنس وائف نو ملنی چاہیے تے خاص طور تے کوئی ہاؤس وائف ہے انہاں نو بالکل ہوندا یار کہ یو نو اسی پہلی پرائیورٹی ہاں ساڈا کتنا کتے بندہ ساڈے بارے سوچے سو نمبر ہے اپنا 9056733337 9056733337 2153 ہیلو
2: ਬਹੁਤ ਐਕਸਪੈਂਸਿਵ ਆ ਫਿਰ ਵੀ ਦੇਤੇ ਤਾਂ ਉਹ ਉਹ ਗਲਤ ਗੱਲ
1: ਨੀ ਪਰ ਯੂਜ ਕਰਦੀ ਨਹੀਂ ਤੂੰ ਕਿਸੇ ਹੋਰ ਔਰਤ ਨੂੰ ਦੇ ਰਿਹਾ ਉਹ ਗਿਫਟ ਵਾਈਫ ਨੂੰ ਫੜਾਓ ਜਿਹਨੂੰ ਮਰਜ਼ੀ ਦਵੇ ਜੇ ਨਹੀਂ ਯੂਜ਼ ਕਰਦੀ ਤਾਂ
2: ਇਹ ਵੀ ਹੋ ਸਕਦਾ ਪਰ ਉਹ ਉਹਨੇ ਸੋਚਿਆ ਵੀ ਮੇਰੀ ਵਾਈਫ ਤਾਂ ਯੂਜ਼ ਹੀ ਨਹੀਂ ਕਰਦੀ ਇਹ ਫਰੈਂਡ ਹੋਰ ਯੂਜ਼ ਕਰਦੀ ਹੈ ਉਹਨੇ ਕੀ ਕਰਨਾ ਇਹਨੂੰ ਦੇ ਤਾਂ ਦੈਟ ਕੁਡ ਬੀ ਇਨ ਦ ਫਲੋ ਮੈਨੂੰ ਲੱਗਦਾ ਕਿ ਉਹ ਫਲੋ 'ਚ ਫਲੋ ਹੋ ਗਿਆ ਪਰ ਇੰਨਾ ਵੀ ਵੱਡਾ ਕੋਈ ਇਸ਼ੂ ਨਹੀਂ ਗਾ ਤੇ ਇਹ ਸਾਰਟ ਆਊਟ ਹੋ ਸਕਦਾ ਸੀ ਡਿਵੋਰਸ ਤੱਕ ਤਾਂ ਗੱਲ
1: ਅੱਛਾ ਇੰਨਾ ਇੰਨਾ ਵੱਡਾ ਇਸ਼ੂ ਨਹੀਂ ਹੈ ਓਕੇ ਤੁਸੀਂ ਸਪੋਜ਼ ਕਰੋ ਤੁਹਾਡੀ ਵਾਈਫ ਕੰਮ ਤੇ ਹੈ ਤੇ ਉਹਨੂੰ ਇੱਕ ਗਿਫਟ ਮਿਲਦਾ ਪਲੇਸਟੇਸ਼ਨ 5 ਤੇ ਉਹਨੇ ਦੇਖਿਆ ਉਹ ਕਹਿੰਦੀ ਕਿ ਚੱਲ ਮੈਂ ਕੀ ਕਰਨਾ ਉਹਦੇ ਨਾਲ ਇੱਕ ਬੰਦਾ ਕੰਮ ਕਰਦਾ ਉਸ ਬੰਦੇ ਨੂੰ ਉਹਨੇ ਫੜਾ ਦਿੱਤਾ ਤੇ ਫਿਰ ਤੁਸੀਂ ਕੀ ਕਹੋਗੇ ਤੁਸੀਂ ਮਾਈਂਡ ਕਰੋਗੇ ਜਾਂ ਕਹੋਗੇ ਨਹੀਂ ਫਿਰ ਕੀ ਹੋ ਗਿਆ ਏਡੀ ਕਿਹੜੀ ਗੱਲ
2: ਜੇ ਤਾਂ ਮੈਂ ਪਲੇਸਟੇਸ਼ਨ 5 ਪਲੇਸਟੇਸ਼ਨ ਪਲੇ ਕਰਦਾ ਤਾਂ ਫਿਰ ਉਹਨੂੰ ਪਤਾ ਵੀ ਇਹ ਪਲੇ ਕਰਦਾ ਵਾ ਤੇ ਉਹਦੀ ਲੋੜ ਵਾਲੀ ਚੀਜ਼ ਆ ਉਹ ਨਹੀਂ ਦਊਗੀ ਠੀਕ ਹੈ ਜੀ ਜੇ ਮੈਂ ਪਲੇ ਨਹੀਂ ਕਰਦਾ ਆਈ ਐਮ ਨਾਟ ਅ ਗੇਮਰ ਤਾਂ ਉਹਨੇ ਦੇ ਵੀ ਦਿੱਤਾ ਆਈ ਡੋਨਟ ਮਾਈਂਡ ਸਮਝੇ
1: ਅੱਛਾ ਤੁਸੀਂ ਮਾਈਂਡ ਨਹੀਂ ਕਰੋਗੇ ਜੇ ਉਹਨੇ ਦੇ ਦਿੱਤਾ ਹੈ
2: ਬਹੁਤ ਵੱਡੀ ਚੀਜ਼ ਆ ਹੋ ਸਕਦੀ ਮੇਰੀ ਵਾਈਫ ਲਈ ਤਾਂ ਉਹ ਫਿਰ ਵੀ ਦੇ ਰਿਹਾ ਹੋ ਸਕਦਾ ਉਹਨੇ ਸੋਚਿਆ ਵੀ $200 ਸਮਥਿੰਗ ਪੈਕੇਜ ਇਟਸ ਓਕੇ ਲੈਟ ਇਟ ਗੋ
1: ਕਈ ਕਈ ਨਾ ਕੁੜੀਆਂ ਦੇ ਕਮੈਂਟ ਆਏ ਉਹ ਕੁੜੀਆਂ ਕਹਿੰਦੀਆਂ ਕਿ ਜੇ ਚਾਹੇ ਕੋਈ $5 ਦੀ ਵੀ ਚੀਜ਼ ਹੋਵੇ ਕੋਈ ਸਬਜ਼ੀਆਂ ਦਾ ਵੀ ਬੋਰਾ ਹੋਵੇ ਅਸੀਂ ਫਿਰ ਵੀ ਮਾਈਂਡ ਕਰਾਂਗੇ ਵੀ ਉਹਨੇ ਉਸ ਕੁੜੀ ਨੂੰ ਕਿਉਂ ਦਿੱਤਾ ਜੈਲਸ ਫੈਕਟਰ ਵੱਧ ਹੁੰਦਾ ਸੋ ਨੰਬਰ ਹੈ ਆਪਣਾ 9056733337 905-673-3337 ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ ਰੋਇਲ ਪਰਫਿਊਮਸ ਵਾਹ ਕਿਸੇ ਨੂੰ ਤੋਹਫਾ ਲੈ ਕੇ ਦੇਣਾ ਯਾਰ ਵਧੀਆ ਫਰੈਗਰੈਂਸ ਵਧੀਆ ਪਰਫਿਊਮ ਲੈ ਕੇ ਦਿਓ ਹੈ ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ ਉਹੀ ਕੁਆਲਿਟੀ ਤੁਹਾਨੂੰ ਸਿਰਫ $50 ਚ ਮਿਲ ਰਹੇ ਨੇ। ਕਿਆ ਬਾਤ ਹੈ! ਤੇ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫਰੀ। ਇਹ ਆਪਣੇ ਨਾ ਰੋਇਲ ਪਰਫਿਊਮ ਵਾਲੇ ਜਿਹੜੇ ਫਰੈਗਰੈਂਸ ਦੇ ਪਰਫਿਊਮ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਇਸ ਕਰਕੇ ਘੱਟੋ ਘੱਟ 6 ਤੋਂ 8 ਘੰਟੇ ਮਿਨੀਮਮ ਇਹ ਚੱਲਦੇ ਨੇ, ਤੇ ਕੱਪੜਿਆਂ 'ਚ ਅਗਲੇ ਦਿਨ ਵੀ ਬੜੀ ਵਧੀਆ ਖੁਸ਼ਬੂ ਆਉਂਦੀ ਹੈ। royalperfumes.co royalperfumes.co ਤੇ ਨੰਬਰ ਹੈ 437-315-0701 437-315-0701 Hello,
3: ਵਧੀਆ ਜੀ। ਮੈਂ ਵੀਰੇ ਸਵੇਰੇ ਵੀ ਸੁਣਦਾ ਸੀ ਟੌਪਿਕ, ਮੈਂ ਨਾ ਲਾਈਟਰ ਨੋਟ ਤੇ ਗੱਲ ਕਰਨੀ ਸੀ। ਅਸੀਂ ਸਵੇਰੇ ਵੀ ਮੈਂ ਤੇ ਮੇਰੀ ਵਾਈਫ ਸੁਣਦੇ ਸੀਗੇ, ਤੇ ਹੁਣ ਵੀ ਅਸੀਂ ਇਕੱਠੇ ਸੁਣੀ ਜਾਂਦੇ ਸੀ ਸਾਰਾ ਦਿਨ, ਅਸੀਂ ਕੀਤੀ 1-2 ਵਾਰ ਗੱਲ ਇਹਦੇ ਤੇ, ਤੇ ਸਾਨੂੰ ਤਾਂ ਲੱਗਦਾ ਯਾਰ ਕੰਪਨੀ ਵਾਲੇ ਦੀ ਗਲਤੀ, ਉਹਨਾਂ ਨੂੰ ਪੋਸਟ ਪਾਉਣ ਦੀ ਕੀ ਲੋੜ ਪਈ ਸੀ, ਦੇ ਵੀ ਦਿੱਤਾ ਸੀ
1: ਪਰ ਪੋਸਟ ਠੀਕ ਹੈ, ਬਟ ਫਿਰ ਵੀ ਜੇ ਕਿਤੋਂ ਹੋਰ ਪਤਾ ਚੱਲ ਜਾਂਦਾ ਫਿਰ ਕੀ ਬਣਨਾ ਸੀਗਾ।
3: ਹਾਂ ਨਹੀਂ ਪਰ ਅੱਛਾ ਸੀਰੀਅਸਲੀ ਏਦਾਂ ਹੋਇਆ ਵੀਰੇ, ਜਿੱਦਾਂ ਹੁਣ ਕਈ ਵਾਰ ਨਾ ਜੋਬ ਤੇ ਹੁੰਦਾ ਆਪਾਂ ਨਾ ਕਿਸੇ ਤੋਂ ਕੋਈ ਨਾ ਕੋਈ ਫੇਵਰ ਲਿਆ ਹੁੰਦਾ ਜਾਂ ਕੋਈ ਆਪਣਾ ਫੇਵਰ ਕਰਦਾ ਹੁੰਦਾ, ਕਈ ਵਾਰ ਕੋਈ ਹੁੰਦੀ ਆ ਆਪਣੇ ਤੋਂ ਗਲਤੀ ਗੁਲਤੀ ਹੋ ਜਾਂਦੀ ਆ, ਤੇ ਅਗਲਾ ਬੰਦਾ ਪ੍ਰੋਸੈਸ ਚ ਤੁਹਾਨੂੰ ਬਚਾ ਲੈਂਦਾ, ਤੇ ਬੰਦਾ ਵੈਸੇ ਹੀ ਫਲੋ ਫਲੋ ਚ ਖੁਸ਼ੀ ਖੁਸ਼ੀ ਚ ਚੀਜ਼ ਫੜਾਈ ਜਾਂਦੀ ਆ। ਹੋ ਸਕਦਾ ਉਹਨੇ ਕਿਹੜਾ ਮਤਲਬ ਨਾ ਦੇਖਿਆ ਹੋਵੇ, ਅਸੀਂ ਏਦਾਂ ਹੀ ਆਪਾਂ ਤਾਂ ਗੱਲ ਕਰ ਰਹੇ ਹਾਂ ਕਿ ਨਾ ਦੇਖਿਆ ਹੋਵੇ ਉੱਤੇ, ਹੋ ਸਕਦਾ ਉਹਨੇ ਭੈਣ ਬਣਾਈ ਹੋਵੇ ਸਾਡਾ ਸੇਮ ਹੀ ਅਸੀਂ ਸਾਰਾ ਦਿਨ ਹੀ ਅੱਜ ਅਸੀਂ ਇਸੇ ਗੱਲ ਤੇ ਹੱਸੀ ਗਏ ਸਾਡਾ ਅਸੀਂ ਦੋਨਾਂ ਨੇ ਇਹੀ ਗੱਲ ਸੋਚੀ ਵੀ ਐਡੀ ਗੱਲ ਨੀ ਹੈਗੀ ਜੇ ਦੇ ਵੀ ਦਿੱਤਾ ਤਾਂ ਇਟਸ ਫਾਈਨ ਤੇ ਬਾਅਦ ਚੋ ਕੁਛ ਹੋਰ ਲੈ ਲੈਂਦੀ ਉਹਦੇ ਤੋਂ ਜਾਂ ਮਤਲਬ ਲੜ ਲੁੜ ਲੈਂਦੇ ਜਾਂ ਕੁਛ ਉਹ ਚੀਜ਼ਾਂ ਜਾਇਜ਼ ਸੀਗੀਆਂ, ਪਰ ਹੋ ਸਕਦਾ ਉਹਨਾਂ ਦੀ ਕੋਈ ਗੱਲ ਹੋਰ ਹੋਵੇ ਤਾਂ ਬਹਾਨਾ ਲੈ ਕੇ ਤੇ ਉਹਨੇ ਗੱਲ ਜ਼ਿਆਦਾ ਮਤਲਬ ਅੱਗੇ ਜੀ ਲਾ ਲਈ।
1: ਠੀਕ ਹੈ, ਸੋ ਓਕੇ, ਠੀਕ ਹੈ, ਲੈਟਸ ਸੀ, ਦੇਖਦੇ ਆ ਬਾਕੀ ਕੀ ਕਹਿੰਦੇ ਆ। ਬਹੁਤ ਸ਼ੁਕਰੀਆ ਵੀਰੇ। ਦੇਖੋ ਪੰਗਾ ਇਹ ਹੈ ਨਾ, ਉਹ ਚੀਜ਼ ਬੰਦਾ ਕਦੇ ਭੁੱਲਦਾ ਵੀ ਨਹੀਂ ਕਿ ਯਾਰ ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਿਆ, ਮੇਰੀ ਇੱਕ ਇੰਪੋਰਟੈਂਸ ਤੇਰੇ ਦਿਮਾਗ ਦੇ ਵਿੱਚ ਕਿਵੇਂ ਨਹੀਂ ਆਈ, ਇਸ਼ੂ ਉਦੋਂ ਆ ਜਾਂਦਾ। ਫਿਰ ਅਗਲੀ ਹੁਣ ਉਹਨੂੰ ਹੋਊਗਾ ਕਿ ਯਾਰ ਇਹਨੇ 2-4 ਵਾਰ ਪਹਿਲਾਂ ਵੀ ਇੱਦਾਂ ਕੀਤਾ, ਮੈਨੂੰ ਇੱਦਾਂ ਮਹਿਸੂਸ ਕਰਾਇਆ ਕਿ ਮੈਂ ਇੰਪੋਰਟੈਂਟ ਨਹੀਂ ਹਾਂ। ਫਿਰ ਉਹ ਨਾ ਇੱਕ ਇੰਗਲਿਸ਼ ਕਹਿੰਦੇ ਹੁੰਦੇ ਆ, ਉਹ ਇੱਕ ਸਨੋਬਾਲ ਇਫੈਕਟ ਹੈ, ਤੇ ਫਿਰ ਗੱਲ ਵੱਧਦੀ ਵੱਧਦੀ ਵੱਧਦੀ ਵੱਧਦੀ ਇਸ ਲੈਵਲ ਤੱਕ ਪਹੁੰਚ ਜਾਂਦੀ ਹੈ। ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ, ਤੇ ਗ੍ਰੈਂਡ ਹੋਮ ਫਰਨੀਚਰ ਐਨਵਰਸਰੀ ਸੇਲ ਚੱਲ ਰਹੀ ਹੈ, ਸੋ ਸੁੱਖ ਜੀ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਚੱਲ ਰਹੀ ਆ, ਤੇ ਪਰਿਵਾਰਾਂ ਨੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾਣੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਨਵੇਕਲੇ ਕਿਸਮ ਦੇ ਜਿਹੜੇ ਟਰਕੀ ਸਟਾਈਲ ਦੇ ਸੋਫਾ ਸੈੱਟ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਤੇ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ ਕੋਰਡਰਾਈ ਫੈਬਰਿਕ ਦੇ ਵਿੱਚ, ਸੋਫਾ ਕਮ ਬੈੱਡ, ਸੋਫਾ ਕਨਵਰਟ ਇੰਟੂ ਬੈੱਡ, ਜਿਹਦੀ ਰੈਗੂਲਰ ਕੀਮਤ $800-900 ਸੀ, ਸਿਰਫ $299 ਦਾ। ਜੀ ਹਾਂ, ਸੋਫਾ ਕਮ ਬੈੱਡ ਸਿਰਫ $299 ਦਾ ਮਿਲੂਗਾ। ਸੋਫਾ ਕਮ ਬੈੱਡ ਬਾਈ ਕਰ ਲੈਣਾ, ਤੇ ਫਰੰਟ ਦੇ ਵਿੱਚੋਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਤੁਸੀਂ ਭੁੱਲਣੀ, ਜਿਹਦੇ ਵਿੱਚ ਤੁਸੀਂ $1100 ਕੈਸ਼, $500 ਕੈਸ਼, $100 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਏਅਰਪੋਡਸ, ਮਾਈਕ੍ਰੋਵੇਵ, ਟੋਸਟਰ ਤੇ ਬਹੁਤ ਸਾਰੇ ਤੋਹਫੇ ਜਿਹੜੇ ਦਿੱਤੇ ਜਾਣੇ ਆ। ਸੋ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਵੀ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀਂ ਬਾਜੀ।
1: ਕੀ ਬਾਤ ਹੈ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ, ਗੈਟ ਰੈਡੀ। G2149 ਹੈਲੋ
5: ਬੈਂਕਰਪਸੀ ਤਾਂ ਹੋਊਗੀ ਜੀ। ਸੋ ਮੇਰਾ ਤੇ ਮੇਰੇ ਵਾਈਫ ਦਾ ਸੀ ਵੀ ਸਾਡਾ ਪ੍ਰੋਗਰਾਮ ਸੁਣਿਆ ਤੇ ਮੇਰਾ ਤੇ ਇਹੀ ਮੰਨਣਾ ਹੈ ਜੀ ਵੀ ਭਲਾ ਦੀ ਪਲੇ ਸਟੇਸ਼ਨ ਹੋਵੇ ਤੇ ਉਹ ਲੇਡੀ ਦੇ ਮਤਲਬ ਮੁੰਡੇ ਨੂੰ ਨਿਕਲਿਆ ਹੋਵੇ ਬੰਦਾ ਉਹ ਵੀ ਬਾਹਰ ਕਿਉਂ ਦਵੇ ਤੇ ਕੋਈ ਵੀ ਚੀਜ਼ ਮਤਲਬ ਜਸਟ ਲਾਈਟਰ ਟੋਨ ਹੈ ਨਾ ਤੁਸੀਂ ਮੇਰਾ ਤੇ ਸਾਡਾ ਤੇ ਉਂਝ ਪੰਗਾ ਪੈ ਜਾਣਾ ਸੀਗਾ ਵੀ ਮਤਲਬ ਭਲਾ ਦੀ ਟੋਲ ਹੀ ਨਿਕਲੇ ਹੁੰਦੇ ਵੀ ਮੈਂ ਬਾਹਰ ਕਿਉਂ ਦਿਆ ਆਇਆ ਕਿਸੇ ਨੂੰ ਠੀਕ ਹੈ ਵੀ ਉਹ ਘਰੇ ਹੋਣੀ ਚਾਹੀਦੀ ਹੈ ਨਾ ਜੀ ਖੁਸ਼ੀਆਂ ਸਾਂਝੀਆਂ ਘਰੇ ਹੀ ਹੋਣੀਆਂ ਚਾਹੀਦੀਆਂ ਏਡੀ ਇੰਪੋਰਟੈਂਟ ਚੀਜ਼ ਬੈਠੀ ਹੈ ਤੁਹਾਡਾ ਬੇਬੀ ਸਾਂਭ ਰਹੀ ਹੈ ਬਾਕੀ ਜੀ ਗੱਲ ਇਹ ਹੁੰਦੀ ਹੈ ਜੀ ਉੱਠਦੇ ਬੈਠੇ ਨੂੰ ਮਾੜੇ ਟਾਈਮ ਚ ਕੁੱਤੀ ਵੱਢ ਜਾਂਦੀ ਹੈ ਹੋਰ ਕੋਈ ਨੀ ਕੋਈ ਚੱਕਰ ਇੱਧਰ ਉੱਧਰ ਹੋਰ ਪਿਆ ਹੋਣਾ ਤੇ ਮਤਲਬ ਆਪਣੇ ਕੋਲ ਹੋਰ ਕੋਈ ਬਹਾਨਾ ਹੀ ਨੀ ਹੈਗਾ ਉਹਨਾਂ ਦੇ ਇਮੋਸ਼ਨ ਨੂੰ ਇਗਨੋਰ ਕਰਨ ਦਾ ਮਤਲਬ ਆਪਾਂ ਜੈਲਸੀ ਫੈਕਟਰੀ ਕਹਿ ਕੇ ਆਪਦੇ ਆਪ ਨੀ ਝਾਕਦੇ ਮਤਲਬ ਆਪਾਂ ਬਸ ਇੱਕ ਹੀ ਫੜ ਰੱਖਿਆ ਵੀ ਹਾਂ ਜੀ ਜੈਲਸੀ ਕਰਦੀਆਂ ਉਹ ਇਟਸ ਨੋਟ ਲਾਈਕ ਦੈਟ ਆਈ ਥਿੰਕ
1: ਠੀਕ ਹੈ ਨਹੀਂ ਚਲੋ ਗੱਲ ਠੀਕ ਹੈ ਜੇ ਕੋਈ ਵੀ ਚੀਜ਼ ਹੈ ਹੁਣ ਉਹੀ ਹੈ ਜੇ ਕੋਈ ਮੈਂ ਪਹਿਲਾਂ ਜੇ ਮੈਂ ਗੱਲ ਕੀਤੀ ਸਾਨੂੰ ਇੱਕ ਕਹਿ ਲਓ ਕਿ ਬੋਰਾ ਮਿਲ ਜਾਂਦਾ ਪਿਆਜ਼ ਦਾ ਉਹ ਵੀ ਘਰੇ ਹੀ ਹੋਣਾ ਚਾਹੀਦਾ ਹੋਰ ਕਿਸੇ ਨੂੰ ਕਾਹਨੂੰ ਦੇਣਾ ਕ੍ਰੈਡਿਟ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਟੈਨਸ਼ਨ ਹੈ ਤੁਹਾਨੂੰ ਟੈਨਸ਼ਨ ਲੈਣੀ ਬੰਦ ਕਰੋ ਰੇਖਾ ਅਤੇ ਨਦੀਮ ਜੀ ਨੇ ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਾ ਰਿਹਾ ਕੋਈ ਲਾਈਨ ਆਫ ਕ੍ਰੈਡਿਟਸ ਨੇ ਕੋਈ ਸਟੂਡੈਂਟ ਲੋਨ ਨੇ ਕੋਈ ਕ੍ਰੈਡਿਟ ਕਾਰਡ ਦੇ ਬਿੱਲ ਵੱਧ ਗਏ ਨੇ ਸੋ ਏ ਟੂ ਜ਼ੈਡ ਕੋਈ ਵੀ ਅਗਰ ਕਰਜ਼ਾ ਸਿਰ ਚੜ ਗਿਆ ਤਾਂ 416-650-1100 ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ ਤੁਹਾਡੇ ਲਈ ਇਹਨਾਂ ਦੀ ਟੀਮ ਅਵੇਲੇਬਲ ਹੈ ਅਤੇ ਕਰਜ਼ਾ ਮਾਫ਼ ਕਰਵਾਉਣ 'ਚ ਮਾਹਰ ਨੇ ਇੱਕ ਤੁਸੀਂ ਮੈਸੇਜ ਯਾਦ ਰੱਖਣਾ ਗਿੱਲ ਫਾਰਮ ਦਾ ਮੈਨੂੰ ਅੱਜ ਹੀ ਗਿੱਲ ਫਾਰਮ ਦੀ ਟੀਮ ਦਾ ਮੈਸੇਜ ਆਇਆ ਕਹਿੰਦੇ ਨਵੀ ਸਾਡੇ ਫਾਰਮ 'ਤੇ ਸਬਜ਼ੀਆਂ ਰੈਡੀ ਨੇ ਵੈਜੀਟੇਬਲ ਹਰ ਰੋਜ਼ ਫਰੈਸ਼ ਪਿੱਕ ਕੀਤੇ ਜਾਂਦੇ ਆ ਚੱਪਣ ਕੱਦੂ ਗ੍ਰੀਨ ਕੱਦੂ ਐਗ ਪਲੈਂਟ ਜ਼ੁਕੀਨੀ ਖੀਰੇ ਸਾਗ ਪਾਲਕ ਧਨੀਆ ਕੋਰਨ ਸਾਰਾ ਕੁਛ ਫਾਰਮ ਫਰੈਸ਼ ਇਹਨਾਂ ਦਾ ਚੱਕੀ ਦਾ ਆਟਾ ਫਰੈਸ਼ ਹਰ ਰੋਜ਼ ਪੀਸਿਆ ਜਾਂਦਾ ਹੋਲ ਵੀਟ ਮੱਕੀ ਬੇਸਣ ਬਾਜਰਾ ਅਤੇ ਉਸਦੇ ਨਾਲ ਨਾਲ ਫਾਰਮ ਦੇ ਆਂਡੇ ਸ਼ਹਿਦ ਸਾਰਾ ਕੁਛ ਤਾਂ ਹੈਗਾ ਹੀ ਹੈਗਾ ਡਿਕਸੀ ਕਿੰਗ ਰੋਜ਼ 10 ਤੋਂ ਲੈ ਕੇ ਸਵੇਰੇ ਸ਼ਾਮ ਦੇ 7 ਵਜੇ ਤੱਕ ਗਿੱਲ ਫਾਰਮ 905-925-2300 10485 ਡਿਕਸੀ ਰੋਡ ਡਿਕਸੀ ਅਤੇ ਕਿੰਗ ਦਾ ਬਿਲਕੁਲ ਕੋਰਨਰ ਪੈਂਦਾ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰੋ ਵਿਜ਼ਿਟ ਕਰੋ ਅਤੇ ਵਧੀਆ ਟੋਪ ਟੋਪ ਟੋਪ ਦੀਆਂ ਡੀਲਾਂ ਤੁਸੀਂ ਗਿੱਲ ਫਾਰਮ ਵਾਲਿਆਂ ਕੋਲੋਂ ਲਓ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਬਿਲਕੁਲ ਜੀ 7922 ਹੈਲੋ
6: ਹੈਲੋ ਸਤਿ ਸ਼੍ਰੀ ਅਕਾਲ ਕੁੜੀਆਂ ਬਗੈਰ ਪੁੱਛੇ ਜੀ ਆਪਣੇ ਮਾਂ ਪਿਓ ਨੂੰ ਅਗਰ ਕੁਛ ਦੇ ਦਿੰਦੀਆਂ ਪੈਸੇ ਦੇ ਦਿੰਦੀਆਂ ਹਨਾ ਉਹਦੇ ਵਿੱਚ ਬੰਦੇ ਲੱਗ
1: ਠੀਕ ਹੈ ਸੋ ਐਡੀ ਗੱਲ ਨੀ ਉਹਦੀ ਉਹਦੀ ਰਿਐਕਸ਼ਨ ਥੋੜੀ ਜਿਹੀ ਜ਼ਿਆਦਾ ਸੀਗੀ ਬਟ ਹੈ ਗਲਤ
2: ਰਿਐਕਸ਼ਨ ਹਾਂਜੀ ਰਿਐਕਸ਼ਨ ਭਾਜੀ ਫਿਰ ਏਦਾਂ ਦੇ ਕੰਮ ਕਰ ਰਹੇ ਆ ਤਾਂ ਹੋਰ ਵੀ ਇਕੱਠੇ ਹੋ ਗਏ ਨਾ ਰਿਐਕਸ਼ਨ ਕਿੰਨੇ ਇਕੱਠੇ ਹੋਏ ਹੋਣੇ ਆ ਹੋਰ ਬਸ ਇੱਥੇ ਇਹ ਹੋਇਆ ਕਿ ਜੋ ਬਰਸਟ ਹੋ ਗਿਆ
1: ਗਿਫਟ ਦੇ ਰਿਹਾ ਫਿਰ ਕੁੜੀ ਦੇ ਮਨ ਚ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਇਮੋਸ਼ਨ ਜ਼ਿਆਦਾ ਜਾਗ ਪੈਂਦੀ ਹੈ
2: ਹਾਂਜੀ ਭਾਜੀ ਦੇਖੋ ਬੰਦੇ ਬੰਦੇ ਏਦਾਂ ਹੀ ਕਹਿੰਦੇ ਨਾ ਕਿ ਮੇਰੀ ਵਾਈਫ ਮੇਰੇ ਤੋਂ ਮਤਲਬ ਸਲਾਹ ਕਰ ਲਵੇ ਕਿਸੇ ਚੀਜ਼ ਪਿੱਛੇ ਤਾਂ ਸੇਮ ਵਾਈਫ ਲਈ ਵੀ ਏਦਾਂ ਹੀ ਹੋਣਾ ਚਾਹੀਦਾ ਨਾ ਬੰਦੇ ਨੂੰ ਵੀ ਆਪਣੀ ਵਾਈਫ ਨਾਲ ਸਲਾਹ ਕਰਨੀ ਚਾਹੀਦੀ
1: ਬਿਲਕੁਲ ਬਿਲਕੁਲ ਚਾਹੀਦੀ ਹੈ ਚਲੋ ਠੀਕ ਹੈ ਸਰ ਥੈਂਕ ਯੂ ਸੋ ਮਚ ਵੀਰੇ ਬਹੁਤ ਧੰਨਵਾਦ ਤੁਹਾਡਾ ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਇੱਕ ਸਿਚੁਏਸ਼ਨ ਬਾਰੇ ਜਿਹੜਾ ਅੱਜ ਕੱਲ੍ਹ ਬੜਾ ਵਾਇਰਲ ਹੋ ਰਿਹਾ ਆਨਲਾਈਨ ਸੋਸ਼ਲ ਮੀਡੀਆ 'ਤੇ ਮਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਇਸ ਸਿਚੁਏਸ਼ਨ ਬਾਰੇ ਗੱਲਬਾਤ ਕਰ ਰਹੇ ਆ ਹੋਇਆ ਕੀ ਹੈ ਇੱਕ ਬੰਦਾ ਉਹਨੂੰ ਨਾ ਕੰਮ 'ਤੇ ਇੱਕ ਗਿਫਟ ਮਿਲਦਾ YSL ਇੱਕ ਬਹੁਤ ਹੀ ਲਗਜ਼ਰੀ ਬ੍ਰਾਂਡ ਹੈ ਉਹਨੂੰ YSL ਦਾ ਇੱਕ ਮੇਕਅਪ ਕਿੱਟ ਗਿਫਟ ਮਿਲਦਾ ਕੰਮ 'ਤੇ ਉਹਨੇ ਕੀ ਕੀਤਾ ਚੱਕ ਕੇ ਉਹ ਗਿਫਟ ਕਹਿੰਦਾ ਮੈਂ ਕੀ ਕਰਨਾ ਉਹਨੇ ਇੱਕ ਕੁੜੀ ਆ ਉਹਦੇ ਨਾਲ ਕੰਮ ਕਰਦੀ ਉਹਨੂੰ ਦੇ ਦਿੱਤਾ ਐਜ਼ ਅ ਗਿਫਟ ਕਹਿੰਦਾ ਕਿ ਤੂੰ ਰੱਖ ਲੈ ਮੈਨੂੰ ਤਾਂ ਲੋੜ ਨਹੀਂ ਉਹਦੇ ਕੰਮ ਵਾਲੇ ਨੇ ਚੱਕ ਕੇ ਫੋਟੋ ਪਾਤੀ ਆਨਲਾਈਨ ਵੀ ਬੰਦਾ ਬਹੁਤ ਚੰਗਾ ਇਹਨੇ ਗਿਫਟ ਦਿੱਤਾ ਆਪਦੀ ਕੋਵਰਕਰ ਨੂੰ ਉਹਦੀ ਘਰੇ ਘਰ ਵਾਲੀ ਹੈ ਜਿਹੜੀ ਕਿ ਉਹਦੇ ਬੱਚੇ ਦੀ ਟੇਕ ਕੇਅਰ ਕਰਦੀ ਹੈ ਘਰ ਸੰਭਾਲਦੀ ਹੈ ਉਹ ਲੇਡੀ ਬਹੁਤ ਅਪਸੈਟ ਹੋਈ ਉਹਨੂੰ ਕਹਿੰਦੀ ਕਿ ਯਾਰ ਤੂੰ ਕੀਤਾ ਕੀ ਹੈ ਮੈਂ ਘਰੇ ਬੈਠੀ ਹਾਂ ਸਫਾਈਆਂ ਮੈਂ ਕਰਦੀ ਹਾਂ ਬੱਚੇ ਦੀ ਟੇਕ ਕੇਅਰ ਮੈਂ ਕਰਦੀ ਹਾਂ ਸਾਰਾ ਦਿਨ ਘਰੇ ਮੈਂ ਹੁੰਦੀ ਹਾਂ ਤੂੰ ਚੱਕ ਕੇ ਗਿਫਟ ਆਪਣੇ ਇੱਕ ਕੋਵਰਕਰ ਨੂੰ ਦੇਤਾ ਉਹ ਵੀ ਕੁੜੀ ਨੂੰ ਉਹ ਬੰਦਾ ਕਹਿੰਦਾ ਐਡੀ ਕਿਹੜੀ ਗੱਲ ਹੈ ਫਿਰ ਕੀ ਹੋ ਗਿਆ ਜੇ ਮੈਂ ਉਹਨੂੰ ਦੇਤਾ ਮੈਨੂੰ ਚਾਹੀਦਾ ਨਹੀਂ ਸੀ ਮੈਂ ਉਹਨੂੰ ਫੜਾ ਦਿੱਤਾ ਵਟਸ ਦਾ ਬਿਗ ਡੀਲ ਐਡੀ ਕਿਹੜੀ ਗੱਲ ਹੈ ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਬਹਿਸ ਹੋਈ ਕੁੜੀ ਕਹਿੰਦੀ ਮੈਂ ਤਾਂ ਬਹੁਤ ਅਪਸੈਟ ਹਾਂ ਹੁਣ ਕੁੜੀ ਨੇ ਚੱਕ ਕੇ ਕਹਿੰਦੀ ਕਿ ਮੈਂ ਤਾਂ ਹੁਣ ਇਹਦੇ ਨਾਲ ਡਿਵੋਰਸ ਕਰ ਰਹੀ ਹਾਂ ਉਹਨੇ ਖੁਦ ਆਪ ਵੀਡੀਓ ਪਾਈ ਆਨਲਾਈਨ ਹੁਣ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਕਿ ਉਸ ਲੇਡੀ ਨੇ ਓਵਰ ਰਿਐਕਟ ਕੀਤਾ ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਰਿਐਕਸ਼ਨ ਜਾਇਜ਼ ਸੀਗੀ ਵੀ ਠੀਕ ਹੈ ਯਾਰ ਬੰਦੇ ਨੇ ਇਹ ਨਹੀਂ ਸੋਚਿਆ ਕਿ ਮੇਰੇ ਘਰੇ ਲੇਡੀ ਹੈ ਜਿਹੜੀ ਸਾਰਾ ਘਰ ਸਾਂਭਦੀ ਹੈ ਮੈਂ ਉਹਨੂੰ ਦੇਵਾਂ ਸਕਾਂ ਤੇ ਕੁਛ ਚੀਜ਼ ਦੇਣਾ ਚੱਕ ਕੇ ਕਿਸੇ ਹੋਰ ਨੂੰ ਕਾਹਨੂੰ ਦੇਣਾ ਸੋ ਤੁਹਾਡਾ ਕੀ ਓਪੀਨੀਅਨ ਹੈ ਲੇਡੀ ਓਵਰ ਰਿਐਕਟ ਕਰਦੀ ਹੈ ਜਾਂ ਬੰਦਾ ਵਾਕਈ ਇੰਨਾ ਗਲਤ ਸੀਗਾ ਉਹਨੂੰ ਚਾਹੀਦਾ ਸੀਗਾ ਕਿ ਯਾਰ ਜੇ ਕੋਈ ਗਿਫਟ ਦੇਣਾ ਤਾਂ ਆਪਣੀ ਵਾਈਫ ਨੂੰ ਦੇਵੇ ਹੋਰ ਕਿਸੇ ਨੂੰ ਕਾਹਨੂੰ ਉਹ ਵੀ ਕਿਸੇ ਲੇਡੀ ਨੂੰ ਕੰਮ 'ਤੇ ਉਹ ਕਹਿੰਦੀ ਮੈਨੂੰ ਤਾਂ ਐਂ ਲੱਗਿਆ ਕਿ ਯਾਰ ਮੇਰੇ ਬਾਰੇ ਸੋਚਦਾ ਹੀ ਨਹੀਂ ਮੈਂ ਇਹਦੇ ਲਈ ਪ੍ਰਾਇਓਰਟੀ ਨਹੀਂ ਹੈਗੀ ਸੋ 905-673-3337 ਆਪਣਾ ਨੰਬਰ ਹੈ 905-673-3337 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਮੱਲੀ ਟੈਂਟ ਸਰਵਿਸਿਜ਼ ਵਧੀਆ ਟੋਪ ਟੋਪ ਟੋਪ ਦਾ ਤੁਸੀਂ ਟੈਂਟ ਲਵਾਉਣਾ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਮੱਲੀ ਟੈਂਟ ਸਰਵਿਸਿਜ਼ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਇਹਨਾਂ ਕੋਲ ਅਵੇਲੇਬਲ ਨੇ ਮੱਲੀ ਟੈਂਟ ਡਾਂਸ ਫਲੋਰ ਬਾਰ ਟੇਬਲ ਚੇਅਰਾਂ ਸਾਰਾ ਕੁਛ ਪ੍ਰੋਵਾਈਡ ਕਰਨਗੇ 6479992569 ਮੱਲੀ ਟੈਂਟ 2065 ਹੈਲੋ
6: ਜੀ ਨਵੀਨ ਭਾਈ
1: ਜੀ ਠੀਕ ਹੈ ਸਰ ਕੈਸੇ ਹੋ
6: ਜੀ ਜੀ ਬਿਲਕੁਲ ਇਹ ਠੀਕ ਨਹੀਂ ਕੀਆ ਇਸਨੇ ਬੰਦੇ ਨੇ ਜੋ ਆਪਣਾ ਗਿਫਟ ਦੇ ਦਿਆ ਇਹ ਗਲਤ ਬਾਤ ਹੈ ਇਸਕੋ ਪਤਾ ਕੈਸੇ ਆਸਾਨੀ ਸੇ ਆਪਕੋ ਸਮਝ ਆਏਗੀ ਅਗਰ ਉਸਕੀ ਬੇਗਮ ਹੋਤੀ ਔਰ ਵੋ ਆਪਣੇ ਕਿਸੀ ਕੋਲੀਗ ਕੋ ਇਸ ਤਰ੍ਹਾਂ ਮੇਲ ਵਰਕਰ ਕੋ ਦੇ ਦੇਤੀ ਗਿਫਟ ਉਸਕੋ ਮਿਲਤਾ ਤੋ ਬੰਦਾ ਕੈਸਾ ਫੀਲ ਕਰਤਾ ਯਹੀ ਬੰਦਾ ਜਿਸਨੇ ਗਿਫਟ ਦੀਆ ਇਹ ਇਸੇ ਕੁਐਸਚਨ ਕਰੇ ਨਾ ਜ਼ਰਾ ਫਿਰ ਆਪਕੋ ਅੰਦਾਜ਼ਾ ਹੋਗਾ ਇਸਨੇ ਕਿਤਨਾ ਗਲਤ ਕਾਮ ਕੀਆ ਤੋ ਮਤਲਬ ਬਿਲਕੁਲ ਉਸਕੀ ਫੀਲਿੰਗ ਜੋ ਔਰਤ ਜੋ ਲੜਕੀ ਕੀ ਉਸਕੀ ਬੀਵੀ ਕੀ ਹੈ ਉਹ ਬਿਲਕੁਲ ਸਹੀ ਹੈ ਉਸਨੇ ਸਹੀ ਮਾਇੰਡ ਕੀਆ ਯੇ ਕਾਫੀ ਓਬਜੈਕਸ਼ਨੇਬਲ ਬਾਤ ਹੈ ਯੇ ਠੀਕ ਨਹੀਂ ਕੀਆ ਉਸ
1: ਠੀਕ ਨਹੀਂ ਕੀਆ ਚਲੋ ਸਰ ਬਹੁਤ ਸਾਰੇ ਲੋਕ ਬੋਲ ਰਹੇ ਹੈ ਫਿਰ ਕਿਆ ਹੁਆ ਯਾਰ ਇੱਕ ਕੋਵਰਕਰ ਕੋਈ ਦਿਆ ਹੈ ਕਈ ਵਾਰ ਕਾਮ ਪੇ ਕਿਸੀ ਨੇ ਆਪਕੇ ਲਈ ਕੋਈ ਫੇਵਰ ਕੀਆ ਹੋਤਾ ਹੈ ਤੋ ਕਰਨਾ ਪੜਤਾ ਹੈ
6: नहीं लेकिन नवीन भाई वही बात है, मैं पूछे ना अगर इनकी बेगम को अगर औरत वही काम करे तो फिर इनको कैसा होगा, ये किस तरह सोचे। तो देखिए हमें तो मतलब हम तो बर्दाश्त ही ना शायद कर सके, हमें पता लगे मेरी वाइफ जो है उसने जनाब अपने किसी को वर्कर को ऑफिस में गिफ्ट मिला तो उसने आगे।
1: अच्छा आप बर्दाश्त नहीं करेंगे अगर आपको ये पता लगता है?
6: नहीं नहीं नहीं, ये बहुत ज्यादा बड़ा मुश्किल है ये चीज बर्दाश्त करनी, बहुत बुरा लगेगा कोई शक नहीं है।
1: चलो
6: बहुत ज्यादा तकलीफ से बात होगी कि यार ये मेरी बीवी मतलब ये क्या ये बनता नहीं, बनता ही नहीं है किसी को। एक तो गिफ्ट मिला चलो रख लो वो अलग है, बाकी गान ले आओ, लेकिन आगे से तुमने आगे किसी और को वर्कर अपने को वो नहीं मेल को तुम दे रहे हो।
7: चलो कुड़िया मैच्योर हो जाने जे एंड YSL पिछे लड़न लग गए फिर तो पता नहीं किन्ने डिवोर्स हो जाने।
1: अच्छा
7: एनीवेज चलो जेडे बाई नाल हो गई सुन के बुरा लग्या, पर हुण उहनू कहो वी जेडी कुड़ी नू ISL दित्ता सी हुण उधर अप्रोच कर ले, इधर दा डाइवोर्स पक्का ही आ।
1: नहीं पर तुसी कहने हो वी लेडी ने इहदी घर वाली ने ओवर रिएक्ट कीता?
7: ओवरएक्ट नहीं कह सकते भाजी, चलो फीलिंग ने हर एक परसन दिया ने, हुण जेडे बंदे नाल तुसी लाइफ स्पेंड कर रहे हो तुहाडी अटैचमेंट उहदे नाल फर्स्ट प्रायोरिटी तो ओबवियस हो ही आ, नो डाउट राइट।
1: मैं स्टेबल की बंदे नहीं कदम स्टेबल होंगे बंद भी फिर यही हाल है कि नहीं। ओके एक तो गुरकर्म कॉल करो, गड्डियां घर की इंश्योरेंस थोड़ी नहीं कट रही ना तुसी टेंशन लेनी बंद करो। गुरकर्म ढींसा गुरकर्म पहली गल तो 25 तो वध कंपनियां नाल यह गलबात करनगे, फिर थोनू सारिया कंपनियां दे नाल गल करके 30% तक का डिस्काउंट लैके देंगे। सो गुरकर्म ढींसा गड्डियां घर की इंश्योरेंस 6746744735 गलबात करो। HK मूवर्स अपनी अपने शहर की अपनी कम्यूनिटी की नंबर वन मूविंग कंपनी है, तुसी अगर मूव हो रहे हो HK मूवर्स नू कॉल करो 416-524-6704 मूवर्स नू फोन कर लो 416-524-6704 नंबर वन मूविंग कंपनी। 6183 हेलो
8: हेलो सत
1: श्रीकाल जी, कि ठीक
8: ठाक
1: बहुत वधिया जी।
8: अपने हसबेंड प्रायोरिटीज होई है जिदा क्योंकि सानू सस्ती जैलस फील हुंदी है, पर हुंदी भी सिर्फ अपने हसबेंड नाल ही हुंदी है कि जे कोई होर तीसरा बंदा भी आपां उहनूं थोड़ी इदां जाके मेरा मारना जा कुछ इदा करना, पर बंदे कई बार अंडरस्टैंड नहीं करते, कई बार हो जाता मिस यूज क्योंकि मेरे नाल हो चुका है मैं ता करके कहनी
1: है। सो थोनू लगता है कि बंदे थोड़े जा कर देंदे आ कि यार एडी केडी गल है जदों गल हुंदी वाकई है?
8: एग्जैक्टली हां जी, फिर और छोटी छोटी गल्ला बन जनियां क्योंकि मेरे नाल पर्सनली हो चुका है, छोटी छोटी गल्ला बस फिर इतने बन जनियां मुड़ के फिर बंदे कह देंदे आ ये जलसी बहुत करती है ये निशानो राह पाओ अपने, इतने हो चुका मेरे नाल मतलब कहता, पर मैं आई डोंट नो मैं तो कई बार इतने लगन लग पैंदा सी मैं ही गलत है मैं जलस करदी सी पर पता नहीं
1: थोड़े नाल की होया ऐसा।
8: ਮੇਰੇ ਨਾਲ ਵੀ ਸਾਰੀ ਹੁੰਦਾ ਸੀ ਛੋਟੀਆਂ ਗੱਲਾਂ ਛੋਟੀਆਂ ਚੀਜ਼ਾਂ ਬਾਰੇ ਵੀ ਮੇਰੇ ਹਸਬੈਂਡ ਮਤਲਬ ਉਹਨੂੰ ਲੱਗਣਾ ਵੀ ਇਹਨੂੰ ਪ੍ਰਾਇਓਰਟੀਜ਼ ਕੀ ਦੇਣੀ ਆ, ਟਾਈਮਿੰਗ ਵੀ ਸਪੈਂਡ ਕਰਨਾ ਜਾਂ ਕੁਛ ਬਾਹਰ ਅੰਦਰ ਜਾਣਾ ਬਾਹਰ ਹੋ ਗਿਆ ਜਿੱਦਾਂ ਬਹੁਤ ਲੰਬੀਆਂ ਚੁਣੀਆਂ ਗੱਲਾਂ ਮੈਂ ਕਿਤੇ ਦੱਸੂਗੀ ਆਪਣਾ ਟਾਪਿਕ ਤੇ ਮੈਂ ਚਾਹੁੰਦੀ ਹਾਂ ਜਿੱਦਾਂ ਡਿਸਕਸ ਕਰੀਏ ਜਿੱਦਾਂ ਹਨਾ ਜੇ
1: ਤੁਸੀਂ
8: ਉੱਥੇ ਵੀ ਜਿੱਦਾਂ ਅਸੀਂ ਬਾਹਰ ਗਏ ਸੀ ਘੁੰਮਣ ਫਿਰਨ ਤੇ ਉੱਥੇ ਮੇਰੇ ਹਸਬੈਂਡ ਮੇਰੇ ਤੋਂ ਬਿਨਾਂ ਕਿਸੇ ਹੋਰ ਆਪਣੇ ਕਜ਼ਨ ਕੁਜ਼ਨ ਦੀ ਵਾਈਫ ਦੇ ਨਾਲ ਟਾਈਮ ਟੂਮ ਸਪੈਂਡ ਕੀਤਾ ਸਾਰਾ ਜਿੱਦਾਂ ਵੀਕ ਤੇ ਮੈਨੂੰ ਬਹੁਤ ਜਲਸੀ ਹੋਈ ਸੀ ਉੱਥੇ, ਪਰ ਉੱਥੇ ਫਿਰ ਮੇਰੇ ਕੋਲੋਂ ਕੰਟਰੋਲ ਨੀ ਕਰ ਹੋਇਆ ਮੇਰਾ ਗੁੱਸਾ, ਜਿੱਦਾਂ ਗੁੱਸਾ ਰੱਖ ਲਓ ਚਾਹੇ ਜਲਸ ਰੱਖ ਲਓ ਚਾਹੇ ਇਮੋਸ਼ਨ ਰੱਖ ਲਓ ਤੇ ਸਾਡੀ ਲੜਾਈ ਬਹੁਤ ਹੋ ਗਈ ਸੀ। ਮੈਂ ਨੀ ਕਵਾਂ ਜਿੱਦਾਂ ਹਨਾ ਮੈਂ ਆਪਣੇ ਹਸਬੈਂਡ ਨੂੰ ਸਾਰਾ ਦੋਸ਼ ਨਹੀਂ ਦਿੰਦੀ, ਮੈਨੂੰ ਇਦਾਂ ਲੱਗਦਾ ਆ ਵੀ ਮੈਨੂੰ ਕੰਟਰੋਲ ਕਰਨਾ ਚਾਹੀਦਾ ਸੀ ਪਰ ਮੈਂ ਤਾਂ ਨਹੀਂ ਕੰਟਰੋਲ।
1: ਨਹੀਂ ਪਰ ਫਿਰ ਲੜਾਈ ਇੰਨੀ ਵਧੀ ਤੇ ਫਿਰ ਗੱਲ ਮੁੱਕੀ ਕਿੱਥੇ, ਹੁਣ ਕੀ ਹੋਇਆ? ਡਿਵੋਰਸ ਤੇ ਮੁੱਕੀ ਗੱਲ ਹੈ, ਇੰਨਾ ਗੁੱਸਾ ਹੋਇਆ ਹਾਂ
8: ਮਤਲਬ ਹਸਬੈਂਡ ਮੇਰੇ ਫਿਰ ਇੰਨਾ ਗੁੱਸਾ ਕਰਕੇ ਕਹਿੰਦੇ ਮੈਂ ਮੇਰੀ ਬੇਇੱਜ਼ਤੀ ਹੋਈ ਆ, ਉਹਨਾਂ ਨੇ ਸਾਰਾ ਬਲੇਮ ਫਿਰ ਮੇਰੇ ਤੇ ਲਾ ਦਿੱਤਾ। ਹਾਂ ਉਹ ਕਹਿੰਦੇ ਵੀ ਜਿੱਦਾਂ ਸਾਡੇ ਨਾਲ ਨਾ 35 ਬੰਦੇ ਸੀਗੇ ਇਕੱਠੇ ਤੇ ਅਸੀਂ ਗਰੁੱਪ ਚ ਗਏ ਸੀਗੇ ਤੇ ਉਹ ਸਿਰਫ ਉਸੇ ਲੇਡੀ ਮਗਰ ਹੀ ਉਹਦਾ ਹੀ ਟੇਕ ਕੇਅਰ ਕਰੀ ਜਾਂਦੇ ਸੀਗੇ, ਉਹ ਇਕੱਲੀ ਆਈ ਸੀਗੀ ਤੇ ਕਜ਼ਨ ਮੇਰੇ ਹਸਬੈਂਡ ਦੇ ਕਜ਼ਨ ਦੀ ਵਾਈਫ ਸੀ, ਮੈਕਸੀਕੋ ਗਏ ਸੀ ਅਸੀਂ ਤੇ ਸਾਰੀਆਂ ਫੈਮਿਲੀਆਂ ਸੀ, ਪਰ ਮੇਰੇ ਹਸਬੈਂਡ ਨੇ ਕੋਈ ਪਰਵਾਹ ਨੀ ਕੀਤੀ ਨਾ ਮੇਰੀ ਨਾ ਉਹਨਾਂ ਫੈਮਿਲੀਆਂ ਦੀ ਤੇ ਫਿਰ ਮੈਂ ਵੀ ਮਾਇੰਡ ਕਰਦੀ ਸੀ ਮੈਂ ਤਾਂ ਰੋਣੇ ਲੱਗ ਪਈ ਸੀ।
1: ਨਹੀਂ ਤਾਂ ਬੜਾ ਗਲਤ ਲੱਗਦਾ ਤੁਸੀਂ ਗਏ ਹੋਏ ਹੋ ਵਕੇਸ਼ਨ ਤੇ ਤੇ ਤੁਹਾਡਾ ਹਸਬੈਂਡ ਕਿਸੇ ਹੋਰ ਹੀ ਵਾਈਫ ਕਿਸੇ ਹੋਰ ਹੀ ਔਰਤ ਨਾਲ ਟਾਈਮ ਸਪੈਂਡ ਕਰ ਰਿਹਾ।
8: ਨਾਲੇ ਜੰਗ ਵੀ ਨੀ ਹੈਗੀ, ਮੈਂ ਨੀ ਮੈਂ ਵੀ ਮੈਂ 45 ਸਾਲ ਦੀ ਸੀ ਜਦੋਂ ਦੀ ਗੱਲ ਆ, 5 ਸਾਲ ਪਹਿਲਾਂ ਦੀ ਹੈ
1: ਤੇ
8: ਪਰ ਮੈਨੂੰ ਤਾਂ ਉਹਨੇ ਏਦਾਂ ਮੇਰੇ ਮਤਲਬ ਕਿ ਬ੍ਰੇਨ ਦੇ ਵਿੱਚ ਏਦਾਂ ਪਾ ਦਿੱਤਾ ਸੀ ਮੇਰੇ ਬੱਚਿਆਂ ਦੇ ਵਿੱਚ ਵੀ ਭਈ ਤੁਹਾਡੀ ਮੰਮ ਗਲਤ ਆ, ਇਹਨੇ ਮੇਰੇ ਗਲਤ ਅਫਵਾਹ ਫੈਲਾ ਰਹੀ ਆ ਜਾਂ ਕੁਛ ਏਦਾਂ ਜਲਸ ਕੀਤੀ ਇਹਨੇ ਜਾਂ ਕੁਛ ਏਦਾਂ ਹਨਾ, ਮੈਂ ਮੈਂਟਲੀ ਆਲਮੋਸਟ ਡਿਸਟਰਬ ਹੋ ਗਈ ਸੀ।
1: ਚਲੋ ਨਹੀਂ ਕੋਈ ਨਾ, ਕਿਸੇ
8: ਮੈਂਟਲੀ ਆਲਮੋਸਟ
1: ਥੋੜੀ ਬਹੁਤੀ ਸਾਨੂੰ ਵੀ ਇੰਪੋਰਟੈਂਸ ਚਾਹੀਦੀ ਹੈ ਤਾਂ ਬੰਦੇ ਨੂੰ ਵੀ ਚਾਹੀਦਾ ਯਾਰ, ਜੇ ਲਾਵਾਂ ਲਈ ਆ ਵਿਆਹ ਕਰਾਇਆ ਵੀ ਇੰਪੋਰਟੈਂਸ ਦੋ ਰਾਈਟ, ਐਸ ਲੌਂਗ ਐਸ ਕੋਈ ਚਲੋ ਕੋਈ ਬੜੀ ਜ਼ਿਆਦਾ ਉਹ ਤਾਂ ਚਲੋ ਵੱਖਰੀ ਗੱਲ ਹੈ, ਬਟ ਹੁਣ ਕਿਸੇ ਹੋਰ ਨਾਲ ਟਾਈਮ ਸਪੈਂਡ ਕਰਨਾ ਕਿਸੇ ਹੋਰ ਨੂੰ ਤੋਹਫੇ ਦੇਣੇ, ਹੁਣ ਬੰਦੇ ਡਰ ਲੈਣਗੇ ਜੀ ਕਿ ਉਹਨਾਂ ਦੀ ਘਰਵਾਲੀ ਆਈ ਕਦੇ ਐਂ ਕਰਾਂਗੇ, ਕਦੇ ਵੀ ਨਹੀਂ। ਸੋ ਦੁਆਬਾ ਟਰੈਵਲ ਨੂੰ ਵੀ ਯਾਦ ਰੱਖੋ, ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ ਇਜ਼ ਨੰਬਰ 1, ਵਧੀਆ ਸਰਵਿਸ ਟੌਪ ਦੇ ਰੇਟ, ਦੁਆਬਾ ਟਰੈਵਲ ਐਂਡ ਟੂਰ। 9057967800 9057967800 ਦੁਆਬਾ ਟਰੈਵਲ। ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ ਜਾਂ ਟਰੱਕ ਦੀ ਅਲਾਈਨਮੈਂਟ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਮਿਲਟਨ 'ਚ, ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ। 10874 ਸਟੀਲਸ ਐਵਨਿਊ ਈਸਟ ਇਨ ਮਿਲਟਨ, ਈਗਲ ਟਰੱਕ, ਈਗਲ ਟਰੱਕ, ਈਗਲ ਟਰੱਕ, 401 ਤੋਂ ਉੱਤਰ ਅਨੁਸਾਰ, ਅਤੇ ਨੰਬਰ ਹੈ 6472346293, 6472346293, ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ। ਵਾਰ ਵਾਰ ਤੁਹਾਨੂੰ ਅੱਜ ਨੰਬਰ ਦੇ ਰਹੇ ਹਾਂ PNJA ਰੈਨੋਵੇਸ਼ਨ ਵਾਲਿਆਂ ਦਾ, PNJA ਰੈਨੋਵੇਸ਼ਨ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਬਈ। ਤੁਸੀਂ ਅਗਰ A to Z ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਸੋਲਿਡ ਬੜਾ ਟੌਪ ਦਾ ਕੰਮ ਅਤੇ ਬਿਲਕੁਲ ਵੀ ਕੋਈ ਸ਼ੋਰਟਕੱਟ ਨਹੀਂ, ਟਾਈਮ ਲਾਉਂਦੇ ਨੇ, ਕੁਆਲਿਟੀ ਦਾ ਕੰਮ ਕਰਦੇ ਆ, ਰੇਟ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਹੈ। ਬੇਸਮੈਂਟ ਤਿਆਰ ਕਰਾਉਣੀ ਹੈ, ਕਿਚਨ ਬਾਥਰੂਮ ਦੀ ਰੈਨੋਵੇਸ਼ਨ ਹੈ, ਫੁੱਲ ਹੋਮ ਰੈਨੋਵੇਸ਼ਨ, ਜਨਰਲ ਕੋਈ ਵੀ ਨਿੱਕੀ ਮੋਟੀ ਵੀ ਰਿਪੇਅਰ, ਇਹਨਾਂ ਨੂੰ ਫੋਨ ਕਰ ਲਓ 4373180400 PNJA ਰੈਨੋਵੇਸ਼ਨ ਵਾਲਿਆਂ ਨਾਲ ਗੱਲਬਾਤ ਕਰੋ। ਤੇ ਮਿਸਟਰ ਸਿੰਘ ਪੀਜ਼ੇ ਵਾਲੇ ਨੇ ਡੀਲ ਭੇਜੀ ਹੈ ਯਾਰ, ਬਹੁਤ ਹੀ ਟੌਪ ਦੀ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਿਰਫ $40 'ਚ ਸਾਰਾ ਕੁਛ ਮਿਲ ਰਿਹਾ ਯਾਰ। ਮਿਸਟਰ ਸਿੰਘ ਪੀਜ਼ਾ ਬਰੈਂਪਟਨ ਦੇ ਵਿੱਚ ਮਲਟੀਪਲ ਲੋਕੇਸ਼ਨਸ ਨੇ, ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪ, ਨਹੀਂ ਇਹ ਪੁਰਾਣੀ ਡੀਲ ਹੈ ਜਿਹੜੀ ਹੁਣ ਦੀ ਆ ਉਹੀ ਰੱਖੋ। ਸੋ 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪ, 4 ਟੋਪਿੰਗ, 4 ਡਿਪ ਅਤੇ 2 ਲੀਟਰ ਕੋਕ $40, 905-504-1000 905-504-1000 ਮਿਸਟਰ ਸਿੰਘ ਪੀਜ਼ਾ 6986 ਹੈਲੋ।
9: ਹਾਂਜੀ ਬਾਈ ਜੀ, ਕੀ ਹਾਲ ਨੇ?
1: ਵਧੀਆ ਵੀਰੇ, ਕਿਵੇਂ ਹੋ?
9: ਵਧੀਆ ਵਧੀਆ ਠੀਕ ਠਾਕ ਆਂਟੀ ਜਿਹੜੇ ਪਹਿਲਾਂ ਗੱਲ ਦੱਸ ਕੇ ਕਹਿੰਦੇ ਇਹਨਾਂ ਨੇ ਅੱਗੇ ਵੀ ਇੱਕ ਦਿਨ ਸੁਣਾਈ ਸੀ ਕਹਾਣੀ ਸ਼ਾਇਦ ਤੁਸੀਂ ਭੁੱਲ ਗਏ
1: ਨਹੀਂ ਉਹ ਹੋਰ ਸੀਗੀ ਗੱਲ ਚਲੋ ਜਿਹੜੀ ਮਰਜ਼ੀ ਹੋਵੇ ਆਂਟੀ ਨੀ ਕਹੀਦਾ ਹੁੰਦਾ ਤੁਹਾਨੂੰ ਕੀ ਪਤਾ ਆਂਟੀ ਹੈ ਜਾਂ ਯੰਗ ਹੈ ਕੀ ਹੈ
9: ਨਹੀਂ ਉਹਨਾਂ ਨੇ ਦੱਸਿਆ ਸੀਗਾ ਵੀ 45
1: ਆਂਟੀ ਹੁੰਦੀ ਹੈ ਕੋਈ ਯਾਰ
9: ਉਹ ਜਦੀ ਕਿੰਨੇ ਟਾਈਮ ਪਹਿਲਾਂ ਦੀ ਗੱਲ ਸੀ ਜਦ
1: ਹਾਂ ਨਹੀਂ ਨਹੀਂ ਆਂਟੀ ਨੀ ਕਹੀਦਾ ਹੁੰਦਾ ਇੰਨੇ ਯੰਗ ਨੇ ਯਾਰ ਉਹ ਐਵੇਂ ਆਂਟੀ ਬਣਾਈ ਜਾਂਦੇ ਹੋ
9: ਚਲੋ ਐਨੀਵੇਸ ਤੇ ਆਪਾਂ ਗੱਲ ਕਰਦੇ ਹਾਂ ਟੌਪਿਕ ਤੇ ਮੇਰੇ ਹਿਸਾਬ ਨਾਲ ਵੀਰੇ ਦੋਨਾਂ ਨੇ ਮੂਰਖਮਤੀ ਕਰੀ ਆ ਪਹਿਲੀ ਮੂਰਖਮਤੀ ਹੈਗੀ ਆ ਮੁੰਡੇ ਦੀ ਤੇ ਉਦੋਂ ਬਾਅਦ ਉਹਦੀ ਵਾਈਫ ਦੀ ਆ ਚਲੋ ਜੇ ਮੁੰਡੇ ਨੇ ਗਲਤੀ ਕਰੀ ਆ ਉਹਨੇ ਗਲਤੀ ਕਰੀ ਆ ਨੋ ਡਾਊਟ ਤੇ ਉਹ ਆਹ ਗੱਲ ਤੇ ਲੈ ਕੇ ਡਿਵੋਰਸ ਤੱਕ ਜਾਣ ਦੀ ਗੱਲ ਸੀਗੀ ਘਰੇ ਬਹਿ ਕੇ ਗੱਲ ਉਹਦੀ ਸੋਲਵ ਕਰਦੇ ਜੇ ਉਹਨੇ ਇਹਨੂੰ ਗਿਫਟ ਦਿੱਤਾ ਸੀ ਉਹ ਸੋਰੀ ਫੀਲ ਕਰਦਾ ਉਹ ਦੁਬਾਰੀ ਉਹਨੂੰ ਉਹ ਜਿਹਾ ਗਿਫਟ ਲੈ ਕੇ ਦੇ ਦਿੰਦਾ ਸੋਰੀ ਫੀਲ ਕਰ ਲੈਂਦਾ ਉਹਨੇ ਤਾਂ ਗਲਤੀ ਕਰੀ ਲਈ ਤੇ ਉਦੋਂ ਬਾਅਦ ਉਹਦੀ ਘਰਵਾਲੀ ਨੇ ਜਿਹੜੀ ਚੱਕ ਡਿਵੋਰਸ ਫਾਈਲ ਕਰਤਾ ਉਹਨੇ ਵੀ ਮੂਰਖਮਤੀ ਕਰੀ ਐਡੀ ਕਿੱਡੀ ਗੱਲ ਸੀਗੀ ਘਰ ਖਰਾਬ ਹੋ ਗਿਆ ਬੱਚੇ ਨੇ
1: ਨਹੀਂ ਪਰ ਆਪਾਂ ਕਹਿ ਤਾਂ ਦਿੰਦੇ ਐਡੀ ਕਿਹੜੀ ਗੱਲ ਆ ਜੇ ਪਹਿਲਾਂ ਵੀ ਕਿਤੇ ਉਹਨੂੰ ਲੱਗਿਆ ਕਿ ਅਰੇ ਬੰਦਾ ਮੇਰੀ ਉਨੀ ਕਦਰ ਨਹੀਂ ਕਰਦਾ ਜਿੰਨੀ ਕਰਨੀ ਚਾਹੀਦੀ ਹੈ ਤੇ ਹੁਣ ਵੀ ਬੰਦਾ ਕਹਿ ਰਿਹਾ ਐਡੀ ਕਿਹੜੀ ਗੱਲ ਹੈ ਜੇ ਮੈਂ ਉਸ ਕੁੜੀ ਨੂੰ ਦੇ ਵੀ ਦਿੱਤਾ ਗਿਫਟ ਤਾਂ ਗੱਲ ਤੁਹਾਨੂੰ ਲੱਗਦੀ ਹੈ ਛੋਟੀ ਬਟ ਕਈ ਨੂੰ ਵੱਡੀ ਲੱਗਦੀ ਹੈ
9: ਨਹੀਂ ਨਹੀਂ ਨਹੀਂ ਨਹੀਂ ਨਹੀਂ ਛੋਟੀ ਨਹੀਂ ਮੈਂ ਕਹਿ ਰਿਹਾ ਜੀ ਮੈਂ ਕਹਿ ਰਿਹਾ ਦੋਨਾਂ ਨੇ ਗਲਤੀ ਕਰੀ ਆ ਪਹਿਲੀ ਗਲਤੀ ਹੈਗੀ ਮੁੰਡੇ ਦੀ ਠੀਕ ਆ ਜਿਹੜਾ ਉਹਨੇ ਗਿਫਟ ਚੱਕ ਕੇ ਕਿਸੇ ਹੋਰ ਨੂੰ ਦੇ ਤਾ ਤੇ ਉਸ ਤੋਂ ਬਾਅਦ ਦੂਜੀ ਗਲਤੀ ਕਰੀ ਉਹਦੀ ਉਹਦੀ ਵਾਈਫ ਨੇ ਜਿਹੜਾ ਉਹਨੇ ਡਿਵੋਰਸ ਫਾਈਲ ਕਰਤਾ ਹਾਂ ਜੇ ਮੁੰਡੇ ਨੇ ਗਲਤੀ ਕਰੀ ਸੀਗੀ ਤੇ ਮੁੰਡੇ ਨੂੰ ਉਹਦੀ ਘਰਵਾਲੀ ਨੂੰ ਗੁੱਸਾ ਲੱਗਿਆ ਤਾਂ ਉਹ ਸੋਰੀ ਫੀਲ ਕਰਦਾ ਨਾ ਜਾਂ ਉਦਾਂ ਦਾ ਗਿਫਟ ਉਹਨੂੰ ਦੁਬਾਰੇ ਲੈ ਜਾਂਦਾ ਉਹਨੂੰ ਉਹ ਉਹ ਸੋਲਵ ਕਰਨੀ ਚਾਹੀਦੀ ਸੀ ਸਾਰੀ ਗੱਲ
1: ਤੇ ਹੁਣ ਡਿਵੋਰਸ ਤੱਕ ਗੱਲ ਬੰਦੇ ਵੀ ਅੜ ਜਾਂਦੇ ਆ ਕਿ ਤੂੰ ਐਵੇਂ ਬਿਨਾਂ ਕਿਸੇ ਗੱਲੋਂ ਰਿਐਕਟ ਕਰੀ ਐਡੀ ਕਿਹੜੀ ਗੱਲ ਹੈ
9: ਹੋ ਸਕਦਾ ਫਿਰ ਜਾਂ ਅੜਿਆ ਹੋਵੇ ਤਾਂ ਹੀ ਆਹ ਗੱਲਬਾਤ ਹੋਈ ਆ ਵੈਸੇ ਮੇਰੇ ਹਿਸਾਬ ਨਾਲ ਤਾਂ ਗੱਲ ਗਲਤੀ ਹੋਈ ਹੈ ਡਿਵੋਰਸ ਵਾਲੀ ਗੱਲ ਹੋ ਗਈ ਇਹ ਗੱਲ ਤੇ ਲੈ ਕੇ ਡਿਵੋਰਸ ਤੱਕ ਨਹੀਂ ਜਾਣਾ ਚਾਹੀਦਾ ਸੀਗਾ ਮੁੰਡੇ ਨੇ ਗਲਤੀ ਪਹਿਲਾਂ ਜ਼ਰੂਰ ਕਰੀ ਆ
1: ਜੀ
9: ਪਰ ਉਹਨੂੰ ਸੋਲਵ ਕਰਨੀ ਚਾਹੀਦੀ ਸੀਗੀ
1: ਠੀਕ ਹੈ ਠੀਕ ਹੈ ਚਲੋ ਸੋਲਵ ਹੋਈ ਨਹੀਂ ਤੇ ਥੈਂਕ ਯੂ ਵੀਰੇ ਕਈ ਵਾਰ ਬੰਦੇ ਵੀ ਫਿਰ ਥੋੜੇ ਜਿਹੇ ਅੜ ਜਾਂਦੇ ਆ ਕਿ ਨਹੀਂ ਵੀ ਮੈਂ ਕੋਈ ਗਲਤੀ ਨਹੀਂ ਕੀਤੀ ਬੰਦੇ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਲੱਗਦਾ ਨਾ ਕਿ ਅਸੀਂ ਸਹੀ ਹਾਂ ਅਸੀਂ ਸਹੀ ਹਾਂ ਅਸੀਂ ਸਹੀ ਹਾਂ ਸਹੀ ਸਹੀ ਦੇ ਚੱਕਰ ਦੇ ਵਿੱਚ ਫਿਰ ਗੱਲ ਫਸ ਕੇ ਗਲਤੀ ਹੋ ਜਾਂਦੀ ਹੈ ਰੋਇਲ ਆਟੋ ਸੈਂਟਰ ਸਟੀਲਸ ਮੈਲਨੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਆਦਿ ਕਰਾਉਣੀ ਹੈ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478 ਰੋਇਲ ਆਟੋ ਸੈਂਟਰ ਕਿਆ ਬਾਤ ਹੈ ਵੈਰੀ ਗੁੱਡ ਰੋਇਲ ਆਟੋ ਸੈਂਟਰ ਤੇ ਉਸੇ ਨਾਲ ਨਾਲ ਇੱਕ ਮੈਸੇਜ ਮੈਂ ਤੁਹਾਨੂੰ ਦੇ ਦੇਵਾਂ ਫਰੈਸ਼ ਫੂਡ ਸੈਂਟਰ ਦਾ ਤੁਸੀਂ ਜ਼ਰੂਰ ਪਹੁੰਚੋ ਗਰੋਸਰੀ ਕਰਨੀ ਹੈ 12570 ਕੈਨੇਡੀ ਰੋਡ ਕੈਨੇਡੀਅਨ ਡੂਗਲ ਦੇ ਕੋਰਨਰ ਤੇ ਕੈਨੇਡੀਅਨ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਫਰੈਸ਼ ਫੂਡ ਸੈਂਟਰ ਫਰੈਸ਼ ਫੂਡ ਸੈਂਟਰ ਤੇ ਇੱਕ ਗੇੜਾ ਜ਼ਰੂਰ ਮਾਰੋ ਤੇ ਵਧੀਆ ਅੱਛੀਆਂ ਅੱਛੀਆਂ ਡੀਲਾਂ ਤੁਸੀਂ ਲਓ ਇੱਕ ਯਾਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੂੰ ਨਾ ਕੁਝ ਇੱਕ ਇੰਪਲੋਈਜ਼ ਦੀ ਲੋੜ ਹੈ ਕੰਮ ਲੱਭ ਰਹੇ ਹੋ ਇਹਨਾਂ ਨੂੰ ਦੋ ਤੰਦੂਰ ਦੇ ਸ਼ੈੱਫ ਚਾਹੀਦੇ ਆ ਜਿਨ੍ਹਾਂ ਨੂੰ ਤੰਦੂਰ ਦਾ ਕੰਮ ਆਉਂਦਾ ਵਧੀਆ ਰੈਸਟੋਰੈਂਟ ਹੈ ਬਹੁਤ ਲੋਕੇਸ਼ਨਾਂ ਨੇ ਕੰਮ ਇੰਨਾ ਯਾਰ ਵਿਹਲ ਹੀ ਨਹੀਂ ਮਿਲਦੀ ਜਿੰਨਾ ਮਰਜ਼ੀ ਕੰਮ ਕਰੋ ਤੁਸੀਂ ਵਟਸਐਪ 'ਤੇ ਮੈਸੇਜ ਕਰ ਦਿਉ 905-794-8111 905-794-8111 ਦੇ ਉੱਤੇ ਕਾਲ ਕਰ ਲਓ ਸਿੰਪਲੀ ਇੰਡੀਅਨ ਯਾ ਸੋਰੀ ਟੈਕਸ ਕਰ ਦਿਉ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ G3683 ਹੈਲੋ ਹਾਏ ਹੈਲੋ
10: ਕਿਵੇਂ ਹੋ
1: ਠੀਕ ਹੈ ਜੀ ਕਿਵੇਂ ਹੋ
10: ਵਧੀਆ ਵਧੀਆ ਮੈਂ ਇਹ ਐਡ ਕਰਨਾ ਸੀਗਾ ਕਿ ਚਲੋ ਮੁੰਡੇ ਨੇ ਤਾਂ ਦਿੱਤਾ ਹੀ ਦਿੱਤਾ ਪਰ ਜਿਹੜੀ ਕੁੜੀ ਨੇ ਰਿਸੀਵ ਕੀਤਾ ਉਹਨੇ ਵੀ ਤਾਂ ਬੈਕ ਕੇ ਆਈ ਹੋਣਾਗਾ ਕਿ ਤੂੰ ਆਪਦੀ ਵਾਈਫ ਨੂੰ ਨੀ ਦੇਗਾ ਤੂੰ ਇਹ ਮੈਨੂੰ ਕਿਉਂ ਦੇ ਰਿਹਾ ਚੱਲ ਜੇ ਮੁੰਡੇ ਨੂੰ ਨੀ ਪਤਾ ਸੀ ਕਿ YSL ਐਕਸਪੈਂਸਿਵ ਹੈਗਾ ਨਹੀਂ ਹੈਗਾ ਬਟ ਕੁੜੀ ਨੂੰ ਫੋਰ ਸ਼ੋਰ ਪਤਾ ਹੋਣਾ ਕਿ ਐਕਸਪੈਂਸਿਵ ਹੈਗਾ
1: ਨਹੀਂ ਉਹਨੂੰ ਤਾਂ ਕੁੜੀ ਨੂੰ ਹੁਣ ਗਿਫਟ ਮਿਲ ਰਿਹਾ ਉਹਨੂੰ ਕੀ ਪਰਵਾਹ ਹੈ ਜਿਹੜਾ ਦੇ ਰਿਹਾ ਉਹਨੇ ਤਾਂ ਲੈਣਾ ਹੀ ਲੈਣਾ
10: ਬਟ ਮੀਨਸ
1: ਮੈਨੂੰ ਨੀ ਚਾਹੀਦਾ ਤੂੰ ਲੈ ਲਾ, ਤੁਸੀਂ ਨਾ ਕਰ ਦੋਗੇ ਕਿ ਨਹੀਂ ਯਾਰ ਆਪਣੀ ਵਾਈਫ ਨੂੰ ਦੇ ਦੇ?
10: ਮੇਰੀ ਪਹਿਲੀ ਇੰਸਟਿੰਕਟ ਇਹ ਹੋਊਗੀ ਵੀ ਸਾਰੀਆਂ ਕੁੜੀਆਂ ਨੂੰ ਮੇਕਅਪ ਪਸੰਦ ਆ, ਤਾਂ ਜੇ ਕਲੀਗ ਨੂੰ ਜਾਣਦੀ ਆ ਮੈਨੂੰ ਪਤਾ ਉਹ ਮੈਰਿਡ ਆ, ਤੇ ਮੇਰਾ ਪਹਿਲਾ ਰਿਐਕਸ਼ਨ ਇਹ ਹੋਊਗਾ ਕਿ ਤੁਹਾਡੀ ਵਾਈਫ ਨੂੰ ਕਿਉਂ ਨੀ ਦੇ ਰਿਹਾ।
1: ਠੀਕ ਹੈ, ਇਹ ਤੁਸੀਂ ਬੜੇ ਕੁੜੀਆਂ ਤੁਸੀਂ ਬੜੇ ਐਥਿਕਲੀ ਜ਼ਿੰਦਗੀ ਜੀਨੇ ਹੋ ਫਿਰ, ਹੈ?
10: ਯਾ ਆਫ ਕੋਰਸ, ਮੇਰੀ ਲਾਈਕ ਜੋ ਮੈਂ ਸੋਚਿਆ ਮੇਰੀ ਪਹਿਲੀ ਜੋ ਤੁਹਾਡੀ ਗੱਲ ਸੁਣੀ ਮੇਰੇ ਪਹਿਲੀ ਦਿਮਾਗ 'ਚ ਇਹ ਗੱਲ ਆਈ ਕਿ ਉਹ ਚੱਲ ਮੁੰਡੇ ਨੂੰ ਨਹੀਂ ਪਤਾ ਹੁੰਦਾ ਮੁੰਡਿਆਂ ਨੂੰ ਮੇਕਅਪ ਬਾਰੇ, ਪਰ ਕੁੜੀਆਂ ਨੂੰ ਪਤਾ ਹੁੰਦਾ ਕਿ ਚੱਲ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ, ਚੱਲ ਛੋਟੀਆਂ ਚੀਜ਼ਾਂ ਹੁੰਦੀਆਂ, ਕੋਈ ਹੋਰ ਚੀਜ਼ਾਂ ਹੁੰਦੀਆਂ ਉਹ ਬੰਦਾ ਚੱਲ ਦੇ ਦਿੰਦਾ ਆਪਦੇ ਕੋਲੀਗ ਨੂੰ। ਬਟ ਜਦੋਂ ਮੈਨੂੰ ਪਤਾ ਕਿ ਇਹ ਗਿਫਟ ਐਕਸਪੈਂਸਿਵ ਆ, ਮੇਰੇ ਕੋਲੀਗ ਮੈਰਿਡ ਆ, ਤਾਂ ਮੇਰਾ ਕੁਐਸਚਨ ਹੁੰਦਾ ਸੀਗਾ ਵੀ ਤੂੰ ਆਪਦੀ ਵਾਈਫ ਨੂੰ ਕਿਉਂ ਨਹੀਂ ਦੇਂਗਾ।
1: ਠੀਕ ਹੈ, ਓਕੇ, ਚਲੋ ਸੋਸ ਤੁਸੀਂ ਪਹਿਲੇ ਪਰਸਨ ਹੋ ਜਿਹੜੇ ਕਿ ਉਸ ਕੁੜੀ ਦੀ ਵੀ ਗਲਤੀ ਕੱਢ ਰਹੇ ਹੋ, ਸੋ ਚਲੋ ਨਹੀਂ, ਥੈਂਕ ਯੂ। ਮੈਨੂੰ ਨਾ ਦੇ ਬਈ, ਤੂੰ ਤਾਂ ਸਾਡੇ ਮੇਰੇ ਭਰਾਵਾਂ ਵਰਗਾ, ਤੂੰ ਆਪਣੇ ਘਰ ਵਾਲੇ ਨੂੰ ਦੇ ਦੇ। ਬਟ ਹੁਣ ਕਿਹੜੀ ਕੁੜੀ ਆ ਰਹੋ ਨੋ ਜਿਹੜੀ ਕੋਈ ਸਿੰਗਲ ਹੈ ਜਾਂ ਕੋਈ ਕਿਸੇ ਨੂੰ ਤੋਹਫਾ ਮਿਲ ਰਿਹਾ, ਕੀ ਉਹ ਕਹੂਗੀ ਏਦਾਂ? ਸੋ ਖੈਰ, ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ। ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਜੁੜੇ ਨੇ। ਸਰਾਸ਼, ਕੈਸੇ ਹੋ ਸਰ, ਕਿਵੇਂ ਹੋ?
11: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਬੜੀਆ, ਥੱਕ ਗਏ ਲੇਕਿਨ ਠੀਕ ਹੈ, ਆਲ ਗੁੱਡ।
1: ਵੈਰੀ ਗੁੱਡ ਸਰਾਸ਼, ਸਿੰਪਲ ਅਤੇ ਜਿਹੜੇ ਪਹਿਲੀ ਵਾਰ ਤੁਹਾਡੀ ਆਵਾਜ਼ ਸੁਣ ਰਹੇ ਆ, ਤੁਸੀਂ ਕੀ ਕੰਮ ਕਰਦੇ ਹੋ?
11: ਹਾਂਜੀ, ਸੋ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, ਐਂਡ ਦੈਨ ਹਮੇ 8 ਸਾਲ ਹੋ ਗਏ ਹੈ, ਔਰ ਹਮ ਉਨ ਗਵਰਨਮੈਂਟ ਕੋਰਸਿਸ ਮੇ ਲਾਈਕ ਹਮ ਉਨ ਐਜੂਕੇਸ਼ਨ ਪ੍ਰੋਗਰਾਮਸ ਮੇ ਡੀਲ ਕਰ ਸਕਤੇ ਹੈ, ਜਹਾਂ ਪੇ ਆਪਕੀ ਪਾਕਿਟ ਹਲਕੀ ਹੋ, ਜੇਬ ਸੇ ਪੈਸੇ ਲਗੇ, ਬਟ ਨਹੀਂ ਨਹੀਂ ਨਹੀਂ, ਹਮ ਉਨ੍ਹੀਂ ਕਾਲਜਸ ਉਨ੍ਹੀਂ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜਿਨਕੀ ਫੀਸ ਗਵਰਨਮੈਂਟ ਪੇ ਕਰਤੀ ਹੈ। ਅਬ ਗਵਰਨਮੈਂਟ ਉਨ੍ਹੀਂ ਕੋਰਸਿਸ ਕੀ ਫੀਸ ਪੇ ਕਰੇਗੀ ਜੋ ਇੱਕ ਸਰਟਨ ਸਟੈਂਡਰਡ ਪੇ ਖੜੇ ਉਤਰਤੇ ਹੈ, ਤੋ ਵਹਾਂ ਵੀ ਕੁਛ ਸੈਟਿੰਗ ਨਹੀਂ ਹੈ, ਤੋ ਇਸ ਲਈ ਆਪ ਆਰਾਮ ਸੇ ਲਾਈਕ ਫੁਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰੇ, ਫੰਡਿੰਗ ਆਪਕੋ ਗਵਰਨਮੈਂਟ ਅਲੱਗ ਸੇ ਦੇ ਰਹੀ ਹੈ, ਫੀਸ ਵੀ ਦੇ ਰਹੀ ਹੈ ਆਪਕੀ, ਫੰਡਿੰਗ ਵੀ ਦੇ ਰਹੀ ਹੈ 30-100,000 ਡਾਲਰ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਕਹਿ ਰਹਾ ਹੂੰ ਮੈਂ ਗ੍ਰਾਂਟਸ ਹੈ, ਕਿਉਂਕਿ ਇੱਕ ਹਫ਼ਤੇ ਬਾਅਦ ਰੂਲਸ ਚੇਂਜ ਹੋ ਰਹੇ ਹੈ।
1: ਸੋ ਗਵਰਨਮੈਂਟ ਪੈਸੇ ਦੇ ਰਹੀ ਹੈ, ਤੁਸੀਂ ਐਜੂਕੇਸ਼ਨ ਆਪਣੀ ਕਰੋ ਤੇ ਸਾਰੇ ਖਰਚੇ ਤੁਹਾਡੇ ਗਵਰਨਮੈਂਟ ਪੇ ਕਰ ਰਹੀ ਹੈ, ਪੈਸੇ ਵਾਪਸ ਨਹੀਂ ਕਰਨੇ ਪੈਂਦੇ। ਸਰਾਸ਼ ਦਾ ਨੰਬਰ ਹੈ 437-264-3175-4372-264-3175-6475-3375 ਤੇ ਸਰਾਸ਼, ਸਾਰੇ ਕੋਰਸਿਸ ਜਿਹੜੇ ਲੋਕ ਸੋਚ ਰਹੇ ਆ ਕਿ ਅਸੀਂ ਘਰੇ ਬੈਠੇ ਕਰ ਸਕਦੇ ਹਾਂ, ਜੇ ਕੋਈ ਮਦਰਸ ਨੇ ਕੀ ਅਸੀਂ ਬੱਚਿਆਂ ਦੀ ਟੇਕ ਕੇਅਰ ਕਰਦੇ ਕਰਦੇ ਕੋਰਸਿਸ ਕਰ ਸਕਦੇ ਹਾਂ, ਕੋਈ ਊਬਰ ਵਗੈਰਾ ਚਲਾ ਰਿਹਾ ਕੀ ਅਸੀਂ ਸ਼ਾਮ ਨੂੰ ਜਾਂ ਵਿਹਲੇ ਟਾਈਮ ਦੇ ਵਿੱਚ ਪ੍ਰੋਗਰਾਮ ਕਰ ਸਕਦੇ ਹਾਂ, ਇਹ ਵੀ ਦੱਸੋ ਜ਼ਰੂਰ।
11: ਹਾਂਜੀ, ਸੋ ਹਮਾਰੇ ਪਾਸ ਤੋ ਵੈਰਾਇਟੀ ਆਫ ਕੋਰਸਿਸ ਹੈ, ਔਰ ਸਾਰੇ ਕੋਰਸਿਸ ਗਵਰਨਮੈਂਟ ਫੰਡਡ ਹੈ। ਅਗਰ ਆਪ PR ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਰਹਿਤੇ ਹੋ, ਓਨਟਾਰੀਓ ਮੇਂ ਆਪ ਐਲੀਜੀਬਲ ਹੈ। ਸਭ ਸੇ ਇੰਪੋਰਟੈਂਟ ਥਿੰਗ, ਆਪਕੀ ਇਨਕਮ ਅਗਰ ਕਮ ਹੈ 70,000 ਡਾਲਰ ਸੇ NOA ਨੋਟਿਸ ਆਫ ਅਸੈਸਮੈਂਟ 2024 ਮੇਂ, ਤੋ ਹੀ ਆਪਕੋ ਇਸਕਾ ਫਾਇਦਾ ਹੈ, ਤੋ ਹੀ ਆਪ ਹਮੇਂ ਕਾਲ ਕਰੇਂ, ਹਮੇਂ ਕਾਲ ਕਰੇਂ। ਓਕੇ, ਅਬ ਇਸਮੇਂ ਕੋਰਸਿਸ ਆਨਲਾਈਨ ਵੀ ਹੈ, ਜਿਸੇ ਮੈਨੇਜਮੈਂਟ ਅਕਾਊਂਟਿੰਗ ਕੇ ਕੋਰਸਿਸ ਹੋ ਗਏ ਜੋ ਕਿ ਆਸਾਨ ਹੈ, ਆਨਲਾਈਨ ਹੈ, ਔਰ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਆਪਣੇ ਮੰਡੇ ਟੂ ਫਰਾਈਡੇ ਦੇਣੇ ਹੈ। ਔਨ ਅਦਰ ਹੈਂਡ ਹਮਾਰੇ ਪਾਸ ਤੋਂ ECA, PSW, HVAC ਕੇ ਕੋਰਸਿਸ ਵੀ ਹੈ, ਜਿਨਮੇਂ ਆਪਕਾ ਇਨਪੁਟ ਹੈ, ਮਿਹਨਤ ਕਰਨੀ ਪੜੇਗੀ ਆਪਕੋ, ਕਭੀ ਨਾ ਕਭੀ ਕਾਲਜ ਜਾਣਾ ਪੜੇਗਾ ਵਨਸ ਇਨ ਅ ਵਾਈਲ, ਤੋ ਲਾਈਕ ਡਿਪੈਂਡ ਆਪਕੋ ਕੌਨ ਸਾ ਕੋਰਸ ਚਾਹੀਏ, ਆਸਾਨ, ਫੰਡਿੰਗ ਆ ਜਾਏ, ਸਕਿੱਲ ਵੀ ਡਿਵੈਲਪ ਹੋ ਜਾਏ, ਜਾਂ ਫਿਰ ਮੁਸ਼ਕਿਲ।
1: ਨੰਬਰ ਹੈ 437-264-3175-3375 ਤੁਹਾਡੀ ਕਿੰਨੀ ਕੁ ਫੀਸ ਹੈ?
11: ਹਾਂਜੀ, ਫੀਸ ਹਮਾਰੀ 199 ਜਾਂ 499 ਡਿਪੈਂਡਿੰਗ ਔਨ ਦਾ ਕੋਰਸ ਹੈ। ਮੰਨ ਕੇ ਚੱਲੇ ਇਸਮੇ ਇੱਕ ਕੋਰਸ ਈਜ਼ੀ ਹੈ, ਕੁਛ ਕੋਰਸਿਸ ਬੜੇ ਈਜ਼ੀ ਹੈ, ਲਾਈਕ ਬਹੁਤ ਈਜ਼ੀ ਹੈ, ਕੁਛ ਬਹੁਤ ਹੀ ਜ਼ਿਆਦਾ ਈਜ਼ੀ ਹੈ, ਟੀਚਰ ਨਹੀਂ ਹੈ ਉਸਮੇ, ਸੈਲਫ ਸਟੱਡੀ ਮਾਡਲ ਪਿਆ ਵੋ, ਤੋ ਉਹਨੇ ਹਮਨੇ ਫੀਸ ਥੋੜ੍ਹੀ ਜ਼ਿਆਦਾ ਰੱਖੀ ਹੈ, ਵਨ ਟਾਈਮ ਫੀਸ ਹੈ, ਕੋਈ ਪਰਸੈਂਟੇਜ, ਕੋਈ ਕਮਿਸ਼ਨ ਨਹੀਂ ਹੈ, ਕੰਮ ਹੋਣੇ ਕੇ ਬਾਅਦ ਹਮਾਰੀ ਫੀਸ ਦੇਣੀ ਹੈ ਆਪਨੇ, ਕੋਈ ਏਜ ਲਿਮਿਟ ਨਹੀਂ ਹੈ, ਕੋਈ ਇਸਮੇ ਲਾਈਕ ਕ੍ਰੈਡਿਟ ਚੈੱਕ ਨਹੀਂ ਹੋਤਾ, ਕੋਈ ਕੋਲੈਟਰਲ ਨਹੀਂ ਹੈ। ਫੈਮਿਲੀ ਆਫ 4 ਕੋ ਅਪ ਟੂ 80,000, ਫੈਮਿਲੀ ਆਫ 2 ਕੋ, ਰਿਟਾਇਰਡ ਕਪਲ ਕੋ 45,000 ਕੀ ਫੰਡਿੰਗ, ਉਸਮੇ ਸੇ 25,000 ਆਜ ਕੀ ਰੇਟ ਮੇ ਗ੍ਰਾਂਟ ਹੈ, ਤੋ ਡਿਪੈਂਡ ਔਨ ਯਰ ਫੈਮਿਲੀ ਸਾਈਜ਼, ਕਾਲ ਆਪ ਕਰੇਂਗੇ, ਆਪਕੋ ਅਸੈਸਮੈਂਟ ਦੇਂਗੇ, ਪ੍ਰੋਪਰ ਆਫਿਸ ਹੈ, 1,000 ਸਕੁਅਰ ਫੀਟ ਕਾ, 7-8 ਇੰਪਲਾਈਜ਼ ਹੈ ਸਰ, ਕੋਈ ਕੈਫੇ ਮੇ ਨਹੀਂ ਮਿਲਤੇ ਹਮ, ਆਫਿਸ ਆਏ 8 ਸਾਲ ਸੇ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ।
1: ਨੰਬਰ ਦੋ
11: 437-264-3175 4372461375 ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ ਸਟਾਫ ਆਫਿਸ ਹੀ ਹੈ 4372643175 4372461375
1: ਆਪਕਾ ਆਫਿਸ ਕਹਾਂ ਹੈ
11: ਹਾਂਜੀ 218 ਐਕਸਪੋਰਟ ਬੁਲੇਵਰਡ ਸੁਈਟ ਨੰਬਰ 212 ਬਹੁਤ ਟਾਈਮ ਹੋ ਗਿਆ ਮੇਰਾ ਆਫਿਸ ਯਹਾਂ ਪੇ 6 ਸਾਲ ਸੇ ਪਿਛਲੇ ਕਾਮ ਹਮ 8 ਸਾਲ ਸੇ ਕਰ ਰਹੇ ਹੈ ਅਭੀ ਵੀ ਕਾਲ ਕਰੇ ਆਫਿਸ ਆਪ ਕੱਲ ਆ ਜਾਏ ਸਰ 3 ਦਿਨ ਕੇ ਲਈ ਹੈ ਵੈਲਿਡ ਗ੍ਰਾਂਟਸ ਉਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਗਵਰਨਮੈਂਟ ਕੀ ਪਾਲਿਸੀ ਹੈ ਹਮਾਰੀ ਨਹੀਂ ਹੈ ਤੋ ਆਪਕੋ ਬੈਨੀਫਿਟ ਸਿਰਫ ਅਗਲੇ 3-4 ਦਿਨ ਤੱਕ ਇਨਰੋਲ ਕਰਤੇ ਤੋ ਹੀ ਆਪਕੋ ਜ਼ਿਆਦਾ ਬੈਨੀਫਿਟ ਹੈ
1: ਨੰਬਰ ਹੈ 4372643175 ਬਹੁਤ ਸ਼ੁਕਰੀਆ ਸਰਾਂਸ਼ ਥੈਂਕ ਯੂ
11: ਜੀ
1: 5420 ਹਾਂਜੀ
12: ਹਾਂਜੀ ਨਵੀਂ ਭਾਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
12: ਅੱਜ ਬਹੁਤ ਵਧੀਆ ਜੀ ਨੰਬਰ ਇੱਕ ਬੰਦੇ ਦੀ ਤਾਂ ਗਲਤੀ ਹੈਗੀ 100% ਨੰਬਰ 2 ਹਾਂ ਜੇ ਉਹ ਆਪਦੇ ਵਾਈਫ ਤੋਂ ਪੁੱਛ ਲੈਂਦਾ ਜਾਂ ਉਹਨੂੰ ਦੱਸ ਕੇ ਦੇ ਲੈਂਦਾ ਫੇਰ ਗੱਲ ਹੋਰ ਹੋਣੀ ਤੇ ਜਾਂ ਜੇ ਮੰਨ ਲਓ ਕਈ ਇਹ ਹੁੰਦਾ ਵੀ ਉਹਦੀ ਵਾਈਫ ਨੂੰ ਕੋਈ ਗਿਫਟ ਮਿਲਿਆ ਹੁੰਦਾ ਉਹ ਕਹਿੰਦੇ ਨੇ ਮੇਰੇ ਕੰਮ ਨੀ ਤੂੰ ਕਿਸੇ ਨੂੰ ਦੇਣਾ ਹੋਵੇ ਤਾਂ ਦੇ ਸਕਦਾ ਫੇਰ ਵੀ ਗੱਲ ਉਸਦੇ ਬੰਦੇ ਦੀ ਗੱਲ ਗਲਤੀ 100% ਹੈਗੀ ਆ ਪਰ ਜੇ ਹੁਣ ਆਪਾਂ ਗੱਲ ਕਰੀਏ ਉਹਦੀ ਵਾਈਫ ਦੀ ਹੋ ਸਕਦਾ ਉਹ ਉਹਨੂੰ ਇੰਨਾ ਪਿਆਰ ਕਰਦੀ ਹੋਵੇ ਉਹ ਜਰਾ ਕੋਈ ਗੁਜਾਇਸ਼ ਵੀ ਬਰਦਾਸ਼ਤ ਨਾ ਕਰਦੀ ਹੋਵੇ ਇਹ ਵੀ ਹੋ ਸਕਦਾ
1: ਸੋ ਤੁਹਾਨੂੰ ਲੱਗਦਾ ਬੰਦਾ ਘਰੇ ਲੈ ਕੇ ਆਉਂਦਾ ਤੇ ਸਲਾਹ ਕਰਦਾ ਕਿ ਆਪਾਂ ਇਹਦੇ ਨਾਲ ਕੀ ਕਰੀਏ
12: ਹਾਂਜੀ ਸਲਾਹ ਕਰਕੇ ਦਿੰਦਾ ਜਾਂ ਦੇ ਕੇ ਵੀ ਦੱਸ ਦਿੰਦਾ ਫੇਰ ਵੀ ਗੱਲ ਕੁਛ ਹੋਰ ਹੋਣੀ ਸੀ ਪਰ ਜੇ ਸਲਾਹ ਕਰਕੇ ਦਿੱਤਾ ਫੇਰ ਸਾਰਿਆਂ ਨੂੰ ਬੈਟਰ ਵੀ ਇਹੀ ਸੀਗਾ
1: ਇਹੀ ਸੀਗਾ ਬੰਦੇ ਬਿਲਕੁਲ ਬੰਦੇ ਨੂੰ ਸਿਆਣਪ ਵਰਤਣੀ ਚਾਹੀਦੀ ਯਾਰ ਘਰ ਵਾਲੀ ਘਰੇ ਬੈਠੀ ਆ ਚਾਹੇ ਕੋਈ ਸਸਤਾ ਜਿਹਾ ਗਿਫਟ ਵੀ ਹੋਵੇ ਜਾਂ ਮਹਿੰਗਾ ਹੋਵੇ ਚੁੱਪ ਕਰਕੇ ਘਰੇ ਲੈ ਜਾ ਉਹਨੂੰ ਪੁੱਛ ਲਾ ਕਿ ਆਹ ਮਿਲਿਆ ਬਈ ਕੀ ਕਰੀਏ ਇਹਦੇ ਨਾਲ ਜੇ ਉਹ ਕਵੇ ਕਿਸੇ ਨੂੰ ਦੇ ਦਿੰਦੇ ਆ ਤਾਂ ਦੇ ਦੋ ਨਹੀਂ ਤਾਂ ਰੱਖ ਲਵੇ ਅਗਲੀ
12: ਹਾਂਜੀ ਹਾਂਜੀ ਫੇਰ ਆਪਾਂ ਨੂੰ ਰਿਸ਼ਤੇਦਾਰ ਕੁਛ ਨਾ ਕੁਛ ਕਿੰਨਾ ਦੇ ਦਿੰਦੇ ਆਪਾਂ ਘਰੇ ਰਹਿ ਕਰਕੇ ਦੇ ਦਿੰਦੇ ਕੋਈ ਫੇਰ ਠੀਕ ਸੀਗਾ ਸਹੀ ਤਰੀਕਾ ਸੀ
1: ਠੀਕ ਹੈ ਸਰ
12: ਇਹ ਹੁਣ ਆਪਾਂ ਗੱਲ ਕਰੀਏ ਉਹਦੀ ਜਿਹਨੂੰ ਗਿਫਟ ਦਿੱਤਾ ਜੇ ਉਹ ਫੈਮਿਲੀ ਚ ਰਹਿੰਦੀ ਆ ਜਾਂ ਉਹ ਮੈਰਿਡ ਆ ਉਹਨੇ ਘਰੇ ਜਾ ਕੇ ਕੀ ਦੱਸਿਆ ਹੋਊਗਾ
1: ਜਦੋਂ ਉਹ ਵਿਚਾਰੀ ਘਰੇ ਗਈ ਹੋਗੀ ਉਹਦੇ ਵੀ ਗਾਲਾਂ ਪਈਆਂ ਹੋਣਗੇ ਤੂੰ ਕਿਉਂ ਕਿਸ ਤੋਂ ਲਿਆ ਗਿਫਟ ਹੈ
12: ਹਾਂਜੀ ਹੋ ਸਕਦਾ ਜਿਵੇਂ ਆਪਾਂ ਆਪਦੀ ਵਾਈਫ ਨੂੰ ਇੰਨਾ ਪਿਆਰ ਕਰਦੇ ਹੁੰਦੇ ਆ ਵੀ ਆਪਾਂ ਜਰਾ ਕੁ ਵੀ ਜੇ ਕੋਈ ਝਾਕੇ ਵੀ ਨਾ ਕੋਈ ਉਹਦੇ ਵੱਲ ਹਨਾ ਵੀ ਆਪਾਂ ਨੂੰ ਬਹੁਤ ਭੈੜਾ ਲੱਗਦਾ ਜਾਂ ਵਾਈਫ ਆਪਾਂ ਨੂੰ ਇੰਨਾ ਪਿਆਰ ਕਰਦੀ ਹੁੰਦੀ ਆ ਵੀ ਉਹ ਇਹ ਚੀਜ਼ ਬਰਦਾਸ਼ਤ ਕਰ ਹੀ ਨੀ ਸਕਦੀ ਵੀ ਜੇ ਮੇਰੇ ਹਸਬੈਂਡ ਵੱਲ ਕੋਈ ਝਾਕੇ
1: ਜੀ ਠੀਕ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਵਿਲ ਬੀ ਰਾਈਟ ਬੈਕ ਤੇ ਗੱਲਬਾਤ ਕੰਟੀਨਿਊ ਕਰਦੇ ਹਾਂ ਬਾਕੀ ਦੀਆਂ ਕਾਲਾਂ ਲਵਾਂਗੇ ਅਪਡੇਟ ਕਰਦੇ ਹਾਂ ਕੀ ਅੱਜ ਦੀ ਗੱਲਬਾਤ ਹੋ ਰਹੀ ਹੈ ਤੇ ਬੰਦੇ ਲੈਸਨ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਵੈਰੀ ਗੁੱਡ। ਸੋ ਗੱਲਬਾਤ ਬੜੀ ਇੰਟਰਸਟਿੰਗ, ਬੜੀ ਅੱਛੀ ਹੋ ਰਹੀ ਹੈ ਤੁਹਾਡੇ ਸਭ ਨਾਲ, ਤੇ ਗੱਲਬਾਤ ਕੰਟੀਨਿਊ ਕਰੇ। ਗਾਣਾ ਵੀ ਇੱਕ ਲਾਉਣਾ ਹੈ। ਮੁੰਡਾ ਕਹਿੰਦਾ ਹੋਊਗਾ ਨਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਈ, ਸੋ ਜਾਂ ਜਿੱਡੀ ਤੂੰ ਬਣਾ ਕੇ ਬਹਿ ਗਈ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਜਿਹੜੇ ਸੱਜਣ ਮਿੱਤਰ ਥੋੜ੍ਹੇ ਜਿਹਾ ਲੇਟ ਜੁੜੇ ਆ, ਤੁਹਾਨੂੰ ਵੀ ਮੈਂ ਅਪਡੇਟ ਕਰਦਾ ਕਿ ਕੀ ਅੱਜ ਦੀ ਗੱਲ ਹੋ ਰਹੀ ਹੈ। ਜਸਟ ਜੁੜੇ ਰਹੋ, ਸਟੇ ਟਿਊਨਡ, ਸਾਰਿਆਂ ਨੂੰ ਦੱਸਦੇ ਹਾਂ, ਸਾਰਿਆਂ ਨੂੰ ਅਪਡੇਟ ਕਰਦੇ ਹਾਂ। ਉਸ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਐਨਵਰਸਰੀ ਸੇਲ ਐਟ ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ। ਸੁਖ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ 6685 ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ ਜਿਹਦੀ ਰੈਗੂਲਰ ਕੀਮਤ $600-700 ਸੀ, ਨਾ 600, ਨਾ 500, ਨਾ 400, ਨਾ 300, ਨਾ 250, ਨਾ 200, ਨਾ $150, ਨਾ $100, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ $99, $99 ਓਨਲੀ। ਐਨਵਰਸਰੀ ਸਪੈਸ਼ਲ ਪ੍ਰਾਈਸ ਮਿਲਣੀਆਂ, ਕੁਈਨ ਸਾਈਜ਼ ਦਾ ਬੈੱਡ $99 ਦਾ ਬਾਈ ਕਰ ਲਓ, ਤੇ ਐਂਡ ਤੇ ਵੱਡੇ ਸਾਈਜ਼ ਦਾ ਜਿਹੜਾ ਸਾਹਮਣੇ ਬਾਕਸ ਪਿਆ ਉਹਦੇ ਵਿੱਚੋਂ ਤੁਸੀਂ ਆਪਣੀ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹ 'ਚੋਂ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਆਈਫੋਨ, TV, ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਫ੍ਰੀ ਮਿਲਣੀਆਂ। ਸੋ ਕੁਈਨ ਸਾਈਜ਼ ਦਾ ਬੈੱਡ $99 ਦਾ ਬਾਈ ਕਰਕੇ ਤੇ ਨਾਲ ਪਰਚੀ ਕੱਢਣੀ ਨਾ ਭੁੱਲਿਓ। ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀਂ ਬਾਜੀ।
0: ਓ ਵਾਹ ਬਈ ਵਾਹ, ਕੀ ਬਾਤ ਹੈ, ਐਨਵਰਸਰੀ ਸੇਲ, ਗੇਟ ਰੈਡੀ। ਸੋ ਪ੍ਰੋਗਰਾਮ ਪੰਜਾਬੀ ਦਾ ਗਾਣਾ ਸੁਣਦੇ ਆ ਦੋ ਬੋਲ, ਤੇ ਫਿਰ ਵਾਪਸ ਸੁਣਿਆ 905-673-3337। ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ, ਕੋਈ ਵੀ ਨੰਬਰ ਅਸੀਂ ਬੋਲੇ ਆ ਕਿਸੇ ਵੀ ਬਿਜ਼ਨਸ ਦੇ, ਥੋੜੇ ਤੋਂ ਲਿਖੇ ਨਹੀਂ ਗਏ, ਸਾਡਾ ਇੱਕੋ ਇੱਕ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN, ਪੰਜਾਬੀ ਲਹਿਰਾ ਨੂੰ ਮੈਸੇਜ ਕਰ ਦਿਓ ਇੰਸਟਾਗ੍ਰਾਮ ਤੇ। ਕੋਈ ਵੀ ਨੰਬਰ, ਕੋਈ ਵੀ ਬਿਜ਼ਨਸ, ਕੋਈ ਵੀ ਰੈਫਰੈਂਸ ਚਾਹੀਦੀ ਹੈ, ਕੋਈ ਵੀ ਕੰਮ ਕਰਵਾਉਣਾ, ਕੋਈ ਨੰਬਰ ਲੱਭ ਰਹੇ ਹੋ, ਸਾਡੇ ਤੋਂ ਲੈ ਲਿਆ ਕਰੋ, ਖੱਬੇ ਸਰੇ ਜਾਣ ਦੀ ਲੋੜ ਹੀ ਨਹੀਂ। ਬੜਾ ਪਿਆਰਾ ਗੀਤ ਹੈ ਜੈਲੀ ਦਾ, ਤੁਸੀਂ ਸੁਣਿਆ ਨਹੀਂ ਹੋਣਾ, ਬਹੁਤ ਚਿਰ ਹੋ ਗਿਆ। ਵਾਹ ਯਾਰ, ਕੀ ਬਾਤ ਹੈ।

0: ਜਦੋਂ ਬੰਦੇ ਕਰਦੇ ਆ ਨਾ ਗਲਤੀ ਫਿਰ ਆਏ ਕਹਿੰਦੇ ਆ ਐਡੀ ਗੱਲ ਨਹੀਂ ਸੀ ਕੁੜੀਆਂ ਨੀ ਆਈ ਥਿੰਕ ਇੰਨਾ ਕਹਿੰਦੀਆਂ ਬੰਦੇ ਥੋੜੇ ਆ ਜ਼ਿਆਦਾ ਸਮਝਦੇ ਆ ਕਿ ਯਾਰ ਐਡੀ ਕਿਹੜੀ ਗੱਲ ਸੀਗੀ ਮੈਂ ਕਿਹੜਾ ਕਰਤਾ ਇਹ ਵੀ ਬੰਦੇ ਨੇ ਗਿਫਟ ਦੇ ਕੇ ਕਿਹਾ ਹੋਊਗਾ ਐਡੀ ਕਿਹੜੀ ਗੱਲ ਸੀ ਮੈਂ ਫਿਰ ਕੀ ਹੋ ਗਿਆ ਜੇ ਗਿਫਟ ਉਹਨੂੰ ਦੇ ਵੀ ਦਿੱਤਾ ਮੈਂ ਕਿਹੜਾ ਉਹਦੇ ਨਾਲ ਇਹ ਕੀਤਾ ਉਹ ਕੀਤਾ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਇਸ ਦੀ ਵਨ ਐਂਡ ਓਨਲੀ ਨੰਬਰ ਟੂ ਕਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਟੋਪ ਟਵਿਸਟ ਇੰਸ਼ੋਰੈਂਸ ਏਜੰਸੀ ਦੇ ਹਰਪ੍ਰੀਤ ਸੈਣੀ ਹਰਪ੍ਰੀਤ ਵੈਲਕਮ
1: ਥੈਂਕ ਯੂ ਸੋ ਮਚ ਨਵੀ ਸਰ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਡਿਵੀਡੈਂਡ ਪਲਾਨਸ ਦੀ ਕੀ ਹੈਗੀ ਆ ਲਾਈਫ ਇੰਸ਼ੋਰੈਂਸ

0: ਬੋਲੋ ਉਹਦੇ ਵਿੱਚ ਮੰਥਲੀ ਕੰਟਰੀਬਿਊਸ਼ਨ ਕਰਨੀ ਆ, ਇਅਰਲੀ ਇਕੱਠੀ ਕੰਟਰੀਬਿਊਸ਼ਨ ਕਰਨੀ ਆ, ਤੁਸੀਂ ਇੱਕ ਲੰਬਸਮ ਕੰਟਰੀਬਿਊਟ ਕਰਕੇ ਪਲਾਨ ਓਪਨ ਕਰਨਾ ਆ, ਵਧੀਆ ਡਿਸਿਪਲਿਨਡ ਵੇ ਦੇ ਨਾਲ ਅਗਰ ਤੁਸੀਂ ਕੰਟਰੀਬਿਊਸ਼ਨ ਸਟਾਰਟ ਕਰਦੇ ਆ ਤਾਂ ਵਧੀਆ ਗਰੋਥ ਹੋ ਸਕਦੀ ਆ, ਕਿਉਂਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫੰਡਸ ਹੈਗੇ ਆ ਜਿੱਥੇ ਤੁਹਾਡੇ ਪੈਸੇ ਨੂੰ ਇਨਵੈਸਟ ਕੀਤਾ ਜਾਂਦਾ ਆ। TFSA ਅਕਾਊਂਟ, RRSP ਦਾ ਅਕਾਊਂਟ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਇਹਨਾਂ ਪਲਾਨਸ ਦੇ ਬਾਰੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-817-6500। ਇਸ ਤੋਂ ਇਲਾਵਾ ਜਿਨ੍ਹਾਂ ਵੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਜਿਹੜੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੇ ਲਈ ਅਪਰੂਵਡ ਹੈਗੇ ਆ CRA ਤੋਂ, ਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਅਗਰ ਤੁਹਾਨੂੰ ਡਿਸੇਬਿਲਿਟੀ ਦਾ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ, ਤੁਸੀਂ RDSP ਦਾ ਪਲਾਨ ਓਪਨ ਕਰਵਾ ਸਕਦੇ ਆ, ਜਿਹਦੇ ਵਿੱਚ $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਆ। ਸੋ ਜ਼ਰੂਰ ਇੱਕ ਵਾਰੀ ਕਾਲ ਕਰਕੇ ਮੇਰੇ ਕੋਲ ਇਨਫੋਰਮੇਸ਼ਨ ਲੈ ਸਕਦੇ ਆ ਕਿ ਤੁਸੀਂ ਬੌਂਡਸ ਲਈ ਕਿੱਦਾਂ ਤੇ ਰੈਗੂਲਰ ਗ੍ਰਾਂਟ ਤੁਹਾਨੂੰ ਕਿੱਦਾਂ ਮਿਲ ਸਕਦੀ ਆ। ਨੰਬਰ ਹੈਗਾ ਜੀ ਮੇਰਾ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ 416-817-6500, 416-817-6500।
1: 416-817-6500, 416-817-6500 ਤੇ ਕਾਲ ਕਰੋ। ਹਰਪ੍ਰੀਤ, ਥੈਂਕ ਯੂ।
0: ਥੈਂਕ ਯੂ ਸੋ ਮਚ।
1: ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣ, ਤੇ ਨੰਬਰ ਹੈ ਆਪਣਾ 9056733337। ਓਕੇ, ਗੱਲ ਅਸੀਂ ਅੱਜ ਜਿਹੜੀ ਕਰ ਰਹੇ ਹਾਂ, ਇੱਕ ਸਿਚੁਏਸ਼ਨ ਹੈ ਅੱਜ ਕੱਲ੍ਹ ਆਨਲਾਈਨ, ਉਹ ਸਿਚੁਏਸ਼ਨ ਬੜਾ ਵਾਇਰਲ ਹੈ। ਇੱਕ ਬੰਦਾ, ਉਹਨੂੰ ਕੰਮ 'ਤੇ ਇੱਕ ਗਿਫਟ ਮਿਲਦਾ, ਆਪਣੇ ਕੰਮ 'ਤੇ ਹੁੰਦੇ ਆ ਨਾ ਰੈਫਲ ਵਗੈਰਾ, ਉਹਨੂੰ ਨਾ ਕਿਸੇ ਕੰਪਨੀ ਦੀ ਪਾਰਟੀ 'ਤੇ ਇੱਕ ਗਿਫਟ ਮਿਲਦਾ ਰੈਫਲ, ਅਤੇ ਉਹ ਹੈ ਇੱਕ YSL, ਬੜਾ ਲਗਜ਼ਰੀ ਬ੍ਰੈਂਡ ਹੈ, ਬੜਾ ਵੱਡਾ ਬ੍ਰੈਂਡ। ਉਹਦਾ ਇੱਕ ਮੇਕਅਪ ਦਾ ਬਾਕਸ ਹੈ ਉਹਨੂੰ ਮਿਲਦਾ। ਉਹ ਕਹਿੰਦਾ ਮੈਂ ਕੀ ਕਰਨਾ, ਉਹਦੇ ਨਾਲ ਕੁੜੀ ਕੰਮ ਕਰਦੀ ਹੈ, ਉਹਨੇ ਉਹਨੂੰ ਫੜਾਤਾ ਗਿਫਟ। ਕੰਮ ਵਾਲੇ ਨੇ ਫੋਟੋ ਪਾਤੀ ਆਨਲਾਈਨ ਵੀ, ਇਹ ਬੰਦਾ ਬਹੁਤ ਵਧੀਆ, ਇਹਨੇ ਆਪਣੇ ਕੋਵਰਕਰ ਨੂੰ ਜਿਹੜਾ ਜਿੱਤਿਆ ਸੀ ਗਿਫਟ ਦੇਤਾ। ਉਹ ਬੰਦਾ ਉਹਦੀ ਘਰ ਵਾਲੀ ਘਰੇ ਆ, ਉਹ ਦੇਖ ਲੈਂਦੀ ਆ, ਉਹ ਹੈਰਾਨ, ਕਹਿੰਦੀ ਵੀ ਮੈਂ ਘਰੇ ਘਰ ਸੰਭਾਲ ਰਹੀ ਹਾਂ, ਇਹਦੇ ਬੇਟੇ ਨੂੰ ਸੰਭਾਲ ਰਹੀ ਹਾਂ, ਇਹ ਗਿਫਟਾਂ ਦੇਈ ਜਾਂਦਾ ਹੋਰ ਕੁੜੀਆਂ ਨੂੰ। ਉਹ ਬੰਦਾ ਘਰੇ ਜਾਂਦਾ, ਚਲੋ ਗੱਲ ਗੁੱਲ ਹੁੰਦੀ ਹੈ, ਬੰਦਾ ਕਹਿੰਦਾ ਐਡਾ ਕੀ ਹੋ ਗਿਆ, ਕੁੜੀ ਬਹੁਤ ਅਪਸੈਟ ਹੈ। ਤੇ ਚਲੋ ਉਹ ਕੁੜੀ ਕਹਿੰਦੀ ਕਿ ਯਾਰ ਵੀ ਮੈਂ ਬਹੁਤ ਅਪਸੈਟ, ਬਲਾ ਬਲਾ, ਚਲੋ ਬਹਿਸ ਹੋਈ ਹੋਊ, ਆਰਗੂਮੈਂਟ ਹੋਈ ਹੋਊ, ਬੰਦਾ ਨਹੀਂ ਮੰਨਿਆ ਹੋਣਾ। ਕੁੜੀ ਨੇ ਚੱਕ ਕੇ ਕਹਿਤਾ ਮੈਂ ਤਾਂ ਹੁਣ ਵੀ ਡਿਵੋਰਸ ਕਰ ਰਹੀ ਹਾਂ, ਇਹਨੂੰ ਦੇਣਾ ਚਾਹੁੰਦਾ ਗਿਫਟ ਕਿਸੇ ਹੋਰ ਨੂੰ ਦੇਈ ਚੱਲੇ। ਹੁਣ ਬੜੇ ਲੋਕ ਕਹਿ ਰਹੇ ਆ ਕਿ ਐਡਾ ਕੀ ਹੋ ਗਿਆ, ਫਿਰ ਕੀ ਹੈ ਜੇ ਉਹਨੇ ਗਿਫਟ ਦੇ ਵੀ ਦਿੱਤਾ ਕੁੜੀ ਨੂੰ, ਵਟਸ ਦਾ ਬਿਗ ਡੀਲ। ਕੋਵਰਕਰ ਹੈ, ਕੋਵਰਕਰਾਂ ਨੂੰ ਆਪਾਂ ਕਈ ਵਾਰ ਦੇ ਦਿੰਦੇ ਹਾਂ ਕੋਈ ਨਾ ਕੋਈ ਤੋਹਫਾ। ਸੋ ਕੁਝ ਕਹਿ ਰਹੇ ਨਹੀਂ ਯਾਰ ਬੰਦਾ ਬਹੁਤ ਗਲਤ ਹੈ ਯਾਰ, ਐਂ ਥੋੜ੍ਹਾ ਚਾਹੀਦਾ। ਜੇ ਤੇਰੀ ਵਾਈਫ ਹੈ, ਉਹ ਤੇਰੀ ਪਹਿਲੀ ਪ੍ਰਾਇਓਰਟੀ ਹੈ, ਤੂੰ ਹੋਰਾਂ ਕੁੜੀ ਨੂੰ ਕਿਵੇਂ ਗਿਫਟ ਦੇ ਰਿਹਾ? ਸੋ ਤੁਹਾਡਾ ਸਭ ਦਾ ਕੀ ਖਿਆਲ ਹੈ? ਤੁਹਾਨੂੰ ਲੱਗਦਾ ਕਿ ਬੰਦੇ ਨੇ ਕੁਛ ਐਡਾ ਗਲਤ ਕੀਤਾ, ਜਾਂ ਤੁਸੀਂ ਕਹਿ ਰਹੇ ਹੋ ਕਿ ਫਿਰ ਕੀ ਹੈ ਯਾਰ, ਹੋ ਜਾਂਦੀਆਂ ਇੱਦਾਂ ਦੀਆਂ ਗੱਲਾਂ? ਬੰਦੇ ਨੇ ਨਹੀਂ ਸੋਚਿਆ ਕਿ ਯਾਰ ਮੇਰੀ ਘਰ ਵਾਲੀ ਵੀ ਲਾਈਕ ਕਰੂਗੀ ਗਿਫਟ, ਉਹਨੇ ਚੱਕ ਕੇ ਜਿਹੜੀ ਨਾਲ ਬੈਠੀ ਸੀ ਉਹਨੂੰ ਫੜਾ ਦਿੱਤਾ। ਸੋ 905-673-3337 'ਤੇ ਅੱਜ ਸਾਡੀ ਇਹ ਗੱਲਬਾਤ ਹੋ ਰਹੀ ਹੈ। ਕੁਝ ਕੁ ਲੋਕ ਹੈ ਕਹਿ ਰਹੇ ਆ ਕਿ ਕੁੜੀ ਤਾਂ ਕਿੰਨਾ ਓਵਰ ਰਿਐਕਟ ਕਰ ਰਹੀ ਆ, ਐਡੀ ਕਿਹੜੀ ਗੱਲ ਹੈ, ਫਿਰ ਕੀ ਹੈ ਜੇ ਉਹਨੇ ਕੰਮ 'ਤੇ ਕਿਸ ਨੂੰ ਫੜਾ ਦਿੱਤਾ ਗਿਫਟ। ਅਤੇ ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਆ ਯਾਰ ਬੰਦਾ ਕਿੰਨਾ ਮੂਰਖ ਹੈ, ਘਰੇ ਲੈ ਕੇ ਜਾਂਦਾ, ਕਹਿੰਦਾ ਕਿ ਆਹ ਚੱਕ, ਕੁੜੀਆਂ ਦਾ ਗਿਫਟ ਹੈ, ਤੂੰ ਕਰ ਇਹਦੇ ਨਾਲ ਜੋ ਕਰਨਾ, ਕਿਸ ਨੂੰ ਦੇਣਾ ਦੇ ਦੇ, ਰੱਖਣਾ ਰੱਖ ਲੈ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 'ਤੇ ਗੱਲਬਾਤ ਆਪਣੀ ਹੋ ਰਹੀ ਹੈ, 905-673-3337। ਇੱਕ ਤੁਸੀਂ ਮੈਸੇਜ ਯਾਦ ਰੱਖੋ ਜ਼ਰੂਰ, ਇੰਡੀਅਨ ਫਰੂਟ ਲੈਣ ਦਾ, ਕਿਉਂਕਿ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ 'ਤੇ ਸੇਲ ਸ਼ੁਰੂ ਹੈ ਅੱਜ ਤੋਂ ਹੀ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ, ਸੈਂਡਲਵੁੱਡ ਅਤੇ ਹਰਨਟੇਰੀਓ, ਇੰਨੀ ਵਧੀਆ ਲੋਕੇਸ਼ਨ ਖੋਲ੍ਹੀ ਹੈ ਗਰੋਸਰੀ ਸਟੋਰ ਦੀ, ਡੀਲਾਂ ਸੁਣੋ, ਅੱਜ ਸ਼ੁਰੂ ਹੈ ਇਹ ਸੇਲ। ਸ਼ੇਰ ਦੇਸੀ ਸਟਾਈਲ ਆਟਾ 6.99 ਨੂੰ 10 ਪਾਊਂਡ, ਇੰਡੀਅਨ ਡੈਲੀ ਬਾਈਟਸ ਦਾ ਐਵਰੀ ਡੇ ਰਾਈਸ 6.99 ਨੂੰ 8 ਪਾਊਂਡ, ਇੰਡੀਆ ਗੇਟ ਪ੍ਰੀਮੀਅਮ ਰਾਈਸ 9.99 ਨੂੰ 10 ਪਾਊਂਡ, ਦੀਪ ਸੋਨਾ ਮਸੂਰੀ ਰਾਈਸ 9.99 ਨੂੰ 20 ਪਾਊਂਡ, ਬੰਸੀ ਵਾਈਟ ਸ਼ੂਗਰ 9.99 15 ਪਾਊਂਡ, ਵਾਹ ਬਈ ਵਾਹ, ਬਰਾੜ ਵਾਲਿਆਂ ਦਾ ਦੇਸੀ ਘਿਓ 22.99 ਨੂੰ 1.8 kg। ਡੀਲਾਂ ਹੀ ਡੀਲਾਂ, ਡੀਲਾਂ ਹੀ ਡੀਲਾਂ, ਇਹਨਾਂ ਦੇ ਹਰ ਇੱਕ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਚਨਾਪਟੂਰਾ 399, ਸੋ 25 ਸੈਂਡਰਵੁੱਡ ਪਾਰਕ।

0: ਵੇ, ਸੈਂਡਲਵੁੱਡ ਹਰ ਇੰਟੇਰੀਓ, ਇੰਡੀਅਨ ਫਰੂਟ ਲੈਂਡ ਜੀ 1457 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਨਵੀ ਬਾਈ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
1: ਬਿਲਕੁਲ ਵਧੀਆ। ਨਵੀ ਬਾਈ, ਆ ਤਾਂ ਗਲਤ ਆ ਜਿਹੜੀ ਤੁਸੀਂ ਗੱਲ ਸੁਣਾਈ ਨਾ, ਤਾਂ ਬੰਦੇ ਨੇ ਜਿਹੜਾ ਕੀਤਾ ਆਈ ਥਿੰਕ ਉਹਨੇ ਗਲਤ ਕੀਤਾ, ਤੇ ਆਈ ਥਿੰਕ ਇਟਸ ਰੈਡ, ਇਹ ਤਾਂ ਪੂਰਾ ਰੈਡ ਫਲੈਗ ਹੈ ਨਵੀ ਬਾਈ, ਕਿਉਂਕਿ ਉਹਨੂੰ ਹੋਰ ਕੋਈ ਗਿਫਟ ਮਿਲਿਆ ਉਹਨੂੰ ਆਪਣੀ ਵਾਈਫ ਦੇ ਨਾਲ ਸ਼ੇਅਰ ਕਰਨਾ ਚਾਹੀਦਾ ਸੀ, ਨਾ ਕਿ ਆਪਣੀ ਕਲੀਗ ਦੇ ਨਾਲ। ਤੇ ਲੇਕਿਨ ਤੁਸੀਂ ਜਿਹੜੀ ਦੂਸਰੀ ਗੱਲ ਕੀਤੀ ਕਿ ਇਸ ਗੱਲ ਇੰਨੀ ਜ਼ਿਆਦਾ ਐਸਕਲੇਟ ਹੋ ਗਈ ਕਿ ਉਹਨਾਂ ਦਾ ਡਿਵੋਰਸ ਹੋ ਗਿਆ, ਆਈ ਥਿੰਕ ਦੈਟ ਇਜ਼ ਆਲਸੋ ਅ ਬਿਟ ਟੂ ਮੱਚ, ਕਿਉਂਕਿ ਉਹ ਬੈਠ ਕੇ ਇਸ ਨੂੰ ਆਪਸ ਵਿੱਚ ਰਿਜ਼ੋਲਵ ਕਰ ਸਕਦੇ ਸੀ, ਬਟ ਜੋ ਉਹਨਾਂ ਨੇ ਕੀਤਾ ਭਾਈ ਸਾਹਿਬ ਨੇ ਉਹਨਾਂ ਨੇ ਗਲਤ ਕੀਤਾ।
0: ਸੋ ਬੰਦੇ ਨੇ, ਤੁਸੀਂ ਵੀ ਸਮਝਦੇ ਹੋ ਕਿ ਸਿਆਣਪ ਨਹੀਂ ਵਰਤੀ ਹੈ?
1: ਨਹੀਂ ਭਾਜੀ, ਬਿਲਕੁਲ ਨਹੀਂ ਵਰਤੀ। ਤੁਹਾਡਾ ਲਾਈਕ ਤੁਹਾਨੂੰ ਇੱਕ ਗਿਫਟ ਮਿਲਿਆ ਇੱਕ ਅੱਛੇ ਬ੍ਰਾਂਡ ਦਾ, ਤੇ ਤੁਸੀਂ ਆਪਣੀ ਵਾਈਫ ਦੇ ਬਾਰੇ ਸੋਚਿਆ ਵੀ ਨਹੀਂ, ਲਾਈਕ ਤੁਹਾਡੇ ਘਰ ਤੁਹਾਡੀ ਵਾਈਫ ਹੈ, ਸੋ ਉਸਦੇ ਪਹਿਲਾ ਰਾਈਟ ਤੁਹਾਡੀ ਵਾਈਫ ਦਾ ਸੀ, ਨਾ ਕਿ ਤੁਹਾਡੀ ਫੀਮੇਲ ਕਲੀਗ ਦਾ।
0: ਉਹ ਵੀ ਯਾਰ, ਫੀਮੇਲ ਕਲੀਗ ਕਿਸੇ ਹੋਰ ਬੰਦੇ ਨੂੰ ਫੜਾ ਦਿੰਦਾ ਵੀ ਯਾਰ ਤੂੰ ਆਪਣੀ ਘਰ ਵਾਲੀ ਨੂੰ ਦੇ ਦੇ।
1: ਬਟ ਬਾਈ ਜੀ, ਉਹ ਵੀ ਲਾਈਕ ਉਹ ਵੀ ਤਾਂ ਠੀਕ ਨਹੀਂ ਹੈ, ਕਿਉਂਕਿ ਤੁਹਾਡੀ ਵਾਈਫ ਅਗਰ ਘਰ ਬੈਠੀ ਹੈ, ਮਤਲਬ ਦੈਟ ਸ਼ੋਜ਼ ਕਿ ਤੁਹਾਨੂੰ ਆਪਣੀ ਵਾਈਫ ਦੀ ਨਾ ਕੋਈ ਮਤਲਬ ਫਿਕਰ ਨਹੀਂ ਹੈ, ਲਾਈਕ ਯੂ ਡੋਨਟ ਕੇਅਰ ਫੋਰ ਹਰ। ਤੁਹਾਨੂੰ ਕੋਈ ਗਿਫਟ ਮਿਲਿਆ, ਅਗਰ ਮੈਨੂੰ ਕੋਈ ਗਿਫਟ ਮਿਲਦਾ ਈਵਨ ਤੱਕ ਕਿ ਅਗਰ ਤੁਹਾਨੂੰ ਕੋਈ ਰਿਸ਼ਤੇਦਾਰਾਂ ਕੋਲੋਂ ਵੀ ਕੋਈ ਗਿਫਟ ਮਿਲਿਆ ਏਦਾਂ ਦਾ, ਇਹ ਤਾਂ ਚਲੋ ਵਰਕ ਸਿਚੁਏਸ਼ਨ ਸੀ, ਤੁਹਾਨੂੰ ਕੋਈ ਰਿਸ਼ਤੇਦਾਰ ਤੋਂ ਵੀ ਕੋਈ ਗਿਫਟ ਮਿਲਿਆ, ਯੂਅਰ ਫਸਟ ਪ੍ਰਾਇਰਟੀ ਸ਼ੁੱਡ ਬੀ ਯੂਅਰ
0: ਵਾਈਫ।
1: ਆਈ ਨੋ ਪੇਰੈਂਟਸ ਪੇਰੈਂਟਸ ਵੀ ਹੁੰਦੇ ਆ, ਬਟ ਵੰਸ ਯੂ ਗੈਟ ਮੈਰਿਡ ਤੁਹਾਡੀ ਤੁਹਾਡੀ ਤੁਹਾਡੀ ਪ੍ਰਾਇਰਟੀ ਤੁਹਾਡੀ ਵਾਈਫ
0: ਪ੍ਰਾਇਓਰਟਾਈਜ਼ ਕਰੋ ਆਪਣੀ ਘਰ ਵਾਲੀ ਨੂੰ ਯਾਰ, ਉਹ ਸਦਾ ਹੀ ਖੁਸ਼ ਰਹੇਗੀ, ਉਹਨੂੰ ਤੁਸੀਂ ਮਹਿਸੂਸ ਕਰਵਾਓ ਕਿ ਯੂ ਆਰ ਮਾਈ ਨੰਬਰ ਵਨ, ਨਾ ਕਿ ਕਿਸੇ ਹੋਰ ਨੂੰ ਤੋਹਫੇ ਦੇਈ ਜਾਂਦੇ ਹੋ। ਬਿਯੋਂਡ ਆਈਵਰ ਵਾਲੇ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ ਤੇ, ਬਿਯੋਂਡ ਆਈਵਰ ਬਹੁਤ ਹੀ ਜ਼ਬਰਦਸਤ ਆਪਟੀਕਲ ਸਟੋਰ ਹੈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਕਰਦੇ ਆ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਦੀ ਐਨਕਾਂ ਜਾਂ ਆਪਣੇ ਸਨਗਲਾਸਿਸ 9057933937 ਬਿਯੋਂਡ ਆਈਵਰ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਅਪਲਾਇੰਸਿਸ ਆਪਣੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ ਤਾਂ ਮਿਸਟਰ ਪ੍ਰਦੀਪ ਬਾਈ ਜੀ 647-622-3203 1542 ਹੈਲੋ।
2: ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
0: ਕੀ ਫਤਿਹ ਜੀ। ਹਾਂਜੀ
2: ਹਾਂਜੀ ਵੀਰ ਜੀ, ਜਿਹੜੀ ਤੁਸੀਂ ਉਹ ਗਿਫਟ ਦੀ ਗੱਲ ਕੀਤੀ, ਕੋਈ ਏਡੀ ਗੱਲ ਤੇ ਨੀ ਜੀ, ਦੇ ਦਿੱਤਾ ਹੁੰਦੇ ਉਹ ਕਿਤੇ ਕਿੱਡੀ ਵੱਡੀ ਗੱਲ ਜੀ। ਹਾਂਜੀ, ਉਹਦੇ ਕੋਈ ਤੇ ਮਾਮੂਲੀ ਗੱਲ ਤੋਂ ਏਡੀ ਡਿਵੋਰਸ ਤੱਕ ਗੱਲ ਨਾ, ਨੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋਈਆਂ, ਗਿਫਟ ਦਾ ਤੇ ਕੋਈ ਬਹੁਤਾ ਵੱਡਾ ਇਸ਼ੂ ਨੀ ਹੈਗਾ ਜੀ। ਜਿਵੇਂ ਨਿੱਕੀ ਜੀ ਗੱਲ ਤੋਂ ਡਿਵੋਰਸ ਤੱਕ ਗੱਲ ਚੱਲ ਜਾਣੀ, ਤਾਂ ਕਿੱਡੀ ਕੁ ਸਿਆਣਪਾ ਲੜਕੀ ਦੀ ਵੀ ਜੇ ਸੋਚੀਏ।
0: ਹੁਣ ਲੜਕੀ ਦੀ ਸਿਆਣਪ ਇਹ ਹੈ ਕਿ ਯਾਰ ਉਹ ਕਿਸੇ ਹੋਰ ਔਰਤ ਨੂੰ ਗਿਫਟ ਦੇ ਰਿਹਾ, ਆਪਣੀ ਘਰ ਵਾਲੀ ਬਾਰੇ ਨਹੀਂ ਸੋਚ ਰਿਹਾ।
2: ਗਿਫਟ ਹੀ ਦਿੱਤਾ ਉਹਨੇ, ਕੋਈ ਔਰਤ ਨੇ ਕੀਤਾ ਗਿਫਟ ਹੀ? ਅੱਜ ਕੱਲ ਤੇ ਬੰਦੇ ਬਾਹਰ ਦੇ ਜੇ ਆਪਾਂ ਸੋਚੀਏ ਤੇ ਬਹੁਤ ਕੁਝ ਕਰਨ ਡਿਆ, ਤੇ ਜਿਹੜੀਆਂ ਔਰਤਾਂ ਸਿਆਣੀਆਂ ਉਹ ਏਡੀ ਨਿੱਕੀ ਜੀ ਗੱਲ ਤੋਂ ਘਰ ਥੋੜੀ ਛੱਡ ਦਿੰਦੀਆਂ, ਕਿਉਂਕਿ ਬਹੁਤ ਕੇਸ ਆ ਆਪਣੀ ਪਰਿਵਾਰਾਂ ਦੇ ਵਿੱਚ, ਸਾਡੇ ਵੀ ਕਈ ਇਹ ਪਰਿਵਾਰ ਹੈਗੇ ਆ ਇੱਦਾਂ, ਤੇ ਬੰਦਿਆਂ ਦੀ ਬਾਹਰ 100% ਗਲਤ ਵੀ ਆ, ਉਹਨਾਂ ਨੂੰ ਪਤਾ ਵੀ ਆ, ਤੇ ਤਾਂ ਵੀ ਉਹ ਮਤਲਬ ਕਿ ਉਹ ਆਉਂਦੀਆਂ ਵੀ ਅਸੀਂ ਆਪਣੇ ਸਿਦਕ ਤੇ ਠੀਕ ਆ ਜੀ, ਇੱਥੇ ਮੱਧੀ ਤੁਰਿਆ ਫਿਰ ਗੱਲ ਹੀ ਕੋਈ ਨੀ, ਤੇ ਪਰ ਨਿੱਕੀ ਜਿਹੀ ਗੱਲ ਤੋਂ ਮੈਂ ਡਿਵੋਰਸ ਲੈ ਲੈਣਾ, ਆਪਣੇ ਬੱਚਿਆਂ ਨੂੰ ਵੀ ਦੇਣਾ, ਏਦਾਂ ਬੱਚੇ ਕੀ ਸੋਚਣਗੇ, ਬੜੀ ਤਕੜੀ ਗੱਲ ਹੈ ਸੋਚਣ ਵਾਲੀ।
0: ਚਲੋ ਠੀਕ ਹੈ, ਬੱਚੇ ਇਹ ਸੋਚਣਗੇ ਕਿ ਯਾਰ ਸਾਡੇ ਪਿਓ ਨੇ ਸਾਡੀ ਮਾਂ ਨੂੰ ਉਹਦੇ ਬਾਰੇ ਸੋਚਿਆ ਤੱਕ ਨਹੀਂ, ਨਾ ਮਾਫੀ ਮੰਗੀ ਹੈ, ਚੱਕ ਕੇ ਬਸ ਇਹੀ ਕਹਿ ਰਿਹਾ ਕਿ ਮੈਂ ਹੀ ਸਹੀ ਹਾਂ, ਮੈਂ ਹੀ ਸਹੀ ਹਾਂ। ਹੁਣ ਜਵਾਕ ਵੀ ਕਿਤੇ ਨਾ ਕਿਤੇ ਸਮਝਦੇ ਆ ਯਾਰ ਕਿ ਸਾਡੀ ਮਦਰ ਦੀ ਵੀ ਰਿਸਪੈਕਟ ਬਹੁਤ ਹੀ ਜ਼ਰੂਰੀ ਹੈ।
3: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਵਾਹ ਬੀ ਵਾਹ ਜੀ। 3932 ਹੈਲੋ।
4: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ।
4: ਹੋਰ ਠੀਕ ਹੋ ਜੀ?
0: ਬਹੁਤ ਵਧੀਆ ਜੀ। ਕੀ ਬਣਦਾ?
4: ਕੁਛ ਨੀ, ਬੰਦਾ ਗਲਤ ਕੰਮ ਕਰ ਰਿਹਾ, ਕਰਨਾ ਨੀ ਚਾਹੀਦਾ। ਪਹਿਲਾਂ ਘਰੇ ਦੇਣਾ ਚਾਹੀਦਾ, ਜਾਂ ਪੁੱਛਣਾ ਚਾਹੀਦਾ ਵੀ ਘਰੇ ਤੁਸੀਂ ਜੇ ਸੇਮ ਮਟੀਰੀਅਲ ਹੈਗਾ ਵੀ ਆਪਣੇ ਤਾਂ ਪਹਿਲੇ ਰੋਲਦਾ ਹੈਗਾ, ਆਪਾਂ ਦੇ ਦੇਣੇ, ਫੇਰ ਗੱਲ ਅਲੱਗ ਆ ਗਈ। ਬਿਨਾਂ ਪੁੱਛੇ ਹਨਾ ਕਰਨਾ, ਜਿਵੇਂ ਕਹਿੰਦਾ ਡਬਲ ਲਾਈਨ ਤੇ ਟਰਾਈ ਕਰਨਾ, ਗਲਤ ਗੱਲ ਆ ਗਈ ਇਹ।
0: ਬਿਲਕੁਲ।
4: ਤੇ ਬਾਕੀ ਬੰਦੇ ਨੂੰ ਖੁਦ ਆਪਣੇ ਆਪ ਤੇ ਅਹਿਸਾਸ ਕਰਕੇ ਦੇਖਣਾ ਚਾਹੀਦਾ ਵੀ ਜੇ ਮੇਰੀ ਘਰ ਵਾਲੀ ਨੂੰ ਕੋਈ ਗਿਫਟ ਮਿਲੇ ਉਹ ਕਿਸੇ ਬੰਦੇ ਨੂੰ ਦਊਗੀ, ਮੈਨੂੰ ਕਿੱਦਾਂ ਫੀਲ ਹੋਊਗਾ?
0: ਉਹੀ ਤਾਂ ਮੈਂ ਕਹਿ ਰਿਹਾ, ਹੁਣ ਬਹੁਤ ਸਾਰੇ ਲੋਕ ਇਹੀ ਨੀ ਸਮਝਦੇ। ਹੁਣ ਕਈ ਜਿਹੜੇ ਕਹਿ ਰਹੇ ਕਿ ਏਡੀ ਕਿਹੜੀ ਗੱਲ ਹੈ, ਹੁਣ ਜੇ ਉਹਨਾਂ ਦੀ ਘਰ ਵਾਲੀ ਕਿਸੇ ਹੋਰ ਨੂੰ ਗਿਫਟ ਦੇਵੇ ਤਾਂ ਕਿਵੇਂ ਫੀਲ ਕਰੋਗੇ? ਰਾਈਟ। ਸੋ ਠੀਕ ਹੈ ਭਾਜੀ, ਥੈਂਕ ਯੂ ਸੋ ਮਚ। ਤੁਹਾਡੀ ਆਵਾਜ਼ ਕੱਟੀ ਗਈ, ਪਤਾ ਨੀ ਕੀ ਗੱਲ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੋੜ ਗਏ ਜਿਸ ਤੋਂ। ਪਵਾਰ ਸਾਹਿਬ ਕਿਵੇਂ ਹੋ?
5: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣ ਭਾਈ, ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੌਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਕਾਲ ਕਰ ਲਓ। ਜੇ ਮੌਰਗੇ ਦਾ ਗਿਫਟ ਲੈਣਾ ਤਾਂ ਤੁਸੀਂ ਮੇਰੇ ਕੋਲ ਆ ਜਾਓ, ਤੁਹਾਨੂੰ ਵਧੀਆ ਗਿਫਟ ਦੇ ਕੇ ਦੇਵਾਂਗੇ। ਤੇ ਮੌਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਜੀ। ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ਼ ਆ, ਰੀਫਾਈਨਾਂਸ ਆ, ਜਾਂ ਕੋਈ ਤੁਸੀਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆਉਂਦੀ ਆ ਤੇ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ 6479888731। ਤੇ ਬਹੁਤ ਸਾਰੇ ਭੈਣ ਬਣਦੇ ਅੱਜ ਕੱਲ੍ਹ ਜਿਹੜੀਆਂ ਕਾਲਜ ਆ ਰਹੀਆਂ ਜੀ, ਰੀਫਾਈਨਾਂਸ ਦੀਆਂ ਆ ਰਹੀਆਂ, ਬਹੁਤ ਸਾਰਿਆਂ ਦੀ ਕਾਲਜ ਆ ਰਹੀਆਂ ਜੀ, ਸਾਡੀ ਅਪਰੇਜ਼ਲ ਵੈਲਿਊ ਨਹੀਂ ਆ ਰਹੀ ਹੈਗੀ। ਪਰ ਇਹ ਹੈਗਾ, ਅਗਰ ਤੁਸੀਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਆ, ਰੇਟ ਵਧੀਆ ਲੈਣਾ ਚਾਹੁੰਦੇ ਆ, ਡੈਟ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਆ, ਕ੍ਰੈਡਿਟ ਕਾਰਡਾਂ ਦਾ ਲਾਈਨ ਆਫ ਕ੍ਰੈਡਿਟਾਂ ਦਾ ਡੈਟ ਜਿਹੜਾ ਆ ਉਹਨੂੰ ਇੱਕ ਜਗ੍ਹਾ ਇਕੱਠਾ ਕਰਨਾ ਚਾਹੁੰਦੇ ਆ, ਤੇ ਕਾਲ ਕਰ ਲਓ। ਅਸੀਂ ਤੁਹਾਡੀ ਰੀਫਾਈਨਾਂਸ ਕਰਕੇ ਵਧੀਆ ਰੇਟ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇਵਾਂਗੇ। ਅੱਜ ਹੀ ਕਿਸੇ ਨੂੰ ਮੌਰਗੇਜ ਕਰਵਾ ਕੇ ਦਿੱਤੀ ਹੈ ਜੀ, ਜਿਨ੍ਹਾਂ ਦੀ ਪਰਚੇਜ਼ ਸੀਗੀ 3.75 ਰੇਟ ਦੇ ਉੱਤੇ। ਤੇ ਅਗਰ ਕੋਈ ਵੀ ਭੈਣ ਭਰਾ ਇਹੀ ਸਿਚੁਏਸ਼ਨ ਚ ਹੈਗੇ ਆ ਕਿ ਉਹਨਾਂ ਨੂੰ ਮੌਰਗੇ ਰੇਟ ਵਧੀਆ ਨਹੀਂ ਮਿਲ ਰਹੇ, ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731। ਤੇ ਦੂਜੀ ਗੱਲ ਕਰਾਂਗੇ ਲਾਈਨ ਆਫ ਕ੍ਰੈਡਿਟ ਦੀ, ਹੀ ਲੋਕ ਦੀ। ਘਰ ਦੀ ਕੁਟੀ ਚ ਪੈਸਾ ਪਿਆ ਆ, ਮੌਰਗੇਜ ਤੁਸੀਂ ਤੋੜਨੀ ਨਹੀਂ ਚਾਹੁੰਦੇ, ਬਿਨਾਂ ਮੌਰਗੇਜ ਤੋੜਨ ਤੋਂ ਘਰ ਦੇ ਉੱਤੇ ਤੁਹਾਨੂੰ ਲੱਖ ਤੋਂ ਲੈ ਕੇ $5,00,000 ਦੀ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ। ਡਿਪੈਂਡ ਹੈ ਘਰ ਦੇ ਵਿੱਚ ਕਿੰਨੀ ਕੁ ਕੁਟੀ ਹੈਗੀ ਆ, ਉਹ ਲੈ ਕੇ ਤੁਸੀਂ ਕੋਈ ਵੀ ਡੈਟ ਵਗੈਰਾ ਕੰਸੋਲੀਡੇਟ ਕਰ ਸਕਦੇ ਆ, ਜਾਂ ਕੋਈ ਮਹਿੰਗੇ ਭਾਅ ਦੇ ਚੱਕੀ ਸੈਕਿੰਡ ਮੌਰਗੇਜ। ਬਹੁਤ ਸਾਰੇ ਭੈਣ ਭਰਾ ਸੈਕਿੰਡ ਮੌਰਗੇਜ ਲੈ ਲੈਂਦੇ ਆ ਜਿਹਦੀ ਟਰਮ 1 ਸਾਲ ਦੀ ਹੁੰਦੀ ਆ, ਸਾਲ ਤੋਂ ਬਾਅਦ ਫਿਰ ਓਨਾ ਹੀ ਖਰਚਾ ਕਰਨਾ ਪੈ ਜਾਂਦਾ ਆ ਜਿੰਨਾ ਅਸੀਂ ਪਹਿਲਾਂ ਲੈਣ ਵੇਲੇ ਕਰਦੇ ਆ। ਇਸ ਕਰਕੇ ਲਾਈਨ ਆਫ ਕ੍ਰੈਡਿਟ ਲੈ ਕੇ ਸੈਕਿੰਡ ਮੌਰਗੇਜ ਨੂੰ ਓਨਾ ਪੇ ਆਫ ਕਰ ਦਿਓ। ਲਾਈਨ ਆਫ ਕ੍ਰੈਡਿਟ ਤੇ ਇੱਕ ਵਾਰੀ ਪੈਸੇ ਲੱਗਣੇ ਆ, ਮੁੜ ਕੇ ਕੋਈ ਪੈਸਾ ਨਹੀਂ ਲੱਗਦਾ। ਜਿੰਨਾ ਚਿਰ ਤੁਸੀਂ ਘਰ ਨੂੰ ਰੱਖਣਾ ਓਨਾ ਚਿਰ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੀ ਰਹਿਣੀ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕਿਸੇ ਭੈਣ ਭਰਾ ਨੇ ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਤੁਸੀਂ ਰਨ ਕਰਦੇ ਹਾਂ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈਣੀ ਹੈ ਜਾਂ ਕੋਈ ਲੋਨ ਲੈਣਾ ਹੈ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731। 647-988-7731। ਹਮੇਸ਼ਾ ਇੱਕ ਗੱਲ ਕਹੀ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਲਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਤਰੀ ਦੇ।
0: ਵਾਹ ਵੀ ਵਾਹ, ਕਿਆ ਬਾਤ ਹੈ! ਵਾਕਈ ਯਾਰ ਪਵਾਰ ਸਾਹਿਬ ਜਦੋਂ ਵਾਅਦਾ ਕਰ ਦਿੰਦੇ ਆ ਤਾਂ ਪਿੱਛੇ ਨਹੀਂ ਹਟਦੇ। ਲੱਗ ਜਾਵੇ ਜਿੰਨਾ ਮਰਜ਼ੀ ਟਾਈਮ, ਜਿੰਨੀ ਮਰਜ਼ੀ ਮਿਹਨਤ, ਤੁਹਾਡੀ ਫਾਈਲ ਅਪਰੂਵ ਕਰਵਾ ਕੇ ਹਟਣਗੇ। 6479487831 ਇੱਕ ਇੱਕ ਨੰਬਰ ਹੈ। ਫੈਸ਼ਨ IQ, ਹੁਣ ਵਿਆਹ ਹੀ ਵਿਆਹ, ਵਿਆਹ ਹੀ ਵਿਆਹ ਨੇ। ਕੁੜਤੇ ਪਜਾਮੇ ਲੈਣੇ ਆ 1 ਕਿਲੋ, ਦੂਜਾ 30% ਆਫ। ਕੋਟ ਪੈਂਟ ਲੈਣੇ ਆ 1 ਕਿਲੋ, ਦੂਜਾ 30% ਆਫ। ਲੇਡੀਜ਼ ਦੇ ਲਹਿੰਗੇ, ਨੌਨ ਬਰਾਈਡਲ ਸੂਟ 1 ਕਿਲੋ, ਦੂਜਾ 30% ਆਫ। ਫੈਸ਼ਨ IQ, ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮੈਕਵੀਨ, ਮੇਫੀਲਡ। ਫੈਸ਼ਨ ਫੈਸ਼ਨ ਫੈਸ਼ਨ IQ 905-453-2225 ਫੈਸ਼ਨ IQ 8181 81। ਹੈਲੋ
6: ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ ਜੀ?
0: ਵਧੀਆ ਜੀ, ਕੀ ਬਣਦਾ?
6: ਬਸ ਠੀਕ ਹੈ ਜੀ, ਵਧੀਆ, ਟੌਪਿਕ ਬਹੁਤ ਵਧੀਆ ਜੀ, ਮੈਂ ਵੀ ਆਪਣਾ ਯੋਗਦਾਨ ਪਾਉਣਾ ਸੀਗਾ ਬੱਚੇ ਦੇ। ਮੈਨੂੰ ਤਾਂ ਥੋੜਾ ਜਿਹਾ ਐਂ ਲੱਗਦਾ ਗਾ ਜੀ ਵੀ ਜਿਵੇਂ ਪਹਿਲਾਂ ਹੀ ਕੋਈ ਹਸਬੈਂਡ ਵਾਈਫ ਦੀ ਆਪਸ ਚ ਲੜਾਈ ਲੜੂਈ ਹੁੰਦੀ ਹੋਣੀ ਹੈ ਜੀ, ਤਾਂ ਕਰਕੇ ਗਿਫਟ ਦਾ ਬਹਾਨਾ ਹੀ ਹੋ ਗਿਆ ਜੀ ਵੀ ਡਿਵੋਰਸ ਤੱਕ ਗੱਲ ਪਹੁੰਚੀ।
0: ਅੱਛਾ, ਲੜਾਈ ਕੋਈ ਹੋਰ?